0: 9056733337
1: ਬੜਾ ਯਾਰ ਵੈਸੇ ਦੇਖੋ ਹੁਣ ਪਿੱਛੇ ਜਦੋਂ ਆਪਾਂ ਇੱਕ ਵੱਡੇ ਲੈਵਲ ਦੀ ਗੱਲ ਕਰੀਏ ਪੰਜਾਬੀ ਕਮਿਊਨਿਟੀ ਦੇ ਵਿੱਚ ਤੇ ਹੈ ਹੀ ਉਸ ਤੋਂ ਵੀ ਬਾਹਰ ਵੱਡਾ ਸਰਕਲ ਦੀ ਗੱਲ ਕਰੀਏ ਤੇ ਸਭ ਤੋਂ ਵੱਡਾ ਨਾਮ ਮੈਨੂੰ ਲੱਗਦਾ ਦਿਲਜੀਤ ਦੋਸਾਂਝ ਕਰਨ ਔਜਲਾ ਤੇ ਇਹਨਾਂ ਦਾ ਨਾਮ ਬੜੇ ਵੱਡੇ ਪੱਧਰ ਤੇ ਆਉਂਦਾ ਹੁਣ ਜੇ ਬੰਦਾ 50,000 ਦਾ ਸਟੇਡੀਅਮ ਭਰ ਦੇ ਤੇ ਉਹਦੇ ਵਿੱਚ ਆਪਣੀ ਕਮਿਊਨਿਟੀ ਹੋਰ ਵੀ ਗੋਰੇ ਵੀ ਤੁਸੀਂ ਦੇਖੋਗੇ ਜਿਹੜੇ ਬੀਟ ਦੇ ਉੱਪਰ ਥਿਰਕਦੇ ਆ ਤੇ ਯੰਗ ਜਨਰੇਸ਼ਨ ਖਾਸ ਕਰਕੇ ਬਹੁਤ ਕਰੇਜ਼ੀ ਹੁੰਦੀ ਹੈ ਵੀ ਯਾਰ ਅਸੀਂ ਤਾਂ ਜਾਣਾ ਹੀ ਆ ਟਿਕਟ ਭਾਵੇਂ ਜਿੰਨੇ ਦੀ ਮਰਜ਼ੀ ਹੋਵੇ ਪਰ ਹਰ ਇੱਕ ਬੰਦੇ ਦਾ ਆਪਣਾ ਇੱਕ ਸਪੈਸ਼ਲ ਹੁੰਦਾ ਵੀ ਯਾਰ ਨਾਮ ਭਾਵੇਂ ਕਿਸੇ ਦਾ ਵੱਡਾ
2: ਜੀ
1: ਭਾਵੇਂ ਕਿਸੇ ਦਾ ਨਾਮ ਛੋਟਾ ਪਰ ਮੈਨੂੰ ਇਹ ਬੰਦਾ ਬੜਾ ਵਧੀਆ ਲੱਗਦਾ ਜੇ ਤੁਸੀਂ ਪਰਸਨਲੀ ਮੈਨੂੰ ਪੁੱਛੋ ਮੇਰਾ ਜੋ ਮੈਨੂੰ ਲੱਗਦਾ ਜੋ ਇਨਸਾਨ ਗਾਇਕੀ ਦੇ ਵਿੱਚ ਵੀ ਬੜਾ ਸ਼ਾਨਦਾਰ ਹੈ ਲਿਖਤ ਵੀ ਉਹਦੀ ਬੜੀ ਸ਼ਾਨਦਾਰ ਹੈ ਜੇ ਤੁਸੀਂ ਮੈਨੂੰ ਪੁੱਛੋ ਮੈਂ ਕਹਾਂਗਾ ਬੀਰ ਸਿੰਘ ਜਿਹਦੇ ਅਮਰਿੰਦਰ ਗਿੱਲ ਵੀ ਗਾਣੇ ਗਾਉਂਦੇ ਆ ਤੇ ਹੋਰ ਵੀ ਜਦੋਂ ਆਪ ਗਾਣੇ ਗਾਉਂਦੇ ਆ ਤੇ ਮੈਂ ਕਹਿੰਦਾ ਨਜ਼ਾਰਾ ਹੀ ਆ ਜਾਂਦਾ ਕਿਉਂਕਿ ਗਾਣੇ ਦੇ ਵਿੱਚ ਮੀਨਿੰਗ ਹੁੰਦੇ ਆ
2: ਮੀਨਿੰਗਫੁਲ
1: ਗਾਣੇ ਤੇ ਪ੍ਰਭ ਤੁਹਾਨੂੰ ਪੁੱਛੀਏ ਤੁਹਾਨੂੰ ਕੀ ਲੱਗਦਾ ਵੀ ਯਾਰ ਇੱਕ ਬੰਦਾ ਵੀ ਯਾਰ ਆ ਬਾ ਇੱਕਦਮ ਹੀ ਜ਼ਹਿਨ ਦੇ ਵਿੱਚ ਉਹਦਾ ਨਾਮ ਆਵੇ ਠਾਂ
2: ਦੇਖੋ ਉਹਦੇ ਗਾਣੇ ਨੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਪਰ ਦੇਖੋ ਇਹ ਨਾ ਗੁਲਦਸਤਾ ਆ ਮਿਊਜ਼ੀਕਲ ਜਦੋਂ ਆਪਾਂ ਕਿਸੇ ਵੀ ਆਰਟਿਸਟ ਦੀ ਗੱਲ ਕਰਦੇ ਹਾਂ ਹਰ ਇੱਕ ਦਾ ਆਪਣਾ ਆਪਣਾ ਟੇਸਟ ਆ ਜਿਵੇਂ ਬੀਰ ਸਿੰਘ ਦੀ ਗੱਲ ਕੀਤੀ ਸਰਤਾਜ ਉਸੇ ਲਹਿਜੇ ਦੇ ਵਿੱਚ ਆਉਂਦੇ ਨੇ ਸ਼ਾਂਤਮਈ ਗਾਇਕੀ ਸਕੂਨ ਵਾਲੀ ਗਾਇਕੀ ਉਹਦੇ ਵਿੱਚ ਕੋਈ ਤੁਹਾਨੂੰ ਬਹੁਤਾ ਜ਼ਿਆਦਾ ਐਕਸਾਈਟਮੈਂਟ ਨਹੀਂ ਇਹ ਗਾਇਕੀ ਹੈਗੀ ਐਕਸਾਈਟਮੈਂਟ ਵਾਲੀ ਉਹ ਗਾਇਕੀ ਹੈਗੀ ਸ਼ਾਂਤਮਈ ਆਨੰਦਮਈ ਆਰਾਮ ਨਾਲ ਬਹਿ ਕੇ ਸਕੂਨ ਨਾਲ ਸੁਣਨ ਵਾਲੀ ਸੋ ਇਹ ਟੇਸਟ ਆ ਸਰੋਤਿਆਂ ਦੇ ਕਿਸ ਤਰ੍ਹਾਂ ਦਾ ਟੇਸਟ ਆ ਹਰ ਇਨਸਾਨ ਨੇ ਵੱਖਰਾ ਵੱਖਰਾ ਟੇਸਟ ਆਪਣਾ ਤੈਅ ਕੀਤਾ ਹੋਇਆ ਆ ਸੋ ਤੁਸੀਂ ਆਪਣੇ ਆਪਣੇ ਟੇਸਟ ਮੁਤਾਬਕ ਦੱਸ ਸਕਦੇ ਹੋ ਕਿ ਤੁਸੀਂ ਕਿਸ ਆਰਟਿਸਟ ਨੂੰ ਸੁਣਨਾ ਪਸੰਦ ਕਰੋਗੇ ਲਾਈਵ ਟੋਰਾਂਟੋ ਦੇ ਵਿੱਚ ਸੋ ਆਪਾਂ ਫਿਰ ਅਰਜ਼ੀ ਪਾ ਸਕਦੇ ਹਾਂ ਬਹੁਤ ਸਾਰੇ ਪ੍ਰਮੋਟਰਸ ਇਸ ਟਾਈਮ ਕੰਟੀਨਿਊ ਕਰ ਰਹੇ ਆ ਸੋ ਦੇਖਦੇ ਹਾਂ ਕਿ ਜੇ ਤੁਹਾਡੀ ਵਧੀਆ ਕਾਲਸ ਆਈਆਂ ਤੁਸੀਂ ਐਪ ਟੂ ਦੱਸਿਆ ਤਾਂ ਹੋ ਸਕਦਾ ਕਿ ਤੁਹਾਡਾ ਫੇਵਰੇਟ ਜਿਹੜਾ ਆਰਟਿਸਟ ਆ ਉਹ ਜਲਦੀ ਲੈ ਕੇ ਆਈਏ ਅਸੀਂ
1: ਕਿਆ ਬਾਤ ਹੈ ਇਹ ਬਣਦਾ ਹੀ ਹੈ ਅਤੇ ਜਦੋਂ ਬੰਦੇ ਨੂੰ ਆਪਣੀ ਪਸੰਦ ਦਾ ਕੋਈ ਆਰਟਿਸਟ ਦੇਖਣ ਨੂੰ ਮਿਲ ਜੇ ਸੁਣਨ ਨੂੰ ਮਿਲ ਜੇ ਬੰਦਾ ਕਹਿੰਦਾ ਵੀ ਯਾਰ ਉੱਦਾਂ ਤੇ ਕੈਸਟਾਂ ਦੇ ਵਿੱਚ ਇੱਦਾਂ ਯੂਟਿਊਬ 'ਤੇ ਜਾਂ ਹੋਰ ਚੀਜ਼ਾਂ ਬੜੀ ਵਾਰ ਸੁਣਿਆ ਪਰ ਜੋ ਅੱਜ ਲਾਈਵ ਸੁਣਿਆ ਕਹਿੰਦੇ ਨਜ਼ਾਰਾ ਹੀ ਆ ਗਿਆ ਪਿਛਲੇ ਦਿਨੀ ਮੈਂ ਵੀਡੀਓ ਦੇਖ ਰਿਹਾ ਸੀ ਆਪਣਾ ਮਾਸਟਰ ਸਲੀਮ ਜੀ ਦੀ ਮੈਂ ਹੈਰਾਨ ਯਾਰ ਮੈਂ ਕਿਹਾ ਵੀ ਜਿਹੜਾ ਬਿਨਾਂ ਮਾਈਕ ਤੇ ਗਾਣਾ
2: ਬਿਨਾਂ ਮਾਈਕ ਤੋਂ ਚਾਰ ਸਾਲ ਦੀ ਉਮਰ ਤੋਂ ਗਾਉਣਾ ਸ਼ੁਰੂ ਕੀਤਾ ਔਰ ਘਰ ਦੇ ਵਿੱਚ ਮਿਊਜ਼ਿਕ ਦੀ ਯੂਨੀਵਰਸਿਟੀ ਪੂਰਨ ਸ਼ਾਹ ਕੋਟੀ ਜੀ ਔਰ ਤੁਹਾਡਾ ਮਾਹੌਲ ਕਿਸ ਤਰ੍ਹਾਂ ਦਾ ਔਰ ਉਹਨਾਂ ਦੇ ਗੁਰੂ ਹੰਸ ਰਾਜ ਹੰਸ ਜੀ ਸੋ ਬਾਕੀ ਪੱਕਾ ਮਿਊਜ਼ਿਕ ਚੰਗਾ ਮਿਊਜ਼ਿਕ ਔਰ ਸਾਫ਼ ਸੁਥਰਾ ਮਿਊਜ਼ਿਕ
1: ਉਹਨਾਂ
2: ਦੇ ਹਿੱਸੇ ਸੁਰਾਂ ਵਾਲਾ ਬਿਲਕੁਲ ਅਤੇ ਉੱਥੇ ਫਿਰ ਇੱਦਾਂ ਦਾ ਹੌਸਲਾ ਹਰ ਸਿੰਗਰ ਨਹੀਂ ਕਰ ਸਕਦਾ ਕਿ ਮਾਈਕ ਛੱਡ ਕੇ ਲੈ ਬਈ ਨਹੀਂ ਤਾਂ ਅੱਜ ਕੱਲ੍ਹ ਮਾਈਕ ਵਾਲੇ ਪਹਿਲਾਂ ਕਈ ਸਿੰਗਰ ਕਹਿ ਦਿੰਦੇ ਕਿ ਢੋਲ ਤੁੰਬੀ ਵਾਲਿਆਂ ਨੂੰ ਬਈ ਤੁਸੀਂ ਕੰਮ ਦੱਬ ਕੇ ਰੱਖਣਾ ਮੇਰਾ ਸਾਹ ਤਾਂ ਚਾਹ ਠੱਲੇ ਪਤਾ ਨਾ ਲੱਗੇ ਤੇ ਉਹ ਵੇਖੋ ਮਾਈਕ ਤੋਂ ਬਿਨਾਂ ਗਾਉਣਾ ਔਰ ਕਿੰਨਾ ਹੌਸਲਾ
1: ਤੇ ਕਈ ਵਾਰ ਮਾਈਕ ਲਾਉਣਾ ਤੇ ਮਾਈਕ ਦੇ ਉੱਤੇ ਕਹਿਣਾ ਵੀ ਯਾਰ ਆਟੋ ਟਿਊਨ ਲਾ ਲੇ ਪਹਿਲਾਂ ਇਹ ਤੋਂ ਬਿਨਾਂ ਨਹੀਂ ਮੈਥੋਂ ਗਾਉਣਾ
2: ਸਾਹ ਸੂ ਚੜ ਗਿਆ ਪਤਾ ਨਾ ਲੱਗ ਜੇ
1: ਹਾਂ ਕਿਤੇ ਸਿਰ ਉੱਤੇ ਥੱਲੇ ਹੋ ਜਾਏ ਤੇ ਆਟੋ ਟਿਊਨ ਸੈੱਟ ਕਰ ਦੇ ਉਹਨੂੰ
2: ਪਰ ਚਲੋ ਥੱਲੇ ਰਹਿੰਦੇ ਉੱਤੇ ਹੁੰਦੇ ਨਹੀਂ ਜੀ
1: ਹਾਂ ਇੱਕ ਗਾਣਾ ਸੁਣੀਏ ਆਪਾਂ ਨੁਸਰਤ ਫਤਿਹ ਅਲੀ ਖਾਨ ਜੀ ਦਾ
2: ਆਹ
1: ਬੰਦਾ ਕਹੇ ਯਾਰ ਜੀ ਅੱਜ ਜਿਉਂਦੇ ਹੁੰਦੇ ਤੇ ਭੱਜ ਕੇ ਜਾਣਾ ਸੀ
2: ਕਿਉਂਕਿ
1: ਫੈਨ ਉਹਦੇ ਚੜ੍ਹਦੇ ਲੈਂਦੇ ਪੰਜਾਬ ਤੋਂ ਦੁਨੀਆ ਵਰਲਡ ਵਾਈਡ ਹਰ ਪਾਸਿਓਂ ਬਹੁਤ ਫੈਨ ਨੇ ਤੇ ਗੀਤ ਸੁਣੀਏ ਇੱਕ
2: ਬਿਲਕੁਲ
1: ਬੜਾ ਸ਼ਾਨਦਾਰ ਕਦੇ ਟਕਰੇ ਤੇ ਹਾਲ ਸੁਣਾਵਾਂ ਨਹੀਂ ਸਾਨੂੰ ਰੋਗ ਲਾਉਣ ਵਾਲੇ ਆ
2: ਮੈਂ ਕਹਿੰਦਾ ਤੁਸੀਂ ਸੁਣਾ ਦਿਓ
1: ਮੈਂ ਕਹਿੰਦਾ ਹੁਣ ਪਤਾ ਨਹੀਂ ਕਿਵੇਂ ਦਾ ਵੀ ਗਾਇਆ ਪਰ ਆ ਮੈਂ ਸੁਣਦਿਆਂ ਪ੍ਰੋਗਰਾਮ ਪੰਜਾਬੀ ਲਹਿਰਾਂ।

0: क्या बात है यार, लेजेंड। जे सुनिए गाना तो बंदा सुनता ही रह जाता, क्योंकि गायकी यार इस तो उत्ते की हो सकती है। क्या नहीं, सूफियाना अंदाज, बोलों के विच पावर, सुर उत्ते थले बंदे नूं ऐ खिच के जोड़ देंदे आ गीत दे नाल।
1: इंसाना वर्गी गायकी जिवें आपां कहिंदे आ ना कि एक बारी सुन लिया तो फिर सुनीए, जिवें आपां कहिंदे किसी इंसान नूं एक बारी मिल लिया तो फिर मिलीए। मिलन जी करदा, विछड़न जी नहीं करदा। वह कहिंदे हुंदे ना कि थोड़िया वांगू थुड़के मिलीए, थोड़िया वांगू थुड़के मिलीए, ते पंछियां वांगू उड़के मिलीए, ते मिलके मिलदिया इंज लगता है कि दिल नहीं भरिया मुड़के मिलीए,
0: मुड़के होर मिलीए। क्या बात है, क्या बात।
1: चंगा म्यूजिक भी इदा ही है।
0: ते हुण शायरी दी गल हो रही है, ते जदों मक्खन बराड़ साहब नाल जुड़ जाण ते गल फिर पूरी बनदी है। जी मक्खन बराड़ साहब, सत श्री अकाल।
2: सत श्री अकाल जी, सारे श्रोतियां नूं, तुहाडे नूं ते तुहानूं भी, सारी टीम नूं सत श्री अकाल जी।
0: जी की हाल चाल है जी?
2: बिलकुल ठीक है जी।
0: तड़कता भड़कती कोई चीज लगती है भी आ रही है मक्खन बराड़ जी वालों।
2: चलो सुना दिने तुहानूं, मैं तां तुहाडे कोल फोन नंबर लेना सी जिहड़े ते रेडियो सुनिया जा सकदा।
0: जिथे रेडियो सुनिया जा सकदा है जी, लिखो जी।
2: हां जी
0: हां जी, 416 जी।
2: हां जी,
0: 477
2: 70
0: 77 77
2: अच्छा 477
0: 2040
2: 2040
0: 416-477-2040
2: नशे गोलियां खांदा मूधे मूह डिगदा
0: जी,
2: बंदियां वांगू कदे ओ सीधा तुरदा नहीं हुंदा, जेड़े घर विच कुकड़ी वांगा दिंदी है उत्थे जुरत वाला कोई कहिंदे मुर्गा नहीं हुंदा। ਕੁਕੜੀ ਦਾ ਤਾਂ ਹੀ ਬਾਂਗਾ ਤੇ ਉਹਨਾਂ ਦੀ ਜੁਰਤ ਵਾਲਾ ਮੁਰਗਾ ਹੀ ਹੈਨੀਗਾ।
0: ਸਹੀ ਗੱਲ ਹੈ ਜੀ,
2: ਜਿਹੜੇ ਘਰ ਵਿੱਚ ਜੁਰਤ ਵਾਲਾ ਕੋਈ ਮੁਰਗਾ ਨਹੀਂ ਹੁੰਦਾ, ਮੱਖਣ ਬਰਾੜਾ ਨਿਕਲੀ ਹੋਈ ਜਨਾਨੀ ਤਾਂ ਕਿਤੇ ਵਾਪਸ ਮੁੜ ਆਉਂਦੀ, ਪਰ ਨਿਕਲ ਜਾਵੇ ਜੇ ਬਟੂਆ ਵਾਪਸ ਮੁੜਦਾ ਨਹੀਂ ਹੁੰਦਾ।
1: ਕਿਆ ਬਾਤ ਹੈ ਜੀ,
0: ਵਾਹ ਜੀ ਵਾਹ, ਇਹ ਨਵਾਂ ਹੀ ਲਿਖਿਆ ਲੱਗਦਾ।
2: ਹਾਂ ਜੀ,
0: ਵੈਰੀ ਗੁੱਡ। ਇਹ ਤੁਹਾਨੂੰ ਫਿਰ ਜੀ ਮੱਖਣ ਬਰਾੜ ਜੀ, ਮੈਨੂੰ ਲੱਗਦਾ ਆਮਦ ਰੱਬ ਵੱਲੋਂ ਹੁੰਦੀ ਰਹਿੰਦੀ ਹੈ, ਜਿਹੜੀ ਤੁਸੀਂ ਲਿਖਦੇ ਰਹਿੰਦੇ ਹੋ, ਰਾਈਟਰ ਬੜੇ ਕਮਾਲ ਦੇ ਤੁਸੀਂ।
2: ਤੁਹਾਡੀਆਂ ਗੱਲਾਂ ਬਾਤਾਂ ਜਿੱਥੇ ਕਿਤੇ ਜਾਈਦਾ ਦੇਖ ਲਈ ਦੀਆਂ। ਮੈਂ ਇੱਕ ਮੇਲੇ ਚ ਗਿਆ ਸੀ ਤੇ ਉੱਥੇ ਉਹ ਅਨਾਊਂਸਮੈਂਟ ਕਰ ਰਹੇ ਸੀ ਵੀ ਬਟੂਆ ਦਾ ਖਿਆਲ ਰੱਖੋ, ਜੇ ਬਟੂਆ ਨਿਕਲ ਜੇ ਫਿਰ ਮੁੜਦਾ ਨਹੀਂ ਹੁੰਦਾ।
1: ਬਿਲਕੁਲ, ਅਸੀਂ ਮੱਖਣ ਬਰਾੜ ਜੀ ਪਹਿਲਾਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਨਾਮ ਪ੍ਰਭ ਸੰਧੂ ਆ, ਮੈਂ 9 to 10 ਰੇਡੀਓ ਪ੍ਰੋਗਰਾਮ ਉਡਾਨ ਕਰਦਾ ਤੇ ਮੈਂ ਅਕਸਰ ਤੁਹਾਡੇ ਗੀਤ ਵਜਾਉਂਦੇ ਰਹੀਦਾ, ਤੇ ਤੁਹਾਡੇ ਵਾਸਤੇ ਮੈਂ 2 ਲਾਈਨਾਂ ਕਹੂੰਗਾ, ਕਿਉਂਕਿ ਬਹੁਤ ਘੱਟ ਐਸੇ ਸ਼ਾਇਰ ਆ ਜਿਨ੍ਹਾਂ ਨੇ ਬਹੁਤ ਚੰਗਾ ਤੇ ਸੁਚੱਜਾ ਲਿਖਿਆ। ਮੈਂ ਕਹੂੰਗਾ ਕਿ ਬਹੁਤੇ ਲੰਘੇ ਥੋੜੇ ਹੀ ਰਹਿ ਗਏ, ਬਹੁਤੇ ਲੰਘੇ ਥੋੜੇ ਹੀ ਰਹਿ ਗਏ, ਕੁਝ ਪੰਨੇ ਜੋ ਮੋੜੇ ਹੀ ਰਹਿ ਗਏ, ਬਹੁਤੇ ਲੰਘੇ ਥੋੜੇ ਹੀ ਰਹਿ ਗਏ, ਕੁਝ ਪੰਨੇ ਜੋ ਮੋੜੇ ਹੀ ਰਹਿ ਗਏ, ਤੇ ਖਾਲੀ ਸਾਰਾ ਖੇਤ ਹੋ ਗਿਆ, ਹੁਣ ਤੇ ਗਿਣਵੇਂ ਹੀ ਓੜੇ ਰਹਿ ਗਏ, ਇੱਕ ਵੀ ਮੁੱਲ ਦਾ ਸਾਹ ਨਹੀਂ ਮਿਲਿਆ, ਇੱਕ ਵੀ ਮੁੱਲ ਦਾ ਸਾਹ ਨਹੀਂ ਮਿਲਿਆ, ਧਾਂਦੇ ਥੱਬੇ ਜੋੜੇ ਹੀ ਰਹਿ ਗਏ। ਸੋ ਤੁਸੀਂ ਸਾਡੇ ਵਾਸਤੇ ਉਹ ਧਾਨੋ, ਉਹ ਪੰਨੇ ਹੋ ਜਿਹੜੇ ਅਸੀਂ ਖੋਲਾਂਗੇ ਫਿਰ ਪੜ੍ਹਾਂਗੇ, ਕਿਉਂਕਿ ਚੰਗਾ ਲਿਖਣਾ ਅਤੇ ਚੰਗਾ ਗਾਉਣਾ, ਚੰਗਾ ਫਿਲਮਾਉਣਾ, ਮੈਨੂੰ ਲੱਗਦਾ ਕਿ ਕੁਛ ਕੁ ਸਾਹਿਤਕਾਰਾਂ ਦੇ ਲੇਖਕਾਂ ਦੇ ਹਿੱਸੇ ਆਇਆ, ਅਤੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਹੋ, ਅਤੇ ਕਿਸੇ ਦਿਨ ਲੰਬੀਆਂ ਗੱਲਾਂ ਬਾਤਾਂ ਕਰਾਂਗੇ ਸਟੂਡੀਓ 'ਚ ਬੁਲਾ ਕੇ, ਮੇਰੀ ਬੜੀ ਰੀਝ ਸੀ, ਅਤੇ ਇੱਕ ਦਿਨ ਤੁਸੀਂ ਅੱਗੇ ਵੀ ਕਾਲ ਕੀਤੀ ਸੀ ਅਤੇ ਮੈਂ ਉਸ ਦਿਨ ਕੰਟੈਕਟ ਨੰਬਰ ਲੈ ਨਹੀਂ ਸਕਿਆ ਸੀਗਾ, ਅਤੇ ਜ਼ਰੂਰ ਗੱਲਬਾਤ ਤੁਹਾਡੇ ਨਾਲ ਕਿਸੇ ਦਿਨ ਕਰਾਂਗੇ।
2: ਬਹੁਤ ਜੀ ਸੰਧੂ ਸਾਹਿਬ, ਬਹੁਤ ਮਿਹਰਬਾਨੀ,
1: ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ, ਬਹੁਤ ਮੁਹੱਬਤ, ਬਹੁਤ ਪਿਆਰ ਜੀ।
2: ਮੈਨੂੰ ਇੱਕ ਵਾਰੀ ਫੋਨ ਫੇਰ ਦੱਸੀ ਯਾਰ
0: ਜੀ, ਨੰਬਰ ਇੱਕ ਵਾਰੀ ਫੇਰ ਦੱਸੀਏ।
2: ਹਾਂ ਮੈਨੂੰ ਦੱਸੀ।
0: ਹਾਂ ਜੀ ਹਾਂ ਜੀ, 416
2: 416
0: 477
2: 477
0: 2040
2: 2040 ਓਕੇ ਠੀਕ ਠੀਕ ਹੈ,
0: ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਤੇ ਬਰਾੜ ਸਾਹਿਬ ਅੱਗੇ ਪਿੱਛੇ ਵੀ ਕਾਲ ਕਰਦੇ ਆ, ਤੇ ਬੜਾ ਵਧੀਆ ਲੱਗਦਾ ਵੀ ਯਾਰ ਹਾਂ ਕੋਈ ਹਸਤੀ ਸਾਨੂੰ ਕਾਲ ਕਰ ਰਹੇ ਆ, ਤੇ ਉਹ ਜੁੜੇ ਵੀ ਹੋਏ ਆ ਪ੍ਰੋਗਰਾਮ ਨਾਲ, ਅਕਸਰ ਹੀ ਸਾਰਿਆਂ ਨੂੰ ਸਪੋਰਟ ਕਰਦੇ ਨੇ ਜਿੰਨੇ ਵੀ ਪ੍ਰੋਗਰਾਮ AM 5 ਥੋੜੇ ਚੱਲਦੇ ਨੇ, ਤੇ ਇੱਕ ਬੜਾ ਵੱਡਾ ਨਾਮ, ਤੇ ਸਾਡੇ ਲਈ ਵੀ ਬੜੀ ਇੱਕ ਬਲੈਸਿੰਗ ਵਾਲੀ ਗੱਲ ਆ ਪ੍ਰਭ।
1: ਬਹੁਤ ਬਹੁਤ ਬਿਲਕੁਲ ਜੀ,
0: ਤੇ ਜਦੋਂ ਐਵੇਂ ਦੀ ਬਲੈਸਿੰਗ ਹੋਵੇ ਤੇ ਧਰਤੀ ਹਿਲਣੀ ਬਣਦੀ ਕਿ ਨਹੀਂ?
1: ਬਿਲਕੁਲ, ਇੱਕ ਲਾਈਨ ਰਹਿ ਗਈ ਸੀ ਮੇਰੀ, ਮੇਰੇ ਦਿਮਾਗ ਚੜੀ ਪਈ ਆ,
0: ਰੱਖਣੀ ਨੀ ਕੁਛ।
1: ਹਾਂ ਉਹ ਸਪੈਸ਼ਲ ਇਹਨਾਂ ਵਾਸਤੇ ਆ ਕਿ ਬਹੁਤੇ ਲੰਘੇ ਥੋੜੇ ਰਹਿ ਗਏ, ਕੁਝ ਪੰਨੇ ਜੋ ਮੋੜੇ ਰਹਿ ਗਏ, ਤੇ ਕੁਝ ਫੁੱਲ ਕਾਪੀ ਦੇ ਅੰਦਰ
0: ਅੱਛਾ
1: ਕੁਝ ਫੁੱਲ ਕਾਪੀ ਦੇ ਅੰਦਰ
0: ਉਹ ਬਸ ਰਹਿਣ
1: ਉਹਦੀ ਖਾਤਰ ਤੋੜੀ ਰਹਿ ਗਏ
0: ਓਏ ਹੋਏ ਹੋਏ
1: ਉਹ ਸੁੱਕ ਜਾਂਦੇ ਨਾ ਜਦੋਂ ਫੁੱਲ ਪੰਨਿਆਂ ਦੇ ਵਿੱਚ ਫਿਰ ਸਾਲਾਂ ਵਧੀਆਂ ਉਹ ਫਰੋਲੀ ਦਾ ਹੈ ਨਾ ਤੇ ਉਹ ਖਾਸ ਕੁਛ ਲੋਕ ਹੁੰਦੇ ਖਾਸ ਇਨਸਾਨ ਹੁੰਦੇ
0: ਉਹ ਖਾਸ ਲੋਕ ਕਿਹੜੇ ਹੁੰਦੇ ਆ ਮੈਂ ਭੁੱਲ ਗਿਆ ਵੈਸੇ ਕਿਹੜੇ ਹੁੰਦੇ ਆ
1: ਉਹ ਸਾਡੇ ਜਹਿਨ ਦੇ ਵਿੱਚੋਂ ਕਦੀ ਜਾਂਦੇ ਨਹੀਂ ਹੁਣ ਘਰ ਵਾਲੀ ਨੇ ਪ੍ਰੋਗਰਾਮ ਸੁਣ ਲਏ
0: ਘਰ ਜਾ ਕੇ ਰੋਟੀ ਵੀ ਖਾਣੀ
1: ਸ਼ਾਇਦ ਉਹਨੂੰ ਕਿਤੇ ਬੂਹੇ ਦੇ ਬਾਹਰ ਖੜਨਾ ਪਵੇ
0: ਬਸ ਰਹਿਣ ਦੇ ਛੇੜ ਦਾ ਦਰਦਾਂ ਨੂੰ
1: ਇਹ ਦਰਦ ਸੁਣਾਇਆ ਨਹੀਂ ਜਾਣਾ
0: ਸੁਣਾ ਕੇ ਤੇ ਸਕਦੇ ਆ ਪਰ
1: ਨਹੀਂ ਉਹ ਮੇਰੇ ਫੁੱਲ ਘਰ ਵਾਲੀ ਵਾਸਤੇ ਸੀਗੇ ਭਰਾ
0: ਚਲੋ ਤੇ ਮੈਂ ਕਹਦੇ ਹੁਣ ਧਰਤੀ ਹਿਲਦੀ ਦੀ ਗੱਲ ਹੋ ਰਹੀ ਹੈ ਗੀਤ ਵਾਲੀ ਕਿਤੇ ਕੁਝ ਹੋਰ ਧਰਤੀ ਨਾ ਹਿਲ ਜੇ ਤੇ ਉਸ ਤੋਂ ਪਹਿਲਾਂ ਇਹ ਗੀਤ ਲਾਣੇ ਆ ਧਰਤੀ ਹਿਲੀ ਹਿਲਦੀ ਤੇ ਪ੍ਰੋਗਰਾਮ ਪੰਜਾਬੀ ਲਹਿਰਾ
1: ਲਹਿਰਾ

0: ਕਿਆ ਬਾਤ ਹੈ, ਜਦੋਂ ਇਹ ਗਾਣਾ ਚੱਲੇ ਮੈਂ ਕਹਿੰਦਾ ਧਰਤੀ ਛੱਡੋ, ਜੇ ਕਾਰ ਦੇ ਵਿੱਚ ਲੱਗਾ ਹੋਵੇ ਸਿਸਟਮ, ਫਿਰ ਬੂਫਰ ਵੀ ਹਿਲਦੇ, ਸਪੀਕਰ ਵੀ ਹਿਲਦੇ।
1: ਇਹ ਜਦੋਂ ਆਏ ਸੀ ਨਾ ਇਹ ਸਿੰਗਰ, ਜਦੋਂ ਬ੍ਰਿਟਿਸ਼ ਵਾਲੇ ਜਿੰਨੇ ਮੁੰਡੇ ਨਵੇਂ ਆਏ ਸੀ, ਉਦੋਂ ਅਮਨ ਹੇਰ ਹੋ ਗਿਆ, ਹੋਰ ਕਈ ਮੁੰਡੇ ਆਏ ਸੀਗੇ, ਇਹੀ ਮੁੰਡੇ ਇੰਡਸਟਰੀ ਸੀ ਉਸ ਟਾਈਮ, ਅਤੇ ਇਹਨਾਂ ਦੇ ਹੀ ਗਾਣੇ ਚੱਲਦੇ ਸੀ ਉਸ ਟਾਈਮ। ਇਹਨਾਂ ਨੇ ਟ੍ਰੈਂਡ ਐਸਾ ਸੈੱਟ ਕੀਤਾ ਕਿ ਉਸ ਤੋਂ ਬਾਅਦ ਹਿਪ ਹੋਪ ਰਾਈਮਸ ਵਾਲ ਜਿਹੜੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋਈਆਂ ਇੰਗਲਿਸ਼ ਵੈਸਟਰਨ ਪੰਜਾਬੀ ਇੰਡਸਟਰੀ ਦੇ ਵਿੱਚ, ਜਦੋਂ ਵੈਸਟਰਨ, ਹਾਂ ਜਦੋਂ ਉਹ ਉਸਨੂੰ ਇੱਕ ਨਵੀਂ ਪਹਿਚਾਣ ਮਿਲੀ ਨਾ ਇਹਨਾਂ ਦੇ ਕਰਕੇ ਮਿਲੀ, ਔਰ ਜਦੋਂ ਬਾਲੀਵੁੱਡ 'ਚ ਵੀ ਇਹਨਾਂ ਦੇ ਗਾਣੇ ਵੱਜਦੇ ਸੀ, ਉਦੋਂ
0: ਇੰਟਰਨੈਸ਼ਨਲ ਗਲੋਬਲ ਲੈਵਲ 'ਤੇ ਜੇ ਗੱਲ ਕਰੀਏ ਇਹਨਾਂ ਨੇ ਸ਼ੁਰੂਆਤ ਕੀਤੀ ਯੂਕੇ ਦੇ ਵਿੱਚ, ਲੰਡਨ ਦੇ ਵਿੱਚ, ਖਾਸ ਕਰਕੇ ਮਲਕੀਤ ਸਿੰਘ ਜੀ ਤੋਂ ਸ਼ੁਰੂ ਹੋਇਆ ਕੰਮ, ਅਤੇ ਉਦੋਂ ਫਿਰ ਕਿੰਨੇ ਹੀ
1: ਸੁਖਸ਼ਿੰਦਰ ਸ਼ਿੰਦਾ ਜੀ,
0: ਮੈਂ ਕਹਿੰਦਾ ਕਮਾਲ ਦੇ ਐਕਟ ਉੱਥੋਂ ਨਿਕਲੇ ਆ ਵਰਲਡ ਲੈਵਲ 'ਤੇ। ਜੇ ਹੁਣ ਆਪਾਂ ਗੱਲ ਕਰੀਏ ਨਾ ਉੱਧਰ ਹੀ, ਅਤੇ ਤੁਸੀਂ ਸੁਣਿਆ ਹੋਣਾ ਜੇ ਸ਼ੌਨ,
1: ਜੇ ਸ਼ੌਨ ਜੀ
0: ਪੰਜਾਬੀ ਗੀਤ ਗਾਏ ਪਹਿਲਾਂ, ਅਤੇ ਫਿਰ ਉਹ ਅਮੈਰੀਕਾ ਦੇ ਵਿੱਚ ਵੀ ਗਾਣੇ ਕੱਢੇ, ਬੜੇ ਇੰਟਰਨੈਸ਼ਨਲ ਲੈਵਲ 'ਤੇ ਪਾਪੂਲਰ ਹੋਏ। ਰਿਸ਼ੀ ਰਿਚ,
1: ਰਿਸ਼ੀ ਰਿਚ
0: ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੂੰ ਪਤਾ ਉਹਨਾਂ ਦਾ ਮਿਊਜ਼ਿਕ, ਅਤੇ ਆਪਣਾ ਬ੍ਰਿਟਨੀ ਸਪੀਅਰਸ ਤੱਕ ਦੇ ਗਾਣਿਆਂ ਦੇ ਵਿੱਚ ਤਬਲੇ ਵਜਾਏ ਹੋਏ ਆ, ਉਹਨਾਂ ਨੇ ਮਿਊਜ਼ਿਕ ਦਿੱਤਾ ਹੋਇਆ, ਅਤੇ ਬੜੀਆਂ ਉਪਲਬਧੀਆਂ ਬੁਲੰਦੀਆਂ ਦੇ ਉੱਤੇ ਜੇ ਅੱਜ ਅਸੀਂ ਪੰਜਾਬੀ ਗੀਤ ਸੰਗੀਤ ਦੇਖ ਰਹੇ ਹਾਂ, ਅਤੇ ਕਿਸੇ ਨਾ ਕਿਸੇ ਨੇ ਵੈਸੇ ਬਹੁਤਾਂ ਨੇ ਯੋਗਦਾਨ ਪਾਇਆ, ਅਤੇ ਉਹਦੇ ਸਦਕਾ ਹੀ ਹੁਣ ਜਿਹੜਾ ਗਲੋਬਲ ਫੇਮ ਮਿਲਿਆ ਪੰਜਾਬੀ ਮਿਊਜ਼ਿਕ ਨੂੰ, ਅਤੇ ਹਰ ਕੋਈ ਬੰਦਾ, ਹਰ ਇੱਕ ਰੇਸ ਦਾ ਬੰਦਾ ਗੀਤ ਨੂੰ ਸੁਣਦਾ, ਭਾਵੇਂ ਸਮਝ ਨਹੀਂ ਆਉਂਦੀ, ਅਤੇ ਮੱਲੋ ਮੱਲੀ ਉਹ ਬੰਦਾ ਨਾ ਮੋਢੇ ਜਿਹੇ ਤਾਂ ਕਮਾ ਹੀ ਲੈਂਦਾ,
1: ਕਮਾ ਹੀ ਲੈਂਦਾ, ਕਿਉਂਕਿ ਉਹ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹਨਾਂ ਲੋਕਾਂ ਨੇ ਮਿਊਜ਼ਿਕ ਇੰਡਸਟਰੀ ਐਂਟਰੀ ਮਾਰੀ, ਉਦੋਂ ਇਹ ਬਹੁਤ ਨਵਾਂ ਸੀ, ਬਹੁਤ ਜਦੋਂ ਸਿੱਧਾ ਹੀ ਚਮਕੀਲੇ ਤੋਂ ਬਾਅਦ, ਔਰ ਸ਼ਾਂਤਮਈ ਮਿਊਜ਼ਿਕ, ਔਰ ਤੂੰਬੀ ਤੋਂ ਬਾਅਦ ਇੱਕ ਐਸਾ ਵੈਸਟਰਨ ਮਿਊਜ਼ਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਸ਼ਾਮਿਲ ਹੋਇਆ, ਅਤੇ ਯੂਥ ਵਾਸਤੇ ਤਾਂ ਬਹੁਤ ਨਵਾਂ ਸੀ,
0: ਬਿਲਕੁਲ ਬਿਲਕੁਲ,
1: ਔਰ ਦਿਲਾਂ 'ਤੇ ਰਾਜ ਕੀਤਾ ਉਸ ਟਾਈਮ ਇਸ ਮਿਊਜ਼ਿਕ
0: ਪੂਰਾ ਜੀ। ਹਜੇ ਵੀ ਪੁਰਾਣੇ ਗੀਤ ਲਾ ਲਓ, ਆ ਗੀਤ 'ਤੇ ਦੇਖ ਲਓ, ਗਰਾਊਂਡ ਸ਼ੇਕਰ, ਧਰਤੀ ਹਿਲਦੀ, ਹਜੇ ਵੀ ਬੰਦਾ ਨੱਚਦਾ, ਅਤੇ ਬੜਾ ਹੀ ਸ਼ਾਨਦਾਰ ਇੱਕ ਦੇਣ। ਅਤੇ ਨਾਲ ਦੀ ਨਾਲ ਹਰ ਇੱਕ ਇਨਸਾਨ ਨੂੰ ਹੁੰਦਾ ਵੀ ਯਾਰ ਤਿਆਰ ਤਿਆਰ ਹੋ ਕੇ ਵਧੀਆ ਕਿਤੇ ਜਾਇਆ ਜਾਵੇ, ਅਤੇ ਉੱਤੋਂ ਦੀ ਬੰਦਾ ਮਹਿਕਦਾ ਹੋਵੇ, ਅਤੇ ਕਹਿੰਦਾ ਯਾਰ ਇਹੋ ਜਿਹੇ ਮਹਿਕਣ ਵਾਲੀਆਂ ਚੀਜ਼ਾਂ ਕਿੱਥੋਂ ਮਿਲਦੀਆਂ, ਇੱਤਰ ਕਿੱਥੋਂ ਮਿਲਦੇ ਇਹੋ ਜਿਹੇ। ਅਤੇ ਤੁਸੀਂ ਜ਼ਰੂਰ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਰੋਇਲ ਪਰਫਿਊਮਸ, ਬੜੀ ਸ਼ਾਨਦਾਰ, ਤੁਹਾਨੂੰ ਪ੍ਰੀਮੀਅਮ ਫ੍ਰੈਗਨੈਂਸਿਸ ਜਿਹੜੇ ਵੀ ਬ੍ਰਾਂਡਿਡ ਨੇ ਉਹਦੇ ਤੁਹਾਨੂੰ ਕਲੋਨ ਟਾਈਪ ਜੇ ਮਿਲਣਗੇ ਉੱਥੇ ਘੱਟ ਰੇਟ ਦੇ ਵਿੱਚ, ਅਤੇ ਰੋਇਲ ਪਰਫਿਊਮਸ ਤੁਸੀਂ ਜ਼ਰੂਰ ਵਿਜ਼ਿਟ ਕਰੋ ਉੱਥੇ। ਅਤੇ ਜਿਹੜੇ ਲੌਂਗ ਲਾਸਟਿੰਗ ਪਰਫਿਊਮਸ ਨੇ, ਅਤੇ ਓਇਲ ਵੀ ਹੁੰਦੇ ਆ, ਜਿਹੜੇ ਤੁਸੀਂ ਓਇਲ ਲਾਓ ਪਰਫਿਊਮ ਵਾਲੇ ਹੱਥ 'ਤੇ ਮਲੋ, ਜਿੱਥੇ ਮਰਜ਼ੀ ਬਾਂਹ 'ਤੇ ਮਲੋ, ਅਤੇ ਲੌਂਗ ਲਾਸਟਿੰਗ ਰਹਿੰਦੇ ਆ ਰੋਇਲ ਪਰਫਿਊਮਸ ਦੇ, ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲਹਿਰਾਂ, ਅਤੇ ਕੁਛ ਕੁ ਮੈਸੇਜ ਆਪਾਂ ਜ਼ਰੂਰ ਹੋਰ ਵੀ ਦਈਏ। ਅਤੇ ਜੀ ਟੀ ਏ ਕ੍ਰੈਡਿਟ ਦੀ ਟੀਮ, ਕੋਈ ਤੁਹਾਨੂੰ ਫਾਈਨੈਂਸ਼ੀਅਲ ਸਲਿਊਸ਼ਨਸ ਦੇ ਬਾਰੇ ਤੁਸੀਂ ਅਗਰ ਦੇਖ ਰਹੇ ਹੋ, ਅਤੇ ਜੀ ਟੀ ਏ ਦੇ ਵਿੱਚ ਬੜੀ ਇੱਕ ਵੱਡੀ ਟੀਮ, ਜੀ ਟੀ ਏ ਕ੍ਰੈਡਿਟ ਦੇ ਨਾਲ ਸੰਪਰਕ ਕਰੋ, ਤੁਹਾਨੂੰ ਬਹੁਤ ਵੱਡੇ ਲੈਵਲ 'ਤੇ ਵੀ ਹੈਲਪ ਕੀਤੀ ਜਾ ਸਕਦੀ ਹੈ, ਕਿੱਦਾਂ ਤੁਸੀਂ ਆਪਣੇ ਫਾਈਨੈਂਸ ਨੂੰ ਮੈਨੇਜ ਕਰਨਾ। ਅਤੇ ਬੈਸਟ ਫਾਈਨੈਂਸ਼ੀਅਲ ਸਲਿਊਸ਼ਨਸ ਦੇ ਲਈ ਜੀ ਟੀ ਏ ਕ੍ਰੈਡਿਟ, ਸੰਪਰਕ ਨੰਬਰ 416-650-1116-650-1100। ਸਮਰ ਦਾ ਟਾਈਮ ਹੈ, ਕੋਈ ਤੁਸੀਂ ਫੈਂਸਿੰਗ ਵਧੀਆ ਕਰਵਾਉਣੀ ਹੈ, ਜਾਂ ਘਰ ਦੇ ਵਿੱਚ ਡੈੱਕ ਬਣਵਾਉਣਾ ਚਾਹ ਰਹੇ ਹੋ, ਯਾਰ ਪੈਟੀਓ ਹੋਵੇ ਸ਼ਾਨਦਾਰ, ਬੰਦਾ ਸਮਰ ਦੇ ਵਿੱਚ ਸ਼ਾਮ ਜਿਹਨੂੰ ਬਾਹਰ ਨਿਕਲੇ ਅਤੇ ਸ਼ਾਨਦਾਰ ਡੈੱਕ 'ਤੇ ਬੈਠਣ ਦਾ ਮੌਕਾ ਮਿਲੇ, ਇਹੋ ਜਿਹੀ ਸ਼ਾਮ ਹੋਵੇ ਜਿਵੇਂ ਇਸ ਟਾਈਮ ਲਿਸ਼ਕਦੀ ਐਨ ਸੰਤਰੀ ਸ਼ਾਮ ਹੈ, ਅਤੇ ਜ਼ਰੂਰ ਤੁਸੀਂ ਰੈਨੋ ਫੈਂਸ ਐਂਡ ਡੈੱਕ ਦੀ ਸਕੀ ਟੀਮ ਦੇ ਨਾਲ ਸੰਪਰਕ ਕਰੋ, ਅਪਗ੍ਰੇਡ ਕਰੋ ਆਪਣੇ ਆਊਟਡੋਰ ਸਪੇਸ ਨੂੰ, ਕਸਟਮ ਫੈਂਸ ਬਣਵਾ ਸਕਦੇ ਹੋ। ਅਤੇ ਰੈਨੋ ਫੈਂਸ ਐਂਡ ਡੈੱਕ, ਸੰਪਰਕ ਨੰਬਰ 647-804-3220 'ਤੇ ਸੰਪਰਕ ਕਰ ਸਕਦੇ ਹੋ।
1: ਸੋ ਬਿਲਕੁਲ ਜੀ, 905-673-3337 9563-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਇੱਕ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਮੇਰੇ ਨਾਲ ਸਰਬ, ਬਹੁਤ ਸਰਬ ਤੁਸੀਂ ਜਦੋਂ ਤੁਸੀਂ ਬੋਲਦੇ ਹੋ ਨਾ, ਕਈ ਵਾਰ ਤੁਹਾਨੂੰ ਆਪਣੀ ਕਾਬਲੀਅਤ ਨਹੀਂ ਪਤਾ ਹੁੰਦਾ, ਪਰ ਮੈਂ ਜਦੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਕਿਤੇ ਹੋਰ ਜਾਂਦਾ ਜਾਂਦਾ ਮੁੜ ਕੇ ਆ ਗਿਆ, ਅਤੇ ਉਮੀਦ ਕਰਦੇ ਹਾਂ ਕਿ ਇੱਦਾਂ ਹੀ ਸਾਰੇ ਆਪਣੇ ਆਪਣੇ ਰਸਤਿਆਂ 'ਤੇ ਮੁੜੇ ਨਹੀਂ ਹੋਣਗੇ ਪਰ ਇੰਜੋਏ ਕਰ ਰਹੇ ਹੋਣਗੇ। ਬਹੁਤ ਸੋਹਣਾ ਪ੍ਰੋਗਰਾਮ ਕਰਦੇ ਹੋ, ਸ਼ਨੀਵਾਰ ਨੂੰ ਵੀ ਤੁਹਾਨੂੰ ਕਦੇ ਨਾ ਕਦੇ ਸਾਡਾ ਸੁਣਨ ਦਾ ਸਬੱਬ ਬਣਦਾ ਆ, ਬਹੁਤ ਸੋਹਣਾ ਬੋਲਦੇ ਹੋ, ਅਤੇ ਸਰੋਤੇ ਵੀ ਬਹੁਤ ਐਪਰੀਸ਼ੀਏਟ ਕਰਦੇ ਆ, ਬੜੇ ਪਿਆਰ ਨਾਲ ਸੁਣਦੇ ਆ, ਔਰ ਪੰਜਾਬੀ ਲਹਿਰਾਂ ਔਰ ਹੋ ਗਿਆ ਜਾਂ ਫਿਰ AM 530 ਦੀ ਫ੍ਰੀਕੁਐਂਸੀ ਹੋ ਗਈ, ਤਾਂ ਹੈ ਹੀ ਕਮਾਲ ਦੀ, ਸਭ ਦਾ ਮਨ ਪਸੰਦ।
0: ਬਹੁਤ ਥੈਂਕ ਯੂ ਯਾਰ ਤੁਹਾਡੇ ਇੰਨੇ ਸੋਹਣੇ ਬੋਲਾਂ ਦੇ ਲਈ, ਇਹ ਅਸੀਂ ਫੂਕ ਛਕਣਾ ਚਾਹੁੰਦੇ ਹਾਂ, ਕਈ ਵਾਰ ਬੰਦੇ ਦਾ ਦਿਲ ਕਰਦਾ।
1: ਹੁਣ ਤੁਸੀਂ ਮੈਨੂੰ ਕਹਿ ਦਿਓ ਵੀ ਤੁਸੀਂ ਵੀ, ਹੁਣ ਆਪਾਂ ਦੋਨੋਂ ਇੱਕ ਦਿਨ ਫੂਕ ਛਕਾਈ ਚੱਲੀਏ, ਵਧੀਆ। ਅੱਛਾ ਨਹੀਂ, ਇਹ ਇਸ 'ਤੇ ਵੀ ਮੈਂ ਗੱਲਬਾਤ ਕਰਨੀ ਚਾਹੂੰਗਾ ਕਿ ਮੈਂ ਸਵੇਰੇ ਗੱਲਬਾਤ ਕਰ ਰਿਹਾ ਸੀ, ਮੈਨੂੰ ਉੱਥੇ ਆਪਾਂ ਮਸਤਾਨੇ 'ਤੇ ਗਏ ਅਤੇ ਜਦੋਂ ਤੁਸੀਂ ਇੱਥੇ ਆਏ ਤਾਂ ਮੈਨੂੰ ਬੜੇ ਪਿਆਰੇ ਸੱਜਣ ਮਿਲੇ ਅਤੇ ਉਹ ਕਹਿੰਦੇ ਕਿ ਪ੍ਰਭ ਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ ਸਵੇਰੇ ਵੀ ਸ਼ਾਮ ਨੂੰ, ਅਤੇ ਮੈਂ ਫਿਰ ਸੋਚਿਆ ਵੀ ਐਡਾ ਤਾਂ ਖਾਸ ਮੈਨੂੰ ਤਾਂ ਵਧੀਆ ਲੱਗਦਾ ਨਹੀਂ, ਪਰ ਫਿਰ ਮੈਂ ਸੋਚਿਆ ਕਿ ਜਿਹੜੀ ਫੂਕ ਛਕਣ ਦਾ ਆਪੋਜ਼ਿਟ ਵਰਡ ਆ ਐਪਰੀਸ਼ੀਏਸ਼ਨ, ਉਹ ਬਹੁਤ ਜ਼ਰੂਰੀ ਆ।
0: ਜ਼ਰੂਰੀ ਤਾਂ ਹੈ,
1: ਫੂਕ ਕਿਸ ਹੱਦ ਤੱਕ ਛਕਣੀ ਆ
0: ਇਹ ਡਿਪੈਂਡ ਕਰਦਾ,
1: ਡਿਪੈਂਡ ਕਰਦਾ ਹੁਣ ਇੱਕ ਦੋ ਪੰਪ ਵਧੀਆ ਆ, ਕਿਉਂਕਿ ਫੂਕ ਜੇ ਤੁਹਾਡੇ ਟਾਇਰ 'ਚ ਨਹੀਂ ਤੁਸੀਂ ਚੱਲ ਨਹੀਂ ਪਾਓਗੇ। ਰਸਤਾ ਮੰਜ਼ਿਲ ਤੇ ਪਹੁੰਚਣ ਵਾਸਤੇ ਵਧੀਆ ਰਸਤਾ ਤੈਅ ਕਰਨ ਵਾਸਤੇ ਟਾਇਰਾਂ 'ਚ ਹਵਾ ਬਹੁਤ ਜ਼ਰੂਰੀ,
0: ਬਹੁਤ ਜ਼ਰੂਰੀ ਹੈ, ਹਿਸਾਬ ਦੀ ਹਵਾ।
1: ਹਾਂ, ਤੇ ਜ਼ਿਆਦਾ ਹੋਵੇ ਫਿਰ ਫਟਣ ਦਾ ਖਤਰਾ ਆ, ਜ਼ਿਆਦਾ ਨਾ ਹੋਵੇ ਮੀਡੀਅਮ ਫੂਕ ਕੁਛ ਛਕਾਉਂਦਾ ਛਕ ਲਿਆ ਕਰੋ, ਇਟਸ ਨੋਟ ਦੈਟ ਮਾੜੀ।
0: ਹੋਰ ਵੀ ਪੈਂਦੀ ਆ,
1: ਫੂਕ ਇਜ਼ ਨੋਟ ਮਾੜੀ।
0: ਮੈਨੂੰ ਉਹ ਗੱਲ ਯਾਦ ਆ ਰਹੀ ਆ, ਕਹਿੰਦੇ ਵੈਸੇ ਤਾਂ ਮੈਂ ਫੂਕ ਛਕਦਾ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਥੋੜੀ ਥੋੜੀ ਛੱਕ
1: ਲੈਂਦੇ,
0: ਉਹੀ ਫਿਰ ਐਪਰੀਸ਼ੀਏਸ਼ਨ ਦਾ ਕੰਮ ਕਰ ਜਾਂਦੀ ਹੈ।
1: ਬਿਲਕੁਲ,
0: ਤੇ ਨਾਲ ਦੀ ਨਾਲ ਸਮਰ ਦਾ ਟਾਈਮ ਹੋਵੇ ਯਾਰ, ਖੇਡਾਂ ਹੋਣ, ਗੇਮਸ ਚੱਲਦੀਆਂ ਹੋਣ, ਗੇਮਸ ਦੇ ਵਿੱਚ ਭਾਗ ਲੈਣ ਦਾ ਸਾਨੂੰ ਮੌਕਾ ਮਿਲੇ ਤੇ ਯਾਰ ਤੁਸੀਂ ਜ਼ਰੂਰ ਪਹੁੰਚੋ ਸਿੱਖ ਗੇਮਸ।
1: ਹਾਂ, ਕੀ ਕੀ ਬਾਤ ਹੈ,
0: ਬੜੀ ਸ਼ਾਨਦਾਰ ਸਪੋਰਟ, ਪਾਰਟਿਸਿਪੇਟ ਕਰੋ ਤੁਸੀਂ ਸਿੱਖ ਗੇਮ ਦੇ ਵਿੱਚ, ਜਿਹੜੀ ਆਪਣੀ ਕਮਿਊਨਿਟੀ ਨੂੰ ਟੁਗੈਦਰ ਇਕੱਠੇ ਕਰ ਰਹੇ ਆ, ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਲਿਆ ਰਹੇ ਆ।
1: ਬਹੁਤ ਵੱਡਾ ਉਪਰਾਲਾ ਆ ਗੁਰਦੁਆਰਾ ਸਿੱਖ ਕਮੇਟੀ ਦਾ, ਆਪਣੀ ਅੰਟਾਰੀਓ ਸਿੱਖ ਕਮੇਟੀ ਦਾ, ਗੁਰਦੁਆਰਾ ਕਮੇਟੀ ਦਾ, ਕਿਉਂਕਿ ਇਸ ਚੀਜ਼ ਦੀ ਜ਼ਰੂਰਤ ਸੀ ਅੱਜ ਦੇ ਸਮੇਂ ਨੂੰ, ਆਪਣੇ ਯੂਥ ਨੂੰ ਇੱਕ ਨਵੀਂ ਸੇਧ ਦੇਣ ਦੇ ਲਈ, ਫੈਮਿਲੀਆਂ ਪਰਿਵਾਰਾਂ ਇਕੱਠੀਆਂ ਹੋ ਕੇ। ਤੁਸੀਂ 1 ਅਗਸਤ ਨੂੰ ਇਹਨਾਂ ਦੀ ਸੈਰਮਨੀ ਹੋ ਜਾਣੀ ਆ ਬ੍ਰੈਂਪਟਨ ਸੌਕਰ ਸੈਂਟਰ ਦੇ ਵਿੱਚ, ਅਤੇ ਬਹੁਤ ਕਮਾਲ ਦੀਆਂ ਗੇਮਾਂ, 7 ਗੇਮਾਂ ਹੋਣੀਆਂ। ਪਰ ਕੱਲ੍ਹ ਭਾਅ ਜੀ ਉਹਨਾਂ ਨਾਲ ਮੈਂ ਇੰਟਰਵਿਊ ਕੀਤੀ, ਕਹਿੰਦੇ ਹੋਰ ਬਹੁਤ ਸਾਰੀਆਂ ਗੇਮਾਂ ਐਡ ਹੋ ਗਈਆਂ, ਬੜੇ ਸਰਪ੍ਰਾਈਜ਼ ਮਿਲਣੇ। ਸਭ ਤੋਂ ਵੱਡੀ ਗੱਲ ਆ ਫ੍ਰੀ ਇੰਟਰੀ, ਫ੍ਰੀ ਤੁਹਾਡੀ ਪਾਰਕਿੰਗ ਤੇ ਫ੍ਰੀ ਫੂਡ, ਹੋਰ ਕੀ ਚਾਹੀਦਾ ਆ। ਪਰਿਵਾਰਾਂ ਦੇ ਨਾਲ ਜਾਓ, ਖੂਬਸੂਰਤ ਵੀਕਐਂਡ ਦਾ ਆਨੰਦ, ਉੱਤੋਂ ਸਿੱਖ ਗੇਮਸ ਅੰਟਾਰੀਓ ਦੇ ਵਿੱਚ ਪਹਿਲੀ ਵਾਰੀ ਇਹ ਚੀਜ਼ਾਂ ਹੋਣ ਰਹੀਆਂ, ਤੇ ਤੁਸੀਂ ਜ਼ਰੂਰ ਪਹੁੰਚੋ।
0: ਕੀ ਬਾਤ ਹੈ, ਤੇ ਸਪੋਰਟ ਕਰੋ ਤੇ ਪਾਰਟਿਸਿਪੇਟ ਜ਼ਰੂਰ ਕਰੋ। ਉਹ ਕਹਿੰਦੇ ਆ ਨਾ ਵੀ ਜਿਤਨਾ ਮਾਇਨੇ ਨਹੀਂ ਰੱਖਦਾ, ਪਰ ਉਹਦੇ ਵਿੱਚ ਪਾਰਟਿਸਿਪੇਟ ਕਰਨਾ, ਖੇਡਣਾ ਜ਼ਿਆਦਾ ਮਾਇਨੇ ਰੱਖਦਾ। ਤੁਸੀਂ ਜ਼ਰੂਰ ਪਾਰਟਿਸਿਪੇਟ ਕਰੋ ਤੇ ਇੰਜੋਏ ਕਰੋ ਸਿੱਖ ਗੇਮਸ ਦੇ ਵਿੱਚ।
1: ਬਿਲਕੁਲ,
0: ਤੇ 905-673-3337 ਇੱਕ ਕਾਲ ਦੇ ਵੱਲ ਚੱਲਦੇ ਹਾਂ। 1629 ਜੀ, ਸਤਿ ਸ੍ਰੀ ਅਕਾਲ।
1: ਮੈਨੂੰ ਆਲਰੇਡੀ ਫੂਕ ਸਰਬ ਨੇ ਛਕਾ ਦਿੱਤੀ ਸੀ, ਇੰਨੀ ਤੁਸੀਂ ਹੋਰ ਛਕਾ ਦੀ, ਪਰ ਕੋਈ ਛਕ ਲੈਂਦੇ ਪਿਆਰ ਮੁਹੱਬਤ ਨਾਲ। ਥੈਂਕ ਯੂ ਸਰ, ਥੈਂਕ ਯੂ ਸੋ ਮਚ, ਬਹੁਤ ਪਿਆਰ, ਬਹੁਤ ਮੁਹੱਬਤ, ਬਹੁਤ ਸ਼ੁਕਰੀਆ ਜੀ। ਆਪਾਂ ਕਰਦੇ ਹਾਂ ਅੱਗੇ ਗੱਲਾਂ ਬਾਤਾਂ, ਔਰ ਤੁਸੀਂ ਸੁਣਦੇ ਰਹੋ ਬਸ, ਇੱਦਾਂ ਹੀ ਆਪਾਂ ਇੰਟਰਟੇਨਮੈਂਟ ਥੋੜ੍ਹਾ 10 ਵਜੇ ਤੱਕ ਕਰੀ ਰੱਖਣਾ।
0: ਕਹਿੰਦੇ ਆ ਥੋੜਾ ਥੋੜਾ ਥੋੜਾ ਥੋੜਾ ਹੱਸਣਾ ਤਾਂ ਚਾਹੀਦਾ ਹੀ ਹੈ, ਤੇ ਫੂਕ ਵੀ ਥੋੜੀ ਥੋੜੀ ਛਕ ਲੈਣੀ ਚਾਹੀਦੀ ਹੈ, ਐਪਰੀਸ਼ੀਏਸ਼ਨ ਦਾ ਕੰਮ ਕਰਦੀ ਹੈ। ਜੇ ਐਪਰੀਸ਼ੀਏਸ਼ਨ ਨਾ ਮਿਲੇ, ਜੇ ਘਰ ਦੇ ਵਿੱਚ ਬੱਚੇ ਨੇ ਕੋਈ ਕੰਮ ਕੀਤਾ ਤੇ ਮਾਂ ਪਿਓ ਨੂੰ ਹੱਲਾਸ਼ੇਰੀ ਨਾ ਦੇਣ, ਐਪਰੀਸ਼ੀਏਟ ਨਾ ਕਰਨ, ਤੇ ਉਹਦਾ ਹੌਸਲਾ ਨਹੀਂ ਬਣ ਪਾਉਂਦਾ।
1: ਬਿਲਕੁਲ,
0: ਤੇ ਇਹ ਤਾਂ ਜ਼ਰੂਰ ਹੈ, ਤੇ ਸਾਡੇ ਜਿਹੜੇ ਸਰੋਤੇ ਹੈ, ਸਾਡਾ ਪਰਿਵਾਰ ਹੀ ਹੈ, ਤੇ ਜਦੋਂ ਅੱਗੇ ਆ ਕੇ ਸਾਨੂੰ ਥਾਪੜਾ ਦਿੰਦੇ ਆ ਪਿੱਠ ਤੇ, ਕਹਿੰਦੇ ਆ ਵਾਹ ਬੱਲੇ ਸ਼ੇਰਾ ਕਿਆ ਬਾਤ ਆ, ਵਾਹ ਇੰਨੇ ਵਿੱਚ ਹੀ ਸਾਡਾ ਦਿਨ ਰਾਤ ਮਹੀਨਾ ਸਾਲ ਕੀ ਸਾਰਾ ਕੁਝ ਹੀ ਬਣ ਜਾਂਦਾ।
1: ਬਿਲਕੁਲ ਸਰਬ, ਜਦੋਂ ਆਪਾਂ ਲਾਈਵ ਦੀ ਗੱਲਬਾਤ ਕਰਦੇ ਆ ਨਾ, ਜਦੋਂ ਲਾਈਵ ਬੋਲਣਾ ਆ, ਸਾਡੇ ਸਰੋਤੇ ਬਹੁਤ ਸਮਝਦਾਰ ਆ, ਜਦੋਂ ਤੁਸੀਂ ਇੱਥੇ ਕੋਈ ਕੱਟ ਨਹੀਂ ਆ, ਕੋਈ ਰੀਟੇਕ ਨਹੀਂ ਆ, ਜੋ ਜ਼ਬਾਨ 'ਚੋਂ ਨਿਕਲਿਆ ਉਹ ਸਰੋਤਿਆਂ ਤੱਕ ਪਹੁੰਚਣਾ ਆ। ਸੋ ਬਹੁਤ ਗਲਤੀਆਂ ਵੀ ਹੁੰਦੀਆਂ, ਬੜਾ ਤੁਸੀਂ ਸਮਝਦਾਰ ਹੋ, ਤੁਸੀਂ ਸਮਝ ਸਕਦੇ ਹੋ, ਪਰ ਤੁਸੀਂ ਪਿਆਰ ਬਹੁਤ ਦਿੰਦੇ ਹੋ ਇੱਥੇ ਬੋਲਣਾ, ਤੁਹਾਡੇ ਪਿਆਰ ਦੇ ਸਦਕਾ ਹੀ ਕੋਈ ਵੀ ਹੋਸਟ ਚੇਅਰ 'ਤੇ ਬੈਠਾ ਆ ਉਹਨੂੰ ਤੁਹਾਡੀ ਪਿਆਰ ਮੁਹੱਬਤ ਤੋਂ ਬਿਨਾਂ ਉਹ ਨਹੀਂ ਬੋਲ ਸਕਦਾ।
0: ਬਿਲਕੁਲ, ਜੋ ਦਿਲ 'ਤੇ ਉਹੀ ਜ਼ਬਾਨ 'ਤੇ
1: ਜੀ,
0: ਤੇ ਫਿਰ ਪਤਾ ਲੱਗ ਹੀ ਜਾਂਦਾ ਬੰਦਾ ਕਿੱਥੋਂ ਬੋਲਦਾ। ਪਰ ਸਾਰਿਆਂ ਦਾ ਬਹੁਤ ਸ਼ੁਕਰੀਆ ਸਪੋਰਟ ਦੇ ਲਈ, ਅਤੇ ਨਾਲ ਦੀ ਨਾਲ ਇੱਕ ਬੜੀ ਸ਼ਾਨਦਾਰ ਇਨਫੋਰਮੇਸ਼ਨ, ਜਿਨ੍ਹਾਂ ਨੇ ਵੀ ਘਰ ਲਏ ਸੀ ਤੇ ਬਿਲਡਰ ਤੋਂ ਕੋਈ ਐਗਰੀਮੈਂਟ ਲਿੱਤਾ ਤੇ ਉਹ ਚਾਹੁੰਦੇ ਨੇ ਵੀ ਯਾਰ ਕੈਂਸਲ ਹੋ ਜਾਵੇ, ਕਿਵੇਂ ਕੈਂਸਲ ਹੋ ਸਕਦਾ, ਤੇ ਇਹਦੇ ਲਈ ਤੁਹਾਡੀ ਹੈਲਪ ਕਰ ਸਕਦੇ ਨੇ ਜੇ ਗਿੱਲ, ਜੋ ਕਿ ਕੈਨੇਡਾ ਬਿਲਡ ਰੀਅਲ ਸਟੇਟ ਐਡਵਾਈਜ਼ਰ ਨੇ। ਤੇ ਕੰਸਲਟੈਂਸੀ ਇਹਨਾਂ ਦਾ ਕੰਮ ਹੈ, ਤੁਹਾਨੂੰ ਬੜੇ ਵਧੀਆ ਸੁਝਾਅ ਦੇ ਸਕਦੇ ਆ ਕਿਵੇਂ ਇਹ ਤੁਸੀਂ ਇਹਨਾਂ ਨਾਲ ਕੰਮ ਕਰਕੇ ਟੌਪ ਦੇ ਵਧੀਆ ਵਕੀਲਾਂ ਦੀ ਹੈਲਪ ਲੈ ਕੇ ਜਿਹੜੇ ਵੀ ਤੁਹਾਡੇ ਐਗਰੀਮੈਂਟ ਨੇ ਉਹਨਾਂ ਨੂੰ ਕਿਵੇਂ ਉਹ ਚੋਂ ਨਿਕਲਿਆ ਜਾ ਸਕਦਾ ਹੈ, ਜਾਂ ਤੁਸੀਂ ਕਿਵੇਂ ਕੋਈ ਪਹਿਲਾਂ ਡਾਊਨ ਪੇਮੈਂਟ ਦਿੱਤੀਆਂ ਨੇ ਅਤੇ ਉਹ ਵੀ ਵਾਪਸ ਲਿਆਉਣ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ। ਯੈਸ, ਤੁਸੀਂ ਸਹੀ ਸੁਣ ਰਹੇ ਹੋ, ਕੋਈ ਡਿਪੋਜ਼ਿਟ ਤੁਸੀਂ ਅਗਰ ਦਿੱਤਾ ਅਤੇ ਉਹ ਵੀ ਤੁਹਾਡੇ ਵਾਪਸ ਆਉਣ ਦੇ ਵਿੱਚ ਹੈਲਪ ਕਰਦੇ ਨੇ। ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਗਿੱਲ ਨੂੰ 647-1916-1987 ਤੇ 647-716-1984 647-716-1987 ਤੇ। ਇਹ ਤਾਂ ਬੜੀ ਸ਼ਾਨਦਾਰ ਇਨਫੋਰਮੇਸ਼ਨ ਹੈ ਅਤੇ ਨਾਲ ਦੀ ਨਾਲ ਕੋਈ ਵੀ ਤੁਸੀਂ ਰੈਨੋਵੇਸ਼ਨ ਕਰਵਾਉਣੀ ਚਾਹ ਰਹੇ ਹੋ ਤੇ ਤੁਸੀਂ ਕੰਟੈਕਟ ਕਰੋ ਜ਼ਰੂਰ P&J ਰੈਨੋਵੇਸ਼ਨ ਦੀ ਕੰਪਨੀ ਦੇ ਨਾਲ, ਤੁਹਾਨੂੰ ਵਧੀਆ ਰੈਨੋਵੇਟ ਕਰਕੇ ਦੇਣਗੇ। ਹੋਮ ਰੈਨੋਵੇਸ਼ਨ ਦੀ ਬੈਸਟ ਕੁਆਲਿਟੀ, ਕੋਈ ਵੀ ਕੋਟ ਲੈਣੀ ਹੈ ਅਤੇ ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਕਾਲ ਕਰੋ P&J ਰੈਨੋ ਦੀ ਟੀਮ ਦੇ ਨਾਲ 437-318-0400 ਅਤੇ ਥੋੜ੍ਹੀ ਦੇਰ ਦੇ ਬਾਅਦ ਆਪਾਂ ਜਿਹੜਾ ਲਾਈਵ ਬੁਲੇਟਿਨ ਜਲੰਧਰ ਤੋਂ ਗੱਲਬਾਤ ਕਰਨੀ ਹੈ ਉਹ ਵੀ ਜੁੜਦੇ ਹਾਂ, ਦੇਖਦੇ ਹਾਂ ਕੀ ਕੁਛ ਨਵੀਆਂ ਖਬਰਾਂ, ਕੀ ਕੁਛ ਇੰਡੀਆ ਪੰਜਾਬ ਦੇ ਵਿੱਚ ਵਾਪਰ ਰਿਹਾ ਅਤੇ ਜਲੰਧਰ ਵੀ ਆਪਾਂ ਛੇਤੀ ਹੀ ਜੁੜਦੇ ਹਾਂ। ਅਤੇ ਘਰ ਦੇ ਵਿੱਚ ਤੁਸੀਂ ਅਗਰ ਕੋਈ ਰੂਫਿੰਗ ਦਾ ਕੰਮ ਕਰਵਾਉਣਾ ਚਾਹ ਰਹੇ ਹੋ, ਬੈਸਟ ਦਿਨ ਨੇ ਆਲ ਟਾਈਮ ਸਭ ਤੋਂ ਵਧੀਆ ਸਮਰ ਦਾ, ਰੂਫਿੰਗ ਆਪਣੀ ਸੈੱਟ ਕਰੋ ਅਤੇ ਪੈਸ਼ਨ ਰੂਫਿੰਗ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ, ਆਪਣੇ ਘਰ ਨੂੰ ਬਚਾਓ। ਪ੍ਰੋਫੈਸ਼ਨਲ ਰੂਫਿੰਗ ਸਰਵਿਸਿਜ਼, ਪੈਸ਼ਨ ਰੂਫਿੰਗ, 647-919-4913 ਤੇ ਤੁਸੀਂ ਜ਼ਰੂਰ ਸੰਪਰਕ ਕਰੋ, ਪੈਸ਼ਨ ਰੂਫਿੰਗ।
2: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800 ਤੇ ਕਾਲ ਕਰੋ।

0: 905-673-3337 ਤੇ ਜੁੜੇ ਹੋਏ ਹੋ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਔਰ ਸਟੂਡੀਓ ਦੇ ਘੜੀ ਦੇ ਮੁਤਾਬਕ 8:34 ਮਿੰਟ ਹੋ ਚੁੱਕੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 9 ਵਜੇ ਤੱਕ ਤਕਰੀਬਨ ਬਣਿਆ ਰਹਿਣਾ 8:45 ਤੇ ਤੁਹਾਨੂੰ ਰੂਬਰੂ ਕਰਾਂਗੇ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚਣਗੇ ਤੋ ਉਸ ਤੋਂ ਬਾਅਦ ਮੇਰੇ ਨਾਲ ਸਰਬਜੀਤ ਸਰਬ ਆਰ ਜੇ ਸਰਬ ਯਾਰ ਕਮਾਲ ਦਾ ਹੋਸਟ ਆ ਮੈਂ ਚਾਹੁੰਦਾ ਕਿ ਮੇਰੀ ਆਵਾਜ਼ ਕਿਤੇ ਇਹਨਾਂ ਵਰਗੀ ਹੋ ਜਾਣਾ ਪੁਰਾਣੇ ਜ਼ਮਾਨੇ 'ਚ ਨਾ ਇੱਕ ਕਹਾਵਤ ਹੁੰਦੀ ਸੀ ਸਰਬ ਕਹਿੰਦੇ ਸੀ ਕਿ ਮੋਰਾਂ ਦੀ ਕਹਾਵਤ ਬਣੀ ਹੋਣੀ ਹੈ ਕਿ ਮੋਰਾਂ ਦੇ ਪੈਰ ਕਿਸੇ ਨੇ ਚੁਰਾ ਲਿਆ ਤੇਰੀ ਆਵਾਜ਼ ਚੁਰਾਉਣ ਨੂੰ ਜੀ ਕਰਦਾ
1: ਉੱਤੇ ਅੱਡੀ ਨੂੰ ਪਰ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਵੀ ਜਦੋਂ ਬੋਲਦੇ ਹੋ ਤੇ ਅਸੀਂ ਵੀ ਬੜਾ ਕੁਝ ਸਿੱਖੀਦਾ ਕਿਉਂਕਿ ਹਰ ਇੱਕ ਚੀਜ਼ ਕਹਿੰਦੇ ਇਨਸਾਨ ਨਾ ਜ਼ਿੰਦਗੀ ਦੇ ਵਿੱਚ ਇੱਕ ਸਟੂਡੈਂਟ ਹੈ ਸਾਰੀ ਜ਼ਿੰਦਗੀ ਵਿਦਿਆਰਥੀ ਹੁੰਦਾ ਉਹ ਕੁਛ ਨਾ ਕੁਛ ਸਿੱਖਦਾ ਰਹਿੰਦਾ ਤੇ ਤੁਹਾਡੇ ਕੋਲ ਵੀ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਤੁਹਾਡਾ ਬੋਲਣ ਦਾ ਤਰੀਕਾ ਤੁਹਾਡੀ ਸ਼ੇਰੋ ਸ਼ਾਇਰੀ ਇਹ ਵੀ ਬੜੀ ਕਮਾਲ ਹੈ ਤੇ ਅਸੀਂ ਚਾਹੁੰਦੇ ਨਹੀਂ ਸੀ

0: ਚੜ੍ਹਦੀ ਕਲਾ, ਚੜ੍ਹਦੀ ਕਲਾ ਜੀ।
1: ਇੱਕ ਮਾਨ ਸਾਹਿਬ ਦਾ ਸੌਂਗ ਲਾ ਦੋਗੇ ਯਾਰ ਪੰਜਾਬੀ ਏ?
0: ਮਾਨ ਸਾਹਿਬ ਦਾ ਸੌਂਗ ਆਪਾਂ ਹੁਣ ਰੇਡੀਓ ਡਾਂਸ ਚਲਾਈਏ ਕਿਉਂਕਿ ਹੁਣ ਖਬਰਾਂ ਦਾ ਵੀ ਸਮਾਂ ਹੋ ਗਿਆ ਆ।
2: ਤੇ ਪਰ ਬਾਈ ਜੀ ਜੇ ਤੁਸੀਂ ਇੱਕ ਵਾਰ ਸੁਣਾ ਦੋ ਨਾ ਕਿਤੇ ਮੜੀ ਜੀ ਲੈਣ, ਮੈਂ ਕਹਿੰਦਾ
0: ਫਿਰ ਲਾ ਸਕਦੇ ਆ,
2: ਸ਼ਾਮ ਬਣ ਜਾਏਗੀ।
1: ਆਪਾਂ ਭਾਈ ਸੁਣਨ ਵਾਲੇ ਆ, ਗਾਉਣ ਵਾਲੇ ਤਾਂ ਨਹੀਂ।
0: ਵੇਖ ਲਓ ਜੇ ਦੋ ਬੋਲ ਸੁਣਾ ਦੋਗੇ ਫਿਰ ਹੋ ਸਕਦਾ ਮੈਂ ਖਬਰਾਂ ਲੇਟ ਕਰਦਾ।
2: ਅਸੀਂ ਪਿੱਛੋਂ ਅਸੀਂ ਜ਼ੋਰ ਲਾ ਦਿੰਨੇ ਆ, ਤਾਲੀਆਂ ਅਸੀਂ ਮਾਰ ਦਾਂਗੇ। ਵੇਖੋ ਯਾਰ ਪੰਜਾਬੀ ਏ ਓਏ ਮੇਰਾ,
0: ਮੈਨੂੰ ਸ਼ਿਕਾਇਤ ਕਰਨੀ ਆ, ਮੈਂ ਇਹਨੂੰ ਸ਼ਿਕਾਇਤ ਨਹੀਂ ਆ, ਤੇ ਤੁਸੀਂ ਸਾਨੂੰ ਸ਼ਿਕਾਇਤ ਕਰੋ, ਅਸੀਂ ਤੁਹਾਨੂੰ ਸ਼ਿਕਾਇਤ ਕਰਨੀ ਆ। ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਬਸ ਤੁਸੀਂ ਸੁਣਦੇ ਹੋ ਤੇ ਅਸੀਂ ਤਾਂ ਕਰਦੇ ਹਾਂ, ਪਰ ਇੰਨੀ ਫੂਕ ਛਕਾਉਣ ਤੋਂ ਬਾਅਦ ਵੀ ਜੇ ਤੁਹਾਡਾ ਗਾਣਾ ਮੈਂ ਨਾ ਲਾਵਾਂ ਫਿਰ ਤਾਂ ਬਾਈ ਗੱਲ ਨਾ ਬਣੀ। ਚਲੋ ਸੁਣੋ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ।
3: ਪੰਜਾਬੀਆਂ ਦਾ ਮਾਣ ਗੁਰਦਾਸ ਮਾਨ, ਮਾਨ ਸਾਹਿਬ ਦੀ ਸ਼ਾਨ ਚ ਲਿਖਣਾ ਜਾਂ ਗਾਉਣਾ ਮੇਰੇ ਵਰਗੇ ਨਾਚੀਜ਼ ਬੰਦੇ ਲਈ ਬੜੀ ਔਖੀ ਗੱਲ ਹੈ, ਪਰ ਫਿਰ ਵੀ ਆਪਣੀ ਤੁਸ਼ ਬੁੱਧੀ ਅਨੁਸਾਰ ਤੁਹਾਡੇ ਛੋਟੇ ਵੀਰ ਗਿੱਲ ਹਰਦੀਪ ਨੇ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਮਾਣ ਬਖਸ਼ੋਂ।

0: ਸੋ 905-673-3300 ਨਹੀਂ, ਮਾਫ਼ ਕਰਨਾ, ਗਾਣਾ ਲੱਗਿਆ ਗੁਰਦਾਸ ਮਾਨ ਦਾ ਨਹੀਂ, ਮਾਨ ਸਾਹਿਬ ਦਾ, ਇਹ ਲੱਗਿਆ ਗਿੱਲੜ ਦੀ ਵਾ, ਪਰ ਇਹ ਵੀ ਬੜਾ ਖੂਬਸੂਰਤ ਗਾਣਾ, ਅੱਗੇ ਜਾ ਕੇ ਆਪਾਂ ਮਾਨ ਸਾਹਿਬ ਦਾ ਵੀ ਸੁਣ ਲਾਂਗੇ, ਪਰ ਉਸ ਤੋਂ ਪਹਿਲਾਂ ਕਾਲ ਲੈ ਲਈਏ, ਉਸ ਤੋਂ ਬਾਅਦ ਨਾਗਪਾਲ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਜੀ ਨਵਰੂਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
1: ਗਾਣਾ ਗਾਉਣ ਵਾਸਤੇ ਮੇਰਾ ਜਿਹੜਾ ਬੁਲੀਆ ਸੁਰਜੀਤ ਭੁੱਲਰ ਜੀ ਦਾ, ਬਹੁਤ ਚਿਰ ਦਾ ਮੈਂ ਕਿਹਾ ਸੀ ਭਾਜੀ ਨੂੰ, ਤੇ ਹੁਣ ਵਾਰੀ ਆਈ ਆ ਜੀ।
0: ਜੀ ਬਹੁਤ ਸ਼ੁਕਰੀਆ, ਤੁਸੀਂ ਇੰਜੋਏ ਕੀਤਾ ਜੀ?
1: ਬਿਲਕੁਲ ਇੰਜੋਏ ਕੀਤਾ, ਤੇ ਮੈਂ ਵੀ ਇਹੀ ਤੁਹਾਨੂੰ ਰਿਮਾਈਂਡਰ ਦੇਣਾ ਸੀ ਕਿ ਗਾਣਾ ਹੋਰ ਲੱਗ ਗਿਆ ਵਾ ਜਿਹੜਾ ਭਾਜੀ ਨੇ ਕਿਹਾ, ਉਹ ਨੀ ਲੱਗਾ।
0: ਅੱਜ ਗਾਣੇ ਸਾਰੇ ਹੋਰ ਹੀ ਲੱਗ ਰਹੇ ਆ।
2: ਜਿਹੜਾ ਬਾਈ ਜੀ ਨੇ, ਮੈਨੂੰ ਲੱਗਦਾ ਬੁੱਲੀਆਂ ਕਿਹਾ ਸੀ ਸੁਰਜੀਤ ਖਾਨ ਜੀ ਦਾ, ਉਹ ਆਪਾਂ ਸੁਰਜੀਤ ਭੁੱਲਰ ਦਾ, ਤੇ ਉਹ ਆਪਾਂ ਲਾ ਹਟੇ ਆ ਬੁੱਲੀਆਂ।
0: ਤੁਸੀਂ ਸੁਰਜੀਤ ਭੁੱਲਰ ਦਾ ਕਿਹਾ ਸੀ, ਸੁਰਜੀਤ ਖਾਨ ਸਾਹਿਬ ਦਾ ਕਿਹਾ ਸੀ?
1: ਭੁੱਲਰ ਨਹੀਂ ਨਹੀਂ, ਮੈਂ ਸੁਰਜੀਤ ਭੁੱਲਰ ਜੀ ਦਾ ਹੀ ਕਿਹਾ, ਉਹ ਸਹੀ ਗਾਣਾ ਲੱਗਾ, ਮੇਰਾ ਗਾਣਾ ਸਹੀ ਲੱਗਾ, ਜਿਹੜਾ ਭਾਜੀ ਨੇ ਕਿਹਾ ਯਾਰ ਪੰਜਾਬੀ, ਮੈਂ ਉਹਦੀ ਗੱਲ ਕਰਨਾ ਕਿ ਉਹ ਤੁਹਾਡੇ ਕੋਲ ਹੋਰ ਲੱਗਾ।
0: ਹਾਂ ਓਕੇ ਓਕੇ ਓਕੇ, ਉਹ ਹਾਂ ਉਹ ਅਸੀਂ ਐਕਸੈਪਟ ਕਰ ਲਿਆ ਸਰ, ਉਹ ਮੈਂ ਆਲਰੇਡੀ ਐਕਸੈਪਟ ਕਰ ਚੁੱਕਿਆ, ਮੈਂ ਇਸ ਕਰਕੇ ਨਹੀਂ ਬਦਲਿਆ ਕਿ ਗਾਣਾ ਹੈ ਬੜਾ ਖੂਬਸੂਰਤ ਆ, ਮੈਨੂੰ ਪਤਾ ਲੱਗ ਗਿਆ ਸੀਗਾ, ਪਰ ਮੈਂ ਕਿਹਾ ਸੁਣ ਲਈਏ।
1: ਅਸੀਂ ਵੀ ਬਹੁਤ ਧਿਆਨ ਨਾਲ ਗੱਲਾਂ ਦੇ ਗਾਣੇ ਸੁਣਦੇ ਤੁਹਾਡੇ।
0: ਕਿਆ ਬਾਤ ਆ, ਕਿਆ ਬਾਤ, ਔਰ ਤੁਸੀਂ ਪਕੜ ਲੈਣੇ ਫਿਰ ਤੁਸੀਂ ਨਹੀਂ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਉਹ ਐਕਚੁਲੀ ਗਾਣਾ ਇੰਨਾ ਖੂਬਸੂਰਤ ਸੀ, ਮੈਂ ਬਦਲ ਹੀ ਨਹੀਂ ਪਾਇਆ, ਮੈਂ ਕਿਹਾ ਕੋਈ ਨਹੀਂ ਇਹਨੂੰ ਵੀ ਚੱਲਣ ਦਿਓ, ਕਿਉਂਕਿ ਪੰਜਾਬੀ ਮਾਂ ਬੋਲੀ ਦੀ ਇੱਥੇ ਸਿਫਤ ਹੁੰਦੀ ਹੈ ਨਾ, ਉਹ ਕੱਟਣੀ ਨਹੀਂ ਚਾਹੀਦੀ, ਸੋ ਮੈਂ ਪੰਜਾਬੀ ਮਾਂ ਬੋਲੀ ਦੀ ਤੌਹੀਨ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਤਾਂ ਦਿੱਤਾ ਹੀ ਤਾਂ ਖਾਈ ਜਾਂਦੇ ਹਾਂ।
1: ਬਿਲਕੁਲ ਭਾਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਤੇ ਨਾਗਪਾਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਇਹ ਵੀ ਬਹੁਤ ਕੁਝ ਦਿੰਦੇ ਨੇ, ਇਹ ਕਹਿੰਦੇ ਅਸੀਂ $30,000 ਤੋਂ ਲੈ ਕੇ $1,00,000 ਦਾ ਲੋਨ ਦਿੰਦੇ ਹਾਂ, ਇਹ ਵੀ ਨਹੀਂ ਅਸੀਂ ਛੱਡਣਾ। ਨਾਗਪਾਲ ਸਰ ਆਜੋ।
3: ਥੈਂਕ ਯੂ ਵੈਰੀ ਮਚ ਜੀ, ਬਸ ਇੱਕ ਮੈਸੇਜ ਹੈ ਆਪਕੇ ਲਈ, ਐਂਡ ਦੈਨ ਲਾਈਕ ਪਹਿਲੇ ਤੋਂ ਉਨਕੋ ਕੰਗ੍ਰੈਚੁਲੇਸ਼ਨਸ, ਜੋ ਇਤਨੇ ਲੋਕ ਆਲਰੇਡੀ ਇਨਰੋਲ ਕਰ ਚੁੱਕੇ ਹੈ, ਇੱਕ ਸਾਲ ਸੇ ਉੱਪਰ ਹੋ ਗਿਆ ਹੈ ਆਪਕੇ ਸ਼ੋਅ ਪੇ ਇਸਕੋ ਅਵੇਅਰ ਕਰਤੇ ਹੋਏ, ਐਂਡ ਦੈਨ ਬਹੁਤ ਲੋਕੀ ਆਲਰੇਡੀ ਲਾਹਾ ਲੈ ਚੁੱਕੇ ਨੇ, ਤੁਸੀਂ ਪਿੱਛੇ ਨਾ ਰਹੋ, ਤੇ ਫਾਈਨਲ ਮੂਮੈਂਟਸ ਹੈ ਜੀ। ਆਪਨੇ ਅਗਰ ਅਭੀ ਤੱਕ ਵੀ ਐਨਰੋਲ ਨਹੀਂ ਕਰਾ ਹੈ, ਕੱਲ ਲਾਸਟ ਡੇ ਹੈ ਗ੍ਰਾਂਟਸ ਕਾ, ਉਸਕੇ ਬਾਅਦ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ ਨੈਕਸਟ ਅਕੈਡਮਿਕ ਸੈਸ਼ਨ ਸੇ, ਜੋ ਕਿ 1 ਅਗਸਤ ਕੇ ਬਾਅਦ ਜੋ ਸਟਾਰਟ ਕਰੇਂਗੇ ਕੋਰਸ, ਉਨਕੋ ਸਿਰਫ ਲੋਨ ਆਏਗਾ, ਆਪ ਪਿੱਛੇ ਨਾ ਰਹੀਏ, ਸਕਿੱਲ ਹਾਸਿਲ ਕਰੇ, ਫੰਡਿੰਗ ਹਾਸਿਲ ਕਰੇ ਆਪਣੇ ਅਕਾਊਂਟ ਮੈਂ ਡਾਇਰੈਕਟ ਗਵਰਨਮੈਂਟ ਸੇ, ਨੋ ਕ੍ਰੈਡਿਟ ਚੈੱਕ, ਨੋ ਏਜ ਲਿਮਿਟ, 30 to 100,000 ਕੀ ਫੰਡਿੰਗ ਹੈ, ਜਿਸ ਮੇ ਸੇ ਮੇਜਰ ਪੋਰਸ਼ਨ ਆਜ ਕੇ ਰੇਟ ਮੇ ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ ਹੈ, ਔਰ ਲਾਈਕ ਫਿਰ ਸੇ ਅਗੇਨ, ਅਗਰ ਆਪ ਪੈਨਸ਼ਨ ਪੇ ਆਪ ਤਬ ਵੀ ਐਲੀਜੀਬਲ ਹੈ, ਔਰ ਇਸ ਲਈ ਹਮਾਰੀ ਫੀਸ ਕਿਤਨੀ ਹੈ, $199 ਹੈ, ਕਾਮ ਹੋਣੇ ਕੇ ਬਾਅਦ ਫੰਡਿੰਗ ਕਿਸ ਕੇ ਅਕਾਊਂਟ ਮੇ ਆ ਰਹੀ ਹੈ ਆਪਕੇ, ਤੋ ਆਪਕੀ ਇਮਾਨਦਾਰੀ ਚੈੱਕ ਹੋ ਰਹੀ ਹੈ, ਹਮਾਰੀ ਨਹੀਂ ਹੋ ਰਹੀ, ਪ੍ਰੋਪਰ ਆਫਿਸ ਹੈ ਸਾਥ।

0: सात से आठ बंदे आपके लिए काम कर रहे हैं, हर एंटरी डेयरी पे प्रॉपर ऑफिस है, आठ साल से सही काम सही तरीके से कर रहे हैं, कोई चलाकी नहीं है, कोई मीठी बातें नहीं है, ऑन ईयर फीस आपको मैंने बता दी हमारी, दैट्स इट। बहुतों को टचवुड हेल्प कर चुके हैं, आज भी छह बंदों का अप्रूवल आया जिन्होंने मई और जून के बैच में एनरोल करा था, लास्ट वीक 39 बंदों का अप्रूवल आया है जिन्होंने मई और जून बैच में एनरोल करा था। 30-90 डेज फंडिंग, 30-90 डेज में आपकी फंडिंग आपके अकाउंट में डायरेक्ट आती है। नंबर 4372641375 4372641375 4372641375 10:30 to 7:30 तक हमारा ऑफिस कल भी खुला है, एनरोल करें, कल लास्ट डे है। 4372641375
1: जी सर, बहुत शुक्रिया। 4372641375 4372641375 नंबर तुसी भी दे देखो जी। नागपाल सर जी, चलो एनीवे 905-673-3337 जुड़े हो, रेडियो प्रोग्राम पंजाबी लहरां दे नाल ते गल्लां बातां चल रही हैं भाई, बहुत ही खूबसूरत। और समा ऑलमोस्ट 42 हो गया, पर जांदे जांदे आरनेत दी गल कीती सी आपां सर्ब
2: जी,
1: ते आरनेत साहब दा इक सोंग आया सीगा लाभ हीरा दे नाल, ते ओह दोनों दी जिहड़ी आपस में केमिस्ट्री है ना बहुत कमाल दी आ, ते आरनेत साहब फैन है पूरे पक्के हार्डकोर लाभ हीरा,
2: ते उहनां दा इक होर वी बड़ा बड़ा तगड़ा फैन है जिन्हें पट्टा दे हाथ मार मार के गीत चलाया हर वारी, ओ कौन
1: है इत्थे रख ओ रहन दो गुस्से होए ना अपने नाल, अच्छा लोकां ने कहना आम आदमी पार्टी वाले, ਉਹ ਤਾਂ ਸਾਡੇ ਮਾਨ ਸਾਹਿਬ ਨੇ ਸਰਕਾਰ ਬਣ ਗਈ ਇਸ ਗਾਣੇ ਤੇ, ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ
2: ਦੱਬਦਾ,
1: ਔਰ ਵਾਕਿਆ ਨੀ ਦੱਬਿਆ। ਦੇਖੋ ਰਵਾਇਤੀ ਪਾਰਟੀਆਂ ਦੀ ਕਹਿੰਦੇ ਵੀ ਗੋਡੀਆਂ ਲਵਾਤੀਆਂ,
2: ਨਵੀਂ ਤਾਂ ਚੀਜ਼ ਆਈ,
1: ਤੇ ਜੋ ਵੀ ਆ ਐਨੀਵੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ, ਤੇ ਭਾਈ ਉਹ ਇਸ ਗਾਣੇ ਦੇ ਪੂਰੇ ਫੈਨ ਆ, ਹੁਣ ਤਾਂ ਆਰਨੇਤ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਨਾਲ ਹੁੰਦੇ ਆ, ਤੇ ਜੇ ਤੁਹਾਡੀ ਸਾਨੂੰ ਡਿਮਾਂਡ ਆ ਗਈ ਤੇ ਫਿਰ ਅਸੀਂ ਟੋਰਾਂਟੋ ਸ਼ਹਿਰ ਦੇ ਵਿੱਚ ਵੀ ਲਿਆ ਸਕਦੇ ਹਾਂ, ਸੋ ਇੱਥੇ ਵੀ ਥਾਪੀਆਂ ਵੱਜਣਗੀਆਂ, ਇੱਥੇ ਵੀ ਤੀਰ ਚੱਲਣਗੇ। ਪਰ ਨਾ ਹੋ ਰੀਲਾਂ ਵਾਲਾ ਡੈਕ, ਉਸ ਤੋਂ ਬਾਅਦ ਚੱਲਦੇ ਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਖਜੀਤ ਸਿੰਘ ਚਲੋ।
2: ਕਿਆ ਬਾਤ ਹੈ, ਬਿਲਕੁਲ ਜੀ, ਅਤੇ ਉਮੀਦ ਹੈ ਅੱਜ ਦਾ ਪ੍ਰੋਗਰਾਮ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਜਿੰਨਾ ਕੁ ਤੁਹਾਡਾ ਐਂਟਰਟੇਨ ਅਸੀਂ ਕਰ ਸਕੀਏ ਗੀਤ ਸੰਗੀਤ ਰਾਹੀਂ ਜਾਂ ਹੋਰ ਗੱਲਾਂ ਦੇ ਰਾਹੀਂ, ਅਤੇ ਤੁਸੀਂ ਇਹਨੂੰ ਕਬੂਲ ਫਰਮਾਓਗੇ, ਅਤੇ ਮੈਂ ਇੱਥੇ ਟੇਕ ਓਵਰ ਹੈਂਡ ਓਵਰ ਦੇਣਾ ਮੇਰੇ ਵੱਡੇ ਬਾਈ ਪ੍ਰਭ ਨੂੰ, ਅਤੇ ਇਜਾਜ਼ਤ ਲੈਂਦੇ ਹਾਂ ਅੱਜ ਆਪਾਂ, ਅਤੇ ਕੱਲ੍ਹ ਨੂੰ ਫਿਰ ਇੱਦਾਂ ਹੀ ਇਕੱਠੇ ਹੋਵਾਂਗੇ 6 ਤੋਂ ਬਾਅਦ 9 ਵਜੇ ਤੱਕ, ਅਤੇ ਪ੍ਰਭ ਬਾਈ ਵੀ ਨਾਲ ਰੌਣਕਾਂ ਲਾਵਾਂਗੇ ਪੂਰੀਆਂ, ਅਤੇ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ
1: ਸਤਿ ਸ਼੍ਰੀ ਅਕਾਲ। ਔਰ ਕੱਲ੍ਹ ਨੂੰ ਲੰਬੀ ਡਿਊਟੀ ਲੱਗਣੀ ਤੁਹਾਡੀ, 6 to 10 ਲੰਬੀ ਸ਼ਿਫਟ ਆ ਕੱਲ੍ਹ ਨੂੰ ਤੁਹਾਡੀ, ਬਸ ਕੱਲ੍ਹ ਨੂੰ ਪੱਟਾਂ ਨੂੰ ਤੇਲ ਲਾ ਕੇ ਆਇਓ, ਇੱਥੇ ਰੱਖ ਐਂ ਥਾਪੀ ਮਾਰਨੀ ਹੈ ਜਿਵੇਂ ਆਰਨੇ ਦੇ ਗਾਣੇ ਤੇ ਭਗਵੰਤ ਮਾਨ ਸਾਹਿਬ ਮਾਰਦੇ।
2: ਬਸ ਬਸ ਬਸ, ਕਿਆ ਬਾਤ ਹੈ, ਤੇ ਥੈਂਕ ਯੂ ਸੋ ਮਚ ਸਾਰਿਆਂ ਦਾ, ਤੇ ਪ੍ਰਭ ਜੀ ਚੱਕ ਦੋ ਫੱਟੇ ਫਿਰ।
3: ਤੂੰ ਜਾ ਇੱਧਰ, ਗਾਹਕ ਤੇ ਗਾਹਕ ਚੜੇ ਪਏ ਸਾਹਮਣੇ ਇਹਨਾਂ ਨੂੰ,
4: ਕੋਈ ਨਹੀਂ ਲਿਆ ਮੁੰਡਿਆ।

0: ਚੁੱਕਿਆ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜ ਚੁੱਕੇ ਨੇ ਖਬਰਾਂ ਦੇ ਨਾਲ ਸਾਂਝ ਪਾਉਣੇ ਜੀ ਦੇਸ਼ ਦੁਨੀਆਂ ਦੀ ਖਬਰਾਂ ਦੇ ਲਈ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਔਰ 9 to 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਉੱਪਰ ਰੇਡੀਓ ਉਡਾਨ ਲੈ ਕੇ ਹਾਜ਼ਰ ਹੋਵਾਂਗੇ ਹੁਣ ਮੈਨੂੰ ਇੱਥੇ ਦਿਓ ਇਜਾਜ਼ਤ ਅਤੇ ਜੁੜਦੇ ਹਾਂ ਜੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
1: ਪੰਜਾਬ ਸਰਕਾਰ ਦੇ ਜਵਾਬ ਨੂੰ ਅਸੰਤੁਸ਼ਟੀ ਵਾਲਾ ਕਰਾਰ ਦਿੱਤਾ। ਉਹਨਾਂ ਕਿਹਾ ਕਿ 29 June ਜਦੋਂ ਪੰਜਾਬ ਵਿਧਾਨ ਸਭਾ ਦੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ ਤਾਂ ਉਹਨਾਂ ਨੇ ਇਤਰਾਜ਼ਯੋਗ ਮਤਾ ਹਟਾਉਣ ਸੰਬੰਧੀ ਜੋ ਸਹਿਮਤੀ ਦਿੱਤੀ ਸੀ ਇਹ ਜਵਾਬ ਉਸਦੇ ਮੁਤਾਬਕ ਨਹੀਂ ਹੈ। ਜਗਤਾਰ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਅਤੇ ਸੁਝਾਵਾਂ ਉੱਤੇ ਪੰਜਾਬ ਸਰਕਾਰ ਦੇ ਜਵਾਬ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਰਕਾਰ ਸਿੱਖ ਭਾਵਨਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਾਬਕ ਕਾਨੂੰਨ ਵਿੱਚ ਸੋਧ ਕਰਨ ਲਈ ਤਿਆਰ ਨਹੀਂ ਹੈ। ਜਥੇਦਾਰ ਨੇ ਸਪਸ਼ਟ ਤੌਰ ਤੇ ਕਿਹਾ ਕਿ 29 June ਨੂੰ ਹੋਈ ਸਹਿਮਤੀ ਮੁਤਾਬਕ ਸਰਕਾਰ ਨੇ ਜਵਾਬ ਨਹੀਂ ਦਿੱਤਾ, ਜਦਕਿ ਉਸ ਦਿਨ ਭਰੋਸਾ ਦਿੱਤਾ ਗਿਆ ਸੀ ਕਿ ਪ੍ਰਸਤਾਵਿਤ ਸੋਧਾਂ ਨੂੰ ਪ੍ਰਵਾਨ ਕਰਦੇ ਹੋਏ ਕਾਨੂੰਨ ਵਿੱਚ ਸੋਧ ਕੀਤੀ ਜਾਵੇ। ਜਥੇਦਾਰ ਦਾ ਕਹਿਣਾ ਕਿ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸਿਫਾਰਿਸ਼ਾਂ ਵਿੱਚੋਂ ਸਿਰਫ 10% ਹੀ ਸਵੀਕਾਰ ਕੀਤੇ ਨੇ। ਉਹਨਾਂ ਆਖਿਆ ਕਿ ਇਸ ਮਾਮਲੇ ਵਿੱਚ ਸਰਕਾਰ ਦਾ ਜਵਾਬ ਤਸੱਲੀ ਵਾਲਾ ਨਹੀਂ ਹੈ ਤੇ ਇਸੇ ਕਰਕੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਜਥੇਦਾਰ ਨੇ ਵੀ ਕਿਹਾ ਕਿ ਸਰਕਾਰ ਨੇ ਕਾਨੂੰਨ ਵਿੱਚ ਸੋਧ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਤਾਲਮੇਲ ਵੀ ਨਹੀਂ ਕੀਤਾ। ਇਸ ਸੰਬੰਧੀ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਤੇ ਉਸਦੇ ਬਿਲਕੁਲ ਅਖੀਰਲੇ ਦਿਨ ਯਾਨੀ ਕਿ 29 July ਨੂੰ ਪੰਜਾਬ ਵਿਭਾਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ 24 ਪੰਨਿਆਂ ਦਾ ਜਵਾਬ ਸੌਂਪਿਆ ਸੀ। ਜਵਾਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਕਟ ਉੱਤੇ ਉਠਾਏ ਗਏ 12 ਇਤਰਾਜ਼ਾਂ ਤੇ ਸੁਝਾਵਾਂ ਨੂੰ ਸੰਬੋਧਨ ਕੀਤਾ ਗਿਆ ਸੀ। ਮੁੱਖ ਨੁਕਤਿਆਂ ਵਿੱਚੋਂ ਸਰਕਾਰ ਨੇ ਕਾਨੂੰਨ ਵਿੱਚੋਂ ਵਿਵਾਦਿਤ ਸ਼ਬਦ ਕਸਟੋਡੀਅਨ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ ਦੀ ਬਜਾਏ ਐਕਟ ਦੇ ਹਵਾਲੇ ਨਾਲ ਇੱਕ ਤਫਸੀਲੀ ਨੋਟ ਰਾਹੀਂ ਇਸ ਨੂੰ ਸ਼ਾਮਿਲ ਕਰਨ ਨੂੰ ਜਾਇਜ਼ ਠਹਿਰਾਇਆ ਹੈ। ਜਥੇਦਾਰ ਗੜਗੱਜ ਨੇ ਸਰਕਾਰ ਵੱਲੋਂ ਭੇਜੇ ਗਏ ਜਵਾਬ ਨੂੰ ਸਵੀਕਾਰ ਨਾ ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਮਾਮਲੇ ਵਿੱਚ ਕਾਨੂੰਨ ਉੱਤੇ ਚਰਚਾ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੱਲਬਾਤ ਲਈ ਰਾਹ ਖੁੱਲ੍ਹਾ ਹੈ। ਜਥੇਦਾਰ ਨੇ ਇਸ ਮੁੱਦੇ ਉੱਤੇ ਸਰਕਾਰ ਨਾਲ ਗੱਲਬਾਤ ਲਈ ਇੱਕ ਕਮੇਟੀ ਦਾ ਗਠਨ ਕਰਨ ਦਾ ਐਲਾਨ ਵੀ ਕੀਤਾ ਜਿਸ ਵਿੱਚ ਸਿੱਖ ਮਾਹਿਰ ਸ਼ਾਮਿਲ ਹੋਣਗੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰੋਜੈਕਟਾਂ ਵਿੱਚੋਂ ਹਿਮਾਚਲ ਪ੍ਰਦੇਸ਼ ਨੂੰ ਸੰਨ 1966 ਤੋਂ ਬਕਾਏ ਦੀ ਅਦਾਇਗੀ ਦੀ ਲੰਮੇ ਸਮੇਂ ਤੋਂ ਇੱਕ ਮੰਗ ਚੱਲੀ ਆ ਰਹੀ ਸੀ ਜਿਸਦੇ ਮੁੱਦੇ ਉੱਤੇ ਪੰਜਾਬ ਨੂੰ ਸੁਪਰੀਮ ਕੋਰਟ ਵਿੱਚ ਝਟਕਾ ਲੱਗਾ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਈਵਾਲ ਸੂਬਿਆਂ ਦਰਮਿਆਨ ਬਕਾਏ ਦੀ ਅਦਾਇਗੀ ਲਈ ਇੱਕ ਨਵੇਂ ਕੈਸ਼ਲੈਸ ਫਾਰਮੂਲੇ ਤਹਿਤ ਆਪਸੀ ਸਮਝੌਤਾ ਕੀਤਾ ਜਾ ਸਕਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸਾਲ 2011 ਤੋਂ ਬਾਅਦ ਭਾਖੜਾ ਬਿਆਸ ਪ੍ਰੋਜੈਕਟਾਂ ਵਿੱਚੋਂ ਹਿਮਾਚਲ ਪ੍ਰਦੇਸ਼ ਦਾ 7% ਬਿਜਲੀ ਦਾ ਹਿੱਸਾ ਦੇ ਰਿਹਾ ਹੈ, ਜਦਕਿ ਪੰਜਾਬ ਅਤੇ ਹਰਿਆਣਾ ਨੇ ਪਿਛਲੇ ਸਮੇਂ ਦੇ ਬੋਰਡ ਦੇ ਪ੍ਰੋਜੈਕਟਾਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਹੈ। ਜੋ ਕਿ ਅਦਾਲਤ ਵਿੱਚ ਦੱਸੀ ਗਈ ਜਾਣਕਾਰੀ ਮੁਤਾਬਕ 13,000 million ਯੂਨਿਟ ਬਣਦੀ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੁਝਾਅ ਦਿੱਤਾ ਕਿ ਪੰਜਾਬ ਅਤੇ ਹਰਿਆਣਾ ਵੱਲੋਂ ਹਿਮਾਚਲ ਨੂੰ ਬਕਾਏ ਦੀ ਅਦਾਇਗੀ ਪੈਸੇ ਦੇ ਰੂਪ ਵਿੱਚ ਨਹੀਂ ਸਗੋਂ ਊਰਜਾ ਯਾਨੀ ਕਿ ਬਿਜਲੀ ਦੇ ਰੂਪ ਵਿੱਚ ਕੀਤੀ ਜਾਵੇ। ਅਦਾਲਤ ਨੇ ਪੰਜਾਬ ਸਰਕਾਰ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਆਦਤ ਵਾਲੀ ਸਰਕਾਰ ਦੱਸਿਆ ਤੇ ਅਦਾਲਤ ਨੇ ਪੰਜਾਬ ਨੂੰ 2 ਹਫ਼ਤਿਆਂ ਦਾ ਸਮਾਂ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 12 August ਉੱਤੇ ਪਾਈ ਹੈ। ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਚੰਡੀਗੜ੍ਹ ਪ੍ਰਸ਼ਾਸਨ ਦੀ ਉਸ ਪਟੀਸ਼ਨ ਉੱਤੇ ਕੀਤਾ ਗਿਆ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿੱਚ ਸਾਲ 2020 ਦੌਰਾਨ ਬਿਜਲੀ ਦੇ ਰੇਟ ਵਧਣ ਖਿਲਾਫ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਦੰਗਿਆਂ ਦੇ ਕੇਸ ਨੂੰ ਪਦ ਵਿੱਚ ਰੱਦ ਕਰ ਦਿੱਤਾ ਗਿਆ ਸੀ। ਕੋਰਟ ਦੇ ਬੈਂਚ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਥੇਅਰ, ਬਲਜਿੰਦਰ ਕੌਰ, ਅਮਨ ਅਰੋੜਾ ਅਤੇ ਹੋਰਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਪਟੀਸ਼ਨ ਉੱਤੇ ਜਵਾਬ ਦੇਣ ਲਈ ਕਿਹਾ ਹੈ। ਚੰਡੀਗੜ੍ਹ ਪੁਲਿਸ ਨੇ 10 ਜਨਵਰੀ 2020 ਨੂੰ ਇਹ ਮਾਮਲਾ ਦਰਜ ਕੀਤਾ ਸੀ। ਪੰਜਾਬ ਕਾਂਗਰਸ ਦੀ ਇਸ ਵੇਲੇ ਤਾਜ਼ਾ ਸਥਿਤੀ ਅਤੇ ਇਸ ਬਾਰੇ ਤਾਜ਼ਾ ਚਰਚਾ ਕੀ ਚੱਲ ਰਹੀ ਹੈ ਉਸ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਮੰਗਲਵਾਰ ਦੀ ਰਾਤ ਨੂੰ ਦਿੱਲੀ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਇੱਕ ਗੁਪਤ ਮੀਟਿੰਗ ਹੋਈ ਜਾਂਦੀ ਹੈ, ਜਿਸ ਨੂੰ ਲੈ ਕੇ ਕਾਂਗਰਸੀ ਹਲਕਿਆਂ ਵਿੱਚ ਚਰਚਾਵਾਂ ਚੱਲ ਰਹੀਆਂ ਨੇ। ਪਤਾ ਲੱਗਿਆ ਕਿ ਕਥਿਤ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਦਿੱਲੀ ਸਥਿਤ MP ਵਾਲੀ ਰਿਹਾਇਸ਼ ਉੱਤੇ ਹੋਈ ਇਸ ਮੀਟਿੰਗ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਮੀਡੀਆ ਏਜੰਸੀ ਦੇ ਮਾਲਕ ਵੱਲੋਂ ਕਰਵਾਈ ਗਈ ਸੀ ਜੋ ਪਾਰਟੀ ਆਗੂਆਂ ਨਾਲ ਕੰਮ ਕਰਦਾ ਰਿਹਾ। ਭਾਵੇਂ ਆਗੂ ਮੀਟਿੰਗ ਬਾਰੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਨੇ, ਪਰ ਪਾਰਟੀ ਸੂਤਰਾਂ ਨੇ ਦੱਸਿਆ ਕਿ ਤਿੰਨਾਂ ਨੇਤਾਵਾਂ ਵਿਚਕਾਰ ਚਰਚਾ ਵੜਿੰਗ ਨੂੰ ਅਹੁਦੇ ਤੋਂ ਅਸਤੀਫਾ ਦੇਣ ਲਈ ਕਹਿਣ ਦੀ ਤਰਜ਼ ਉੱਤੇ ਹੋਈ ਹੈ। ਚੰਨੀ ਅਤੇ ਰੰਧਾਵਾ ਨੇ ਕਥਿਤ ਤੌਰ ਤੇ ਵੜਿੰਗ ਨੂੰ ਪਾਰਟੀ ਦੀ ਬਿਹਤਰੀ ਲਈ ਅਹੁਦਾ ਛੱਡ ਦੇਣ ਲਈ ਕਿਹਾ ਦੱਸਿਆ ਜਾਂਦਾ ਹੈ। ਪਾਰਟੀ ਲੀਡਰਸ਼ਿਪ ਵੱਲੋਂ ਨੇਤਾਵਾਂ ਵਿਚਕਾਰ ਠਰਮਾ ਲਿਆਉਣ ਤੇ ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਤੋਂ ਇਲਾਵਾ ਮੀਟਿੰਗ ਵਿੱਚ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇਹਦੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਹਫ਼ਤੇ ਦਿੱਲੀ ਵਿੱਚ ਕਾਂਗਰਸ ਦੀ ਕੌਮੀ ਪੱਧਰ ਦੀ ਹੋਈ ਮੀਟਿੰਗ ਵਿੱਚ ਰਾਜਾ ਵੜਿੰਗ ਨੇ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਇਸ ਸ਼ਰਤ ਨਾਲ ਕਿ ਉਹ ਚੋਣ ਪ੍ਰਚਾਰ ਨਹੀਂ ਕਰਨਗੇ। ਇਹ ਵੀ ਖ਼ਬਰ ਹੈ ਕਿ ਜੇ ਵੜਿੰਗ ਨੂੰ ਨਾ ਹਟਾਇਆ ਗਿਆ ਤਾਂ ਚਰਨਜੀਤ ਸਿੰਘ ਚੰਨੀ ਨੇ ਵੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੋਈ ਹੈ। ਮਿਲਾ ਕੇ ਕਾਂਗਰਸ ਅੰਦਰ ਪਰਦੇ ਦੇ ਪਿੱਛੇ ਦੀਆਂ ਗੱਲਬਾਤਾਂ ਹੋਰ ਵੀ ਹੋ ਸਕਦੀਆਂ ਨੇ, ਕਿਉਂਕਿ ਸਾਰੇ ਹੀ ਨੇਤਾ ਦਿੱਲੀ ਵਿੱਚ ਮੌਜੂਦ ਨੇ ਤੇ ਪੰਜਾਬ ਕਾਂਗਰਸ ਦੀ ਖਿੱਚੋ ਤਾਣ ਇੱਕ ਵਾਰ ਫੇਰ ਨਜ਼ਰ ਆ ਰਹੀ ਹੈ। ਐਤਕੀ ਗਰਮੀ ਬਹੁਤ ਪੈ ਰਹੀ ਹੈ, ਸਿਰਫ ਏਸ਼ੀਆ ਖਿੱਤੇ ਵਿੱਚ ਨਹੀਂ ਬਲਕਿ ਯੂਰਪ ਵਿੱਚ ਵੀ ਗਰਮੀ ਨੇ ਨਵੇਂ ਰਿਕਾਰਡ ਤੋੜ ਦਿੱਤੇ ਨੇ। ਯੂਰਪ ਨੇ ਇਸ ਸਾਲ ਗਰਮੀ ਦੀ ਭਿਆਨਕ ਲਹਿਰ ਨੂੰ ਝੱਲਿਆ ਹੈ। ਪੂਰੇ ਯੂਰਪ ਮਹਾਂਦੀਪ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਆਮ ਨਾਲੋਂ ਤਾਪਮਾਨ ਵਿੱਚ ਬਹੁਤ ਜ਼ਿਆਦਾ ਵਾਧੇ ਨਾਲ ਜੁੜੀਆਂ ਘਟਨਾਵਾਂ ਵਿੱਚ ਲਗਭਗ 10,000 ਲੋਕਾਂ ਦੇ ਜਾਨ ਦੇ ਅੰਕੜੇ ਵੀ ਸਾਹਮਣੇ ਆਏ ਨੇ। ਕੁਝ ਕਹਿਣਾ ਕਿ ਜੂਨ ਦੇ ਅਖੀਰ ਵਿੱਚ ਇਹ ਵਾਧਾ ਉਦੋਂ ਤੇਜ਼ ਹੋਇਆ ਸੀ ਜਦੋਂ ਯੂਰਪ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਨੇ ਰਿਕਾਰਡ ਤੋੜ ਦਿੱਤੇ ਸਨ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਯੂਰਪ ਦੇ ਕਈ ਦੇਸ਼ਾਂ ਵਿੱਚ ਤਾਪਮਾਨ ਵਧਿਆ ਹੋਇਆ। ਪਿਛਲੇ ਕੁਝ ਸਾਲਾਂ ਵਿੱਚ ਯੂਰਪ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਅਤੇ 2003 ਤੋਂ ਯੂਰਪ ਦਾ ਤਾਪਮਾਨ ਹੌਲੀ ਹੌਲੀ ਵਧਦਾ ਹੀ ਰਿਹਾ। ਚਿੰਤਾ ਵਾਲੀ ਗੱਲ ਇਹ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਅਤਿਅੰਤ ਗਰਮੀ ਦੀਆਂ ਲਹਿਰਾਂ ਦੀ ਤਪਸ਼ ਵੱਧ ਰਹੀ ਹੈ ਤੇ ਇਹ ਬਦਲਾਅ ਕੋਲਾ, ਤੇਲ ਅਤੇ ਗੈਸ ਵਰਗੇ ਬਾਲਣ ਦੇ ਜਲਣ ਕਾਰਨ ਵੀ ਹੋ ਰਿਹਾ ਹੈ। ਪੰਜਾਬ ਵਿੱਚ ਮੌਸਮ ਦੀ ਤਾਜ਼ਾ ਸਥਿਤੀ ਇਹ ਹੈ ਕਿ ਹੁਣ ਆਖਿਰਕਾਰ ਮੌਨਸੂਨ ਦਾ ਅਸਰ ਵਿਖਾਈ ਦੇਣ ਲੱਗਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਲੰਘੇ ਕੱਲ ਵੀ ਬੱਦਲਵਾਈ ਅਤੇ ਬੂੰਦਾਬਾਂਦੀ ਹੋਈ ਹੈ ਤੇ ਮੌਸਮ ਵਿਭਾਗ ਨੇ ਅੱਜ ਯਾਨੀ ਕਿ ਭਾਰਤੀ ਸਮੇਂ ਮੁਤਾਬਕ 31 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਉਣ ਵਾਲਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬੁਲੇਟਿਨ ਵਿੱਚ ਹੁਣ ਕੁਝ ਹੋਰ ਤਾਜ਼ਾ ਤਰੀਨ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪਰ ਲੀਗ ਰੋਕੂ ਸੋਧ ਬਿੱਲ ਉੱਤੇ ਪਾਰਲੀਮੈਂਟ ਦੀ ਮੋਹਰ ਲੱਗ ਗਈ ਹੈ। ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿੱਚ ਵੀ ਇਹ ਬਿੱਲ ਪਾਸ ਹੋ ਗਿਆ, ਹਾਲਾਂਕਿ ਉੱਥੇ ਵਿਰੋਧੀ ਧਿਰ ਦਾ ਵਾਕਆਊਟ ਵੀ ਵੇਖਿਆ ਗਿਆ। ਇਸੇ ਦਿਨ ਚੰਡੀਗੜ੍ਹ ਵਿਖੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਰਿਹਾਇਸ਼ ਤੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਤੇ ਕਈ ਥਾਵਾਂ ਉੱਤੇ ਪੁਲਿਸ ਨਾਲ ਥੋੜਾ ਟਕਰਾਅ ਵੀ ਹੋਇਆ ਸੀ। ਇਸ ਘਟਨਾ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਵਾਰਸ ਪੰਜਾਬ ਦੇ ਜਥੇਬੰਦੀ ਦੇ 15 ਆਗੂਆਂ ਸਣੇ 3000 ਲੋਕਾਂ ਦੇ ਖਿਲਾਫ FIR ਦਰਜ ਕਰ ਲਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਜੇਕਰ ਕੋਈ ਹੋਰ ਫੈਸਲਾ ਸਰਕਾਰਾਂ ਵੱਲੋਂ ਨਹੀਂ ਲਿਆ ਜਾਂਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮੁੱਦੇ ਉੱਤੇ ਜਲਦ ਹੀ ਸਖ਼ਤ ਫੈਸਲਾ ਲਿਆ ਜਾ ਸਕਦਾ ਹੈ। ਸਫਾਈ ਸੇਵਕਾਂ ਦੇ ਸੱਦੇ ਉੱਤੇ ਪੰਜਾਬ ਭਰ ਵਿੱਚ ਬੰਦ ਦਾ ਇੱਕ ਵਾਰ ਫਿਰ ਅਸਰ ਵੇਖਿਆ ਗਿਆ। ਖਾਸ ਤੌਰ ਤੇ ਬਰਨਾਲਾ ਵਿੱਚ ਮੁਕੰਮਲ ਤੌਰ ਤੇ ਦੁਕਾਨਾਂ ਬੰਦ ਰਹੀਆਂ ਤੇ ਪੰਜਾਬ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਬੰਦ ਦਾ ਅੰਸ਼ਕ ਅਸਰ ਵਿਖਾਈ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਨਸ਼ਿਆਂ ਖਿਲਾਫ਼ ਇੱਕ ਮੁਹਿੰਮ ਸ਼ੁਰੂ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ, ਜਿਸ ਨੂੰ ਆਉਂਦੇ ਦਿਨ ਇਤਵਾਰ ਤੋਂ ਸ਼ੁਰੂ ਕੀਤਾ ਜਾਵੇਗਾ। ਸਮਾਗਮਾਂ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ ਅਤੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸਮਾਗਮਾਂ ਦੀ ਸੂਚੀ ਵੀ ਜਾਰੀ ਹੋ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਐਤਕੀ ਫਿਰੋਜ਼ਪੁਰ ਵਿੱਚ ਤਿਰੰਗਾ ਝੰਡਾ ਲਹਿਰਾਉਣਗੇ। ਆਸਾਮ ਸੂਬੇ ਵਿੱਚ ਹੜ੍ਹ ਆਏ ਹੋਏ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਰਾਹਤ ਤੇ ਬਚਾਅ ਕਾਰਜਾਂ ਲਈ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ। ਪੋਰਟਲੈਂਡ ਦੇ ਗਲਾਸਕੋ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ 15 ਮੈਡਲ ਜਿੱਤੇ ਨੇ, ਜਿਹਨਾਂ ਵਿੱਚ 3 ਸੋਨੇ ਦੇ ਮੈਡਲ ਵੀ ਸ਼ਾਮਲ ਨੇ। ਆਸਟ੍ਰੇਲੀਆ ਪਹਿਲੇ ਨੰਬਰ ਉੱਤੇ ਚੱਲ ਰਿਹਾ ਹੈ ਅਤੇ ਕੈਨੇਡਾ 14 ਸੋਨੇ ਦੇ ਮੈਡਲ ਜਿੱਤ ਕੇ ਦੂਜੇ ਨੰਬਰ ਉੱਤੇ ਚੱਲ ਰਿਹਾ ਹੈ। ਇਸ ਦਰਮਿਆਨ ਭਾਰਤ ਦੇ 3 ਜੈਵਲਿਨ ਥਰੋਅਰ ਫਾਈਨਲ ਵਿੱਚ ਪਹੁੰਚ ਗਏ ਨੇ, ਜਿਹਨਾਂ ਵਿੱਚ ਨੀਰਜ ਚੋਪੜਾ ਦਾ ਨਾਮ ਵੀ ਸ਼ਾਮਲ ਹੈ। ਆਉਂਦੇ ਦਿਨੀ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮਾਂ ਲਈ ਨਵੀਂ ਜੋ ਕਿੱਟ ਜਾਰੀ ਕੀਤੀ ਹੈ ਉਸ ਤੇ ਕੇਸਰੀ ਰੰਗ ਉੱਤੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ। ਕਈ ਸਾਬਕਾ ਖਿਡਾਰੀਆਂ ਨੇ ਭਾਰਤੀ ਰੰਗਾਂ ਵਿੱਚ ਕੀਤੀ ਤਬਦੀਲੀ ਉੱਪਰ ਇਤਰਾਜ਼ ਪ੍ਰਗਟਾਇਆ। ਪਾਕਿਸਤਾਨ ਮੁਤਾਬਕ 31 ਜੁਲਾਈ ਚੇਤੇ ਕੀਤਾ ਜਾ ਰਿਹਾ ਪੰਜਾਬ ਦੇ 2 ਮਹਾਨ ਸਪੂਤਾਂ ਨੂੰ, ਸ਼ਹੀਦ ਸਰਦਾਰ ਊਧਮ ਸਿੰਘ ਅਤੇ ਮੁਹੰਮਦ ਰਫੀ ਨੂੰ ਅੱਜ ਚੇਤੇ ਕੀਤਾ ਜਾ ਰਿਹਾ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311।
3: Pizza to go, best pizza in the town, Pizza to go, tandoori paneer pizza, butter chicken pizza, chaat pizza, makhni paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo sun ke aaya na muh vich paani। So ajj apne yaaran dostan te parivar de naal kuch vadhiya te quality wala khaan nu dil kar reha na, ta ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ। ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕਿਆਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸ਼ਕਾਰ।

ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ, ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਵੇਗਾ। ਤੁਸੀਂ ਜਿੱਥੇ ਜਿੱਥੋਂ ਵੀ ਰੇਡੀਓ ਪ੍ਰੋਗਰਾਮ ਉਡਾਨ ਨੂੰ ਸੁਣ ਰਹੇ ਹੋ, ਤੁਹਾਨੂੰ ਬਹੁਤ ਪਿਆਰ, ਬਹੁਤ ਸਤਿਕਾਰ, ਬਹੁਤ ਅਦਬ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਰੇਡੀਓ ਪ੍ਰੋਗਰਾਮ ਨਾਲ ਜੁੜਦੇ ਹੋ ਨਾ ਯਾਰ, ਮੈਂ ਰੋਜ਼ ਸੋਚਦਾ ਕਿ ਧੰਨਵਾਦ ਕਰੀਏ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਸੁਣਨਾ ਹੀ ਅਸੀਂ ਭੁੱਲ ਗਏ ਹਾਂ। ਕਿਸੇ ਨੂੰ ਸੁਣਨਾ, ਮਾਂ ਬਾਪ ਨੂੰ ਸੁਣਨਾ, ਵੱਡਿਆਂ ਨੂੰ ਸੁਣਨਾ, ਚੰਗੀਆਂ ਗੱਲਾਂ ਦਾ ਸੁਣਨਾ, ਚੰਗਾ ਪੜ੍ਹਨਾ ਅਸੀਂ ਛੱਡ ਦਿੱਤਾ। ਪਤਾ ਕਿਉਂ? ਕਿਉਂਕਿ ਸਾਡੇ ਕੋਲ ਸਮਾਂ ਨਹੀਂ ਆ। ਸਾਨੂੰ ਲੱਗਦਾ ਆ ਕਿ ਸਾਡੇ ਕੋਲ ਸਮਾਂ ਨਹੀਂ ਆ, ਅਸੀਂ ਬਿਜ਼ੀ ਬਹੁਤ ਹਾਂ। ਸੋ ਜੇ ਕੋਈ ਤੁਹਾਨੂੰ ਸੁਣਦਾ ਆ, ਕੋਈ ਤੁਹਾਡੇ ਕੋਲ ਬੈਠਦਾ ਆ, ਕੋਈ ਤੁਹਾਡਾ ਗੱਲ ਕਰਦਾ ਆ, ਕੋਈ ਤੁਹਾਨੂੰ ਇੰਪੋਰਟੈਂਟ ਮਹਿਸੂਸ ਕਰਾਉਂਦਾ ਆ, ਤੁਹਾਨੂੰ ਖਾਸ ਮਹਿਸੂਸ ਕਰਾਉਂਦਾ ਆ, ਤੇ ਤੁਸੀਂ ਐਪਰੀਸ਼ੀਏਟ ਕਰਿਆ ਕਰੋ, ਸ਼ੁਕਰ ਕਰਿਆ ਕਰੋ। ਅੱਜ ਕੱਲ੍ਹ ਤੁਹਾਨੂੰ ਐਸੇ ਲੋਕ ਬਹੁਤ ਘੱਟ ਮਿਲਣਗੇ ਜਿਹੜੇ ਤੁਹਾਨੂੰ ਸਮਾਂ ਦਿੰਦੇ ਆ। ਨਹੀਂ ਤਾਂ ਅੱਜ ਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਕਿੱਥੇ ਕਿਸੇ ਕੋਲ ਕਿਸੇ ਲਈ ਟਾਈਮ ਹੈ ਨਾ। ਸੋ ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਤੁਸੀਂ ਬਹੁਤ ਪਿਆਰ ਦਿੰਦੇ ਹੋ। ਤੁਸੀਂ ਇੰਸਟਾਗ੍ਰਾਮ 'ਤੇ ਬੜੇ ਮੈਸੇਜ ਕਰਦੇ ਹੋ, ਤੁਸੀਂ ਟੈਕਸਟ ਕਰਦੇ ਹੋ, ਡੀ ਐੱਮ ਕਰਦੇ ਹੋ, ਜਿੱਥੇ ਲਾਈਵ ਔਨ ਲੋਕੇਸ਼ਨ ਕਿਤੇ ਮਿਲਦੇ ਹੋ ਤਾਂ ਤੁਸੀਂ ਬਹੁਤ ਮੁਹੱਬਤ ਦਿੰਦੇ ਹੋ। ਬਹੁਤ ਵੱਡੀ ਗੱਲ ਆ। 905-673-3337 ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਲੈ ਕੇ ਆ ਗਿਆ ਜੀ ਰੇਡੀਓ ਪ੍ਰੋਗਰਾਮ ਉਡਾਣ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਸਟੂਡੀਓ ਦੇ ਘੜੀਆਂ ਦੇ ਮੁਤਾਬਕ। 9:10 ਹੋ ਚੁੱਕੇ ਆ। ਸੋ ਆਪਾਂ ਕਰਦੇ ਹਾਂ ਜੀ ਗੱਲਾਂ ਬਾਤਾਂ ਦੀ ਸ਼ੁਰੂਆਤ। ਅਤੇ ਕੀ ਹਾਲ ਚਾਲ ਆ, ਪਹਿਲਾਂ ਦੱਸੋ ਕਿ ਠੀਕ ਠਾਕ ਹੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ? ਬਸ ਤੁਸੀਂ ਠੀਕ ਠਾਕ ਹੋ, ਚੜ੍ਹਦੀ ਕਲਾ 'ਚ ਤੁਹਾਡੀ ਤੰਦਰੁਸਤੀ ਦੀ, ਚੜ੍ਹਦੀ ਕਲਾ ਦੀ ਸਰਬੱਤ ਦੇ ਭਲੀ ਦੀ ਅਰਦਾਸ ਕਰਦੇ ਰਹੀਦਾ। ਸੋ 905-673-3337 9056733337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ।

ਅੱਜ ਆਪਾਂ ਇੱਕ ਰਿਸ਼ਤੇ 'ਤੇ ਗੱਲਬਾਤ ਕਰਨੀ ਆ, ਹੁਣ ਬਾਪੂ 'ਤੇ ਕਰੀਏ ਕਿ ਬੇਬੇ 'ਤੇ ਕਰੀਏ, ਤੁਸੀਂ ਮੈਨੂੰ ਦੱਸਿਓ। 905-673-33-37 ਤੁਸੀਂ ਕਾਲ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਕਿਸ ਰਿਸ਼ਤੇ 'ਤੇ ਗੱਲਬਾਤ ਕਰੀਏ, ਬੇਬੇ 'ਤੇ ਜਾਂ ਬਾਪੂ 'ਤੇ, ਜਿੱਦਾਂ ਤੁਹਾਡੀ ਫਿਰ ਫਰਮਾਇਸ਼ ਹੋਊਗੀ ਉਸ 'ਤੇ ਗੱਲਬਾਤ ਕਰਾਂਗੇ, ਪਰ ਰਿਸ਼ਤੇ 'ਤੇ ਗੱਲਬਾਤ ਕਰਾਂਗੇ।

0: किस रिश्ते बारे सुनना चाहोगे, किस रिश्ते ते आपा गलबात करिए, थानू की लगदा बापू ते गलबात करिए या बेबे ते? अच्छा ये जड़े रिश्ते होंदे है ना बेबे बापू दा मां प्यो दा, किन्ने बारीक, इस विच सिर्फ एहसास ही होंदा, होर बहुता कुछ होंदा नहीं। तो ये एहसास ही जिंदगी दा सारा फलसफा लेके बैठा होंदा। बड़िया कहानियां इहदे विच उपजदियां ने इन्हां दोनों रिश्तियां च। ਸੋ 905-673-3337 ਜੀ ਹੰਸਪਾਲ ਜੀ ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਸ ਵਧੀਆ ਜੀ, ਵਧੀਆ। ਬਹੁਤ ਸੋਹਣਾ ਗਾਣਾ ਲਾਇਆ ਸੀ ਤੁਸੀਂ ਬਾਪੂ ਵਾਲਾ ਦਾ।
0: ਹਾਂ,
1: ਸ਼ੁਰੂਆਤਾਂ ਹੀ ਵਧੀਆ ਕਰਦੀਆਂ ਅੱਜ ਤੁਸੀਂ।
0: ਹਾਏ ਹਾਏ, ਕੀ ਬਾਤ ਆ, ਸ਼ੁਰੂਆਤ ਹੀ ਸਾਡੀ ਬਾਪੂ ਤੋਂ ਹੁੰਦੀ ਹੈ।
1: ਹਾਂਜੀ ਹਾਂਜੀ, ਅੱਜ ਸਰ ਬਾਪੂ ਦੀ ਕਰੋ ਫਿਰ ਕੋਈ ਵਧੀਆ ਜਿਹਾ ਫਿੱਟ ਹੋਵੇਗਾ।
0: ਕੀ ਬਾਤ, ਵਧੀਆ ਜੀ ਗੱਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 905-673-3337 ਕਾਲ ਸਾਡੀ ਲੱਗ ਚੁੱਕੀ ਹੈ। ਸੁੱਖ ਬਾਈ ਜੀ ਆ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ ਤੋਂ, ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ ਬਾਪੂ ਦੀਆਂ। ਜੇ ਤੁਸੀਂ ਕੋਈ ਆਪਣਾ ਸੁਝਾਵ ਦੇਣਾ ਤਾਂ 905-673-3337। ਕਿਉਂ ਨਾ ਆਪਾਂ ਆਪਣੇ ਆਪਣੇ ਬਾਪੂ ਨੂੰ ਅੱਜ ਯਾਦ ਕਰੀਏ, ਆਪਣੇ ਆਪਣੇ ਬਾਪੂ ਦੀਆਂ ਗੱਲਾਂ ਯਾਦ ਕਰੀਏ, ਬਚਪਨ ਦੀਆਂ, ਜਵਾਨੀ ਦੀਆਂ, ਬੁਢਾਪੇ ਦੀਆਂ, ਤੁਹਾਡੇ ਤੁਹਾਡੇ ਬਾਪੂ ਨਾਲ ਯਾਦਾਂ, ਤੁਹਾਡਾ ਬਾਪੂ ਕੀ ਕਹਿੰਦਾ ਸੀ, ਕੀ ਕਹਿੰਦਾ ਆ, ਕੀ ਗੱਲਾਂ ਕਰਦਾ ਸੀ, ਸਾਰੀਆਂ ਗੱਲਾਂ ਬਾਤਾਂ ਕਰੀ ਅੱਜ ਆਪਾਂ। 905-673-3337 ਤੁਹਾਡੀ ਤੁਹਾਡੇ ਬਾਪੂ ਨਾਲ ਕੋਈ ਖੂਬਸੂਰਤ ਖੱਟੀ ਮਿੱਠੀ ਯਾਦ, ਚਲੋ ਕਰਦੇ ਹਾਂ ਗੱਲਾਂ ਬਾਤਾਂ। ਗੱਲਾਂ ਬਾਤਾਂ ਕਰਨ ਨਾਲ ਨਾ ਰਿਸ਼ਤੇ ਹੋਰ ਗੂੜੇ ਹੁੰਦੇ ਆ, ਰਿਸ਼ਤਿਆਂ ਦਾ ਅਹਿਸਾਸ ਬਣਿਆ ਰਹਿਣਾ ਬਹੁਤ ਜ਼ਰੂਰੀ ਆ। ਨਹੀਂ ਤਾਂ ਜਿਵੇਂ ਪੌਦੇ ਪਾਣੀ ਤੋਂ ਬਿਨਾਂ ਕੁਮਲਾ ਜਾਂਦੇ ਆ, ਇਨਸਾਨਾਂ ਦੀ ਜਿਹੜੀ ਆਤਮਾ ਆ ਇੱਦਾਂ ਮੁਰਝਾ ਜਾਂਦੀ ਹੈ। ਸੋ ਇਹਨੂੰ ਕਦੀ ਮੁਰਝਾਓ ਨਾ ਦਿਓ, ਗੱਲਾਂ ਕਰਦੇ ਰਹੋ, ਅਹਿਸਾਸ ਬਣਿਆ ਰਹਿੰਦਾ। 905-673-3337 ਸੁੱਖ ਬਾਈ ਜੀ ਆ ਜਾਓ, ਕੀ ਹਾਲ ਚਾਲ?
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ। ਬਿਲਕੁਲ, ਮੈਂ ਬੜਾ ਸ਼ੋਰਟ ਤੇ ਸਵੀਟ ਮੈਸੇਜ ਦੇਵਾਂਗਾ ਜੀ ਪਰਿਵਾਰਾਂ ਤੱਕ। ਸੋ ਲੌਂਗ ਵੀਕਐਂਡ ਆ ਰਿਹਾ ਤੇ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਜਾਂ ਤੁਸੀਂ ਬਾਪੂ ਜੀ ਬਾਰੇ ਗੱਲਬਾਤ ਕਰ ਰਹੇ, ਤੁਸੀਂ ਆਪਣੇ ਫਾਦਰ ਸਾਹਿਬ ਦੇ ਲਈ ਕੁਈਨ ਸਾਈਜ਼ ਦਾ ਬੈੱਡ ਲੈਣਾ ਚਾਹੁੰਦੇ ਹੋ, ਪਲੈਟਫਾਰਮ ਵਾਲਾ ਕੁਈਨ ਸਾਈਜ਼ ਦਾ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ $299 ਦਾ। ਜੀ ਹਾਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ। ਬੈਡਰੂਮ ਸੈੱਟ ਤੁਸੀਂ ਬਾਏ ਕਰਨਾ $299 ਦਾ ਕੁਈਨ ਸਾਈਜ਼ ਵਾਲਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ। ਜੇ ਤੁਸੀਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਜਾਂ ਬਵੇੜ ਸਟਰੀਟ ਵਾਲੇ ਪਾਸਿਓਂ ਆ ਰਹੇ ਹੋ, ਤੇ ਹਾਈਵੇ 410 ਪਾਲਣਾ ਸਿੱਧਾ, ਹਾਈਵੇ 410 ਤੋਂ ਵਿੱਚੋਂ ਡੈਰੀ ਵਾਲੀ ਐਗਜ਼ਿਟ ਕੱਢ ਕੇ, ਜੀ ਹਾਂ, ਡੈਰੀ ਰੋਡ ਤੋਂ ਲੈਫਟ ਮਾਰ ਲਓ, ਟੋਮਗਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਹੈ, ਬਿਲਕੁਲ ਟੋਮਗਨ ਰੋਡ ਦੇ ਉੱਪਰ,
0: 6685 ਟੋਮਗਨ ਰੋਡ। ਕੀ ਬਾਤ ਹੈ, ਬਹੁਤ ਸ਼ੁਕਰੀਆ। 6085
3: ਟੋਮਗਨ
4: ਰੋਡ, ਗ੍ਰੈਂਡ ਹੋਮ
0: ਫਰਨੀਚਰ। ਜੀ ਸੰਤ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
5: ਸਤਿ ਸ਼੍ਰੀ ਅਕਾਲ ਸਰ, ਬਹੁਤ ਵਧੀਆ, ਸਾਨੂੰ ਸੋਹਣਿਆ ਮੈਂ, ਤੇ ਬਾਪੂ ਜਿਹੜਾ ਨੀ ਜੀ ਏਸੀ ਵਾਂਗੂ ਹੁੰਦਾ ਬਾਹਰੋਂ ਗਰਮ ਤੇ ਅੰਦਰੋਂ
0: ਠੰਡਾ।
5: ਮਤਲਬ ਬਾਪੂ ਅਸਲ ਚ ਰੋਹ ਤਾਂ ਰੱਖਦਾ ਕਿ ਪੁੱਤਰ ਮੇਰਾ ਕਾਬਲ ਬਣ ਜੇ
0: ਜੀ,
5: ਦੁਨੀਆਂ ਚੰਗਾ ਇਨਸਾਨ ਬਣੇ। ਸ਼ਾਇਦ ਤੁਹਾਨੂੰ ਯਾਦ ਹੋਵੇ, ਇਬਰਾਹਿਮ ਲਿੰਕਨ ਨੇ ਆਪਣੇ ਬੱਚੇ ਦੇ ਟੀਚਰ ਨੂੰ ਚਿੱਠੀ ਲਿਖੀ ਵੀ ਇਹਨੂੰ ਇੱਕ ਖੂਬਸੂਰਤ ਬਹੁਤ ਵਧੀਆ ਇਨਸਾਨ ਬਣਾਈ, ਪੜ੍ਹ ਕੇ ਜਾਣਾ ਹੀ ਆ। ਇੱਕ ਬਾਪ ਹੀ ਹੁੰਦਾ ਜਿਹੜਾ ਚਾਹੁੰਦਾ ਕਿ ਮੇਰਾ ਬੱਚਾ ਮੇਰੇ ਤੋਂ ਵੱਧ ਕੇ ਤਰੱਕੀ ਕਰੇ, ਤੇ ਆਪਾਂ ਵੀ ਉਹਨਾਂ ਚੋਂ ਹੀ ਹੈ, ਔਲਾਦ ਸਾਡੀ ਵੀ ਆ ਬੱਚੇ। ਮੈਂ ਇੱਕ ਨਾ ਜਿਹੜਾ ਬੰਦਾ ਕਬੀਲਦਾਰ ਆ ਨਾ, ਉਹ ਵੀ ਸਮਝੋ ਇੱਕ ਗ੍ਰਿਸ਼ਤੀ ਦੇ ਵਿੱਚ ਮਹਾਤਮਾ ਹੀ ਆ, ਜਿਹੜਾ ਆਪਣੀ ਕਬੀਲਦਾਰ ਨੂੰ ਨਿਭਾਉਂਦਾ। ਨਜੇਠਾ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਾਨੂੰ ਸਭ, ਤੁਹਾਨੂੰ ਵੀ ਪਤਾ, ਤੇ ਇੱਦਾਂ ਖੂਬਸੂਰਤ ਸਮਾਂ ਲੰਘਦਾ ਰਹੇ ਤੁਹਾਡੇ ਵਰਗੇ ਮਿੱਤਰਾਂ ਕਰਨ, ਬਹੁਤ ਚੰਗਾ ਲੱਗਦਾ ਜੀ ਗੱਲ ਕਰਕੇ।
0: ਬਹੁਤ ਸ਼ੁਕਰੀਆ ਸਰ, ਬਹੁਤ ਮੁਹੱਬਤ,
5: ਬਹੁਤ
0: ਥੈਂਕ ਯੂ। ਪਰ ਤੁਸੀਂ ਅੱਜ ਕੁਛ ਸੁਣਾਇਆ ਨਹੀਂ, ਅਕਸਰ ਤੁਸੀਂ ਕੁਛ ਸੁਣਾਉਂਦੇ ਹੋ ਤੇ ਅੱਜ ਬਿਨਾ ਸੁਣਾਏ ਜਾ ਰਹੇ।
5: ਦੇਖੋ ਸੁਣਾ ਦਿੰਦੇ ਆ, ਸੁਣਾਉਣ ਨੂੰ ਥੋੜੇ ਜਿਹੇ ਹਾਰਡ ਹੁੰਦੇ ਆ ਕਿਉਂਕਿ ਕਈ ਵਾਰੀ ਉਹ ਸਮਝ ਨੀ ਲੱਗਦੀ ਉਰਦੂ ਚ। ਕਹਿੰਦਾ ਬੜੀਆਂ ਧੁੱਪਾਂ ਪਿੰਡੇ ਹੰਡਾਈਆਂ, ਬੜੀਆਂ ਧੁੱਪਾਂ ਪਿੰਡੇ ਹੰਡਾਈਆਂ, ਇਹ ਅਕਲਾਂ ਇੱਕ ਦਮ ਨੀ ਆਈਆਂ, ਜਿੱਥੇ ਲੋਕਾਂ ਸਬਕ ਸਿਖਾਏ ਉੱਥੇ ਡਿਗਰੀਆਂ ਕੰਮ ਨੀ ਆਈਆਂ। ਇਸ ਕਰਕੇ ਮੈਂ ਤਾਂ ਕਹਿੰਦਾ ਬੱਚਿਓ ਨਿਕਲੋ ਬਾਹਰ, ਦੁਨੀਆਂ ਤੁਹਾਡਾ ਵਾਹ ਪਵੇ, ਤੁਹਾਨੂੰ ਲੋਕੀ ਦੱਸਣ ਕਿ ਤੁਸੀਂ ਕਿਸ ਕੰਮ ਦੇ ਮਾਲਕ ਹੋ, ਠੇਡੇ ਖਾਓ, ਉੱਠੋ, ਵੱਡੇ ਹੋ ਤੇ ਜ਼ਿੰਦਗੀ ਦਾ ਸਫ਼ਰ ਖੂਬਸੂਰਤ ਬਣਾਓ।
0: ਬਹੁਤ ਖੂਬਸੂਰਤ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।

0: ਸਾਰੀ ਜ਼ਿੰਦਗੀ ਬਾਪੂ ਇਹੀ ਸੋਚਦਾ ਰਿਹਾ ਕਿ ਕਦੋਂ ਇਸ ਗੁਰਬਤ 'ਚੋਂ ਨਿਕਲ ਕੇ ਟੌਰ ਨਾਲ ਜਿਊਂਗੇ। ਪਰ ਕਈ ਵਾਰ ਦਿਲ ਕਰਦਾ ਆ ਬਾਪੂ ਨੂੰ ਕਹਿਣ ਨੂੰ ਕਿ ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਹਾਂ, ਟੌਰ ਨਾਲ ਜ਼ਿੰਦਗੀ ਜਿਉਣ ਜੋਗੇ ਹੋ ਗਏ ਹਾਂ। ਪਰ ਬਾਪੂ ਹੀ ਨਹੀਂ ਹੈਗਾ।
1: ਉਹ ਲੋਕ ਜਹਾਜ਼ਾਂ 'ਤੇ ਲੱਖ ਚੜ੍ਹਦੇ ਹੋਣਗੇ ਬਾਪੂ, ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ, ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ।
0: ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਆਪਣੇ ਆਪਣੇ ਬਾਪੂ ਦੀ ਗੱਲਬਾਤ ਕਰੀਏ। ਜੇ ਤੁਹਾਡੇ ਬਾਪੂ ਤੁਹਾਡੇ ਕੋਲ, ਤੁਹਾਡੀ ਬੇਸਮੈਂਟ 'ਚ, ਤੁਹਾਡੇ ਉੱਪਰ, ਤੁਹਾਡੇ ਘਰ 'ਚ, ਤੁਹਾਡੇ ਨਾਲ ਬੈਠੇ ਆ, ਅਤੇ ਤੁਸੀਂ ਕਿਸਮਤ ਵਾਲੇ ਹੋ, ਸਮਾਂ ਦਿਆ ਕਰੋ ਆਪਣੇ ਬਜ਼ੁਰਗਾਂ ਨੂੰ, ਆਪਣੇ ਮਾਂ ਬਾਪ ਨੂੰ। ਬੜੀ ਕੌੜੀ ਅਤੇ ਖਰਵੀ ਗੱਲ ਆ ਕਿ ਤੁਹਾਡੇ ਬਜ਼ੁਰਗਾਂ ਨੇ, ਤੁਹਾਡੇ ਮਾਂ ਬਾਪ ਨੇ ਇੱਕ ਦਿਨ ਤੁਹਾਡੇ ਕੋਲ ਨਹੀਂ ਰਹਿਣਾ, ਔਰ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਕਿ ਕਦੋਂ ਤੱਕ। ਤੁਹਾਡੇ ਮਾਂ ਬਾਪ ਨੇ ਇਸ ਦੁਨੀਆਂ ਤੋਂ ਚਲੇ ਜਾਣਾ ਆ, ਕੰਮ ਕਾਰਾਂ ਤੋਂ ਵਿਹਲੇ ਹੋ ਕੇ ਆਪਣੇ ਮਾਂ ਬਾਪ ਲਈ ਜਿਉਣਾ ਸ਼ੁਰੂ ਕਰੋ, ਜਿਵੇਂ ਉਹ ਸਾਡੇ ਲਈ ਜਿਉਂਦੇ ਸੀ, ਜਿਵੇਂ ਉਹਨਾਂ ਨੇ ਸਾਰੀ ਜ਼ਿੰਦਗੀ ਸਾਡੇ ਤੋਂ ਨਿਸ਼ਾਵਰ ਕਰਤੀ। ਹੁਣ ਉਲਝਣਾਂ 'ਚੋਂ ਨਿਕਲ ਕੇ ਮਾਂ ਬਾਪ ਲਈ ਸਮਾਂ ਕੱਢੋ। ਬਾਅਦ ਵਿੱਚ ਅਸੀਂ ਵੱਡੀਆਂ ਵੱਡੀਆਂ ਫੋਟੋਆਂ ਬਣਾਉਣੇ ਹਾਂ, ਵੱਡੇ ਵੱਡੇ ਸਟੇਟਸ ਪਾਉਣੇ ਹਾਂ, ਬੜਾ ਕੁਛ ਲਿਖਦੇ ਹਾਂ, ਮੰਜਿਆਂ ਕੋਲ ਬਹਿ ਕੇ ਆਖਰੀ ਵਾਰ ਇਹ ਕਹਿੰਦੇ ਕਿ ਬਾਪੂ ਯਾਰ ਕੁਛ ਗੱਲਾਂ ਤਾਂ ਹੋਰ ਕਰ ਲਾ, ਥੋੜ੍ਹਾ ਜਿਹਾ ਤਾਂ ਹੋਰ ਬੋਲ ਜਾ। ਪਰ ਕਈ ਵਾਰ ਅਸੀਂ ਜਿਉਂਦੇ ਜੀ ਆਪਣੇ ਬਜ਼ੁਰਗਾਂ ਦੀ ਕਦਰ ਨਹੀਂ ਕਰ ਪਾਉਂਦੇ, ਅਖੀਰ 'ਤੇ ਸਿਰਫ ਸਾਡੇ ਕੋਲ ਪਛਤਾਵਾ ਹੀ ਰਹਿਣਾ। ਅਸੀਂ ਆਪਣੀ ਧਰਤੀ ਨੂੰ ਛੱਡ ਕੇ ਪਰਦੇਸਾਂ ਦੇ ਉੱਪਰ ਮਿਹਨਤ ਮੁਸ਼ੱਕਤਾਂ ਕਰਦੇ ਹਾਂ, ਸਾਡੇ ਮਾਂ ਬਾਪ ਸਾਡੀ ਉਡੀਕ ਕਰਦੇ ਆ, ਜਾਂ ਅਸੀਂ ਉਹਨਾਂ ਦੀ ਇੱਥੇ ਆਉਣ ਦੀ ਉਡੀਕ ਕਰਦੇ ਹਾਂ। ਬਹੁਤ ਔਖਾ ਆ ਕਿ ਆਪਣੇ ਬੱਚੇ ਨੂੰ ਆਪਣੇ ਤੋਂ ਜੁਦਾ ਕਰਨਾ, ਪਰ ਹੁਣ ਸਮੇਂ ਇਸ ਤਰ੍ਹਾਂ ਦੇ ਆ ਗਏ ਆ ਕਿ ਮਾਂ ਬਾਪ ਵੀ ਕਹਿੰਦੇ ਆ ਕਿ ਤੁਸੀਂ ਭਈ ਜਾਓ ਆਪਣੀਆਂ ਜ਼ਿੰਦਗੀਆਂ ਬਣਾਓ। ਪਰ ਇਹ ਨਾ ਸੋਚਿਓ ਕਿ ਕਿਤੇ ਮਾਂ ਬਾਪ ਬਹੁਤ ਖੁਸ਼ ਹੁੰਦੇ ਆ ਤੁਹਾਨੂੰ ਆਪਣੇ ਆਪ ਤੋਂ ਜੁਦਾ ਕਰਕੇ। ਹਰੇਕ ਮਾਂ ਬਾਪ ਇਹ ਸੋਚਦਾ ਕਿ ਉਸਦਾ ਪੁੱਤਰ ਤਰੱਕੀ ਕਰੇ, ਦੁਨੀਆ ਦੇ ਵਿੱਚ ਵੱਡਾ ਰੁਤਬਾ, ਇੱਜ਼ਤ, ਮਾਣ ਹਾਸਲ ਕਰੇ, ਉਹਨੂੰ ਕਿਸੇ ਦੇ ਅੱਗੇ ਹੱਥ ਨਾ ਕਰਨੇ ਪੈਣ। ਅਸੀਂ ਬੜੀ ਵਾਰ ਮਤਲਬ ਗਲਤ ਕੱਢਦੇ ਹਾਂ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਨਹੀਂ, ਮੇਰੇ ਬਾਪੂ ਨੇ ਮੇਰੇ ਵੱਲ ਦੀ ਗੱਲ ਨਹੀਂ ਕੀਤੀ, ਇਹਨੇ ਮੇਰੇ ਵੱਡੇ ਭਰਾ ਵੱਲ ਦੀ ਗੱਲ ਕਰ ਲਈ ਆ, ਮੇਰੇ ਬਾਪੂ ਨੇ ਮੈਨੂੰ ਇੱਦਾਂ ਕਹਿਤਾ, ਮੇਰਾ ਬਾਪੂ ਮੇਰਾ ਨਹੀਂ ਬਣਿਆ। ਪਰ ਸੱਚਾਈ ਇਹ ਆ ਕਿ ਬਾਪੂ ਨੇ ਵੀ ਇੱਕ ਦਿਨ ਚਲੇ ਜਾਣਾ ਆ। ਇਹ ਗੁੱਸੇ, ਗਿਲੇ, ਤਕਰਾਰ, ਇਹ ਈਗੋ ਸਭ ਉਸ ਦਿਨ ਉਹਦੇ ਨਾਲ ਹੀ ਚਲੀ ਜਾਣੀ ਆ। ਫਿਰ ਉਸ ਤੋਂ ਬਾਅਦ ਤੁਸੀਂ ਸਿਰਫ ਯਾਦ ਹੀ ਕਰਿਆ ਕਰਨਾ ਕਿ ਬਾਪੂ ਯਾਰ ਕਾਸ਼ ਆਪਾਂ ਲੜੇ ਨਾ ਹੁੰਦੇ, ਕਾਸ਼ ਆਪਾਂ ਗੱਲਾਂ ਕਰਦੇ, ਕਾਸ਼ ਆਪਾਂ ਬਹਿ ਕੇ ਗੱਲਬਾਤ ਨਿਬੇੜ ਲੈਂਦੇ। ਕਈ ਵਾਰ ਛੋਟੀਆਂ ਛੋਟੀਆਂ ਗਲਤ ਫਹਿਮੀਆਂ ਹੋ ਜਾਂਦੀਆਂ, ਪਰ ਇਹ ਅਕਸਰ ਪੁੱਤਰਾਂ ਦੇ ਵਿੱਚ ਹੁੰਦੀਆਂ। ਬਾਪ ਚਾਹੇ ਲੜਦਾ ਵੀ ਹੋਵੇ, ਸੂਰਜ ਵਾਂਗੂ ਤਪਦਾ ਵੀ ਹੋਵੇ, ਉਹਦੀ ਗਰਮੀ ਦੇ ਵਿੱਚ ਵੀ ਮੁਹੱਬਤ ਆ, ਉਹਦੇ ਗੁੱਸੇ ਦੇ ਵਿੱਚ ਵੀ ਪਿਆਰ ਆ। 905-673-3337 ਅਤੇ ਗੱਲਾਂ ਬਾਤਾਂ ਹੋ ਜਾਣੀ ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ ਤੁਸੀਂ ਇੰਜੋਏ ਕੀਤਾ ਹੋਇਆ ਕਰਦੇ ਰਹੇ ਹੋ, ਔਰ 10 ਵਜੇ ਤੱਕ ਆਪਾਂ ਗੱਲਾਂ ਬਾਤਾਂ ਕਰਦੇ ਰਹਿਣਾ। ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ, ਗੱਲਬਾਤ ਆਪਾਂ ਕਰਾਂਗੇ, ਪਰ 2 ਕੁ ਮੈਸੇਜ ਦੇ ਦੇਈਏ। 905-673-3337
2: ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਸਿਸ, ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਸਿਸ, 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ।
0: ਜੀ ਸਤਿ ਸ਼੍ਰੀ ਅਕਾਲ ਜੀ ਹਰਮਨ ਪ੍ਰੀਤ ਤੁਸੀਂ ਓਨਰ ਹੋ ਜੀ?
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
3: ਵਧੀਆ ਵਧੀਆ, ਹੋਰ ਕਿਵੇਂ ਨੇ ਸਿਹਤ?
0: ਚੜ੍ਹਦੀ ਕਲਾ ਜੀ।
3: ਬਸ ਜੀ ਆਹੀ ਹੈ ਜੀ ਕਿ ਇੰਨਾ ਕੀ ਕਹਿਣਾ ਸੀਗਾ ਕਿ ਬਾਕੀ ਤੁਸੀਂ ਬਹੁਤ ਵਧੀਆ ਟੋਪਿਕ, ਇੱਕ ਤੁਸੀਂ ਤੁਹਾਡੇ ਗੱਲ ਕਰਨ ਦਾ ਲਹਿਜਾ ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਦਾ ਕਿ ਆਰਾਮ ਨਾਲ ਤੁਸੀਂ ਹਨਾ ਕਿ ਗੱਲ ਕਰਦੇ ਤੇ, ਪਰ ਅੱਜ ਜੋ ਤੁਸੀਂ ਮਾਂ ਬਾਪ ਬਾਰੇ ਕਹਿ ਰਹੇ ਆ ਇਹ ਗੱਲ, ਬਸ ਇੰਨੀ ਕੀ ਕਹਿਣਾ ਚਾਹੁੰਦਾ ਕਿ ਬਾਕੀ ਕਿ ਇੱਕ ਪਾਸਿਓ ਇੰਨਾ ਜ਼ਰੂਰ ਆ ਕਿ ਬੇਸ਼ੱਕ ਜੋ ਵੀ ਚੱਲੀ ਜਾਂਦਾ ਜ਼ਿੰਦਗੀ ਚ, ਪਰ ਇੰਨੇ ਕੁ ਅਮੀਰ ਜ਼ਰੂਰ ਹੈਗੇ ਆ ਕਿ ਆਪਦੇ ਮਾਂ ਬਾਪ ਆਪਦੇ ਨਾਲ ਆ ਜੀ।
0: ਬਹੁਤ ਕਿਸਮਤ ਵਾਲੇ ਹੋ ਵੀਰੇ ਤੁਸੀਂ, ਬਹੁਤ ਕਿਸਮਤ ਵਾਲੇ।
3: ਹਾਂਜੀ ਹਾਂਜੀ ਹਾਂਜੀ, ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਸਭ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ।

0: ਤੁਹਾਡੀ ਤੁਹਾਡੇ ਬਾਪੂ ਨਾਲ ਕੋਈ ਯਾਦ ਆ ਤਾਂ ਜ਼ਰੂਰ ਸ਼ੇਅਰ ਕਰਿਓ, ਜਿਹੜੀ ਬਚਪਨ ਦੀ, ਜਵਾਨੀ ਦੀ, ਕਿਸੇ ਵੀ ਵੇਲੇ 'ਤੇ। 905-673-3333 ਬੜੀਆਂ ਸਾਰੀਆਂ ਯਾਦਾਂ ਹੁੰਦੀਆਂ ਸਾਡੇ ਸਾਡੇ ਬਾਪੂ ਨਾਲ, ਸਾਡੇ ਬਚਪਨ 'ਚ, ਸਾਡੀ ਜਵਾਨੀ 'ਚ ਝਿੜਕਾਂ ਵੀ ਖਾਧੀਆਂ, ਮਾਰਾਂ ਵੀ ਖਾਧੀਆਂ, ਪਿਆਰ ਵੀ ਜਿਤਾਇਆ, ਸਾਈਕਲ ਦੇ ਅਗਲੇ ਡੰਡੇ 'ਤੇ ਬਿਠਾ ਕੇ ਬੜੇ ਮੇਲੇ ਵਿਖਾਏ ਹੋਣੇ ਬਾਪੂ ਨੇ, ਮੋਢਿਆਂ 'ਤੇ ਚੱਕ ਕੇ, ਗਿਧੇੜੇ ਚੱਕ ਕੇ ਬੜਾ ਪਿਆਰ ਜਿਤਾਇਆ ਹੋਣਾ ਬਾਪੂ ਨੇ। ਦੀਵਾਲੀ ਦੁਸਹਿਰਿਆਂ ਦੇ ਉੱਪਰ ਬਾਪੂ ਨੇ ਚਾਅ ਨਾਲ ਲੈ ਕੇ ਜਾਣਾ, ਸਾਈਕਲ ਦੇ ਅੱਗੇ ਆਪਣਾ ਸਾਫਾ ਬੰਨਣਾ ਕਿਤੇ ਮੇਰੇ ਪੁੱਤ ਨੂੰ ਚੁੱਭੇ ਨਾ, ਅਤੇ ਫਿਰ ਜਦੋਂ ਮਾਰਕੀਟ ਦੇ ਵਿੱਚ ਇੱਕ ਸੀਟ ਜੀ ਆਈ ਛੋਟੀ ਜੀ, ਬੜੇ ਚਾਅ ਨਾਲ ਲਵਾਈ ਕਿ ਮੇਰਾ ਪੁੱਤ ਮੇਰੇ ਨਾਲ ਅੱਗੇ ਇਸ ਸੀਟ 'ਤੇ ਬੈਠੂਗਾ। ਬਾਪੂ ਨੂੰ ਸਮਝਣ ਵਾਸਤੇ ਨਾ ਅਕਸਰ ਬਹੁਤ ਵੱਡਾ ਜੀਰਾ ਚਾਹੀਦਾ। ਜੇ ਤੁਸੀਂ ਬਾਪੂ ਹੋ, ਤੁਹਾਡੇ ਔਲਾਦ ਹੈ, ਤਾਂ ਫਿਰ ਤੁਹਾਨੂੰ ਸਮਝਾਉਣਾ ਨਹੀਂ ਪੈਣਾ, ਫਿਰ ਤੁਸੀਂ ਸਮਝਦੇ ਹੋ। ਬਸ ਜੋ ਤੁਸੀਂ ਆਪਣੇ ਪੁੱਤਰ ਵਾਸਤੇ ਮਹਿਸੂਸ ਕਰ ਰਹੇ ਹੋ ਨਾ, ਉਹੀ ਤੁਹਾਡਾ ਬਾਪੂ ਤੁਹਾਡੇ ਲਈ ਮਹਿਸੂਸ ਕਰਦਾ ਸੀ। 905-673-3333 905-673-3333 ਜੀ ਕੇਵਲ ਚੌਹਾਨ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
1: ਬਾਪੂ ਵਰਗਾ ਤਾਂ ਕੁਦਰਤ ਹੋਰ ਸਕਦਾ ਵੀ?
0: ਆਹਾ,
1: ਬਾਪੂ ਦਾ ਇੱਕ ਤਪਦਾ ਸੂਰਜ ਦਿਖਦਾ ਆਪਾਂ ਨੂੰ, ਪਰ ਉਹਦੇ ਅੰਦਰ ਜਿੰਨਾ ਪਿਆਰ ਉਹਦਾ ਜਿਤਾਉਣਾ ਨੀ ਪਿਆਰ, ਕਿਉਂਕਿ ਉਹ ਮਾਂ ਦਾ ਜਿਤਾਲਣ ਨੀ ਪਿਆਰ, ਉਹ ਪਿਆਰ ਜਿਤਾਉਣਾ ਨੀ ਆਉਂਦਾ ਉਹਦਾ ਪਿਆਰ ਨੂੰ, ਪਿਆਰ ਆਪਣੇ ਭਾਂਡੇ ਨੂੰ ਘੜੇ ਨੂੰ ਕੁੱਟਦਾ ਵੀ ਹੈ ਪਰ ਸਵਾਰਦਾ ਵੀ ਹੈ।
0: ਬਿਲਕੁਲ ਸੱਚ, ਬਿਲਕੁਲ ਨੀ ਆਉਂਦਾ ਬਾਪੂ ਨੂੰ ਪਿਆਰ ਜਿਤਾਉਣਾ ਨੀ ਆਉਂਦਾ। ਅੱਜ ਕੱਲ ਤਾਂ ਅਸੀਂ ਆਪਣੇ ਬਾਪੂ ਨੂੰ ਆਈ ਲਵ ਯੂ ਕਹਿ ਦਿੰਦੇ ਹਾਂ, ਪਰ ਉਹ ਸਮੇਂ ਸੀ ਕਿ ਅਸੀਂ ਆਪਣੇ ਬਾਪੂ ਨਾਲ ਅੱਖੋਂ ਨਹੀਂ ਮਿਲਾਉਂਦੇ ਸੀ, ਪਰ ਉਦੋਂ ਮੁਹੱਬਤ ਉਦੋਂ ਵੀ ਬਹੁਤ ਸੀ, ਪਿਆਰ ਉਦੋਂ ਵੀ ਬੜਾ ਸੀ।
1: ਹਾਂ, ਬਸ ਉਹ ਡਰਦੀ ਰਹਿੰਦੀ, ਅੱਖਾਂ ਦੀ ਘੂਰੀ ਹੁੰਦੀ ਆ ਬਾਪੂ ਦੀ।
0: ਹਾਂ,
1: ਬਹੁਤ ਬਹੁਤ
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। 905-673-3333 ਜੀ ਸਰ, ਸਤਿ ਸ਼੍ਰੀ ਅਕਾਲ, 2825 ਕੀ ਹਾਲ ਚਾਲ?
2: ਹੈਲੋ, ਠੀਕ ਹੈ ਪ੍ਰਭ ਸੰਧੂ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
0: ਚੜ੍ਹਦੀ ਕਲਾ ਬਾਈ ਜੀ।
2: ਹਾਂ, ਦੇਖੋ ਕਿੰਨਾ ਮਤਲਬ ਦਿਲ ਨੂੰ ਟੁੰਬਣ ਵਾਲਾ, ਕੋਮਲ ਫੁੱਲਾਂ ਵਾਲੀ ਤੁਸੀਂ ਗੱਲਾਂ ਫੈਮਿਲੀ ਮੈਟਰ ਦੀ ਉੱਪਰ ਕਰ ਰਹੇ ਆ, ਮਾਂ ਬਾਪ ਦੀਆਂ
0: ਜੀ,
2: ਹਰੇਕ ਸਿੰਗਲ ਇੰਡੀਵਿਜੁਅਲ ਦੇ ਨਾਲ ਇਹਦਾ ਜਿਹੜਾ ਟੱਚੇਬਲ ਚੀਜ਼ ਹੈ ਨਾ
0: ਜੀ।
2: ਤੇ ਮੈਂ ਵੀ ਐਵੇਂ ਕਹਾਂ, ਬਾਪੂ ਦੀ ਗੱਲ ਇਹੀ ਆ ਮੇਰੇ ਡੈਡੀ ਦੀ, ਉਹਨੇ ਕੀ ਕਹਿੰਦੇ ਹੁੰਦੇ ਆ ਬਈ, ਉਹ ਤਾਂ ਤੰਬਾਕੂ ਵੀ ਚਪੇੜਾਂ ਵੀ ਖਾਧੀਆਂ, ਤੇ ਉਹਨੇ ਕੰਮ ਕਰਦਾ ਹੁੰਦਾ ਸੀ ਖੇਤਾਂ ਦੇ ਵਿੱਚ ਆਪਣੇ, ਜਿੱਦਾਂ ਕਣਕਾਂ ਦਾ ਹਨਾ, ਝੋਨਿਆਂ ਦਾ ਹੋ ਗਿਆ ਆਪਣੇ, ਉਹ ਮੈਂ ਖੇਡੀ ਜਾਣਾ, ਉਹਨੇ ਕਹਿਣਾ ਵੀ ਮੰਮੀ ਨੇ ਕਹਿਣਾ ਲੱਸੀ ਲੈ ਕੇ ਚੱਲ ਜਾ, ਉੱਥੇ ਕੰਮ ਕਰਦੇ ਆ ਡੈਡੀ ਹੁਣੀ ਤੇ ਨਾਲ ਬੰਦੇ ਲੱਗੇ ਹੋਏ ਆ, ਤਾਂ ਉਹ ਮੈਂ ਲੈ ਕੇ ਨੀ ਜਾਣੀ, ਤਾਂ ਫੇਰ ਉਹਨੇ ਗੁੱਸੇ ਦੇ ਵਿੱਚ ਘਰ ਆ ਗਿਆ ਨਾ, ਆਉਂਦੀ ਆਉਂਦੀ ਕਹਿੰਦਾ ਉਹਨੇ ਸਮ ਟਾਈਮ ਮੇਰੇ ਦੂਰੋਂ ਛੱਡ ਕੇ ਪ੍ਰੈਣ ਮਾਰ ਲੱਤਾਂ ਚ, ਜਾਣੀ ਕਿ ਉਹਨੇ ਕਹਿਣਾ ਵੀ ਤੂੰ ਇੱਥੇ ਖੇਡਣ ਲੱਗਾ ਆ ਜਿੱਦਾਂ, ਵੀ ਅਸੀਂ ਕੰਮ ਕਰਦੇ ਆ, ਪਿਆਸੇ ਆ, ਥੱਕੇ ਟੁੱਟੇ, ਇੱਥੇ ਮਤਲਬ ਮਿੱਟੀ ਨਾਲ ਮਿੱਟੀ ਹੋ ਰਹੇ ਆ
0: ਜੀ,
2: ਵੀ ਤੂੰ ਕਿਹੜੀ ਖੇਤੀ ਕਰ ਰਿਹਾ, ਇੱਥੇ ਖੇਡਣ ਲੱਗਾ ਆ ਬਈ ਹਨਾ।
0: ਤੇ ਬਾਪੂ, ਬਾਪੂ ਨਾਲ ਤੁਹਾਡੀਆਂ ਬਹੁਤ ਯਾਦਾਂ ਹੋਣੀਆਂ, ਸਭ ਤੋਂ ਪਿਆਰੀ ਯਾਦ ਕਿਹੜੀ ਹੈ ਤੁਹਾਡੀ? ਇਹੀ,
2: ਹਾਂ ਇਹੀ ਹੈ ਜਿੱਦਾਂ ਆਪਾਂ ਗੱਲ ਕਰਦੇ ਆ ਵੀ ਸਾਈਕਲ ਦੇ ਮੋਹਰੇ ਬਿਠਾ ਕੇ ਤੋਲੀਆਂ ਬੰਨ ਕੇ ਆਪਣੇ ਮੇਰੇ ਨਾਨਕੇ ਲੈ ਕੇ ਜਾਣਾ,
0: ਕਿਆ ਬਾਤ ਆ।
2: ਫੇਰ ਉਹਨਾਂ ਨੇ ਆਪਣੇ ਜੇ ਬਾਜ਼ਾਰ ਗਏ ਆ, ਆਪਣੇ ਕੇਲੇ ਹੋ ਗਏ, ਸੇਬ ਹੋ ਗਏ, ਫਰੂਟ ਲੈ ਕੇ ਆਉਣੇ ਸ਼ਹਿਰ ਗਿਆ ਨੇ ਹਨਾ, ਫੇਰ ਉਹਨੇ ਕਹਿਣਾ ਵੀ ਆਪਣੇ ਧੁੱਪੇ ਨਾ ਆਪਣੇ ਟਰੈਕਟਰ ਚਲਾ ਜੇ ਕਿਤੇ ਮੈਂ ਕੰਮ ਵੀ ਕਰਦਾ, ਕਹਿਣਾ ਵੀ ਤੂੰ ਹੁਣ ਰੋਟੀ ਖਾ ਲਈ ਤੇ ਵਿਆਹ ਦੀ ਥੋੜਾ ਲੰਮਾ ਪੈ ਲਾ
0: ਜੀ।
2: ਫੇਰ ਜਿਹੜੀ ਐਂਡ ਵਾਲੀ ਦੁਖਦਾਈ ਖਬਰ ਹੈ ਮੈਂ ਤੁਹਾਨੂੰ ਸ਼ੇਅਰ ਕਰੂੰਗਾ, ਉਹਨਾਂ ਦੀ ਡੈਥ ਹੋਈ ਆ ਜੂਨ 2006 ਦੇ ਵਿੱਚ
0: ਜੀ,
2: ਮੈਂ ਉਹਦਾ ਇੱਥੇ ਸੀਗਾ ਅਮਰੀਕਾ ਆਪਣੇ ਕੈਨੇਡਾ ਹੀ, ਤੇ ਮੈਂ ਲੋਡ ਲੈ ਕੇ ਗਿਆ ਹੋਇਆ ਸੀ ਸ਼ਿਕਾਗੋ ਨੂੰ
0: ਜੀ,
2: ਤਾਂ ਸਡਨਲੀ ਉਹਨਾਂ ਦੇ ਹਾਰਟ ਪੇਨ ਹੋਈ ਆ, ਤੇ ਉਹ ਮੰਮੀ ਨਾਲ ਮੇਰੀ ਗੱਲ ਹੋਈ ਆ, ਤੇ ਮੈਂ ਸੁੱਤੇ ਪਿਆ ਸੀ, ਮੇਰੀ ਮਿਸਿਜ ਨੇ ਮੈਨੂੰ ਇੱਥੋਂ ਫੋਨ ਕੀਤਾ ਸ਼ਾਮ ਨੂੰ 7 ਵਜੇ, ਮੈਂ ਉੱਥੇ ਸ਼ਿਕਾਗੋ ਸੁੱਤਾ ਪਿਆ ਸੀ ਆਪਣੇ ਟਰੱਕ ਵਿੱਚ,
0: ਤਾਂ
2: ਉਹ ਕਹਿੰਦੇ ਵੀ ਇੱਦਾਂ ਕਰਕੇ ਮੇਰੀ ਵਾਈਫ ਕਹਿੰਦੀ ਵੀ ਡੈਡੀ ਡੈਡੀ ਆਪਣੇ ਡੈਡੀ ਸਿੱਖ ਕੇ ਆ ਵੀ ਦਵਿੰਦਰ ਤੂੰ ਫੋਨ ਹੁਣੇ ਕਰਨਾ ਜਾਂ ਘਰ ਆ ਕੇ ਕਰੂੰਗਾ, ਮੈਂ ਕਿਹਾ ਮੈਂ ਹੁਣੇ ਕਰਦਾ, ਮੈਂ ਉੱਥੇ ਕਾਲਿੰਗ ਕਾਰਡ ਲਿਆ 2006 ਦੀ ਗੱਲ, ਜੂਨ ਦੀ ਗੱਲ ਆ, ਤਾਂ ਮੰਮੀ ਨਾਲ ਗੱਲ ਹੋਈ, ਮੰਮੀ ਰੋ ਵੀ, ਮੈਂ ਕਿਹਾ ਵੀ ਮੰਮੀ ਫਿਕਰ ਨਾ ਕਰ, ਮੈਂ ਸਵੇਰ ਨੂੰ ਘਰ ਆ ਜਾਣਾ ਮੁੜ ਕੇ ਫੋਨ ਕਰੂੰਗਾ
0: ਜੀ।
2: ਤੇ ਉਹਦੇ ਬਾਅਦ ਪ੍ਰਭ ਸੁਧ ਹੈਰਾਨੀ ਵਾਲੀ ਗੱਲ ਇਹ ਆ, ਮੁੜ ਕੇ ਇਸ ਤਰ੍ਹਾਂ ਦਾ ਟਾਈਮ ਬਣਿਆ, ਮੈਂ ਰਾਤ ਨੂੰ ਕਿਤੇ ਮੈਨੂੰ ਟ੍ਰੈਫਿਕ ਪੈ ਗਿਆ, ਮੈਂ ਸੌਂ ਗਿਆ 2 ਘੰਟੇ ਲਈ ਹਨਾ, ਉਹਨਾਂ 2 ਘੰਟੇ ਮੈਨੂੰ ਸੁਪਨਾ ਆਇਆ ਵੀ ਮੇਰੇ ਡੈਡੀ ਨਾਲ ਗੱਲ ਹੋ ਰਹੀ ਆ, ਵੀ ਉਹ ਕਹਿੰਦੇ ਆਪਣੇ ਮੇਰਾ ਛੋਟਾ ਨਾਂ ਬਿੰਦਰ ਆ, ਬਿੰਦਰ ਨਾਲ ਫੋਨ ਕੱਟਦੇ ਮੇਰੇ ਦਿਲ ਚ ਪੇਨ ਹੁੰਦੀ ਆ, ਜਦ ਕਿ ਉਹਨਾਂ ਦੀ ਉੱਥੇ ਮੈਥੋਂ ਲੁਧਿਆਣੇ ਡੈਥ ਹੋ ਚੁੱਕੀ ਸੀਗੀ।
0: ਵਾਹਿਗੁਰੂ।
2: ਹਾਂ, ਡੈਥ ਹੋ ਚੁੱਕੀ ਸੀ ਮੇਰੀ। 5-6 ਘੰਟੇ ਦੀ ਵਾਟ ਰਹਿੰਦੀ ਸੀ ਮੇਰੀ। ਮੈਨੂੰ ਏਦਾਂ ਲੱਗੀ ਮੈਂ ਕਿਤੇ 50,000 ਕਿਲੋਮੀਟਰ ਤੋਂ ਆ ਰਿਹਾ। ਵੀਕਐਂਡ ਦੇ ਵੀਜ਼ਾ ਲਵਾ ਕੇ ਵਾਈਫ ਨੇ, ਸੈਟਰਡੇ ਵਾਲੇ ਦਿਨ ਸੰਡੇ ਸ਼ਾਮ ਨੂੰ ਮੈਂ ਉੱਥੇ ਉਹਨਾਂ ਦੇ ਮਤਲਬ ਗਿਆ ਮਿਰਗ ਲੈ ਲਈ ਆਪਣੇ ਜਿੱਦਾਂ ਫਿਊਨਰਲ ਲਈ। ਉਹ ਚੀਜ਼ ਮੈਨੂੰ ਅੱਜ ਵੀ ਯਾਦ ਆਉਂਦੀ ਆ ਵੀ ਆਕਾਸ਼ ਕਿਤੇ ਗੱਲ ਹੋਈ ਹੁੰਦੀ। ਮੈਨੂੰ ਸੁਪਨਾ ਦੇਖੋ ਕਿੱਦਾਂ ਆਇਆ, ਜਿਹੜੇ ਵੰਡਰਫੁਲ ਚੀਜ਼ ਹੈ ਮੇਰੇ ਲਈ, ਹੈਰਾਨੀ ਕੀਤੀ ਆ। ਮੈਨੂੰ ਅੱਜ ਤੱਕ ਲੱਗਦਾ ਯਾਰ ਮੇਰੇ ਬਾਰੇ ਸੋਚਦੇ ਹੋਣਗੇ ਜਦੋਂ ਡੈਥ ਹੋਈ ਆ। ਮੇਰੇ ਮੇਰੇ ਬੇਟੇ ਦਾ ਵਾਅਦਾ ਬਹੁਤ ਨੇ ਆਪਣੇ ਅਕਤੂਬਰ ਦਾ, ਉਹਨਾਂ ਤੋਂ ਏਦਾਂ ਦੀ ਕਹਾਣੀ ਆ। ਦੇਖੋ ਜਾਣੀ ਕਿ ਮਤਲਬ ਮਾਂ ਪਿਓ ਮਿਲਦੇ ਨੀ।
0: ਤੁਸੀਂ
2: ਯਾਦਾਂ ਨਾਲ ਆ
0: ਜਿਹੜੀ ਤੁਸੀਂ ਗੱਲ ਕਹੀ ਨਾ ਕਿ ਉਹ ਪੈਂਡਾ ਨੀ ਪੂਰਾ ਹੋਇਆ। ਉਹ
2: ਮੈਂ ਪੈਣਾ ਮੇਰਾ ਏਦਾਂ ਹੋ ਗਿਆ ਵੀ ਮੈਂ ਪਤਾ ਨੀ ਕੀ ਕਹਿੰਦੇ ਹੁੰਦੇ ਆ ਵੀ ਆਪਣੇ ਮਤਲਬ ਵੀ ਜਿੱਦਾਂ ਮੈਂ ਦੱਸਿਆ ਵੀ ਦਿੱਲੀ ਤੋਂ ਬੰਦਾ ਪਲੇਨ ਚੜਿਆ ਵੀ ਮੁੜ ਕੇ ਇੱਥੇ ਆ ਰਿਹਾ ਵੀ 50 ਘੰਟੇ ਆਪਣੇ 20 ਘੰਟੇ ਲੱਗਦੇ ਆ। ਇੰਨਾ ਇੰਨਾ ਔਖਾ ਹੋ ਗਿਆ ਮੇਰੀ ਬਾਰਡਰਾਂ ਮੁਕੇ ਇਕੱਲਾ ਸੀ ਮੈਂ, ਇਕੱਲਾ ਹੀ ਚਲਾਉਣਾ ਪਹਿਲਾਂ ਤੋਂ ਟਰੱਕ।
0: ਬਿਲਕੁਲ, ਮੈਂ ਇਹੀ ਗੱਲ ਸਮਝਾ ਰਿਹਾ ਸੀ ਕਿ ਬਹੁਤ ਗਿਲੇ ਸ਼ਿਕਵੇ ਹੋਣੇ ਸਾਡੇ ਸਾਡੇ ਮਾਂ ਪਿਓ ਨਾਲ, ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਇਹਨਾਂ ਨੇ ਸਾਡੇ ਕੋਲ ਸਦਾ ਨਹੀਂ ਰਹਿਣਾ, ਚਲੇ ਜਾਣਾ ਇਹਨਾਂ ਨੇ ਇੱਕ ਦਿਨ ਛੱਡ ਕੇ ਇਸ ਦੁਨੀਆਂ ਨੂੰ। ਜਿਉਂਦੇ ਜੀ ਗਿਲੇ ਸ਼ਿਕਵੇ ਮਿਟਾ ਲਿਆ ਕਰੋ। ਜੀ ਬਾਈ ਜੀ,
2: ਬਹੁਤ ਦੁਖਦਾਈ ਖਬਰ ਆ ਜਾਣੀ ਕਿ ਏਦਾਂ ਦੀਆਂ। ਮੈਂ ਕਿਹਾ ਵੀ ਸਾਡੇ ਵਿੱਤੀ ਏਦਾਂ ਹੋਈ ਸੀ ਮੇਰੇ ਨਾਲ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: ਥੈਂਕ ਯੂ ਸੋ ਮਚ।
0: ਬਹੁਤ ਕਿਸਮਤ ਵਾਲੇ ਆ ਜਿਨ੍ਹਾਂ ਦੇ ਮਾਂ ਬਾਪ ਤੁਹਾਡੇ ਕੋਲ ਨੇ। ਸੋ 905-673-3337 ਜੀ। ਸਰ ਸਤਿ ਸ਼੍ਰੀ ਅਕਾਲ, ਡੈਨੋ ਟੋਰਾਂਟੋ ਜੀ, ਤੁਸੀਂ ਆਉਣਾ
3: ਬਾਈ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
3: ਬਹੁਤ ਠੀਕ ਠਾਕ ਜੀ, ਧੰਨਵਾਦ ਸੁਣ ਰਿਹਾ ਸੀਗਾ
0: ਜੀ ਸਰ।
3: ਤੇ ਜਿਵੇਂ ਪਿਤਾ ਜੀ ਦੀ ਗੱਲ ਕਰ ਰਹੇ ਹੋ, ਇਹ ਜੀ ਆਪਣਾ ਕੀ ਹੈਗਾ ਗਾ ਵੀ ਮੈਂ ਤੁਹਾਨੂੰ ਇੱਕ ਨਿੱਕੀ ਸਟੋਰੀ ਸੁਣਾਉਣਾ। ਬਿਲਕੁਲ ਹੀ ਛੋਟੀ ਜੀ ਆ,
0: ਇੱਥੋਂ
3: ਦੀ, ਕੈਨੇਡਾ ਦੀ, ਆਪਣੀ ਰਿਸ਼ਤੇਦਾਰੀ ਦੀ ਆ
0: ਜੀ।
3: ਉਹਦੇ ਨਾਲ ਮੈਂ ਵਿਆਹ ਗਿਆ ਜੀ ਉਹਨਾਂ ਦੇ, ਤੇ ਜਿੱਦਣ ਹਜੇ ਵਿਆਹ ਧਰਿਆ ਸੀ ਨਾ, ਤੇ ਉਹਨਾਂ ਦੇ ਬਜ਼ੁਰਗ ਦਾ ਵੀਜ਼ਾ ਨੀ ਲੱਗਿਆ ਜੀ, 95-96 ਸਾਲ ਦੀ ਉਮਰ ਨਾ, ਆਹੀ ਵੇਲਾ ਸੀਗਾ ਜੀ, ਲਾਓ 9 ਵਜੇ ਦਾ। ਮੈਨੂੰ ਸਾਈਡ ਤੇ ਲੈ ਗਿਆ ਉਹ, ਕਹਿੰਦਾ ਯਾਰ ਪਿੰਡੋਂ ਫੋਨ ਆਇਆ ਹੈਗਾ ਤੇ ਕਹਿੰਦਾ ਵੀ ਬਾਪੂ ਜੀ ਪੂਰੇ ਹੋ ਗਏ ਯਾਰ। ਤੇ ਮੈਂ ਕਿਹਾ ਬਾਈ ਫੇਰ ਆਹ ਤਾਂ ਚੱਕਰ ਚੱਲ ਗਿਆ। ਫੇਰ ਮੈਂ ਕਿਹਾ, ਕਹਿੰਦਾ ਯਾਰ ਪਹਿਲਾਂ ਬੇਬੇ ਕਹਿੰਦਾ ਚਲੀ ਗਈ, ਹੁਣ ਕਹਿੰਦਾ ਪਿਓ ਚਲਾ ਗਿਆ, ਕਹਿੰਦਾ ਇਹਨਾਂ ਨੂੰ ਕਿਸੇ ਨੂੰ ਫਰਕ ਤਾਂ ਪੈਣਾ ਨੀ ਯਾਰ, ਕਹਿੰਦਾ ਇਹਨਾਂ ਨੇ ਕਹਿੰਦਾ ਵਿਆਹ ਧਰਿਆ ਵਿਆ, ਤੇ ਕਹਿੰਦਾ ਤੂੰ ਨਾ ਗੱਲ ਨਾ ਕਰੀ ਕਿਸੇ ਨਾਲ, ਕਹਿੰਦਾ ਕੋਈ ਨੀ ਮੇਰਾ ਪਿਆ ਵਾ, ਕਹਿੰਦਾ ਮੈਂ ਕਹਿੰਦਾ ਵਿੱਚ ਹੀ ਪੀ ਜੂੰਗਾ ਆਪਦੇ, ਮੈਂ ਕਹਿੰਦਾ ਵਿਆਹ ਤੋਂ ਮਗਰੋਂ ਜਾਣਾ
0: ਜੀ।
3: ਕਹਿੰਦਾ ਯਾਰ, ਕਹਿੰਦਾ ਇਹ ਜਵਾਕ ਹੈ ਇਹਨਾਂ ਨੇ ਸਮਝਣਾ ਨੀ, ਤੇ ਕਹਿੰਦਾ ਵੀ ਇਹਨਾਂ ਨੂੰ ਕਹਿੰਦਾ ਨਾ ਇਹਨਾਂ ਨੂੰ ਦੁੱਖ ਦਾ ਪਤਾ ਲੱਗਣਾ ਕਿਉਂਕਿ ਪਿਓ ਹੀ ਮੇਰਾ ਉਹ। ਤੇ ਬਾਈ ਉਹੀ ਗੱਲ ਆ, ਮੈਂ ਨਾ ਉਹ ਵਿਆਹ ਉਹਨਾਂ ਨੇ ਟਪਾਇਆ, ਮੈਂ ਹਫ਼ਤਾ ਦੇਖਿਆ ਜੀ ਉਹ ਸਾਰਾ ਸਿਸਟਮ, ਉਹਨਾਂ ਨੇ ਵਿਆਹ ਦਾ ਕੱਢ ਲਿਆ ਜੀ। ਵਿਆਹ ਤੋਂ ਅਗਲੇ ਦਿਨ ਹੀ ਉਹ ਆਪਦਾ ਮੁੜ ਕੇ ਪਿੰਡ ਨੂੰ ਚਲਾ ਗਿਆ, ਪਰ ਕਿਸੇ ਨੂੰ ਨੀ ਕੋਈ ਫਰਕ ਪਿਆ, ਕਿਸੇ ਨੂੰ ਵੀ ਨੀ ਕੋਈ ਫਰਕ। ਮੈਂ ਕਿਹਾ ਜਮਾਂ ਤੁਸੀਂ ਕਹਿ ਲਓ ਵੀ ਕੋਈ ਉਹੋ ਜੀ ਰੋਜ਼ਾਨਾ ਜ਼ਿੰਦਗੀ ਤੋਂ ਵੱਧ ਖੁਸ਼ੀ ਸੀ, ਕੋਈ ਘੱਟ ਨੀ ਯਾਰ ਉਹ ਮੁੰਡੇ ਨੂੰ ਛੱਡ ਕੇ ਇਕੱਲੇ ਨੂੰ। ਇਹ ਜਿਹੜੇ ਮਾਂ ਪਿਓ ਦੇ ਇੱਕ ਜਿਹੜਾ ਪਿਓ ਦਾ ਹੈਗਾ ਨਾ ਜੀ ਜ਼ਿੰਮੇਵਾਰੀਆਂ ਦਾ, ਜੇ ਰਿਸ਼ਤਾ ਇਹ ਬਹੁਤ
0: ਜੀ
3: ਤੁਸੀਂ ਕਹਿ ਲਓ ਵੀ ਅੱਖੋਂ ਪਰੋਖੇ ਕੀਤਾ ਗਿਆ ਰਿਸ਼ਤਾ ਇੱਕ। ਤੇ ਆਪਾਂ ਆਪਣੇ ਸੱਭਿਆਚਾਰ ਚ ਵੀ ਦੇਖਦੇ ਹਾਂ, ਚਲੋ ਤਰਜੀਹ ਤਾਂ ਕਹਿੰਦੇ ਹੁੰਦੇ ਆ ਹਰੇਕ ਰਿਸ਼ਤੇ ਦੀ ਹੁੰਦੀ ਆ, ਪਰ ਇਹਨੂੰ ਵਿਚਾਰੇ ਨੂੰ ਨਾ ਰਿਸ਼ਤੇ ਨੂੰ ਤਰਜੀਹ ਬਹੁਤ ਘੱਟ ਦਿੱਤੀ,
0: ਮਾਂ ਨੂੰ ਜ਼ਿਆਦਾ, ਮਾਂ ਬਾਰੇ ਜ਼ਿਆਦਾ ਲਿਖਿਆ ਗਿਆ, ਪਿਓ ਬਾਰੇ ਬਹੁਤ ਘੱਟ ਲਿਖਿਆ ਗਿਆ,
3: ਬਹੁਤ ਘੱਟ ਲਿਖਿਆ ਗਿਆ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
3: ਤੇ ਬਾਕੀ ਆਪਾਂ ਤੁਹਾਡੀ ਗੱਲਬਾਤ ਸੁਣਦੇ ਹਾਂ ਜੀ ਸਾਰਿਆਂ ਦੀ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਵੀ ਇਹ ਨਾ ਪਤਾ ਨੀ ਸੰਧੂ ਸਾਹਿਬ ਕਈ ਬੰਦੇ ਸਹਿਮਤ ਹੋਣ ਨਾ ਹੋਣ, ਅੱਜ ਕੱਲ ਤਾਂ ਨਾ ਕਾਗਜ਼ਾਂ 'ਚ ਹੀ ਰਹਿ ਗਏ ਰਿਸ਼ਤੇ ਯਾਰ ਇਹ। ਮਾਂ ਪਿਓ ਦੇ ਤੁਸੀਂ ਦੇਖਿਓ, ਹੋ ਸਕਦਾ ਜਿਹੜੀ ਆਹ ਪੀੜ੍ਹੀ ਹੁਣ ਆਪਣੇ ਵਾਲੀ ਜਿਹੜੀ ਚੱਲਦੀ ਆਉਂਦੀ ਆ
0: ਜੀ,
3: ਮਾੜੇ ਮੋਟੇ ਆਪਣੇ 'ਚ ਕਹਿ ਲਓ ਕਣ ਹੋਣ ਉਹ ਜਿਹੜੇ, ਪਰ ਗਾਂ ਤਾਂ ਮੈਨੂੰ ਲੱਗਦਾ ਨੀ ਬਾਈ
0: ਜੀ ਬਿਲਕੁਲ ਫਰਕ ਪੈ ਗਿਆ।
3: ਆਪਾਂ ਤਾਂ ਇਹ ਅਰਦਾਸ ਕਰਦੇ ਆ ਵੀ ਰਿਸ਼ਤੇ ਨਾਤੇ ਬਣੇ ਰਹਿਣ, ਕਿਉਂਕਿ ਇਦੂ ਆ ਰਿਸ਼ਤਾ ਤਾਂ ਦੂਜੀ ਇੱਕ ਤਾਂ ਤੁਸੀਂ
0: ਗੱਲ ਰਿਸ਼ਤਿਆਂ ਤੋਂ ਬਿਨਾ ਇਨਸਾਨ ਖੋਖਲਾ ਆ ਜੀ।
3: ਆ ਤੁਸੀਂ ਗੱਲ ਕਿਹਾ ਇੱਕ ਗੱਲ ਆਖੀ ਨਾ ਵੀ ਆਪਾਂ ਕਦੇ ਆਖੀ ਨੀ ਵੀ ਤੁਹਾਨੂੰ ਅਸੀਂ ਪਿਆਰ ਕਰਦੇ ਆ, ਜਾਂ ਜਿਹੜਾ ਬੰਦਾ ਕਰਦਾ ਹੋਵੇ ਉਹਦਾ ਕਹਿੰਦਾ ਨੀ ਬਾਈ।
0: ਬਿਲਕੁਲ, ਹੁਣ ਅੱਜ ਕੱਲ ਭਾਜੀ ਅੱਜ ਕੱਲ ਰਿਸ਼ਤੇ ਇਦਾਂ ਦੇ ਹੋ ਗਏ, ਸਾਨੂੰ ਰੋਜ਼ ਜਿਤਾਉਣਾ ਪੈਂਦਾ ਆਪਣੇ ਬੱਚਿਆਂ ਨੂੰ, ਆਪਣੇ ਮਾਂ ਬਾਪ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਕਿ ਮੈਂ ਭਾਈ ਪਿਆਰ ਕਰਦਾ ਤੈਨੂੰ
3: ਬਾਈ, ਬਨੌਟੀ ਹੈ ਨਾ ਤਾਂ ਕਰਕੇ।
0: ਹਾਂ ਬਹੁਤ ਸ਼ੁਕਰੀਆ,
3: ਸਾਨੂੰ ਸੁਣਦੇ ਆ ਬਾਈ,
0: ਥੈਂਕ ਯੂ ਸੋ ਮਚ, ਬਹੁਤ ਮੁਹੱਬਤ ਬਹੁਤ ਪਿਆਰ। 905-673-3337 ਕਹਿੰਦੇ ਕਿ ਤਿੱਖਾ ਸੂਰਜ ਛਿਪ ਜਾਂਦਾ ਏ, ਬੱਦਲ ਜਦ ਘਣਘੋਰ ਹੁੰਦਾ ਏ,

0: ਤੇ ਫਾਦਰ ਡੇ ਆਉਂਦਾ ਆ ਤੇ ਅੱਜ ਕੱਲ ਦੁਨੀਆਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਜਿਹੀਆਂ ਬੜੀਆਂ ਮਤਲਬ ਕਿ ਹੋ ਰਹੀਆਂ ਵਾ, ਗੱਲ ਕੁਛ ਵੀ ਨਹੀਂ ਹੁੰਦੀ। ਫਿਰ ਮੰਨ ਲਓ ਆਪਣੇ ਅੱਜ ਕੱਲ ਸਟੇਟਸਾਂ ਦੇ ਬਹੁਤ ਪੰਗੇ ਆ ਜੀ ਸ਼ਾਇਦ, ਤੇ ਜਦੋਂ ਮਦਰ ਫਾਦਰ ਡੇ ਆਉਂਦਾ ਇੱਕ ਬੇਨਤੀ ਆ ਜਿਹੜੇ ਵੀ ਸੁਣ ਰਹੇ ਹੋਣਗੇ ਆਪਾਂ ਨੂੰ ਹਨਾ ਇਸ ਰੋਜ਼, ਕਿ ਮੈਂ ਵੇਖਦਾ ਹੁੰਦਾ ਕਿ ਜਦੋਂ ਕਿ ਮਦਰ ਫਾਦਰ ਡੇ ਦਾ ਸਟੇਟਸ ਪਾ ਦਿੰਦਾ ਵਾ, ਮੈਂ ਹਾਲਾਂਕਿ ਨਹੀਂ ਪਾਉਂਦਾ ਗਾ ਚਲੋ ਹਨਾ, ਤੇ ਪਰ ਜਿਹੜਾ ਪਾ ਦਿੰਦਾ ਵਾ ਆਪਣੇ ਕਈ ਉਹਨਾਂ ਦੇ ਮਤਲਬ ਕਿ ਆਪਦੇ ਸਟੇਟਸ ਕਈ ਐ ਪਾ ਦਿੰਦੇ ਆ ਕਿ ਯਾਰ ਐ ਨਾ ਸੋਚੋ ਕਿ ਅੱਜ ਹੀ ਮਦਰ ਡੇ ਆ ਜਾਂ ਅੱਜ ਹੀ ਫਾਦਰ ਡੇ ਆ, ਹਾਲਾਂਕਿ ਸਹੀ ਉਹ ਵੀ ਹੁੰਦੇ ਆ, ਪਰ ਆਪਾਂ ਇਹ ਕਹਿੰਦੇ ਹੁੰਦੇ ਆ ਕਿ ਇੱਕ ਦੂਜੇ ਨਾਲ ਨਾ ਆਪਾਂ ਹਨਾ ਵੀ ਏਦਾਂ ਜੱਦੋ ਜਹਿਦ ਕਰੀਏ ਜੀ, ਕਿ ਚਲੋ ਜੇ ਕੋਈ ਕਰ ਰਿਹਾ ਸਟੇਟਸ ਪਾ ਕੇ ਯਾਰ ਉਹਨੂੰ ਕਰ ਲੈਣ
1: ਦੇ
0: ਵੀ ਆਪਾਂ ਨੂੰ ਕੀ ਹਨਾ ਜੀ, ਉਹ ਵੀ ਮਤਲਬ ਕਿ ਚਲੋ ਕੁਛ ਕੁਛ ਮੈਨੂੰ ਨੀ ਪਤਾ ਕਿਵੇਂ ਇਹ ਦਿਨ ਬਣੇ ਆ, ਪਰ ਜੋ ਵੀ ਆ ਵਧੀਆ ਹੀ ਆ, ਘੱਟੋ ਘੱਟ ਜੇ ਕਿਸੇ ਨੂੰ ਬਾਕੀ ਦਿਨ ਨਾ ਮਾਂ ਬਾਪ ਯਾਦ ਆਉਂਦਾ ਹੋਊਗਾ, ਉਹ ਇੱਕ ਹੁਣ ਗੋਰਿਆਂ ਦਾ ਕੀ ਐ ਹੀ ਆ, ਉਹ ਕਦੀ ਵੀਕਐਂਡ ਤੇ ਮਿਲਦੇ ਆ, ਕਦੀ ਉਹ ਇਹੋ ਜਿਹੇ ਦਿਨ ਹੁੰਦੇ ਹੋਣਗੇ ਉਸ ਦਿਨ ਮਿਲ ਪੈਂਦੇ ਹੋਣਗੇ। ਸੋ ਆਪਾਂ ਤਾਂ ਇਹ ਕਹਿੰਦੇ ਹਾਂ ਕਿ ਆਪਾਂ ਕੋਈ ਵੀ ਬੰਦਾ ਵਾ ਕਿਸੇ ਵੀ ਟੋਪਿਕ ਤੇ ਕੋਈ ਵੀ ਟੋਪਿਕ ਆ, ਛੋਟੇ ਛੋਟੀਆਂ ਗੱਲਾਂ ਤੇ ਉਹ ਨਾ ਲੜਨੀ, ਆਪਾਂ ਗਿਲੇ ਸ਼ਿਕਵੇ ਦੂਰ ਕਰੀਏ। ਇੱਕ ਇਹ ਵੀ ਆ ਕਿ ਆਪਸ ਵਿੱਚ ਕਮਿਊਨੀਕੇਸ਼ਨ ਵਧਾਈਏ, ਜਿਵੇਂ ਹੁਣ ਚਲੋ ਆਪਾਂ ਵੀ ਗੱਲ ਕਰ ਰਹੇ ਹਾਂ, ਮੈਂ ਸਿਰਫ ਇਹੀ ਕਹੂੰਗਾ ਆਪਣੀ ਚ ਕਮੀ ਅੱਜ ਦੇ ਟਾਈਮ ਚ ਇਹੀ ਆਈ,
1: ਗੱਲਾਂ ਬਾਤਾਂ ਨਹੀਂ ਕਰਨੀਆਂ,
0: ਕਮਿਊਨੀਕੇਸ਼ਨ ਵਧਾਉਣੀ ਚਾਹੀਦੀ ਹੈ।
1: ਗੱਲਾਂ ਬਾਤਾਂ ਜੀ, ਮੈਂ ਸ਼ੁਰੂਆਤ ਤੇ ਉਹੀ ਕਹਿ ਕੇ ਹਟਿਆ ਕਿ ਗੱਲਾਂ ਬਾਤਾਂ ਰੂਹ ਦੀ ਖੁਰਾਕ ਆ, ਜਿਵੇਂ ਪੌਦਿਆਂ ਨੂੰ ਪਾਣੀ ਉਵੇਂ ਇਨਸਾਨਾਂ ਨੂੰ ਗੱਲਾਂ ਬਾਤਾਂ ਦਾ ਅਹਿਸਾਸ।
0: ਹਾਂਜੀ ਹਾਂਜੀ,
1: ਜਿਵੇਂ ਪਾਣੀ ਬਿਨਾਂ ਪੌਦੇ ਸੁੱਕ ਜਾਂਦੇ ਆ, ਗੱਲਾਂ ਬਾਤਾਂ ਦੇ ਅਹਿਸਾਸ ਨਾਲ ਇਨਸਾਨ ਉਦਾਂ ਹੀ ਸੁੱਖ ਤੇ ਉਮਰ ਜਾ ਜਾਂਦੇ ਆ। ਸੋ ਗੱਲਾਂ ਬਾਤਾਂ ਹੋਣੀਆਂ ਬਹੁਤ ਜ਼ਰੂਰੀ ਆ।
0: ਸਹੀ ਗੱਲ ਆ ਜੀ, ਇੱਕ ਹਾਂਜੀ ਛੋਟੀ ਜਿਹੀ ਗੱਲ ਇਹ ਹੈ ਕਿ ਇੱਕ ਰਿਸ਼ਤੇ ਆਪਾਂ ਕਿਵੇਂ ਨਾ ਕਿਵੇਂ ਸਾਂਭੀਏ, ਕਿ ਅੱਜ ਕੱਲ ਫੋਨਾਂ ਤੇ ਮੈਂ ਨੀ ਫੋਨ ਕੀਤਾ ਉਹਨੇ ਕਰ ਲਿਆ, ਉਹਨੇ ਮੈਨੂੰ ਜਨਮ ਦਾ ਨੀ ਕੀਤਾ, ਇਹ ਗੱਲਾਂ ਨੂੰ ਦੂਰ ਰੱਖੀਏ। ਫੋਨਾਂ ਨੂੰ ਪਹਿਲੀ ਗੱਲ ਸਟੇਟਸ ਮੈਂ ਤਾਂ ਕਹਿੰਦਾ ਪਾਓ ਹੀ ਨਾ, ਗੱਲ ਹੀ ਨਿਬੜੇ, ਕੋਈ ਕਹਿੰਦਾ ਕਿ ਮੇਰਾ ਜਨਮ ਦਿਨ ਸੀ ਹਜੇ ਥੋੜੇ ਦਿਨ ਪਹਿਲਾਂ ਹੀ ਏਦਾਂ ਹੋ ਗਿਆ ਰਿਹਾ, ਤੇ ਕਿਹਾ ਕਿਸੇ ਨੇ ਮੈਨੂੰ ਕਿਹਾ ਕਿ ਹਾਂ ਵੀ ਮੈਨੂੰ ਉਹਨੇ ਨੀ ਕੀਤਾ, ਮੇਰੇ ਰਿਸ਼ਤੇਦਾਰ ਨੀ ਕਿਹਾ, ਮੈਂ ਕਿਹਾ ਯਾਰ ਉਹ ਤੇਰੇ ਨਾਲ ਉਦਾਂ ਤਾਂ ਗੱਲ ਕਰ ਰਿਹਾ ਨਾ
1: ਜੀ,
0: ਤੇ ਉਦਾਂ ਤਾਂ ਤੇਰੇ ਨਾਲ ਗੱਲ ਕਰ ਰਿਹਾ ਵਾ, ਤੇ ਮੈਂ ਇਹੀ ਚੀਜ਼ ਉਹਨੂੰ ਕਹੀ ਕਿ ਕਹਿੰਦਾ ਕਰ ਰਿਹਾ, ਮੈਂ ਬਸ ਫਿਰ
1: ਬੜੀ ਤੁਹਾਡੀ ਗੱਲ ਤੋਂ ਮੈਨੂੰ ਯਾਦ ਗੱਲ ਆਈ, ਬੜੀ ਅਜੀਬ ਗੱਲ ਆ ਕਿ ਮੇਰਾ ਇੱਕ ਸੱਜਣ ਆਪਣੀ ਮਾਂ ਤੋਂ ਨਾਰਾਜ਼ ਆ। ਮੈਂ ਕਿਹਾ ਕੀ ਹੋਇਆ, ਕਹਿੰਦਾ ਮੇਰੀ ਮਾਂ ਮੇਰਾ ਜਨਮ ਦਿਨ ਹੀ ਭੁੱਲ ਗਈ। ਤੇ ਮੈਂ ਕਿਹਾ ਤੇਰੀ ਮਾਂ ਦੀ ਉਮਰ ਕਿੰਨੀ ਹੈ, ਕਹਿੰਦਾ 85 ਸਾਲ। ਤੇ ਮੈਂ ਕਿਹਾ ਯਾਦ ਤੈਨੂੰ ਕਰਾਉਣਾ ਚਾਹੀਦਾ ਇਸ ਉਮਰ ਦੇ ਵਿੱਚ ਇਨਸਾਨ ਕੀ ਕੁਛ ਯਾਦ ਰੱਖੇ, ਤੇ ਤੂੰ ਮੈਂ ਕਿਹਾ ਵੀ ਇਹ ਸੋਚਦਾ ਕਿ ਤੇਰੀ ਮਾਂ ਦਾ ਫੋਨ ਨਹੀਂ ਆਇਆ ਤੈਨੂੰ। ਸੋ ਬੜੀਆਂ ਚੀਜ਼ਾਂ, ਕਿਉਂਕਿ ਅਸੀਂ ਜਹਿਨੀ ਤੌਰ ਤੇ ਅਸੀਂ ਬਹੁਤ ਛੋਟੇ ਹੋ ਗਏ ਹਾਂ, ਅਸੀਂ ਸੁੰਗੜ ਗਏ ਹਾਂ, ਦਾ ਕਾਰਨ ਇਹ ਕਿ ਅਸੀਂ ਗੱਲਾਂ ਬਾਤਾਂ ਨਹੀਂ ਕਰਦੇ, ਅਸੀਂ ਇੰਨੇ ਬਿਜ਼ੀ ਹੋ ਗਏ ਆਪਣੀ ਜ਼ਿੰਦਗੀ ਦੇ ਵਿੱਚ, ਸਾਨੂੰ ਛੋਟੀਆਂ ਛੋਟੀਆਂ ਗੱਲਾਂ ਵੱਡੀਆਂ ਲੱਗਦੀਆਂ, ਤੇ ਵੱਡੀਆਂ ਵੱਡੀਆਂ ਗੱਲਾਂ ਦਾ ਅਹਿਸਾਸ ਹੀ ਖਤਮ ਹੋ ਗਿਆ।
0: ਬਿਲਕੁਲ ਜੀ ਬਿਲਕੁਲ,
1: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਮਾਫ਼ ਕਰਨਾ, ਤੁਸੀਂ ਕੁਛ ਕਹਿ ਰਹੇ ਸੀ, ਬਹੁਤ ਸਾਰੀਆਂ ਕਾਲਸ ਨੇ 5152679592, ਬਹੁਤ ਗੱਲਾਂ ਬਾਤਾਂ ਕਰਨੀਆਂ ਆਪਾਂ, ਯਾਰ ਸਮਾਂ ਹੀ ਆਪਣੇ ਕੋਲ ਉਨਾ ਕੁ ਹੁੰਦਾ। ਸੋ ਜਫਰ ਮਲਿਕ ਜੀ ਵੀ ਲਾਈਨ 'ਤੇ ਨੇ, ਰਸ਼ਮੀਰ ਜੀ ਵੀ ਲਾਈਨ 'ਤੇ ਨੇ, ਸੋ ਸਾਰਿਆਂ ਨੂੰ ਬੇਨਤੀ ਆ ਕਿ ਹੋਲਡ ਕਰਕੇ ਰੱਖੀ, ਆਪਾਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂਗੇ। 905-673-3333 ਗੱਲਾਂ ਹੈ ਹੀ ਅਸੀਂ ਅੱਜ। ਸੋ ਰਸ਼ਮੀਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਜਫਰ ਮਲਿਕ ਜੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਜੀ। ਰਸ਼ਮੀਰ ਜੀ ਮੋਰਗੇਜ ਦੇ ਬਾਬਤ ਸੁਨੇਹਾ ਦਿਆਂਗੇ, ਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਰਸ਼ਮੀਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਬਹੁਤ ਬਹੁਤ ਧੰਨਵਾਦ ਸਰ ਜੀ, ਮੈਂ ਕਿਹਾ ਮੈਨੇ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੁਹਾਡਾ ਸ਼ੋਅ ਸੁਣਦੇ ਹੋਏ, ਤੇ ਪਹਿਲੀ ਗੱਲ ਮੇਰੀ ਮਦਰ ਰੋਜ਼ ਤੁਹਾਡਾ ਸ਼ੋਅ ਸੁਣਦੇ ਨੇ, ਉਹਦੇ ਚੋਂ ਮੇਰੀ ਆਵਾਜ਼ ਸੁਣਦੇ ਨੇ ਤੇ ਫਿਰ ਰਿਕਾਰਡਿੰਗ ਕਰਦੇ ਨੇ ਵੀ।
1: ਬਹੁਤ ਸ਼ੁਕਰੀਆ ਜੀ।
2: ਜਦੋਂ ਹੁਣ ਇਹ ਟੋਪਿਕ ਦੀ ਗੱਲ ਚੱਲ ਰਹੀ ਸੀ, ਉਹਦੇ ਬੇਸਿਸ ਤੇ ਇੱਕ ਐਗਜ਼ਾਮਪਲ ਦੇ ਰਹੀ ਹਾਂ ਕਿ ਪੇਰੈਂਟਸ ਕੀ ਕਰਦੇ ਆ ਸਾਡੇ ਵਾਸਤੇ। ਮੇਰੇ ਕੋਲ ਰੀਸੈਂਟਲੀ ਇੱਕ ਮਦਰ ਨੇ ਕੀ ਕੀਤਾ, ਇਕੱਲੇ ਰਹਿੰਦੇ ਸੀਗੇ ਉਹ, ਤੇ ਹਸਬੈਂਡ ਦੀ ਡੈਥ ਹੋ ਗਈ ਸੀ, ਪਰ ਆਪਣੇ ਘਰ ਚੋਂ ਨਹੀਂ ਛੱਡਣਾ ਚਾਹੁੰਦੇ ਸੀ ਘਰ ਨੂੰ, ਤੇ ਉਸ ਘਰ ਤੋਂ ਉਹਨਾਂ ਨੇ ਰਿਵਰਸ ਮੋਰਗੇਜ ਲਿੱਤੀ, ਕਿਉਂਕਿ ਇਨਕਮ ਵੀ ਨਹੀਂ ਸੀਗੀ, ਇਨਕਮ ਨਹੀਂ ਸੀ, ਸਿਰਫ ਪੈਨਸ਼ਨ ਚੱਲਦੀ ਸੀ, ਵਿਡੋ ਪੈਨਸ਼ਨ ਸੀਗੀ, ਦੈਟਸ ਇਟ, ਪਰ ਘਰ ਫ੍ਰੀ ਐਂਡ ਕਲੀਅਰ ਸੀਗਾ। ਤੇ ਉਹਨਾਂ ਨੇ ਜਿਹੜੀ ਪੈਸੇ ਲਿੱਤੇ, ਮੈਂ ਕਿਹਾ ਪੈਸੇ ਵੀ ਕਿੱਦਾਂ ਲੈਣੇ ਤੁਸੀਂ, ਕਿਉਂਕਿ ਰਿਵਰਸ ਮੋਰਗੇਜ ਕੀ ਹੁੰਦੀ ਹੈਗੀ ਹੈ ਕਿ ਬੈਂਕ ਕੀ ਕਰਦਾ, ਤੁਸੀਂ ਨਾਰਮਲੀ ਮੰਥਲੀ ਪੈਸੇ ਲੈ ਸਕਦੇ ਹੈਗੇ ਹੋ, ਕਿ ਜੇ ਸਪੋਜ਼ ਉਹਨਾਂ ਦੀ 54 ਦੀ ਜਿਵੇਂ ਪੂਰੇ ਕੁਆਲੀਫਾਈ ਕੀਤੇ ਸੀ 1,54,000 ਵਾਸਤੇ, ਤੇ ਜਿਵੇਂ ਹਰ ਮਹੀਨੇ ਵਿੱਚ ਤੁਸੀਂ ਕਹੋ ਮੈਂ 2,000 ਲੈਣਾ ਹੈਗਾ, ਉਹ ਵੀ ਇੱਕ ਤਰ੍ਹਾਂ ਦਾ ਤੁਹਾਡੀ ਪੈਨਸ਼ਨ ਆਣੀ ਸ਼ੁਰੂ ਹੋ ਗਈ, ਬਿਨਾਂ ਘਰ ਵੇਚੇ ਤੁਹਾਨੂੰ ਜਿਹੜੇ ਮੰਥਲੀ ਕਿਸ਼ਤ ਮੰਥਲੀ ਪੈਸੇ ਮਿਲਦੇ ਨੇ ਜਿਹੜੇ ਕਿ ਤੁਸੀਂ ਯੂਜ਼ ਕਰ ਸਕਦੇ ਹੋ ਆਪਣੇ ਐਵਰੀ ਡੇ ਐਕਸਪੈਂਸ ਵਾਸਤੇ। ਬਟ ਉਹ ਕਹਿੰਦੇ ਨਹੀਂ, ਮੈਨੂੰ ਪੂਰਾ $1,00,000 ਚਾਹੀਦਾ ਹੈਗਾ। ਕਿਹਾ $1,00,000 ਕੀ ਕਰੋਗੇ, ਕਿਉਂਕਿ ਰਾਈਟ ਵੇ ਤੁਹਾਡੇ ਅਕਾਊਂਟ ਚ ਆ ਜਾਏਗਾ। ਨਹੀਂ, ਬੇਟੇ ਦੀ ਹੈਲਪ ਕਰਨੀ ਹੈਗੀ ਹੈ, ਉਹਦਾ ਬਿਜ਼ਨਸ ਨਹੀਂ ਵਧੀਆ ਚੱਲ ਰਿਹਾ, ਤੋ ਕਹਿਣ ਦਾ ਭਾਵ ਕਿ ਉਸ ਏਜ ਤੇ ਵੀ ਆ ਕੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਕਿੱਦਾਂ ਮੈਂ ਆਪਣੇ ਬੱਚਿਆਂ ਦੀ ਹੈਲਪ ਕਰ ਸਕਦੀ ਹੈਗੀ ਆ ਤੇ ਉਹ ਬਿਨਾਂ ਇਨਕਮ ਤੋਂ ਵੀ ਅਸੀਂ ਵੀ ਰਿਵਰਸ ਮੋਰਗੇਜ ਕਰਕੇ ਸੋ ਵਧੀਆ ਪ੍ਰੋਡਕਟ ਹੈ ਰਿਵਰਸ ਮੋਰਗੇਜ ਵੀ ਅਗਰ ਕਿਸੇ ਨੂੰ ਉਹਦੀ ਜਾਣਕਾਰੀ ਚਾਹੀਦੀ ਹੈ ਉਹਦੇ ਵਿੱਚ ਕੀ ਹੁੰਦਾ ਹੈਗਾ

0: ਬੇਸਿਕਲੀ ਕਿ ਕਲਾਇੰਟ ਦੀ ਇਨਕਮ ਨਹੀਂ ਹੈ ਏਜ ਦੇ ਬੇਸਿਸ ਤੇ, ਸੋ ਬੈਂਕ ਪੈਸਾ ਹੀ ਏਜ ਦੇ ਬੇਸਿਸ ਤੇ ਦਿੰਦਾ ਤੇ ਮਿਨੀਮਮ ਏਜ ਰਿਕੁਆਇਰਮੈਂਟ 55+ ਹੈ। ਜਿੰਨੀ ਜ਼ਿਆਦਾ ਏਜ ਹੋਏਗੀ ਉਨਾ ਜ਼ਿਆਦਾ ਜਿਹੜਾ ਸਾਨੂੰ ਲੋਨ ਮਿਲਦਾ ਹੈਗਾ, ਬਾਕੀ ਤੁਸੀਂ ਕੋਈ ਉਹਦੀ ਕਿਸ਼ਤ ਨਹੀਂ ਭਰਨੀ ਹੈਗੀ ਹੈ। ਉਹ ਕਿੱਦਾਂ ਵਰਕ ਕਰਦਾ ਹੈਗਾ ਉਹਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਸ਼ਮੀਤ ਜੀ। ਸੋ ਰਸ਼ਮੀਤ ਜੀ, ਹੁਣ ਤੁਸੀਂ ਗੱਲਬਾਤ ਕਰੋ ਔਰ ਆਪਣੀ ਮੌਰਗੇਜ ਦੇ ਜਿੰਨੇ ਵੀ ਸਾਰੇ ਵੀ ਤੁਹਾਡੇ ਐਕਸਕਿਊਜ਼ ਆ, ਤੁਹਾਡੀਆਂ ਬੜੀਆਂ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨਾ, ਬਹੁਤ ਸਾਰੀਆਂ ਸਾਡੀਆਂ ਜੁੜੀਆਂ, ਅਸੀਂ ਮੌਰਗੇਜ ਦੇ ਬਾਬਤ ਜਿਹੜੀਆਂ ਨਹੀਂ ਕਰਦੇ, ਬੜੇ ਸਾਡੇ ਤੁਹਾਡੇ ਕਨਫਿਊਜ਼ਨਸ ਹੁੰਦੇ, ਸਾਰੇ ਦੂਰ ਕਰ ਲਿਓ ਰਸ਼ਮੀਤ ਜੀ ਉਹਨਾਂ ਨਾਲ ਗੱਲਬਾਤ ਕਰਕੇ 905-673-3337। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ ਨੀਅਰ ਬਾਏ ਆਟੋ, ਤੁਹਾਡਾ ਨਾਮ ਆ ਰਿਹਾ ਜੀ। ਜੀ ਸਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਨੀਅਰ ਬਾਏ ਆਟੋ ਵਾਲੇ ਹੋ ਜੀ, ਚਲੋ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਆ ਜੀ। ਜਫਰ ਮਲਕ ਜੀ, ਤੁਸੀਂ ਓਨਰ ਹੋ ਜਫਰ ਮਲਕ ਜੀ। ਜੀ
2: ਸਰ, ਖਿਦਮਤ ਤੁਸੀਂ ਹੁਕਮ ਤੇ ਕਰੋ, ਅਸੀਂ ਕਿੱਥੇ ਜਾਣਾ।
1: ਕੀ ਬਾਤ ਆ ਜੀ, ਬਿਲਕੁਲ। ਸੋ ਮੈਸੇਜ ਤੁਹਾਨੂੰ ਰੋਜ਼ ਦੇਈਦਾ ਜੀ। ਜਫਰ ਮਲਕ ਜੀ ਹੁਣਾਂ ਦਾ 21 ਸਾਲਾਂ ਦਾ ਤਜਰਬਾ, ਤੁਸੀਂ ਆਪਣੇ ਵਾਲਾਂ ਦੀ ਟੇਕ ਕੇਅਰ ਕਰਨੀ ਆ, ਸੰਭਾਲ ਕਰਨੀ ਆ, ਝੜ ਰਹੇ ਆ, ਵਾਲ ਗੰਜੇ ਹੋਣ ਦਾ ਖਤਰਾ ਆ, ਸਾਡੇ ਬੀਬੀਆਂ ਭੈਣਾਂ ਬੱਚੇ ਬਜ਼ੁਰਗਾਂ ਦੇ ਵਾਲ ਝੜਦੇ ਆ, ਬੜੀ ਵੱਡੀ ਕਾਮਨ ਪ੍ਰੋਬਲਮ ਆ, ਹੋਰ ਵਾਲਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ, ਸਾਰੀਆਂ ਪ੍ਰੋਬਲਮਾਂ ਦਾ ਇੱਕੋ ਹੀ ਹੱਲ, ਫਰੈਸ਼ ਹੇਅਰ ਟੋਨਿਕ। ਜਫਰ ਮਲਕ ਜੀ ਉਹਨਾਂ ਦਾ ਹੱਲ ਲੈ ਕੇ ਆਏ ਨੇ ਅਤੇ ਉਹ ਟੋਨਿਕ ਤੁਸੀਂ ਲਾਉਣਾ ਆ, ਤੁਸੀਂ ਇੱਕ ਵਾਰੀ ਸਾਡੇ ਕਹਿਣ 'ਤੇ ਲਾਉਣਾ ਆ, ਦੂਜੀ ਵਾਰ ਤੁਸੀਂ ਸਾਨੂੰ ਨਹੀਂ ਪੁੱਛਣਾ, ਦੂਜੀ ਵਾਰ ਤੁਸੀਂ ਆਪਣੇ ਆਪ ਜਫਰ ਮਲਕ ਜੀ ਦਾ ਨੰਬਰ ਮੋਟੇ ਅੱਖਰਾਂ ਦੇ ਵਿੱਚ ਸੇਵ ਕਰ ਲੈਣਾ ਹੈ। ਮਲਕ ਸਾਹਿਬ ਆ ਜਾਓ, ਦਈਏ ਸੁਣਿਆ
2: ਜੀ। ਮੈਂ ਦੱਸਦਿਆਂ ਮੁਕਤਸਰ ਜੀ ਗੱਲ ਕਰਦੇ ਹਾਂ, ਅੱਜ ਲੰਬੀ ਗੱਲ ਨਹੀਂ ਕਰਾਂਗੇ। ਤੁਹਾਨੂੰ ਸਿਰ ਦਾ ਕੋਈ ਵੀ ਮਸਲਾ, ਤੁਹਾਨੂੰ ਸੋਰਾਇਸਿਸ ਹੈ, ਤੁਹਾਨੂੰ ਐਲੋਪੇਸ਼ੀਆ ਜਿਹਨੂੰ ਵਾਲ ਚੜ ਕਹਿੰਦੇ ਨੇ, ਤੁਹਾਡੀਆਂ ਲੱਟਾਂ ਨਿਕਲ ਗਈਆਂ ਨੇ, ਤੁਸੀਂ ਵਾਲ ਤੁਹਾਡੇ ਜਾ ਰਹੇ ਨੇ, ਸੁੱਕ ਗਏ ਨੇ, ਸਿੱਕਰੀ ਹੋ ਗਈ ਹੈ, ਕੋਈ ਸੋਰਾਇਸਿਸ ਹੋ ਗਿਆ, ਕੋਈ ਵੀ ਮਸਲਾ ਤੁਹਾਡੇ ਵਾਲਾਂ ਦਾ ਹੈਗਾ, ਤੁਸੀਂ ਸਾਨੂੰ ਫੋਨ ਕਰੋ, ਅਸੀਂ ਤੁਹਾਡਾ ਇਲਾਜ ਤੁਹਾਨੂੰ ਦਿਆਂਗੇ। ਆਮ ਜਿਹੜਾ ਹੈਗੇ ਤਰੀਕਾ ਕਿ ਜੀ ਵਾਲ ਚੜਨ ਤੋਂ ਰੋਕਦਾ, ਵਾਪਸ ਉਗਾਉਂਦਾ ਵੀ ਹੈ, $60 ਦੇ ਵਿੱਚ ਅਸੀਂ ਤੁਹਾਡਾ ਇਲਾਜ ਕਰਦੇ ਹਾਂ। ਮੈਂ ਇੱਕ ਦੂਸਰੇ ਰੇਡੀਓ 'ਤੇ ਅਨਾਊਂਸ ਕਰ ਦਿੱਤਾ ਕਿ ਵੀਕਐਂਡ ਜਿਹੜਾ ਮੰਡੇ ਤੱਕ ਚੱਲ ਰਿਹਾ, ਮੈਂ 2 ਜਮ੍ਹਾਂ 1 ਬੋਟਲ ਦਿਆਂਗਾ ਤੁਹਾਨੂੰ, 2 ਬੋਤਲਾਂ ਦੀ ਕੀਮਤ 3 ਬੋਤਲਾਂ ਜਾਣਗੀਆਂ। ਤੁਸੀਂ ਘਰ ਦੇ ਜੀਆਂ ਦਾ ਇਲਾਜ ਕਰੋ, ਆਪਣੇ ਵਾਲਾਂ ਦਾ ਧਿਆਨ ਰੱਖੋ, ਆਪਣੀ ਸ਼ਖਸੀਅਤ ਨੂੰ ਠੀਕ ਰੱਖੋ। ਸੋਚੋ ਨਾ, 3-ਪੀਸ ਸੂਟ ਪਾਇਆ, ਸਾੜੀ ਬੱਧੀ ਹੈ, ਲੇਕਿਨ ਸਿਰ ਤੋਂ ਗੰਜੇ ਹੋ ਤਾਂ ਕੀ ਹਾਲ ਹੋਏਗਾ। ਬਸ ਇੰਨੀ ਸਾਰੀ ਗੱਲ ਹੈ। ਅੱਜ ਮੁਕਤਸਰ ਜੀ ਗੱਲ ਕਰ ਦਈਏ, ਤੁਹਾਡੇ ਵਾਲਾਂ ਦਾ ਇਲਾਜ ਸਾਡੇ ਕੋਲ ਹੈਗਾ, ਸਾਡਾ ਫੋਨ ਨੰਬਰ ਇਹਨੂੰ ਰਿਪੀਟ ਕਰ ਦਿਓ ਆਇਸਤਾ ਨਾਲ, ਜਿਹੜੇ ਉਹ ਕਹਿੰਦੇ ਨੇ ਜੀ ਹੌਲੀ ਹੌਲੀ ਦੱਸੋ, ਸਾਨੂੰ ਭੁੱਲ ਜਾਂਦਾ। ਠੀਕ ਹੈ ਜੀ, ਮੈਂ ਦੱਸਾਂ, ਤੁਸੀਂ ਦੱਸੋ?
1: ਮੈਂ ਦੱਸਾਂਗਾ ਜੀ, ਫਿਰ ਤੁਸੀਂ ਦੱਸੋ, ਤੁਹਾਡੇ ਤੋਂ ਬਾਅਦ ਮੈਂ ਦੱਸੂਗਾ
2: ਜੀ। ਮੇਰਾ ਫੋਨ ਨੰਬਰ ਹੈਗਾ ਜੀ 6475215159। ਇੱਕ ਦਫਾ ਫਿਰ ਦੱਸ ਦਿੰਦਾ, 6475215159 ਤੇ ਫੋਨ ਕਰੋ ਤੇ 2+1 ਲਵੋ। ਤੁਸੀਂ ਦੱਸ ਦਿਓ ਜੀ ਹੁਣ ਇਹਨਾਂ ਨੂੰ ਫੋਨ ਨੰਬਰ, ਅੱਜ ਛੋਟੀ ਜਿਹੀ ਗੱਲ ਕਰੀਏ, ਮੁਕੰਮਲ ਕਰ ਦਈਏ।
1: 6475215159 6475215159 ਤੁਸੀਂ ਵਾਲਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੋ ਅਤੇ ਗੰਜੇ ਹੋਣ ਦਾ ਖਤਰਾ ਜਾਂ ਗੰਜੇ ਹੋਣ ਵੱਲ ਜਾ ਰਹੇ ਹੋ, ਤਾਂ ਭਾਈ ਤੁਹਾਨੂੰ ਇੱਕੋ ਇੱਕ ਤੇਲ ਬਚਾ ਸਕਦਾ, ਤੇਲ ਨਹੀਂ ਆ, ਇਹ ਟੋਨਿਕ ਆ, ਇਹ ਅਰਕ ਆ। ਸੋ ਤੁਸੀਂ ਇਹ ਲਾਓਗੇ, ਤੁਸੀਂ ਆਪਣੋ ਆਪ, ਮਲਕ ਸਾਹਿਬ ਕਹਿੰਦੇ ਆ ਕਿ 10 ਦਿਨ ਤੁਸੀਂ ਲਾਉਣਾ ਆ, ਮੈਂ ਕਹਿੰਦਾ ਤੁਸੀਂ 15 ਦਿਨਾਂ 'ਚ ਲਾਓ, ਫੋਟੋ ਖਿੱਚ ਲਓ, ਤੁਹਾਨੂੰ ਫਰਕ ਆਪਣੇ ਆਪ ਪਤਾ ਲੱਗ ਜਾਣਾ ਆ। ਤੁਸੀਂ ਫਰੈਸ਼ ਹੇ ਟੋਨਿਕ ਦੀਆਂ 3 ਸ਼ੀਸ਼ੀਆਂ ਆਰਡਰ ਕਰਨੀਆਂ, 1 ਫ੍ਰੀ ਮਿਲਣੀ ਤੁਹਾਨੂੰ
2: ਜੀ, 2 ਦੀ ਕੀਮਤ 3 ਦੇਵਾਂਗੇ।
1: ਓ ਕੀ ਬਾਤ ਆ ਜੀ, ਸੋ 2 ਦੀ ਕੀਮਤ 3 ਨਹੀਂ, ਸੋ 2 ਤੁਸੀਂ ਬਾਏ ਕਰਨੀਆਂ, ਤੀਜੀ ਬਿਲਕੁਲ ਫ੍ਰੀ
2: ਜੀ, ਤੀਜੀ ਫ੍ਰੀ ਹੋਏਗੀ
1: ਨਾ। ਸੋ 6475215159, ਸੋ ਇਹ ਤੁਸੀਂ ਮਿਸ ਨਾ ਕਰਿਓ। ਔਰ ਵਾਲਾਂ ਦੀਆਂ ਸਮੱਸਿਆਵਾਂ ਦੇ ਨਾਲ ਕੋਈ ਵੀ ਤੁਹਾਡੇ ਆਸ ਪਾਸ ਪਰਿਵਾਰ ਦੇ ਵਿੱਚ ਸੱਜਣ ਮਿੱਤਰ ਭੈਣ ਭਰਾ ਸਹੇਲੀ ਸੱਜਣ ਜੂਝ ਰਿਹਾ, ਤਾਂ ਬਸ ਆਹ ਟੋਨਿਕ ਦੇ ਦਿਓ ਅਤੇ ਤੁਹਾਨੂੰ ਦੇਖਿਓ ਉਹ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਕਹੂਗਾ, ਕਿਉਂਕਿ ਚੰਗਾ ਸੁਨੇਹਾ ਚੰਗੀਆਂ ਗੱਲਾਂ ਸਮਾਜ ਦੇ ਵਿੱਚ ਵੰਡਣੀਆਂ ਚਾਹੀਦੀਆਂ, ਕੋਈ ਚੰਗੀ ਚੀਜ਼ ਆ ਅਤੇ ਤੁਹਾਨੂੰ ਉਸ ਇਨਸਾਨ ਦੀਆਂ ਦੁਆਵਾਂ ਲੱਗਣਗੀਆਂ, ਕਿਉਂਕਿ ਗੰਜੇ ਬੰਦੇ ਦੇ ਵਾਲ ਆ ਜਾਣ ਮਲਿਕ ਸਾਹਿਬ, ਇਹ ਤਾਂ ਇੱਕ ਚਮਤਕਾਰ ਵਾਲਾ ਕੰਮ ਆ
2: ਭਾਈ ਜੀ। ਇਹ ਤੁਹਾਡਾ ਇਲਾਜ ਹੈ, ਫੈਸ਼ਨ ਨਹੀਂ ਕਰ ਰਹੇ ਅਸੀਂ, ਅਸੀਂ ਤੁਹਾਡੇ ਵਾਲਾਂ ਦਾ ਇਲਾਜ ਕਰ ਰਹੇ ਹਾਂ ਕਿ ਗਿਰਨ ਤੋਂ ਬਚ ਜਾਣ ਤੇ ਵਾਪਸ ਉਗਦੇ ਵੀ ਨਜ਼ਰ ਆਣ। ਤੁਹਾਡੀ ਸ਼ਖਸੀਅਤ ਦਾ ਨਿਖਾਰ ਆਪੋ ਆਪ ਨਿਖਰ ਜਾ, ਠੀਕ ਹੈ ਕਿ ਨਹੀਂ?
1: ਸੋ 647-521-5951 ਜਫਰ ਮਲਿਕ ਜੀ, ਫਰੈਸ਼ ਹੇਅਰ ਟੋਨਿਕ ਤੁਸੀਂ ਆਰਡਰ ਕਰੋ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜਫਰ ਮਲਿਕ ਸਾਹਿਬ, ਥੈਂਕ ਯੂ ਸੋ ਮਚ। 905-673-3337 ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਵਾਓ ਈਟਸ ਦਾ ਦੇ ਦਈਏ, ਡੇਰੀ ਐਂਡ ਏਅਰਪੋਰਟ ਵਾਲੀ ਇੰਟਰਸੈਕਸ਼ਨ 'ਤੇ ਜੇ ਤੁਸੀਂ ਵੈੱਜ ਪਿਓਰ ਵੈੱਜ ਰੈਸਟੋਰੈਂਟ ਵਾਓ ਈਟਸ, ਇਹਨਾਂ ਦੇ ਜਿਹੜੇ ਫਰੈਸ਼ ਵੈੱਜ ਮੋਮੋਜ਼ ਆ ਨਾ, $3.99 ਤੋਂ ਇੱਕ ਪੂਰੇ ਦਾ ਪੂਰਾ ਇਹਨਾਂ ਦਾ ਇੱਕ ਬਕਟ ਆ, ਉਹ $3.99 ਦੇ ਵਿੱਚ। ਐਸੇ ਮੋਮੋ ਦਿੱਲੀ ਪੰਜਾਬ ਨਾਲੋਂ ਵੀ ਸਸਤੇ ਮੋਮੋ, ਇੰਡੀਆ ਨਾਲੋਂ ਸਸਤੇ ਮੋਮੋ ਔਰ ਪਿਓਰ ਵੈੱਜ ਹਾਈਜੀਨਿਕ ਮੋਮੋ ਤਰੀਕੇ ਨਾਲ ਬਣੇ ਹੋਏ ਪਿਓਰ ਵੈੱਜ ਕੀਮਾ ਮੋਮੋ $3.99 ਦੇ ਵਿੱਚ। ਬਸ ਪਹੁੰਚੋ, ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ ਅਤੇ ਦੇਖਿਓ ਭਾਅ, ਤੁਸੀਂ ਇੱਕ ਵਾਰੀ ਮੋਮੋ ਖਾ ਲਏ, ਦੂਜੀ ਤੁਸੀਂ ਵਾਰ ਤੁਸੀਂ ਆਪ ਹੀ ਚਲੇ ਜਾਣਾ। 905-677-0090 ਵਾਓ ਈਟਸ, ਡੇਰੀ ਐਂਡ ਏਅਰਪੋਰਟ ਵਾਲੀ ਇੰਟਰਸੈਕਸ਼ਨ 'ਤੇ, 905-677-0090 ਵਾਓ ਈਟਸ। ਅਤੇ ਨਾਲ ਦੀ ਨਾਲ ਬਹੁਤ ਸਾਰੀਆਂ ਕਾਲਸ ਨੇ, ਉਹਨਾਂ ਵੱਲ ਵੀ ਜਾਵਾਂਗੇ। ਇਸ ਤੋਂ ਪਹਿਲਾਂ ਗੁਰਜੀਤ ਸੂਰੀ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਨਾਲ ਦੀ ਨਾਲ ਤੁਹਾਨੂੰ ਫੈਸ਼ਨ ਆਈ ਕਿਊ ਦਾ ਨੰਬਰ ਦੇ ਦਈਏ, 905-453-2225, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਲੈਣੇ ਹੋਣ, ਕੋਟ ਪੈਂਟ ਸੂਟ ਬਲੈਜ਼ਰ ਲੈਣੇ ਹੋਣ, ਵਿਆਹ ਸ਼ਾਦੀ ਦੀ ਸ਼ੋਪਿੰਗ ਕਰਨੀ ਆ, ਬੱਚਿਆਂ ਦੀ ਕਲੈਕਸ਼ਨ, ਜਾਂ ਤੁਸੀਂ ਲੇਡੀਜ਼ ਸੂਟ $30 ਤੋਂ ਸਟਾਰਟ, ਬੈਡਿੰਗ ਦੀ ਕਲੈਕਸ਼ਨ, ਨਾਲ ਦੀ ਨਾਲ ਲਗਜ ਸੈੱਟ ਦੀ ਕਲੈਕਸ਼ਨ, ਇਨ ਹਾਊਸ ਟੇਲਰ ਟੀਮ, ਕੁੜਤੇ ਪਜਾਮੇ ਪੱਗਾਂ, ਬਸ ਇੱਕੋ ਵਨ ਸਟੋਪ ਸ਼ੋਪ ਫੈਸ਼ਨ ਆਈ ਕਿਊ। 905-453-2225 905-453-2225 ਫੈਸ਼ਨ ਆਈ ਕਿਊ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਗੁਰਜੀਤ ਜੀ। ਉਸ ਤੋਂ ਪਹਿਲਾਂ ਲੰਬੇ ਸਮੇਂ ਤੋਂ ਨਾ ਇੱਕ ਕਾਲ ਹੋਲਡ 'ਤੇ ਆ, 0979। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
3: ਹੈਲੋ
1: ਜੀ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
3: ਬਹੁਤ ਵਧੀਆ, ਤੁਸੀਂ ਸੁਣਾਓ, ਕੀ ਹਾਲ
1: ਚਾਲ? ਚੜ੍ਹਦੀ ਕਲਾ ਜੀ,
3: ਮੈਂ ਸਰ ਤੁਹਾਡੇ ਛੋਟੀ ਜਿਹੀ ਗੱਲ ਦੱਸਣੀ ਸੀ ਤੁਹਾਨੂੰ
1: ਜੀ।
3: ਮੈਂ ਜਿਹੜਾ ਨਾ ਡੈਡੀ ਦੀ ਡੈਥ ਹੋ ਗਈ ਸੀ ਛੋਟੇ ਹੁੰਦਿਆਂ ਦੀ
1: ਜੀ,
3: ਤੇ ਮੈਂ ਕੀ ਆ ਉਹ ਚੀਜ਼ ਨੂੰ ਮਿਸ ਕਰਦੇ ਆ। ਮੈਂ ਆਪਣੇ ਬੇਟੇ ਦਾ ਨਾਮ ਜਿਹੜਾ ਆਪਣੇ ਡੈਡੀ ਦੇ ਨਾਮ ਨਾਲ ਸੇਮ ਰੱਖਿਆ।
1: ਓ ਵੈਰੀ ਗੁੱਡ,
3: 1 ਸਾਲ ਦਾ ਹੋ ਗਿਆ ਹੁਣ। ਹੁਣ ਏਦਾਂ ਫੀਲ ਹੁੰਦਾ ਹੁੰਦਾ ਕਿ ਜਿੱਦਾਂ ਉਹ ਸਾਡੇ ਨਾਲ ਹੀ ਆ, ਸਾਰਾ ਦਿਨ ਬੱਚੇ ਵਾਈਫ ਸਾਰੇ ਉਹਦਾ ਨਾਮ ਲੈਂਦੇ ਰਹਿੰਦੇ ਆ।
1: ਓ ਵੈਰੀ ਗੁੱਡ,
3: ਹੁਣ ਉਹਨੂੰ ਇੱਕ ਤਰ੍ਹਾਂ ਨਾਲ ਆ ਗਿਆ ਇਹ ਡੈਡੀ।
1: ਓ ਵੈਰੀ ਗੁੱਡ, ਬਹੁਤ ਵਧੀਆ ਗੱਲ, ਬਹੁਤ ਸ਼ੁਕਰੀਆ।

0: ਸੋ ਬਿਲਕੁਲ ਜੀ 905-673-3337 ਦੇਖੋ ਜਿਹੜਾ ਬੇਬੇ ਬਾਪੂ ਆ ਨਾ ਸੁਭਾਅ ਦਾ ਹੀ ਫਰਕ ਆ ਸੁਭਾਅ ਦਾ ਗਰਮ ਦਿਲ ਦਾ ਨਰਮ ਬਾਪੂ ਅਤੇ ਬੇਬੇ ਪਿਆਰ ਜਿਤਾ ਦਿੰਦੀ ਆ ਅਤੇ ਬਾਪੂ ਨੂੰ ਪਿਆਰ ਜਿਤਾਉਣਾ ਨਹੀਂ ਆਉਂਦਾ ਸੋ ਰਿਸ਼ਤਿਆਂ ਦੋਵਾਂ ਰਿਸ਼ਤਿਆਂ 'ਚ ਬੜੀ ਆਪੋ ਆਪਣੀ ਖੂਬਸੂਰਤੀ ਆ 905-673-3337 ਗੁਰਜੀਤ ਸੂਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਇੰਸ਼ੋਰੈਂਸ ਦੇ ਬਾਬਤ ਮੈਸੇਜ ਦਿਆਂਗੇ ਤੁਸੀਂ ਕ੍ਰਿਟੀਕਲ ਇਲਨੈਸ ਲਾਈਫ ਇੰਸ਼ੋਰੈਂਸ ਡਿਸਬਿਲਟੀ ਔਰ ਨਾਲ ਦੀ ਨਾਲ ਤੁਹਾਡੇ ਜੇ ਮਾਂ ਬਾਪ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਇੱਥੇ ਪਹੁੰਚੇ ਹੋਏ ਨੇ ਅਤੇ ਤੁਸੀਂ ਸੁਪਰ ਵੀਜ਼ਾ ਜਾਂ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਟਰੈਵਲ ਇੰਸ਼ੋਰੈਂਸ ਦਾ ਵਿਸਾ ਕਦੇ ਨਾ ਖਾਓ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ ਜੀ
1: ਸਤਿ ਸ਼੍ਰੀ ਅਕਾਲ ਪ੍ਰਭ ਜੀ ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਵੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਪ੍ਰਭ ਜੀ ਹੁਣ ਤੁਸੀਂ ਗੱਲਬਾਤ ਕੀਤੀ ਹੈਗੀ ਆ ਪੇਰੈਂਟਸ ਦੀ ਅੱਜ ਦੀ ਕਾਲ ਦਾ ਐਕਸਪੀਰੀਅੰਸ ਦੱਸਣਾ ਚਾਹੂੰਗੀ ਦੇਖੋ ਕਿੰਨੀਆਂ ਰੀਝਾਂ ਕਿੰਨੇ ਸਦਰਾਂ ਦੇ ਨਾਲ ਆਪਾਂ ਮਾਂ ਬਾਪ ਨੂੰ ਇੰਡੀਆ ਤੋਂ ਸੱਦਦੇ ਹੈਗੀਆਂ ਨਾ ਇੱਕ ਛੋਟੀ ਜਿਹੀ ਮਿਸਟੇਕ ਜਿਹੜੀ ਹੈਗੀ ਆ ਕਿ ਇੰਸ਼ੋਰੈਂਸ ਨੂੰ ਇਗਨੋਰ ਕਰ ਦਿੰਦੇ ਹੈਗੇ ਆ ਅੱਜ ਦੀ ਕਾਲ ਕੀ ਦੇਖੋ ਪੇਰੈਂਟਸ ਉਹਨਾਂ ਦੇ ਸੱਦੇ ਹੋਏ ਆ ਉਹਨਾਂ ਨੇ ਸੁਪਰ ਵੀਜ਼ਾ ਤੇ ਆਪਣੇ ਫਾਦਰ ਸਾਹਿਬ ਨੂੰ ਬੁਲਾਇਆ ਹੋਇਆ ਫਾਦਰ ਸਾਹਿਬ ਨੂੰ ਕਹਿੰਦੇ ਕਿ ਸਾਲ ਤੋਂ ਉੱਪਰ ਹੋ ਗਿਆ ਇੱਥੇ ਆਇਆ ਨੂੰ ਕਿਉਂਕਿ ਪਹਿਲੇ ਸਾਲ ਤੇ ਅਸੀਂ ਇੰਸ਼ੋਰੈਂਸ ਦੀ ਕਵਰੇਜ ਲੈ ਲਈ ਤੇ ਹੁਣ ਸਾਨੂੰ ਸੀਗਾ ਕਿ ਫਾਦਰ ਸਾਹਿਬ ਨੇ ਵਾਪਸ ਜਾਣਾ ਤੇ ਅਸੀਂ ਕਵਰੇਜ ਨਹੀਂ ਲਈ ਤੇ ਕੱਲ ਕੀ ਹੋਇਆ ਕਹਿੰਦੇ ਕਿ ਫਾਦਰ ਸਾਹਿਬ ਨੂੰ ਹਾਰਟ ਅਟੈਕ ਆ ਗਿਆ ਹਾਰਟ ਅਟੈਕ ਆ ਹੁਣ ਹੋਸਪਿਟਲ ਚ ਆ ਵੈਂਟੀਲੇਟਰ ਤੇ ਆ ਉਹਨਾਂ ਇਨਸਾਨ ਦੀ ਜਦੋਂ ਕਾਲ ਆਈ ਤੇ ਇੱਕ ਤਰ੍ਹਾਂ ਨਾਲ ਉਹ ਤਲੇ ਮਿੰਦਾ ਕਰ ਰਹੇ ਸੀ ਕਿ ਕਿਸੇ ਤਰ੍ਹਾਂ ਸਾਡੀ ਪੇਪਰ ਪਾਲਿਸੀ ਕਰ ਦੋ ਕੋਈ ਬੈਕ ਡੇਟਡ ਕਰ ਦੋ ਕਿਸੇ ਤਰ੍ਹਾਂ ਕਰ ਦੋ ਕਿ ਹੁਣ ਜਦੋਂ ਬੰਦਾ ਵੈਂਟੀਲੇਟਰ ਤੇ ਆ ਪਤਾ ਨੀ ਉਹ ਕਿੰਨੇ ਦਿਨ ਲੱਗਣੇ ਹੈਗੇ ਆ ਕਿੱਦਾਂ ਟ੍ਰੀਟਮੈਂਟ ਚੱਲਣਾ ਹੈਗਾ ਕਿੰਨਾ ਐਕਸਪੈਂਸ ਹੋਣਾ ਹੈਗਾ ਕਿਉਂਕਿ ਇੱਕ ਦਿਨ ਦਾ ਹੀ ਖਰਚਾ ਘੱਟੋ ਘੱਟ ਜਿਹੜਾ ਹੈਗਾ ਉਹ $3,000-4,000 ਦਾ ਜਾਣਾ ਹੀ ਜਾਣਾ ਹੈਗਾ ਇਹ ਤੇ 100% ਹੀ ਹੈਗਾ ਆ ਇਸ ਲਈ ਕਿ ਐਵੇਂ ਅਸੀਂ $100-200 ਦੀ ਇੰਸ਼ੋਰੈਂਸ ਬਚਾਉਂਦੇ ਹੋਏ ਡਜ਼ਨਟ ਮੈਟਰ ਪੇਰੈਂਟਸ ਦੇ ਜਾਣ ਦੇ ਵਿੱਚ ਇੱਕ ਦਿਨ ਨਾ 5 ਦਿਨ ਨਾ 10 ਦਿਨ ਹੈਗੇ ਆ ਇਹ ਰਿਸਕ ਜਿਹੜਾ ਹੈਗਾ ਨਾ ਲਓ ਕਿ $100-50 ਬਚਾਉਂਦੇ ਫਿਰ ਕਿਤੇ ਲੱਖਾਂ ਦੇ ਖਰਚੇ ਤੁਹਾਨੂੰ ਪੈ ਜਾਣ ਉਹ ਬਹੁਤ ਹਾਰਡ ਹੋ ਜਾਂਦਾ ਈਵਨ ਉਹਨਾਂ ਨੂੰ ਮਨਾ ਕਰਨਾ ਵੀ ਰੀਅਲੀ ਹਾਰਡ ਹੁੰਦਾ ਹੈਗਾ ਕਿ ਅਸੀਂ ਕੁਛ ਕਰ ਹੀ ਨਹੀਂ ਸਕਦੇ ਹੈਗੇ ਕਿ ਕਿਸ ਤਰ੍ਹਾਂ ਕਰ ਸਕਦੇ ਹੈਗੇ ਹਨਾ ਇਸ ਲਈ ਇਹ ਮੈਸੇਜ ਜ਼ਰੂਰੀ ਹੈਗਾ ਕਿ ਪੇਰੈਂਟਸ ਨੂੰ ਜਿੰਨੇ ਚਾਵਾਂ ਸਦਰਾਂ ਦੇ ਨਾਲ ਸੱਦ ਦਿਓ ਕਿ ਉਹਨਾਂ ਦਾ ਸਫ਼ਰ ਸੁਖਾਵਾਂ ਰਹੇ ਉਹ ਇੱਥੋਂ ਵਧੀਆ ਯਾਦਾਂ ਲੈ ਕੇ ਜਾਣ ਇਸ ਲਈ ਉਹਨਾਂ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ ਤੇ ਆਪਣੇ ਲਈ ਵੀ ਤੁਸੀਂ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ ਹੈਗਾ ਬਹੁਤ ਸਾਰੇ ਸਾਡੇ ਵੀਰ ਭੈਣ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਲਾਈਫ ਇੰਸ਼ੋਰੈਂਸ ਦੀ ਕਵਰੇਜ ਤੇ ਹੈਗੀ ਆ ਬਟ ਕ੍ਰਿਟੀਕਲ ਦੀ ਕਵਰੇਜ ਨਹੀਂ ਹੈਗੀ ਕ੍ਰਿਟੀਕਲ ਦੀ ਕਵਰੇਜ ਬਹੁਤ ਜ਼ਰੂਰੀ ਹੈਗੀ ਆ ਹੁਣ ਇਹਦੇ 'ਚ ਕੀ ਹੈਗਾ ਕਿ ਸਾਰੀਆਂ ਮੇਜਰ ਇਲਨੈਸ ਕਵਰ ਹੁੰਦੀਆਂ ਕੋਈ ਵੀ ਜਿਹੜੀ ਇਲਨੈਸ ਹੁੰਦੀ ਆ ਕਿ ਕੋਈ ਕੈਂਸਰ ਹੋ ਗਿਆ ਹਾਰਟ ਅਟੈਕ ਸਟੋਕ ਇੱਦਾਂ ਦਾ ਕੁਛ ਹੁੰਦਾ ਤੇ ਸਾਨੂੰ ਇੱਕ ਲੰਬਸਮ ਅਮਾਊਂਟ ਮਿਲ ਜਾਂਦੀ ਹੈ ਜਿੰਨੇ ਦੀ ਵੀ ਅਸੀਂ ਕਵਰੇਜ ਲਈ ਆ ਲਿਵਿੰਗ ਬੈਨੀਫਿਟ ਹੈਗਾ ਆ ਪਲੱਸ ਇਹ ਹੈਗਾ ਕਿ ਇਹਦੇ 'ਚ ਮਨੀ ਬੈਕ ਦੀ ਆਪਸ਼ਨ ਵੀ ਅਵੇਲੇਬਲ ਹੈਗੀ ਆ ਚੋਇਸ ਤੁਹਾਡੀ ਆ ਕਿ ਤੁਸੀਂ ਵਿਦ ਮਨੀ ਬੈਕ ਲੈਣੀ ਆ ਜਾਂ ਵਿਦਆਊਟ ਮਨੀ ਬੈਕ ਲੈਣੀ ਆ ਮੇਨ ਇਹ ਹੈਗਾ ਕਿ ਤੁਹਾਡੇ ਕੋਲ ਕਵਰੇਜ ਜ਼ਰੂਰ ਹੋਣੀ ਚਾਹੀਦੀ ਆ ਉਹਦੇ ਰਿਗਾਰਡਿੰਗ ਕੁਐਸਚਨ ਜਾਂ ਆਲਰੇਡੀ ਕੋਈ ਪ੍ਰੋਬਲਮ ਆ ਗਈ ਆ ਫਿਰ ਤੁਸੀਂ ਨਾਨ ਮੈਡੀਕਲ ਕ੍ਰਿਟੀਕਲ ਦੇ ਨਾਲ ਵੀ ਜਾ ਸਕਦੇ ਆ ਕਿ ਚਾਹੇ ਕਿਸੇ ਨੂੰ ਕੈਂਸਰ ਡਾਇਗਨੋਜ਼ ਹੋਇਆ ਕੋਈ ਪਿਛਲੇ ਦਿਨਾਂ ਦੇ ਵਿੱਚ ਹਾਰਟ ਅਟੈਕ ਹੋਇਆ ਸਟੰਟ ਪਏ ਆ ਉਹ ਨਾਨ ਮੈਡੀਕਲ ਕ੍ਰਿਟੀਕਲ ਦੀ ਕਵਰੇਜ ਲੈ ਸਕਦੇ ਆ ਗਰੰਟਿਡ 50,000 ਦੀ ਕਵਰੇਜ ਹਰ ਪਰਸਨ ਨੂੰ ਮਿਲ ਜਾਂਦੀ ਆ ਉਹਦੇ ਰਿਲੇਟਿਡ ਵੀ ਕੋਈ ਕੁਐਸਚਨ ਹੈਗਾ ਜਾਂ ਬੱਚਿਆਂ ਦੇ RESP ਦੇ ਪਲਾਨ ਓਪਨ ਕਰਾਉਣੇ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ ਉਹਦੇ ਲਈ ਪਲੈਨਿੰਗ ਕਰਨੀ ਆ ਮੋਰਗੇਜ ਇੰਸ਼ੋਰੈਂਸ ਲੈਣੀ ਆ ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ ਹੈਗਾ ਜਾਂ ਆਪਣਾ ਟੈਕਸ ਫਰੀ ਸੇਵਿੰਗ ਅਕਾਊਂਟ ਓਪਨ ਕਰਨਾ ਤੇ ਨੰਬਰ ਜੀ 416-627-3111 ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ
0: ਬਹੁਤ ਬਹੁਤ ਸ਼ੁਕਰੀਆ ਗੁਰਜੀਤ ਜੀ ਥੈਂਕ ਯੂ ਸੋ ਮਚ ਤੁਸੀਂ ਗੁਰਜੀਤ ਜੀ ਹੁਣਾਂ ਨਾਲ ਰਾਬਤਾ ਕਰਨਾ ਤਾਂ 416-627-3111 ਤੇ ਗੁਰਜੀਤ ਕੌਰ ਸੂਰੀ ਹੁਣਾਂ ਤੁਸੀਂ ਗੱਲਬਾਤ ਕਰ ਸਕਦੇ ਹੋ 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ

0: ਅੱਛਾ, ਜਿਹੜਾ ਪਿਤਾ ਹੁੰਦਾ ਨਾ, ਜਿਹੜਾ ਬਾਪ ਆ, ਉਹਦਾ ਸਾਇਆ ਇੰਨਾ ਮਜ਼ਬੂਤ ਹੁੰਦਾ ਨਾ, ਉਹਦਾ ਸਾਇਆ ਇੰਨਾ ਨਿਡਰ ਹੁੰਦਾ ਆ ਨਾ, ਜਿਹਦੀ ਮੌਜੂਦਗੀ ਦੇ ਵਿੱਚ, ਜਿਸ ਦੇ ਹੋਣ ਦੇ ਅਹਿਸਾਸ ਦੇ ਵਿੱਚ ਹਰ ਡਰ ਛੋਟਾ ਲੱਗਣ ਲੱਗ ਪੈਂਦਾ। ਇੰਨਾ ਹੌਸਲਾ ਹੁੰਦਾ ਸਾਨੂੰ ਬਾਪੂ ਦਾ, ਉਸਦੇ ਕਿਰਦਾਰ ਦਾ, ਅਤੇ ਉਹਨਾਂ ਦੇ ਨਾਲ ਹਰ ਔਖਾ ਰਸਤਾ ਅਹਿਸਾਸ ਇੱਦਾਂ ਦਾ ਹੁੰਦਾ ਕਿ ਉਹ ਰਸਤਾ ਜਿਵੇਂ ਦੁਨੀਆਂ ਦਾ ਸਭ ਤੋਂ ਸੌਖਾ ਰਸਤਾ, ਇਹ ਹੁੰਦਾ ਮਾਂ ਬਾਪ ਦਾ ਅਹਿਸਾਸ। ਸੋ ਇੱਕ ਵਾਰ ਫਿਰ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ 'ਤੇ ਲੈ ਚੱਲਦੇ ਹਾਂ, 6885 ਟੋਮਕਨ ਰੋਡ, ਗ੍ਰੈਂਡ ਹੋਮ ਫਰਨੀਚਰ 'ਤੇ ਇੱਕ ਵਾਰ ਲੈ ਕੇ ਚੱਲਦੇ ਹਾਂ। ਫਿਰ ਜੀ, ਸਤਿ ਸ਼੍ਰੀ ਅਕਾਲ ਸੁਖਬਾਈ ਜੀ, ਤੁਸੀਂ ਆਨਰ ਹੋ।
1: ਬਹੁਤ ਸ਼ੁਕਰੀਆ, ਧੰਨਵਾਦ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਲੌਂਗ ਵੀਕਐਂਡ ਆ ਰਿਹਾ ਤੇ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬਹੁਤ ਸਾਰੇ ਨਵੇਂ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਡਾਇਨਿੰਗ ਟੇਬਲ, ਜਿਹੜੇ ਲਗਜ਼ਰੀ ਸੋਫਾ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਲੋਐਸਟ ਪ੍ਰਾਈਸ ਦੇ ਉੱਪਰ, ਤੇ ਵੱਡੇ ਵੱਡੇ ਤੋਹਫੇ ਤਾਂ ਮਿਲਣੇ ਆ। ਰੀਅਲ ਮਾਰਬਲ ਦਾ ਟੇਬਲ ਤੇ 6 ਜਣਾ, ਟੇਬਲ ਤੇ 6 ਜਣਾ, ਜਿਹਦੀ ਰੈਗੂਲਰ ਕੀਮਤ 1500 ਡਾਲਰ ਸੀ। ਲੈ ਜਾਓ ਲੌਂਗ ਵੀਕਐਂਡ ਦੇ ਉੱਪਰ, 499 ਦਾ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਮਾਈਕ੍ਰੋਵੇਵ ਫ੍ਰੀ ਮਿਲੂਗਾ। ਸੋ ਡਾਇਨਿੰਗ ਟੇਬਲ ਤੇ 6 ਜਣਾ, ਰੀਅਲ ਮਾਰਬਲ ਦਾ 499 ਡਾਲਰ ਦਾ, ਤੇ ਨਾਲ ਮਾਈਕ੍ਰੋਵੇਵ ਫ੍ਰੀ ਲੈ ਜਾਓ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ। 6885 ਟੋਮਕਨ ਰੋਡ, 6685 ਟੋਮਕਨ ਰੋਡ, ਸੰਧੂ ਸਾਹਿਬ।
0: 6885 ਟੋਮਕੋ ਰੋਡ, 6885 ਟੋਮਕੋ ਰੋਡ, ਤੁਸੀਂ ਬਸ ਪਹੁੰਚਣਾ ਆ, ਅਤੇ ਨਾਲ ਦੀ ਨਾਲ ਤੁਸੀਂ ਰੇਡੀਓ ਡਾਉਣ ਦਾ ਰੈਫਰੈਂਸ ਜ਼ਰੂਰ ਦੇ ਦਿਓ।

0: ਸੋ 905-673-3937 905-673-3737 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ. ਸੋ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ, ਬਹੁਤ ਹੀ ਖੂਬਸੂਰਤ ਸਾਥ. ਅਤੇ ਨਾਲ ਦੀ ਨਾਲ ਬਾਪੂ ਬਾਰੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਪਿਓ ਦੀ ਕਮੀ, ਉਹ ਚੁੱਪ ਆ ਜਿਹੜੀ ਬਾਪੂ ਦੀ ਕਮੀ ਆ ਨਾ, ਉਹ ਇੱਕ ਚੁੱਪ ਆ ਜੋ ਹਰ ਖੁਸ਼ੀ ਵਿੱਚ ਅਚਾਨਕ ਸੁਣਾਈ ਦੇਣ ਲੱਗ ਜਾਂਦੀ ਹੈ. ਸੋ 905-673-3337 ਨਾਗਪਾਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ. ਸਮਾਂ ਸੀਮਤ ਆ, ਪਰ ਉਸ ਤੋਂ ਪਹਿਲਾਂ BDS ਹੋਮ ਪੇਂਟਿੰਗ ਦਾ ਸੁਨੇਹਾ ਦੇ ਦਈਏ. ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਇੱਕ ਵਧੀਆ ਪੇਂਟਰ ਲੱਭ ਰਹੇ ਸੀਗੇ, ਡੈੱਕ ਫੈਂਸ ਪੇਂਟ ਕਰਾਉਣੀ ਆ, ਫਲੋਰਿੰਗ ਦਾ ਕੰਮ ਕਰਾਉਣਾ, ਵਧੀਆ ਪੇਂਟਰ. 905-965-6311 905-965-6311 ਜੁਗਰਾਜ ਬਾਈ ਨਾਲ ਗੱਲਬਾਤ ਕਰ ਸਕਦੇ ਹੋ. ਨਾਲ ਦੀ ਨਾਲ ਤੁਸੀਂ ਯਾਦ ਰੱਖਣਾ ਲਵਾਨਾ ਵੈਲਨੈਸ ਸਪਾ 416-881-5385, ਔਰ ਫੈਸ਼ਨ IQ 905-453-2225, ਅਤੇ ਡਰੀਮ ਹੋਮ ਅਪਲਾਇੰਸਿਸ. ਇੱਕ ਵਧੀਆ ਅਪਲਾਇੰਸ ਲੈਣ ਲਈ ਵਧੀਆ ਪ੍ਰਾਈਜ਼ 'ਤੇ ਬਹੁਤ ਸਾਰੇ ਡਾਲਰ ਤੁਹਾਡੇ ਬਚ ਜਾਣੇ ਆ ਡਰੀਮ ਹੋਮ ਅਪਲਾਇੰਸਿਸ ਤੋਂ. ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਤੁਸੀਂ ਡਿਲੀਵਰੀ ਬਿਲਕੁਲ ਫ੍ਰੀ, ਇੰਸਟਾਲੇਸ਼ਨ ਬਿਲਕੁਲ ਫ੍ਰੀ. ਸੋ ਡਰੀਮ ਹੋਮ ਅਪਲਾਇੰਸਿਸ 905-805-3000 ਅਰਜੰਟੀਆ ਰੋਡ ਮਿਸੀਸਾਗਾ, ਡਰੀਮ ਹੋਮ ਅਪਲਾਇੰਸਿਸ. ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਮਾਂ ਥੋੜ੍ਹਾ ਰਹਿ ਗਿਆ, ਕੱਲ੍ਹ ਦਾ ਦਿਨ ਰਹਿ ਗਿਆ, ਇੱਕ ਦਿਨ ਰਹਿ ਗਿਆ, $30,000 ਤੋਂ ਲੈ ਕੇ $100,000 ਤੱਕ ਦੀ ਫੰਡਿੰਗ ਲੈਣੀ ਆ ਤਾਂ ਯੂਨੀ ਗਲੋਬਲ ਐਡਵਾਈਜ਼ਰੀ. ਨਾਗਪਾਲ ਸਰ ਆਜੋ
1: ਜੀ, ਇੱਕ ਦਿਨ ਦਾ ਸਮਾਂ ਰਹਿ ਗਿਆ ਹੈ, ਫੰਡਿੰਗ ਹਾਸਿਲ ਕਰੇ. PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਗ੍ਰਾਂਟਸ ਗਵਰਨਮੈਂਟ ਬੰਦ ਕਰਨੇ ਵਾਲੀ ਹੈ, ਸਕਿੱਲ ਡਿਵੈਲਪ ਕਰੇ, ਗ੍ਰਾਂਟਸ ਹਾਸਿਲ ਕਰੇ, $30,000-$100,000 ਕੀ ਅਸੈਸਮੈਂਟ ਕਰਾਏ. ਨੰਬਰ ਹੈ 437-264-3175, 437-264-3175, 437-264-3175.
0: ਬਹੁਤ ਸ਼ੁਕਰੀਆ ਜੀ. 437-264-3175. ਸੋ ਭੁੱਲਿਓ ਨਾ, ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ. ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ. ਮਿਲਦੇ ਹਾਂ ਜੀ ਕੱਲ੍ਹ ਨੂੰ 8-9 ਸਵੇਰੇ, ਅਤੇ ਕੱਲ੍ਹ ਨੂੰ ਤਾਂ ਆਪਾਂ 7-9 ਦੋ ਘੰਟੇ ਆਪਾਂ ਤੁਹਾਡੇ ਨਾਲ ਸਾਥ ਬਣੂੰਗਾ. ਅਤੇ ਬਸ ਮਿਲਦੇ ਹਾਂ ਜੀ ਸ਼ਾਮ ਨੂੰ, ਕੱਲ੍ਹ ਨੂੰ ਵੀ ਰਾਬਤਾ ਹੋਊਗਾ 9-10. ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਸ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ ਆਪਣੀ ਪਹਿਚਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ

ਵੰਗਾਂ ਨੂੰ ਛਿਣਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ। ਵੰਗਾਂ ਨੂੰ ਛਿਣਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ। ਤੱਕਣ ਨਾਲ ਝੁਕਾ ਹੋ ਜਾਂਦਾ ਹੈ ਜੋ ਬਣਦਾ ਰਗਵਤ ਦਾ ਕਾਰਨ। ਰਗਵਤ ਨਾਲ ਉਣਸ ਲੱਗ ਜਾਂਦੀ ਤੇ ਮੋਹ ਲੱਗ ਪੈਂਦਾ ਠਾਠਾਂ ਮਾਰਨ। ਵੰਗਾਂ ਨੂੰ ਛਿਣਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ। ਤੱਕਣ ਨਾਲ ਝੁਕਾ ਹੋ ਜਾਂਦਾ ਜੋ ਬਣਦਾ ਰਗਵਤ ਦਾ ਕਾਰਨ। ਰਗਵਤ ਨਾਲ ਉਣਸ ਲੱਗ ਜਾਂਦੀ ਤੇ ਮੋਹ ਲੱਗ ਪੈਂਦਾ ਠਾਠਾਂ ਮਾਰਨ। ਝੱਲੀਏ ਇਹ ਮੋਹ ਫਿਰ ਮੋਹ ਨਹੀਂ ਰਹਿੰਦਾ। ਝੱਲੀਏ ਇਹ ਮੋਹ ਫਿਰ ਮੋਹ ਨਹੀਂ ਰਹਿੰਦਾ। ਰੂਹਾਂ ਵਿੱਚ ਵਿਹਾਰ ਹੋ ਜਾਂਦਾ ਤੇ ਵੱਧਦੀ ਹੋਈ ਦਵੱਲੀ ਧੜਕਣ ਵੱਧਦੇ ਵੱਧਦੇ ਪਿਆਰ ਹੋ ਜਾਂਦਾ। ਇਹ ਇੱਕ ਐਸਾ ਰੋਗ ਹੈ ਚੰਦਰਾ। ਇਹ ਇੱਕ ਐਸਾ ਰੋਗ ਹੈ ਚੰਦਰਾ। ਰੱਖ ਦਿੰਦਾ ਹੈ ਰੱਤ ਸੁਕਾ ਕੇ। ਵੰਗਾਂ ਨੂੰ ਛਣਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ। ਵੰਗਾਂ ਨੂੰ ਛਣਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ। ਸੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ। ਸਾਡਾ ਤੁਹਾਡਾ ਸਾਥ ਰਹੇਗਾ 10 ਵਜੇ ਤੋਂ ਲੈ ਕੇ 11 ਵਜੇ ਤੱਕ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਤੋਂ, ਔਰ 5:30 AM ਦੀ ਫ੍ਰੀਕੁਐਂਸੀ ਦੇ ਉੱਪਰ ਸਵੇਰੇ 4 ਵਜੇ ਤੋਂ ਲਗਾਤਾਰ ਦੋਸਤ, ਮਿੱਤਰ, ਭੈਣ ਭਰਾ, ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਜਿਹੜੇ ਹੋਸਟ ਨੇ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੀ ਆਪਣੀ ਖੂਬਸੂਰਤ ਆਵਾਜ਼ ਅਤੇ ਖੂਬਸੂਰਤ ਅੰਦਾਜ਼ ਦੇ ਵਿੱਚ ਤੁਹਾਡਾ ਮਨੋਰੰਜਨ ਕਰਦੇ ਨੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਨੂੰ ਅਪਡੇਟ ਕਰਦੇ ਨੇ। ਇਸ ਵੇਲੇ ਵਾਰੀ ਆਉਂਦੀ ਹੈ ਸਾਡੀ। ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਤੋਂ ਦੂਰ ਬੈਠੇ ਸਾਡੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਪੰਜਾਬੀ ਭਾਸ਼ਾ ਦੀ ਗੱਲਬਾਤ ਕਰੀਏ, ਪੰਜਾਬੀ ਵਿਰਸੇ ਦੀ ਗੱਲਬਾਤ ਕਰੀਏ, ਪੰਜਾਬੀ ਸੱਭਿਆਚਾਰ ਦੀ ਗੱਲਬਾਤ ਕਰੀਏ। ਪੰਜਾਬੀ ਦੀ ਗੱਲਬਾਤ ਅੱਜ ਰੈਫਰੈਂਸ ਆ ਗਿਆ ਥੋੜ੍ਹਾ ਜਿਹਾ, ਉਹ ਮੈਂ ਜ਼ਰੂਰ ਇੱਕ ਥੋੜ੍ਹੀ ਜਿਹੀ ਗੱਲ ਕਰਨੀ ਚਾਹੂੰਗਾ। ਲੇਕਿਨ ਉਸ ਤੋਂ ਪਹਿਲੇ ਸਾਡੇ ਸਟੂਡੀਓ ਦਾ ਨੰਬਰ 6473653353, 6473657533। 30 ਜੁਲਾਈ ਹੋ ਗਈ ਦੋਸਤੋ, ਅੱਜ 30 ਜੁਲਾਈ ਹੋ ਕੇ ਗਈ। 30 ਜੁਲਾਈ ਤੇ ਬਸ ਬੀਤ ਗਈ, ਹੋਰ 2 ਘੰਟੇ ਬਾਕੀ ਆ ਤਕਰੀਬਨ। ਬੜਾ ਵਧੀਆ ਅੱਜ ਮੌਸਮ ਰਿਹਾ, 23 ਡਿਗਰੀ ਟੈਂਪਰੇਚਰ ਸੀ, 28 ਡਿਗਰੀ ਮੈਕਸੀਮਮ ਰਿਹਾ। ਕੱਲ ਬੜਾ ਇਤਫਾਕ, ਦੇਖੋ ਕੱਲ 31 ਜੁਲਾਈ ਤੇ 31 ਡਿਗਰੀ ਟੈਂਪਰੇਚਰ ਰਹਿਣਾ, 25% ਬਾਰਿਸ਼ ਦੀ ਵੀ ਸੰਭਾਵਨਾ ਹੈ। 6:06 ਤੇ ਸਵੇਰੇ ਸੂਰਜ ਨੇ ਨਿਕਲਣਾ ਹੈ, ਔਰ 8:42 ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੁਸੀਂ ਜੁੜੇ ਹੋ। 6473653353 ਸਾਡੇ ਸਟੂਡੀਓ ਦਾ ਨੰਬਰ ਹੈ। ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਪੇਸ਼ ਕੀਤਾ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਜਿਸ ਦਾ ਮੋਟੋ ਹੀ ਅਕਸਰ ਤੁਸੀਂ ਰੋਜ਼ ਸੁਣਦੇ ਹੋ, ਜਿਸ ਦਾ ਮੇਨ ਪਰਪਜ਼ ਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ, ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ, ਆਪਣੀ ਪਹਿਚਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣੀਆਂ, ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ। ਸੋ ਇੱਕ ਹੋਰ ਖੁਸ਼ਖਬਰੀ ਹੈ ਕਿ 137 ਸਾਲਾਂ ਦੇ ਬਾਅਦ, 137 ਸਾਲਾਂ ਦੇ ਬਾਅਦ ਨਿਊਜ਼ੀਲੈਂਡ ਦੇ ਵਿੱਚ, ਉੱਥੋਂ ਦੀ ਇੱਕ ਸੰਸਥਾ ਹੈ ਜਿਹੜੀ ਗੌਰਮੈਂਟ ਦੀ ਰੈਕੋਗਨਾਈਜ਼ਡ ਅਥਾਰਟੀ ਹੈ, NZOA ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ, ਇੱਕ ਐਸੀ ਗੌਰਮੈਂਟ ਦੀ ਸੰਸਥਾ ਜਿਹੜੀ ਸਕੂਲਾਂ ਦੇ ਵਿੱਚ ਜਾਂ ਉਸ ਦੇਸ਼ ਦੇ ਵਿੱਚ ਬੋਲੀਆਂ ਜਾਂਦੇ ਵਾਲੀਆਂ ਭਾਸ਼ਾਵਾਂ ਨੂੰ ਰੈਕੋਗਨਾਈਜ਼ ਕਰਦੀ ਹੈ, ਉਹਨਾਂ ਨੂੰ ਅਪਰੂਵ ਕਰਦੀ ਹੈ, ਇਸ ਨੂੰ ਲੋਕਾਂ ਦੇ ਬੋਲਣ ਦੇ ਲਈ, ਸਕੂਲਾਂ ਦੇ ਵਿੱਚ ਪੜ੍ਹਾਉਣ ਦੇ ਲਈ ਉਸ ਨੂੰ ਅਪਰੂਵ ਕੀਤਾ ਜਾਵੇ। ਸੋ ਖੁਸ਼ਖਬਰੀ ਇਹ ਹੈ ਕਿ ਜਿੱਥੇ ਇੰਗਲੈਂਡ ਦੇ ਵਿੱਚ ਪਹਿਲੇ ਪੰਜਾਬੀ ਭਾਸ਼ਾ ਤੀਸਰੀ ਭਾਸ਼ਾ ਦੇ ਤੌਰ 'ਤੇ ਜਾਣੀ ਜਾਂਦੀ ਹੈ, ਜਿੱਥੇ 15 ਲੱਖ ਦੇ ਕਰੀਬ ਲੋਕ ਪੰਜਾਬੀ ਬੋਲਣ ਵਾਲੇ ਨੇ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ ਇਸ ਨੂੰ ਚੌਥੀ ਭਾਸ਼ਾ ਦੇ ਤੌਰ 'ਤੇ ਜਾਣਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ 5ਵੀਂ ਭਾਸ਼ਾ ਦੇ ਤੌਰ 'ਤੇ ਇਸ ਨੂੰ ਮਾਨਤਾ ਪ੍ਰਾਪਤ ਹੋਈ ਹੈ ਕਈ ਸਟੇਟਾਂ ਦੇ ਵਿੱਚ, ਔਰ ਨਿਊਜ਼ੀਲੈਂਡ ਦੇ ਵਿੱਚ ਅੱਜ ਦੀ ਤਾਜ਼ਾ ਜਿਹੜੀ ਖਬਰ ਹੈ ਕਿ 137 ਸਾਲਾਂ ਬਾਅਦ
ਉੱਥੋਂ ਦੀ ਜਿਹੜੀ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ ਜਿਹੜੀ ਹੈ ਉਸ ਨੇ ਪੰਜਾਬੀ ਭਾਸ਼ਾ ਨੂੰ ਅਪਰੂਵ ਕਰ ਦਿੱਤਾ ਨਿਊਜ਼ੀਲੈਂਡ ਦੇ ਵਿੱਚ। ਹੁਣ ਤੁਸੀਂ ਆਪਣੀ ਉੱਥੇ ਪ੍ਰਾਇਮਰੀ ਦੀ ਜਾਂ ਛੋਟੀਆਂ ਕਲਾਸਾਂ ਦੀ ਪੜ੍ਹਾਈ ਦੇ ਵਿੱਚ ਆਪਸ਼ਨਲ ਇੱਕ ਪੰਜਾਬੀ ਦੇ ਪੇਪਰ ਦੇ ਤੌਰ 'ਤੇ ਉਸ ਨੂੰ ਪੜ੍ਹ ਸਕਦੇ ਹੋ। ਸੋ ਸਾਰਿਆਂ ਦੇ ਲਈ ਇਹ ਸਾਡੇ ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਖੁਸ਼ੀ ਦੀ ਗੱਲ ਹੈ ਸਾਰਿਆਂ ਨੂੰ। ਪੰਜਾਬੀ ਬੋਲਦੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਇਹ ਜਿਹੜੀ ਸਾਡੇ ਨਿਊਜ਼ੀਲੈਂਡ ਦੇ ਦੋਸਤ ਮਿੱਤਰ ਭੈਣ ਭਰਾ ਜਿੱਥੇ ਉੱਥੇ ਪੰਜਾਬੀ ਵਸੇ ਹੋਏ ਨੇ, ਜਿਨ੍ਹਾਂ ਨੇ 137 ਸਾਲ ਬਾਅਦ ਉੱਥੇ ਉਹਨਾਂ ਦੀ ਇਹ ਡਿਮਾਂਡ ਜਿਹੜੀ ਹੈ ਨਾ ਪੂਰੀ ਹੋਈ ਹੈ ਕਿ ਉੱਥੇ ਪੰਜਾਬੀ ਨੂੰ ਮਾਨਤਾ ਮਿਲੀ ਹੈ ਕੁਝ ਹੱਦ ਤੱਕ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473-67-5353। ਤੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਛੋਟਾ ਜਿਹਾ ਇੱਕ ਮੈਸੇਜ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗਾ ਕਿ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਅਗਰ ਤੁਸੀਂ ਕਿਸੇ ਗੈਸ ਸਟੇਸ਼ਨ ਦੀ ਭਾਲ ਦੇ ਵਿੱਚ ਹੋ ਜਾਂ ਕੋਈ ਗਰੋਸਰੀ ਸਟੋਰ ਦੀ ਭਾਲ ਦੇ ਵਿੱਚ ਹੋ, ਕਿਸੇ ਪੀਜ਼ਾ ਸਟੋਰ ਦੀ ਭਾਲ ਦੇ ਵਿੱਚ ਹੋ, ਕੋਈ ਪਲਾਜ਼ਾ ਤੁਹਾਨੂੰ ਚਾਹੀਦਾ ਹੈ, ਕੋਈ ਟਰੱਕ ਯਾਰਡ ਦੀ ਤੁਹਾਨੂੰ ਤਲਾਸ਼ ਹੈ ਜਾਂ ਕੋਈ ਆਫਿਸ ਚਾਹੀਦਾ ਬਿਜ਼ਨਸ ਦੇ ਲਈ ਕਿਸੇ ਪਲਾਜ਼ਾ ਦੇ ਵਿੱਚ, ਤਾਂ ਤੁਸੀਂ ਇੰਦਰ ਅਰੋੜਾ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400, 416-525-7400। ਇੱਕ ਮਕਾਨ ਹੈ ਇਹਨਾਂ ਕੋਲੇ ਬੜਾ ਖੂਬਸੂਰਤ, 3100 ਪਲੱਸ ਸਕੇਅਰ ਫੁੱਟ ਦੇ ਵਿੱਚ ਹੈ, ਕੁਈਨ ਔਰ ਗੋਰਵੇ ਇੰਟਰਸੈਕਸ਼ਨ ਦੇ ਉੱਪਰ, ਜਿਹਦੇ ਵਿੱਚ ਬੇਸਮੈਂਟ ਕੰਪਲੀਟ ਲੀਗਲੀ ਬਣੀ ਹੋਈ ਹੈ। ਤੇ ਤੁਸੀਂ ਇਸ ਨੂੰ ਦੇਖਣਾ ਚਾਹੋ ਜਾਂ ਇਸ ਨੂੰ ਖਰੀਦਣਾ ਚਾਹੋ ਜਾਂ ਇਸ ਦੀ ਵਿਜ਼ਿਟ ਕਰਨਾ ਚਾਹੋ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇੰਦਰ ਅਰੋੜਾ ਦੇ ਨਾਲ। ਫੋਨ ਨੰਬਰ 416-525-7400, 416-525-7400। ਘਰ ਨੂੰ ਰੰਗ ਰੋਗਨ ਕਰਵਾਉਣ ਦੀ ਸੋਚ ਰਹੇ ਹੋ ਜਾਂ ਪਲੈਨਿੰਗ ਹੈ, ਤਾਂ ਇੱਕ ਨੰਬਰ ਯਾਦ ਰੱਖੋ, 416-473-4458, 416-473-4258। ਗਿਲਡ ਪੇਂਟਿੰਗ ਦਾ ਨੰਬਰ ਹੈ, ਤੁਸੀਂ ਐਸਟੀਮੇਟ ਲਗਵਾਉਣਾ ਹੋਏ ਤਾਂ ਇਹਨਾਂ ਨੂੰ ਕਾਲ ਕਰੋ, ਤੁਹਾਡੇ ਘਰ ਆ ਕੇ ਤੁਹਾਡੇ ਜੋ ਜੋ ਕੁਝ ਹੋਣ ਵਾਲਾ ਪੇਂਟਿੰਗ ਦਾ ਸਾਰਾ ਐਸਟੀਮੇਟ ਤੁਹਾਨੂੰ ਫ੍ਰੀ ਲਗਾ ਕੇ ਦੇਣਗੇ। ਆਪਣੇ ਘਰ ਨੂੰ ਜਾਂ ਕਮਰਸ਼ੀਅਲ ਯੂਨਿਟ ਨੂੰ ਜਾਂ ਘਰ ਦੀ ਡੈੱਕ ਨੂੰ ਜਾਂ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ, ਪੌਪਕੋਰਨ ਸਟਾਈਲ ਆਲਰੇਡੀ ਪੁਰਾਣੀ ਬਣੀ ਹੋਈ ਹੈ ਕਿਉਂਕਿ ਪਹਿਲਾਂ ਇਹ ਰਿਵਾਜ ਹੁੰਦਾ ਸੀ ਪੌਪਕੋਰਨ ਸਟਾਈਲ ਛੱਤਾਂ ਬਣਾਉਣ ਦਾ, ਉਸ ਨੂੰ ਤੁਸੀਂ ਰਿਮੂਵ ਕਰਕੇ ਬਿਲਕੁਲ ਪਲੇਨ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਬਿਨਾਂ ਕਿਸੇ ਡਸਟ ਦੇ, ਬਿਨਾਂ ਘੱਟੇ ਮਿੱਟੀ ਦੇ, ਬਿਨਾਂ ਕਿਸੇ ਡੈਮੇਜ ਹੋਣ ਦੇ, ਤਾਂ ਤੁਸੀਂ ਜ਼ਰੂਰ ਸੰਪਰਕ ਕਰੋ ਗਿੱਲ ਪੇਂਟਿੰਗ, 416-473-4458, 416-473-4258। ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਸੋ ਅੱਜ ਵੀਰਵਾਰ ਹੋ ਗਿਆ ਜੀ, ਵੀਰਵਾਰ ਨੂੰ ਅਸੀਂ, ਵੀਰਵਾਰ ਤਾਂ ਬੀਤ ਗਿਆ ਸਮਝ ਲਓ, ਬਸ ਫਰਾਈਡੇ ਸ਼ੁਰੂ ਹੋ ਗਿਆ ਹੋਰ ਦੋ ਕੁ ਘੰਟਿਆਂ ਦੇ ਬਾਅਦ, ਪੌਣੇ ਕੁ ਦੋ ਘੰਟਿਆਂ ਦੇ ਬਾਅਦ, ਕਿਉਂਕਿ ਟਾਈਮ 10:15 ਹੋ ਗਏ ਅਤੇ ਪੌਣੇ ਦੋ ਘੰਟੇ ਬਾਕੀ ਹੈ ਅਤੇ ਵੀਰਵਾਰ ਉਸ ਤੋਂ ਬਾਅਦ ਸ਼ੁਰੂ ਹੋ ਜਾਣਾ। ਸੋ ਗੱਲਾਂ ਬਾਤਾਂ ਅੱਜ ਕਰਾਂਗੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਹੀ। ਪੰਜਾਬੀ ਅਸੀਂ ਸਾਰੇ ਹੀ ਹਾਂ, ਪੰਜਾਬੀ ਸੁਭਾਅ ਤੋਂ ਵੀ ਅਸੀਂ ਸਾਰੇ ਵਾਕਫ ਹਾਂ। ਪੰਜਾਬੀ ਸੁਭਾਅ ਦੀ ਇੱਕ ਖਾਸ ਖਾਸੀਅਤ ਹੈ ਕਿ ਅਸੀਂ ਬਹੁਤ ਜਲਦ ਨਾ ਤੈਸ਼ ਦੇ ਵਿੱਚ ਆ ਜਾਂਦੇ ਹਾਂ। ਤੈਸ਼ ਜਿਹਨੂੰ ਅਸੀਂ ਗੁੱਸਾ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਕ੍ਰੋਧ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਤਲਖੀ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਖਿੱਝ ਵੀ ਕਹਿ ਦਿੰਦੇ ਹਾਂ, ਵੱਖਰੇ ਵੱਖਰੇ ਨਾਵਾਂ ਦੇ ਨਾਲ ਇਸ ਨੂੰ ਜਾਣਿਆ ਜਾਂਦਾ, ਕ੍ਰੋਧ ਵੀ ਅਸੀਂ ਕਹਿ ਦਿੰਦੇ ਹਾਂ। ਸੋ ਇਹ ਕੀ ਹੈ ਭਲਾ, ਕ੍ਰੋਧ ਕੀ ਹੈ, ਗੁੱਸਾ ਕੀ ਹੈ, ਸਾਡੇ ਪੰਜਾਬੀਆਂ ਦੇ ਵਿੱਚ ਇਸ ਗੁੱਸੇ ਦਾ ਕਾਰਨ ਕੀ ਹੈ, ਗੁੱਸਾ ਕਿਉਂ ਸਾਨੂੰ ਜ਼ਿਆਦਾ ਆਉਂਦਾ ਹੈ, ਗੁੱਸਾ ਸਾਡੀ ਸਰੀਰਕ ਸਿਹਤ ਦੇ ਲਈ, ਸਾਡੀ ਮਾਨਸਿਕ ਸਿਹਤ ਦੇ ਲਈ ਬਹੁਤ ਘਾਤਕ ਹੈ, ਬਹੁਤ ਖਤਰਨਾਕ ਹੈ, ਕਿਉਂਕਿ ਗੁੱਸੇ ਦੇ ਵਿੱਚ ਲਿਆ ਹੋਇਆ ਫੈਸਲਾ ਜਾਂ ਗੁੱਸੇ ਦੇ ਵਿੱਚ ਕੀਤਾ ਹੋਇਆ ਕੋਈ ਕੰਮ ਜਿਹੜਾ ਨਾ ਉਹ ਅਕਸਰ ਹੀ ਸਾਡੇ ਲਈ ਸਹੀ ਸਾਬਤ ਹੁੰਦਾ ਨਹੀਂ ਹੈ। ਉਹ ਕਹਿੰਦੇ ਇੱਕ ਮੁੰਡਾ ਸੀ, ਬੜਾ ਗੁੱਸੇਖੋਰ ਸੀ, ਬਹੁਤ ਗੁੱਸੇਖੋਰ ਸੀ, ਛੋਟੀ ਛੋਟੀ ਗੱਲ ਦੇ ਉੱਪਰ ਨਾ ਟੁੱਟ ਟੁੱਟ ਪੈਣਾ ਉਹਨੇ, ਕ੍ਰੋਧ ਦੇ ਵਿੱਚ ਭਰਿਆ ਰਹਿਣਾ ਹਮੇਸ਼ਾ। ਅਤੇ ਉਸਦੇ ਬਾਪ ਨੂੰ ਨਾ ਇੱਕ ਸਕੀਮ ਸੁੱਝੀ ਕਿ ਇਸ ਨੂੰ ਯਾਰ ਇਹਦੇ ਗੁੱਸੇ ਦੇ ਉੱਪਰ ਕਾਬੂ ਪਾਉਣ ਦਾ, ਕਿਵੇਂ ਇਹਨੂੰ ਮੈਂ ਦੱਸਾਂ, ਕਿਵੇਂ ਸਮਝਾਵਾਂ ਇਹਨੂੰ। ਉਹਨੇ ਨਾ ਇੱਕ ਸਕੀਮ ਸੋਚੀ,
ਉਹਨੇ ਬੇਟੇ ਨੂੰ ਕਿਹਾ ਵੀ ਇਹ ਕਿੱਲਾਂ ਹੈਗੀਆਂ ਤੇਰੇ ਕੋਲ, ਜਿਹੜੀਆਂ ਮੇਖਾਂ ਨਹੀਂ ਹੁੰਦੀਆਂ ਆਪਣੇ ਕੋਲ, ਕਹਿੰਦਾ ਜਦੋਂ ਤੈਨੂੰ ਗੁੱਸਾ ਆਵੇ ਨਾ ਤੇ ਆਹ ਆਪਣੀ ਲੱਕੜ ਦੀ ਇੱਕ ਉੱਥੇ ਕੋਈ ਰੱਖਤੀ ਸਹੇਲੀ ਜੀ ਬਹੁਤ ਵੱਡੀ ਕੋਈ ਸ਼ਤੀਰ ਜਿਹਾ ਟਾਈਪ, ਕਹਿੰਦਾ ਜਦੋਂ ਤੈਨੂੰ ਗੁੱਸਾ ਆਵੇ ਨਾ ਇਹ ਇੱਕ ਕਿੱਲ ਫੜਿਆ ਕਰ ਮੇਖ ਤੇ ਇਹ ਸ਼ਤੀਰ ਦੇ ਵਿੱਚ ਨਾ ਉਹਨੂੰ ਥੌੜੀ ਦੇ ਨਾਲ ਠੋਕ ਦਿਆ ਕਰ ਜਦੋਂ ਤੈਨੂੰ ਗੁੱਸਾ ਆਵੇ। ਉਹ ਜਦੋਂ ਉਹਨੂੰ ਦੋ ਚਾਰ ਪੰਜ ਵਾਰੀ ਦਿਨ ਦੇ ਵਿੱਚ ਗੁੱਸਾ ਆਉਣਾ ਨਾ, ਬੱਚੇ ਨੇ ਕੀ ਕਰਨਾ, ਕਿੱਲ ਲੈਣਾ ਮੇਖ ਤੇ ਥੌੜੀ ਦੇ ਨਾਲ ਠਾ ਠਾ ਕਰਕੇ ਉਸ ਸ਼ਤੀਰ ਦੇ ਵਿੱਚ ਉਹਨੂੰ ਠੋਕ ਦਿਆ ਕਰਨਾ। ਸੋ ਜਦੋਂ ਦੋ ਚਾਰ ਪੰਜ ਦਿਨ ਹੋ ਗਏ ਨਾ, ਉਹਨੇ 15-20-25 ਮੇਖਾਂ ਜਿਹੜੀਆਂ ਗੜ ਦਿੱਤੀਆਂ ਉਸ ਸ਼ਤੀਰ ਦੇ ਵਿੱਚ, ਤੇ ਫਿਰ 6-7 ਦਿਨ ਬਾਅਦ ਉਸਦੇ ਬਾਪ ਨੇ ਇਹਨਾਂ ਨੂੰ ਬੁਲਾਇਆ, ਉਹਨੂੰ ਫੜਾਈ ਪਲਾਸ ਜਮੂਰ ਜਿਹੜਾ ਹੁੰਦਾ ਉਹ ਫੜਾਇਆ, ਉਹਨੂੰ ਕਿਹਾ ਵੀ ਇੱਕ ਇੱਕ ਕਰਕੇ ਨਾ ਉਹ ਸਾਰੀਆਂ ਕਿੱਲਾਂ ਜਿਹੜੀਆਂ ਨਾ ਪੁੱਟ ਦੇ। ਉਹਨੇ ਹੌਲੀ ਹੌਲੀ ਕਰਕੇ ਬੜੀ ਮਿਹਨਤ ਕੀਤੀ ਤੇ ਇੱਕ ਇੱਕ ਕਰਕੇ ਸਾਰੀਆਂ ਕਿੱਲਾਂ ਉਹਨੇ ਪੁੱਟ ਦਿੱਤੀਆਂ। ਸੋ ਜਦੋਂ ਕਿੱਲਾਂ ਪੁੱਟੀਆਂ ਨਾ ਉਹਨਾਂ ਨੇ, ਕਿੱਲਾਂ ਤੇ ਬਾਹਰ ਆ ਗਈਆਂ ਸਾਰੀਆਂ, ਲੇਕਿਨ ਉਹਨਾਂ ਕਿੱਲਾਂ ਦੇ ਜਿਹੜੇ ਸ਼ੇਖ ਸੀ ਨਾ ਜਿਹੜੇ, ਉਹ ਉਵੇਂ ਦੇ ਉਵੇਂ ਉੱਥੇ ਬਰਕਰਾਰ ਸੀ ਉਸ ਸ਼ਤੀਰ ਦੇ ਉੱਪਰ। ਜਿੰਨੀਆਂ ਕਿੱਲਾਂ ਜਿੰਨੀਆਂ ਮੇਖਾਂ ਉਹਨੇ ਗੱਡੀਆਂ ਸੀ ਨਾ, ਉਨੇ ਹੀ ਛੇਕ ਉੱਥੇ ਮੌਜੂਦ ਸੀ। ਫਿਰ ਉਸਦੇ ਬਾਪ ਨੇ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ, ਉਹ ਕਹਿੰਦਾ ਪੁੱਤ ਦੇਖ, ਗੁੱਸਾ ਕਿੱਡੀ ਚੰਡਾਲ ਚੀਜ਼ ਹੈ, ਇਹਨੂੰ ਤੂੰ ਆਪਣਾ ਗੁੱਸਾ ਕੱਢ ਦਿੱਤਾ ਕਿੱਲ ਦੇ ਉੱਪਰ, ਲੇਕਿਨ ਜਿਸ ਦੇ ਪ੍ਰਤੀ ਕੱਢਿਆ ਉਹਦੇ ਕਿੰਨਾ ਉਹਨੂੰ ਹਰਟ ਹੋਇਆ, ਉਹਦੇ ਮਨ ਦੇ ਵਿੱਚੋਂ ਉਹ ਮੈਲ ਜਾਂ ਉਹ ਜਗ੍ਹਾ ਜਿਹੜੀ ਹੈ ਨਾ, ਜਾਂ ਉਹ ਜਿਹੜਾ ਦੁੱਖ ਹੋਇਆ ਉਸ ਚੀਜ਼ ਨੂੰ, ਉਸ ਨੂੰ ਤੁਸੀਂ ਮਿਟਾ ਨਹੀਂ ਸਕਦੇ। ਕਿੱਲਾਂ ਕੱਢ ਦਿੱਤੀਆਂ, ਲੇਕਿਨ ਉਹ ਕਿੱਲਾਂ ਦੀ ਜਗ੍ਹਾ ਜਿਹੜੀ ਉੱਥੇ ਮੌਜੂਦ ਹੈ। ਸੋ ਸੇਮ ਹੀ ਸਾਡੇ ਰਿਸ਼ਤਿਆਂ ਨਾਤਿਆਂ ਦੇ ਵਿੱਚ, ਸਾਡੀਆਂ ਦੋਸਤੀਆਂ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਆਸ ਪਾਸ ਰਹਿੰਦੇ ਗਲੀ ਮੁਹੱਲੇ ਦੇ ਗੁਆਂਢੀਆਂ ਦੇ ਵਿੱਚ, ਜਦੋਂ ਅਸੀਂ ਗੁੱਸੇ ਦੇ ਵਿੱਚ, ਤਲਖੀ ਦੇ ਵਿੱਚ, ਤੈਸ਼ ਦੇ ਵਿੱਚ, ਕ੍ਰੋਧ ਦੇ ਵਿੱਚ, ਜਦੋਂ ਬੋਲ ਬੁਲਾਰਾ, ਜਦੋਂ ਅਸੀਂ ਗੁੱਸਾ ਇੱਕ ਦੂਸਰੇ ਦੇ ਪ੍ਰਤੀ ਨਿਕਾਲਦੇ ਹਾਂ ਨਾ, ਉਸ ਤੋਂ ਬਾਅਦ ਚਾਹੇ ਲੱਖ ਸਾਡੇ ਸਮਝੌਤੇ ਹੋ ਜਾਣ, ਲੱਖ ਸਾਡੀ ਸਹਿਮਤੀ ਬਣ ਜਾਏ ਇੱਕ ਦੂਸਰੇ ਨਾਲ, ਲੱਖ ਸਾਡੇ ਗਿਲੇ ਸ਼ਿਕਵੇ ਮਿਟ ਜਾਣ ਥੋੜੇ ਸਮੇਂ ਲਈ, ਲੇਕਿਨ ਉਹ ਗੁੱਸੇ ਦੇ ਵਿੱਚ ਬੋਲੇ ਹੋਏ ਸ਼ਬਦ, ਉਸ ਗੁੱਲੇ ਦੇ ਗੁੱਸੇ ਗਿਲੇ ਦੇ ਵਿੱਚ ਕੱਢੀਆਂ ਹੋਈਆਂ ਮਾੜੀਆਂ ਗੱਲਾਂ ਉਹਨਾਂ ਦੇ ਪ੍ਰਤੀ, ਉਹ ਹਮੇਸ਼ਾ ਹਮੇਸ਼ਾ ਲਈ ਉਹਨਾਂ ਦੇ ਦਿਲ ਦੇ ਉੱਪਰ ਨਾ ਘਰ ਕਰ ਜਾਂਦੀਆਂ, ਉਹ ਮਿਟਦੀਆਂ ਨਹੀਂ ਹੈ। ਜਿਸ ਤਰ੍ਹਾਂ ਉਸ ਸ਼ਤੀਰ ਦੇ ਵਿੱਚ ਉਹ ਕਿੱਲ ਭਾਵੇਂ ਉਹਨੇ ਕੱਢ ਲਏ, ਲੇਕਿਨ ਉਸ ਕਿੱਲਾਂ ਦੇ ਜਿਹੜੇ ਨਿਸ਼ਾਨ ਹੈ ਨਾ, ਉਸ ਨੂੰ ਉਹ ਮਿਟਾ ਨਹੀਂ ਸਕਿਆ। ਸੋ ਗੁੱਸਾ ਕਿੱਥੋਂ ਪੈਦਾ ਕਿੱਥੋਂ ਹੁੰਦਾ ਹੈ? ਸਾਡੇ ਸੁਭਾਅ ਦਾ ਅੰਗ ਬਣਿਆ ਹੋਇਆ ਹੈ ਸਾਡੇ ਪੰਜਾਬੀਆਂ ਦੇ ਖਾਸ ਕਰਕੇ। ਔਰ ਕਈ ਵਾਰੀ ਮੈਂ ਕਹਿੰਦਾ ਹੁੰਦਾ ਕਿ ਜਦੋਂ ਗੁੱਸਾ ਆਵੇ ਨਾ, ਤਾਂ ਆਪਣੇ ਆਪ 'ਤੇ 5 ਮਿੰਟ ਜ਼ਰੂਰ ਕੰਟਰੋਲ ਕਰ ਲਵੋ, 5 ਮਿੰਟ ਜ਼ਰੂਰ ਕੰਟਰੋਲ ਕਰ ਲਓ। ਇੱਕ ਜਗ੍ਹਾ 'ਤੇ ਇੱਥੇ ਵੀ ਲਿਖਿਆ ਸੀ, ਉਹ ਕਹਿੰਦੇ ਵੀ ਜਦੋਂ ਗੁੱਸਾ ਆਵੇ ਨਾ ਕਿਤੇ, ਆਪਣੇ ਆਪ ਨੂੰ ਕਾਬੂ ਵਿੱਚ ਰੱਖੋ ਇਸ ਤਰ੍ਹਾਂ ਕਿ ਗਿਣਤੀ ਸ਼ੁਰੂ ਕਰਦੇ ਲਓ 1 ਤੋਂ ਲੈ ਕੇ 50 ਤੱਕ ਦੀ, ਜਾਂ 1 ਤੋਂ ਲੈ ਕੇ 100 ਤੱਕ ਦੀ, ਜਾਂ ਪਾਣੀ ਦਾ ਠੰਡਾ ਗਲਾਸ ਪੀ ਲਓ ਕਮ ਸੇ ਕਮ ਥੋੜ੍ਹੀ ਦੇਰ ਰੁਕ ਕੇ। ਕਹਿੰਦੇ 5 ਤੋਂ ਲੈ ਕੇ 7 ਮਿੰਟ ਤੱਕ ਜੇਕਰ ਤੁਸੀਂ ਆਪਣੇ ਆਪ 'ਤੇ ਕੰਟਰੋਲ ਕਰ ਲਏ ਨਾ ਗੁੱਸੇ ਦੀ ਉਸ ਸਿਚੁਏਸ਼ਨ ਦੇ ਵਿੱਚ, ਤਾਂ ਤੁਹਾਡੇ ਮਨ ਦੀ ਸਥਿਤੀ ਜਿਹੜੀ ਚੇਂਜ ਹੋ ਜਾਊਗੀ, ਅਤੇ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਨਾ, ਉਹਨਾਂ ਤੋਂ ਬੜੇ ਆਰਾਮ ਨਾਲ ਤੁਸੀਂ ਬਚ ਸਕਦੇ ਹੋ। ਸੋ ਸਾਡੀ ਗੱਲਬਾਤ ਦਾ ਅੱਜ ਵਿਸ਼ਾ ਇਹ ਹੀ ਹੈ ਕਿ ਸਾਨੂੰ ਜਿਹੜਾ ਗੁੱਸਾ ਆਉਂਦਾ ਹੈ ਨਾ, ਕੀ ਕਾਰਨ ਉਸਦੇ ਨੇ, ਅਤੇ ਗੁੱਸੇ ਨੂੰ ਕਾਬੂ ਦੇ ਵਿੱਚ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਹੈ, ਕਿਉਂਕਿ ਗੁੱਸਾ ਬਹੁਤ ਚੰਡਾਲ ਹੈ। ਗੁੱਸਾ ਸਾਡੇ ਸਭ ਤੋਂ ਵੱਡਾ ਸਾਡਾ ਦੁਸ਼ਮਣ ਜਿਹੜਾ ਹੈ ਨਾ, ਨੁਕਸਾਨ ਘਾਤਕ ਸਾਡੇ ਲਈ ਹੈ, ਉਹ ਸਾਡਾ ਗੁੱਸਾ ਹੀ ਹੈ। ਉਹ ਸਾਡੇ ਜਿਹੜੀ ਕ੍ਰੋਧ ਹੈ ਨਾ, ਇੱਕ ਦੇ ਵਿੱਚ ਆ ਜਾਂਦੇ, ਜਿਹੜੇ ਭੜਕ ਜਾਂਦੇ 1 ਮਿੰਟ ਦੇ ਵਿੱਚ, ਅਤੇ ਫਿਰ ਸੋਚਦੇ ਨਹੀਂ ਨਫ਼ਾ ਨੁਕਸਾਨ ਕੀ ਹੋਣ ਵਾਲਾ ਅੱਗੇ। ਅਤੇ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ 647-367-5353, 647-367-5353। ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆਪਾਂ ਇਸ ਤਰ੍ਹਾਂ ਚਾਲੂ ਰੱਖਾਂਗੇ ਅੱਗੇ, ਅਤੇ ਉਸ ਤੋਂ ਪਹਿਲੇ ਕਿ ਗੱਲਬਾਤ ਦਾ ਸਿਲਸਿਲਾ ਅਸੀਂ ਅੱਗੇ ਚਲਾਈਏ, ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰ ਰਿਹਾ। 647-367-5353, 647-367-5353। ਮੈਂ ਇੱਕ ਗਾਣਾ ਤੁਹਾਡੇ ਨਾਲ ਸ਼ੇਅਰ ਕਰਦਾ, ਇਸ ਗਾਣੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਹੈ। ਇਹਨੂੰ ਪਹਿਲਾਂ ਪਹਿਚਾਣ ਕੇ ਮੈਨੂੰ ਦੱਸਿਓ ਕਿ ਗਾਣਾ ਹੈ ਕਿਹੜਾ ਫਲਾ।

0: ਪਹਿਚਾਨ ਹੋਈ ਪਹਿਲਾਂ ਗਾਣਾ ਕਿਹੜਾ। ਇਹਦੇ ਵਿੱਚ ਵੀ ਗਾਣੇ ਦੇ ਵਿੱਚ ਗੁੱਸਾ ਸ਼ਬਦ ਆਉਂਦਾ ਹੈ। ਸੋ ਇਸ ਕਰਕੇ ਹੀ ਮੈਂ ਗਾਣਾ ਵੀ ਅੱਜ ਇਸ ਤਰ੍ਹਾਂ ਦਾ ਇੱਕ ਦੋ ਸਿਲੈਕਟ ਕੀਤੇ ਸੀ ਕਿ ਤੁਹਾਨੂੰ ਇਸ ਵਿਸ਼ੇ ਦੇ ਨਾਲ ਜੋੜਨ ਦੇ ਲਈ ਉਸ ਤਰ੍ਹਾਂ ਦੇ ਗਾਣੇ ਸੁਣਾਵਾਂਗੇ ਨਾ ਇੱਕ ਦੋ, ਅਤੇ ਤੁਸੀਂ ਜ਼ਰੂਰ ਫੋਨ ਕਰੋਗੇ ਕਿ ਗੁੱਸਾ ਸਾਨੂੰ ਆਉਂਦਾ ਕਿਉਂ ਹੈ। ਗੁੱਸਾ ਸਾਡੀ ਸ਼ਖਸੀਅਤ ਦਾ ਸਭ ਤੋਂ ਵੱਡਾ ਇੱਕ ਨੈਗੇਟਿਵ ਇੱਕ ਔਗਣ ਹੈਗਾ। ਇਸ ਤੋਂ ਬਚਣ ਦੇ ਲਈ ਸਾਨੂੰ ਕਿਸ ਕਿਸ ਤਰ੍ਹਾਂ ਦੇ ਉਪਾਅ ਕਰਨੇ ਚਾਹੀਦੇ ਹੈ। ਸਭ ਤੋਂ ਵੱਡਾ ਉਪਾਅ ਤਾਂ ਇੱਕ ਦੇਖੋ ਕਿ ਗੁਰਬਾਣੀ ਦੇ ਨਾਲ ਜੁੜਨ ਵਾਲਾ ਹੈ। ਅਗਰ ਅਸੀਂ ਥੋੜ੍ਹਾ ਜਿਹਾ ਧਿਆਨ ਗੁਰਬਾਣੀ ਦੇ ਨਾਲ ਲਗਾਵਾਂਗੇ ਤਾਂ ਜੋ ਸੰਦੇਸ਼ ਨਿਮਰਤਾ ਦਾ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ, ਤਾਂ ਮੇਰਾ ਖਿਆਲ ਹੈ ਉਸ ਤੋਂ ਵੱਡਾ ਸਾਡੇ ਕੋਲ ਕੋਈ ਹਥਿਆਰ ਹੈ ਹੀ ਨਹੀਂ ਗੁੱਸੇ ਦੇ ਉੱਪਰ ਕਾਬੂ ਪਾਉਣ ਦਾ। ਸੋ ਗੱਲਬਾਤ ਦਾ ਸਿਲਸਿਲਾ ਸੀ ਜਾਰੂ, ਇੱਦਾਂ ਹੀ ਨਾਲ ਰੱਖਾਂਗੇ, ਨਾਲ ਮੈਂ ਤੁਹਾਨੂੰ ਗਾਣਾ ਵੀ ਪੂਰਾ ਸੁਣਾਉਣਾ। ਅਤੇ ਪਹਿਲਾਂ ਸਾਡੇ ਨਾਲ ਹੁਸਨੈਣ ਜੀ ਵੀ ਜੁੜ ਗਏ ਨੇ। ਹੁਸਨੈਣ ਜੀ, ਜੀ ਆਇਆਂ ਨੂੰ ਰੇਡੀਓ ਪ੍ਰੋਗਰਾਮ ਸਬਰੰਗ ਦੇ ਵਿੱਚ ਸਵਾਗਤ ਹੈ ਤੁਹਾਡਾ।
1: ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ।
0: ਹਾਂ, ਤੇ ਸਾਡੀ ਗੱਲਬਾਤ ਜਿਹੜੀ ਅੱਜ ਚੱਲ ਰਹੀ ਹੈ ਨਾ, ਉਹ ਇਹ ਹੈ ਕਿ ਇਨਸਾਨ ਨੂੰ ਜਿਹੜਾ ਗੁੱਸਾ ਕਿਉਂ ਆਉਂਦਾ ਹੈ, ਗੁੱਸੇ ਦੇ ਵਿੱਚ ਲਏ ਹੋਏ ਫੈਸਲੇ, ਗੁੱਸੇ ਦੇ ਵਿੱਚ ਕੀਤੀਆਂ ਹੋਈਆਂ ਗੱਲਾਂ, ਉਹ ਆਦਮੀ ਅਗਲੇ ਸੁਣਨ ਵਾਲੇ ਦੇ ਮਨ ਦੇ ਉੱਪਰ ਸਦਾ ਸਦਾ ਲਈ ਇਸ ਤਰ੍ਹਾਂ ਛਪ ਜਾਂਦੀਆਂ ਨੇ। ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅਸੀਂ ਮੇਖ ਨੂੰ ਗੱਡ ਦਈਏ ਨਾ ਲੱਕੜੀ ਦੇ ਵਿੱਚ, ਉਹਨੂੰ ਭਾਵੇਂ ਪਲਾਸ ਦੇ ਨਾਲ ਕੱਢ ਲਈਏ, ਮੇਖ ਨਿਕਲ ਆਊਗੀ, ਲੇਕਿਨ ਉਹ ਜਿਹੜਾ ਹੋਲ ਹੈ ਨਾ, ਜਿਹੜਾ ਛੇਕ ਹੈ, ਉਹ ਹਮੇਸ਼ਾ ਹਮੇਸ਼ਾ ਲਈ ਉਸ ਲੱਕੜੀ ਦੇ ਵਿੱਚ ਰਹਿ ਜਾਊਗਾ। ਤੇ ਇਸੇ ਤਰ੍ਹਾਂ ਸਾਡੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਵੀ ਜਿਹੜੀਆਂ ਅਸੀਂ ਗੁੱਸੇ ਗਿਲੇ ਚ ਕਈ ਗੱਲਾਂ ਬੋਲਦੇ ਹਾਂ ਨਾ, ਭਾਵੇਂ ਸਾਡੇ ਬਾਅਦ ਦੇ ਵਿੱਚ ਸੰਬੰਧ ਸੁਧਰ ਹੀ ਜਾਣ, ਲੇਕਿਨ ਉਹ ਗੱਲਾਂ ਜਿਹੜੀਆਂ ਅਗਲੇ ਦੇ ਮਨ ਦੇ ਵਿੱਚ ਛਪ ਜਾਂਦੀਆਂ ਨੇ ਨਾ, ਉਹ ਜ਼ਰੂਰ ਕਿਤੇ ਨਾ ਕਿਤੇ ਉਹ ਰਿਐਕਟ ਜਿਹੜੀਆਂ ਕਰਦੀਆਂ। ਤੇ ਗੱਲਬਾਤ ਦਾ ਸਿਲਸਿਲਾ
1: ਬਾਰੇ ਨਾ ਹੁੰਦਾ ਹੈ ਵੇ ਕਿ ਉਹ ਸਾਡੇ ਵਿੱਚ ਇਹ ਕਿ 11ਵੀਂ ਦਾ ਪਤਾ 12ਵੀਂ ਨੂੰ ਲੱਗੇਗਾ।
0: ਹਾਂ,
1: ਕੀ ਹੁੰਦਾ ਹੈ ਕਿ ਜਿੱਦਣ 11 ਚੰਨੋ ਹੁੰਦੀ ਹੈ ਨਾ, ਸਾਡੇ ਪਾਕਿਸਤਾਨ ਚ ਕੀ ਹੁੰਦੇ ਨੇ ਅਕਸਰ ਹੀ ਜਿਹੜੇ ਗੁੱਜਰ ਲੋਕ ਨੇ ਨਾ, ਉਹ ਦੁੱਧ ਆਪਣੇ ਇਲਾਕੇ ਚ ਮਹੱਲੇ ਚ ਫ੍ਰੀ ਵੰਡ ਵੈਸੇ ਹੀ ਦੇ ਦਿੰਦੇ ਨੇ।
0: ਜੀ ਜੀ ਜੀ ਜੀ,
1: ਜਦੋਂ ਦੁੱਧ ਦੇਤਾ ਜਿਹੜੇ ਲੋਕ ਉਹਨਾਂ ਘਰੋਂ ਲੱਸੀ ਖੜਦੇ ਨੇ ਦੂਜੇ ਦਿਨ ਜਾਂ ਕੁਝ ਕਰਦੇ, ਜਦੋਂ ਦੂਜੇ ਦਿਨ ਜਾਣਾ ਦੁੱਧ ਉਹਨਾਂ ਦੇਤਾ, ਉਹਨਾਂ ਉੱਥੋਂ ਕੀ ਲੱਭਣਾ। ਇਹ ਫਿਰ ਮਿਸਾਲ ਬਣੀ ਹੈ ਕਿ 11ਵੀਂ ਦਾ ਪਤਾ 12ਵੀਂ ਨੂੰ ਲੱਗਦਾ।
0: ਬਿਲਕੁਲ।
1: ਤੇ ਇਸੇ ਤਰ੍ਹਾਂ ਇੱਕ ਹੋਰ ਇੱਕ ਹਜ਼ਰਤ ਅਲੀ ਕਰਮੁੱਲਾ ਵਾਜਲ ਕਰੀਮ, ਇਮਾਮ ਹੁਸੈਨ ਪਾਕ ਦੇ ਪਿਤਾ, ਉਹਨਾਂ ਦਾ ਫਰਮਾਨ ਹੈ ਜਿਨ੍ਹਾਂ ਨੂੰ ਜੰਗਾਂ ਦਾ ਬਾਦਸ਼ਾਹ ਵੀ ਕਿਹਾ ਗਿਆ, ਪਹਿਲਵਾਨਾਂ ਦੇ ਵੀ ਬਾਦਸ਼ਾਹ ਨੇ।
0: ਜੀ ਜੀ।
1: ਤੇ ਯਾਨੀ ਉਹਨਾਂ ਦੀ ਤਾਕਤ ਦਾ ਆਲਮ ਇਹ ਸੀ ਕਿ ਜੰਗੇ ਖੈਬਰ ਜਿਸ ਵੇਲੇ ਫਤਿਹ ਖੈਬਰ ਉਹਨਾਂ ਕੀਤਾ ਨਾ, ਉਹਦਾ ਜਿਹੜਾ ਦਰਵਾਜ਼ਾ ਸੀ 40 ਬੰਦੇ ਉਹਨੂੰ ਚੁੱਕ ਨਹੀਂ ਸੀ ਸਕਦੇ।
0: ਜੀ ਜੀ ਜੀ।
1: ਤੇ ਉਹਨਾਂ ਕੱਲਿਆਂ ਹੀ ਇੱਕ ਹੱਥ ਨਾਲ ਫੜ ਕੇ ਪੜਾ ਸੁੱਟ ਦਿੱਤਾ ਸੀ।
0: ਜੀ ਜੀ ਜੀ।
1: ਏਡੇ ਤਾਕਤਵਰ ਇਨਸਾਨ ਦਾ ਕੌਲ ਤੇ ਫਰਮਾਨ ਇਹ ਵੇ ਕਿ ਬਹਾਦਰ ਉਹ ਨਹੀਂ ਜਿਹੜਾ ਜੰਗ ਬੜੀ ਕਰਦਾ, ਬਹਾਦਰ ਉਹ ਵੇ ਜਿਹੜਾ ਗੁੱਸੇ ਤੇ ਕਾਬੂ ਪਾ ਲੈ।
0: ਬਿਲਕੁਲ ਬਿਲਕੁਲ, ਗੁੱਸੇ ਤੇ ਕਾਬੂ ਪਾਉਣ ਵਾਲਾ ਨਾ ਮੇਰਾ ਖਿਆਲ ਹੈ ਵਾਕਈ ਬਹਾਦਰ ਹੈ, ਕਿਉਂਕਿ ਗੁੱਸੇ ਦੇ ਨਾਲ ਕੀਤੇ ਹੋਏ ਕੰਮ ਨਾ, ਉਹਨਾਂ ਦੇ ਜਿਹੜੇ ਰਿਜ਼ਲਟ ਜਦੋਂ ਆਦਮੀ ਨੂੰ ਭੁਗਤਣੇ ਪੈਂਦੇ ਨਾ, ਫਿਰ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਕਾਸ਼ ਮੈਂ ਉਦੋਂ ਆਪਣੇ ਆਪ ਤੇ ਕਾਬੂ ਪਾ ਲਿਆ ਹੁੰਦਾ। ਸੋ ਕੋਈ ਗੱਲ ਨਹੀਂ, ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। 647-5353-537-367-5353 ਸਾਡਾ ਨੰਬਰ ਹੈ, ਤੇ ਗਾਣਾ ਤੁਹਾਨੂੰ ਮੈਂ ਸੁਣਾਉਣਾ, ਫਿਰ ਹੁਣ ਪੂਰਾ ਤੇ ਸੁਣੋ ਥੋੜਾ ਜਿਹਾ।

0: ਹੁਸੈਨ ਜੀ, ਵੈਸੇ ਦੇਖਿਆ ਜਾਵੇ ਨਾ ਤੇ ਜਿਹੜਾ ਗੁੱਸਾ ਹੈ ਨਾ,
1: ਜੀ,
0: ਇਹ ਹੈ ਤੇ ਇੱਕ ਕੁਦਰਤੀ ਮਨੁੱਖ ਦੇ ਮਨ ਦੀ ਇੱਕ ਪ੍ਰਵਿਰਤੀ ਹੈ, ਹਰ ਇੱਕ ਮਨੁੱਖ ਦੇ ਵਿੱਚ ਹੁੰਦਾ, ਪਰ ਉਸ ਤੋਂ ਅੱਗੇ ਨਿਰਭਰ ਕਰਦਾ ਹੈ ਕਿ ਇਹ ਜਦੋਂ ਉਤਪੰਨ ਹੁੰਦਾ ਨਾ ਸਾਡੇ ਮਨ ਦੇ ਵਿੱਚ, ਉਸ ਜਗ੍ਹਾ ਤੇ ਪਤਾ ਲੱਗਦਾ ਹੈ ਵੀ ਕਿਸ ਆਦਮੀ ਦੇ ਵਿੱਚ ਸਹਿਣ ਸ਼ਕਤੀ ਹੈਗੀ ਹੈ ਤੇ ਕਿਹੜਾ ਆਦਮੀ ਮਨ ਦੇ ਉੱਪਰ ਉਸ ਚੀਜ਼ ਦਾ ਬੋਝ ਲੈ ਲੈਂਦਾ।
1: ਕਦੀ ਕਦੀ ਗੁੱਸਾ ਜਿਹੜਾ ਉਹ ਫਾਇਦਾ ਵੀ ਦੇ ਦਿੰਦਾ ਹੈ,
0: ਫਾਇਦਾ ਦੇ ਦਿੰਦਾ ਹੈ, ਹੋ ਸਕਦਾ ਹੈ।
1: ਦੇਖੋ ਨਾ, ਹੁਣ ਤੁਸੀਂ ਕੋਈ ਕੰਮ ਕਰਨ ਡਏ ਜੇ ਤੇ ਤੁਸੀਂ ਗੁੱਸਾ ਖਾਂਦੇ, ਜੇਕਰ ਮੈਂ ਯਾਰ ਇਹਦੀ ਐਸੀ ਤੈਸੀ ਮੈਂ ਕਰਕੇ ਹੀ ਛੱਡਣਾ।
0: ਹਾਂ ਬਿਲਕੁਲ ਬਿਲਕੁਲ, ਉਹ ਤਾਂ ਇੱਕ ਡਿਟਰਮੀਨੇਸ਼ਨ ਹੋ ਗਈ ਨਾ ਆਪਣੇ ਕੰਮ ਦੇ ਪ੍ਰਤੀ ਕਿ ਮੈਂ ਭਾਈ ਇਹ ਕੰਮ ਕਰਨਾ ਹੀ ਕਰਨਾ ਹੈ।
1: ਹਾਂਜੀ ਹਾਂਜੀ,
0: ਤੇ ਐਕਚੁਅਲੀ ਗੁੱਸਾ ਉਤਪੰਨ ਪਤਾ ਕਿੱਥੋਂ ਹੁੰਦਾ? ਗੁੱਸਾ ਉਤਪੰਨ ਹੁੰਦਾ ਹੈ ਵੀ ਜਦੋਂ ਕੋਈ ਚੀਜ਼ ਸਾਨੂੰ ਲੱਗਦਾ ਨਾ ਹੈ ਕਿ ਸਾਡੀ ਇੱਛਾ ਦੇ ਮੁਤਾਬਕ ਨਹੀਂ ਹੋ ਰਹੀ।
1: ਜੀ ਜੀ,
0: ਇੱਕ ਸਭ ਤੋਂ ਵੱਡੀ ਜਿਹੜੀ ਔਗਣ ਹੈ ਨਾ ਇਨਸਾਨ ਦੇ ਵਿੱਚ, ਹਰ ਇਨਸਾਨ ਦੇ ਵਿੱਚ ਜਿਹੜੀ ਈਗੋ ਹੈ ਨਾ, ਜਿਹੜੀ ਹਉਮੈ, ਜਿਹੜੀ ਮੈਂ ਜਿਹੜੀ ਭਰੀ ਹੋਈ ਹੈ, ਜਦੋਂ ਉਸ ਮੈਂ ਨੂੰ ਠੇਸ ਪਹੁੰਚਦੀ ਹੈ ਨਾ ਤੇ ਆਦਮੀ ਉਦੋਂ ਗੁੱਸੇ ਦੇ ਵਿੱਚ ਭੜਕ ਉੱਠਦਾ।
1: ਅੱਛਾ, ਇੱਕ ਮੈਨੂੰ ਗੱਲ ਤੁਸੀਂ ਦੱਸੋ ਵੀ ਗੁੱਸਾ ਜਿਹੜਾ ਹੈ ਇਹ ਮਾੜਿਆਂ ਤੇ ਕਿਉਂ ਹੁੰਦਾ ਹੈ, ਤਗੜਿਆਂ ਤੇ ਕਿਉਂ ਨਹੀਂ ਹੁੰਦਾ?
0: ਇੱਕ ਇਹ ਵੀ ਗੱਲ ਸੋਚਣ ਵਾਲੀ ਹੈ, ਇਹ ਵੀ ਗੱਲ ਸੋਚਣ ਵਾਲੀ ਹੈ ਕਿ ਜਦੋਂ ਮਾੜਾ ਬੰਦਾ ਦੇਖ ਲਓ ਨਾ ਤੇ ਆਦਮੀ ਉਹਨੂੰ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰਦਾ, ਉਦੋਂ ਜ਼ਿਆਦਾ ਗੁੱਸਾ ਆ ਜਾਂਦਾ ਤੇ ਜਦੋਂ ਤਗੜਾ ਹੋਵੇ ਜੇ ਗੁੱਸਾ ਖਤਮ ਵੀ ਹੋ ਜਾਂਦਾ ਕਈ ਵਾਰੀ। ਹਾਂ, ਤੇ ਕਈ ਵਾਰੀ ਨਾ ਉਹ ਕਹਿੰਦੇ ਈਗੋ ਕੀ ਹੈ, ਹਉਮੈ ਹੈ ਕੀ ਹੈ, ਮੈਂ ਜਿਹਨੂੰ ਅਸੀਂ ਕਹਿੰਦੇ। ਇੱਕ ਅੰਗਰੇਜ਼ੀ ਦੇ ਵਿੱਚ ਨਾ ਇਹਦੀ ਕੋਟੇਸ਼ਨ ਇੱਕ ਹੈਗੀ ਹੈ ਕਿ ਕੰਸਿਡਰਿੰਗ ਯੂਅਰ ਸੈਲਫ ਵਟ ਯੂ ਆਰ ਨਾਟ,
1: ਜੀ
0: ਆਪਣੇ ਆਪ ਨੂੰ ਉਹ ਸਮਝਣਾ ਜੋ ਤੁਸੀਂ ਹੈ ਨਹੀਂ ਹੋ, ਐਂਡ ਟਰਾਇੰਗ ਟੂ ਪ੍ਰੋਟੈਕਟ ਦੈਟ, ਤੇ ਉਸ ਨੂੰ ਆਪਣੀ ਪੋਜੀਸ਼ਨ ਨੂੰ ਗੁੱਸੇ ਦੇ ਨਾਲ ਸੰਭਾਲਣ ਦੀ ਕੋਸ਼ਿਸ਼ ਕਰਨੀ। ਜਿਵੇਂ ਮੰਨ ਲਓ ਕੋਈ ਆਦਮੀ ਕਿਤੇ ਕੋਈ ਆਫੀਸਰ ਲੱਗਿਆ, ਆਫੀਸਰ ਲੱਗਿਆ ਤੇ ਉਹਦੇ ਮਨ ਦੇ ਵਿੱਚ ਇਹ ਈਗੋ ਆ ਜਾਂਦੀ ਵੀ ਮੈਂ ਭਾਈ ਆਫੀਸਰ ਹਾਂ, ਮੈਂ ਜਦੋਂ ਆਫਿਸ ਦੇ ਵਿੱਚ ਆਵਾਂ ਤੇ ਸਾਰੇ ਦੂਸਰੇ ਜਿਹੜੇ ਮਤਹਿਤ ਮੇਰੇ ਹੈ ਨਾ ਉਹ ਕੁਰਸੀਆਂ ਤੋਂ ਉੱਠ ਕੇ ਮੈਨੂੰ ਸਲੂਟ ਮਾਰਨ, ਮੈਨੂੰ ਸਲਾਮ ਕਰਨ। ਤੇ ਜੇਕਰ ਕੋਈ ਕਿਸੇ ਦਿਨ ਨਹੀਂ ਉੱਠਿਆ, ਨਹੀਂ ਸਲਾਮ ਕੀਤੀ ਨਾ, ਤੇ ਉਹਨੂੰ ਗੁੱਸਾ ਆ ਜਾਂਦਾ ਇਸ ਚੀਜ਼ ਦੇ। ਪਹਿਲੇ ਸਾਡੇ ਢੀਂਡਸਾ ਸਾਹਿਬ ਆ ਗਏ, ਢੀਂਡਸਾ ਸਾਹਿਬ ਵੀ ਚਾਨਣ ਪਾਉਣਗੇ ਇਸ ਗੱਲ ਦੇ ਉੱਪਰ ਮੇਰਾ ਖਿਆਲ। ਢੀਂਡਸਾ ਸਾਹਿਬ ਕੀ ਹਾਲ ਚਾਲ ਨੇ?
2: ਸਤਿ ਸ੍ਰੀ ਅਕਾਲ ਜੀ ਰਾਜ ਸਾਹਿਬ,
0: ਕੀ ਹਾਲ ਚਾਲ ਹੈ?
2: ਹਾਂ ਚੱਲ ਵਧੀਆ, ਬਸ ਮੈਂ ਥੋੜੀ ਗੱਲਬਾਤ ਕਰ ਦਈਏ। ਤੇ ਜਿਵੇਂ ਤੁਸੀਂ ਗੁੱਸੇ ਨੀ, ਉਹ ਗੁੱਸੇ ਵਾਲੀ ਜਿਹੜੀ ਗੱਲ ਸੀ, ਹਾਂਜੀ, ਪਿੰਡ ਬੌੜ ਮੌੜ ਵਿਚ ਰਹਿੰਦੇ ਦੋ ਸਕੇ ਭਰਾ,
0: ਜੀ ਜੀ,
2: ਕਿਸ਼ਨਾ
0: ਤੇ ਜਿਉਣਾ। ਜਿਉਣਾ ਜਿਉਣਾ,
2: ਜਿਹੜਾ ਜਿਉਣਾ ਸੀ ਕਿਸ਼ਨਾ ਡਾਕੇ ਮਾਰਦਾ, ਤੇ ਉਹਦਾ ਜਿਹੜਾ ਮਾਲ ਲੁੱਟਿਆ ਸੀ ਉਹਦਾ ਪੱਗ ਪੱਗ ਭਰਾ ਡੋਗਰ ਸੰਭਾਲਦਾ,
0: ਡੋਗਰ ਸੰਭਾਲਦਾ ਸੀ।
2: ਉਹਨੇ ਫਿਰ ਉਹਦੇ ਨਾਲ ਗਦਾਰੀ ਕੀਤੀ ਤੇ ਕਿਸ਼ਨੇ ਨੂੰ ਕਾਲੇ ਪਾਣੀ ਭੇਜਤਾ, ਤੇ ਫਿਰ ਉਦੋਂ ਬਾਅਦ ਫਿਰ ਗਾਣਾ ਚੱਲਿਆ ਤੇ ਬਦਲਾ ਲੈਣੀ ਜਿਉਣਿਆ ਜੇ ਮਾਂ ਦਾ ਜਾਇਆ, ਸੁਰਿੰਦਰ ਸ਼ਿੰਦਾ,
0: ਜੀ ਜੀ,
2: ਜੇ ਲੱਭ ਕੇ ਲਾ ਦਿਓ। ਤੇ ਮਤਲਬ ਇਹ ਉਹਨੇ ਗੁੱਸੇ ਚ ਕਰਿਆ ਸੀ
0: ਕੰਮ, ਮੈਂ ਕੋਈ ਨੀ ਹੁਣ ਬਦਲਾ ਲੈ ਲਈ ਜਿਉਣਿਆ ਜੇ ਮਾਂ ਦਾ ਜਾਇਆ,
2: ਸੁਰਿੰਦਰ ਸ਼ਿੰਦਾ,
0: ਜੀ ਜੀ।
2: ਇਹ ਨਾ ਇਹ ਜਿਹੜਾ ਐਲ ਪੀ ਰਿਕਾਰਡ ਸੀ ਬਲੈਕ ਹੋਇਆ ਸੀ ਪੰਜਾਬ ਚ ਆਪਣੇ।
0: ਹਾਂ ਹਾਂ, ਮੈਨੂੰ ਪਤਾ ਪਤਾ, ਸੁਰਿੰਦਰ ਸ਼ਿੰਦੇ ਦਾ ਆਇਆ ਸੀ ਜਿਉਣਾ ਮੌੜ, ਉਹਦਾ ਆਇਆ ਸੀ ਇੱਕ ਐਲ ਪੀ ਰਿਕਾਰਡ, ਤੇ ਉਹਦੇ ਵਿੱਚ ਹੀ ਸੀ ਜਿਉਣੇ ਮੌੜ ਦੇ ਵਿੱਚ।
2: ਹਾਂਜੀ, ਤੇ ਮੈਂ ਆਪਣੇ ਭਰਾ ਸੁਨੈਣ ਨੂੰ ਕਹਿਣਾ ਚਾਹੁੰਦਾ, ਉਹਨੇ ਮੈਂ ਕੱਲ ਮੇਰੇ ਤੋਂ ਗਲਤ ਬੋਲਿਆ ਗਿਆ, ਉਹ 12 ਅਗਸਤ ਨੀ ਸੀ, 22 ਅਗਸਤ।
0: ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ।
2: ਪੰਜਾਬੀ ਭਵਨ ਚ, ਹਾਂ ਵੀ ਉੱਥੇ ਜੇ 22 ਤੱਕ ਹੈਗੇ ਨੇ ਫਿਰ ਮਿਲਾਂਗੇ।
0: ਹਾਂ, ਕਿਉਂਕਿ ਐ ਨਾ 22 ਜਿਹੜੀ ਵੀ ਕੋਈ ਐਕਟੀਵਿਟੀ ਹੋਏ ਨਾ ਵਿਸ਼ਵ ਪੰਜਾਬੀ ਭਵਨ ਦੀ, ਸਾਡੇ ਕੋਲ ਉਹਦੀ ਜਾਣਕਾਰੀ ਪਹੁੰਚ ਜਾਂਦੀ ਹੈ।
1: ਅਸੀਂ ਮੇਰੇ 19 ਦਾ 19 ਦੀ ਫਾਈਨਲ ਹੈ ਫਲਾਈਟ।
2: ਅੱਛਾ, ਚਲੋ ਫਿਰ, ਬਸ ਫਿਰ ਕੋਈ ਨੀ, ਕੋਈ ਗੱਲ ਨੀ। ਤੇ ਬਾਕੀ ਮੈਂ ਆਪਣੇ ਡਾਕਟਰ ਸਾਹਿਬ ਨੂੰ WhatsApp ਕਰਤਾ, ਉਹ 22 ਤਰੀਕ ਵਾਲਾ ਜਿਹੜਾ ਬਣਾ ਕੇ ਨਾ।
0: ਕੋਈ ਗੱਲ ਨੀ, ਕੋਈ ਗੱਲ ਨੀ, ਦੇਖ ਲੈਣਾ, ਮੈਂ ਦੇਖ ਲੈਣਾ। ਠੀਕ
2: ਠੀਕ ਹੈ, ਧੰਨਵਾਦ ਜੀ, ਧੰਨਵਾਦ।
0: ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
3: ਹੁਸੈਨ ਅਕਬਰ ਬੇਟੇ ਨੂੰ ਵੀ ਸਲਾਮਾਂ ਅਲੈਕੁਮ।
1: ਜੀ ਵਾਲੇਕੁਮ ਸਲਾਮ।
3: ਹਾਂ, ਥੈਂਕ ਯੂ, ਸ਼ੁਕਰੀਆ ਜੀ। ਤੇ ਇਹ ਬੇਟੇ ਥੋੜੀ ਦੇਰ ਦਾ ਉਬਾਲ ਹੁੰਦਾ ਗੁੱਸਾ,
0: ਜੀ ਜੀ ਜੀ,
3: ਜੇ ਉਹਨੂੰ ਰੋਕ ਲੋ ਤੇ ਫਿਰ ਤਾਂ ਸਾਰਾ ਕੁਛ ਹੀ ਠੀਕ ਹੈ, ਤੇ ਨਹੀਂ ਤਾਂ ਫਿਰ ਉਹ ਜਿਵੇਂ ਹੁਣ ਕਿਸੇ ਨੇ ਦੱਸਿਆ ਸੀ ਨਾ, ਸੱਸ ਨੂੰ ਲੜਦੀਆਂ ਸੀ, ਉਹਨੇ ਕਿਹਾ ਸੀ ਵੀ ਜਦੋਂ ਤੇਰੀ ਮਾਂ ਸੱਸ ਬੋਲੇ ਤੇ ਤੂੰ ਲਾਚੀ ਮੂੰਹ ਵਿੱਚ ਪਾ ਰੱਖੀ,
0: ਹਨਾ,
3: ਛੋਟੀ ਲਾਚੀ ਮੂੰਹ ਵਿੱਚ ਪਾਈ ਰੱਖੀ, ਸੱਸ ਬੋਲ ਬੋਲ ਕੇ ਹਟ ਗਈ ਤੇ ਫਿਰ ਆ ਠੀਕ ਹੋ ਗਿਆ ਸਾਰਾ ਕੁਛ।
0: ਜੀ ਜੀ ਜੀ ਜੀ ਜੀ, ਬਸ
3: ਤੇ ਕਹਿੰਦੇ ਬੋਲੀ ਸ਼ਰੀਕ ਦੀ, ਹਾਂ ਬੋਲੀ ਸ਼ਰੀਕ ਦੀ ਫੱਟ ਤਲਵਾਰ ਦਾ ਕਾਲਜੇ ਨੂੰ ਖਾ ਗਿਆ ਜਿਵੇਂ ਸੱਪ ਡੰਗ ਮਾਰਦਾ।
0: ਕੀ ਬਾਤ, ਕੀ ਬਾਤ,
3: ਇੰਨਾ ਇੰਨਾ ਗੁੱਸਾ ਮਾੜਾ ਹੁੰਦਾ, ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ,
0: ਮੌਤ ਮਾਰਦੀ ਨਾ ਬੰਦੇ ਨੂੰ ਈਗੋ ਮਾਰਦੀ, ਬਹੁਤ ਵਧੀਆ ਗਾਣਾ ਜੀ ਵੀ ਚੱਲਦਾ।
3: ਮੁਹੱਬਤ ਪਿਆਰ ਜਿਹੜਾ ਬੇਟੇ ਉਹ ਸ਼ਾਂਤੀ ਛੱਡ ਕੇ ਜਾਂਦਾ, ਤੇ ਜਿਹੜਾ ਕਰੋਧ ਹੁੰਦਾ ਨਾ ਸਾਰੀ ਉਮਰ ਦਾ, ਜਿੰਨਾ ਚਿਰ ਜਿਉਣੇ ਆ ਨਾ ਓਨਾ ਚਿਰ ਪਛਤਾਵਾ ਹੀ ਛੱਡ ਕੇ ਜਾਂਦਾ।
0: ਜੀ ਜੀ ਜੀ ਜੀ ਜੀ।
3: ਤੇ ਬਾਅਦ ਚ ਪਛਤਾਉਣ ਦਾ ਫਾਇਦਾ ਕੋਈ ਨਹੀਂ, ਆ ਪਛਤਾਏ ਹੋ ਕੇ ਜਦ ਚਿੜੀਆਂ ਚੁਗਦੀ ਖੇਤ, ਮਨ ਜਿੱਤੇ ਜਗ ਜੀਤ, ਆਪਾਂ ਨੂੰ ਮਨ ਤੇ ਜੇ ਜਿੱਤ ਪਾ ਲਈ ਤੇ ਸਾਰਾ ਕੁਛ ਜਗ ਹੀ ਜਿੱਤ ਲੈਣੇ। ਹੁਣ ਬਲੱਡ ਪ੍ਰੈਸ਼ਰ, ਸ਼ੂਗਰ, ਜਿੰਨੀਆਂ ਬਿਮਾਰੀਆਂ ਸਭ ਗੁੱਸੇ ਦੀਆਂ ਹੀ ਆ।
0: ਗੁੱਸੇ ਦੀਆਂ
3: ਤੇ ਤੌੜੀ ਉਬਲਦੀ ਹੈ ਤੇ ਫਿਰ ਕਹਿੰਦੇ ਹੁੰਦੇ ਨਾ ਆਪਣੇ ਕੰਢੇ ਸਾੜਦੀ ਹੈ, ਪਹਿਲਾਂ ਸਾਡੀ ਆਤਮਾ ਨੂੰ ਨੁਕਸਾਨ ਪਹੁੰਚਦਾ। ਜਿਹੜੀ ਆਪਾਂ ਗੱਲ ਕਿਸੇ ਨੂੰ ਕੌੜੀ ਕਹਿਣੀ ਹੁੰਦੀ ਨਾ, ਪਹਿਲਾਂ ਆਪਾਂ ਆਤਮਾ ਦੇ ਨੂੰ ਸਾੜ ਕੇ ਫੇਰ ਹੀ ਕਿਸੇ ਨੂੰ ਕਹਿੰਦੇ ਆ, ਨੁਕਸਾਨ ਤਾਂ ਪਹਿਲਾਂ ਆਪਦਾ ਹੀ ਕਰ ਲੈਂਦੀ ਆਪਾਂ।
0: ਬਿਲਕੁਲ ਸਹੀ ਗੱਲ ਹੈ ਜੀ, ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁੱਸਾ ਹੋਇਆ, ਨਫ਼ਰਤ ਹੋਈ, ਜੈਲਸੀ ਹੋਈ, ਈਰਖਾ, ਜਿਹੜੀ ਅਸੀਂ ਦੂਸਰਿਆਂ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਪਾਲੀ ਰੱਖਦੇ ਨਾ, ਅਗਲੇ ਨੂੰ ਭਾਵੇਂ ਪਤਾ ਹੀ ਨਾ ਹੋਵੇ ਇਸ ਚੀਜ਼ ਦਾ, ਹਾਂ ਤੁਸੀਂ ਆਪਣੇ ਆਪ ਨੂੰ ਹੀ ਅੰਦਰੋਂ ਸਾੜੀ ਜਾਂਦੇ ਹੋ, ਜਲਾਈ ਜਾਂਦੇ ਹੋ, ਨੁਕਸਾਨ ਆਪਣਾ ਕਰੀ ਜਾਂਦੇ ਹੋ, ਅਗਲੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਿਹਦੇ ਪ੍ਰਤੀ ਤੁਸੀਂ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਪਾਲ ਕੇ ਰੱਖਦੇ ਹੋ। ਕਾਬੂ ਕਰ ਲਓ ਉਹ ਜਿੱਦਾਂ ਤੌੜੀ ਦੇ ਵਿੱਚ ਜੇ ਉਬਲਿਆ, ਜੇ ਉਹਦੇ ਵਿੱਚ ਮਾੜੇ ਜੇ ਪਾਣੀ ਦੇ ਛਿੱਟੇ ਮਾਰ ਕੇ ਬਿਠਾ ਲੋਗੇ ਤਾਂ ਦਾਲ ਖਾਣ ਵਾਲੀ ਰਹਿ ਜੂਗੀ, ਜੇ ਉਬਲ ਜੂਗੀ ਤੇ ਉਹ ਫਿਰ ਖਾਣ ਤੋਂ ਵੀ ਜਾਊਗੀ, ਫਿਰ ਤੈਨੂੰ ਮਾੜਾ ਜਰਾ
3: ਕੋਈ ਤਰੀਕਾ ਤੈਨੂੰ ਠੰਡੇ ਪਾਣਾ ਮਨ ਨੂੰ, ਫਿਰ ਠੀਕ ਹੋ ਜਾਂਦਾ, ਨਹੀਂ ਤਾਂ ਫਿਰ ਬੜੇ ਨੁਕਸਾਨ ਹੁੰਦੇ। ਆਪਾਂ ਦੇਖਦੇ ਪਏ ਹਾਂ ਕਿੰਨਾ ਬਦਲੇ ਇੱਕ ਦੂਜੇ ਦੇ ਲੈ ਰਹੇ
0: ਨੇ। ਬਸ ਮਾਈਂਡ ਨੂੰ ਥੋੜੀ ਦੇਰ ਆਪਣਾ ਫੋਕਸ ਹਟਾਉਣ ਦੀ ਜ਼ਰੂਰਤ ਹੈ ਜੀ, ਕਿਸੇ ਗੁਰਬਾਣੀ ਵੱਲ ਲਗਾ ਲਓ, ਕਿਸੇ ਹੋਰ ਕੰਮ ਵੱਲ ਲਗਾ ਲਓ, ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰ ਲਓ।
1: ਗੱਲ ਕਰਾਂਗਾ
0: ਜੀ
1: ਕਿ ਗੁੱਸੇ ਦੇ ਬਾਰੇ ਮੁਹੰਮਦ ਸਾਹਿਬ ਫਰਮਾਇਆ
0: ਜੀ
1: ਕਿ ਬੰਦੇ ਨੂੰ ਜਦੋਂ ਗੁੱਸਾ ਆਇਆ ਹੋਵੇ ਨਾ, ਬੰਦਾ ਖਲੋਤਾ ਹੋਵੇ ਤੇ ਬਹਿ ਜਾਵੇ, ਬੈਠਾ ਹੈ ਤੇ ਲੇਟ ਜਾਵੇ,
0: ਪਾਣੀ ਤਾਂ ਜਲਦੀ ਅੱਗ ਨੂੰ ਠੰਡਾ ਕਰ ਦਿੰਦਾ, ਉਸ ਤਰ੍ਹਾਂ ਅੰਦਰ ਵੀ ਤੁਹਾਡੇ ਜਿਹੜੀ ਗੁੱਸੇ ਦੀ ਜਵਾਲਾ ਹੈਗੀ ਉਹਨਾਂ ਨੇ ਸ਼ਾਂਤ ਕਰ ਦੇਣਾ। ਬਿਲਕੁਲ,
3: ਕੱਲ ਜਿਹੜੀ ਗੱਲ ਕਰਦੇ ਸੀ ਨਾ ਅਲਵੇਲਾ, ਅਸੀਂ ਜਰੂਰ ਪ੍ਰੋਗਰਾਮ ਦੇਖਦੇ ਹਾਂ।
0: ਅੱਛਾ ਜੀ,
3: ਹੁਸ਼ਿਆਰੀਆਂ ਪ੍ਰੋਗਰਾਮ ਹੈ ਨਾ, ਉਹਦੇ ਵਿੱਚ ਵੀ ਆਉਂਦੇ ਆ ਨਾ,
0: ਗੋਗਾ ਪਸਰੂਰੀ ਜਿਹੜਾ ਹੈ ਉਹਨਾਂ ਦਾ ਜੀ।
3: ਹਾਂਜੀ, ਅਸੀਂ ਸਾਰਾ ਪ੍ਰੋਗਰਾਮ ਉਹਨਾਂ ਦਾ ਬਹੁਤ ਲਾਈਕ ਕਰਦੇ ਸਾਰੇ ਸੁਣਦੇ
0: ਆ। ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-367-5353 ਸਾਡਾ ਨੰਬਰ ਹੈ, 6473675353। ਗੱਲਬਾਤ ਸਾਡੀ ਚੱਲ ਰਹੀ ਸੀ ਕਿ ਗੁੱਸਾ ਜਿਹੜਾ ਇਨਸਾਨ ਨੂੰ ਆਉਂਦਾ ਨਾ, ਉਹ ਆਦਮੀ ਦੀ ਸ਼ਖਸੀਅਤ ਨੂੰ ਕਿਸ ਤਰ੍ਹਾਂ ਵਿਗਾੜ ਦਿੰਦਾ, ਉਸ ਦਾ ਸਮਾਜ ਦੇ ਵਿੱਚ ਬਣਿਆ ਬਣਾਇਆ ਜਿਹੜਾ ਇਮੇਜ ਹੈ ਉਹਨੂੰ ਵੀ ਖਰਾਬ ਕਰ ਦਿੰਦਾ। ਆਮ ਤੌਰ ਤੇ ਜਿਹੜਾ ਇਸ ਤਰ੍ਹਾਂ ਦਾ ਗੁੱਸੇਖੋਰ ਜਿਹਾ ਇਨਸਾਨ ਰਹੇ ਨਾ, ਤੇ ਅਗਲਾ ਦੂਸਰੇ ਕਈ ਵਾਰੀ ਆਪਾਂ ਗੱਲ ਕਰਦੇ ਨਾ, ਅਗਲਾ ਕਹਿੰਦਾ ਛੱਡ ਯਾਰ ਉਹਦੇ ਨਾਲ ਕੀ ਗੱਲ ਕਰਨੀ, ਉਹਦੇ ਤਾਂ ਮੂੰਹ ਚ ਅੱਗ ਹੀ ਉਗਲਦਾ ਰਹਿੰਦਾ ਹਮੇਸ਼ਾ, ਐਡਾ ਗੁੱਸੇਖੋਰ ਆਦਮੀ, ਉਹਦੇ ਚ ਸਹਿਣ ਸ਼ਕਤੀ ਨਹੀਂ ਹੈਗੀ, ਉਹਦੇ ਚ ਪੇਸ਼ੈਂਸ ਨਹੀਂ ਹੈਗੀ, ਉਹ ਗੱਲ ਕਰਦਾ ਤੇ ਵੱਡੂ ਖਾਉ ਕਰਦਾ। ਸੋ ਇਸ ਤਰ੍ਹਾਂ ਦੀ ਸ਼ਖਸੀਅਤ ਜਿਹੜੀ ਆਦਮੀ ਦੀ ਬਣ ਜਾਂਦੀ ਨਾ, ਉਹ ਸਮਾਜ ਦੇ ਵਿੱਚ ਉਹਨੂੰ ਸਤਿਕਾਰ ਨਹੀਂ ਮਿਲਦਾ, ਉਹ ਪਿਆਰ ਨਹੀਂ ਮਿਲਦਾ। ਇੱਕ ਹੁਸਨੈਣ ਜੀ, ਇੱਕ ਸਾਡੇ ਮੁਹਾਵਰਾ ਵੀ ਬੜਾ ਚੱਲਦਾ, ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਚੱਲਦਾ ਨਾ ਵੀ। ਹਾਂ ਚਲੋ ਕੋਈ ਗੱਲ ਨੀ, ਕੋਈ ਦੋਸਤ ਮਿੱਤਰ ਇਹ ਵੀ ਸ਼ੇਅਰ ਕਰੋ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਭਾਈ ਇਹ ਕਿਉਂ, ਖੋਤੇ ਤੋਂ ਡਿੱਗੀ ਤੇ ਘੁਮਿਆਰ ਤੇ ਗੁੱਸਾ ਕਾਹਦਾ ਹੋ ਜਾਂਦਾ, ਇਹ ਤਾਂ ਐਵੇਂ ਹੈ ਕਿ ਗੁੱਸਾ ਕੱਢਣ ਦਾ ਕੋਈ ਬਹਾਨਾ ਜਿਵੇਂ ਚਾਹੀਦਾ, ਅਦਰਵਾਈਜ਼ ਖੋਤੇ ਤੋਂ ਡਿੱਗ ਪਏ ਤੇ ਘੁਮਿਆਰ ਤੇ ਵਿਚਾਰੇ ਦੇ ਕਾਹਦਾ ਗੁੱਸਾ ਹੋ ਗਿਆ। ਭਾਈ ਚਲੋ ਕਰਿਓ ਸ਼ੇਅਰ ਮੇਰੇ ਨਾਲ, ਕੋਈ ਵੀ ਜਿਹੜਾ ਇਸ ਮੁਹਾਵਰੇ ਨੂੰ ਥੋੜਾ ਜਿਹਾ ਐਕਸਪਲੇਨ ਕਰਕੇ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰ ਸਕਦਾ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ। ਤੇ ਹੁਸਨੈਣ ਜੀ ਕੀ ਕਹਿਣਾ ਚਾਹੋਗੇ, ਕੋਈ ਦੋ ਚਾਰ ਲਾਈਨਾਂ ਤਰਨਮ ਦੇ ਵਿੱਚ ਵੀ ਸਾਡੇ ਸਰੋਤਿਆਂ ਨਾਲ ਸ਼ੇਅਰ ਕਰੋ, ਅਸੀਂ ਤੁਹਾਡਾ ਫਾਇਦਾ ਉਠਾਉਣਾ 19 ਅਗਸਤ ਤੱਕ ਜਿੰਨਾ ਹੋ ਸਕਿਆ, ਤੇ ਕਰੋ। ਮੈਂ ਉਹਨਾਂ ਦੇ ਢੀਂਡਸਾ ਸਾਹਿਬ ਦਾ ਗਾਣਾ ਲੱਭ ਕੇ ਰੱਖਦਾ ਤੇ ਤੁਸੀਂ ਕਰੋ ਜਿਹੜਾ ਸ਼ੇਅਰ ਦੋ ਚਾਰ ਲਾਈਨਾਂ।

ਉਹਨਾਂ ਆਸ਼ਿਕਾਂ ਵਿੱਚ ਪੁਕਾਰਿਆ ਆਸ਼ਿਕ ਹੋ ਜਿਸ ਇਸ਼ਕ

ਉਹਨੂੰ ਕੁਫਸ ਵਿੱਚ ਬੰਦ ਕਰ ਮਾਰ ਆਈ ਕੁੰਬੇ ਇਜ਼ਨੀ ਸ਼ਾ ਸ਼ਮਸ ਕਿਆ ਉਹਦਾ ਖਲੇ ਦਾ ਚੰਮ ਉਤਾਰਿਆ ਯੂਸਫ ਬੋਲ

ਅੱਲਾ ਤਾਲਾ ਨੇ ਦਿੱਤੀ ਹੈ ਤੇ ਬਹੁਤ ਖੂਬਸੂਰਤ ਕਲਮ ਵੀ ਦਿੱਤੀ ਹੈ ਤੇ ਪਰਮਾਤਮਾ ਅੱਲਾ ਤਾਲਾ ਕਰੇ ਕਿ ਤੁਹਾਡੀ ਕਲਮ ਇਸ ਤਰ੍ਹਾਂ ਹੀ ਚੱਲਦੀ ਰਹੇ ਤੇ ਅਸੀਂ ਤੁਹਾਡੀ ਜਿਹੜੀ ਮਧੁਰ ਖੂਬਸੂਰਤ ਆਵਾਜ਼ ਤੇ ਖੂਬਸੂਰਤ ਅੰਦਾਜ਼ ਨੂੰ ਇਸ ਤਰ੍ਹਾਂ ਹੀ ਸਰੋਤਿਆਂ ਨਾਲ ਵੀ ਸ਼ੇਅਰ ਕਰਦੇ ਰਹੀਏ ਤੇ ਅਸੀਂ ਵੀ ਸੁਣਦੇ ਰਹੀਏ। ਸੋ ਇੱਕ ਛੋਟਾ ਜਿਹਾ ਮੈਸੇਜ ਤੇ ਗੱਲਬਾਤ ਨੂੰ ਫਿਰ ਆਪਾਂ ਅੱਗੇ ਕੰਟੀਨਿਊ ਕਰਾਂਗੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਪ੍ਰਾਊਡ ਸਪੌਂਸਰਡ ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ ਫੋਨ ਨੰਬਰ 905-230-4800। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼ ਜੇ ਮੈਂ ਕਹਾਂ ਏ ਟੂ ਜ਼ੈਡ ਤਾਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਅੱਜ ਕੱਲ੍ਹ ਨਵੀਂ ਰੇਂਜ ਇੱਥੇ ਰੱਖੜੀਆਂ ਦੀ ਆਈ ਹੋਈ ਹੈ, 28 ਅਗਸਤ ਨੂੰ ਰੱਖੜੀ ਹੈ। ਭੈਣਾਂ ਭਰਾਵਾਂ ਦਾ ਬੜਾ ਇੱਕ ਪਵਿੱਤਰ ਤਿਉਹਾਰ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਾਰਿਆਂ ਧਰਮਾਂ ਸਾਰਾ ਕਮਿਊਨਿਟੀ ਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਤੇ ਇੱਥੇ ਬ੍ਰਮਟਨ ਦੇ ਵਿੱਚ ਵੀ ਮੇਰਾ ਖਿਆਲ ਜਿੰਨੇ ਬੇਸ਼ੁਮਾਰ ਪੰਜਾਬੀ ਭੈਣਾਂ ਭਰਾਵਾਂ ਜਾਂ ਸਾਡੇ ਹਿੰਦੁਸਤਾਨ ਦੇ ਜਿੰਨੇ ਵੀ ਕਮਿਊਨਿਟੀ ਦੇ ਲੋਕ ਇੱਥੇ ਵੱਸਦੇ ਨੇ ਸਾਰੇ ਹੀ ਰੱਖੜੀ ਦਾ ਤਿਉਹਾਰ ਸੈਲੀਬ੍ਰੇਟ ਕਰਦੇ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਬੜੀਆਂ ਬੜੀਆਂ ਖੂਬਸੂਰਤ ਬੜੀਆਂ ਬੜੀਆਂ ਮਨ ਨੂੰ ਲੁਭਾਉਣੀਆਂ ਇੱਥੇ ਰੱਖੜੀਆਂ ਦੀ ਰੇਂਜ ਬਹੁਤ ਆਈ ਹੋਈ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੇ। ਤੇ ਤੁਸੀਂ ਆਓ ਆਪਣੀਆਂ ਮਨਪਸੰਦ ਰੱਖੜੀਆਂ ਆਪਣੇ ਭਰਾਵਾਂ ਦੇ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀਆਂ ਹੋਈਆਂ ਰੱਖੜੀਆਂ ਲੈ ਕੇ ਜਾਓ ਤੇ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨੋ, ਉਹਨਾਂ ਦੇ ਗੁੱਟਾਂ ਦੇ ਉੱਪਰ ਸਜਾਓ। ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਔਜ਼ਾਰ ਚਾਹੀਦਾ ਹੋਏ ਤੁਹਾਨੂੰ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਜਾਂ ਘਰ ਦੇ ਵਿੱਚ ਕੋਈ ਛੋਟੀ ਮੋਟੀ ਰਿਪੇਅਰ ਕਰਨ ਵਾਸਤੇ ਕੋਈ ਵੀ ਔਜ਼ਾਰ ਚਾਹੀਦਾ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਡਿਸਪੋਜ਼ੇਬਲ ਸਮਾਨ ਚਾਹੀਦਾ ਹੋਏ ਕਿਸੇ ਵੀ ਡਿਜ਼ਾਈਨ ਦਾ ਕਿਸੇ ਵੀ ਕਲਰ ਦੇ ਵਿੱਚ ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਘਰ ਦੇ ਵਿੱਚ ਕੋਈ ਪੰਜਾਬੀ ਥੀਮ ਤੁਸੀਂ ਡਿਵੈਲਪ ਕਰਨਾ ਚਾਹੁੰਦੇ ਹੋ, ਕੋਈ ਫੰਕਸ਼ਨ ਹੈ ਘਰ ਦੇ ਵਿੱਚ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਮਿੱਟੀ ਦੇ ਬਰਤਨ ਗਰਮੀਆਂ ਦੇ ਵਿੱਚ ਕਈ ਦੋਸਤ ਮਿੱਤਰਾਂ ਨੂੰ ਫਰਿੱਜ ਦਾ ਪਾਣੀ ਸੂਟ ਨਹੀਂ ਕਰਦਾ ਤਾਂ ਤੁਸੀਂ ਮਿੱਟੀ ਦੇ ਬਰਤਨ ਤਰ੍ਹਾਂ ਤਰ੍ਹਾਂ ਦੇ ਖੂਬਸੂਰਤ ਘੜੇ ਟੂਟੀਆਂ ਲੱਗੀਆਂ ਹੋਈਆਂ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਪ੍ਰਾਪਤ ਕਰ ਸਕਦੇ ਹੋ। ਫੋਨ ਨੰਬਰ 905-230-4800। ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬਹੁਤ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ 100 ਕੈਂਡੀ ਰੋਡ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ, ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ ਤੁਸੀਂ। ਅੱਜ ਕੱਲ੍ਹ ਬੜਾ ਨਵਾਂ ਸੈਟਅਪ ਜਿਹੜਾ ਲਗਾਇਆ ਹੋਇਆ ਇਹਨਾਂ ਨੇ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਦੇ ਉੱਪਰ, ਵਾਹਨ ਦੇ ਮੰਜਿਆਂ ਦੇ ਉੱਪਰ ਬੈਠ ਕੇ ਸਟੈਂਡਿੰਗ ਟੇਬਲ ਲੱਗੇ ਨੇ, ਲਾਈਵ ਮਿਊਜ਼ਿਕ ਉੱਥੇ ਚੱਲਦਾ, ਗੱਡੀ ਆਪਣੀ ਉੱਥੇ ਪਾਰਕ ਕਰੋ ਪਰਿਵਾਰ ਦੇ ਨਾਲ ਦੋਸਤਾਂ ਦੇ ਨਾਲ, ਮਿਊਜ਼ਿਕ ਦਾ ਆਨੰਦ ਮਾਣੋ ਨਾਲ ਗਰਮਾ ਗਰਮ ਸਟਰੀਟ ਫੂਡ, ਗਰਮਾ ਗਰਮ ਟਿੱਕੀਆਂ, ਗਰਮਾ ਗਰਮ ਭਟੂਰੇ, ਡੋਸੇ, ਦੂਸਰਾ ਇੱਕ ਜਿਹੜਾ ਲੇਡੀ ਸਾਡੀਆਂ ਬੀਬੀਆਂ ਭੈਣਾਂ ਦੀ ਪਸੰਦ ਜਿਹੜੀ ਖਾਸ ਤੌਰ ਤੇ ਨਾ ਗੋਲ ਗੱਪੇ ਜਿਹੜੇ ਉਹ ਵੀ ਤੁਸੀਂ ਇੰਜੋਏ ਕਰੋ, ਬੁਫੇ ਇਹਨਾਂ ਦਾ ਇੰਜੋਏ ਕਰੋ 40-50 ਆਈਟਮਾਂ ਦਾ। ਬਾਕੀ

0: ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ ਵਾਹ ਵਾਹ ਸੁਰਿੰਦਰ ਛਿੰਦਾ ਜੀ ਬਹੁ ਬਾ ਬੁਲੰਦ ਆਵਾਜ਼ ਸਾਡੇ ਪੰਜਾਬੀ ਸੰਗੀਤ ਦੀ ਦੁਨੀਆ ਦੀ ਹੁਸਨੈਣ ਜੀ ਖਲੀਲ ਜੀ ਨੇ ਗੱਲ ਕੀਤੀ ਸੀ ਨਾ ਉਹਨੇ ਕਿ ਸਾਡੇ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਸਕਾਲਰ ਜਿਹੜੇ ਮਹਾਨ ਦੁਨੀਆ ਦੇ ਵਿਅਕਤੀ ਹੋਏ ਨੇ ਨਾ ਕਿੱਦਾਂ ਸਟਰੀਟ ਲਾਈਟਾਂ ਦੇ ਵਿੱਚ ਬੈਠ ਬੈਠ ਕੇ ਸੰਘਰਸ਼ ਕਰ ਕਰਕੇ ਸਟਰਗਲ ਕਰ ਕਰਕੇ ਮਿਹਨਤ ਕਰ ਕਰਕੇ ਹੱਥੀ ਮਿਹਨਤ ਕਰ ਕਰਕੇ ਉਹ ਉੱਚੇ ਉੱਚੇ ਅਹੁਦਿਆਂ ਦੇ ਉੱਪਰ ਪਹੁੰਚ ਗਏ ਨੇ। ਲੇਕਿਨ ਅੱਜ ਕੱਲ੍ਹ ਜਿਹੜੀਆਂ ਸਾਡੇ ਨਵੀਂ ਪੀੜ੍ਹੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਮਿਲ ਗਈਆਂ ਨਾ, ਤਰ੍ਹਾਂ ਤਰ੍ਹਾਂ ਦੇ ਜਿਹੜੇ ਐਸ਼ੋ ਇਸ਼ਰਤ ਦੇ ਸਮਾਨ ਜਿਹੜੇ ਮਿਲ ਗਏ ਨਾ, ਉਹਨਾਂ ਨੂੰ ਸਟਰਗਲ ਕਰਨ ਤੋਂ ਉਹ ਰੋਕਦੇ ਹੈ। ਕਿਉਂਕਿ ਇਸ ਤਰ੍ਹਾਂ ਦੀਆਂ ਅਸੀਂ ਉਹਨਾਂ ਨੂੰ ਐਸ਼ੋ ਇਸ਼ਰਤ ਦੀਆਂ ਚੀਜ਼ਾਂ ਬੱਚਿਆਂ ਨੂੰ ਆਪਣਿਆਂ ਨੂੰ ਬਣਾ ਦਿੱਤੀਆਂ, ਉਹਨਾਂ ਨੂੰ ਬਿਲਕੁਲ ਕੋਈ ਥੋੜੀ ਬਹੁਤੀ ਵੀ ਮਿਹਨਤ ਕਰਨੀ ਪੈ ਜਾਏ ਨਾ ਤੇ ਉਹਨਾਂ ਨੂੰ ਮੁਸ਼ਕਲ ਲੱਗਦੀ ਹੈ। ਇੱਕ ਸ਼ਾਇਰ ਨੇ ਬੜਾ ਖੂਬਸੂਰਤ ਲਿਖਿਆ, ਉਹ ਕਹਿੰਦਾ ਵੀ ਏਸੀ ਬਿਨਾ ਪੈ ਨਹੀਂ ਸਕਦੇ
1: ਜੀ,
0: ਏਸੀ ਬਿਨਾ ਪੈ ਨਹੀਂ ਸਕਦੇ ਤੇ ਮੋਬਾਈਲ ਦੇ ਬਿਨਾ ਰਹਿ ਨਹੀਂ ਸਕਦੇ, ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ, ਸਬਰ ਹੁਣ ਰੱਖ ਨਹੀਂ ਸਕਦੇ, ਕਰਜ਼ੇ ਤੋਂ ਹੁਣ ਬਚ ਨਹੀਂ ਸਕਦੇ, ਦੁੱਖ ਕਿਸੇ ਨੂੰ ਦੱਸ ਨਹੀਂ ਸਕਦੇ ਤੇ ਵਿਸ਼ਵਾਸ ਕਿਸੇ ਤੇ ਕਰ ਨਹੀਂ ਸਕਦੇ, ਚਿਹਰਾ ਕਿਸੇ ਦਾ ਪੜ੍ਹ ਨਹੀਂ ਸਕਦੇ, ਇਲਜ਼ਾਮ ਕਿਸੇ ਤੇ ਧਰ ਨਹੀਂ ਸਕਦੇ, ਪੈਦਲ ਕਿਤੇ ਹੁਣ ਜਾ ਨਹੀਂ ਸਕਦੇ ਤੇ ਸਾਦਾ ਸਸਤਾ ਪਾ ਨਹੀਂ ਸਕਦੇ। ਸੋ ਜਦੋਂ ਲਾਈਫ ਸਟਾਈਲ ਏਦਾਂ ਦਾ ਹੋ ਜਾਏ ਨਾ ਤੇ ਫਿਰ ਸਟਰਗਲ ਕਰਨੀ ਜਿਹੜੀ ਨਾ, ਮਿਹਨਤ ਕਰਨੀ ਜਿਹੜੀ, ਪਸੀਨਾ ਵਹਾਉਣਾ ਜਿਹੜਾ, ਉਹ ਥੋੜਾ ਜਿਹਾ ਔਖਾ ਲੱਗਦਾ ਹੈ। ਔਖਿਆਈ ਤੋਂ ਬਿਨਾਂ, ਮੁਸ਼ਕਲ ਤੋਂ ਬਿਨਾਂ ਕਿਸੇ ਵਧੀਆ ਟੌਪ ਦੀ ਚੀਜ਼ ਦੀ ਪ੍ਰਾਪਤੀ ਜਿਹੜੀ ਮਨ ਨੂੰ ਸਕੂਨ ਦੇਣ ਵਾਲੀ ਹੋਵੇ ਨਾ, ਉਹਦੀ ਪ੍ਰਾਪਤੀ ਜਿਹੜੀ ਸੰਭਵ ਘੱਟ ਹੈ ਮੇਰਾ ਖਿਆਲ।
1: ਬਾਬਾ ਜੀ ਫਰਮਾਉਂਦੇ ਨੇ ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ।
0: ਹਾਂ, ਆਪਣਾ ਆਪ ਗਵਾਉਣਾ ਪੈਂਦਾ ਆਪਣੇ ਮਹਿਬੂਬ ਨੂੰ, ਉਸ ਲਕਸ਼ ਨੂੰ, ਉਸ ਪਿਆਰੇ ਨੂੰ ਪਾਉਣ ਵਾਸਤੇ।
1: ਹੁਣ ਅਸੀਂ ਘਰ ਚ ਬੈਠੇ ਇੱਕ ਦਿਨ, ਕਿਉਂਕਿ ਮੈਂ ਆਪਣੇ ਬੇਟਿਆਂ ਨੂੰ ਦੋਸਤਾਨਾ ਮਾਹੌਲ ਦਿੱਤਾ ਤੇ ਉਹ ਛੋਟਾ ਬੱਚਾ ਇੱਕ ਦਿਨ ਮੈਨੂੰ ਕਹਿੰਦਾ ਕਿ ਉਹਨੇ ਕੋਈ ਫਰਮਾਇਸ਼ ਵੱਡੀ ਸਾਰੀ ਕੀਤੀ
0: ਜੀ ਜੀ।
1: ਮੈਂ ਕਿਹਾ ਪੁੱਤਰ ਇਹ ਮੇਰੇ ਹਿੰਮਤ ਤੋਂ ਜ਼ਿਆਦਾ ਹੈ,
0: ਅਜੇ ਵਸ ਦੀ ਗੱਲ ਹੈ ਨਹੀਂ ਆਪਣੇ ਭਾਈ।
1: ਮੈਨੂੰ ਕਹਿੰਦਾ ਅੱਬਾ ਜੀ ਪੈਸਿਆਂ ਦਾ ਕਿਹੜਾ ਮਸਲਾ ਹੈ। ਤੇ ਮੈਂ ਐਵੇਂ ਨਾ ਸੋਚਿਆ, ਇੱਕ ਮੇਰਾ ਦੋਸਤ ਸੀ ਉਹਦੀ ਫੈਕਟਰੀ ਸੀ, ਮੈਂ ਕਿਹਾ ਯਾਰ ਮੈਂ ਮੁੰਡੇ ਨੂੰ ਜ਼ਰਾ ਭੇਜਣਾ, ਉਹਨੂੰ 2 ਦਿਨ ਵੈਸੇ ਹੀ ਜ਼ਰਾ ਲਵਾਣੇ, ਇਹਨੂੰ ਪਤਾ ਲੱਗੇ ਪੈਸੇ ਕਮਾਈ ਦੇ ਕਿੰਨੇ,
0: ਰਗੜਾ ਲਾ ਥੋੜਾ ਜਿਹਾ।
1: ਉਹ ਜੀ ਮੈਂ ਕਿਹਾ ਇਹਨੂੰ ਪੋਰਸ਼ਨ ਉਹ ਦੇਣਾ ਜਿਹੜਾ ਸਭ ਤੋਂ ਟਫ ਹੈ, ਉਹ ਦਵਾਈਆਂ ਬਣਾਉਣ ਵਾਲੀ ਫੈਕਟਰੀ ਸੀ। ਮੈਂ ਉਹਨੂੰ ਕਿਹਾ ਯਾਰ ਪੈਸੇ ਕਿੰਜ ਕਮਾਈ ਦੇ ਨੇ, ਤੈਨੂੰ ਫੈਕਟਰੀ ਨਾ ਭੇਜ ਦਿਆਂ। ਉਹਨੂੰ ਇਹ ਸੀ ਕਿ ਇਹਨਾਂ ਕਿਹੜਾ ਭੇਜ ਦੇਣਾ, ਕਹਿੰਦਾ ਬਾਈ ਭੇਜ ਦਿਓ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਲਓ ਜੀ ਸਵੇਰੇ ਤੁਸਾਂ ਜਨਾਬ ਚਲੇ ਜਾਣਾ, ਇਹ ਐਡਰੈਸ ਹੈ। ਸੁਬਾ ਬੱਚਾ ਚਲਾ ਗਿਆ ਤੇ ਉਹਨੇ ਉਹਨੂੰ ਪੋਰਸ਼ਨ ਦਿੱਤਾ ਜਿੱਥੇ ਟੀਕੇ ਜਿਹੜੇ ਬਣ ਕੇ ਤੇ ਗਰਮ ਗਰਮ ਬਾਹਰ ਨਿਕਲਦੇ ਸਨ ਨਾ, ਉਹ ਜਿੱਥੋਂ ਫੜਨੇ ਸਨ, ਉਹ ਜਿਸ ਵੇਲੇ ਉੱਥੇ ਉਹਨੂੰ ਰੱਖਿਆ ਨਾ, ਕਦੀ ਉਹਦੇ ਗਲਵਸ ਜਨਾਬ ਖਰਾਬ ਹੋ ਜਾਣ ਤੇ ਕਦੀ ਉਹਨੂੰ ਕੁਝ ਹੋਵੇ ਤੇ ਕਦੀ ਕੁਝ ਹੋਵੇ, ਤੇ ਅੱਧੀ ਕੁ ਦਿਹਾੜੀ ਲਾਈ ਤੇ ਲਾਉਣ ਤੋਂ ਬਾਅਦ ਕਹਿੰਦਾ ਜੀ ਮੈਂ ਜ਼ਰਾ ਥੋੜੀ ਜਿਹੀ ਰੈਸਟ ਕਰਕੇ ਆਉਣਾ, ਤੇ ਉੱਥੋਂ ਉੱਠਿਆ ਤੇ ਜਨਾਬ ਵਾਪਸ ਘਰ ਆ ਗਿਆ।
0: ਘਰ ਆ ਗਿਆ।
1: ਮੈਂ ਕਿਹਾ ਕੀ ਹੋਇਆ ਵੀ ਤੂੰ ਇੱਕ ਦਿਹਾੜੀ ਵੀ ਨੀ ਕਰਕੇ ਆਇਆ? ਦਾਬਾ ਜੀ ਪੈਸੇ ਕਮਾਣੇ ਬੜੇ ਔਖੇ,
0: ਪੈਸੇ ਕਮਾਣੇ ਬਹੁਤ ਔਖੇ ਆ। ਸੋ ਮਿਹਨਤ ਮੁਸ਼ਕਤ ਕਰਨ ਦੇ ਨਾਲ ਨਾ ਆਦਮੀ ਦੀ ਸ਼ਖਸੀਅਤ ਦੇ ਵਿੱਚ ਬੜਾ ਨਿਖਾਰ ਆਉਂਦਾ ਹੈ। ਤੁਸੀਂ ਆਪਾਂ ਕੱਲ ਗੱਲ ਕੀਤੀ ਸੀ ਨਾ ਇੱਕ ਉਕਾਬ ਦੀ, ਜਿਹੜਾ ਬਾਜ ਜਿਹੜਾ ਅਸਮਾਨ ਦੇ ਵਿੱਚ ਬਹੁਤ ਉੱਚਾ ਉੱਠਦਾ ਹੈ, ਹੁਸਨੈਣ ਜੀ ਉਹਨੇ ਕਦੇ ਜਿਹੜਾ ਆਪਣਾ ਆਲਣਾ ਬਣਾਉਂਦਾ ਨਾ, ਉਹ ਕਦੇ ਵੀ ਕਿਸੇ ਆਸਾਨ ਛਾਂਦਾਰ ਪੇੜ ਦੇ ਵਿੱਚ ਨਹੀਂ ਬਣਾਉਂਦਾ। ਉਹਦਾ ਹਮੇਸ਼ਾ ਤੁਸੀਂ ਆਲਣਾ ਘੌਂਸਲਾ ਦੇਖੋਗੇ ਨਾ, ਟੌਪ ਦੇ ਉੱਪਰ ਜਿਹੜੇ ਉਜਾੜ ਜੇ ਪੇੜ ਹੁੰਦੇ ਨਾ, ਜੰਡ ਜੁੰਡ ਜਾਂ ਕਰੀਰ ਉੱਚੇ ਉੱਚੇ ਟੌਪ ਤੇ ਉਹਨੇ ਬਣਾਉਣਾ ਆਲਣਾ। ਔਰ ਆਲਣੇ ਦੇ ਵਿੱਚ ਵੀ ਜਿੱਦਾਂ ਆਮ ਦੂਸਰੇ ਪੰਛੀਆਂ ਦੇ ਆਲਣੇ ਹੁੰਦੇ ਨਾ, ਬੜੇ ਸੋਫਟ ਸੋਫਟ ਚੀਜ਼ਾਂ ਲਿਆ ਕੇ ਉਹਦੇ ਵਿੱਚ ਫਿੱਟ ਕਰਦੇ ਆ, ਇਹਦਾ ਜਿਹੜਾ ਆਲਣਾ ਵੀ ਹੁੰਦਾ ਨਾ, ਉਹ ਬਿਲਕੁਲ ਕੰਡਿਆਂ ਦਾ, ਹੋਰ ਛੋਟੇ ਮੋਟੇ ਸਖਤ ਸਖਤ ਚੀਜ਼ਾਂ ਦਾ ਆਲਣਾ ਹੁੰਦਾ, ਇਹ ਉੱਥੇ ਆਪਣੇ ਬੱਚੇ ਜਿਹੜੇ ਪੈਦਾ ਕਰਦੇ ਆ।
1: ਐਵੇਂ ਨੀ ਡਾਕਟਰ ਇਕਬਾਲ ਫਰਮਾਇਆ ਕਿ ਨਹੀਂ ਤੇਰਾ ਨਸ਼ੇਮਨ ਕਸਰੇ ਸੁਲਤਾਨੀ ਕੀ ਗੁੰਬਦ ਪਰ, ਤੂੰ ਸ਼ਾਹੀ ਹੈ ਬਸੇਰਾ ਕਰ ਪਹਾੜੋਂ ਕੀ
0: ਜਹਾੜੋਂ ਕੀ। ਸੋ ਤਾਂ ਹੀ ਹੈ ਜੋ ਬੱਚਿਆਂ ਨੂੰ ਜਿੰਨੀ ਸਟਰਗਲ ਕਰਨਗੇ ਨਾ, ਬੱਚਿਆਂ ਨੂੰ ਲੱਗਦਾ ਜ਼ਰੂਰ ਹੈ ਬਚਪਨ ਦੇ ਵਿੱਚ ਜਦੋਂ ਆਪਾਂ ਥੋੜੀ ਸਖਤੀ ਕਰਦੇ ਹਾਂ ਸਟਰਗਲ ਕਰਨ ਦੇ ਲਈ, ਕਹਿੰਦੇ ਹਾਂ ਕਿ ਯਾਰ ਮਾਂ ਪਿਓ ਸਾਡੇ ਹੁੰਦਿਆਂ ਸੁਣਦਿਆਂ ਵੀ ਸਾਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਵੱਲ ਧੱਕਦੇ ਆ, ਪਰ ਉਹ ਇੱਕ ਲੈਸਨ ਹੁੰਦਾ ਜਿਹੜੇ ਬੱਚੇ ਸਮਝ ਜਾਂਦੇ ਆ ਨਾ, ਉਹ ਜ਼ਿੰਦਗੀ ਦੇ ਵਿੱਚ ਕਦੇ ਨਾ ਮਾਰ ਨਹੀਂ ਖਾਂਦੇ। ਤੇ ਢੀਂਡਸਾ ਸਾਹਿਬ, ਹਾਂਜੀ ਜੀ,
2: ਬੇਨਤੀ ਕਰਦੇ ਆ ਵੀ ਜਾਂ ਤਾਂ ਕੋਈ ਸੀਰੀ ਫਰਿਆਦ ਜਾਂ ਆਪਣਾ ਸੱਸੀ ਪੁੰਨੂ ਇਹਦੇ ਚ ਕੋਈ ਤੁਰੰਤ ਲਾਉਣ ਮੇਰੇ ਕਹਿਣ ਸਾਹਿਬ।
0: ਕੋਈ ਗੱਲ ਨੀ ਕੋਈ ਗੱਲ ਨੀ, ਬਸ ਲਾਸਟ ਦੇ ਵਿਚ ਸੁਨੈਣ ਜੀ ਦੀ ਅੱਜ ਆਵਾਜ਼ ਸੁਣੀ, ਆਪਾਂ ਇੱਕ ਛੋਟਾ ਜਿਹਾ ਮੈਸੇਜ ਕਰਦੇ ਸ਼ੇਅਰ, ਸਾਡੇ ਟਾਈਮ ਵੀ ਰਹਿ ਗਏ 6 ਮਿੰਟ ਤੇ, ਉਸ ਤੋਂ ਬਾਅਦ ਉਸ ਨੈਣ ਜੀ ਨੂੰ ਮਾਈਕ ਦੇ ਦੇਣਾ ਆਪਾਂ ਜਾਂਦੇ ਜਾਂਦੇ ਅੱਜ।
2: ਓਕੇ
0: ਸ਼ੁਕਰੀਆ ਜੀ। ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਦੇ ਨਾਲ, 647-367-5553 ਸਾਡੇ ਸਟੂਡੀਓ ਦਾ ਨੰਬਰ ਹੈ, 6473-67-5353। ਇੱਕ ਮੈਸੇਜ ਛੋਟਾ ਜਿਹਾ ਤੇ ਉਸ ਤੋਂ ਬਾਅਦ ਉਸ ਨੈਣ ਜੀ ਫਰਮਾਇਸ਼ ਪੂਰੀ ਕਰਨਗੇ ਸਾਡੇ ਦੋਸਤਾਂ ਮਿੱਤਰਾਂ ਦੀ। ਸੋ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀਆਂ ਬੀਬੀਆਂ ਭੈਣਾਂ ਨੇ, ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 905-399-1810-9059-6110 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ।

0: 9947342584758। ਆਪਣੇ ਘਰ ਨੂੰ ਜਾਂ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ, ਫੈਂਸ ਨੂੰ ਜਾਂ ਕਿਚਨ ਦੀ ਕੈਬਨਿਟ ਨੂੰ, ਘਰ ਦੀ ਛੱਤ ਨੂੰ ਬਿਲਕੁਲ ਨਵਿਆਉਣਾ ਚਾਹੁੰਦੇ ਹੋ, ਨਵੀਂ ਦੁਲਹਨ ਦੀ ਤਰ੍ਹਾਂ ਸਜਾਉਣਾ ਚਾਹੁੰਦੇ ਹੋ, ਤਾਂ ਇਹਨਾਂ ਦੀਆਂ ਸੇਵਾਵਾਂ ਲਓ। ਗਿੱਲ ਪੇਂਟਿੰਗ, ਫੋਨ ਨੰਬਰ 416-473-4258, 416-473-4258। ਤੁਹਾਡੀ ਗੱਡੀ ਨੂੰ ਕੋਈ ਤਕਲੀਫ ਹੈ ਛੋਟੀ ਮੋਟੀ, ਕੋਈ ਗੋਡਾ ਮੋਢਾ ਗੋਡਾ ਸਿਰ ਪੈਰ ਹੱਥ ਉਂਗਲੀ ਕੋਈ ਖਰਾਬ ਹੈ, ਤਾਂ ਆਪਣੀ ਗੱਡੀ ਨੂੰ ਠੀਕ ਠਾਕ ਕਰਵਾਉਣ ਦੇ ਲਈ, ਆਪਣੀ ਕਿਸੇ ਵੀ ਕੰਪਨੀ ਦੀ ਗੱਡੀ ਨੂੰ ਠੀਕ ਠਾਕ ਕਰਵਾਉਣ ਦੇ ਲਈ ਤੁਸੀਂ ਸਰਵਿਸਿਜ਼ ਲੈ ਸਕਦੇ ਹੋ ਨੈਸ਼ਨਲ ਆਟੋ ਸਰਵਿਸਿਜ਼ ਦੀ। 905-450-3300, 905-450-3300, 99 ਕੈਨੇਡੀ ਰੋਡ ਸਾਊਥ ਤੋਂ ਅਬਾਸ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਲੰਬੀ ਇਹਨਾਂ ਦੀ ਚੌੜੀ ਖੁੱਲੀ ਡੁੱਲੀ ਇਹਨਾਂ ਦੀ ਵਰਕਸ਼ਾਪ ਹੈ, 7-8 ਲਿਫਟਾਂ ਲੱਗੀਆਂ ਹੋਈਆਂ ਨੇ, ਤੁਹਾਨੂੰ ਕੋਈ ਵੇਟ ਵੀ ਬਹੁਤ ਘੱਟ ਕਰਨੀ ਪਏਗੀ। ਸੋ ਨਾਮ ਯਾਦ ਰੱਖੋ ਅਬਾਸ ਜੀ, 905-450-3300, 905-450-3300। ਸੋ ਸਾਡੇ ਇੱਕ ਕਾਲਰ ਨੇ 3622, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
1: ਜੀ, ਇੱਕ ਬੇਨਤੀ ਹੈ ਜੀ, ਤੁਸੀਂ ਕੋਸ਼ਿਸ਼ ਕਰੋ ਸਾਨੂੰ ਇੱਕ ਘੰਟਾ ਹੋਰ ਦੇ ਦਿਓ।
0: ਅੱਛਾ ਅੱਛਾ, ਇੱਕ ਘੰਟਾ ਕਿੰਨੇ ਕਿੰਨਾ ਨੂੰ ਹੋਰ ਦੇ ਦਈਏ
1: ਸਾਨੂੰ ਜੀ, ਤੁਸੀਂ ਆਪਦਾ।
0: ਅੱਛਾ ਅੱਛਾ, ਤੁਹਾਡਾ ਸਾਡੇ ਪ੍ਰੋਗਰਾਮ ਦਾ ਇੱਕ ਘੰਟਾ ਹੋਰ ਦੇ ਦਈਏ। ਇਹ ਮੇਰੇ ਵੱਸ ਦੇ ਵਿੱਚ ਨਹੀਂ ਹੈ, ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ।
1: ਸਾਡੇ ਸਾਰਾ ਕੁਝ ਹੈ ਜੀ, ਤੁਸੀਂ ਕਰ ਸਕਦੇ ਹੋ, ਅਸੀਂ ਰਿਪੀਟ ਪ੍ਰੋਗਰਾਮ ਹੀ ਸੁਣਨਾ ਹੁੰਦਾ ਨਹੀਂ ਬਾਅਦ ਚ, ਤੁਸੀਂ ਲੈ ਲਓ ਉਹਨਾਂ ਤੋਂ।
0: ਕੋਈ ਗੱਲ ਨੀ, ਕੋਈ ਗੱਲ ਨੀ, ਲਵਾਂਗੇ ਤੁਹਾਡੀਆਂ ਸ਼ੁਭ ਇੱਛਾਵਾਂ, ਤੁਹਾਡੀਆਂ ਇੱਛਾਵਾਂ ਸਾਡੇ ਨਾਲ ਰਹੀਆਂ ਤਾਂ ਜਰੂਰ ਆਪਾਂ ਜਰੂਰ ਕਰਾਂਗੇ ਜੀ।
1: ਨਜ਼ਾਰੇ ਵਾਲਾ ਪ੍ਰੋਗਰਾਮ ਹੁੰਦਾ ਸਾਡਾ, ਥੋੜੇ ਟਾਈਮ ਚ ਬਣਦਾ ਕੁਛ ਨੀ ਹੈ ਜੀ।
0: ਹਾਂ ਤੇ ਟਾਈਮ ਤਾਂ ਖੈਰ ਇਹਦੇ ਚ ਕੋਈ ਫਰਕ ਨਹੀਂ, ਤਾਂ ਸਾਨੂੰ ਆਪ ਹੀ ਨੀ ਪਤਾ ਲੱਗਦਾ, ਜਲਦੀ ਜਲਦੀ ਖਤਮ ਹੋ ਜਾਂਦਾ।
1: ਹੋਰ ਸੈਨ ਜੀ ਦੀ ਕੰਮ ਤਾਂ ਸੁਣੋ, ਤੁਹਾਨੂੰ ਜਾਦੂ
0: ਸ਼ੁਭ ਇੱਛਾਵਾਂ ਰਹੀਆਂ ਤੇ ਜਰੂਰ ਪਰਮਾਤਮਾ। ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਜੁੜਿਓ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਹੁਸਨੈਣ ਜੀ, ਲਾਸਟ ਦੇ ਸਿਰਫ 2.5 ਮਿੰਟ ਬਾਕੀ ਹੈ ਤੇ ਤੁਸੀਂ ਨਾ ਛਾਜੋ ਹੁਣ, ਬਸ
2: ਵੱਡਾ ਬਾਕੀ ਫਰਮਾਇਸ਼ ਉਹਨਾਂ ਕੀਤੀ ਸੀ ਸੱਸੀ ਦੀ,
0: ਬਸ ਤੁਸੀਂ 2 ਮਿੰਟ ਲਾ ਦਿਓ, 1 ਮਿੰਟ ਚ ਅਸੀਂ ਸਮਾਪਤੀ ਕਰ ਦਾਂਗੇ, 2-2.5 ਮਿੰਟ ਤੁਹਾਡੇ ਕੋਲੇ।
2: ਮੈਂ ਸੂਫੀ ਅਜ਼ਮਤ ਅਲੀ ਜਿਹੜੀ ਉਹਨਾਂ ਦੀ ਸੱਸੀ ਲਿਖੀ ਹੈ ਨਾ, ਪੂਰੀ ਵਰਲਡ ਚ ਸਭ ਤੋਂ ਜ਼ਿਆਦਾ ਉਹ ਮੰਨੀ ਜਾਂਦੀ।
0: ਆਉਂਦੇ ਹੋ ਤੁਸੀਂ ਫਿਰ ਆਉਂਦੇ ਹੋ।
2: ਉਹ ਚੰਨ ਚੜੇ ਹੋਏ ਕਦੀ ਨਹੀਂ ਛੁਪਦੇ ਗੁਰੂ।

0: ਬਹੁਤ ਵਧੀਆ। ਸੋ ਅੱਜ ਦੇ ਪ੍ਰੋਗਰਾਮ ਦੀ ਅਸੀਂ ਹੁਣ ਕਰਾਂਗੇ ਸਮਾਪਤੀ, ਲਾਸਟ ਵਾਲਾ ਇੱਕ ਮਿੰਟ ਹੈ। ਹੁਸਨੈਣ ਜੀ ਇੱਕ ਸ਼ਾਇਰ ਲਿਖਦਾ, ਉਹ ਕਹਿੰਦਾ ਵੀ ਕੌਣ ਕਿਸੇ ਦਾ ਗਮ ਲੈਂਦਾ ਹੈ
1: ਜੀ,
0: ਕੌਣ ਕਿਸੇ ਦਾ ਗਮ ਲੈਂਦਾ ਹੈ, ਹਰ ਕੋਈ ਆਪਣਾ ਕੰਮ ਲੈਂਦਾ ਹੈ, ਕੰਮ ਪੈਣ ਤੇ ਨੂਰ ਮੁਹੰਮਦ, ਕੰਮ ਹੋਣ ਤੇ ਨੂਰਾ, ਕੰਮ ਪੈਣ ਤੇ ਨੂਰ ਮੁਹੰਮਦ ਤੇ ਕੰਮ ਹੋਣ ਤੇ ਨੂਰਾ, ਕੋਈ ਕਿਸੇ ਦਾ ਯਾਰ ਨਹੀਂ ਇੱਥੇ ਜਦ ਕੰਮ ਹੋ ਜਾਏ ਪੂਰਾ। ਸੋ ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ। ਤੇ
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca.
3: ਜਦੋਂ ਕਿਸੇ ਦੀ ਨਜ਼ਰ

0: पंजाबी लहरां
1: प्रोग्राम समर्पित है रंगले पंजाब नूं
0: पंजाबी बोली ते पंजाबी सभ्याचार नूं
1: गुरु साहिबान पीरां फकीरां दी धरती नूं
0: ठंडियां छावां जीआं मावां नूं
1: चौड़ियां छातियां वाले गभरूआं नूं
0: चरखा कतदियां ते पींगां झूटदियां मुटियारां नूं
1: लोक गीतां भंगड़े अते गिद्धियां दीआं छणकारां नूं
0: प्रोग्राम पंजाबी लहरां
1: हफ्ते दे सत्ते दिन प्राइम टाइम ते पंजाबी लहरां पंजाबीयत दी सेवा विच
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Aas di kiran ray of hope nasha chadau te punarvas kendra Dialpura Kapurthala nashe di addiction ek mansik bimari hai is da ilaaj jald te saukha ho sakda hai. ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
4: ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 9052041313 9052041313 ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057919478905-799-1498 ਰੋਇਲ ਆਟੋ ਸੈਂਟਰ ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 9057960 9057960 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ
5: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
6: ਫਸਟ ਸੈਕਿੰਡ ਥਰਡ ਮੋਰਗੇਜ ਹੋਮ ਇਕਵਿਟੀ ਬਿਜ਼ਨਸ ਲੋਨ ਡੈਟ ਕੰਸੋਲੀਡੇਸ਼ਨ ਰੀਫਾਈਨਾਂਸ ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 6479888731 6479987831
5: ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
6: ਦਵਿੰਦਰ ਪਵਾਰ
5: ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟ ਐਂਡ ਓਪਨ

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ GIN ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਵੀਰਵਾਰ ਦਾ ਥਰਸਡੇ ਦਾ ਤੁਸੀਂ ਬੜੇ ਹੀ ਵਧੀਆ ਅੰਦਾਜ਼ ਨਾਲ ਹੰਡਾਇਆ ਤੇ ਸ਼ਾਮ ਦਾ ਵੇਲਾ ਹੋ ਗਿਆ 6 to 9 ਹੁਣ ਜੁੜੇ ਰਹੋਗੇ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਮੈਨੂੰ ਪਤਾ ਇਹ ਸਰਪ੍ਰਾਈਜ਼ ਹੈ ਪਰ ਸਰਪ੍ਰਾਈਜ਼ ਬੰਦਾ ਹੁੰਦਾ ਵੀ ਯਾਰ ਇਹ ਨਵੀਂ ਬਾਈ ਸਾਡਾ ਕਿੱਥੇ ਹੈ ਪਰ ਕੋਈ ਗੱਲ ਨਹੀਂ ਕਈ ਵਾਰ ਬੰਦਾ ਅੰਦਰ ਬਾਹਰ ਵੀ ਹੁੰਦਾ ਪਰ ਸਾਡੀ ਡਿਊਟੀ ਲੱਗੀ ਹੈ ਤੇ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰਾਂਗੇ ਵੀ ਜਿੰਨਾ ਐਂਟਰਟੇਨਮੈਂਟ ਹੋ ਸਕੇ ਜਿੰਨਾ ਵੀ ਤੁਹਾਨੂੰ ਵਧੀਆ ਸ਼ਾਮ ਦਾ ਰੰਗਾ ਰੰਗ ਇੰਜੋਇਮੈਂਟ ਇਹ ਕਰਵਾ ਸਕੀਏ ਉਮੀਦ ਇਹੀ ਰੱਖਦੇ ਹਾਂ ਵੀ ਨਵੀਂ ਬਾਈ ਦੇ ਨਾਲ ਦਾ ਕੁਛ ਕਰ ਸਕੀਏ ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ ਤੇ ਜ਼ਮੀਰ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਯਾਰ ਕਈ ਵਾਰ ਆਪਾਂ ਬਸ ਚੰਦ ਪੈਸਿਆਂ ਕਰਕੇ ਹੀ ਸੋਚਦੇ ਹਾਂ ਵੀ ਇਹ ਚੱਲ ਕਿਤੇ ਨਹੀਂ ਕੋਈ ਨਹੀਂ ਕੀ ਵੱਡੀ ਗੱਲ ਹੈ ਪਰ ਨਹੀਂ ਜ਼ਮੀਰ ਬਹੁਤ ਵੱਡੀ ਚੀਜ਼ ਹੈ ਇੱਕ ਤਰ੍ਹਾਂ ਦਾ ਬੰਦੇ ਦਾ ਇੱਕ ਸਟੈਂਡ ਜੇ ਬੰਦਾ ਆਪਣੇ ਸਟੈਂਡ ਤੇ ਨਹੀਂ ਤੇ ਫਿਰ ਕਿਤੇ ਵੀ ਨਹੀਂ ਕਾਲ ਦੇ ਵੱਲ ਕਰਮਵੀਰ ਜੀ ਸਤਿ ਸ਼੍ਰੀ ਅਕਾਲ ਮਾਫ਼ ਕਰਾਂ ਤੁਹਾਡੀ ਕਾਲ ਡਰੋਪ ਹੋ ਗਈ ਪਰ ਨੰਬਰ ਸਟੂਡੀਓ ਦਾ 905-673-3337 905-673-3337

0: क्या बात है, बड़ा शानदार गीत, वन ऑफ माई फेवरेट झूमर गुरमन बिरदी का यह गीत है, ऑल टाइम फेवरेट सुन के बंदे का मलो मली भंगड़ा पाने है, मोटे तो बंदे तो हिलते ही है ना, जड़े जड़े भी भंगड़े करते हैं ज करते रहे हैं ज जड़े सीख रहे हैं, ये म्यूजिक ढोल वाला कुछ है ही यहोजा भी बंदा मलो मली हाथ पैर मोटे कुछ भी हो बंदा मड़े मड़े जाना हिला ही लेंदा, तो हिलाने भी चाहिए यार, नाले एक्सरसाइज तो नाले थोड़ा जहा फन शन बहुत जरूरी है। चलते हैं कॉल दे वाल जी। जी बलदेव जी सत श्री अकाल।
1: ਤੋ ਪੁੱਤਰਾ ਜਿੰਦਾਬਾਦ ਰਹਿ, ਮੈਂ ਤਾਂ ਭੁੱਲੇ ਰਿਹਾ ਤੇਰਾ ਪ੍ਰੋਗਰਾਮ ਸੁਣਨ ਤੋਂ ਯਾਰ।
0: ਕੀ ਬਾਤ ਹੈ, ਹੋਰ ਠੀਕ ਠਾਕ ਹੋ?
1: ਤੇਰਾ ਬਾਪੂ ਤਾਂ ਜਾਣ, ਸਾਰੇ ਆਪਾਂ ਜਾਣਦੇ ਇਕੱਠੇ ਆ
0: ਜੀ।
1: ਮੇਰਾ ਗੀਤ ਲਾਈ ਯਾਰ, ਉਹ ਭੁੱਲਰ ਦਾ ਸਰਜੀਤ ਭੁੱਲਰ ਦਾ ਫਾਇਰ।
0: ਕਿਹੜੇ ਵਾਲਾ ਜੀ?
1: ਸਰਜੀਤ ਭੁੱਲਰ ਦਾ ਫਾਇਰ, FIR
0: ਫਾਇਰ।
1: ਕਿਆ
0: ਕਿਆ ਬਾਤ ਹੈ, ਇਹ ਸੁਣਦੇ ਰਹੇ ਚੰਗਾ ਗੀਤ ਹੈ। शुक्रिया जी। क्या बात है, फायर 905-673-33-5-673 3337। अज दिन वैसे है वीरवार दा, थर्सडे दा, पर लगदा है या भी यार आ गया, बस आ गया। कौन? लोंग वीकेंड, सारे नूं इंतजार हुंदा समर टाइम दे विच यार, बस अज ते कल, फिर शनि ऐत सोम छुट्टी, लोंग वीकेंड मनावांगे गर्मियां दे विच, घरे भावें बारबीक्यू करिए किते अंदर बाहर जाइए, पर अपने आप नूं आपां जरूर खुश रखना है, कोई ना कोई एक्टिविटी आप जरूर करनी है, हजे भी साडे कोल टाइम है, बंदा पहले ही सोच ले भी यार आ चीज करनी है इस वीकेंड ते, आ चीज घरे बनानी है आप, जा होर भी काम वैसे बड़े होंदे ने, पर अपने आप नू आपां एंटरटेन जरूर रखिए, हजे भी दो दिन ने, प्लानिंग कर लो लोंग वीकेंड दी। कहिंदे आ ਕਹਿੰਦੇ ਕਿੱਥੇ ਲੱਭਣ ਤੁਰਿਆ ਤੂੰ, ਕਿੱਥੇ ਲੱਭਣ ਤੁਰਿਆ ਤੂੰ, ਉਸ ਦਾ ਕੋਈ ਦੇਸ ਨਹੀਂ, ਤੂੰ ਹੀ ਕਾਲੇ ਚਿੱਟੇ ਪਾਉਣਾ, ਉਹਦਾ ਕੋਈ ਭੇਸ ਨਹੀਂ। ਕਿਆ 905-673-33-5-6-7-3-3-3-3-7 ਨੰਬਰ। ਗੀਤ ਸੰਗੀਤ ਵੀ ਕੁਛ ਅੱਜ ਦਾ ਫਨੀ ਜਿਹਾ ਵਿਸ਼ਾ ਵੀ ਰੱਖਾਂਗੇ, ਤੇ ਇੱਕ ਕਾਲ ਦੇ ਵੱਲ ਚੱਲਦੇ ਹਾਂ ਪਹਿਲਾਂ। 2825 ਜੀ ਸਤਿ ਸ੍ਰੀ ਅਕਾਲ
2: ਜੀ। ਸਤਿ ਸ੍ਰੀ ਅਕਾਲ ਸਰਬਜੀਤ ਸਿੰਘ, ਕਿੱਦਾਂ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ?
2: ਹਾਂਜੀ ਠੀਕ ਠਾਕ ਆ, ਗੁੱਡ ਈਵਨਿੰਗ, ਬਹੁਤ ਵਧੀਆ। ਕਹਿੰਦੇ ਹੁੰਦੇ ਆ ਨਿਖਰਮੀ ਚਮਕਮੀ ਦਮਕਮੀ ਧੁੱਪ ਚੜੀ ਹੋਈ ਆ,
0: ਨਜ਼ਾਰੇ ਵਾਲੀ ਜੀ,
2: ਨਜ਼ਾਰੇ ਵਾਲੀ ਆ। ਦੇਖੋ ਆਪਾਂ ਇਹਨਾਂ ਦਿਨਾਂ ਨੂੰ ਇੰਜੋਏ ਕਰਨਾ ਚਾਹੀਦਾ, ਇਹਨਾਂ ਸਿਆਲ ਨੂੰ ਤੇ ਇਹਨਾਂ ਦਿਨਾਂ ਚ ਹਨੇਰਾ ਹੁੰਦਾ।
0: ਬਿਲਕੁਲ ਸਹੀ ਗੱਲ ਹੈ ਜੀ,
2: ਨਹੀਂ ਸੋਰੀ ਇਹਨਾਂ ਦਿਨਾਂ ਚ ਨੀ, ਇਸ ਟਾਈਮ ਕਹਿਣਾ,
0: ਇਸ ਟਾਈਮ ਹਨੇਰਾ ਹੋ ਜਾਂਦਾ। ਬਿਲਕੁਲ ਸਮਝ ਗਏ ਜੀ ਤੁਹਾਡਾ ਕਹਿਣਾ।
2: ਹਾਂ ਹਾਂ, ਤੇ ਬਾਕੀ ਮੈਂ ਕਿਹਾ ਹਰੀਆਂ ਮਿਰਚਾਂ ਤਾਂ ਹੁਣ ਤੁਸੀਂ ਲਾਲ ਮਿਰਚਾਂ ਲਾ ਦਿਓ,
0: ਫਾਇਰ ਵਾਲਾ ਕੰਮ ਚੱਕਣਾ ਹੀ ਪੈਣਾ ਸਾਨੂੰ,
2: ਕਿਉਂਕਿ ਮਹੀਨੇ ਹੁਣ ਹਰੀਆਂ ਤਾਂ ਲਾਲ ਵਾਲੇ ਹੋ ਗਏ, ਜਨਵਰੀ ਫਰਵਰੀ ਵਾਲੇ ਮਹੀਨੇ ਦੇ ਨਾ ਹੈਗੇ।
0: ਬਿਲਕੁਲ, ਹੁਣ ਤੇ ਲਾ ਲਓ ਜੇ ਲਾ ਸਕਦੇ ਆ, ਪਿੱਛੇ ਬੈਕਯਾਰਡ ਦੇ ਵਿੱਚ ਵਧੀਆ, ਤੇ ਬੰਦਾ ਟਮਾਟਰ ਸਭ ਕੁਝ ਲਗਾਈ ਫਿਰਦਾ।
2: ਤੁਸੀਂ ਵੀ ਕਿਹਾ ਕਦੋਂ, ਜਦੋਂ ਬਦੇ ਭਾਈ ਨੇ ਕਿਹਾ ਵੀ ਮਿਰਚਾਂ ਵਾਲਾ, ਕਹਿੰਦੇ ਆ ਫੇਰ ਤੁਸੀਂ ਕਿਹਾ ਲਾਨੇ ਆ ਮਿਰਚਾਂ, ਫੇਰ ਮੇਰਾ ਹਾਸਾ ਹੀ ਨਿਕਲਿਆ ਮੇਰਾ।
0: ਬਸ ਏਦਾਂ ਹੀ ਹੱਸਦੇ ਰਹੋ ਜੀ, ਇਹੀ ਬਸ ਮਕਸਦ ਆ ਸਾਡਾ।
2: ਮੈਨੂੰ ਲੱਗਦਾ ਨਵੀਂ ਨੂੰ ਛੁੱਟੀ ਤੇ ਭੇਜਦਾ ਲੱਗਦਾ ਵੀਕਐਂਡ ਤੇ।
0: ਹਾਂ ਏਦਾਂ ਹੀ ਹੈ ਜੀ, ਲੌਂਗ ਵੀਕਐਂਡ ਚਾਹੀਦਾ ਤੇ ਸਾਰਿਆਂ ਨੂੰ ਚਾਹੀਦਾ ਆਫ ਹੈ ਨਾ, ਮਾੜਾ ਮੋਟਾ
2: ਇਹ ਵੀ ਚਾਹੀਦਾ, ਅੱਗੇ ਵਿਚਾਰਾ ਕਾਫੀ ਖਿੱਚਣ ਰੱਖ ਲੈਂਦਾ ਕੰਮ।
0: ਹਾਂ ਹੁਣ ਜਦੋਂ ਬੰਦੇ ਨੇ ਛੁੱਟੀਆਂ ਤੋਂ ਬਾਅਦ ਆਣਾ, ਫੇਰ ਕੰਮ ਖਿੱਚਿਆ ਜਾਣਾ ਦੁਬਾਰਾ ਆਪੇ ਮੱਲੋ ਮੱਲੀ, ਚਾਹੀਦੀ ਹੈ ਬ੍ਰੇਕ ਹੈ ਨਾ।
2: ਬਿਲਕੁਲ ਬਿਲਕੁਲ,
0: ਚਲੋ ਬਹੁਤ ਸ਼ੁਕਰੀਆ, ਕਰੋ ਇੰਜੋਏ ਪ੍ਰੋਗਰਾਮ ਜੀ।
2: ਥੈਂਕ ਯੂ,
0: ਬਹੁਤ ਧੰਨਵਾਦ ਸਰ, ਬਹੁਤ ਥੈਂਕ ਯੂ, ਧੰਨਵਾਦ।

ਤੇ ਨਾਲ ਦੀ ਨਾਲ ਜੀ ਕੋਈ ਵੀ ਅਗਰ ਇਨਸਾਨ ਤੁਸੀਂ ਲੱਭ ਰਹੇ ਹੋ ਕੋਈ ਐਕਿਊਰਾ ਦੀ ਕਾਰ ਤੇ ਐਰਨ ਮਿਲਸ ਐਕਿਊਰਾ ਤੇ ਤੁਸੀਂ ਜ਼ਰੂਰ ਕਾਲ ਕਰੋ। ਬੜੀਆਂ ਸ਼ਾਨਦਾਰ ਨਵੀਂ ਗੱਡੀਆਂ ਜਾਂ ਪ੍ਰੀ ਓਨਡ ਐਕਿਊਰਾ ਤੁਸੀਂ ਲੱਭ ਰਹੇ ਹੋ ਤੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਐਰਨ ਮਿਲਸ ਐਕਿਊਰਾ, ਜਾਂ ਸੰਪਰਕ ਕਰ ਸਕਦੇ ਹੋ 905-825-5800। ਆਊਟਸਟੈਂਡਿੰਗ ਕਸਟਮਰ ਸਰਵਿਸ, ਐਡੀ ਕੁ ਸ਼ਾਨਦਾਰ ਹੈ, ਤੁਹਾਨੂੰ ਬੜੇ ਸ਼ਾਨਦਾਰ ਪ੍ਰਾਈਜ਼ ਦੇਣਗੇ ਤੇ ਗ੍ਰੇਟ ਸਿਲੈਕਸ਼ਨ ਆਫ ਕਾਰਜ਼ ਇਹਨਾਂ ਕੋਲ ਪਈਆਂ ਨੇ। ਤੇ ਐਰਨ ਮਿਲਸ ਐਕਿਊਰਾ 905-825-5800 ਤੇ ਕਾਲ ਕਰੋ ਤੇ ਅਪੁਆਇੰਟਮੈਂਟ ਬਣਾਓ ਤੇ ਜਾ ਕੇ ਨਵੀਆਂ ਸ਼ਾਨਦਾਰ ਜਾਂ ਪ੍ਰੀ ਓਨਡ ਐਕਿਊਰਾ ਦੀ ਕਾਰਸ ਤੁਸੀਂ ਜ਼ਰੂਰ ਦੇਖ ਕੇ ਆਓ ਐਰਨ ਮਿਲਸ ਐਕਿਊਰਾ ਦੇ। ਨਾਲ ਦੀ ਨਾਲ ਤੁਸੀਂ ਅਗਰ ਹੁਣ ਮੈਨੂੰ ਲੱਗਦਾ ਲੌਂਗ ਵੀਕਐਂਡ ਤੇ ਬੜੇ ਸ਼ਾਨਦਾਰ ਸਪੈਸ਼ਲ ਲੱਗਣੇ ਨੇ ਅਪਲਾਇੰਸਿਸ ਦੇ ਉੱਤੇ, ਕੋਈ ਅਪਲਾਇੰਸਿਸ ਲੱਭ ਰਹੇ ਹੋ, ਕੋਈ ਕੋਂਬੋ ਲੱਭ ਰਹੇ ਹੋ ਬੇਸਮੈਂਟ ਦੇ ਲਈ, ਕੋਈ ਸਾਰੇ ਜਾਂ 5 ਅਪਲਾਇੰਸਿਸ ਚੇਂਜ ਕਰਨੇ ਚਾਹ ਰਹੇ ਹੋ, ਕੋਈ ਫਰਿੱਜ ਹੈ, ਕੋਈ ਸਟੋਵ ਹੈ, ਵਾਸ਼ਰ ਡਰਾਇਰ ਕੁਛ ਵੀ, ਤੇ ਅਪਲਾਇੰਸਿਸ ਦੇ ਲਈ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੀ ਟੀਮ ਨੂੰ ਜਾਂ ਮਨਜੀਤ ਬਾਈ ਜੀ ਨੂੰ 905-450-0054 ਦੇ ਉੱਤੇ 905-450-0054। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਪਹਿਲਾਂ ਇੱਕ ਬੜਾ ਸ਼ਾਨਦਾਰ ਜਿਹਾ ਗੀਤ, ਮੈਂ ਕਿਹਾ ਤਰਸੇਮ ਜੱਸੜ ਦਾ ਇੱਕ ਗੀਤ ਹੋ ਜਾਵੇ 13-13 ਤੇ ਸੁਣ ਕੇ ਇਨਸਾਨ ਨੂੰ ਬੜਾ ਵਧੀਆ ਲੱਗਦਾ, ਬੰਦਾ ਕਹਿੰਦਾ ਆਹ ਮੇਰਾ ਆਹ ਮੇਰਾ, ਜਦੋਂ ਕਿਤੇ ਬੰਦਾ ਐਂ ਕਹਿਣ ਲੱਗ ਜਾਏ ਨਾ ਰੱਬ ਨੂੰ ਵੀ ਇਹ ਤੇਰਾ ਆਹ ਤੇਰਾ ਤੇ ਆਹ ਤੇਰਾ, ਸਵਾਲ ਜ਼ਿੰਦਗੀ ਦਾ ਇੱਕ ਵੱਖਰਾ ਹੀ ਹੈ। ਤੇ ਕਰਦੇ ਹਾਂ ਇਸ ਗੀਤ ਨੂੰ ਇੰਜੋਏ ਤੇ ਉਸ ਤੋਂ ਬਾਅਦ ਫਿਰ ਅਗਲੇ ਗੀਤ ਵੀ ਆਪਾਂ ਜ਼ਰੂਰ ਲਾਵਾਂਗੇ, ਲਾਈਨਅਪ ਕਰਤੇ ਨੇ। ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ।

ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਤੇ ਮੈਂ ਤੁਹਾਡਾ ਹੋਸਟ ਸਰਵਜੀਤ ਸਿੰਘ। ਤੇ ਸਮਰ ਦੇ ਵਿੱਚ ਬੜੇ ਫੈਸਟੀਵਲ ਹੁੰਦੇ ਆ, ਬੜਾ ਕੁਝ ਹੁੰਦਾ। ਸਾਨੂੰ ਪਤਾ ਟੋਰਾਂਟੋ GTA ਦੇ ਵਿੱਚ, ਹੋਰ ਕਈ ਪਾਸਿਆਂ ਦੇ ਵਿੱਚ, ਤੇ ਸਾਨੂੰ ਪਤਾ CNE ਵੀ ਟੋਰਾਂਟੋ ਦੇ ਵਿੱਚ ਹੁੰਦੀ ਆ। ਤੇ ਸੀਜ਼ਨਲ ਜੌਬ ਹੁੰਦੀ ਹੈ, ਜੌਬ ਦੇ ਵਿੱਚ ਹਾਇਰਿੰਗ ਹੁੰਦੀ ਹੈ, ਤਕਰੀਬਨ 700 ਸੀਜ਼ਨਲ ਪੋਜੀਸ਼ਨ ਹੁੰਦੀਆਂ। ਪਰ ਐਦਕੀ ਕੀ ਹੋਇਆ, 50,000 ਜੌਬ ਐਪਲੀਕੇਸ਼ਨ, ਹਾਇਰਿੰਗ ਜਿਹੜੀ ਹੈ 50,000 ਜੌਬ ਐਪਲੀਕੇਸ਼ਨ ਉਹਨਾਂ ਨੂੰ ਪਹਿਲਾਂ ਹੀ ਮਿਲ ਗਈ ਹਾਇਰਿੰਗ ਤੋਂ। ਹਜੇ ਹਾਇਰਿੰਗ ਸ਼ੁਰੂ ਨਹੀਂ ਹੋਈ, ਪਰ ਜਦੋਂ ਹਾਇਰਿੰਗ ਦੇ ਦਿਨ ਦੱਸਣਗੇ 700 ਬੰਦੇ ਕੱਢਣਗੇ, ਪਰ ਪਹਿਲਾਂ ਹੀ ਸਾਰੇ ਤਿਆਰ ਆ। 50,000 ਜੌਬ ਐਪਲੀਕੇਸ਼ਨ ਟੋਰਾਂਟੋ CNE ਫੇਅਰ ਦੇ ਲਈ।

0: ਤੇ ਨਾਲ ਦੀ ਨਾਲ ਤੁਸੀਂ ਗਰੋਸਰੀ ਕਰਨੀ ਚਾਹ ਰਹੇ ਹੋ ਤੇ ਫਰੈਸ਼ ਫੂਡ ਸੈਂਟਰ ਤੇ ਤੁਸੀਂ ਜਾ ਕੇ ਬੜੀ ਸ਼ਾਨਦਾਰ ਫਰੈਸ਼ ਪ੍ਰੋਡਿਊਸ ਕੁਆਲਿਟੀ ਮੀਟ ਕੋਈ ਵੀ ਡੇਅਰੀ ਪ੍ਰੋਡਕਟ ਤੁਸੀਂ ਲੈਣਾ ਤੇ ਸ਼ਾਨਦਾਰ ਗਰੋਸਰੀਜ਼ ਤੁਹਾਨੂੰ ਮਿਲ ਰਹੀ ਹੈ ਫਰੈਸ਼ ਫੂਡ ਸੈਂਟਰ ਜੋ ਕਿ ਲੋਕੇਟਿਡ ਹੈ 12570 ਕੈਨੇਡੀ ਰੋਡ ਤੇ 12570 ਕੈਨੇਡੀ ਰੋਡ ਫਰੈਸ਼ ਫੂਡ ਸੈਂਟਰ। ਚਲਦੇ ਹਾਂ ਜੀ ਅੱਜ ਦੇ ਇੱਕ ਬੜੇ ਇੰਟਰਸਟਿੰਗ ਵਿਸ਼ੇ ਦੇ ਵੱਲ ਤੇ ਉਮੀਦ ਹੈ ਹਰ ਇੱਕ ਨੂੰ ਕੋਈ ਨਾ ਕੋਈ ਚੀਜ਼ ਦੇ ਬਾਰੇ ਪਤਾ ਲੱਗੇਗਾ ਤੇ ਜਦੋਂ ਪਤਾ ਲੱਗੇਗਾ ਤੇ ਫਿਰ ਫੋਨ ਦੀਆਂ ਘੰਟੀਆਂ ਆਪੇ ਹੀ ਖੜਕਣ ਲੱਗ ਜਾਣਗੀਆਂ 905-673-3337 ਤੇ। ਤੁਹਾਨੂੰ ਪੁੱਛਦੇ ਹਾਂ ਵਰਡ ਇੱਕ, ਤੁਸੀਂ ਕੋਈ ਵੀ ਇੱਕ ਵਰਡ ਬਣਾਉਣਾ, ਸ਼ਬਦ ਬਣਾਉਣਾ ਪੂਰਾ ਤੇ ਉਹਦੇ ਪਿੱਛੇ ਕੀ ਆਉਣਾ ਚਾਹੀਦਾ, ਉਹਦੇ ਪਿੱਛੇ ਐਂਡ ਦੇ ਵਿੱਚ ਆਉਣਾ ਚਾਹੀਦਾ, ਲਾਜ਼ਮੀ ਹੈ ਆਰ, ਪਿੱਛੇ ਉਹਦੇ ਆਵੇ ਆਰ। ਅੱਗੇ ਵਾਲਾ ਸ਼ਬਦ ਤੁਸੀਂ ਕੋਈ ਵੀ ਬਣਾਓ ਪਰ ਪਿੱਛੇ ਉਹਦੇ ਆਉਣਾ ਚਾਹੀਦਾ ਆਰ। ਹੁਣ ਜੇ ਮੈਂ ਗੱਲ ਕਰ ਲਾਂ ਮਿਸਾਲ ਦੇ ਤੌਰ ਦੇ ਉੱਤੇ, ਬੜਾ ਸੌਖਾ ਜਿਹਾ ਕਿ ਯਾਰ ਇਹੋ ਜਿਹੇ ਸ਼ਬਦ ਕਿਹੜੇ ਆ ਜਿਹਦੇ ਪਿੱਛੇ ਆਰ ਆਉਂਦਾ, ਸੋਚੋ। ਕਹਿ ਲਈਏ ਕਲਾਕਾਰ, ਹੁਣ ਕਲਾਕਾਰ ਦੀ ਚੀਜ਼ ਬਣ ਗਈ, ਪਿੱਛੇ ਆ ਗਿਆ ਉਹਦੇ ਆਰ। ਏਦਾਂ ਹੀ ਜਿਹੜਾ ਬੰਦਾ ਸੰਗੀਤ ਬਣਾ ਰਿਹਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਸੰਗੀਤਕਾਰ, ਪਿੱਛੇ ਆ ਗਿਆ ਆਰ, ਆਰੀ ਆਰੀ ਵਾਲਾ ਨਹੀਂ ਆਰ। ਤੇ ਆਰ ਦੇਖਦੇ ਹਾਂ ਵੀ ਕਿਹੜੇ ਕਿਹੜੇ ਸ਼ਬਦ ਤੁਸੀਂ ਬਣਾ ਸਕਦੇ ਹੋ ਤੇ ਕਿੰਨੇ ਕੁ ਸ਼ਬਦ ਬਣਾ ਸਕਦੇ ਹਾਂ। ਮੈਨੂੰ ਲੱਗਦਾ ਦੇਖਦੇ ਹਾਂ ਅੱਗੇ ਜਾ ਕੇ, ਸ਼ੁਰੂ ਵਿੱਚ ਸੌਖੇ ਸੌਖੇ ਸ਼ਬਦ ਹੋਣਗੇ, ਬਾਅਦ 'ਚ ਜਾ ਕੇ ਇਹ ਕੰਮ ਫਸੇਗਾ ਵੀ ਯਾਰ ਜਿਹੜੇ ਸ਼ਬਦ ਆ ਪਿੱਛੇ ਆਰ ਕਿਹਦੇ ਆਉਂਦਾ। ਤੇ ਲਿਮਿਟ ਹੈਗੀ ਹੈ ਤੁਹਾਡੀ, ਦੋ ਤੋਂ ਵੱਧ ਨਹੀਂ ਦੱਸਣੇ। ਦੋ ਦੱਸੋਗੇ ਤੇ ਬੜਾ ਵਧੀਆ ਤੇ ਬਾਕੀਆਂ ਨੂੰ ਵੀ ਮੌਕਾ ਮਿਲੇਗਾ। ਸ਼ਬਦ ਪਿੱਛੇ ਆਵੇ ਆਰ, ਸੰਗੀਤਕਾਰ ਕਲਾਕਾਰ ਆਰ ਆ ਗਿਆ ਤੇ ਬਾਕੀ ਦੇ ਹੁਣ ਤੁਸੀਂ ਦੱਸਣੇ ਆ। 905-673-3337-905-673-3337। ਸ਼ਬਦ ਉਹਦਾ ਬਹੁਤ ਹੋ ਜਾਣੇ ਆ ਤੇ ਦੇਖਦੇ ਹਾਂ ਦੋ ਦੀ ਲਿਮਿਟ ਦੇ ਹਿਸਾਬ ਨਾਲ ਕਿਹੜੇ ਤੁਸੀਂ ਦੋ ਸ਼ਬਦ ਦੱਸਦੇ ਹੋ ਵਰਡ ਜਿਹਦੇ ਪਿੱਛੇ ਆਵੇ ਆਰ। ਇਹ ਨੰਬਰ ਬੜਾ ਸ਼ਾਨਦਾਰ ਹੈ 222। ਜੀ ਸਤਿ ਸ੍ਰੀ ਅਕਾਲ
1: ਜੀ, ਵੀਰ ਸਤਿ ਸ੍ਰੀ ਅਕਾਲ ਜੀ, ਕਿਵੇਂ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ।
1: ਐਨ ਵਧੀਆ ਜੀ, ਕਹਿੰਦਾ ਸੁੱਕਣੇ ਪਾ ਦੋ ਕੱਪੜੇ, ਤਾਰ
0: ਤਾਰ
1: ਉੱਤੇ ਤਾਰ, ਕਹਿੰਦਾ ਕਰ ਦਾਂਗੇ ਕੰਮ ਆਰ ਪਾਰ
0: ਉਹ ਤੁਹਾਡੀ ਨੂੰ। ਤੁਸੀਂ ਜੀ ਆਰ ਪਾਰ ਕਹਿੰਦੇ ਇਹ ਵੀ ਚੱਲ ਪਿਆ ਸੀ,
1: ਚੱਲ ਪਿਆ ਜੀ, ਮੈਂ ਰੁਕ ਗਿਆ ਹਜੇ। ਮੈਂ ਹੁਣ ਤਾਂ ਤੁਸੀਂ ਜਾਣੇ ਦੋ ਵਾਲਾ ਕਹਿੰਦਾ, ਮੈਂ ਤਾਂ ਬੈਠਾ ਸੀ, ਮੈਂ ਕਿਹਾ ਹੁਣ ਹਾਂ ਇੱਕ ਲੈਣਾ ਵਾ ਤੇ ਸ਼ਬਦ ਕਈ ਬੋਲਣੇ।
0: ਹਾਂ ਹੁਣ ਦੇਖੋ ਤੁਹਾਡੇ ਨੰਬਰ ਦੇ ਵਿੱਚ ਵੀ ਦੋ ਦੋ ਦੋ, ਤੁਹਾਡੇ ਨੰਬਰ ਦੇ ਪਿੱਛੇ ਵੀ ਦੋ ਆ ਤੇ ਲਿਮਿਟ ਵੀ ਆਪਣੀ ਦੋ ਦੀ ਹੋ ਗਈ। ਦੇਰ
1: ਦੋ ਦੀ ਹੈ ਜੀ, ਬਸ ਆਹੀ ਆਪਾਂ ਉਸੇ ਸਟਾਪ ਕਰਕੇ ਸਰ।
0: ਕੀ ਬਾਤ ਹੈ ਸਰ, ਆ ਤੁਸੀਂ ਵੀ ਕੰਮ ਆਰ ਪਾਰ ਹੀ ਲਾਤਾ। ਬਸ
1: ਠੀਕ ਹੈ ਜੀ ਸਰ, ਥੈਂਕ ਯੂ ਜੀ,
0: ਮੈਂ ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਲਓ ਜੀ ਇਹ ਆਇਆ ਸਾਡੇ ਭੱਟੀ ਸਾਹਿਬ। ਭੱਟੀ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਦੇਖੋ ਜੀ ਮੈਂ ਬੈਠਾ ਸੀ ਵਿੱਚ ਕਾਰ, ਗਲੇ 'ਚ ਪਾਇਆ ਸੀ ਹਾਰ।
0: ਉਹ ਬੱਲੇ ਬੱਲੇ ਬੱਲੇ, ਤੇ ਹੁਣ ਤੁਸੀਂ ਕਾਲ ਕਰਕੇ ਸਾਨੂੰ ਦਿਖਾ ਦਾ ਚਮਤਕਾਰ। ਕਾਰ ਤੇ ਹਾਰ ਤੇ ਮੈਂ ਕਹਿੰਦਾ ਅੱਗੇ ਪਤਾ ਨੀ ਕਿੱਥੇ ਪਹੁੰਚ ਜਾਣੀ ਗੱਲ। ਭੱਟੀ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ, ਬਹੁਤ ਧੰਨਵਾਦ ਸਰ, ਥੈਂਕ ਯੂ। ਚਲੀਏ ਕਾਲ ਦੇ ਵੱਲ, ਬੀਬਾ ਬੋਏ ਇਹ ਨਾਮ ਸ਼ੋ ਹੋ ਰਿਹਾ। ਬੀਬਾ ਜੀ ਸਤਿ ਸ੍ਰੀ ਅਕਾਲ
3: ਜੀ। ਬਾਜੀ ਕਿੱਦਾਂ ਹਾਲ ਜੀ?
0: ਮੈਂ ਕਹਿੰਦਾ ਜੀ ਬਹੁਤ ਵਧੀਆ, ਤੁਸੀਂ ਸੁਣਾਓ।
3: ਵਧੀਆ ਵਧੀਆ, ਮੈਂ ਕਿਹਾ ਜੀ ਮੈਂ ਵੀ ਕਿਹਾ ਆਰ ਪਿੱਛੇ ਆਉਣਾ ਚਾਹੀਦਾ।
0: ਹਾਂਜੀ
3: ਮੈਂ ਕਿਹਾ ਬਾਜ਼ਾਰ, ਉੱਥੇ ਹੋ ਗਿਆ ਹਾਹਾਕਾਰ।
0: ਉਹ ਤੁਹਾਡੀ ਨੂੰ ਭਾਜੀ, ਗਲਤ ਕੰਮ ਨੀ ਕਰਨੇ ਆਪਾਂ, ਹਾਹਾਕਾਰ। ਕੀ ਬਾਤ ਹੈ, ਸੇਲ ਲੱਗੀ ਹੋਣੀ ਫਿਰ ਉੱਥੇ ਬਾਜ਼ਾਰ 'ਚ, ਤਾਂ ਹੀ ਹਾਹਾਕਾਰ ਹੋ ਗਈ ਹੈ।
3: ਹਾਂਜੀ ਹਾਂਜੀ,
0: ਚਲੋ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਥੈਂਕ ਯੂ। ਬਾਈ ਜੀ ਕਹਿੰਦੇ ਬਾਜ਼ਾਰ ਤੇ ਕਰਤੀ ਹਾਹਾਕਾਰ, ਕਿਤੇ ਸੇਲ ਲੱਗੀ ਹੋਵੇ ਨਾ, ਵਧੀਆ ਪ੍ਰਾਈਸ ਚੱਲਦਾ ਹੋਵੇ ਤੇ ਫਿਰ ਆਪੇ ਹੀ ਹਾਹਾਕਾਰ ਹੋ ਜਾਂਦੀ। ਚਲਦੇ ਅਗਲੀ ਕਾਲ ਦੇ ਵੱਲ, ਗੁਰਸਿਮਰਨ ਜੀ ਸਤਿ ਸ੍ਰੀ ਅਕਾਲ।
4: ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ।
0: ਸਰ ਕੀ ਹਾਲ ਚਾਲ ਹੈ?
4: ਵਧੀਆ ਵੀਰ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਹੁਤ ਵਧੀਆ ਸਰ, ਥੈਂਕ ਯੂ ਜੀ।
4: ਪਹਿਲਾ ਹੈਗਾ ਜੀ ਪਰਿਵਾਰ ਤੇ ਦੂਜਾ ਹੈਗਾ ਜੀ ਪੱਤਰਕਾਰ।
0: ਪਰਿਵਾਰ ਤੇ ਪੱਤਰਕਾਰ,
4: ਹਾਂਜੀ
0: ਕਿਆ ਬਾਤ ਹੈ, ਬੜਾ ਤੁਸੀਂ ਇੱਕ ਸ਼ਾਨਦਾਰ ਵਰਡ ਹੈ ਕਿ ਨਹੀਂ ਪਰਿਵਾਰ।
4: ਹਾਂਜੀ ਤੇ ਦੂਜਾ ਪੱਤਰਕਾਰ।
0: ਪੱਤਰਕਾਰ, ਵਾਹ ਜੀ ਵਾਹ, ਥੈਂਕ ਯੂ ਵੀਰੇ ਗੁਰਸਿਮਰਨ, ਬਹੁਤ ਸ਼ੁਕਰੀਆ ਸਰ, ਥੈਂਕ ਯੂ,
4: ਥੈਂਕ ਯੂ,
0: ਧੰਨਵਾਦ ਜੀ, ਧੰਨਵਾਦ। ਯਾਰ ਦੇਖੋ ਕਿੱਡਾ ਕੁ ਸ਼ਾਨਦਾਰ ਵਰਡ ਆ ਪਰਿਵਾਰ। ਬੰਦਾ ਕਿੱਥੇ ਜਾਂਦਾ ਜੀ, ਆਹ ਮੇਰਾ ਪਰਿਵਾਰ, ਮੇਰਾ ਪਰਿਵਾਰ ਇੱਥੇ ਬੈਠਾ, ਮੇਰਾ ਪਰਿਵਾਰ ਇੱਥੇ, ਮੇਰਾ ਪਰਿਵਾਰ ਇੱਥੇ ਰਹਿੰਦਾ। ਇੱਕ ਪਰਿਵਾਰ ਚੀਜ਼ ਹੈ, ਪਰਿਵਾਰ ਦੇ ਵਿੱਚ ਦੇਖ ਲਓ ਕਿੰਨੇ ਕੁ ਰਿਸ਼ਤੇ ਆ ਜਾਂਦੇ ਆ। ਅਤੇ ਅਸਲ ਗੱਲ ਇਹ ਵੀ ਹੈ ਵੀ ਤਿੰਨ ਤੁਸੀਂ ਕਿਹੜੇ ਕਿਹੜੇ ਬੰਦਿਆਂ ਨੂੰ ਆਪਣਾ ਪਰਿਵਾਰ ਮੰਨਦੇ ਹੋ। ਗੱਲ ਇਹ ਵੀ ਹੈ ਬੰਦਾ ਕਈ ਵਾਰ ਨਾਲ ਰਹਿੰਦਾ ਨਹੀਂ ਪਰ ਹੁੰਦਾ ਉਹ ਵੀ ਪਰਿਵਾਰ ਆ, ਘਰ ਪਰਿਵਾਰ। ਕਿਆ ਬਾਤ ਹੈ, ਚਲਦੇ ਅਗਲੀ ਕਾਲ ਦੇ ਵੱਲ। ਪਹਿਲਾਂ ਨੰਬਰ ਦੇ ਲਈਏ 905-673-3337-9053-33-37। ਅਗਲੀ ਕਾਲ ਹੈਗੀ ਹੈ ਜੀ 6129 ਜੀ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
0: ਉਹ ਬਹੁਤ ਵਧੀਆ ਸਰ, ਤੁਸੀਂ ਸੁਣਾਓ।
5: ਹਾਂਜੀ, ਪਹਿਲਾ ਵਰਡ ਹੈਗਾ ਬਾਈ ਸਮਾਚਾਰ ਤੇ ਦੂਜਾ ਵਰਡ ਸੱਭਿਆਚਾਰ।
0: ਸਮਾਚਾਰ ਤੇ ਸੱਭਿਆਚਾਰ, ਵਾਹ ਜੀ ਵਾਹ। ਇਹ ਵੈਸੇ ਆਪਾਂ ਸਮਾਚਾਰ ਤੇ ਹੁਣ ਬੜੀ ਦੇਰ ਬਾਅਦ ਸੁਣਿਆ, ਮੈਂ ਨਿਊਜ਼ ਹੀ ਕਹੀ ਦਾ ਨਾ।
5: ਹਾਂਜੀ ਹਾਂਜੀ, ਬੜਾ ਮੈਂ ਕਿਹਾ ਕਿ ਹੁਣ ਕੋਈ ਵਰਡ ਲੱਭਦੇ ਨੀ ਪਏ, ਮੈਂ ਕਿਹਾ ਇਹਨੂੰ ਆਪਾਂ ਹੁਣ।
0: ਸੱਭਿਆਚਾਰ ਤੇ ਬਹੁਤ ਵਧੀਆ ਸੋਹਣਾ ਵਰਤ, ਪਰ ਸਮਾਚਾਰ ਆਪਾਂ ਕਹਿਣੋਂ ਹਟ ਗਏ ਵੀ ਕੀ ਸਮਾਚਾਰ ਹੈ, ਕਿਤੇ ਕਹਿਤਾ ਤੇ ਵੱਖਰੀ ਗੱਲ ਆ। ਉਹ ਕਹਿੰਦੇ ਕੀ ਨਿਊਜ਼ ਕੀ ਅੱਜ ਦੀ, ਹੈਨਾ, ਖਬਰ ਕਹਿ ਲਓ। ਚਲੋ ਚਲੋ, ਬਹੁਤ ਬਾਈ ਜੀ, ਤੁਹਾਡਾ ਨਾਮ ਜੀ?
5: ਹਾਂਜੀ ਗੋਬਿੰਦ ਪਟੇਲ।
0: ਗੋਬਿੰਦ ਪਟੇਲ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸਰ,
5: ਧੰਨਵਾਦ ਬਾਈ,
0: ਧੰਨਵਾਦ। ਵਾਹ ਜੀ ਵਾਹ, ਪਟੇਲ ਸਾਹਿਬ ਐ ਮਾਰਦੇ ਪੰਜਾਬੀ ਠਾਣਾ ਕਰਕੇ ਹੈ। ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਪ੍ਰਦੀਪ ਜੀ ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਹੈ ਜੀ?
6: ਆਪਾਂ ਤਾਂ ਹੈਗੇ ਜੀ ਯਾਰਾਂ ਦੇ ਯਾਰ ਤੇ ਗੱਲਾਂ ਨਹੀਂ ਕਰਦੇ ਬੇਕਾਰ।
0: ਓਏ ਹੋਏ ਹੋਏ, ਵਾਹ ਜੀ ਵਾਹ, ਯਾਰਾਂ ਦੇ ਯਾਰ ਤੇ ਗੱਲਾਂ ਨਹੀਂ ਉਹ ਕਰਦੇ ਬੇਕਾਰ। ਵਾਹ ਜੀ ਵਾਹ, ਜੋੜ ਦਿੰਦੇ ਆ ਦਿਲਾਂ ਦੇ ਤਾਰ, ਅੱਗੇ ਹੁਣ ਬਾਅਦ ਚ ਬਣਾ ਲਾਂਗੇ, ਠੀਕ ਹੈ। ਪ੍ਰਦੀਪ ਵੀਰੇ ਬਹੁਤ ਸ਼ੁਕਰੀਆ ਸਰ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਇਹ ਗੱਲ ਪ੍ਰਦੀਪ ਬਾਈ ਨੇ ਹੋਰ ਵੀ ਬੜੀ ਸ਼ਾਨਦਾਰ ਕਰਤੀ, ਜੇ ਆਪਾਂ ਇਹ ਦੋ ਅੱਖਰ ਕਹੀਏ ਤੇ ਜੇ ਕਿਤੇ ਅੱਗੇ ਰਾਈਮ ਬਣ ਜੇ ਫਿਰ ਤੇ ਮੈਂ ਕਹਿੰਦਾ ਨਜ਼ਾਰਾ ਹੀ ਵੱਖਰਾ ਆ ਕੇ ਨਹੀਂ। ਅਗਲੀ ਕਾਲ ਦੇ ਵੱਲ ਚੱਲਦੇ ਹਾਂ, 9409-9409 ਜੀ ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ
0: ਜੀ, ਕੀ ਹਾਲ ਚਾਲ ਹੈ?
7: ਵਧੀਆ, ਤੁਸੀਂ ਦੱਸੋ?
0: ਵਧੀਆ ਜੀ ਵਧੀਆ, ਬਹੁਤ ਵਧੀਆ। ਕੀ ਕਿਹੜੇ ਫਿਰ ਤੁਹਾਨੂੰ ਸ਼ਬਦ ਲੱਭੇ ਆ ਜਿਹੜੇ ਦੋ ਪਿੱਛੇ ਆਵੇ?
7: ਮੈਂ ਉਹਨਾਂ ਨੂੰ ਕਹਿਣਾ ਸੀ ਜੋ ਕਾਰ ਚਲਾ ਰਿਹਾ ਕਿ ਗੱਡੀ ਦੀ ਹੌਲੀ ਰੱਖਿਓ ਰਫ਼ਤਾਰ।
0: ਹਾਂ, ਭਾਵੇਂ ਤੁਸੀਂ ਪਾਇਆ ਹੋਵੇ ਹਾਰ, ਹੈ।
7: ਹਾਂਜੀ, ਕਿਉਂਕਿ ਆਪਣੀ ਪਹਿਚਾਣ, ਆਪਣਾ ਕਿਰਦਾਰ।
0: ਵਾਹ ਜੀ ਵਾਹ, ਇਹ ਤੁਸੀਂ ਰਾਈਮ ਲੈ ਕੇ ਆਏ ਬੜੀ ਸ਼ਾਨਦਾਰ, ਗੱਡੀ ਦੀ ਹੌਲੀ ਰੱਖਿਓ ਰਫ਼ਤਾਰ, ਅੱਗੇ
7: ਆਪਣੀ ਪਹਿਚਾਣ ਹੈ ਆਪਣਾ ਕਿਰਦਾਰ।
0: ਆਪਣੀ ਪਹਿਚਾਣ ਹੈ ਆਪਣਾ ਕਿਰਦਾਰ, ਬੱਲੇ ਬੱਲੇ ਬੱਲੇ, ਬੜੀ ਸੋਹਣੀ ਲਾਈਨ ਹੈ, ਆਪਣੀ ਪਹਿਚਾਣ ਹੈ ਆਪਣਾ ਕਿਰਦਾਰ। ਵਾਹ ਜੀ ਵਾਹ, ਤੁਹਾਡਾ ਨਾਮ?
7: ਮੇਰਾ ਗਗਨ।
0: ਗਗਨ, ਬਹੁਤ ਸ਼ੁਕਰੀਆ ਗਗਨ, ਬਹੁਤ ਸੋਹਣਾ ਤੁਸੀਂ ਦੱਸਿਆ, ਥੈਂਕ ਯੂ, ਥੈਂਕ ਯੂ ਸੋ ਮਚ,
7: ਥੈਂਕ ਯੂ,
0: ਥੈਂਕ ਯੂ। ਲੈ ਲੈ ਲੈ, ਇਹ ਤੇ ਹੁਣ ਰਾਈਮ ਕਰਕੇ ਤੇ ਸਵਾਲ ਹੋਰ ਹੀ ਵੱਖਰਾ ਹੋ ਗਿਆ। ਇਹ ਯਾਰ ਬੜਾ ਯੂਨੀਕ ਜਿਹਾ ਨਾਮ ਹੈ, ਯੁਵਰਾਜ ਜੀਤ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਸਰ?
8: ਵੀਰਵਾਰ ਤੇ ਕੱਲ ਨੂੰ ਸ਼ੁੱਕਰਵਾਰ,
0: ਫਿਰ ਪਰਸੋਂ
8: ਸ਼ਨੀਵਾਰ,
0: ਸ਼ਨੀਵਾਰ, ਠੀਕ ਹੈ, ਤੁਸੀਂ ਲੈ ਗਏ
8: ਨੰਬਰ, ਤਿੰਨ ਹੋ ਗਏ ਹੁਣ,
0: ਤੁਸੀਂ ਤਿੰਨ ਹੋ ਗਏ ਨੇ। ਹਾਂ, ਤੁਸੀਂ ਚੰਗਾ ਪੜ੍ਹੇ ਹੋ, ਵੈਸੇ ਸਹੀ ਪੜ੍ਹੇ ਹੋ ਤੁਸੀਂ ਸਕੂਲ 'ਚ ਨਾ। ਨਹੀਂ ਯੁਵਰਾਜ ਵੀਰੇ ਬਹੁਤ ਸ਼ੁਕਰੀਆ, ਪਰ ਤੁਹਾਡਾ ਨਾਮ ਬੜਾ ਯੂਨੀਕ ਹੈ। ਯੁਵਰਾਜ
8: ਪਹਿਲਾ ਨਾਮ ਰਣਜੀਤ, ਤੀਜੀ ਕਲਾਸ ਚੇਂਜ ਕਰਤਾ, ਪਹਿਲਾ ਨਾਮ ਸੀ ਰਣਜੀਤ,
0: ਰਣਜੀਤ, ਅੱਛਾ ਫਿਰ ਬਦਲ ਕੇ ਕਰਤਾ ਯੁਵਰਾਜ ਜੀਤ। ਦੇਖੋ ਯੁਵਰਾਜ ਤੇ ਜੀਤ ਦਾ ਕੀ ਮਤਲਬ ਕੀ ਬਣਿਆ ਸਾਰੇ ਨਾਮ ਦਾ?
8: ਪਤਾ ਨੀ ਭਾਜੀ, ਮੈਂ ਤਾਂ ਆਪਣੇ ਆਪ ਨੂੰ ਛੋਟਾ ਨਾਮ ਰਾਜ ਰੱਖਿਆ ਹੋਇਆ ਆਪਣਾ, ਰਾਜ ਮੱਲੀ।
0: ਅੱਛਾ, ਏਦਾਂ ਹੁੰਦਾ ਨਾ ਯੁਵਰਾਜ, ਇਹ ਜੀ ਯੁਵਰਾਜ ਹੈ ਨਾ, ਜਿਵੇਂ ਪ੍ਰਿੰਸ ਯੁਵਰਾਜ ਕੁਛ ਕਹਿ ਦਿੰਦੇ ਆਪਾਂ, ਤੇ ਜਿੱਤਿਆ ਹੋਇਆ ਯੁਵਰਾਜ ਕੋ ਜਿੱਤਿਆ ਹੋਇਆ ਪ੍ਰਿੰਸ ਕੇ ਕਿੱਦਾਂ, ਇਹ ਦੇਖਿਓ ਜ਼ਰੂਰ, ਬੜਾ ਸ਼ਾਨਦਾਰ ਨਾਮ ਵੈਸੇ। ਪਰ ਬਹੁਤ ਸ਼ੁਕਰੀਆ ਸਰ, ਥੈਂਕ ਯੂ, ਧੰਨਵਾਦ, ਧੰਨਵਾਦ ਸਰ, ਥੈਂਕ ਯੂ। ਕਹਿੰਦੇ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਤੇ ਖੁਸ਼ਹਾਲ ਰਹੋ। ਖੁਸ਼ਹਾਲ ਜੀ ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੀ।
0: ਜੀ ਸਰ,
9: ਸਰ ਬੰਦੇ ਚ ਨੀ ਹੋਣਾ ਚਾਹੀਦਾ ਹੰਕਾਰ, ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ।
10: ਵਾਹ ਜੀ ਵਾਹ ਬਾਈ ਜੀ, ਲੈ ਗਏ ਤੁਸੀਂ ਨੰਬਰ, ਜੇ ਕਾਪੀ ਕਿਤੇ ਨੰਬਰ ਦੇਣੇ ਹੁੰਦੇ ਨਾ ਤੇ ਫੁੱਲ ਬਟਾ ਫੁੱਲ ਸੀ ਤੁਹਾਡੇ।
11: ਐਕਚੁਅਲੀ ਮੈਂ ਬੈਰੀ ਤੋਂ ਆ ਤੇ ਮੈਂ ਇੱਥੇ ਆਇਆ ਸੀਗਾ ਟੋਰਾਂਟੋ ਤੇ ਮੈਂ ਰੇਡੀਓ ਸਟੇਸ਼ਨ ਲਾਇਆ ਤੇ ਆਈ ਥੋਟ ਆਈ ਸ਼ੁਡ ਕਾਲ।
10: ਵਾਹ ਜੀ ਵਾਹ, ਇਹ ਤਾਂ ਬੜਾ ਵਧੀਆ ਲੱਗਦਾ ਵੈਸੇ, ਜਦੋਂ ਮੈਨੂੰ ਯਾਦ ਹੈ ਮੈਂ ਵੀ ਕਾਲ ਕਰਨੀ ਹੈ ਨਾ, ਬੜੀ ਖੁਸ਼ੀ ਬੜਾ ਚਾਹ ਚੜਨਾ ਵੀ ਯਾਰ ਗੱਲ ਕੀਤੀ ਹੈ ਰੇਡੀਓ ਤੇ। ਪਰ ਬਹੁਤ ਸ਼ੁਕਰੀਆ ਬਾਈ ਜੀ ਤੁਸੀਂ ਕਾਲ ਕੀਤੀ ਸਾਨੂੰ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਥੈਂਕ ਯੂ
11: ਥੈਂਕ ਯੂ
10: ਥੈਂਕ ਯੂ ਵੀਰੇ ਥੈਂਕ ਯੂ। 905-673-3337-3337 ਕਿਹੜੇ ਐਵੇਂ ਦੇ ਸ਼ਬਦ ਹੈ ਯਾਰ, ਵਰਡ ਜਿਹਦੇ ਪਿੱਛੇ ਆਵੇ ਆਰ, ਕਿਹੜੇ ਹੈ ਸ਼ਬਦ? ਜੇ ਇੱਕ ਵਾਰੀ ਰੇਲ ਬਣ ਗਈ ਨਾ, ਝੜੀ ਲੱਗ ਗਈ, ਇੱਕ ਵਾਰ ਯਾਦ ਆਉਣੇ ਸ਼ੁਰੂ ਹੋ ਗਏ, ਫਿਰ ਬੰਦਾ ਖੜਕਾ ਦਿੰਦਾ, ਕਹਿੰਦਾ ਯਾਰ ਆ ਵੀ ਤੇ ਆ ਵੀ ਤੇ ਆ ਵੀ। ਪਰ ਤਾਂ ਹੀ ਆਪਾਂ ਫਿਰ ਦੋ ਦੀ ਲਿਮਿਟ ਰੱਖੀ ਹੈ ਤੇ 905-673-3337। ਅਗਲੇ ਨੰਬਰ ਤੇ ਚੱਲਦੇ ਹਾਂ। ਮੈਨੂੰ ਨੰਬਰ ਦੀ ਯਾਦ ਆ ਗਈ, ਚੰਡੀਗੜ੍ਹ ਫੋਨ ਲਾਈਦਾ ਸੀ ਤੇ ਉੱਥੇ ਅਗਲਾ ਕੋਡ ਹੁੰਦਾ ਸੀ 0172, ਪਰ ਚਲੋ ਇਹ 0072 ਹੈ। ਸਤਿ ਸ਼੍ਰੀ ਅਕਾਲ ਜੀ।
12: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
10: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
12: ਵਧੀਆ ਵਧੀਆ ਬਾਈ ਜੀ। 2×4 ਮੇਰੀ ਗੱਡੀ ਜਾਂਦੀ ਪਾਰੋਂ ਪਾਰ।
10: ਹਾਏ ਹਾਏ ਹਾਏ, 2×4 ਤੇ ਗੱਡੀ ਜਾਂਦੀ ਆ
12: ਪਾਰੋਂ ਪਾਰ,
10: ਪਾਰੋਂ ਪਾਰ। ਵਾਹ ਜੀ ਵਾਹ ਬਾਈ ਜੀ, ਸਪੀਡ ਲਿਮਿਟ ਤੇ ਆਪਾਂ ਪੈਰ ਹਿਸਾਬ ਨਾਲ ਰੱਖੀਏ ਕਿ ਨਹੀਂ, ਕਿਤੇ ਉਹ ਨਾ ਹੋ ਜਾਏ ਸ਼ੁਭ ਵਾਲਾ ਗਾਣਾ ਹੈ, ਗੱਡੀ 210 ਦੀ ਸਪੀਡ ਜਾਵੇ 410 ਤੇ, ਹੈ 410 ਤੇ ਜਾਵੇ 210 ਦੀ ਸਪੀਡ, ਇਹੋ ਜਿਹਾ ਕੰਮ ਨਾ ਕਰੀਏ ਵੀਰੇ। ਬਹੁਤ ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ। ਸ਼ੁਭ ਦਾ ਗਾਣਾ ਹੈ ਜੀ 410 ਤੇ ਜਾਵੇ 210 ਦੀ ਸਪੀਡ, ਆ ਬਸ ਬਸ ਸਪੀਡ ਤੇ ਹਿਸਾਬ ਜ਼ਰੂਰ ਰੱਖਣਾ, ਸਪੀਡ ਵਧਾਣੀ ਕਾਹਨੂੰ ਯਾਰ, ਥੋੜਾ ਟਾਈਮ ਐਕਸਟਰਾ ਲੈ ਕੇ ਚੱਲ ਜਾਵਾਂਗੇ ਤੇ ਸਕੂਨ ਨਾਲ ਤੇ ਜਾਵਾਂਗੇ। ਅਗਲੀ ਕਾਲ ਦੇ ਵੱਲ ਚੱਲਦੇ ਹਾਂ। ਹਰਜੀਤ ਜੀ ਸਤਿ ਸ਼੍ਰੀ ਅਕਾਲ।
13: ਸਤਿ ਸ਼੍ਰੀ ਅਕਾਲ ਜੀ,
10: ਕੀ ਹਾਲ ਹੈ?
13: ਤੂੰ ਮੇਰਾ ਯਾਰ ਮੈਂ ਤੇਰਾ ਯਾਰ,
10: ਤੂੰ ਮੇਰਾ ਯਾਰ ਮੈਂ ਤੇਰਾ ਯਾਰ, ਨਹੀਂ ਤੂੰ ਮੇਰਾ ਯਾਰ ਮੈਂ ਤੇਰਾ ਯਾਰ, ਦੋਵੇਂ ਪਿੱਛੇ ਯਾਰ ਲੱਗ ਗਿਆ, ਫਿਰ ਸ਼ਬਦ ਤਾਂ ਇੱਕੋ ਹੀ ਬਣਿਆ। ਹਾਂ ਨਹੀਂ, ਦੋ ਆਪਾਂ ਪੁੱਛ ਰਹੇ ਹਾਂ, ਚਲੋ ਇੱਕ ਤਾਂ ਬਹੁਤ ਸੋਹਣਾ ਤੁਸੀਂ ਬਣਾ ਤਾ, ਰਾਈਮ ਵੀ ਬਣਾ ਤੀ।
13: ਠੀਕ ਹੈ ਜੀ, ਠੀਕ ਹੈ।
10: ਤੂੰ ਮੇਰਾ ਯਾਰ ਮੈਂ ਤੇਰਾ ਯਾਰ, ਚੱਲ ਦੋਵੇਂ ਜਾਂਦੇ ਹਾਂ ਸ਼ਾਮ ਨੂੰ ਬਾਹਰ, ਨਹੀਂ ਨਹੀਂ ਇਹੋ ਜਿਹਾ ਕੰਮ ਨਹੀਂ ਕਰਨੇ, ਤੂੰ ਮੇਰਾ ਯਾਰ ਮੈਂ ਤੇਰਾ ਯਾਰ, ਚੱਲ ਦੋਵੇਂ ਚੱਲਦੇ ਹਾਂ ਬਾਹਰ, ਨਹੀਂ ਓਦਾਂ ਬਾਹਰ ਠੀਕ ਹੈ ਪਰ ਓਦਾਂ ਬਾਹਰ ਨਹੀਂ, ਜੇ ਓਦਾਂ ਵੀ ਚੱਲ ਜਾਈਏ ਤੇ ਕੋਈ ਫਰਕ ਨਹੀਂ। 905-673-3337 ਤੇ ਆਪਾਂ ਕਰ ਰਹੇ ਹਾਂ ਗੱਲਾਂ ਬਾਤਾਂ, 905-673-3337 ਤੇ ਨਾਲ ਦੀ ਨਾਲ ਕਿਸੇ ਨੇ ਵੀ ਘਰ ਦੇ ਵਿੱਚ ਡੱਟ ਕਲੀਨਿੰਗ ਕਰਵਾਉਣੀ ਹੈ ਜ਼ਰੂਰ ਕਰਵਾਓ ਯਾਰ, ਬਹੁਤ ਜ਼ਰੂਰੀ ਹੁੰਦੀ ਹੈ ਘਰ ਦੇ ਵਿੱਚ, ਜੇ ਬਜ਼ੁਰਗ ਨੇ ਬੱਚੇ ਨੇ ਵੈਸੇ ਕੋਈ ਵੀ ਹੋਵੇ ਤੇ ਸਫਾਈ ਡੱਟ ਕਲੀਨਿੰਗ ਦੀ ਤਾਂ ਜ਼ਰੂਰ ਚਾਹੀਦੀ ਹੈ, ਤੇ 5 Rivers ਡੱਟ ਕਲੀਨਿੰਗ ਦੀ ਟੀਮ ਨੂੰ ਤੁਸੀਂ ਜ਼ਰੂਰ ਸੰਪਰਕ ਕਰੋ, ਬੜੀ ਸ਼ਾਨਦਾਰ ਇਨਡੋਰ ਕੁਆਲਿਟੀ ਤੁਹਾਡੀ ਇੰਪਰੂਵ ਹੁੰਦੀ ਹੈ, ਪ੍ਰੋਫੈਸ਼ਨਲ ਡੱਟ ਕਲੀਨਿੰਗ ਦੇ ਸਟਾਫ ਹੈ 5 River ਡੱਟ ਕਲੀਨਿੰਗ ਕੋਲ, ਤੇ ਕਾਲ ਕਰ ਸਕਦੇ ਹੋ 437-688-7750 5 Rivers ਡੱਟ ਕਲੀਨਿੰਗ। ਕਾਲ ਦੇ ਬਾਅਦ ਚੱਲਦੇ ਹਾਂ ਜੀ 7864। ਸਤਿ ਸ਼੍ਰੀ ਅਕਾਲ ਜੀ। ਸਰ ਕੀ ਹਾਲ ਚਾਲ ਹੈ?
14: ਜੀ ਠੀਕ ਹੈ
10: ਜੀ। ਸਰ ਆਵਾਜ਼ ਤੋਂ ਲੱਗ ਰਿਹਾ ਕੋਈ ਐਨ ਸ਼ਾਨਦਾਰ ਜੇ ਡਿਫਰੈਂਟ ਜੀ ਸ਼ਬਦ ਆਣਗੇ
14: ਜੀ
10: ਜੀ।
14: ਇੱਕ ਓਂਕਾਰ ਸਤਿਕਰਤਾ।
10: ਓ ਵਾਹ ਜੀ ਵਾਹ, ਦੇਖਿਆ ਪਹਿਲਾਂ ਪਤਾ ਨਹੀਂ ਕਿਉਂ ਸਾਨੂੰ ਲੱਗਿਆ ਤੁਹਾਡੀ ਆਵਾਜ਼ ਤੋਂ ਇੱਕ ਓਂਕਾਰ ਸਤਿਗੁਰ ਕਰਤਾਰ। ਵਾਹ ਜੀ ਵਾਹ, ਏਕ ਓਂਕਾਰ, ਇਹ ਤੋਂ ਬਿਨਾਂ ਜ਼ਿੰਦਗੀ ਸਾਡੀ ਕੀ ਹੈ ਜੀ, ਦੇਖ ਲਓ ਹਨਾ, ਇੱਕ ਓਂਕਾਰ ਜ਼ਰੂਰ ਆਪਾਂ ਨਾਮ ਜਪੀਏ। ਤੇ ਥੈਂਕ ਯੂ ਸਰ, ਤੁਸੀਂ ਬਹੁਤ ਸੋਹਣੇ ਵਰਡ ਕਹੇ ਆ ਤੇ ਬਹੁਤ ਚੰਗਾ ਲੱਗਾ, ਥੈਂਕ ਯੂ ਸਰ, ਥੈਂਕ ਯੂ। ਏਕ ਓਂਕਾਰ, ਏਕ ਓਂਕਾਰ ਸਤਿਗੁਰ ਪ੍ਰਸਾਦ ਹੈ, ਏਕ ਓਂਕਾਰ ਸਤਿਗੁਰ ਕਰਤਾਰ, ਬਹੁਤ ਸੋਹਣੇ ਵਰਡ, ਤੇ ਤੁਸੀਂ ਵੀ ਜ਼ਰੂਰ ਦੱਸੋ 905-673-3337 ਤੇ ਨਾਲ ਦੀ ਨਾਲ ਤੁਸੀਂ ਅਗਰ ਕੋਈ ਗੱਡੀ ਦਾ ਕੰਮ ਕਰਵਾਉਣਾ ਤੇ ਰਾਇਲ ਆਟੋ ਸੈਂਟਰ ਤੇ ਤੁਸੀਂ ਜ਼ਰੂਰ ਪਹੁੰਚੋ, ਕੋਈ ਵੀ ਆਟੋ ਰਿਪੇਅਰ ਹੋਵੇ, ਕੋਈ ਮੇਨਟੇਨੈਂਸ ਦਾ ਕੰਮ ਹੈ, ਬੜੀ ਟਰੱਸਟਵਰਦੀ ਟੀਮ ਹੈ ਰਾਇਲ ਆਟੋ ਸੈਂਟਰ, ਰਿਲਾਇਬਲ ਸਰਵਿਸ ਤੇ ਐਕਸਪੀਰੀਅੰਸ ਉੱਤੋਂ ਵੀ ਬਾ ਕਮਾਲ, ਤੇ ਜ਼ਰੂਰ ਕਰੋ ਕਾਲ ਕਰੋ ਰਾਇਲ ਆਟੋ ਸੈਂਟਰ ਤੇ, ਨੰਬਰ ਹੈ 905-799 1478 905-799-1478 905-799-1478 ਤੇ ਇਸ ਤੋਂ ਬਾਅਦ ਫਿਰ ਆਪਾਂ ਜਿਹੜਾ ਗਾਣਾ ਰਿਕੁਐਸਟ ਕੀਤਾ ਸੀ ਉਹ ਵੀ ਆਪਾਂ ਲਾਈਨਅਪ ਕਰ ਲਿਆ ਪਰ ਇੱਕ ਦੋ ਕਾਲ ਲੈ ਲਈਏ ਤੇ ਫਿਰ ਗਾਣੇ ਵੱਲ ਚੱਲਦੇ ਹਾਂ ਬਾਕੀ ਕਾਲ ਫਿਰ ਥੋੜੀ ਹੋਲਡ ਰੱਖਾਂਗੇ 1236 ਜੀ ਸਤਿ ਸ਼੍ਰੀ ਅਕਾਲ
15: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ
10: ਬਹੁਤ ਵਧੀਆ ਸਰ ਤੁਸੀਂ ਸੁਣਾਓ ਕਿਵੇਂ ਹੋ
15: ਵਧੀਆ ਵਧੀਆ ਅੱਜ ਦਿਨ ਹੈਗਾ ਵੀਰਵਾਰ ਮੈਂ ਕਰਦਾ ਸੀ ਕਿਸੇ ਦਾ ਇੰਤਜ਼ਾਰ ਹਾਂਜੀ
10: ਫਿਰ ਕਿਤੇ ਜਾਣਾ ਸੀ ਬਾਹਰ
15: ਹਾਂਜੀ ਫਿਰ ਜਾਣਾ ਸੀ ਕਿਤੇ ਉਹਦੇ ਨਾਲ ਬਾਹਰ
10: ਕਿਆ ਬਾਤ ਹੈ ਵੀਰੇ ਕਿਆ ਬਾਤ ਹੈ ਥੈਂਕ ਯੂ ਚਲੋ ਸ਼ੁਕਰੀਆ ਵੀਰੇ
15: ਥੈਂਕ ਯੂ
10: ਥੈਂਕ ਯੂ ਥੈਂਕ ਯੂ ਥੈਂਕ ਯੂ ਦੇਖੋ ਸ਼ਬਦ ਸਾਨੂੰ ਲੱਭ ਗਏ ਜੇ ਅਸੀਂ ਉਹਦੀ ਰਾਈਮ ਜੀ ਬਣਾ ਲਈ ਨਾ ਇਹੋ ਜੀ ਤੇ ਉਹ ਹੋਰ ਸਵਾਲ ਆਉਂਦਾ ਬੰਦਾ ਗਾਣੇ ਵਾਲਾ ਹੀ ਕੰਮ ਹੋ ਜਾਂਦਾ ਕਿ ਨਹੀਂ 905-673-3337 ਇਹ ਕਾਲ ਲੈਂਦੇ ਹਾਂ ਤੇ ਫਿਰ ਗੀਤ ਵੱਲ ਚੱਲਦੇ ਹਾਂ 3399-3399 ਜੀ ਸਤਿ ਸ਼੍ਰੀ ਅਕਾਲ

0: ਥੋੜਾ ਜਿਹਾ ਅੱਗੇ ਪਿੱਛੇ ਫਿਰ ਹੋ ਜਾਂਦੀ ਹੈ ਆਵਾਜ਼। ਜੀ ਵਿਜੇ, ਵਿਜੇ ਜੀ
1: 905-673
0: ਨਹੀਂ ਉਹ ਗਾਣਾ ਆਪਣਾ ਸਾਡੀ ਆਵਾਜ਼ ਹੀ ਸੁਣ ਰਹੇ ਦੁਬਾਰਾ, ਪਰ ਸਾਨੂੰ ਵੀ ਆਪਣੀ ਆਵਾਜ਼ ਰੇਡੀਓ ਤੋਂ ਸੁਣ ਕੇ ਵਧੀਆ ਲੱਗਦਾ, ਪਰ ਗੱਲ ਇਹ ਹੈ ਵੀ ਅਸੀਂ ਫਿਰ ਗੱਲ ਕਿਵੇਂ ਕਰ ਸਕਾਂਗੇ। ਵਿਜੇ ਜੀ
2: ਬੋਲੋ ਜੀ।
0: ਹਾਂਜੀ ਸਰ, ਉਹ ਰੇਡੀਓ ਦੀ ਆਵਾਜ਼ ਘੱਟ ਤੇ ਥੋੜਾ ਦੱਸਿਓ ਕੀ ਕਿਹੜੇ ਵਰਡ ਯਾਦ ਆਇਆ ਤੁਹਾਨੂੰ?
2: ਸੁਨਿਆਰੇ
0: ਦੇ ਕੋਲ ਜਾਣਾ, ਪਰ ਸੁਨਿਆਰੇ ਕਿੱਥੇ ਜਾਣਾ ਮੈਂ ਦੱਸਦਾ, ਫਿਰ ਅਸੀਂ ਜਾਣਾ ਮਾਸਟਰ ਜੁਵੈਲਰਸ। ਜਰੂਰ ਵੀਰੇ, ਕਿਆ ਬਾਤ ਹੈ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ। ਜੇ ਘਰ ਵਾਲੀ ਕਵੇ ਲੈਣਾ ਹੈ ਰਾਣੀ ਹਾਰ ਤੇ ਪਹੁੰਚੋ ਮਾਸਟਰ ਜੁਵੈਲਰਸ, ਏਅਰਪੋਰਟ ਤੇ ਮੇਫੀਲਡ ਇੰਟਰਸੈਕਸ਼ਨ ਤੇ। ਕੋਈ ਵੀ ਤੁਸੀਂ ਜਵੈਲਰੀ ਲੈਣੀ ਹੈ, ਕੋਈ ਇੰਗੇਜਮੈਂਟ ਰਿੰਗ ਲੈਣੀਆਂ ਨੇ, ਕੋਈ ਕਸਟਮ ਡਿਜ਼ਾਈਨ ਬਣਵਾਉਣਾ ਆਪਣੇ ਹਿਸਾਬ ਨਾਲ, ਤੇ ਜ਼ਰੂਰ ਮਾਸਟਰ ਜੁਵੈਲਰਸ ਦੇ ਤੁਸੀਂ ਏਅਰਪੋਰਟ ਐਂਡ ਮੇਫੀਲਡ ਵਾਲੀ ਇੰਟਰਸੈਕਸ਼ਨ ਤੇ ਪਹੁੰਚੋ, ਤੇ ਜਾ ਕੇ ਉੱਥੇ ਸ਼ਾਨਦਾਰ ਰਾਣੀ ਹਾਰ ਕੀ ਜਿਹੜਾ ਕਹੋ ਤੁਹਾਨੂੰ ਸੋਨੇ ਦੀ ਚੀਜ਼, ਗੋਲਡ ਦੀ ਚੀਜ਼ ਉੱਥੇ ਮਿਲੇਗੀ। ਤੇ ਮਾਸਟਰ ਜੁਵੈਲਰਸ ਤੇ ਚੱਲਦੇ ਹਾਂ ਆਪਾਂ। ਸੁਰਜੀਤ ਭੁੱਲਰ ਦਾ ਗੀਤ ਮਿਰਚਾਂ ਨਹੀਂ ਫਾਇਰ।

0: ਕਿਆ ਬਾਤ ਆ, ਬੜਾ ਸ਼ਾਨਦਾਰ ਗੀਤ ਯਾਰ। ਸੁਰਜੀਤ ਭੁੱਲਰ ਦੀ ਆਵਾਜ਼ ਕਿੱਡੀ ਕੁ ਸ਼ਾਨਦਾਰ ਆ, ਮਿੱਠੀ ਮਿੱਠਾ ਗੀਤ, ਮਿੱਠਾ ਗਾਣਾ, ਆਵਾਜ਼ ਬੜੀ ਸ਼ਾਨਦਾਰ, ਤੇ ਇੰਜੋਏ ਕੀਤਾ ਹੋਏਗਾ। ਚੱਲਦੇ ਹਾਂ ਆਪਾਂ ਅਗਲੀ ਕਾਲ ਦੇ ਵੱਲ। ਤ੍ਰਿਲੋਚਨ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ,
0: ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ। ਤ੍ਰਿਲੋਚਨ ਸਿੰਘ ਕੈਂਥ ਬੋਲਦਾ, ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਪੇਸ਼ ਕਰ ਰਹੇ ਹੋ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
1: ਇਹ ਗੀਤਾਂ ਦੇ ਵਿੱਚ ਵੀ ਦੋ ਸ਼ਬਦ ਆ ਜਾਂਦੇ ਨੇ,
0: ਹਾਂਜੀ,
1: ਜਿਵੇਂ ਦੋ ਆਰ ਦੀਆਂ ਦੋ ਪਾਰ ਦੀਆਂ, ਧੀਆਂ ਸ਼ਾਹੂਕਾਰ ਦੀਆਂ। ਸੁਦੀਪ ਸਾਹਿਬ ਦਾ ਗੀਤ ਆ ਜੀ ਇਹ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਹਾਂ, ਮੈਨੂੰ ਇੱਕ ਹੋਰ ਮਾਣ ਹੈਗਾ ਜੀ।
0: ਜੀ,
1: ਮੈਂ ਸੁਦੀਪ ਸਾਹਿਬ ਦੀਆਂ ਤਿੰਨ ਬੇਟੀਆਂ ਨੂੰ ਪੜਾਇਆ ਜੀ।
0: ਵਾਹ ਜੀ ਵਾਹ, ਕਿਆ ਬਾਤ ਹੈ।
1: ਮੈਂ ਤ੍ਰਿਲੋਚਨ ਸਿੰਘ ਆਰਟ ਐਂਡ ਕਰਾਫਟ ਟੀਚਰ ਬੋਲ ਰਿਹਾ ਜੀ।
0: ਕਿਆ ਬਾਤ ਹੈ ਸਰ, ਧੰਨਵਾਦ ਸਾਡੇ ਤੇ ਇੰਨੇ ਵੱਡੇ ਇਨਸਾਨ ਤੁਸੀਂ ਕਾਲ ਕਰ ਰਹੇ ਹੋ ਸਰ, ਸਾਨੂੰ ਬੜਾ ਵਧੀਆ ਲੱਗਾ।
1: ਹਾਂ,
0: ਇਹ ਕਦੋਂ ਦੀ ਗੱਲ ਹੋਏਗੀ?
1: ਇਹ

0: 80 ਤੋਂ ਲੈ ਕੇ ਆਪਣੇ 88 ਤੱਕ ਕਹਿ ਲਓ,
1: ਹਾਂਜੀ,
0: ਤੁਸੀਂ ਉਹਨਾਂ ਦੇ ਦੌਰਾਨ ਆਪਣੇ ਇਹ ਬੱਚੀਆਂ ਮੇਰੇ ਕੋਲ ਪੜ੍ਹੀਆਂ ਜੀ।
1: ਅੱਛਾ ਜੀ,
0: ਹਾਂਜੀ ਹਾਂਜੀ ਹਾਂ,
1: ਕਿਆ ਬਾਤ ਹੈ,
0: ਤੁਹਾਨੂੰ
1: ਸ਼ੁਕਰੀਆ ਤਰਲੋਚਨ ਜੀ। ਜਦੋਂ ਤੁਸੀਂ ਪੜ੍ਹਾਉਂਦੇ ਹੋਣੇ ਤੁਹਾਨੂੰ ਵੀ ਬੜੀ ਖੁਸ਼ੀ ਹੁੰਦੀ ਹੋਣੀ ਹੈ ਨਾ, ਵੀ ਕਿੰਨੇ ਬੱਚਿਆਂ ਨੂੰ ਪੜ੍ਹਾ ਰਿਹਾ ਮੈਂ।
0: ਇੱਕ ਵਾਰੀ ਮੇਰਾ ਨਾ ਪੀਰੀਅਡ ਤੇ ਬੱਚਿਆਂ ਦਾ ਮੂਡ ਸੀ ਬਈ ਕੋਈ ਚੁਟਕਲਾ ਜਾਂ ਕੋਈ ਗੀਤ ਮਤਲਬ ਸੁਣਾਇਆ ਜਾਵੇ।
1: ਹਾਂਜੀ,
0: ਤੇ ਉਹਨਾਂ ਦੀ ਵੱਡੀ ਬੇਟੀ ਨਸਰੀਨ ਅਖਤਰ,
1: ਅੱਛਾ ਜੀ,
0: ਉਹਨੇ ਕੀਮਾ ਮਾਲਕੀ ਸੁਣਾਇਆ ਜੀ ਗੀਤ।
1: ਉਹ ਬੱਲੇ ਬੱਲੇ ਬੱਲੇ,
0: ਤੇ ਉਹਨੇ ਕਿਹਾ ਕਿ ਇੱਕ ਵੀਕ ਹੀ ਪਹਿਲਾਂ ਮੇਰੇ ਅੱਬਾ ਜਾਨ ਤੇ ਬੀਬੀ ਰਣਜੀਤ ਕੌਰ ਇਹ ਰਿਕਾਰਡ ਕਰਾ ਕੇ ਆਏ ਆਪਣੇ ਜਲੰਧਰ ਜਿਹੜੀ ਹਿਜ਼ ਮਾਸਟਰ ਵਾਇਸ ਕੰਪਨੀ ਦੇ ਵਿੱਚ।
1: ਅੱਛਾ, ਦੇਖ ਲਓ ਬੱਚੇ ਨੂੰ ਵੀ ਕਿੰਨਾ ਚਾਹ ਹੁੰਦਾ ਸੀ ਹਨਾ, ਵੀ ਰਿਕਾਰਡ ਕਰਵਾ ਕੇ ਆਏ ਆ।
0: ਹਾਂ ਬਿਲਕੁਲ, ਰਿਕਾਰਡ ਕਰ, ਔਰ ਉਹਨਾਂ ਦੀ ਆਵਾਜ਼ ਤੇ ਔਰ ਉਹਨਾਂ ਨੂੰ ਪੂਰਾ ਗੀਤ ਯਾਦ ਸੀਗਾ।
1: ਅੱਛਾ,
0: ਹਾਂਜੀ ਹਾਂ, ਉਹ ਹੁਣ ਮੇਰਾ ਖਿਆਲ ਬੱਚੇ ਆਪਣੇ, ਮੈਨੂੰ ਵੀ ਬਹੁਤ ਦੇਰ ਹੋ ਗਈ, ਤਕਰੀਬਨ 37 ਸਾਲ ਹੋ ਗਏ ਜੀ ਇੱਧਰ ਆਇਆ ਨੂੰ।
1: ਅੱਛਾ ਜੀ, ਜੀ ਜੀ ਜੀ,
0: ਤੇ ਹਾਂਜੀ ਹਾਂ, ਉਹ ਬੱਚੇ ਵੀ ਬਹੁਤ ਵੱਡੇ ਅਹੁਦਿਆਂ ਤੇ, ਤੇ ਸਦੀਕ ਸਾਹਿਬ ਨੂੰ ਮੈਂ ਮਿਲਿਆ ਵੀ ਹੈ ਜੀ ਆਪਣੇ, ਉਸ ਤੋਂ ਬਾਅਦ ਵੀ ਮਿਲਿਆ ਹੈਗਾ।
1: ਅੱਛਾ, ਕਿਆ ਬਾਤ ਹੈ, ਜੇ ਲੱਗਿਆ ਮੌਕਾ ਤੇ ਜ਼ਰੂਰ ਗੱਲ ਕਰਿਆ ਜੀ ਉਹਨਾਂ ਬੇਟੀਆਂ ਨਾਲ ਜਿਹਨੇ ਤੁਸੀਂ ਪੜ੍ਹਾਇਆ ਹਨਾ, ਤੇ ਇਨਸਾਨ ਨੂੰ ਉਹਨਾਂ ਨੂੰ ਵੀ ਬੜਾ ਵਧੀਆ ਲੱਗੇਗਾ ਤੇ ਤੁਹਾਨੂੰ ਤੇ ਜ਼ਰੂਰ ਵਧੀਆ ਲੱਗੇਗਾ ਜੀ।
0: ਬਿਲਕੁਲ ਜੀ, ਉਹਨਾਂ ਦੇ ਤੀਸਰੇ ਨੰਬਰ ਦੀ ਜਿਹੜੀ ਬੇਟੀ ਸੀ ਉਹ ਮੇਰੀ ਰੀਅਲ ਸਿਸਟਰ ਦੀ ਕਲਾਸ ਫੈਲੋ ਸੀਗੀ ਜੀ।
1: ਅੱਛਾ,
0: ਹਾਂ, ਕਿਉਂਕਿ ਮੈਂ ਆਪਣੇ ਫੈਮਿਲੀ ਮੈਂਬਰ ਵੀ ਪੜ੍ਹਾਏ ਆ ਉੱਥੇ, ਮਤਲਬ ਤਿੰਨ ਆਪਣੇ ਭਤੀਜਿਆਂ ਨੂੰ ਵੀ ਪੜ੍ਹਾਇਆ ਜੀ।
1: ਵੈਰੀ ਨਾਈਸ ਜੀ, ਵੈਰੀ ਨਾਈਸ,
0: ਹਾਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਫਿਰ ਵੀ ਮੈਂ ਕਿਤੇ ਫੋਨ ਕਰਿਆ ਕਰਾਂਗਾ ਜੀ।
1: ਬਹੁਤ ਸ਼ੁਕਰੀਆ ਤਰਲੋਚਨ ਸਿੰਘ ਜੀ, ਬਹੁਤ ਧੰਨਵਾਦ, ਥੈਂਕ ਯੂ ਸਰ ਕਾਲ ਦੇ ਲਈ, ਬਹੁਤ ਧੰਨਵਾਦ, ਥੈਂਕ ਯੂ,
0: ਆਲ ਦਾ ਬੈਸਟ,
1: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ ਜੀ।
1: ਕਿਆ ਬਾਤ ਹੈ, ਰੂਹ ਬਾਗੋ ਬਾਗ ਹੋ ਗਈ, ਰੂਹ ਖੁਸ਼ ਹੋ ਗਈ, ਤੇ ਬੜਾ ਵਧੀਆ ਲੱਗਿਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ। ਸਟੂਡੀਓ ਦਾ ਨੰਬਰ 905-673-3337 905-673-3337 ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਵੀ ਯਾਰ ਇਹੋ ਜਿਹੇ ਕਿਹੜੇ ਦੋ ਸ਼ਬਦ ਵਰਡ ਹੋਣਗੇ ਜਿਨ੍ਹਾਂ ਦੇ ਪਿੱਛੇ ਆਰ ਆਵੇ। ਮੈਨੂੰ ਲੱਗਦਾ ਹਜੇ ਵੀ ਬਥੇਰੇ ਪਏ ਆ, ਬਹੁਤ ਪਏ ਆ, ਸ਼ਾਨਦਾਰ ਤੋਂ ਸ਼ਾਨਦਾਰ ਪਏ ਆ, ਤੇ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਆ ਵੀ ਗਏ ਆ ਤੇ ਉਹ ਬਸ ਕਾਲ ਨਹੀਂ ਕਰ ਰਹੇ, ਮੁਸਕਰਾ ਤਾਂ ਜ਼ਰੂਰ ਰਹੇ ਆ ਪਰ ਕਹਿੰਦੇ ਯਾਰ ਵੀ ਸ਼ਰਮ ਆਉਂਦੀ ਹੈ, ਛੱਡ ਪਰ ਯਾਰ ਕੀ ਕਾਲ ਕਰਨੀ, ਜਾਂ ਫੋਨ ਫੜ ਲਿਆ ਹੱਥ ਵਿੱਚ ਨੰਬਰ ਡਾਇਲ ਕੀਤਾ ਤੇ ਫਿਰ ਰੁਕ ਗਏ ਆ। ਨਹੀਂ, ਆਓ ਫਿਰ ਕਰਦੇ ਹਾਂ ਗੱਲਾਂ ਬਾਤਾਂ। ਜਿਹੜਾ ਵੀ ਕੋਈ ਦੋ ਸ਼ਬਦ ਤੁਹਾਨੂੰ ਮਿਲੇ ਆ ਪਿੱਛੇ ਉਹਦੇ ਆਉਂਦਾ ਹੋਵੇ ਆਰ, 905-673-3337 ਜੀ। ਬਲਦੇਵ ਜੀ,
2: ਬੱਚੇ ਪੂਰਾ ਗਾਣਾ ਤਾਂ ਲਾ ਰਹੇ ਨਜ਼ਾਰੇ ਲੈਂਦੇ ਬੈਠੇ ਇਸ ਗ੍ਰਾਹ ਚ ਨਾ।
1: ਅੱਛਾ, ਉਹ ਗਾਣਾ ਪੂਰਾ ਹੋ ਗਿਆ?
2: ਪੂਰਾ ਨਹੀਂ ਹੋਇਆ।
1: ਅੱਛਾ, ਆ ਦੋ ਕਬੋਲ ਰਹਿੰਦੇ ਆਪਾਂ ਹੁਣੇ ਮੰਗਾ ਦਿੰਦੇ
2: ਹਾਂ,
1: ਹਲੋ ਹੁਣੇ ਲਾ ਦਿੰਦੇ ਹਾਂ। ਬਿਲਕੁਲ ਸ਼ੁਕਰੀਆ, ਇਹ ਗਾਣਾ ਵੈਸੇ ਬੋਲ ਖਤਮ ਵਾਲੀ ਹੈ ਪਰ ਆਪਾਂ ਤੁਸੀਂ ਕਿਹਾ ਤੇ ਜ਼ਰੂਰ ਪੂਰੇ ਕਰ ਦਿੰਦੇ ਹਾਂ, ਗੱਲ ਹੀ ਕੋਈ ਨਹੀਂ। ਆ ਬਸ ਇੰਨਾ ਕੀ ਰਹਿ ਗਿਆ ਸੀ ਉਹ ਆਪਾਂ ਹੁਣ ਪੂਰਾ ਕਰਤਾ। 905-673-3337 ਮਾਫ ਕਰਨਾ, ਬਸ ਮੈਂ ਉੱਥੇ ਪੋਸਟ ਕੀਤਾ ਸੀ ਪਰ ਰਹਿ ਇੰਨਾ ਕੀ ਗਿਆ ਸੀ ਇੱਕ, ਕਿਹੜਾ ਨੀ। 905-673-3339-05-673-3337 ਚਲਦੇ ਆ ਕਾਲ ਦੇ ਵੱਲ। ਜੀ ਚਰਨ ਜੀ, ਸਤਿ ਸ਼੍ਰੀ ਅਕਾਲ ਜੀ। ਚਰਨ ਜੀ, ਕੀ ਹਾਲ ਚਾਲ ਹੈ ਭਲਵਾਨ ਸਾਹਿਬ? ਠੀਕ ਠਾਕ ਹੋ?
3: ਹਾਲ ਚਾਲ ਤਾਂ ਹੈਗੇ ਮਾੜੇ, ਪਰ ਫਿਰ ਵੀ ਬਾਅਦ ਚ ਦੱਸੂਗਾ ਕਦੀ ਮੈਂ ਕਿਉਂ ਮਾੜੇ ਗਏ
1: ਆ। ਅੱਛਾ ਅੱਛਾ, ਮੈਨੂੰ ਫਾਦਰ ਸਾਹਿਬ ਦੀ ਗੱਲ ਯਾਦ ਹੈ, ਪੁੱਛਣਾ ਵੀ ਕੀ ਹਾਲ ਚਾਲ ਹੈ। ਕਹਿੰਦੇ ਹਾਲ ਤਾਂ ਠੀਕ ਹੈ ਪਰ ਚਾਲ ਨੀ ਠੀਕ, ਚਾਲ ਖਰਾਬ ਹੈ।
3: ਮਾੜਾ ਜਿਹਾ ਇਸ਼ਾਰਾ ਦੇ ਦੇਣਾ ਮੈਂ
1: ਜੀ,
3: ਮੈਂ ਹੁਣ ਹੌਸਪੀਟਲ ਚੋਂ ਆਇਆ।
1: ਓ ਹੋ ਹੋ,
3: ਮੇਰੀ ਵਾਈਫ ISU ESU ਜਿਹਨੂੰ ਕਹਿੰਦੇ ਆ ਉਹਦੇ ਚ
1: ICU, ਹਾਂ ਜੀ ਜੀ ਜੀ,
3: ਉਹ ਆਪਣੀ ਜ਼ਿੰਦਗੀ ਦੀ ਆਖਰੀ ਜੰਗ ਲੜ ਰਹੀ ਆ।
1: ਉਹ ਵੈਰੀ ਸੈਡ ਜੀ, ਪਰ ਸਾਡੀ ਦੁਆਵਾਂ ਨੇ ਵੀ ਉਹ ਜਲਦੀ ਛੇਤੀ ਠੀਕ ਹੋ ਕੇ ਆਣ ਬਾਹਰ ਹੌਸਪੀਟਲ ਤੋਂ ਘਰੇ ਆਣ।
3: ਦੇਖੋ ਕੀ ਬਣਦਾ ਜੀ,
1: ਕੁਦਰਤ ਦੇ ਰੰਗ ਨੇ ਜੀ, ਕਦੀ ਕਈ ਵਾਰ ਕੁਛ ਨੀ ਪਤਾ ਲੱਗਦਾ।
3: ਜਿਹੜਾ ਵਿਸ਼ਾ ਤੁਸੀਂ ਛੇੜਿਆ ਇਹਦੇ ਬਾਰੇ ਮੈਨੂੰ ਦੋ ਅੱਖਰ ਯਾਦ ਆ, ਇੱਕ ਤਾਂ ਹੈਗਾ ਦਿਲਦਾਰ,
1: ਦਿਲਦਾਰ ਜੀ,
3: ਇੱਕ ਦੀਦਾਰ,
1: ਦੀਦਾਰ, ਕਿਆ ਬਾਤ ਆ, ਦਿਲਦਾਰ ਤੁਸੀਂ ਇੱਕੋ ਚੀਜ਼ ਤੇ ਰੱਖਤੇ, ਦਿਲਦਾਰ ਤੇ ਦੀਦਾਰ, ਦੱਬੇ ਦੇ ਸ਼ੁਰੂ,
3: ਹਾਂ ਦੀਦਾਰ ਸੰਧੂ ਹੁਣੀ ਆਪਣੇ ਹੋਏ ਆ।
1: ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ,
3: ਬਹੁਤ ਵਧੀਆ ਕਲਾਕਾਰ ਸੀ ਉਹ ਵੀ,
1: ਦੀਦਾਰ ਸੰਧੂ ਜੀ ਬਿਲਕੁਲ।
3: ਜੇ ਤੁਸੀਂ ਮਾਫ਼ੀ ਚਾਹੁੰਦਾ, ਮੈਂ ਤੁਸੀਂ ਹਾਲ ਚਾਲ ਪੁੱਛਿਆ ਤਾਂ ਤੁਹਾਨੂੰ ਦੱਸਦਾ, ਦੇਖੋ ਕੀ ਬਣਦਾ, ਹੁਣ ਮੈਂ ਆਇਆ ਸਾਰਾ ਕੁਛ ਪੁੱਛ ਕੇ ਪੁੱਛ ਗਿੱਛ ਕਰਕੇ ਉੱਥੋਂ।
1: ਅੱਛਾ, ਨਹੀਂ ਜੋ ਕੁਛ ਹੋਣਾ ਜੀ ਵਧੀਆ ਹੀ ਹੋਣਾ, ਰੱਬ ਜੋ ਕੁਛ ਕਰੇ
3: ਹੋ ਕੇ ਰਹਿੰਦਾ ਜੀ।
1: ਹਾਂ ਬਿਲਕੁਲ ਜੀ, ਉਹਨੂੰ
3: ਕੋਈ ਕੋਈ ਕੁਛ ਨੀ ਕਰ ਸਕਦਾ ਜੀ, ਨਾ ਕੋਈ ਮਾਂ, ਨਾ ਕੋਈ ਭੈਣ, ਨਾ ਧੀ, ਨਾ ਪੁੱਤ, ਘਰ ਵਾਲਾ, ਕੋਈ ਕੁਛ ਨੀ ਕਰ ਸਕਦਾ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਪਰ ਤੁਸੀਂ ਆਪਣਾ ਖਿਆਲ ਰੱਖੋ, ਬਾਕੀ ਪਰਿਵਾਰ ਦਾ ਖਿਆਲ
3: ਰੱਖੋ। ਉਹਦੀ ਨਾ ਵੀਡੀਓ ਬਣਾ ਰਿਹਾ ਸੀਗਾ, ਤੇ ਮੈਨੂੰ ਕਹਿੰਦੇ ਵੀ ਤੁਸੀਂ ਵੀਡੀਓ ਨੀ ਬਣਾ ਸਕਦੇ।
1: ਅੱਛਾ,
3: ਉਹਨੇ ਜਦੋਂ ਮੇਰੇ ਵੱਲ ਦੇਖਿਆ, ਉਹਨੇ ਸੋਚਿਆ ਵੀ ਐਵੇਂ ਹੋਣਾ, ਕੋਈ ਬੰਦਾ ਬੰਦੀ ਕਹਾਉਣਾ ਹੈ, ਉਹਨੇ ਸਾਰਾ ਕੁਛ ਮੈਨੂੰ ਮੇਰੇ ਦੇਖਣ ਤੋਂ ਪਹਿਲੇ ਮੈਨੂੰ ਦੱਸਤਾ।
1: ਅੱਛਾ,
3: ਕਿਉਂਕਿ ਉਹਨਾਂ ਨੂੰ ਇਹ ਨੀ ਸੀ ਪਤਾ ਮੈਂ ਉਹਦੇ ਘਰ ਆਇਆ।
1: ਅੱਛਾ ਅੱਛਾ ਅੱਛਾ, ਨਹੀਂ ਜੋ ਹੋਏਗਾ ਹੌਸਲਾ ਰੱਖੋ ਜੀ, ਪਰਿਵਾਰ ਨੂੰ ਵੀ ਤੁਸੀਂ ਹੌਸਲਾ ਦੇਣਾ, ਤੇ ਸਭ ਵਧੀਆ ਹੀ ਹੋਣਾ, ਜੋ ਬਾਬਾ ਜੀ ਕਰਨਾ ਰੱਬ ਨੇ ਕਰਨਾ। ਜਿਹੜੀ ਨਰਸ
3: ਸੀਗੀ ਨਾ, ਉਹਦੇ ਦਿਮਾਗ 'ਚ ਇਹਦੀ ਮੈਂ ਕੋਈ ਰਿਸ਼ਤੇਦਾਰ ਆ ਨਾ ਕੋਈ ਦੋਸਤ ਦੋਸਤ ਆ।
1: ਅੱਛਾ,
3: ਉਹ ਮੈਂ ਕਿਹਾ ਭਾਈ ਮੈਂ ਉਹਦਾ ਘਰ ਆਇਆ, ਮੈਂ ਹਸਬੈਂਡ ਆ, ਮੈਂ ਕਹਿੰਦਾ ਮੈਨੂੰ ਕਹਿੰਦੇ ਇਹਦੇ ਕੋਲ ਬਹਿ ਜਾਓ ਤੁਸੀਂ, ਮੈਂ ਕਿਹਾ ਬੈਠ ਤਾਂ ਮੈਂ ਲਿਆ ਜਿੰਨਾ ਦੇਣਾ।
1: ਨਹੀਂ ਠੀਕ ਹੈ ਜੀ, ਧਿਆਨ ਰੱਖੋ।
3: ਚੰਗਾ ਜੀ, ਸਭ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ, ਧਿਆਨ ਰੱਖੋ ਆਪਣਾ ਤੇ ਪਰਿਵਾਰ ਦਾ ਵੀ, ਬਾਕੀ ਜੋ ਰੱਬ ਦੇ ਭਾਣੇ ਆ, ਜੋ ਰੱਬ ਦੀਆਂ ਗੱਲਾਂ ਉਹੀ ਜਾਣਦਾ। ਚਲਦੇ ਹਾਂ ਜੀ ਕਾਲ ਦੇ ਵੱਲ ਜੀ। ਸਤਿ ਸ੍ਰੀ ਅਕਾਲ।
4: ਹਾਂਜੀ ਭਾਜੀ
1: ਜੀ, ਸਰ
4: ਕਿੱਦਾਂ ਹਾਲ ਜੀ? ਮੈਂ ਕਿਹਾ ਮੈਂ ਦੁਆਰ ਤੇ ਕਰ ਲਈ ਕਾਲ।
1: ਮੈਂ ਕਹਿੰਦਾ ਬਹੁਤ ਵਧੀਆ ਕੀਤਾ ਤੁਸੀਂ, ਤੇ ਫਿਰ ਮੇਲਾ ਲੁੱਟ ਲਿਆ ਦੂਜੀ ਵਾਰ।
4: ਮੈਨੂੰ ਪਤਾ ਨੀ ਕਿਸ ਨੇ ਕਿਹਾ ਹੋਣਾ ਕਿ ਨਹੀਂ, ਮੈਨੂੰ ਆਇਆ ਯਾਦ ਕਿਉਂ ਬੈਠਾ ਬੇਕਾਰ, ਕਰ ਲਾ ਕੋਈ ਕੰਮ ਕਾਰ, ਜੇ ਨਾ ਹੋਈ ਪੀ ਆਰ ਤਾਂ ਜਾਊਂਗਾ ਕੈਨੇਡਾ ਤੋਂ ਬਾਹਰ।
1: ਨਹੀਂ ਵੈਸੇ ਦੇਖੋ, ਹੱਸਣ ਵਾਲੀ ਗੱਲ ਤਾਂ ਨੀ, ਤੁਸੀਂ ਚਲੋ ਲਾਈਨ ਬਣਾ ਲਈ ਵਧੀਆ, ਤੇ ਗੱਲ ਸਹੀ ਹੈ, ਕਿਉਂਕਿ ਹੁਣ ਜਿਵੇਂ ਕਿ ਨਿਊਜ਼ ਆ ਰਹੀਆਂ ਇਮੀਗ੍ਰੇਸ਼ਨ ਦੇ ਪਰਪਸ ਲਈ ਵੀ, ਪੀ ਆਰ ਦੇ ਪਰਪਸ ਲਈ ਵੀ, ਭਾਵੇਂ ਅਲਬਰਟਾ ਤੇ ਭਾਵੇਂ ਹੋਰ ਪਾਸਿਆਂ ਦੇ ਵੀ ਹੈ, ਬਾਕੀ ਉਹ ਔਖਾ ਤਾਂ ਕਰੀ ਜਾ ਰਹੇ ਆ, ਪਰ ਇਹਦੇ ਵਿੱਚ ਹੱਸਣ ਵਾਲੀ ਕੋਈ ਵੈਸੇ ਗੱਲ ਨਹੀਂ, ਇਹ ਤੁਸੀਂ ਰਾਈਮ ਬਣਾਈਏ, ਚਲੋ ਆਪਾਂ ਹੱਸ ਪਏ, ਪਰ ਮਿਹਨਤ ਜਿਹੜਾ ਵੀ ਬੰਦਾ ਕਰਦਾ, ਬਾਕੀ ਕਿਸਮਤ ਤੋਂ ਦੂਰ ਕੋਈ ਚੀਜ਼ ਨਹੀਂ। ਕਹਿੰਦੇ ਆ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕ ਸੱਚ ਇਹ ਹੈ। ਤੇ ਰੱਬ ਨੇ ਜਿੱਥੇ ਚੋਕ ਖਿਲਾਰੇ ਆ, ਉੱਥੇ ਬੰਦੇ ਨੇ ਚੁਗਣੇ ਆ, ਜੇ ਵਾਪਸੀ ਦੇ ਖਿਲਾਰੇ ਨੇ ਬੰਦਾ ਇੰਡੀਆ ਜਾ ਕੇ ਚੁਗੇਗਾ ਜਾਂ ਕਿਤੇ ਵੀ, ਹਨਾ, ਹੋਰ ਕੰਟਰੀ ਵੀ, ਉਹ ਅਸੀਂ ਨਹੀਂ ਰੋਕ ਸਕਦੇ।
4: ਹਾਂ
1: ਬਿਲਕੁਲ ਜੀ ਬਿਲਕੁਲ, ਜਿਵੇਂ ਕਿ ਸਟ੍ਰਿਕਟ ਹੋ ਗਏ ਆ ਰੂਲ, ਬਾਕੀ ਉਹੀ ਗੱਲ ਹੈ, ਪਰਮਾਤਮਾ ਨੂੰ ਜ਼ਿਆਦਾ ਪਤਾ। ਕਈ ਵਾਰ ਆਪਾਂ ਸੋਚਦੇ ਹਾਂ ਵੀ ਨਹੀਂ ਯਾਰ ਕੀ ਬਣੇਗਾ, ਪਰ ਕਈ ਵਾਰ ਰੱਬ ਨੇ ਅੱਗੇ ਹੋਰ ਵੀ ਵਧੀਆ ਚੀਜ਼ ਲਿਖੀ ਹੋਵੇ, ਕਿਸੇ ਨੂੰ ਨਹੀਂ ਪਤਾ। ਦੇਖੋ ਜੀ, ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਤੇ ਸਾਰਿਆਂ ਦੇ ਆ ਰਿਹਾ ਤੇ ਚੱਲਦਾ ਹੀ ਰਹਿੰਦਾ ਹੈ। ਜੇ ਉਤਾਰ ਚੜਾਵ ਨਹੀਂ, ਜ਼ਿੰਦਗੀ ਜੀਣ ਦਾ ਮਜ਼ਾ ਵੀ ਨਹੀਂ, ਇੱਕੋ ਲਾਈਨ ਦੇ ਵਿੱਚ। ਪਰ ਇਹ ਹੈ ਵੀ ਜ਼ਿੰਦਗੀ ਦੇ ਵਿੱਚ ਚੈਲੇਂਜ ਆਉਂਦੇ ਆ, ਚੈਲੇਂਜ ਨੂੰ ਅਕਸੈਪਟ ਕਰੋ, ਉਹਨੂੰ ਅਸੀਂ ਕਿਵੇਂ ਨਜਿੱਠਣਾ, ਉਹਦਾ ਅਲਟਰਨੇਟ ਕੀ ਹੈ, ਉਹਦੀ ਆਪਸ਼ਨ ਹੋਰ ਕਿਹੜੀ ਹੋ ਸਕਦੀ ਹੈ, ਇਹ ਆਪਾਂ ਹਮੇਸ਼ਾ ਦਿਮਾਗ ਦੇ ਵਿੱਚ ਬੈਕਅਪ ਲੈ ਕੇ ਚੱਲੀਏ ਵੀ ਯਾਰ ਜੇ ਮੈਂ ਆਹ ਕੀਤਾ ਤੇ ਆਹ ਨਾ ਚੱਲਿਆ ਤੇ ਫਿਰ ਮੈਂ ਆਹ ਕਰ ਸਕਦਾ। ਹਮੇਸ਼ਾ ਕੋਈ ਨਾ ਕੋਈ ਚੀਜ਼ ਜ਼ਿਹਨ ਦੇ ਵਿੱਚ ਜ਼ਰੂਰ ਰੱਖੋ, ਜੇ ਮੈਂ ਕੱਲ੍ਹ ਨੂੰ ਬਾਹਰ ਗਿਆ ਤੇ ਮੈਂ ਜਾ ਕੇ ਆਹ ਕੀਤਾ, ਜੇ ਨਹੀਂ ਕੀਤਾ ਤੇ ਉੱਥੇ ਮੈਂ ਕੀ ਸਿੱਖ ਕੇ ਆਵਾਂ ਜਿਹੜਾ ਮੈਂ ਵਾਪਸ ਜਾ ਕੇ ਕਰ ਸਕਾਂ। ਆਪਣੇ ਆਪ ਨੂੰ ਆਪਾਂ ਪੋਜ਼ਿਟਿਵ ਜ਼ਰੂਰ ਰੱਖੀਏ ਤੇ ਬਸ ਇਹੀ ਜ਼ਿੰਦਗੀ ਆ। ਚਲਦੇ ਕਾਲ ਦੇ ਵੱਲ ਜੀ। ਨਵਰੂਪ ਸਤਿ ਸ੍ਰੀ ਅਕਾਲ।
5: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ।
1: ਸਰ ਕੀ ਹਾਲ ਚਾਲ ਹੈ ਜੀ?
5: ਬਸ ਠੀਕ ਹੈ ਜੀ। ਭਾਜੀ ਮੈਂ ਵੀ ਜਵਾਬ ਭਾਜੀ ਵਾਂਗੂ ਦਊਂਗਾ।
1: ਅੱਛਾ ਆਣ ਦੋ ਫਿਰ ਇਰਸ਼ਾਦ,
5: ਹੁੰਦੇ ਰਹਿਣਗੇ ਕੰਮ ਕਰ, ਪਹਿਲਾਂ ਸਿਹਤ ਨੂੰ ਸੁਧਾਰ। ਹਾਂਜੀ, ਜੇ ਪੈ ਗਏ ਬਿਮਾਰ, ਕਿਸੇ ਨੇ ਕਰਨਾ ਨੀ ਪਿਆਰ,
1: ਕਿਸੇ ਨੇ ਨੀ ਕਰਨਾ, ਸਭ ਦੂਰੋਂ ਲੰਘਣਗੇ।
5: ਹਾਂਜੀ, ਫਿਰ ਪੀ ਆਰ ਦੇ ਪਿਆਰ ਦੋਵੇਂ ਦੂਰ ਹੋਏ ਨੇ ਭਾਜੀ।
1: ਹੋਏ ਹੋਏ ਹੋਏ, ਗੱਲਾਂ ਹੈ, ਸ਼ਬਦ ਇੱਕੋ ਜਿਹੇ ਨੇ, ਚੀਜ਼ਾਂ ਬੜੀ ਵੱਖਰੀ ਵੱਖਰੀਆਂ ਪਰ ਜੁੜੀਆਂ ਨਾਲੋ ਨਾਲ ਨੇ।
5: ਬਿਲਕੁਲ ਜੀ ਬਿਲਕੁਲ, ਇਹ ਭਾਜੀ ਕੀ ਕਹਿੰਦੇ ਹੁੰਦੇ ਆ, ਹੈਲਥ ਇਜ਼ ਵੈਲਥ,
1: ਹੈਲਥ ਇਜ਼ ਵੈਲਥ, ਤੇ ਬਹੁਤ ਜ਼ਰੂਰੀ ਹੈ ਵੀਰੇ। ਪਰ ਉਹੀ ਹੈ ਪਿਆਰ ਜੇ ਪਿਆਰ ਹੈ ਤੇ ਪੀਆਰ ਹੈ, ਪੀਆਰ ਤੇ ਪਿਆਰ ਹੈ, ਪਤਾ ਨਹੀਂ ਹੁਣ ਕਿਹੜੀ ਚੀਜ਼ ਪਹਿਲਾਂ, ਪਰ ਜੁੜੀਆਂ ਬੜੀਆਂ ਖਾਸ ਹੋ ਜਾਣੇ ਆਪਸ ਦੇ ਵਿੱਚ,
5: ਜੁੜੀਆਂ ਬੜੀਆਂ ਖਾਸ ਹੈ ਤੇ ਭਾਜੀ ਇੱਕ ਗਾਣਾ ਸੀਗਾ ਇਹਦਾ ਹੀ, ਤੁਸੀਂ ਸੁਰਜੀਤ ਭੁੱਲਰ ਸਾਹਿਬ ਦਾ ਗਾਣਾ ਲਾਇਆ ਭਾਜੀ, ਪਹਿਲਿਆਂ ਗਾਣਾ ਜੋ ਗਾਣਾ ਵਾ
1: ਹਾਂਜੀ,
5: ਉਹ ਮੈਨੂੰ ਲੱਭਦਾ ਨਹੀਂ ਹੈ ਸ਼ਾਇਦ ਤੁਹਾਡੇ ਕੋਲ ਹੋਵੇ ਯੂਟਿਊਬ ਤੇ, ਮੈਂ ਸਰਚ ਮਾਰਿਆ ਨਹੀਂ ਲੱਭਿਆ,
1: ਉਹ
5: ਗਾਣੇ ਦਾ ਟਾਈਟਲ ਹੈਗਾ ਬੁੱਲੀਆਂ,
1: ਬੁੱਲੀਆਂ
5: ਜੇ ਵੇਖਿਓ ਜੇ ਤੁਹਾਨੂੰ ਲੱਭ ਜੇ ਤੇ,
1: ਸੁਰਜੀਤ ਭੁੱਲਰ ਜੀ ਦਾ,
5: ਹਾਂਜੀ ਹਾਂਜੀ, ਮੈਨੂੰ ਲੱਗਦਾ ਪਹਿਲੀ ਐਲਬਮ ਚੋਂ ਹੀ ਇਹਨਾਂ ਦੀ ਜੋ,
1: ਅੱਛਾ ਆਪਾਂ ਦੇਖ ਲੈਣੇ ਆ ਜੀ, ਜੇ ਸਿਸਟਮ ਦੇ ਵਿੱਚ ਪਿਆ ਤੇ ਆਪਾਂ ਜ਼ਰੂਰ ਲੱਭ ਲੈਣੇ ਆ ਸੁਰਜੀਤ ਖਾਨ। ਇਹ ਕਿੰਨੇ ਕੁ ਸਾਲ, 6 ਸਾਲ ਪਹਿਲਾਂ ਆ?
5: ਨਹੀਂ ਨਹੀਂ ਨਹੀਂ ਨਹੀਂ ਭਾਜੀ, ਇਹ ਘੱਟੋ ਘੱਟ 20-25 ਸਾਲ ਪੁਰਾਣਾ ਗਾਣਾ ਹੋਣਾ।
1: ਅੱਛਾ,
5: ਸੁਰਜੀਤ ਭੁੱਲਰ ਜੀ ਦਾ ਪਹਿਲੀ ਐਲਬਮ ਹੀ ਜੀ।
1: ਤੇ ਤੁਹਾਨੂੰ 뮤직 ਪਤਾ ਕਿਹਨੇ ਦਿੱਤਾ ਹੈ ਗੀਤ ਨੂੰ?
5: ਇਹ 뮤직 ਨਹੀਂ ਭਾਜੀ, ਉਹ ਮੈਂ ਛੋਟਾ ਜਿਆਦਾ ਹੁੰਦਾ ਹੀਗਾ, ਉਹਦਾ ਕੀ ਗਾਣਾ ਟਾਈਟਲ ਇਦਾਂ ਹੀ ਬੁੱਲੀਆਂ ਨਹੀਂ ਤੇਰੀਆਂ ਬੁੱਲੀਆਂ, ਪਤਾ ਨੀ ਫਿਰ ਜਦੋਂ ਸਜਾ ਦੇਣ ਨੂੰ ਖੁੱਲੀ, ਟੱਪੇ ਟਾਈਪ ਗਾਣਾ ਸੀ ਭਾਜੀ।
1: ਅੱਛਾ, ਤੇ ਤੁਸੀਂ ਕਿੰਨੇ ਕੁ ਛੋਟੇ ਸੀ, ਮਤਲਬ ਕਿ
5: ਉਦੋਂ? ਭਾਜੀ ਮੈਂ ਹੈਗਾ ਸੀਗਾ 7ਵੀਂ ਜਾਂ 6ਵੀਂ ਚ।
1: 7ਵੀਂ ਕਿ 6ਵੀਂ ਚ?
5: ਹਾਂਜੀ।
1: ਤੇ ਇੰਨੀ ਪਹਿਲਾਂ ਦਾ ਗੀਤ ਤੁਹਾਨੂੰ ਯਾਦ ਆ? ਦੇਖਦੇ ਆ ਜੀ ਬਾਈ ਜੀ, ਜੇ ਸਾਨੂੰ ਲੱਭ ਜਾਂਦਾ,
5: ਕਿਉਂਕਿ ਕੈਸਟ ਭਾਜੀ ਮੈਨੂੰ ਬਹੁਤ ਵਧੀਆ ਲੱਗੀ ਸੀ ਤੇ ਮੈਂ ਬਹੁਤ ਲੜ ਲੁੜ ਕੇ ਲਿਆਂਦੀ ਸੀ ਘਰਦਿਆਂ ਨਾਲ।
1: ਅੱਛਾ,
5: ਉਹ ਮੈਨੂੰ ਯਾਦ ਤੇ ਮੈਂ ਸੁਣਨਾ ਚਾਹੁੰਦਾ ਸੀਗਾ ਉਹ ਗਾਣਾ, ਤੇ ਯੂਟਿਊਬ ਤੇ ਹੈਗਾ ਨੀ ਹੁਣ।
1: ਤੁਸੀਂ ਆ ਸੁਣਿਓ ਆ ਤਾਣੀ? ਚਲੋ ਅਗਲੀ ਕਾਲ ਦੇ ਵੱਲ ਚਲਦੇ ਆ ਜੀ। ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ।
1: ਜੀ ਸਰ, ਕਿਵੇਂ ਹੋ?
6: ਠੀਕ ਹੈ ਜੀ, ਠੀਕ ਹੈ। ਕਹਿੰਦਾ ਕੋਈ ਸਮਾਂ ਹੁੰਦਾ ਸੀ ਜਦੋਂ ਫਿਕਰ ਕਰਦੇ ਸੀ ਸਾਰੇ ਯਾਰ ਤੇ ਪਰਿਵਾਰ,
1: ਹਾਂ
6: ਕਹਿੰਦਾ ਹੁਣ ਦੇ ਸਮੇਂ ਦਾ ਕਹਿੰਦਾ ਰਿਸ਼ਤਿਆਂ ਦਾ ਬਣਾਤਾ ਵਪਾਰ,
1: ਵਪਾਰ
6: ਰਿਸ਼ਤਿਆਂ ਦਾ
1: ਵਪਾਰ
6: ਚੱਲ ਰਿਹਾ ਜੀ, ਕਹਿੰਦਾ
1: ਮੇਰੇ ਦਿਮਾਗ ਚ ਰਾਈਮ ਆਈ ਸੀ ਹੁਣ, ਯਾਰਾ ਦਿਲਦਾਰਾਂ ਦੇ ਕੋਲ ਜਾ ਕੇ ਲੁਕ ਗਈ, ਭੁੱਲ ਗਿਆ ਮੈਂ। ਆ ਜੇ ਘਰ ਵਿਚ ਨਾ ਲੱਭੇ ਸਬਜ਼ੀ ਤੇ ਖਾਓ ਰੋਟੀ ਨਾਲ, ਕਿਆ ਬਾਤ ਹੈ, ਲੱਭ ਗਈ ਯਾਦ ਆਈ ਡੇਲਿਆਂ ਦਾ ਚਾਰ, ਬੜਾ ਚਿਰ ਹੋ ਗਿਆ ਖਾਧੇ ਨੂੰ। ਤੇ ਯਾਰਾ ਉਹ ਦਿਲਦਾਰਾ ਜਰੂਰ ਵੀਰੇ, ਹਰਭਜਨ ਮਾਨ ਜੀ ਦਾ ਜਰੂਰ ਲਾ ਦੇਣੇ ਗੀਤ। ਥੈਂਕ ਯੂ ਸੋ ਮਚ, ਕਿਆ ਬਾਤ ਹੈ, ਵੈਰੀ ਨਾਈਸ। 905-673-3337 ਨੰਬਰ ਸਟੂਡੀਓ ਦਾ। ਇੱਕ ਕਾਲ ਵਾ ਚੱਲਦੇ ਆ, ਫਿਰ ਗੀਤ ਲਾਣੇ ਆ ਅੱਗੇ ਚੱਲ ਕੇ। 7284, ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ।
1: ਜੀ ਸਰ, ਕਿਵੇਂ ਹੋ?
7: ਵਧੀਆ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ?
1: ਬਹੁਤ ਵਧੀਆ ਸਰ, ਬਹੁਤ ਵਧੀਆ। ਬਾਗੋ ਬਾਗ ਗਾਰਡਨ
7: ਵਧੀਆ ਵਧੀਆ ਚਾਹੀਦੇ
1: ਜੀ।
7: ਭਾਈ ਮੈਂ ਇੱਕ ਥੋੜਾ ਇਸ਼ੂ ਜਿਹਾ ਸੀਗਾ, ਉਹਨਾਂ ਰਿਲੇਟਡ ਗੱਲ ਕਰਨੀ ਸੀਗੀ, ਨਾਲੇ ਆਪਾਂ ਨੂੰ ਕਿਸੇ ਲੋਇਰ ਦਾ ਨੰਬਰ ਚਾਹੀਦਾ ਸੀਗਾ।
1: ਲੋਇਰ ਦਾ ਨੰਬਰ ਜੀ, ਹੁਣ ਕਿਹੜੇ ਹਿਸਾਬ ਦਾ? ਮੈਂ ਤੁਹਾਨੂੰ ਨਾ
7: ਤੇ ਉਹਨਾਂ ਤੇ ਕਿਸੇ ਨੇ ਫੇਕ ਕੰਪਲੇਂਟ ਇੱਦਾਂ ਹੀ ਨਾਲ ਜਿਹੜੇ ਕੰਮ ਕਰਦੇ ਉਹਨਾਂ ਨੇ ਨਾ ਜਿਵੇਂ ਕਹਿੰਦੇ ਨਾ ਕਿ ਆਪਸ ਚ ਲੱਗਦੀਆਂ
1: ਹੁੰਦੀਆਂ, ਠੀਕ ਹੈ ਹਾਂਜੀ,
7: ਤੇ ਉਹਨਾਂ ਨੇ ਫੇਕ ਕੰਪਲੇਂਟ ਕੀਤੀ ਕਿ ਇਹ ਬੱਚਿਆਂ ਨੂੰ ਕੁੱਟਦੇ ਆ ਮਾਰਦੇ ਆ।
1: ਅੱਛਾ,
7: ਚਲੋ ਉਹ ਇਸ ਰਿਗਾਰਡਿੰਗ ਉਹਨਾਂ ਨੇ ਕੀ ਕੀਤਾ, ਮਿਨਿਸਟਰੀ ਆਈ, ਉਹਨਾਂ ਨੇ ਇਹਨਾਂ ਨੂੰ ਵੀ ਸਸਪੈਂਡ ਕੀਤਾ ਥੋੜੇ ਟਾਈਮ ਵਾਸਤੇ ਪਹਿਲਾਂ।
1: ਅੱਛਾ ਜੀ।
7: ਕਹਿੰਦੇ ਕਿ ਜੇ ਤੁਹਾਡਾ ਫੋਲਟ ਨਿਕਲਿਆ ਤੇ ਫਿਰ ਤੁਹਾਨੂੰ ਟਰਮੀਨੇਟ ਕਰ ਦਿੱਤਾ ਜਾਊਗਾ।
1: ਅੱਛਾ ਜੀ ਜੀ।
7: ਤੇ ਓਵਰਆਲ ਕੀ ਹੋਇਆ ਐਂਡ ਆਫ ਦਾ ਡੇ ਕਿ ਉਹਨਾਂ ਦਾ ਕੋਈ ਫੋਲਟ ਨਹੀਂ ਨਿਕਲਿਆ, ਮਿਨਿਸਟਰੀ ਨੇ ਕਿਹਾ ਯੂ ਆਰ ਗੁੱਡ ਟੂ ਗੋ, ਤੁਸੀਂ ਕੰਮ ਕਰ ਸਕਦੇ ਹੋ।
1: ਅੱਛਾ, ਠੀਕ ਹੈ।
7: ਬਟ ਮੈਨੇਜਰ ਨੇ ਉਹਨਾਂ ਨੂੰ ਕੀ ਕੀਤਾ, ਟਰਮੀਨੇਸ਼ਨ ਲੈਟਰ ਦੇ ਦਿੱਤੀ।
1: ਅੱਛਾ, ਕਿਹੜੇ ਬੇਸਿਸ ਦੇ ਉੱਤੇ, ਕੁਝ ਰੀਜ਼ਨ ਦਿੱਤਾ ਹੋਣਾ?
7: ਰੀਜ਼ਨ ਇਹੀ ਕਿ ਤੁਸੀਂ ਬੱਚਿਆਂ ਨੂੰ ਕੁੱਟਦੇ ਮਾਰਦੇ, ਪਰ ਐਵੇਂ ਦਾ ਕੋਈ ਹੈ ਹੀ ਨਹੀਂ, ਉਹਨਾਂ ਨੇ ਪੇਰੈਂਟਸ ਨੇ ਵੀ ਪੇਰੈਂਟਸ ਤੋਂ ਵੀ ਇਨਕੁਆਇਰੀ ਕੀਤੀ ਉਹਨਾਂ ਨੇ।
1: ਹਾਂ, ਜਿਹੜੇ ਵੀ ਸੀਸੀਟੀਵੀ ਕੈਮਰੇਸ ਹੁੰਦੇ ਆ ਸਾਰਾ ਉਹਨਾਂ ਨੇ ਚੈੱਕ ਕੀਤਾ ਹੀ ਹੋਣਾ ਨਾ, ਏ ਟੂ ਜ਼ੈਡ, ਤਾਂ ਹੀ ਕਲੀਨ ਚਿੱਟ ਦਿੱਤੀ ਆ।
7: ਭਾਜੀ ਜਿਹੜੇ ਨਾ ਡੇ ਕੇ ਸੈਂਟਰ ਹੁੰਦੇ ਉਹਨਾਂ ਦੇ ਅੰਦਰ ਸੀਸੀਟੀਵੀ ਕੈਮਰੇ ਨਹੀਂ ਹੁੰਦੇ ਹੈਗੇ।
1: ਅੱਛਾ, ਅੰਦਰਲੇ ਪਾਸੇ
7: ਜੀ, ਬੱਚਿਆਂ ਦੀ ਪ੍ਰਾਈਵੇਸੀ ਕਰਕੇ।
1: ਓਕੇ ਓਕੇ ਓਕੇ। ਲਾਇਰ ਦਾ ਨੰਬਰ ਤੁਸੀਂ ਫਾਈਟ ਕਰਨੀ ਚਾਹ ਰਹੇ ਹੋ ਮੈਨੇਜਰ ਦੇ ਨਾਲ, ਵੀ ਇਹ ਕਿਸ ਰਿਗਾਰਡਿੰਗ? ਮੈਂ ਤੁਹਾਡਾ ਨੰਬਰ ਨੋਟ ਕਰ ਲਿਆ ਤੇ ਮੈਂ ਤੁਹਾਨੂੰ ਇੱਥੇ ਟੈਕਸਟ ਕਰ ਦਾਂਗਾ, ਠੀਕ ਹੈ ਸਰ? ਤੁਹਾਡਾ ਨਾਮ ਜੀ?
7: ਠੀਕ ਹੈ ਜੀ, ਮੇਰਾ ਨਾਮ ਹਰਜੋਤ ਹੈ ਜੀ।
1: ਹਰਜੋਤ, ਠੀਕ ਹੈ ਹਰਜੋਤ, ਮੈਂ ਤੁਹਾਨੂੰ ਇੱਥੇ ਟੈਕਸਟ ਕਰ ਦਾਂਗਾ, ਠੀਕ ਹੈ ਸਰ?
7: ਠੀਕ ਹੈ,
1: ਚਲੋ ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਲਓ ਜੀ ਚਲਦੇ ਹਾਂ ਆਪਾਂ ਹੁਣ ਇੱਕ ਗੀਤ ਦੇ ਵੱਲ। ਹੁਣ ਗੀਤ ਆਪਾਂ ਲਾਈਨਾਂ ਬੜੇ ਕੀਤੇ ਆ, ਪਹਿਲਾਂ ਇੱਕ ਗੀਤ ਲਾ ਲਈਏ। ਇਹ ਹੈ ਤੇ ਰਿਮਿਕਸ, ਪਰ ਰਿਮਿਕਸ ਵੀ ਬੜਾ ਸੋਹਣਾ ਗੀਤ ਆ। ਇਹ ਕੁਲਦੀਪ ਮਾਣਕ ਤੇ ਅਮਰਜੋਤ ਕੌਰ ਦਾ ਹੀ ਗੀਤ ਗਾਇਆ ਹੋਇਆ, ਜਿੰਦ ਕੱਢ ਕੇ। ਐਡਾ ਕੁ ਸ਼ਾਨਦਾਰ ਰਿਮਿਕਸ ਆ, ਉਮੀਦ ਹੈ ਤੁਹਾਨੂੰ ਵੀ ਪਸੰਦ ਆਏਗਾ। ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-35-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: शादी दी मूवी बनवाउन ले या रिंग सेरेमनी ले वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ले। याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने। बुकिंग ले आज ही कॉल करो जगदीश सिंह नो 416-930-1251 416-930-1251।
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
2: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
0: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ।
3: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील एवेन्यू ईस्ट ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
4: पाजी अज करे तंदूरी बनाओ, पर जो स्वाद तंदूरी बॉयज दे आना वो करे नहीं बन पाउना।
0: हाय गाइस, एंजॉय करो तंदूरी बॉयज, वेज नॉन वेज स्वाद ले तंदूरी खाने ले पहुंचो तंदूरी बॉयज।
4: सांझा विरसा रेडियो दा रेफरेंस देन ते पाओ 10% डिस्काउंट। पार्टी जागो अते वेडिंग ले आज ही कैटरिंग बुक करो 9059562111, 9054519200। सर्विंग यू फ्रॉम 3 लोकेशंस।
5: ओहो, सर्दी च हीट नहीं चलदी ते गर्मी च एसी।
6: ले आपा हुणे करदे आ संधू साहब नाल गल ते करदे आ मसले दा हल।
5: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
7: 647-706-6640।
8: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
9: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
10: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
11: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
9: ਕਾਲ ਕਰੋ JN ਗੈਰੀ ਨੂੰ
11: 9054595533
9: 905-459-5533 ਤੇ।
11: PNJ ਸਪ੍ਰਿੰਗ ਵੀਲ ਅਲਾਈਨਮੈਂਟ।
12: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
13: ਓਏ ਸਾਵਣ ਚੜਿਆ ਤੀ
12: ਟੋਰਾਂਟੋ ਸ਼ੋਅ ਸੰਡੇ 9 ਅਗਸਤ ਨੂੰ
13: ਦੁਨੀਆ ਮੇਲੇ ਜਾਂਦੀ
12: ਹੈ। ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ। ਟਿਕਟਸ ਆਰ ਅਵੇਲੇਬਲ ਐਟ ticketmaster.ca। ਫੋਰ ਡੀਟੇਲਸ ਕੰਟੈਕਟ ਟੀਮ ਫੋਰ ਐਂਟਰਟੇਨਮੈਂਟ 6474006862 4163034444। ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
14: ਓਏ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
15: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
14: ਹੋਮ, ਆਟੋ, ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
16: ਨਾਲੇ ਚੋਪੜੀਆਂ ਨਾਲੇ ਦੋ।
17: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
18: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
17: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
18: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
17: ਕਾਲ ਗਗਨ ਔਰ ਗੁਰਿੰਦਰ ਐਟ 905-286-9257।

0: 7997877 sofastudio.ca। थैंक यू जी।
1: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478355497 6478355497 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਹੰਝੂਆਂ ਨੇ ਵੀ ਦਿਲ ਦੀ ਅੱਗ ਬੁਝਾਈ ਨਹੀਂ, ਕਹਿੰਦਾ ਹੰਝੂਆਂ ਨੇ ਵੀ ਦਿਲ ਦੀ ਅੱਗ ਬੁਝਾਈ ਨਹੀਂ, ਬਹੁਤ ਬੁਲਾਇਆ ਮਹਿਬੂਬਾ ਨੂੰ ਆਈ ਨਹੀਂ, ਜਾਗੇ ਨਹੀਂ ਮੇਰੇ ਭਾਗ ਕਦੇ ਵੀ ਇਸ਼ਕੇ ਵਿੱਚ, ਕਿਹੜੇ ਦਰ 'ਤੇ ਜਾ ਕੇ ਅਲਖ ਜਗਾਈ ਨਹੀਂ। ਕਹਿੰਦਾ ਆਸ਼ਕੀ ਵਿੱਚ ਆਪਣਾ ਆਪਾ ਖੋ ਲਿਆ ਮੈਂ, ਪਰ ਯਾਦ ਉਸਦੇ ਦਿਲੋਂ ਕਦੇ ਭੁਲਾਈ ਨਹੀਂ, ਖੋ ਨਹੀਂ ਸਕਿਆ ਮੈਥੋਂ ਕੋਈ, ਖੋ ਨਹੀਂ ਸਕਿਆ ਮੈਥੋਂ ਕੋਈ ਮੇਰੇ ਹਿੱਸੇ ਦੀ ਜਗੀਰ, ਖੋ ਨਹੀਂ ਸਕਿਆ ਮੇਰੇ ਮੈਥੋਂ ਕੋਈ ਮੇਰੇ ਹਿੱਸੇ ਦੀ ਜਗੀਰ ਹੈ, ਆਪਣੀ ਪੀੜ ਕੋਈ ਪਰਾਈ ਨਹੀਂ। ਬਚਪਨ ਤੋਂ ਨੇ ਗਮਾਂ ਨਾਲ ਮੇਰੇ ਯਾਰਾਂ ਨੇ, ਦਰਦਾਂ ਨਾਲ ਵੀ ਮੇਰੀ ਕੋਈ ਲੜਾਈ ਨਹੀਂ, ਇਸ ਲਈ ਮੇਰੇ ਕੋਲ ਇੱਕ ਵੀ ਗੋਪੀ ਨਹੀਂ, ਮੈਂ ਰਾਸਲੀਲਾ ਜੀਵਨ ਵਿੱਚ ਰਚਾਈ ਨਹੀਂ, ਮੈਨੂੰ ਹਰ ਦਮ ਚੜ੍ਹੀ ਰਹੇ ਤੇਰੇ ਲੋਰ ਤੇਰੇ ਨਾਮ ਦੀ, ਮਦਹੋਸ਼ ਰਿਹਾ ਫਿਰ ਵੀ ਹੋਸ਼ ਗਵਾਈ ਨਹੀਂ। ਕਹਿੰਦਾ ਆਟਾ ਵਿਗੜ ਕੇ, ਅੱਛਾ ਆਟਾ ਵਿਗੜ ਕੇ ਬਣੇ ਡਬਲ ਰੋਟੀ, ਦੁੱਧ ਵਿਗੜ ਕੇ ਬਣੇ ਪਨੀਰ ਲੋਕੋ, ਗੁੜ ਵਿਗੜ ਕੇ ਬਣੇ ਸ਼ਰਾਬ ਚੰਗੀ, ਲੱਕੜ ਵਿਗੜ ਕੇ ਬਣੇ ਸ਼ਤੀਰ ਲੋਕੋ, ਯਾਰ ਵਿਗੜ ਕੇ ਸਦਾ ਰਕੀਬ ਬਣਦਾ, ਆਸ਼ਕ ਵਿਗੜ ਕੇ ਬਣੇ ਫਕੀਰ ਲੋਕੋ, ਤੀਵੀਂ ਵਿਗੜ ਕੇ ਬਣੇ ਪੰਚਾਇਤ ਮੈਂਬਰ, ਕਹਿੰਦਾ ਬੰਦਾ ਵਿਗੜ ਕੇ ਬਣੇ ਵਜ਼ੀਰ ਲੋਕੋ, ਬੰਦਾ ਵਿਗੜ ਕੇ ਬਣੇ ਵਜ਼ੀਰ ਲੋਕੋ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸਭ ਦਾ ਮਨ ਪਸੰਦ ਦਾ ਸ਼ੁਕਰ ਆ, ਸ਼ੁੱਕਰਵਾਰ ਆਇਆ ਹੈ, ਸ਼ੁੱਕਰਵਾਰ, ਫਰਾਈਡੇ, ਮਹੀਨੇ ਦਾ ਆਖਰੀ ਦਿਨ, ਜੁਲਾਈ ਦਾ ਆਖਰੀ ਦਿਨ, 31 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਵਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝੇ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅਗਲੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 17 ਟੈਂਪਰੇਚਰ ਆ ਮਿਸਾਗਜ ਮਾਲਟਾਂ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ, ਅਤੇ ਫੀਲ ਲਾਈਕ ਕਰਦੇ ਹਾਂ 15, ਅਤੇ 27 ਹੈਗਾ ਦੁਪਹਿਰ ਨੂੰ, ਅਤੇ ਸ਼ਾਮ ਨੂੰ ਹੈਗਾ 30 ਟੈਂਪਰੇਚਰ, ਅਤੇ 25 ਹੈਗਾ ਰਾਤ ਨੂੰ ਟੈਂਪਰੇਚਰ। 6:06 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 8:43 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337 'ਤੇ ਗੱਲਬਾਤ ਹੋ ਸਕਦੀ ਆ। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਜ਼ਰੂਰ ਜ਼ਰੂਰ ਜ਼ਰੂਰ ਉਹਦੀ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿੱਦਾਂ ਹਾਈਵੇ 50 'ਤੇ ਚੱਲਦੀ ਆ, ਯਾਰ ਮੈਨੂੰ ਇੱਕ ਨਹੀਂ ਉਹ ਸਮਝ ਆਈ, ਠੀਕ ਆ ਕੰਸਟਰਕਸ਼ਨ ਤਾਂ ਚੱਲਦੀ ਆ, ਜਿਹੜੇ ਪੁਲਿਸ ਵਾਲੇ ਖੜਾਏ ਹੋਏ ਆ ਉਹਨਾਂ ਨੇ ਜਿੱਧਰੋਂ ਗੱਡੀਆਂ ਆਉਂਦੀਆਂ ਦੂਜੇ ਪਾਸਿਓਂ, ਉੱਧਰੋਂ ਹੈੱਡਲਾਈਟਾਂ ਕਿਉਂ ਲਾਈਆਂ ਹੋਈਆਂ, ਫਿਰ ਜਗਦੀਆਂ ਬੁੱਝਦੀਆਂ ਇੰਡੀਕੇਟਰ ਸਾਰੀ, ਫਿਰ ਉੱਪਰਲੀਆਂ ਲਾਈਟਾਂ ਫਲੈਸ਼ ਵਾਲੀਆਂ, ਮਗਰਲੀਆਂ ਵੀ ਮੁਰਲੀਆਂ ਵੀ, ਹੈ ਨਾ, ਉਹ ਅੱਖਾਂ 'ਚ ਇੰਨੀਆਂ ਪੈਂਦੀਆਂ ਵੀ ਰਹੇ ਰੱਬ ਦਾ ਨਾ, ਉੱਦਾਂ ਵੀ ਤਾਂ ਪਤਾ ਹੀ ਆ ਯਾਰ ਤੁਸੀਂ ਖੜ੍ਹੇ ਹੋ ਜਾਂ ਗਾਜਰਾਂ ਦੀਆਂ ਰੱਖੀਆਂ ਹੋਈਆਂ, ਐਡੀ ਕਿਹੜੀ ਗੱਲਾਂ 'ਚੋਂ ਗੱਲ, ਪਤਾ ਨਹੀਂ ਹੁਣ ਠੀਕ ਆ ਕੋਈ ਲਿਮਿਟ ਹੋਊਗੀ ਕਿਸੇ ਚੀਜ਼ ਦੀ। ਉਹ ਹਜੇ ਕਹਿੰਦੇ ਜੀ ਕੈਂਡੀਡੇਟਾਂ ਦੇ ਬੋਰਡ ਨਹੀਂ ਉਹ ਲੱਗਣ ਦੇਣੇ ਜੀ, ਅੱਖਾਂ ਨੂੰ ਉਹ ਕਰਦੇ ਆ, ਕੀ ਕਰਦੇ ਆ, ਪੈਂਦੇ ਆ ਲੋਕ, ਆ ਇੰਨਿਆਂ ਦੇ ਬੋਰਡ ਲੱਗੇ ਬਿਜ਼ਨਸਮੈਨਾਂ ਦੇ, ਉਹ ਅੱਖਾਂ ਨੂੰ ਝਮੱਕੇ ਐਂ ਮਾਰਦੇ ਆ ਵੀ ਰਹੇ ਰੱਬ ਦਾ ਨਾ, ਉਹ ਕਿਸੇ ਨੂੰ ਨਹੀਂ ਦੇਖਦੇ, ਖਰੇ ਪੈਸੇ ਪੂਏ ਮਿਲਦੇ ਨਾ ਤੂੰ ਇਹਨਾਂ ਨੂੰ, ਟੈਕਸ ਟੁਕਸ ਮਿਲਦਾ ਹੋਣਾ ਨਾ, ਉਹ ਕੈਂਡੀਡੇਟਾਂ ਨੇ ਵਿਚਾਰਨਾ ਕਿਹੜਾ ਤੁਕ ਦੇਣਾ, 100 ਰੁਪਈਆ ਭਰ ਕੇ ਕੈਂਡੀਡੇਟ ਬਣ ਜਾਂਦਾ ਅਗਲਾ, $100। ਚਲੋ ਕੋਈ ਨਹੀਂ, ਦੇਖਦੇ ਹਾਂ, 905-673-3337 ਗੱਲਾਂ ਤਾਂ ਬਹੁਤ ਨੇ ਮਨਾਂ 'ਚ, ਕਰੀਏ ਕੀ, ਕਿੱਥੇ ਚੱਲ ਜਾਈਏ, ਕਿੱਥੇ ਲੈ ਜਾਈਏ, ਇਹਨਾਂ ਨੂੰ ਨਹੀਂ ਨਿਕਲਦੀਆਂ ਇੱਕ ਘੰਟੇ 'ਚ। ਮੈਨੂੰ ਪਤਾ ਅੱਜ 416-477-2040 ਨੰਬਰ ਨਹੀਂ ਚੱਲ ਰਿਹਾ ਜਦ ਤੱਕ ਮੈਨੂੰ ਲੱਗਦਾ, ਮੈਨੂੰ ਮੈਸੇਜ ਆ ਗਏ 2-3, ਅਤੇ ਪ੍ਰੋਫੈਸਰ ਸਾਹਿਬ ਨੇ ਮੈਨੂੰ ਇੱਧਰ ਫੋਨ 'ਤੇ ਵੀ ਕਾਲ ਕੀਤੀ ਹੈ, ਮੈਂ ਫੋਨ 'ਤੇ ਤੁਹਾਨੂੰ ਪਤਾ ਹੀ ਵੀ 4-5 ਵਾਲੇ ਟਾਈਮ 'ਚ ਨਹੀਂ ਚੱਕ ਸਕਦਾ, ਅਤੇ ਕਰਨ ਦਾ ਕੋਈ ਫਾਇਦਾ ਨਹੀਂ, 93-45 ਵਾਲੇ ਭਾਅ ਜੀ ਵੀ ਕਰਦੇ ਆ, ਨਹੀਂ ਫੋਨ 'ਤੇ ਮੈਂ ਆਪਣੇ ਸੈੱਲ ਫੋਨ 'ਤੇ ਨਾ ਕਰੋ ਕਾਲ, ਮੈਂ ਨਹੀਂ ਚੱਕ ਸਕਦਾ, ਸਿੱਧੀ ਜਿਹੀ ਗੱਲ ਆ ਨਾ, ਜਿਹੜੀ ਨਾ ਵਾਲੀ ਗੱਲ ਤਾਂ ਨਾ ਹੀ ਆ, ਕਿਉਂਕਿ ਜੇ ਮੈਂ ਫੋਨ ਸੁਣਨ ਲੱਗ ਗਿਆ ਫਿਰ ਇੱਧਰ ਗੱਲਾਂ ਤੁਹਾਡੇ ਨਾਲ ਕੌਣ ਕਰੂਗਾ, ਤੁਹਾਨੂੰ ਕੌਣ ਸੁਣੂਗਾ ਸੁਣਾਊਗਾ, ਅਤੇ ਹਾਂ ਸਟੂਡੀਓ ਦੇ ਵਿੱਚ ਕਰ ਲਓ ਕਾਲ, ਆਪਾਂ ਗੱਲਾਂ ਬਾਤਾਂ ਕਰਦੇ ਰਲ ਮਿਲ ਕੇ ਸਾਰੇ ਜਣੇ। 647-835-5254 ਐਪ ਡਾਊਨਲੋਡ ਕਰ ਲਓ ਤੁਸੀਂ, ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਮੈਂ ਡੇਢ ਲੱਗਣਾ ਸਾਰੇ, ਡੇਢ ਵੀ ਨਹੀਂ ਅੱਧਾ ਮਿੰਟ ਲੱਗਣਾ, ਅਤੇ ਉਹਦੇ 'ਤੇ ਤੁਸੀਂ ਜਾ ਕੇ ਜੁੜ ਸਕਦੇ ਹੋ ਪ੍ਰੋਗਰਾਮ ਦੇ ਨਾਲ, ਕੁਛ ਨਹੀਂ ਕਰਨਾ, ਪੰਜਾਬੀ ਲਹਿਰਾਂ ਪਾ ਲਓ ਅਤੇ ਬਸ ਉਹਦੇ 'ਤੇ ਜਾ ਕੇ ਪ੍ਰੋਗਰਾਮ ਦੇ ਨਾਲ ਜੁੜ ਜਾਓ, 530 AM ਦੀ ਐਪ ਡਾਊਨਲੋਡ ਕਰ ਲਓ, ਜਾਂ ਹੋਰ ਵੱਖ ਵੱਖ ਕਰ ਸਕਦੇ ਹੋ ਤੁਸੀਂ, 530 ਨਾਲ ਜੁੜ ਸਕਦੇ ਹੋ ਤੁਸੀਂ। ਅਤੇ ਗੁਰਨਾਮ ਸਿੱਧੂ ਭਾਅ ਜੀ ਦੀ ਵੀ ਕਾਲ ਆਉਂਦੀ ਹੈ, 2-3 ਵਾਰ ਆ ਗਈ, ਭਾਅ ਜੀ ਤੁਸੀਂ ਦੁਬਾਰਾ ਕਰ ਲਓ ਕਾਲ, ਅਤੇ ਮੈਨੂੰ ਪ੍ਰੋਫੈਸਰ ਸਾਹਿਬ ਨੂੰ ਵਿਹਲਾ ਕਰਾਂ ਪਹਿਲਾਂ, ਪ੍ਰੋਫੈਸਰ ਸਾਹਿਬ ਲੰਘੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਰ,
1: ਕਿਰਪਾ ਜੀ, ਤੁਸੀਂ ਸੁਣਾਓ ਜੀ, ਵਧੀਆ, ਮੈਂ ਕਿਹਾ ਅੱਜ ਤੁਹਾਡਾ ਚੱਲ ਨੀ ਸੀ ਰੇਡੀਓ,
0: ਚਲੋ
1: ਜੇ ਕੋਈ ਉਹਨਾਂ ਤੋਂ ਪੁੱਛਣੀ ਹੋਈ ਨਾ ਖਬਰ, ਤੁਸੀਂ ਦੋ ਮਿੰਟ ਜਵਾਬ ਵੇਲੇ ਨਾ ਆਪਣਾ ਬੰਦ ਨਾ ਕਰਿਓ ਰੇਡੀਓ,
0: ਅੱਛਾ
1: ਫੋਨ ਨਾ ਬੰਦ ਕਰਿਓ, ਮੈਂ ਕਿਹਾ ਮੈਂ ਫਿਰ ਇਹ ਤੇ ਜਵਾਬ ਸੁਣ,
0: ਅੱਛਾ ਠੀਕ
1: ਠੀਕ ਆ ਜੀ,
0: ਥੈਂਕ ਯੂ, ਦੱਸ ਦੋ ਕੀ ਆ, ਮੈਂ ਪੁੱਛ ਲੂ, ਤੁਸੀਂ ਸੁਣ ਲਿਓ,
1: ਮੈਂ ਫਿਰ ਉਰੇ ਦੀ ਪੁੱਛਣੀ ਆ ਕੋਈ,
0: ਓਕੇ ਠੀਕ ਹੈ,
1: ਓਕੇ
0: ਲਵ ਯੂ,
1: ਥੈਂਕ ਯੂ,
0: ਬਿਲਕੁਲ ਜੀ, 416 ਵਾਲਾ ਤਾਂ ਹੁਣ ਚੱਲਦਾ ਨਹੀਂ, ਉਹ ਕੀ ਬੋਲਣਾ ਫਿਰ ਆਪਾਂ, ਹੈ ਨਾ, ਬੋਲਿਆ ਪਹਿਲਾਂ ਮੈਂ ਮੈਸੇਜ, ਪਰ ਚੱਲਦਾ ਨਹੀਂ ਗਾ ਯਾਰ, ਉਹ ਮੈਨੂੰ ਲੱਗਿਆ ਪਤਾ, ਮੈਨੂੰ ਹਰਮਨ ਭਾਅ ਜੀ ਦਾ ਮੈਸੇਜ ਆਇਆ, ਕਹਿੰਦੇ ਚੱਲਦਾ ਨਹੀਂ ਗਾ, ਹਰਮਨ ਭਾਅ ਜੀ ਥੈਂਕ ਯੂ ਸੋ ਮਚ, ਅਤੇ ਐਪ ਡਾਊਨਲੋਡ ਕਰ ਲਓ, ਸੱਚੀ ਮੈਂ ਕਹਿੰਦਾ ਉਹ ਵਧੀਆ ਚੀਜ਼ ਹੈ ਯਾਰ, ਲਖਵਿੰਦਰ ਮਲਤਾਨੀ ਭਾਅ ਜੀ ਦਾ ਵੀ ਮੈਸੇਜ ਹੈ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ ਸੋ ਮਚ ਤੁਹਾਨੂੰ ਵੀ ਪਿਆਰ ਭਰੀ, ਅਤੇ ਇੱਧਰੋਂ ਵੀ ਕਾਫੀ ਕਾਫੀ ਕਾਫੀ, ਅਤੇ ਹਾਂ ਹਾਂ ਠੀਕ ਹੈ, ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਹੈ, ਆਂਟੀ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ, ਅਤੇ ਭਾਈ ਭਾਈ ਭਾਈ ਫਿਰ ਆਪਣੇ ਆਪਣੇ ਆ ਜਾਓ ਆ ਜਾਓ ਆ ਜਾਓ, ਕਿੱਧਰ ਚੱਲ ਗਿਆ ਜੇ ਰਹਿ ਗਏ, ਹਾਂਜੀ ਓਪਨ ਹੋ ਗਈ ਆ, ਓਕੇ ਜੀ ਠੀਕ ਹੈ ਜੀ, ਕਤਰ ਪੱਤਰ ਤੋਂ ਰਾਜ ਭਾਅ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ, ਅਤੇ ਪਰਮਿੰਦਰ ਜੀ ਨੂੰ ਵੀ ਆਪਾਂ ਨਾਲ ਹੀ ਜੋੜ ਲੈਂਦੇ ਹਾਂ, ਫਿਰ ਕਰ ਰਹੇ ਹਾਂ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ, ਅੱਜ ਫਰਾਈਡੇ ਆ, ਤੁਸੀਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਦੱਸਿਓ, ਭੇਜਿਓ ਯਾਰ ਮੈਨੂੰ ਕੋਈ ਕੋਈ ਸੁਣਨਾ, ਅਤੇ ਅੱਜ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਨ, ਅੱਜ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ 31 ਜੁਲਾਈ, ਅਤੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ, ਅਤੇ ਪਰਮਾਤਮਾ ਉਹਨਾਂ ਦੇ ਕਹਿੰਦੇ ਹੁੰਦੇ ਆ ਰਾਹਾਂ 'ਤੇ ਆਪਾਂ ਵੀ ਚੱਲਦੇ ਰਹੀਏ, ਪਰ ਚੱਲ ਨਹੀਂ ਹੁੰਦਾ, ਕਹਿਣਾ ਸੌਖਾ ਕਰਨਾ ਬਹੁਤ ਔਖਾ, ਹੈ ਨਾ, ਕਰਨਾ ਸੱਚੀ ਬਹੁਤ ਔਖਾ, ਅਤੇ ਚਲੋ ਸ਼ਹੀਦਾਂ ਨੂੰ ਪ੍ਰਣਾਮ ਪਾਈਏ ਆਪਣੇ ਵੱਲੋਂ, ਅਤੇ ਗਾਣਾ ਲਾਈਏ ਫਿਰ ਸ਼ਹੀਦਾਂ ਵਾਲਾ, ਦੇਖੀਏ ਫਿਰ ਦੋ ਕੁ ਮਿੰਟ, ਫਿਰ ਕਰਦੇ ਹਾਂ ਗੱਲਾਂ ਬਾਤਾਂ, ਹੋਲਡ ਰੱਖਿਓ।

0: not ready for this.
1: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
2: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ।
1: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
2: ਕਾਲ 6476068110
1: ਔਰ ਵਿਜ਼ਿਟ sharmamortgages.com।
3: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
4: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
3: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
4: 6478 5592 6478 3552।
5: ਬਿਲਕੁਲ ਜੀ, ਸਵਾਗਤ ਆ ਫਿਰ ਤੋਂ ਤੁਹਾਡਾ ਤੇ 6443। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਚੀਜ਼ਾਂ ਨੂੰ ਨੰਗੇ ਹੋ?
6: ਹਾਂਜੀ ਜੰਜੂ ਸਾਹਿਬ, ਤੁਹਾਨੂੰ ਤੁਹਾਡੇ ਰੱਬ ਸੁੱਤੇ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
6: ਬਹੁਤ ਵਧੀਆ ਜੀ, ਬਹੁਤ ਵਧੀਆ, ਕਿਰਪਾ ਮਾਲਕ ਦੀ,
5: ਸ਼ੁਕਰ।
6: ਪਹਿਲੀ ਗੱਲ ਤਾਂ ਹਾਜ਼ਰੀ ਲਵਾਈਏ।
5: ਨਹੀਂ ਨਹੀਂ, ਤੁਹਾਨੂੰ
6: ਬਾਕੀ ਜੇ ਟਾਈਮ ਲੱਗਿਆ ਜਾਣ ਤੱਕ ਥੋੜਾ ਜਿਹਾ ਤਾਂ ਬੇਟੇ ਦਾ ਗਾਣਾ ਹੋਇਆ ਜਿੱਦਾਂ ਲਿਖ ਸ਼ੋਰ, ਉਹ ਪਲੀਜ਼ ਜੇ
5: ਓਕੇ ਮੈਨੂੰ ਭੇਜਿਓ ਮਾੜਾ ਜਿਹਾ। ਕੈਨੇਡਾ ਦੇ ਵਿਚ ਅਨਇੰਪਲਾਈਮੈਂਟ ਕਹਿੰਦੇ ਬੜੀ ਵਧੀਆ ਸਾਡੇ ਉਰੇ, ਜੇ 5000 ਅਰਜ਼ੀਆਂ ਹੋ ਰਹੇ ਨੌਕਰੀਆਂ ਨਿਕਲੀਆਂ ਤੇ 50,000 ਐਪਲੀਕੇਸ਼ਨਾਂ ਕਹਿੰਦੇ ਚਲੀਆਂ ਗਈਆਂ, ਜਾਣੀ 1x5 ਐ ਕਹਿ ਸਕਦੇ ਆ। ਤੇ ਹਜੇ ਕੈਨੇਡਾ ਵਾਲੇ ਕਹਿੰਦੇ ਸਾਡੇ ਉਰੇ ਕੀ ਕਹਿੰਦੇ ਹੁੰਦੇ ਰਿਸੈਸ਼ਨ ਨਹੀਂ ਆਇਆ, ਪਰ ਇਹਨਾਂ ਨੇ 50,000 ਨਹੀਂ ਦੇਖਣੇ, ਇਹਨਾਂ ਨੇ ਕਿਹੜਾ 5000 ਨੌਕਰੀਆਂ ਤਾਂ ਨਿਕਲੀਆਂ, ਉਹ ਤਾਂ ਦੇਖੋ ਹੈ, ਉਹ 50,000 ਵਾਲਾ ਡਾਟਾ ਨਹੀਂ ਗਿਣਦਾ ਇਹਨਾਂ ਨੇ।
7: ਬਿਲਕੁਲ, ਜਿਵੇਂ ਪੰਜਾਬ ਚ ਵੀ ਆਪਾਂ ਅਕਸਰ ਦੇਖਦੇ ਹਾਂ ਜੀ ਜੀ ਕਿ 84 ਦੀ ਨੌਕਰੀ ਹੁੰਦੀ ਆ, ਔਰ ਜਿਹੜੇ ਮਾਸਟਰ ਡਿਗਰੀ ਜਾਂ MPhil ਜਾਂ PhD ਡਿਗਰੀ ਵਾਲੇ ਵੀ ਉਹ ਵਿਚਾਰੇ ਲਾਈਨਾਂ ਚ ਲੱਗੇ ਹੁੰਦੇ ਨੇ, ਬਹੁਤ ਸਾਰੇ ਥਾਵਾਂ ਦੇ ਉੱਪਰ ਇੰਨਾ ਕਰਾਊਡ ਹੋ ਜਾਂਦਾ, ਸਾਹਮਣਾ ਔਖਾ ਹੋ ਜਾਂਦਾ। ਸੋ ਮੈਨੂੰ ਲੱਗਦਾ ਬੇਰੁਜ਼ਗਾਰੀ ਵਾਲਾ ਮਸਲਾ ਤਾਂ ਸਾਰੇ ਪਾਸੇ ਫਿਰ ਇੱਕੋ ਜਿਹੀ ਗੱਲ ਹੋ ਗਈ, ਪਰ ਉਹ ਜਿਹੜੇ ਕਹਿੰਦੇ ਨੇ ਪੰਜਾਬ ਚ ਬੈਠੇ ਬਹੁਤ ਉਡੀਕਦੇ ਨੇ ਕਿ ਉੱਥੇ ਜਾ ਕੇ ਅਸੀਂ ਜਿਦਾਂ ਟਰੈਕਟਰ ਦੇ ਮਗਰ ਕਰਾਹਾ ਪਾਇਆ ਹੁੰਦਾ ਵੇ, ਕਰਾਹੇ ਨਾਲ ਡਾਲਰ ਇਕੱਠੇ ਕਰ ਲੈਣੇ ਨੇ,
5: ਬਸ ਬਸ
7: ਉਹ ਕਿਵੇਂ ਸੋਚਦੇ ਨੇ ਫਿਰ?
5: ਅਸੀਂ ਤਾਂ ਕਰ ਚੁੱਕੇ ਹਾਂ, ਹੁਣ ਸਾਡੇ ਤਾਂ ਢਿੱਡ ਢੁੱਡ ਭਰ ਗਏ, ਬਸ ਹੋ ਗਈ ਸਾਡੇ ਤਾਂ ਕਰਦਿਆਂ ਦੀ। ਤੇ ਜੇ ਇੱਧਰ ਹੈਗੇ ਆ ਕੋਈ ਤਾਂ 5-4 ਮਿਲਾ ਦਿਓ, ਮਾੜਾ ਜੇ ਕਰ ਕੁਰ ਲਾਵਾਂਗੇ ਉਹਨਾਂ ਨੂੰ ਵੀ ਕਰਾ ਦਾਂਗੇ ਵਿਚਾਰਿਆਂ ਨੂੰ।
7: ਨਹੀਂ ਨਹੀਂ, ਬਹੁਤ ਮੌਕਾ ਮਿਲਣਾ ਚਾਹੀਦਾ ਜੀ,
5: ਹੈ
7: ਮੌਕਾ ਮਿਲਣਾ ਚਾਹੀਦਾ,
5: ਮੌਕਾ ਤਾਂ ਜ਼ਮੀਨ ਵੇਚ ਕੇ ਵੀ ਅਗਲਾ ਕੱਢ ਲਊ।
7: ਬਿਲਕੁਲ ਮੌਕਾ, ਔਰ ਕਈਆਂ ਨੂੰ ਮੌਕਾ ਮਿਲਦਾ ਪਰ ਉਹ ਮੌਕਾ ਨੂੰ ਕਿਸੇ ਹੋਰ ਮੌਕੇ ਚ ਲੈ ਜਾਂਦੇ ਨੇ, ਜਿਵੇਂ ਆਪਾਂ ਖਬਰ ਤੁਸੀਂ ਸਾਂਝੀ ਕਰਨੀ ਅੱਗੇ ਜਾ ਕੇ ਕਿ ਕਪਿਲ ਸ਼ਰਮਾ ਜਿਹੜੇ ਕਮੇਡੀ ਕਿੰਗ ਨੇ, ਉਹਨਾਂ ਦਾ ਸਰੀ ਦੇ ਵਿੱਚ ਜਿਹੜਾ ਕੈਫੇ ਦੇ ਉੱਪਰ ਫਾਇਰਿੰਗ ਹੋਈ ਸੀ, ਉਹ ਜਿਹੜਾ ਜਸ਼ਨਪ੍ਰੀਤ ਡਿਪੋਰਟ ਹੋਇਆ ਜਦੋਂ ਆਰਡਰ ਹੋ ਗਿਆ ਡਿਪੋਰਟ ਦਾ, ਉਹ ਪੰਜਾਬ ਪਹੁੰਚ ਚੁੱਕਾ, ਔਰ ਉਸ ਮਾਮਲੇ ਚ ਜਿਹੜੀਆਂ ਹੁਣ ਰਿਪੋਰਟਾਂ ਆ ਰਹੀਆਂ ਨੇ ਕਿ ਘਰਦਿਆਂ ਨੇ ਉਹਦੇ ਬਾਪ ਨੇ ਜਸ਼ਨ ਦੇ ਬਾਪ ਨੇ ਕਰਜ਼ਾ ਚੱਕ ਕੇ ਜਸ਼ਨ ਨੂੰ ਉੱਥੇ ਭੇਜਿਆ ਸੀ, ਤੇ ਹੁਣ ਜਸ਼ਨ ਨੂੰ ਬਹੁਤ ਪਛਤਾਵਾ ਹੋ ਗਿਆ।
5: ਨਹੀਂ ਉਹ ਪਛਤਾਵਾ, ਹੁਣ ਪਛਤਾਵਾ ਤਾਂ ਹੋਇਆ ਨਾ ਇਧਰੋਂ ਡਿਪੋਰਟ ਕਰਤਾ ਅਗਲਿਆਂ ਨੇ, ਜੇ ਉਰੇ ਹੀ ਹੁੰਦਾ ਚੋਰੀਆਂ ਕਰਦਾ, ਲੁੱਟਾਂ ਕਰਦਾ, ਗੱਡੀਆਂ ਖੋਹਦਾ ਲੋਕਾਂ ਦੀਆਂ, ਗੰਨ ਦਿਖਾ ਕੇ ਜਾਂ ਥੱਪੜ ਮਾਰ ਕੇ, ਫੇਰ ਤਾਂ ਉਹਨੂੰ ਪਛਤਾਵਾ ਹੋਣਾ ਨਹੀਂ ਸੀ।
7: ਕਹਿਣ ਦਾ ਮਤਲਬ ਮੈਂ ਤਾਂ ਉਸ ਗੱਲ ਤੇ ਗੱਲ ਅੱਗੇ ਥੋੜੀ ਜਿਹੀ ਵੱਡੀ ਕੀਤੀ ਆ ਕਿ ਜਿਹੜੇ ਉਮੀਦ ਕਰਦੇ ਨੇ ਕਿ ਕਰਾਹਿਆਂ ਨਾਲ ਆਪਾਂ ਇਕੱਠੇ ਕਰਨੇ ਜਾ ਕੇ, ਉਹ ਇੱਥੇ ਜਾ ਕੇ ਕੀ ਕਰਦੇ ਨੇ, ਇਹ ਵੀ ਸਾਨੂੰ ਖਿਆਲ ਰੱਖਣਾ
5: ਚਾਹੀਦਾ। ਇਕੱਠੇ ਹੀ ਕਰਦੇ ਨੇ, ਜੇ ਕੋਈ ਦੇ ਦੂ ਤਾਂ ਚੰਗੀ। ਇੱਕ ਆਪਣੇ ਉਹਦੇ ਰਿਐਲਟਰ ਆ ਸ਼ਹਿਰ ਚ, ਮੈਂ ਨਾਮ ਨਹੀਂ ਲਊਂਗਾ, ਚਲੋ ਮੇਰਾ ਮਿੱਤਰ ਆ, ਦੋਸਤ ਆ, ਬਹੁਤ ਹੈਗਾ ਸ਼ਹਿਰ ਚ ਉਹਦਾ ਨਾਮ, ਮਤਲਬ ਹਨਾ ਟੀਮ ਬਣੀ ਹੋਈ ਉਹਨਾਂ ਦੀ, ਉਹਦੇ ਘਰ ਤੇ 3 ਵਾਰ ਰੌਂਦ ਚਲਾ ਗਏ, ਗੋਲੀਆਂ ਚਲਾ ਗਏ। ਉਹ ਕਹਿੰਦਾ ਫੋਨ ਕਰਦੇ ਆ ਹੁਣ, ਅਸੀਂ ਫੋਨ ਚੱਕਣੇ ਵੀ ਬੰਦ ਕਰਤੇ। ਮੈਂ ਕਿਹਾ ਯਾਰ ਪਲੇਟ ਕੰਪਲੀਟ ਕਰ ਦੋ ਪੁਲਿਸ ਨੂੰ। ਕਹਿੰਦਾ ਯਾਰ ਕਰਾਂਗੇ ਕੀ, ਪੁਲਿਸ ਨੇ ਕਿਹੜਾ ਕੁਝ ਕਰ ਦੇਣਾ, ਫੇਰ ਕਹਿੰਦਾ ਵੱਧ ਤੰਗ ਕਰਨਗੇ ਇਹ, ਆਪੇ ਬਸ਼ਰਮ ਜੇ ਹੋ ਕੇ ਕਹਿੰਦਾ ਹੱਟ ਉੱਠ ਜਾ। ਮੈਂ ਕਿਹਾ ਜੇ ਤੁਹਾਨੂੰ ਨੁਕਸਾਨ ਪਹੁੰਚਾਤਾ ਕਿਸੇ ਨੂੰ, ਕਹਿੰਦਾ ਫਿਰ ਦੇਖੀ ਜਾਊ ਜਿਹੜਾ ਰੱਬ ਰੱਖਾ ਹੀ ਹੈ। ਕਹਿੰਦਾ ਗੱਡੀਆਂ ਦੇ ਸ਼ੀਸ਼ੇ ਭੰਨ ਜਾਂਦੇ ਆ, ਗੋਲੀਆਂ ਚਲਾਤੀਆਂ 3 ਵਾਰ, ਦੱਸੋ ਕੋਈ ਆਹ ਕੋਈ ਅੱਛਾ, ਜਦ ਫੜੇ ਜਾਂਦੇ ਆ ਫਿਰ ਹੈਦੇ ਵਾਂਗ ਰੋਂਦੇ ਆ, ਪਿੱਟਦੇ ਆ, ਫਿਰ ਤਾਂ ਕੋਈ ਨਹੀਂ ਖੜਦਾ ਤੁਹਾਡੇ ਮਗਰ, ਫਿਰ ਤਾਂ ਕਹਿੰਦੇ ਨੀ ਕੈਨੇਡਾ ਸਰਕਾਰ ਨੂੰ ਰਿਪੋਰਟ ਨਾ ਕਰੋ ਜੀ ਸਾਡੇ ਮਗਰ ਫਲਾਨਾ ਡਾਊਨ ਖੜਾ।
7: ਨਹੀਂ ਜਦੋਂ ਗੋਲੀਆਂ ਚੱਲਦੇ ਉਹਦੇ ਰੀਲਾਂ ਵੀ ਪਾਉਂਦੇ ਆ,
5: ਫਿਰ ਰੀਲਾਂ ਪਾਉਂਦੇ ਆ
7: ਰਿਐਕਸ਼ਨ ਕਰਕੇ, ਰੀਲਾਂ ਵੀ ਪਾਉਂਦੇ
5: ਆ ਨੱਚਦੇ ਆ ਮੂਹਰੇ ਟੱਪਦੇ ਆ ਵੀ ਆਹ ਦੇਖੋ ਅਸੀਂ ਕਰਤਾ ਜੀ ਹੈ, ਜਦੋਂ ਡਿਪੋਰਟ ਹੈ ਜਹਾਜ਼ ਚੜ੍ਹਦਾ ਨਾ ਫਿਰ ਦਿੰਦਾ, ਫਿਰ ਹੁਣ ਲਫ਼ਜ਼ ਕਾਹਨੂੰ ਨਿਕਲਣ ਲੱਗਾ ਸੀ ਮੂੰਹ ਚੋਂ, ਫਿਰ ਔਖਾ ਹੋ ਜਾਂਦਾ
7: ਜੀ।
5: ਤਾਂ ਹੀ ਕਹਿੰਦਾ ਜਿਹਨੇ ਲਫ਼ਜ਼ ਲਫ਼ਜ਼ ਕੱਢਣੇ ਭਾਈ ਆਹ ਰੇਡੀਓ ਕਰ ਲਿਆ ਕਰੋ, ਸਾਡੇ ਤਾਂ ਔਖਾ। ਆਹ ਕੀ ਕਹਿੰਦੇ ਭਾਅ ਜੀ, ਅੱਛਾ ਸਵੀ ਨਜ਼ਰ ਸਾਹਿਬ ਕੀ ਕਹਿੰਦੇ, 5288 ਤੋਂ ਲਾਲੀ ਅਟਵਾਲ ਪੱਟ ਲਿਆ ਪੁੱਟ ਜੱਟ ਦਾ ਹਾਂ ਚੱਕ, ਗੁੱਡ ਮਾਰਨਿੰਗ ਭਾਅ ਜੀ ਇਹ ਗਾਣਾ ਲਾ ਦਿਓ ਫਰਾਈਡੇ ਮੂਡ ਵਾਲਾ ਮੇਰੇ ਮਾਮਾ ਜੀ ਦਾ, ਕਹਿੰਦੇ ਹਾਂ ਚੱਕ ਪਹਿਲਾਂ ਤਾਂ ਵਧਾਈਆਂ ਤੁਹਾਡੇ ਮਾਮਾ ਜੀ ਨੂੰ, ਵੀ ਉੱਥੇ ਪਿਕਨਿਕ 'ਤੇ ਲੈ ਕੇ ਹੋਏ ਆਪਣੇ ਮਾਮਾ ਜੀ ਨੂੰ 23 ਤਰੀਕ ਨੂੰ। ਸਵੀ ਨਜ਼ਰ ਤੁਹਾਨੂੰ ਪਹੁੰਚ ਗਿਆ, ਆ ਪਹੁੰਚਿਆ ਹੋਇਆ ਕਾਰਡ ਤੁਹਾਡੇ ਵੱਲੋਂ, ਕੋਈ ਰਿਪਲਾਈ ਨਹੀਂ ਆਇਆ। ਅੱਛਾ ਇੱਕ ਚੀਜ਼ ਮੈਂ ਪਰਮਿੰਦਰ ਜੀ ਅੱਜ ਸੋਚਦਾ ਸੀ, ਮੈਨੂੰ ਕਿਸੇ ਨੇ ਗਾਈਡ ਕੀਤਾ, ਮੈਂ ਤੁਹਾਨੂੰ ਵੀ ਪਾ ਦਿੰਦਾ, ਮੈਂ ਗਰੁੱਪ 'ਚ ਵੀ ਪਾ ਦਿੰਦਾ, ਜਿਹੜਾ ਆਪਣਾ ਲੋਗੋ ਆ ਸਾਂਝਾ ਵਿਰਸਾ ਦਾ, ਕਿਸੇ ਨੇ ਮੈਨੂੰ ਭੇਜਿਆ ਕੁਛ ਬਣਾ ਕੇ ਆਪਣੇ ਰਮਨਦੀਪ ਨੇ ਬਣਾਇਆ, ਹੈ ਨਾ, ਬਹੁਤ ਵਧੀਆ ਸੋਹਣਾ ਬਣਿਆ ਇੱਕ ਨਵਾਂ ਹੈਗਾ, ਉਹੀ ਸੇਮ ਚੀਜ਼ ਆ, ਕਲਰ ਸੋਹਣਾ ਉਹਦਾ, ਕਹਿੰਦਾ ਭਾਅ ਜੀ ਇਹਨੂੰ ਆਪਾਂ ਫਿੱਟ ਕਰੀਏ, ਇਹਨੂੰ ਲਾਈਏ। ਮੇਰਾ ਮਨ ਸੀ ਵੀ ਚਲੋ ਸਰੋਤਿਆਂ ਨਾਲ ਸਾਂਝਾ ਕਰਦੇ ਹਾਂ, ਜੇ ਕਹੋ ਤਾਂ ਮੈਂ ਗਰੁੱਪ 'ਚ ਪਾਵਾਂ, ਜੇ ਕਿਸੇ ਨੂੰ ਲੱਗਦਾ ਹੋਇਆ, ਜਾਂ ਇਹਦੇ 'ਚ ਆਪਾਂ ਹੋਰ ਕੀ ਬੈਟਰ ਕਰ ਸਕਦੇ ਹਾਂ, ਜੇ ਸੁਣਦੇ ਹੋ ਹੈਗੇ ਤੁਸੀਂ ਗਰੁੱਪ 'ਚ ਤਾਂ ਜ਼ਰੂਰ ਜ਼ਰੂਰ ਜ਼ਰੂਰ ਉਹ ਕਰਿਓ, ਦੱਸਿਓ, ਅਤੇ ਫਿਰ ਆਪਾਂ ਇਹਨੂੰ ਹਾਰ ਦੇ ਸ਼ਿੰਗਾਰਦੇ ਹਾਂ, ਥੋੜ੍ਹਾ ਜਿਹਾ ਕਰਦੇ ਹਾਂ, ਦੇਖਦੇ ਹਾਂ ਵੀ ਕੀ ਬਣ ਸਕਦਾ ਇਹਦਾ। ਅਤੇ ਬਾਕੀ ਪਰਮਾ ਜੀ ਤੁਸੀਂ ਵੀ ਦੇਖਿਓ ਮਾੜਾ ਜਿਹਾ, ਮੈਨੂੰ ਦੋ ਇੱਕ ਅੱਧਾ ਮਿੰਟ, ਕੋਈ ਗੱਲ ਨਹੀਂ, ਜਦ ਤੱਕ ਆਪਾਂ 35-15 ਪ੍ਰੀਤ ਭਾਅ ਜੀ ਨੂੰ ਕਰਦੇ ਹਾਂ ਗੱਲਬਾਤ। ਪ੍ਰੀਤ ਭਾਅ ਜੀ ਜੀ, ਸਤਿ ਸ਼੍ਰੀ ਅਕਾਲ ਲੰਘਿਓ। ਸਤਿ ਸ਼੍ਰੀ ਅਕਾਲ, ਮਾੜੀ ਆਵਾਜ਼ ਉੱਚੀ ਕਰਿਓ ਤੁਹਾਡੇ ਵੱਲੋਂ, ਇੱਧਰੋਂ ਘੱਟ ਹੈ। ਬਸ ਹੁਣ ਠੀਕ ਆ।
8: ਜਿਹੜਾ ਇੱਥੇ ਗੋਲਗਾਂ ਦੀ ਤੁਸੀਂ ਗੱਲ ਕਰਦੇ ਆ, ਆਪਣਾ 27 ਤੇ ਰੈਕਸਡੇਲ ਦੇ ਏਰੀਏ ਦੇ ਵਿੱਚ ਵੀ ਇੱਕ ਪਲਾਜ਼ੇ ਦੇ ਵਿੱਚ ਚੱਲਦਿਆਂ ਦੀ ਇੱਕ ਰੀਲ ਪਾਈ ਸੀ ਬੰਦਿਆਂ ਨੇ।
5: ਹਾਂਜੀ,
8: ਤੇ ਉਹ ਫੜੇ ਗਏ ਜੀ 4 ਜਣੇ।
5: ਅੱਛਾ,
8: ਹਾਂ, ਤੇ ਉਹ ਵੀ ਫਿਰ ਜਾ ਕੇ ਇੰਡੀਆ ਜਾ ਕੇ ਜਦੋਂ ਹੁਣ ਰਿਪੋਰਟ ਹੋਣਗੇ ਰਾਈਟ, ਫਿਰ ਕਹਿਣੇ ਕੈਨੇਡਾ ਬਹੁਤ ਮਾੜਾ ਜੀ, ਉੱਥੇ ਤਾਂ ਲੋਕੀ ਲੇਬਰ ਕਰਦੇ ਆ ਜੀ, ਉੱਥੇ ਜੇ ਕਰਦੇ ਆ। ਤੇ ਜਦੋਂ ਇੱਥੇ ਉਹਨਾਂ ਨੇ ਉਸੇ ਪਲਾਜ਼ੇ ਦੇ ਵਿੱਚ ਇੱਕ ਡਾਕਟਰ ਸੀ, ਉਹਨੂੰ ਵੀ ਕਿਹਾ ਸੀ ਵੀ ਸਾਨੂੰ ਭਾਈ ਇਹ ਸੰਪਤੀ ਦੇ ਕਰਾਂ, ਜੜਾ ਜੁੜਾ ਕੱਢਦਾ ਤੂੰ। ਤੇ ਜਿਹੜੇ ਕਹਿਣ ਦਾ ਮਤਲਬ ਇਹ ਹੈ ਵੀ ਟਰੰਪ ਰੌਲਾ ਵਾਲਾ ਪਾਉਂਦਾ ਸੀ, ਰੌਲਾ ਨੇ ਪਾ ਰਹੇ, ਕਾਰਵਾਈ ਤਾਂ ਕਰ ਰਹੇ ਜੀ,
5: ਕਾਰਵਾਈ ਕਰ ਰਹੇ ਆ,
8: ਕਾਰਵਾਈ ਕਰ ਰਹੇ ਆ।
5: ਇਹ ਇਹ ਚ ਕੋਈ ਸ਼ੱਕ ਨਹੀਂ,
8: ਟਰੰਪ ਤਾਂ ਜਾਣੀ ਵੀਡੀਓ ਪਾਉਂਦਾ ਸੀ, ਵੀਡੀਓ ਨੀ ਪਾਉਂਦੇ ਹਨਾ, ਵੀ ਅਸੀਂ ਕਿਹਨੂੰ ਕਿਹਨੂੰ ਭੇਜ ਰਹੇ ਹਾਂ, ਤੇ ਕੀ ਤੇ ਕਾਰਵਾਈ ਹੋ ਰਹੀ ਆ, ਸਭ ਫੜੇ ਜਾਣੇ ਜਿਵੇਂ ਕਹਿੰਦੇ ਹੁੰਦੇ ਜੀ,
5: ਸਭ ਫੜੇ ਜਾਣਗੇ,
8: ਹੁਣ ਤਾਂ ਲੱਗੇ ਹੋਏ ਪੂਰਾ ਝਾਰਨਾ ਲਾ ਕੇ ਇਹ। ਬਸ ਇਹਨਾਂ ਦੱਸਣਾ ਸੀ ਵੀ ਉਹ ਜਿਹਨਾਂ ਰੀਲ ਪਾਈ ਸੀ ਉਹ ਪਲਾਜ਼ੇ ਦੇ ਵਿੱਚ ਜਾ ਕੇ ਗੋਲੀਆਂ ਚਲਾਉਂਦਿਆਂ ਦੀ ਉਹ ਫੜੇ ਗਏ ਜੀ।
5: ਬਸ ਬਸ ਬਸ ਇਹੀ ਚੀਜ਼ ਚਾਹੀਦੀ ਸੀ।
8: ਹਾਂਜੀ, ਕਰਾ ਲਿਆ ਖੜੇ ਉਹਨਾਂ ਦੇ, ਉਹ ਵੀ ਹੁਣ ਕਹਿੰਦੇ ਹੁਣ ਇਹ ਸਭ ਗਲਤ ਕੰਮ ਹੋ ਗਿਆ। ਜਦੋਂ ਕਿਸੇ ਦੇ ਘਰ ਤੇ ਗੋਲੀਆਂ ਚਲਾਉਣੀਆਂ ਜਾਂ ਕਿਸੇ ਬਿਜ਼ਨਸਮੈਨ ਤੋਂ ਪੈਸੇ ਮੰਗਣੇ, ਉਦੋਂ ਅਸੀਂ ਜੱਗੂ ਭਗਵਾਨ ਵਰਗੇ ਹੈਗੇ ਚੇਲੇ ਜੀ,
5: ਹਾਂ ਅਸੀਂ ਫਲਾਨੇ ਦੇ ਜੀ ਫਲਾਨੇ ਦੇ, ਫੇਰ ਨੀ ਉਹ ਡਰਦੇ ਹੈ ਨਾ, ਫੇਰ ਕਹਿੰਦੇ ਵੀ ਅਸੀਂ ਤਾਂ ਬੱਲੇ ਬੱਲੇ ਸਾਡੀ ਤਾਂ।
8: ਹਾਂ ਹਾਂ, ਉਸ ਕਰਕੇ ਵੀ ਜਿਹੜੀ ਕੈਨੇਡੀਅਨ ਗੌਰਮੈਂਟ ਹੈ ਲੱਗੀ ਵੀ ਤਾਂ ਹੈਗੀ ਇਸ ਤੇ, ਇਹ ਬਸ ਉਹਦੇ ਪਤਾ ਲੱਗਦਾ ਵੀ ਜਦੋਂ ਜਾਂ ਦਿੱਲੀ ਏਅਰਪੋਰਟ ਦਿਖਦਾ ਹੁੰਦਾ ਤੇ ਜਾਂ ਇੱਥੇ ਉਹਦੇ ਅੱਖਾਂ ਨੂੰ ਕੁਛ ਅੱਖਾਂ 'ਚ ਘਸੂਨੇ ਦੇ ਕੇ ਰੋਂਦੇ ਹੁੰਦੇ, ਇਹ ਰੌਲਾ ਨਹੀਂ ਪਾਉਂਦੇ ਵਾਲਾ। ਤੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਜਿਹੜੇ ਇਸ ਦਿਮਾਗ ਦੇ ਵਿੱਚ ਲਈ ਬੈਠੇ ਸੀਗੇ ਵੀ ਚਲੋ ਸਾਡਾ ਵਰਕ ਪਰਮਿਟ ਦਾ ਨਿਊ ਨਹੀਂ ਹੁੰਦਾ, ਤੇ ਉਹਨੇ ਐਂ ਜਿਵੇਂ ਬਾਈ ਜੀ ਦੱਸਦੇ ਸੀ ਵੀ ਫੋੜਾ ਲੈ ਕੇ ਪੈਸੇ ਇਕੱਠੇ ਕਰ ਲਏ ਆ ਮੈਨਾ ਤੋਂ, ਤੇ ਇਹ ਭੁੱਲ ਜਾਣ ਜੀ, ਇਹ ਇੱਥੋਂ ਦੇ ਕੱਟ ਬਹੁਤ ਬੜਾ ਲਾਉਂਦੇ ਜਦੋਂ ਇਹਨਾਂ ਦੇ ਟਿੱਕੇ ਆ ਜਾਂਦੇ।
5: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ, ਥੈਂਕ ਯੂ ਪ੍ਰੀਤ ਬਾਈ, ਥੈਂਕ ਯੂ। ਓਕੇ, 15-10 ਪਵਿੰਦਰ ਵੀ ਜੀ, ਲੰਘਾ ਸਤਿ ਸ਼੍ਰੀ ਅਕਾਲ ਜੀ, ਇਹਨੂੰ
9: ਸਤਿ ਸ਼੍ਰੀ ਅਕਾਲ ਜੰਜੋਲ ਸਾਹਿਬ ਦੇ ਪਰਮਿੰਦਰ ਜੀ, ਬਹੁਤ ਮਿਹਰਬਾਨੀ,
5: ਥੈਂਕ ਯੂ।
9: ਤੁਸੀਂ ਵੇਖੋ ਅਸੀਂ ਆਪ ਹੀ ਦੱਸ ਰਹੇ ਹਾਂ ਕਿ ਅਸੀਂ ਜੁਰਮ ਪੇਸ਼ਾ ਕੌਮ ਹੈ, ਥੋੜੀ ਜਿਹੀ ਗਿਣਤੀ ਨਹੀਂ ਹੈ, ਬਹੁਤ ਵੱਡੀ ਗਿਣਤੀ ਹੈ, ਅੱਧੇ ਬੰਦੇ ਤੇ ਇੱਧਰ ਲੱਗੇ ਹੋਏ ਆ। ਔਰ ਤੁਸੀਂ ਦੇਖੋ ਪਹਿਲਾਂ ਕਦੇ ਅੱਤਵਾਦ ਬੱਖਵਾਦ ਖਾੜਕੂਵਾਦ ਕੋਈ ਕੁਛ ਕਹੀ ਜਾਂਦਾ, ਇੰਨੀਆਂ ਲਹਿਰਾਂ ਕੁੱਟ ਖਾ ਖਾ ਕੇ ਪੁਲਿਸ ਤੋਂ ਬੁਰੇ ਹਾਲ, ਉੱਥੇ ਕਹਿੰਦੇ ਸਾਡੇ ਨਾਲ ਧੱਕਾ ਹੋ ਗਿਆ, ਇੱਥੇ ਅਸੀਂ ਆਪ ਧੱਕਾ ਕਰਦੇ ਹਾਂ, ਉਹ ਕੰਮ ਇੱਥੇ ਅਸੀਂ ਕਰਦੇ ਹਾਂ ਨੀਚਤਾਲੇ, ਜਿਹੜੇ ਉੱਥੇ ਰਾਜਸਥਾਨ ਤੋਂ ਆਏ ਕੁਛ ਉੱਧਰੋਂ ਕਿੱਧਰੋਂ ਆਏ, ਹੋਰ ਨਿੱਕੀਆਂ ਜਾਤਾਂ ਪੰਜਾਬ 'ਚ ਡਾਕੇ ਚੋਰੀਆਂ ਲਾਉਣੀਆਂ, ਉਹ ਕੰਮ ਇੱਥੇ ਕਰ ਰਹੇ ਆ, ਬਹੁਤ ਜੱਟ ਬੰਦੇ ਹੀ ਆ ਇਹਨਾਂ ਦੇ, ਸਾਰੇ ਗੋਤ ਦੇਖ ਲਓ ਹੈ ਵੀ ਸਿੱਖ, ਹਲੇ ਕਹਿੰਦੇ ਸਾਡਾ ਧਰਮ ਆਹ ਕਹਿੰਦਾ ਉਹ ਕਹਿੰਦਾ, ਐਵੇਂ ਗੱਪਾਂ ਮਾਰੀ ਜਾਂਦੇ ਆ। ਔਰ ਇਹ ਜਹਾਜ਼ ਭਰ ਭਰ ਇਹ ਕਾਰਨੀ ਨੇ ਨੀ ਭੇਜੇ, ਟਰੰਪ ਨੇ ਕਾਨੂੰਨ ਬਣਵਾਏ ਆ ਬਾਂਹ ਮਰੋੜ ਕੇ ਇਹਨਾਂ ਦੀ, ਇਹ ਨੀ ਤਾਂ ਕੁਛ ਕਰਨਾ ਹੀ ਨਾ ਸੀ, ਇੱਥੇ ਤਾਂ ਬੁਰਾ ਹਾਲ ਹੋ ਜਾਣਾ ਸੀ, ਹੁਣ ਪੰਜਾਬ ਚ ਜੁਰਮ ਵਧੇਗਾ, ਇੱਥੋਂ ਘੱਟ ਰਿਹਾ
5: ਬਿਲਕੁਲ 100%।
9: ਇੰਨੇ ਬੁਰੇ ਹਾਲ, ਇੰਨੇ ਨੀਚ ਕੰਮ ਕਰਦੇ ਆ, ਕੁੱਤੇ ਕੰਮ ਕਰਦੇ ਆ, ਅਸੀਂ ਜੁੱਤੀਆਂ ਖਾਣ ਵਾਲੇ ਕੰਮ ਤਾਂ ਆਪ ਹੀ ਕਰਦੇ ਆ, ਫੇਰ ਕਹਿੰਦੇ ਸਾਨੂੰ ਜੇਲਾਂ ਚ ਬੰਦ ਕਰਦੇ, ਸਾਡੀਆਂ ਜਮਾਨਤਾਂ ਨੀ ਹੁੰਦੀਆਂ, ਸਾਨੂੰ ਉਹ ਬਣਾ ਲਿਆ, ਉਹ ਤੁਹਾਨੂੰ ਤੁਹਾਡੇ ਕੰਮ ਹੀ ਇਹ ਜਿਹਾ, ਤੁਹਾਨੂੰ ਰੱਖਣਾ ਉੱਥੇ ਚਾਹੀਦਾ।
5: ਬਿਲਕੁਲ ਬਿਲਕੁਲ,
9: ਹੋਰ ਦੁਨੀਆਂ ਵੀ ਰਹਿੰਦੀ ਆ, ਕਿੰਨੀਆਂ ਜਾਤਾਂ ਹੋਰ ਪੰਜਾਬ ਚ ਰਹਿੰਦੀਆਂ, ਕਿਸੇ ਨੂੰ ਕੋਈ ਤਕਲੀਫ਼ ਨੀ, ਸਾਨੂੰ ਹੀ ਆ, ਅਸੀਂ ਵੱਖਰੇ ਮੁਲਖ ਲੈਣੇ, ਅਸੀਂ ਪੰਗੇ ਲੈਣੇ, ਅਸੀਂ ਕੁੱਟ ਖਾਣੀ, ਫਿਰ ਅਸੀਂ ਸ਼ਹੀਦਾਂ ਦੇ ਰੋਣੇ ਰੋਈ ਜਾਣੇ, ਉਹ ਫਿਰ ਹਜ਼ਾਰਾਂ ਚੋਂ ਅਗਲੇ ਮਾਰ ਦਿੰਦੇ ਆ, ਫਿਰ ਸਾਡੇ ਸ਼ਹੀਦ ਹੋ ਗਏ, ਸਾਡੇ ਨਾਲ ਧੱਕਾ ਹੋ ਗਿਆ, ਉਹ ਅਸੀਂ ਤਾਂ ਸ਼ਹੀਦੀਆਂ ਬਹੁਤ ਦਿੱਤੀਆਂ, ਤੁਹਾਨੂੰ ਚਿੱਠੀ ਪਾ ਕੇ ਘੱਲਿਆ ਸੀ ਸ਼ਹੀਦੀਆਂ ਦੇਣ ਨਾ ਦਿਓ, ਬਾਕੀ ਜਿੱਦਾਂ ਬੰਦੇ ਰਹਿੰਦੇ ਉਦੇ ਤੁਸੀਂ ਰਹਿ ਲਓ। ਅਸੀਂ ਆਪਣਾ ਨਿਰੀਖਣ ਪ੍ਰੀਖਣ ਕਰਨਾ ਹੀ ਨਹੀਂ, ਅਸੀਂ ਉਹੀ ਕੰਮ ਕਰਨੇ ਆ ਜਿਹੜੇ ਪਿੱਛੇ ਸੈਂਕੜੇ ਸਾਲ ਉਹ ਹਟੇ ਹੋ ਹਟੇ, ਦਿਮਾਗ ਨਾ ਆਉਂਦੀ ਤਾਂ ਚੀਜ਼ ਇਹ ਨੀ ਸਾਡੇ ਤੂੜੀ ਭਰੀ ਆ।
5: ਬਿਲਕੁਲ 100%।
9: ਸਾਡੇ ਬੰਦੇ ਇੱਥੇ ਕਿਹੜਾ ਕੰਮ ਨਹੀਂ ਕਰਦੇ, ਚਾਹੇ ਉਹ ਸਿਆਸਤ ਵਿੱਚ ਨੇ ਉਹ ਵੀ ਉਹੀ ਕੰਮ ਕਰਦੇ ਆ, ਜਿਹੜੇ ਬਾਹਰ ਆ ਗੱਡੀਆਂ ਚੋਰੀ ਕਰਦੇ ਆ, ਅੱਧੀ ਅੱਧੀ ਕੌਮ ਇੱਦਾਂ ਦੀ ਆ।
5: ਬਿਲਕੁਲ ਬਿਲਕੁਲ,
9: ਜਿਹੜੇ ਗੁਰਦੁਆਰਿਆਂ ਚ ਮੰਦਰਾਂ ਚ ਉਹ ਇਹ ਕੰਮ ਕਰਦੇ ਆ, ਹੇਰਾ ਫੇਰੀਆਂ, ਕੋਈ ਟਰਾਂਸਪੋਰਟ, ਹੇਰਾ ਫੇਰੀ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਹੀ ਹੈ ਨੀ,
5: ਗੁਜ਼ਾਰਾ ਹੀ ਹੈ ਨੀ।
9: ਬਹੁਤ ਮਿਹਰਬਾਨੀ ਜੀ,
5: ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਮੈਨੂੰ ਸਵੀ ਨਿੱਜਰ ਦਾ ਮੈਸੇਜ ਆਇਆ ਭਾਅ ਜੀ ਦਾ 5588 ਤੋਂ, ਗਾਣਾ ਤਾਂ ਚਲੋ ਮੈਂ ਕੱਢ ਲਿਆ, ਕਹਿੰਦੇ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਦੇਖੋ ਮੈਸੇਜ ਉਹਨਾਂ ਦਾ ਕਿੱਦਾਂ, ਬੜਾ ਸੋਹਣਾ ਮੈਸੇਜ ਲਿਖਿਆ, ਧਿਆਨ ਨਾਲ ਸੁਣਿਓ, ਸਮਝਿਓ, ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਵੀ ਮੈਸੇਜ 'ਚ ਕੀ ਲਿਖਿਆ ਉਹਨਾਂ ਨੇ। ਉਹ ਕਹਿੰਦਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸ਼ਾਮਿਲ ਹੋਣ ਦੀ। ਬਾਈ ਜੀ, ਮੈਂ ਵੈਨਕੂਵਰ ਗਿਆ ਹੋਇਆ ਸੀ ਪਿਛਲੇ ਹਫ਼ਤੇ, ਇਸੇ ਹਫ਼ਤੇ ਆਇਆ, ਅਤੇ ਆਪਣੀ ਤਾਂ ਬਾਬਾ ਜੀ 3 ਹਫ਼ਤਿਆਂ ਨੂੰ ਪਿਕਣਾ ਹੈਗਾ, ਅਤੇ ਐਤਵਾਰ ਦੀ ਛੁੱਟੀ ਵਾਲਾ ਦਿਨ ਆ। ਕਹਿੰਦੇ ਦੇਖ ਟੈਂ, ਪੂਰੀ ਕੋਸ਼ਿਸ਼ ਕਰੂੰਗਾ ਹਲੇ ਵੀ। ਲਓ ਜੀ, ਫਿਰ ਕਹਿੰਦੇ ਮੈਨੂੰ ਨੌ ਲੈ ਕੇ ਨਾ ਕਹਿੰਦੇ, ਸਾਨੂੰ ਕਿਹਾ ਕਰੋ, ਇੱਦਾਂ ਹੀ ਕਹੂੰ ਮੈਂ ਤਾਂ। ਚਲੋ ਆ ਜਾਓ ਸੰਧੂ ਸਾਹਿਬ ਜੀ, ਆ ਨੰਗਿਆ, ਸਤਿ ਸ਼੍ਰੀ ਅਕਾਲ।
10: ਐਨਰਜੀ
5: ਮੈਂ ਬਸ ਪੰਪ ਦਿੱਤਾ ਹੋਇਆ ਜੀ ਮੈਨੂੰ ਰਾਤ ਦਾ ਕਿਸੇ ਨੇ।
10: ਅੱਛਾ ਜੀ,
5: ਹਾਂ, ਹੀਰੋ ਪੰਪ ਨੀ ਹੁੰਦਾ, ਹੀਰੋ ਪੰਪ ਤਾਂ ਨੀ ਹੁੰਦਾ ਸੱਚ, ਹੀਰੋ ਸਾਈਕਲ ਹੁੰਦਾ,
10: ਮਾਈਕੋ ਦਾ।
5: ਹੈ
10: ਮਾਈਕੋ
5: ਦਾ? ਅੱਛਾ, ਮਾਈਕੋ ਦਾ। ਸੰਧੂ ਸਾਹਿਬ ਨੇ ਰਾਤ ਮੈਨੂੰ ਪੰਪ ਦਿੱਤਾ ਭਾਈ, ਉਹ ਕਹਿੰਦੇ ਵੀ ਚੱਕ ਦੇ ਫਟੇ, ਘਬਰਾਈ ਨਾ, ਕਹਿੰਦੇ ਕਿਸੇ ਗੱਲੋਂ ਚੈੱਕ ਫੜਾ ਦੇਣਾ ਤੈਨੂੰ, ਅਮਾਊਂਟ ਕਹਿੰਦੇ ਜਿੰਨੀ ਮਰਜ਼ੀ ਭਰ ਲਈ। ਮੈਂ ਕਿਹਾ ਜੀ ਹੋਰ ਦੱਸੋ ਕੀ ਚਾਹੀਦਾ, ਹੱਥ ਜੋੜ ਕੇ ਮੈਂ ਤਾਂ ਐਂ ਫੋਨ ਤੇ ਜਾਣੀ, ਹੱਥ ਜੋੜ ਕੇ ਖੜ ਗਿਆ ਸੀ ਮੈਂ। ਮੈਂ ਕਿਹਾ ਚਲੋ
10: ਵੇਖੋ ਜੀ, ਉਹ ਕਹਿੰਦੇ ਬੱਚਾ ਚੱਲ ਜਾ ਸੋਹਣੀ ਰਾਮ ਭਲੀ ਕਰੇਗਾ।
5: ਹਾਏ ਰੱਬ, ਸੰਧੂ ਸਾਹਿਬ ਸੁਣਦੇ ਹੋਣੇ ਉਹ ਵੀ ਜਿਹਦਾ ਦੀਆਂ ਗੱਲਾਂ ਕਰਦੇ ਆ ਆਪਾਂ।
10: ਸਾਨੂੰ ਸਾਰੀਆਂ ਸ਼ਰਮਾਂ ਲਾ ਕੇ ਵੇਖਿਆ ਕਰ, ਜਦ ਮੈਂ ਕੋਲ ਸੀ ਕਦਰ ਨੀ ਕੀਤੀ, ਹੁਣ ਮੇਰੀਆਂ ਕੰਧਾਂ ਤੇ ਤਸਵੀਰਾਂ ਲਾ ਕੇ ਵੇਖਿਆ ਕਰ।
5: ਕੀ ਬਾਤ ਆ,
10: ਜਦ ਵੀ ਲੱਗੇ, ਜਦ ਵੀ ਲੱਗੇ ਤੇਰੇ ਜਿਹਾ ਹੋਰ ਨੀ ਕੋਈ, ਤੂੰ ਕਬਰਾਂ ਤੇ ਜਾ ਕੇ ਵੇਖਿਆ ਕਰ, ਸੱਜਣ ਬੇਲੀ ਰੁਸ ਜਾਵੇ ਤੇ ਕੀ ਨੀ ਹੁੰਦਾ, ਆਪਣੀ ਗੁੱਡੀ ਆਪ ਕਟਾ ਕੇ ਵੇਖਿਆ ਕਰ। ਤਖੀਰ ਤੇ ਬਹੁਤ ਸੋਹਣਾ ਲਿਖਿਆ, ਬੇਅਦਬ ਆਸ਼ਕ, ਬੇਅਦਬਾ ਆਸ਼ਕ ਹੈ ਤਾਂ ਅਦਬ ਸਿੱਖ, ਬੇਅਦਬਾ ਆਸ਼ਕ ਹੈ ਤੇ ਅਦਬ ਸਿੱਖ, ਯਾਰ ਦੇ ਘਰ ਜੁੱਤੀ ਲਾ ਕੇ ਵੇਖਿਆ।
5: ਚੱਕ, ਕੀ ਬਾਤ ਆ, ਬਹੁਤ ਸੋਹਣਾ, ਬਹੁਤ ਸੋਹਣਾ,
10: ਥੈਂਕ ਯੂ।
5: ਮੈਂ ਗਰੁੱਪ ਦੇ ਵਿੱਚ ਲੋਗੋ ਪਾਇਆ, ਜੇ ਕਿਸੇ ਨੂੰ ਵਧੀਆ ਲੱਗਿਆ ਜਾਂ ਮਾੜਾ ਲੱਗਿਆ ਜਾਂ ਚੇਂਜ ਕਰ ਸਕਦੇ ਹਾਂ, ਮਾੜਾ ਜਿਹਾ ਲਿਖ ਕੇ ਪਲੀ 'ਚ ਪਾ ਦਿਓ ਵੀ ਕਿੱਦਾਂ ਦਾ ਲੱਗਿਆ। ਤੁਸੀਂ ਗਰੁੱਪਾਂ ਦੇ ਵਿੱਚ ਦੋਨਾਂ 'ਚ ਹੈਗੇ ਹੋ, 1 ਨੰਬਰ ਅਤੇ 2 ਨੰਬਰ ਵਾਲੇ 'ਚ, ਅਤੇ ਦੱਸਿਓ ਮਾੜਾ ਜਿਹਾ, ਫਿਰ ਆਪਾਂ ਚੇਂਜ ਕਰਨਾ, ਕਿਉਂਕਿ ਲੋਗੋ ਜਿਹੜਾ ਪਹਿਲਾਂ ਬਹੁਤ ਪੁਰਾਣਾ ਹੋ ਗਿਆ, 10 ਸਾਲ ਹੋ ਗਏ ਉਹਨੂੰ ਬਣੇ ਨੂੰ, 9 ਸਾਲ, 9.5 ਸਾਲ ਜਦ ਦਾ ਰੇਡੀਓ ਸਟਾਰਟ ਕੀਤਾ, ਅਤੇ ਉਹ ਥੋੜ੍ਹਾ ਜਿਹਾ ਮੱਧਮ ਜਿਹਾ ਸੀ, ਅਤੇ ਇਹ ਹਾਈਲਾਈਟ ਜਿਹਾ ਕਰਿਆ ਹੋਇਆ ਥੋੜ੍ਹਾ ਜਿਹਾ। ਦੇਖਿਓ ਜੇ ਕਿਸੇ ਨੂੰ ਦੇਖ ਸਕਦੇ ਹੋ ਇਸ ਟਾਈਮ, ਅਤੇ ਮੈਨੂੰ ਚੱਲਦੇ ਪ੍ਰੋਗਰਾਮ 'ਚ ਬੇਸ਼ੱਕ ਤੁਸੀਂ ਕਾਲ ਵੀ ਕਰ ਸਕਦੇ ਹੋ, ਜਾਂ ਇੱਧਰ ਮੈਸੇਜ ਪਾ ਦਿਓ ਉੱਥੇ ਗਰੁੱਪ 'ਚ ਹੀ ਵੀ ਠੀਕ ਆ। ਪੀ ਐਨ ਜੀ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੇਲਾਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤੁਸੀਂ, ਬੁਸ਼ਿੰਗ ਦਾ ਅਲਾਈਨਮੈਂਟ ਦਾ ਕਿਰੰਗ ਪੈਂਦਾ ਕੋਈ ਕੰਮ ਕਰਾਉਣਾ, 5330 ਬ੍ਰੈਡਕੋ ਬੁਲੇਵਰਡ ਮਿਸਿਸਾਗਾ 'ਤੇ ਚੱਲ ਜਿਓ, 905-409-5533 'ਤੇ ਸੰਪਰਕ ਹੋ ਸਕਦਾ, ਅਤੇ ਕਵਾਲਟੀ ਲੋਜਿਸਟਿਕ ਅੰਕ ਵਾਲੇ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, 416-717-2629 'ਤੇ ਜਸਵੀਰ ਭਾਅ ਜੀ ਨਾਲ, ਅਤੇ ਜਾਂ ਫਿਰ ਜਗਤਾਰ ਸਿੰਘ ਚਿੱਠਾ ਸਾਹਿਬ ਨਾਲ 416-455-9311 'ਤੇ ਗੱਲਬਾਤ ਕਰ ਲਿਓ, ਗੁਰਬਖਸ਼ ਭਾਅ ਜੀ ਹੁਣੇ ਹੋਣਗੇ ਉੱਥੇ, ਅਤੇ ਐਪਲੀਕੇਸ਼ਨ ਅੱਜ ਕਰ ਦਿਓ, ਫਿਰ ਮੰਡੇ ਤੋਂ ਕੰਮ 'ਤੇ ਚੱਲ ਜਿਓ, ਸੈਟਰਡੇ ਲਾਉਣਾ ਕੱਲ੍ਹ ਤੁਹਾਡੀ ਆਪਣੀ ਖੁਸ਼ੀ ਆ। 416-717-2629 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਬਿਕੋ ਦੇ ਵਿੱਚ ਨੇ। ਮਾੜਾ ਜਿਹਾ ਦੱਸਿਓ ਗਰੁੱਪ 'ਚ ਜਾ ਕੇ ਵੀ ਕਿੱਦਾਂ ਦਾ ਲੋਗੋ ਆ, ਅਤੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਰਵਿੰਦਰ ਭਾਅ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਬਹੁਤ ਵਧੀਆ, ਤੁਸੀਂ ਸੁਣਾਓ।
11: ਮੈਂ ਕਾਲ ਕੀਤੀ, ਮੈਂ ਕਿਹਾ ਜ਼ਰੂਰੀ ਕੰਮ ਨਾ ਹੋਵੇ, ਚਲੋ ਕੋਈ ਗੱਲ ਨੀ, ਤੁਹਾਡੀ ਕੱਲ ਖਰੇ ਆਈ ਸੀਗੀ, ਮੇਰੇ ਕੋਲ ਚੈੱਕ ਨੀ ਹੋਈ।
5: ਹਾਂਜੀ,
11: ਤੇ ਬਾਕੀ ਅਜੀਤ ਭਾਜੀ ਪੰਪ ਨਾ ਇਹ ਬਹੁਤ ਕੰਮ ਖਰਾਬ ਕਰ ਦਿੰਦਾ ਜੀ, ਇਹ ਬੰਦੇ ਨੂੰ ਸੋਚ ਸਮਝ ਲੈਣਾ ਚਾਹੀਦਾ। ਸਾਡੇ ਨਾ 17 ਸਾਲ ਪਹਿਲਾਂ ਜਦੋਂ ਮੈਂ ਇੱਥੇ ਆਇਆ ਕੈਨੇਡਾ, ਅਜੇ ਇੱਥੇ ਸਾਡੇ ਡੀਡੀ ਰੇਡੀਓ ਗੁਰੂ ਘਰ ਪੈਂਦਾ ਇੱਥੇ, ਹੁਣ ਹੈਗਾ ਅਜੇ ਵੀ ਉਹ।
5: ਹਾਂਜੀ,
11: ਉੱਥੇ ਭਾਜੀ 2 ਕਮੇਟੀਆਂ ਸੀਗੀਆਂ, ਉੱਥੇ 2 ਲੱਖ ਕੁਛ ਉੱਪਰ 75,000 ਪਤਾ ਨੀ ਕਿੰਨਾ ਉੱਥੇ ਡਾਲਰ ਤੇ ਉੱਥੇ ਕਰਜ਼ਾ ਸੀਗਾ ਗੁਰਦੁਆਰੇ ਤੇ। ਤੇ ਉਹ ਜਿੰਨੇ ਕੁ ਬੰਦੇ ਸੀ ਨਾ ਦੂਜੀ ਕਮੇਟੀ ਲੱਲ ਉੱਡ ਪਏ, ਤੇ ਉਹ ਕਹਿੰਦੇ ਜੀ ਆਪਾਂ ਇਹਨਾਂ ਕੋਲ ਪੈਸੇ ਦੇ ਕੇ ਤੇ ਗੁਰਦੁਆਰਾ ਛਡਾਉਣਾ ਵਾ।
5: ਅੱਛਾ,
11: ਤੇ ਚਲੋ ਮੈਂ ਵੀ ਨਵਾਂ ਨਵਾਂ ਸਾਡੇ ਤਾਏ ਦਾ ਮੁੰਡਾ ਵਿੱਚ ਸੀਗਾ, ਉਹ ਪੁਰਾਣਾ ਸੀਗਾ, ਮੈਨੂੰ ਕਹਿੰਦਾ ਤੂੰ ਵੀ ਦੇ ਖੁਸ਼, ਮੈਂ ਵੀ ਚਲੋ $500 ਦੇ ਦਿੱਤਾ, ਜ਼ਿਆਦਾ ਨਹੀਂ ਦੇ ਹੋਇਆ ਨਵੇਂ ਨਵਾਂ ਵਾਈਫ ਦੀ ਮਿਹਨਤ ਮੁਹਨਤ ਕਰਕੇ ਹੈ ਨਾ। ਹੁਣ ਭਾਜੀ ਕੀ ਹੋਇਆ ਵੀ ਉਹ ਕੇਸ ਜਿਹੜਾ ਨਾ ਉਹ ਜਿੱਤ ਕੇ ਜਿਹੜੀ ਪਹਿਲੀ ਕਮੇਟੀ ਸੀਗੀ ਜਿਹਨਾਂ ਨੂੰ ਇਹਨਾਂ ਦੇਣੇ ਸੀਗੇ ਪੈਸੇ, ਉਹਨਾਂ ਨੇ ਹੁਣ ਪਿੱਛੇ ਵਾਪਸ ਕਰਤੇ ਜੀ। ਜਿਹਨਾਂ ਨੂੰ ਪੰਪ ਚੜਿਆ ਸੀਗਾ $5,000-10,000, ਉਹ ਸਾਰਾ ਹੀ ਗਿਆ ਜੀ ਉਹਨਾਂ ਦਾ। ਉਹ ਜਿਹੜੇ 2-4 ਜਾਣੇ ਮੋਹਰੇ ਸੀਗੇ, ਕੋਈ ਡਿਪੈਂਡੈਂਟ ਮੂਵ ਹੋ ਗਿਆ, ਕੋਈ ਕਿਤੇ ਚਲ ਗਿਆ, ਤੇ ਉਹ ਲੱਭਦੇ ਨੀ ਕਿੱਧਰ ਗਏ, ਦੱਸੋ ਜੀ। ਇਸ ਕਰਕੇ ਜਿਹੜਾ ਪੰਪ ਆ ਨਾ, ਜਦੋਂ ਕੋਈ ਗੰਦਾ ਉਹ ਸੋਚ ਸਮਝ ਕੇ ਲਵੋ ਪੰਪ ਤੁਹਾਡਾ ਸਾਰਾ ਕੋਈ ਕੰਮ ਖਰਾਬ ਆਉਂਦਾ। ਹੁਣ ਜੇ ਮੇਰੇ 2-3 ਮੇਰੇ ਇੱਥੇ ਬ੍ਰਾਂਡਡ ਕੰਮ ਕਰੇ, ਕਿਸੇ ਦਾ $10,000 ਆ, ਕਿਸੇ ਦਾ ਕੁਛ ਆ, ਉਹ ਕਹਿੰਦੇ ਸਾਨੂੰ ਪੰਪ ਇਹਨਾਂ ਚੜਿਆ ਸੀ ਵੀ ਆਪਾਂ 3-4 ਦੇਣਾ ਜੀ ਗੋਡਰ, ਆਪਾਂ ਇਹਨਾਂ ਕੋਈ ਛਡਾਉਣਾ, ਆਪਾਂ ਫ੍ਰੀ ਕਰਾਉਣਾ ਇਹਨਾਂ ਨੂੰ ਪੈਸੇ ਦੇ ਕੇ ਆਪਾਂ। ਹਾਂਜੀ, ਇਸ ਕਰਕੇ ਜਿੰਨੇ ਕੇ ਟਰਾਂਸਪੋਰਟ ਗਏ ਆ ਜਾਂ ਕੋਈ ਵੀ ਆ, ਇਹ ਗੋਡਰਾਂ ਦੇ ਮਗਰ ਤਾਂ ਹੀ ਕਮੇਟੀਆਂ ਚ ਭਾਈਦੇ ਆ ਵੀ ਅਸੀਂ ਜਿਹੜਾ ਦੂਜਾ ਪੈਸਾ ਕੋਈ ਆਪਣਾ ਸਿੱਧਾ ਕਰ ਲਈਏ। ਅਸੀਂ ਯਾਰ $1 ਵੀ ਨਾ ਤੁਹਾਡੇ ਜਾਂ ਭਾਣ ਪਿੰਡ ਲੈ ਜਾਂਦੇ ਤੇ ਉਹ ਕਹਿੰਦਾ ਵੀ ਨਹੀਂ ਚੱਕ ਕਿਤੇ ਜ਼ਿਆਦਾ ਨਾ, ਜਿਵੇਂ ਕੋਈ 100 ਰੁਪਇਆ ਗਿਣ ਕੇ ਫੇਰ ਵਿੱਚ ਇੱਕ ਰੁਪਇਆ ਪਾਈਦਾ ਹੁੰਦਾ ਸੀਗਾ।
5: ਸੱਚੀ ਗੱਲ,
11: ਇਹ ਪਤਾ ਨੀ ਕਿੰਨੇ ਲੱਖਾਂ ਡਾਲਰ ਖਾ ਗਏ ਇਹਨਾਂ ਨੂੰ ਯਾਰ, ਬਣੀ ਕਿੱਧਰ ਪਹੁੰਚਾਈ ਜਾਂਦੇ, ਇਹਨਾਂ ਨੂੰ ਕੋਈ ਦੇਖਦਾ ਹੀ ਨੀ ਗਾ ਨਾ ਕੀ ਹੁੰਦਾ ਵੀ ਨਾ।
5: ਸੱਚੀ ਗੱਲ,
11: ਭਿੰਦਰ ਭਾਈ ਦੀਆਂ ਗੱਲਾਂ ਸਹੀ ਆ, ਇੱਥੇ ਜੋ ਹੈਗਾ ਕੁਛ ਹੈਗਾ, ਇਹ ਬਸ ਕਮੇਟੀਆਂ ਦੇ ਵਿੱਚ ਕਿੱਦਾਂ ਲੜਾਈ ਇਸੇ ਕੰਮ ਦੀ ਆ ਵੀ ਅਸੀਂ ਵਿੱਚ ਪ੍ਰਧਾਨ ਬਣ ਗਏ ਮਾੜਾ ਮੋਟਾ, ਅਸੀਂ ਆਪਣੇ ਪੈਸੇ ਸਿੱਧੇ ਕਰੀਏ, 4 ਦੇ ਕੇ ਮੁੜ ਕੇ ਗੌਰਮੈਂਟ ਨੂੰ ਸਿੱਧੇ ਕਰਕੇ ਟੈਕਸ ਹਿਸਾਬ ਨਾਲ ਲੈ ਰਹੀ ਹੈ ਨਾ।
5: ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ,
11: ਬਾਕੀ ਚਲੋ ਚੱਲੀ ਜਾਂਦਾ ਜੀ, ਆਪਾਂ ਲੇਖਾ ਹਿਸਾਬ ਦੇਣਗੇ, ਪਰ ਜਿਹੜਾ ਗਰੀਬ ਬੰਦਾ ਪੰਪ ਦੇ ਕੇ ਮਰ ਜਾਂਦਾ ਜੀ ਆਪਣਾ, ਉਹ ਕੁਛ ਨੀਗਾ ਜੀ।
5: ਸੱਚੀ ਗੱਲ, ਥੈਂਕ ਯੂ ਮੈਂ ਜੀ, ਥੈਂਕ ਯੂ। ਸੋਫਾ ਸਟੱਡੀ ਦਾ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, 905-799-8875 ਟੋਰਬਰਾਮ ਰੋਡ ਜੂਨੀਟਰ ਬਰੇਕ ਬ੍ਰੈਂਪਟਨ ਦੇ ਵਿੱਚ ਨੇ। ਤੁਸੀਂ ਆਪਣੀ ਮਨਪਸੰਦ ਦਾ ਮਰਜ਼ੀ ਦਾ ਸੋਫਾ ਬਣਾਉਣਾ ਚਾਹੁੰਦੇ ਹੋ, ਐੱਲ ਸ਼ੇਪ, ਯੂ ਸ਼ੇਪ, ਬੀ ਸ਼ੇਪ, ਕਿੱਧਰ ਨੂੰ ਬਣਾਉਣੀ ਆ, ਅਤੇ 905-799-8875 'ਤੇ ਸੰਪਰਕ ਕਰਿਓ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ। ਵੀਡੀਓ ਫੋਟੋਗ੍ਰਾਫੀ ਡੀ ਜੀ ਦੇ ਸੁਭਾਵਾਂ ਲੈਣੀਆਂ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251

0: ਕਿਆ ਬਾਤ ਆ,
1: ਨਹੀਂ ਨਹੀਂ ਹੁਣ ਵੀਕਐਂਡ ਲੌਂਗ ਵੀਕਐਂਡ ਨਾਲੇ ਐਤਕੀ ਤਾਂ ਸਟਾਰਟ ਹੋ ਗਿਆ ਤੇ ਗਿੱਟੇ ਮੋਢੇ ਕੋਈ ਗੋਡੇ ਗਰਦਣਾ ਗੁਰਦਣਾ ਕਈਆਂ ਦੀਆਂ ਦੁਖਦੀਆਂ ਹੋਣੀਆਂ, ਉਹ ਕਈਆਂ ਦੇ ਡਾਕਟਰ ਸਾਹਿਬ ਕੀਲਾ ਵੀ ਹੁੰਦਾ ਧੌਣ ਚ, ਉਹ ਵੀ ਕੱਢ ਦਿੰਦੇ ਹੋ?
0: ਉਹ ਮਹਾਰਾਜ ਕੱਢਦਾ
1: ਨਹੀਂ, ਨਹੀਂ ਨਾਲੇ ਕਹਿੰਦੇ ਡਾਕਟਰ ਕੱਢ ਦਿੰਦੇ ਹੁੰਦੇ ਆ, ਚਲੋ ਕੀਲੇ ਨੂੰ ਮਸਾਜ ਤਾਂ ਹੋ ਸਕਦੀ ਆ, ਕੀਲੇ ਨੂੰ ਪਾਲਿਆ ਜਾ ਸਕਦਾ,
0: ਦਰਦ ਠੀਕ ਕਰ ਦਾਂਗੇ ਜਿੰਨੀ ਮਰਜ਼ੀ ਹੋਏ,
1: ਆਹੋ
0: ਦਰਦ ਦਰਦ ਦੀ ਟੈਨਸ਼ਨ ਨੀ,
1: ਹਾਂ
0: ਭਾਵੇਂ ਬੈਕ ਚ ਆ, ਨੈਕ ਚ ਆ, ਮੋਢਿਆਂ ਚ ਆ, ਗੋਡਿਆਂ ਚ ਆ, ਮਿੰਟੋ ਮਿੰਟੀ ਸਿੱਧੇ ਕਰਕੇ ਭੇਜੀ ਜਾ ਉਹਨੇ।
1: ਕੀ ਬਾਤ ਆ,
0: ਹਾਂਜੀ ਗੋਡੇ ਦੀ ਸਰਜਰੀ ਨੀ ਕਰਾਉਣ ਦਿੰਦੇ,
1: ਸੱਚੀ ਗੱਲ
0: ਜ਼ਿਆਦਾ ਵਾਰ ਵੀ ਨੀ ਲਾਉਣ ਦੀ ਲੋੜ ਪੈਂਦੀ, ਅਰੇ ਵੀ ਇੱਕ ਪਹਿਲਾਂ ਦੇਖ ਕੇ ਪਰ ਆਵੇ ਜਿਹਨੇ ਆਉਣਾ ਪੇਸ਼ੈਂਟ ਲੈ ਕੇ ਆਵੇ, ਕਈ ਵਾਰ ਕੀ ਹੁੰਦਾ ਇੱਕ ਨਾਲ ਉਹਦੀ ਦੇਖਣੀਆਂ ਪੈਂਦੀਆਂ ਕਈ ਚੀਜ਼ਾਂ, ਕਈ ਵਿੱਚ ਮਾੜਾ ਮੋਟਾ ਟ੍ਰਿਗਰ ਪੁਆਇੰਟ ਆ ਜਾਂਦਾ, ਉਹ ਅਗਲੇ ਦਿਨ ਪੇਨ ਥੋੜੀ ਜਿਹੀ ਵੱਧ ਜਾਂਦੀ,
1: ਬਿਲਕੁਲ ਬਿਲਕੁਲ,
0: ਸੋ ਬੰਦਾ ਪਤਾ ਨੀ ਡਰ ਜਾਂਦਾ ਜਾਂ ਕਈ ਵਾਰ ਘਬਰਾ ਜਾਂਦਾ ਵੀ ਕੀ ਹੋ ਗਿਆ,
1: ਸੱਚੀ ਗੱਲ ਕੋਈ
0: ਕੁਛ ਨੀ ਹੁੰਦਾ, ਮੋਸਟਲੀ 90% ਸੇਮ ਡੇ ਠੀਕ ਹੁੰਦਾ, ਪਰ ਜੇ ਕੋਈ ਇੱਕ ਅੱਧਾ ਰਹਿ ਜੇ ਉਹਨੂੰ ਫਿਰ ਇੱਕ ਦੋ ਦਿਨ ਲੱਗ ਜਾਂਦੇ,
1: ਬਿਲਕੁਲ
0: ਇਹੋ ਜਿਹੇ ਇਹੋ ਜਿਹੀ ਕੋਈ ਮਤਲਬ ਨੀ ਤੇ ਰਿਜ਼ਲਟ ਨਾ ਮਿਲੇ,
1: ਜੇ ਕੋਈ ਨਾ ਮੰਨ ਲਓ ਕੋਈ ਬਿਜ਼ੀ ਹੁੰਦਾ ਕੰਮਾਂ ਕਾਰਾਂ ਚ, ਹੁਣ ਤਾਂ ਲੌਂਗ ਵੀਕਐਂਡ ਆ, ਕਾਫੀ ਭਰਾਵਾਂ ਨੂੰ ਛੁੱਟੀ ਹੋਣੀ ਆ, ਪਰ ਜੇ ਚਲੋ ਨਹੀਂ ਕੋਈ ਬਿਜ਼ੀ ਹੁੰਦਾ ਵੀ ਕੰਮ ਕਾਰ ਜ਼ਿਆਦਾ ਹੀ ਆ, ਸਭ ਹੀ ਨਜ਼ਰ ਭਾਜੀ ਵਾਂਗੂ ਉਹ ਕਹਿੰਦੇ ਮੈਂ ਬਿਜ਼ੀ ਬਹੁਤ ਹਾਂ ਕੋਸ਼ਿਸ਼ ਕਰੂੰਗਾ, ਅਤੇ ਉਹ ਪਿਕਨਿਕ 'ਤੇ ਵੀ ਡਾਕਟਰ ਸਾਹਿਬ ਨੂੰ ਮਿਲ ਸਕਦਾ, ਡਾਕਟਰ ਸਾਹਿਬ ਉਸ ਦਿਨ ਆਪਾਂ ਇਹਨਾਂ ਨੂੰ ਉੱਥੇ ਹੀ ਰੱਖਣਾ, ਡਾਕਟਰ ਸਾਹਿਬ ਦਾ ਹੋਸਪਿਟਲ ਉਸ ਦਿਨ ਕਰਾਂਗੇ ਇੱਧਰੋਂ ਔਫ, ਆਪਾਂ ਡਾਕਟਰ ਸਾਹਿਬ ਨੂੰ ਉੱਥੇ ਹੀ ਲੈ ਜਾਣਾ, ਅਤੇ ਜੇ ਕਿਸੇ ਨੇ ਆਪਣੀ ਨਵਜਾਂ ਨਵਜਾਂ ਜੀਆਂ ਦਿਖਾਉਣੀਆਂ ਹੋਈਆਂ ਤਾਂ ਡਾਕਟਰ ਸਾਹਿਬ ਨੂੰ ਉੱਥੇ ਤੁਸੀਂ ਮਿਲ ਸਕਦੇ ਹੋ ਤਾਂ ਦਿਖਾ ਵੀ ਸਕਦੇ ਹੋ, ਅਤੇ ਇਹਨਾਂ ਨਾਲ ਅਪੋਇੰਟਮੈਂਟ ਬਣਾ ਸਕਦੇ ਹੋ, ਡਾਕਟਰ ਸਾਹਿਬ ਠੀਕ ਨਹੀਂ ਗੱਲ, ਨਾਲੇ ਮੈਂ ਡਾਕਟਰ ਸਾਹਿਬ ਨਾਲ ਕੋਈ ਸਲਾਹ ਨਹੀਂ ਕੀਤੀ, ਮੈਂ ਪੁੱਛਿਆ ਨਹੀਂ, ਮੈਂ ਦੱਸਤਾ ਠੀਕ ਹੈ, ਜਿੱਥੇ ਕਹਿੰਦੇ ਨੇ ਹੁੰਦੇ ਜਿੱਥੇ ਚੱਲਦਾ ਉੱਥੇ ਸਿੱਕਾ ਚਲਾਉਣਾ ਚਾਹੀਦਾ,
0: ਨਹੀਂ ਤੁਹਾਨੂੰ ਪਹਿਲਾਂ ਹੀ ਮੰਤਰੀ ਸਾਹਿਬ ਕਹਿੰਦੇ
1: ਆ ਚੱਕ, ਓ ਮਾਈ ਗੋਡ,
0: ਨਾ ਜੀ ਮੰਤਰੀ ਦਾ ਵੱਧ ਪਾਵਰ ਹੈ ਤੁਹਾਡੇ
1: ਕੋਲ, ਚੱਕ ਦੇ ਦੀ, ਥੈਂਕ ਯੂ ਸੋ ਮਚ, ਲਵ ਜੋ 416-84-84 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਆ ਅਤੇ ਤੁਸੀਂ ਕੋਈ ਇਲਾਜ ਕਰਾਉਣਾ ਕਿਸੇ ਪ੍ਰਕਾਰ ਦਾ ਵੀ, ਸਰੀਰ ਦੇ ਬੋਡੀ ਥੱਕ ਗਈ ਆ ਜਾਂ ਤੁਸੀਂ ਟਾਈਟ ਹੋ ਗਈ ਮਸਲ ਮੁਸਲ ਖਿੱਚ ਪੁੱਲ ਹੋ ਗਏ, ਅਤੇ ਫਿਰ ਤੁਸੀਂ ਸੰਪਰਕ ਕਰ ਲਿਓ 416-84-84,
0: ਸਾਰੇ ਥਾਵਾਂ ਤੇ ਜਾ ਹਟੇ, ਦਵਾਈਆਂ ਖਾ ਹਟੇ, ਉਹ ਫਿਜ਼ੀਓ ਕਰਾ ਲਈ, ਕਾਇਰੋਪ੍ਰੈਕਟਰ ਕੋਲ ਚਲ ਗਏ, ਸ਼ਾਇਦ ਕੋਈ ਇੱਕ ਵਾਰ ਆ ਜਾਓ
1: ਬਸ,
0: ਝਟਕਾਨੀ ਮਾਰ ਦੇ ਕੇ ਤੇ ਹੱਥ ਪੈਰ ਸੁਣਦੇ ਆ, ਨਹੀਂ ਸੋਲੂਸ਼ਨ ਮਿਲ ਰਿਹਾ, ਆਰਥਰਾਈਟਿਸ ਆ, ਆਣ ਕੇ ਰਿਜ਼ਲਟ ਲੈ ਜਾਓ,
1: ਸਹੀ ਗੱਲ, ਚਲੋ ਨੰਬਰ ਦਾ ਡਾਕਟਰ ਸਾਹਿਬ ਆਪਣੀ ਜਵਾਨੀ
0: 416-884-5486,
1: ਥੈਂਕ ਯੂ ਸੋ ਮਚ, ਜਿਹੜੇ ਆਪਣੇ ਕੈਲਗਰੀ ਸਟੂਡੈਂਟ ਬੈਠੇ ਆ ਨਾ ਧਰਨੇ ਤੇ, ਤੇ ਉਹਨਾਂ ਦੇ ਵਿੱਚੋਂ 500 ਵਿਦਿਆਰਥੀਆਂ ਨੂੰ ਡਿਪੋਟੇਸ਼ਨ ਦਾ ਖਤਰਾ ਹੋ ਗਿਆ ਭਾਈ, ਇਹ ਕਹਿੰਦੇ ਕੱਢ ਦੇਣਾ ਸੀ ਤੁਹਾਨੂੰ, ਕਪਲ ਦੇ ਕੈਫੇ ਤੇ ਫਾਇਰਿੰਗ ਕਰਨ ਮਾਮਲੇ 'ਚ ਪੰਜਾਬੀ ਵਿਦਿਆਰਥੀ ਡਿਪੋਰਟ ਹੋ ਗਿਆ, ਪਿਓ ਨੇ ਕਰਜ਼ਾ ਲੈ ਕੇ ਭੇਜਿਆ ਸੀ ਕੈਨੇਡਾ ਪਖਬਰ ਕਰੇ ਲਈ, ਅਤੇ ਕੈਨੇਡਾ 'ਚ ਫਿਰੋਜ਼ਪੁਰ ਦਾ 21 ਸਾਲਾ ਨੌਜਵਾਨ ਜੋਬਨਪ੍ਰੀਤ ਸਿੰਘ ਦੀ ਸ਼ੱਕੀ ਹਾਲਤਾਂ 'ਚ ਮੌਤ ਹੋ ਗਈ, ਅਤੇ ਤਿੰਨ ਗੱਲਾਂ ਨੇ, ਪਲੀਜ਼ ਇੱਕ ਮਿੰਟ ਹੋਲਡ ਰੱਖੋਗੇ ਸਾਰੇ, ਹੋ ਕੱਟਿਓ ਨਾ ਕੋਈ ਵੀ ਜਾਣਾ, ਹੋਲਡ ਰੱਖੋ ਇੱਕ ਮਿੰਟ ਲਈ।

0: ਜੇ ਜੇ ਗਰੇਵਾਲਾ ਭਾਜੀ, ਆਪਣੇ ਕੁਲਦੀਪ ਸਿੰਘ ਭਾਜੀ ਉਹਨਾਂ ਦਾ, ਰੂਪਨ ਭਾਜੀ ਉਹਨਾਂ ਦਾ ਬੇਟਾ, ਅਤੇ ਗੀਤ ਸੋਹਣਾ ਲੱਗਿਆ, ਅਤੇ ਕੁਲਦੀਪ ਭਾਜੀ ਕੋਸ਼ਿਸ਼ ਕਰਿਓ ਉਦੋਂ ਨੂੰ ਨਾਲ ਲੈ ਕੇ ਆਉਣ ਦੀ ਇਹਨਾਂ ਨੂੰ। ਜਤਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਲੰਘਿਓ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਕਿਹਾ ਜੀ, ਇੱਕ ਦਿਨ ਮੇਰਾ ਵੀਰ ਉਹ ਵੀ ਹੈ ਨਾ, ਗੱਲ ਕਰਿਓ, ਕਿਉਂਕਿ ਜਿਹੜੀ ਪੀ ਐਸ ਪੀ ਦੀਆਂ ਲੈਟਰਾਂ ਸੀ ਦੀਆਂ ਆਉਂਦੀਆਂ
0: ਬਹੁਤ ਧੱਕਾ ਹੀ ਹੋ ਰਿਹਾ ਯਾਰ, ਹੈ ਨਾ।
1: ਹਾਂਜੀ ਭਾਜੀ, ਮੇਰਾ ਵੀਰ ਯਾਰ ਇੱਕ ਦਿਨ ਗੱਲ ਕਰੇਂਗੇ ਇਹਦੇ ਬਾਰੇ ਵੀ।
0: ਆਪਾਂ ਟਾਕ ਸ਼ੋਅ ਕਰਦੇ ਆ, ਮੰਗਲਵਾਰ ਕਰਦੇ ਆ,
1: ਠੀਕ ਹੈ ਮੇਰਾ ਵੀਰ,
0: ਇਹਦੇ ਕਰਾਂਗੇ। ਜੇ ਕੋਈ ਨੁਮਾਇੰਦਾ ਹੋਇਆ ਤੁਹਾਡਾ, ਕੋਈ ਸੀਨੀਅਰ ਜਾਂ ਤੁਸੀਂ ਹੋਏ ਤਾਂ ਆਇਓ ਜ਼ਰੂਰ, ਬੇਸ਼ੱਕ ਚਲੋ। ਮੁਲਤਾਨੀ ਸਾਹਿਬ ਦੀ ਆਵਾਜ਼ ਨਹੀਂ ਆਈ। ਅਤੇ ਭਾਰਤੀ ਨੌਜਵਾਨ ਰੋਸ਼ਨ ਸ਼ਾਹ ਬਾਈ, ਜੋ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ 'ਤੇ ਪੜ੍ਹ ਰਿਹਾ ਸੀ, ਨੂੰ ਅਮਰੀਕੀ ਅਦਾਲਤ ਨੇ ਬਜ਼ੁਰਗਾਂ ਨੂੰ ਠੱਗਣ ਦੇ ਮਾਮਲੇ 'ਚ 4 ਸਾਲ ਕੈਦ ਸੁਣਾਤੀ ਆ। ਵਧੀਆ ਹੋ ਗਿਆ ਸਮਾਂ 'ਤੇ। ਹੁਣ ਕੈਨੇਡਾ 'ਚ ਪਾਸਪੋਰਟ ਔਨਲਾਈਨ ਰਿਨਿਊਅਲ ਦੀ ਸ਼ੁਰੂਆਤ ਹੋ ਗਈ ਆ ਜੀ, ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਮੋਰੋਕੋ ਤੋਂ ਗੈਰ ਕਾਨੂੰਨੀ ਪ੍ਰਵਾਸੀ ਧੱਕਾ ਮੁੱਕੀ ਕਰਦੇ ਹੋਏ ਸਪੇਨ 'ਚ ਦਾਖਲ ਹੋ ਗਏ, ਪੁਲਿਸ ਰੋਕਣ ਵਿੱਚ ਹੋਈ ਨਾਕਾਮ, ਅਤੇ ਐੱਫ ਬੀ ਆਈ ਦੀ ਮੋਸਟ ਵਾਂਟਡ ਸੂਚੀ 'ਚ ਸ਼ਾਮਲ ਪੰਜਾਬੀ ਮੁੰਡਾ ਅਮਰੀਕਾ ਨੇ ਗੁਰਪ੍ਰੀਤ ਸਿੰਘ ਖਿਲਾਫ਼ ਕੀਤਾ ਜਾਰੀ ਵਾਰੰਟ। ਪਰਮਿੰਦਰ ਜੀ, ਪੇਪਰ ਲੀਕ ਮਾਮਲੇ 'ਚ ਕੀ ਅਪਡੇਟ ਆ? ਕਹਿੰਦੇ ਖਾਸਾ ਕੁਛ ਘਸਮਾਨ ਜਿਹਾ ਪੈ ਗਿਆ ਉੱਥੇ।
2: ਬਿਲਕੁਲ ਜੀ, ਪੇਪਰ ਲੀਕ ਤੋਂ ਬਾਅਦ ਜਿਹੜਾ ਪੁਲਿਸ ਲਾਠੀਚਾਰਜ ਹੋਇਆ, ਮੈਨੂੰ ਲੱਗਦਾ ਕਿ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਜਿੱਦਾਂ ਕਹਿੰਦੇ ਨੇ ਉਹ ਬਣ ਗਈ ਆ। ਲੋਕ ਸਭਾ ਤੇ ਰਾਜ ਸਭਾ 'ਚ ਜਿਸ ਤਰੀਕੇ ਨਾਲ ਮਾਹੌਲ ਚੱਲ ਰਿਹਾ, ਪ੍ਰਧਾਨ ਮੰਤਰੀ ਪਿਛਲੇ 5 ਦਿਨ ਤੋਂ ਗਾਇਬ ਨੇ, ਰੀਲ ਕਦੇ ਕਦੇ ਪਾ ਦਿੰਦੇ ਨੇ ਸੋਸ਼ਲ ਮੀਡੀਆ ਤੇ, ਕੱਲ੍ਹ ਵੀ ਉਹਨਾਂ ਨੇ ਪਾਈ ਆ, ਗ੍ਰਹਿ ਮੰਤਰੀ ਗਾਇਬ ਨੇ। ਜਦੋਂ ਦੇਸ਼ ਦਾ ਐਡਾ ਵੱਡਾ ਮੁੱਦਾ ਚੱਲ ਰਿਹਾ ਹੋਵੇ, ਦੋਵੇਂ ਵੱਡੇ ਟੌਪ ਮੋਸਟ ਲੀਡਰ ਜਦੋਂ ਜਿਹੜੇ ਸੱਤਾ 'ਚ ਬੈਠੇ ਨੇ ਉਹ ਗਾਇਬ ਹੋਣ, ਤਾਂ ਪਤਾ ਲੱਗਦਾ ਕਿ ਹਾਲਾਤ ਕਿਵੇਂ ਨੇ। ਔਰ ਇਹਦੇ ਦਰਮਿਆਨ ਹੀ ਕੱਲ੍ਹ ਪ੍ਰਧਾਨ ਮੰਤਰੀ ਨੇ ਚੁੱਪ ਚਪੀਤੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕੀਤੀ ਹੈ। ਕਿਉਂ ਮੁਲਾਕਾਤ ਕੀਤੀ ਆ? ਕਿ ਸਰਕਾਰ ਦੇ ਵਿੱਚ ਕੋਈ ਹਲਚਲ ਚੱਲ ਰਹੀ ਆ, ਕੋਈ ਵੱਡਾ ਫੇਰ ਬਦਲ ਹੋਣ ਵਾਲਾ, ਜਾਂ ਕੋਈ ਵੱਡੀ ਜਿਹੜੀ ਪੋਲੀਟੀਕਲੀ ਕੋਈ ਮੂਵ ਆਊਟ ਹੋਣ ਵਾਲਾ, ਇਹ ਇੱਕ ਬਹੁਤ ਵੱਡਾ ਸਵਾਲ ਬਣ ਗਿਆ। ਪਰ ਨਾਲ ਦੀ ਨਾਲ ਰਾਹੁਲ ਗਾਂਧੀ ਤੇ ਵੀ ਸ਼ਿਕੰਜਾ ਕਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਵਿਰੋਧੀ ਧਿਰ ਦੇ ਆਗੂ ਵਜੋਂ ਉਹਨਾਂ ਨੂੰ ਲਾਉਣ ਦੇ ਲਈ ਸੰਸਦ ਦੇ ਵਿੱਚ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਜਿਹੜੇ ਅਨੁਰਾਗ ਨੇ ਉਹਨਾਂ ਨੇ ਭਾਜਪਾ ਦੇ MP ਅਨੁਰਾਗ ਠਾਕੁਰ ਉਹਨਾਂ ਨੇ ਪੇਸ਼ ਕੀਤਾ। ਔਰ ਨਾਲ ਦੀ ਨਾਲ ਬੜਾ ਹਾਈ ਪ੍ਰੋਫਾਈਲ ਡਰਾਮਾ ਚੱਲਿਆ ਅੱਜ, ਹਰਜੀਤ ਜੀ, ਪਾਰਲੀਮੈਂਟ ਹਾਊਸ ਦੇ ਬਾਹਰ ਪੱਪੂ ਯਾਦਵ ਜਿਹੜੇ ਬਿਹਾਰ ਤੋਂ ਆਗੂ ਨੇ, MP ਨੇ, ਉਹਨਾਂ ਨੂੰ ਪੁਜਾਰੀ ਬਣਾਇਆ ਗਿਆ ਔਰ ਉੱਥੇ ਜਿਹੜੀ ਪੂਜਾ ਅਰਚਨਾ ਕੀਤੀ ਗਈ ਆ, ਰਾਹੁਲ ਗਾਂਧੀ ਸਮੇਤ ਮੱਥਾ ਟੇਕਿਆ ਗਿਆ। ਕਹਿਣ ਦਾ ਮਤਲਬ, ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦੇ ਵਿੱਚ ਕਿਵੇਂ ਚੰਦਾ ਚੋਰੀ ਹੋਇਆ, ਕਿਵੇਂ ਪੁਜਾਰੀਆਂ ਨੇ ਦੀਆਂ ਪੌਂ ਬਾਰਾਂ ਰਹੀਆਂ ਨੇ, ਉਹਦੇ ਤੇ ਇੱਕ ਪੋਲੀਟੀਕਲੀ ਵਿਅੰਗ ਵੀ ਕੱਸਿਆ ਗਿਆ ਜੀ।
0: ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾ ਕੇ ਆਇਓ, ਗਰੋਸਰੀ ਕਰਕੇ ਆਇਓ, ਬਹੁਤ ਭਾਰੀ ਸੇਲ ਲੱਗੀ ਹੋਈ ਆ ਉੱਥੇ, ਕਾਫੀ ਦੁੱਧ ਲੈਣਾ ਤੁਸੀਂ, ਆਟੇ ਲੈਣਾ ਸ਼ੇਰ ਆਟਾ, ਅਤੇ ਜਾਂ ਲਕਸ਼ਮੀ ਚੱਕੀ ਆਟਾ ਲੈਣਾ ਚਾਹੁੰਦੇ ਹੋ, ਚਾਹ ਪੱਤੀ ਲੈਣੀ ਹੈ ਭਾਗ ਬੱਕਰੀ, ਅਤੇ ਆਸ਼ੀਰਵਾਦ ਆਟਾ ਲੈਣਾ ਭਾਈ, ਤੁਸੀਂ ਗੁੜ ਲੈਣਾ, ਦੇਸੀ ਘੀ ਲੈਣਾ, ਦਾਲਾਂ ਲੈਣੀਆਂ ਕੱਚੀਆਂ ਪੱਕੀਆਂ, ਗੰਢੇ ਲੈਣੇ ਆ, ਅਤੇ ਜ਼ਰੂਰ ਜਾ ਕੇ ਆਇਓ। ਅਤੇ ਜੇ ਤੁਸੀਂ ਚਿਕਨ ਲੈਣਾ ਚਾਹੁੰਦੇ ਹੋ, ਫਿਸ਼ ਲੈਣੀ ਆ, ਅਤੇ ਗੋਟ ਮੀਟ ਲੈਣਾ ਚਾਹੁੰਦੇ ਹੋ ਕੱਚਾ, ਅਤੇ ਉਹ ਵੀ ਤੁਸੀਂ ਲੈ ਸਕਦੇ ਹੋ ਉੱਥੋਂ, ਅਤੇ ਜਾਂ ਫਿਰ ਤੁਸੀਂ ਬੈਠ ਕੇ ਖਾਣਾ ਘਰ ਲਿਜਾ ਕੇ ਖਾਣਾ, 905-286-9957 'ਤੇ ਸੰਪਰਕ ਕੀਤਾ ਜਾ ਸਕਦਾ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਆ, ਅਤੇ ਕੁਈਨ ਐਂਡ ਬ੍ਰੈਮਲੀ ਦਾ ਖੁੰਜਾ ਹੀ ਕਹਿ ਲਓ, ਕੋਰਨਰ ਬਣਦਾ, ਅਤੇ ਜਾ ਕੇ ਆਇਓ ਦਾਣਾ ਮੰਡੀ ਸੁਪਰ ਮਾਰਕੀਟ ਦੇ। ਅਤੇ ਅਮਿਸ਼ਨ ਤੁਸੀਂ ਕਰਾਉਣਾ ਚਾਹੁੰਦੇ ਹੋ ਆਪਣੇ ਟਰੱਕਾਂ ਦਾ, ਜੜ੍ਹ ਦੇ ਵਿੱਚ ਸੱਦਣਾ ਵੀ, ਚਲੋ ਹੁਣ 2-3 ਛੁੱਟੀਆਂ ਨੇ, ਵੀ ਨਹੀਂ ਜਾਣ ਦਾ ਟਾਈਮ ਕਿਸੇ ਮਕੈਨਿਕ ਉਹ ਵੀ ਜਾਂਦੇ, ਤੂੰ ਜੇ ਕਿਸੇ ਮਕੈਨਿਕ ਲੈ ਜਾਈਏ ਤਾਂ 500-700 ਤੋਂ ਘੱਟ ਖੜਾ ਨਹੀਂ ਛੁੱਟਦਾ, ਹੈ ਨਾ, ਅਤੇ ਅਗਲੇ ਹੋਰ ਕੁਛ ਕੱਢ ਦਿੰਦੇ ਆ ਵੀ ਆਹ ਯਾਰ ਕਰਾ ਲਾ, ਹੁਣ ਮੈਂ ਫਿਰ ਵੀ ਆਉਂਦਾ ਹੀ ਫਿਰੇਗਾ। ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-919-9946, 647-919-9946 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਫਿਰ ਤੁਸੀਂ ਭਾਈ ਕਰ ਲਿਓ ਗੱਲਾਂ ਬਾਤਾਂ ਕਿਹਦੇ ਨਾਲ, ਸਨੀ ਬਾਈ ਨਾਲ। ਜੇ ਤੁਹਾਡੀ ਡੋਰ ਖਰਾਬ ਹੋ ਗਈ ਗਰਾਜ ਦੀ, ਚੈਨ ਚੂਨ ਚ ਕੰਮ ਅੜ ਗਿਆ, ਮੇਖਾਂ ਮੁੱਖਾਂ ਟੁੱਟ ਗਈਆਂ, ਸਾਡੇ ਵੀ ਹੈਗੀ ਪ੍ਰੋਬਲਮ। ਮੈਂ ਵੀ ਕਹੂੰਗਾ ਅੱਜ ਸਨੀ ਬਾਈ ਨੂੰ ਵੀ ਆ ਜਾ ਮਾੜਾ ਜਿਹਾ ਕਿਸੇ ਦਿਨ ਫਿੱਟ ਕਰੀਏ ਇਹਨੂੰ ਆਪਾਂ। ਅਤੇ ਓਪਨਰ ਲਗਾਉਣਾ ਚਾਹੁੰਦੇ 647-470-1270 ਦਾ ਸੰਪਰਕ ਕੀਤਾ ਜਾ ਸਕਦਾ। ਦੋ ਬੋਲ ਗੀਤੇ।

0: ਸਭੀ ਨਿੱਜਰ ਸਾਹਿਬ ਦਾ ਮਾਮਾ ਜੀ ਤੇ ਮਾਮਾ ਜੀ ਜੇ ਉਰੇ ਨੇ ਤਾਂ ਸਭੀ ਲੈ ਉਧਰ ਨੂੰ ਨਾਲ ਹੀ। ਸੱਚੀ ਕਹਿੰਦਾ ਦਿਲੋਂ ਕਹਿੰਦਾ ਵੀ ਜੇ ਤੁਹਾਡੇ ਕੋਈ ਕਲਾ ਹੈਗੀ ਆ, ਤੁਹਾਡੇ ਗੀਤ ਸੰਗੀਤ ਘਰਾਂ 'ਚ ਹੈਗਾ, ਕੋਈ ਗਾਉਂਦੇ ਹੋ ਤੁਸੀਂ ਜਾਂ ਕੋਈ ਸ਼ਾਇਰੀ ਕਰਦੇ ਹੋ, ਚੁਟਕਲੇ ਕਰਦੇ ਹੋ, ਤਾਂ ਜ਼ਰੂਰ ਆਇਓ ਸੱਚੀ। ਜਾਂ ਤੁਹਾਡੀ ਰਿਸ਼ਤੇਦਾਰੀ 'ਚ ਕੋਈ ਦੋਸਤ ਮਿੱਤਰ ਹੈਗਾ ਤੁਹਾਡਾ, ਕਿਉਂਕਿ 5-7 ਘੰਟੇ ਆਪਾਂ ਉੱਥੇ ਰਹਿਣਾ ਸਾਰਿਆਂ ਨੇ ਇਕੱਠੇ, ਅਤੇ ਫਿਰ ਇੱਦਾਂ ਹੀ ਲੰਘਣਾ ਟਾਈਮ ਤਾਂ, ਹੈ ਨਾ। ਵੈਸੇ ਤਾਂ ਹੁਣ ਟਾਈਮ ਦਾ ਪਤਾ ਵੀ ਨਹੀਂ ਲੱਗਦਾ ਹੁੰਦਾ, ਪਰ ਟਾਈਮ ਵੀ ਇੱਦਾਂ ਹੀ ਲੰਘਣਾ। ਜੇ ਹੁਣ ਪਰਮਿੰਦਰ ਜੀ ਹੁਣੀ ਹੁੰਦੇ, ਇਹਨਾਂ ਨੇ ਕਹਿਣਾ ਸੀ ਮੈਨੂੰ ਸਾਜੀ ਵਧੀਆ ਮਜੀਸ਼ੀਅਨ ਕਰਕੇ ਦਿਓ ਟੌਪ ਦੇ, ਹੁਣ ਪਰਮਿੰਦਰ ਹੁਣੀ ਹੈ ਨਹੀਂ, ਅਤੇ ਇਸ ਕਰਕੇ ਆਪਾਂ ਕਰਨੇ ਨਹੀਂ ਮਜੀਸ਼ੀਅਨ। ਐਤਕੀ ਮਜੀਸ਼ੀਅਨ ਕਰੇ ਆ, 3-4 ਹੈਗੇ ਨੇ, ਅਤੇ ਆਪਾਂ ਹੀ ਸਾਰ ਸੂਰ ਲੈਣਾ, ਨਹੀਂ ਤਾਂ ਪਰਮਿੰਦਰ ਨੇ ਮੇਰਾ 3-4 ਹਜ਼ਾਰ ਹੋਰ ਲਵਾ ਦੇਣਾ ਸੀ, ਪਰ ਉਹਨੇ ਸਹੀ ਨਹੀਂ ਗੱਲ।
1: ਠੀਕ ਹੈ ਜੀ, ਠੀਕ ਹੈ, ਤੁਸੀਂ ਹੁਣ ਇੱਦਾਂ ਹੀ ਕਹਿਣੀ ਹੈ ਸਾਡੇ।
0: ਚਲੋ ਜੀ, ਇਹਨੇ ਸਮਝਣਾ ਸਮਝ ਗਏ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਰਾਜਾ ਪੜਿੰਗ ਲਈ ਬਣਿਆ ਕੰਡਿਆਂ ਦਾ ਤਾਜ, ਕੀ ਕਹਿਣਾ ਚਾਹੁੰਦੇ ਹੋ?
1: ਹਰਜੀਤ ਜੀ, ਜਦੋਂ ਕੋਈ ਪ੍ਰਧਾਨ ਹੋਵੇ ਉਹ ਕਹਿ ਲਵੇ ਮੈਂ ਮੇਥੋਂ ਪ੍ਰਧਾਨਗੀ ਲੈ ਲਓ, ਮੇਥੋਂ ਪ੍ਰਧਾਨਗੀ
0: ਹੱਥ ਜੋੜ ਕੇ ਮਿੰਨਤ ਕਰਦੇ ਆ, ਲੈ ਲਓ ਯਾਰ ਹੈ।
1: ਸੋ ਹੁਣ ਰਾਜਾ ਪੜਿੰਗ ਦੀ ਹਾਲਤ ਵੀ ਉਹ ਕੰਡਿਆਂ ਦੇ ਤਾਜ ਵਾਲੀ ਬਣੀ ਹੋਈ ਆ। ਉਹ ਕਹਿੰਦੇ ਨੇ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਪਹਿਲਾ ਸਮਾਗਮ ਹੋਇਆ, ਕਿਉਂ ਇੰਚਾਰਜ ਭੁਪੇਸ਼ ਬਘੇਲ 10 ਦਿਨ ਦੇ ਦੌਰ ਤੇ ਪੰਜਾਬ ਆ ਗਏ ਨੇ। ਪੋਸਟਰਾਂ ਦੇ ਵਿੱਚ ਤਾਂ ਜਿਹੜਾ ਹਰ ਬੂਥ ਕਾਂਗਰਸ ਮਜ਼ਬੂਤ ਦੇ ਨਾਅਰੇ ਆ, ਕਾਂਗਰਸ ਨੂੰ ਪੋਸਟਰਾਂ 'ਚ ਮਜ਼ਬੂਤ ਦਿਖਾਇਆ ਜਾ ਰਿਹਾ, ਪਰ ਸਟੇਜਾਂ ਦੇ ਉੱਪਰ ਕਿਹੜੀ ਕੜੀ ਘੁੜ ਰਹੀ ਆ, ਉਹਦੀ ਅੱਜ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਹੋ ਗਈ ਆ। ਉਸ ਮੌਕੇ ਰਾਜਾ ਪੜਿੰਗ ਨੇ ਕਿਹਾ ਪ੍ਰਤਾਪ ਬਾਜਵਾ ਵੀ ਮੇਰੇ ਤੋਂ ਸੀਨੀਅਰ, ਚਰਨ ਚੰਨੀ ਜਾਂ ਸੁਖਜਿੰਦਰ ਰੰਧਾਵਾ ਮੇਰੇ ਤੋਂ ਵੱਧ ਕਾਬਲ ਨੇ, ਪ੍ਰਧਾਨਗੀ ਲੈ ਲਓ, ਪ੍ਰਧਾਨਗੀ ਮੇਰੇ ਲਈ ਕੋਈ ਚੀਜ਼ ਨਹੀਂ ਆ। ਉਹ ਤਾਂ ਇੱਥੋਂ ਤੱਕ ਵੀ ਮੰਨ ਗਏ ਨੇ ਹਰਜੀਤ ਜੀ, ਉਹ ਕਹਿੰਦੇ ਨੇ ਚਾਹੇ ਮੇਰੀ ਟਿਕਟ ਵੀ ਕੱਟ ਦਿਓ ਪਰ ਮੈਨੂੰ ਕਾਂਗਰਸ 'ਚੋਂ ਨਾ ਕੱਢਿਓ, ਮੈਨੂੰ ਕਾਂਗਰਸ 'ਚ ਰਹਿਣ ਦਿਓ। ਸੋ ਦੇਖਦੇ ਹਾਂ ਕਿ ਹੁਣ ਰਾਜਾ ਪੜਿੰਗ ਦੀ ਜਗ੍ਹਾ ਨੰਬਰ ਕਿਹਦਾ ਲੱਗਦਾ।
0: ਤੁਹਾਨੂੰ ਵਟਸਐਪ ਤੇ
1: ਮਸਲਾ ਹੁਣ ਇੱਥੇ ਆ ਗਿਆ,
0: ਤੁਹਾਨੂੰ ਵਟਸਐਪ ਤੇ ਮੈਂ ਲੋਗੋ ਭੇਜਿਆ, ਮਾੜਾ ਜਿਹਾ ਦੇਖ ਕੇ ਦੱਸਿਓ, ਮੈਂ ਜਦ ਤੱਕ ਇੱਕ ਦੋ ਬੋਲ ਗੀਤ ਦੇ ਲਾ ਲਵਾਂ, ਸੁਖਵਿੰਦਰ ਭਾਜੀ ਨੇ ਭੇਜਿਆ ਸੀ, ਦੇਖਿਓ ਉਹਨੂੰ ਵਟਸਐਪ ਤੇ ਤੁਸੀਂ ਖੁੱਲ ਕੇ, ਫਿਰ ਕਰਦੇ ਆਪਾਂ ਗੱਲ।

0: ਆਪਾਂ ਤਾਂ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਆ, ਤੁਸੀਂ ਇੰਸ਼ੋਰੈਂਸ ਕਿਸੇ ਪ੍ਰਕਾਰ ਦੀ ਕਾਰਾਂ ਦੀ ਅਤੇ ਘਰਾਂ ਦੀ ਕਰਾਉਣੀ ਆ, 416-618-2761 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ, ਅਤੇ ਪੰਜਾਬੀ ਵਿਰਸਾ 9 ਅਗਸਤ ਨੂੰ ਹੋ ਰਿਹਾ, ਤੁਸੀਂ ਟਿਕਟਾਂ ਲੈਣੀਆਂ, ਜਾਣਕਾਰੀ ਕੋਈ ਲੈਣੀ ਚਾਹੁੰਦੇ ਹੋ 647-406-6862, 416-303-4443 'ਤੇ ਸੋਢੀ ਦੇ ਸਾਹਿਬ ਨਾਲ ਜਾਂ ਹਰਜਿੰਦਰ ਭਾਅ ਨਾਲ ਸੰਪਰਕ ਕਰ ਲਿਓ। ਅਤੇ ਅੰਪੀਰੀਅਲ ਕ੍ਰਾਈਏਸ਼ਨ ਡਰਾਈ ਕਲੀਨਰ ਨਾਲ ਸੰਪਰਕ ਕਰ ਲਿਓ, 353 ਵੈਟਰਨਸ ਡਰਾਈਵ ਬਰੈਂਪਟਨ, 437-235-2357। ਅਤੇ ਗਰੀਸ਼ ਸ਼ਰਮਾ ਜੀ, ਮੋਰਗੇ ਦਾ ਕੋਈ ਕੁਐਸਚਨ ਆ 647-606-8110, ਅਤੇ ਹੌਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ, ਅਤੇ 647-237-3133। ਇੰਸ਼ੋਰੈਂਸ ਦਾ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਹੈਲਪ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਤੁਹਾਨੂੰ ਗੱਲਬਾਤ ਕਰ ਲੈਣਗੇ, 200 ਬਿਲਕਨਸਨ ਰੋਡ ਯੂਨਿਟ ਨੰਬਰ 7, ਜਾਂ ਫਿਰ ਸਿੱਧਾ ਡਾਇਰੈਕਟਰੀ ਨੰਬਰ ਲਾ ਲਿਓ 647-237-3133 'ਤੇ ਸੰਪਰਕ ਕਰ ਲਿਓ। ਨਾਭੇ ਰਕੰਪੜ ਤੋਂ ਸੰਧੂ ਸਾਹਿਬ, 647-706-4640। ਜੀ ਪਰਮਿੰਦਰ ਜੀ, ਦੇਖ ਲਿਆ?
1: ਉਹ ਮੈਂ ਦੇਖ ਰਿਹਾ ਜੀ ਲੋਕੋ, ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਉਹਦੇ ਵਿੱਚ ਫ੍ਰੀਕੁਐਂਸੀ ਦਾ ਵੀ ਜ਼ਿਕਰ ਹੋਣਾ ਚਾਹੀਦਾ, ਔਰ
0: ਨਹੀਂ ਨਹੀਂ ਨਹੀਂ ਹੋਸਟ ਨਹੀਂ, ਨੋ ਨੋ ਨੋ ਨੋ, ਲੋਗੋ ਹੋ ਰਹੇ ਨਾ, ਫ੍ਰੀਕੁਐਂਸੀ ਨਹੀਂ ਹੁੰਦੀ,
1: ਕੰਟੈਕਟ ਨੰਬਰ ਵਗੈਰਾ ਕੁਛ ਨਾ ਕੁਛ,
0: ਨਹੀਂ ਨਹੀਂ ਨਹੀਂ ਲੋਗੋ 'ਚ ਨਹੀਂ ਇਹ ਚੀਜ਼ਾਂ ਹੁੰਦੀਆਂ। ਚਲੋ ਬਾਅਦ 'ਚ ਕਰਦੇ ਹਾਂ। ਅੱਛਾ ਮਨਪ੍ਰੀਤ ਐਲੀ 'ਤੇ ਕਹਿੰਦੇ ਉਹ ਲੱਗ ਸਕਦਾ ਆਪਣਾ ਜਿਹੜਾ ਅੰਮ੍ਰਿਤਪਾਲ ਭਾਈ ਸਾਹਿਬ ਜੀ 'ਤੇ ਲੱਗਿਆ ਹੋਇਆ, ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ, ਮਨਪ੍ਰੀਤ ਐਲੀ ਦੀ ਮੁਸ਼ਕਲਾਂ ਵੱਧ ਸਕਦੀਆਂ ਨੇ, ਕਿਉਂਕਿ ਕੱਲ ਪਰਸੋਂ ਜਿਹੜਾ ਰੋਸ ਪ੍ਰਦਰਸ਼ਨ ਹੋਇਆ ਮੋਹਾਲੀ ਚੰਡੀਗੜ੍ਹ ਦੇ ਵਿੱਚ, ਪਾਬੰਦੀ ਲੱਗੀ ਹੋਈ ਸੀ, ਉਸੇ ਕਿਸਮ ਦੇ ਨਾਲ ਜਿਹੜਾ ਅਜਨਾਲੇ ਥਾਣੇ ਦੇ ਵਿੱਚ ਆਪਾਂ ਦੇਖਿਆ ਸੀ ਕਿ ਥਾਣੇ ਦੇ ਵਿੱਚ ਪੁਲਿਸ ਵਾਲਿਆਂ ਤੇ ਹਮਲਾ, ਉਸੇ ਤਰੀਕੇ ਨਾਲ ASI ਦੀਆਂ ਬਾਹਾਂ ਤੋੜੀਆਂ ਗਈਆਂ ਨੇ, ਪੁਲਿਸ ਦੀਆਂ ਗੱਡੀਆਂ ਤੇ ਕਿਰਪਾਨਾਂ ਮਾਰੀਆਂ ਗਈਆਂ ਨੇ। ਸੋ ਹੁਣ ਜਿਹੜਾ ਪਰਚਾ ਦਰਜ ਹੋਇਆ, ਔਰ ਇਸ ਮਾਮਲੇ 'ਚ ਕੇਂਦਰ ਸਰਕਾਰ ਨੇ ਜਿਹੜੀ ਆ ਚੰਡੀਗੜ੍ਹ ਪ੍ਰਸ਼ਾਸਨ ਕੋਲੋਂ ਇੱਕ ਰਿਪੋਰਟ ਮੰਗੀ ਆ ਕਿ ਇਹ ਸਾਰਾ ਹਜੂਮ ਮਨਪ੍ਰੀਤ ਐਲੀ ਦੀ ਅਗਵਾਈ 'ਚ ਗਵਰਨਰ ਦੇ ਬਿਲਕੁਲ ਘਰ ਦੇ ਨੇੜੇ ਕਿਵੇਂ ਪਹੁੰਚ ਗਿਆ, ਕੋਈ ਰੁਕਾਵਟ ਕਿਉਂ ਨਹੀਂ ਆਈ? ਸੋ ਕਿਹਾ ਤਾਂ ਇਹ ਜਾ ਰਿਹਾ ਕਿ ਖਤਰੇ 'ਚ ਨਹੀਂ ਮਨਪ੍ਰੀਤ ਐਲੀ, NSA ਲੱਗ ਸਕਦਾ ਜੀ।
0: ਬਿਲਕੁਲ ਜੀ, ਤੇ ਤੁਸੀਂ ਕੋਈ ਗੱਤਕੇ ਦੀਆਂ ਗੇਮਾਂ ਦੇਖਣੀਆਂ ਚਾਹੁੰਦੇ ਹੋ? ਅੱਜ 31 ਤਰੀਕ ਤੋਂ ਸ਼ੁੱਕਰਵਾਰ ਤੋਂ ਸਟਾਰਟ ਆ, ਵੈਸੇ ਬਾਸਕਟਬਾਲ 6 ਵਜੇ ਸ਼ਾਮ ਨੂੰ ਹੋ ਜਾਣੀ ਆ, ਅਤੇ ਕੱਲ੍ਹ ਨੂੰ 1 ਅਗਸਤ ਨੂੰ ਸ਼ਨੀਵਾਰ ਨੂੰ ਵਾਲੀਬਾਲ ਦੇ ਮੈਚ ਤੋਂ ਲੈ ਕੇ ਬਾਅਦ 8 ਵਜੇ ਤੋਂ ਬਾਅਦ 9 ਵਜੇ 9:30 ਓਪਨਿੰਗ ਸੈਰਾਮਨੀ ਆ, ਅਤੇ ਵੱਖ ਵੱਖ ਗੇਮਾਂ ਨੇ ਕੱਲ੍ਹ ਨੂੰ, ਪਰਸੋਂ ਨੂੰ, 3 ਤਰੀਕ ਨੂੰ ਨਾਲ, ਸ਼ਨੀਵਾਰ, ਐਤਵਾਰ, ਸੋਮਵਾਰ, ਅਤੇ ਫਿਰ ਕਰ ਲਿਓ ਸੰਪਰਕ ਤੁਸੀਂ ਆਪਣੇ ਅੰਮ੍ਰਿਤਪਾਲ ਭਾਅ ਜੀ ਨਾਲ, 647-807-307, 647-807-307 'ਤੇ ਆਪਾਂ ਵੀ ਉੱਥੇ ਹੋਵਾਂਗੇ। ਪਰਮਿੰਦਰ ਜੀ, ਆਉਣ ਦੋ ਹੈਡਲਾਈਨਸ, ਚੱਕ ਦੋ ਫੱਟੇ।
1: ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਮੌਕੇ ਪੁਲਿਸ ਛਾਉਣੀ ਬਣਿਆ ਸੁਨਾਮ। ਸੀਏ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਦੇਰ ਰਾਤ ਪੁਲਿਸ ਦਾ ਵੱਡਾ ਐਕਸ਼ਨ, ਵੇਲਜ਼ਗਰ ਸਾਂਝਾ ਮੋਰਚਾ ਦੇ ਆਗੂਆਂ ਦੇ ਘਰਾਂ ਤੇ ਛਾਪੇ, ਕਈ ਗ੍ਰਿਫਤਾਰ। ਰਾਜਪਾਲ ਪੰਜਾਬ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਦਾ ਵਫਦ, ਸੁਖਵੀਰ ਬਾਦਲ ਦੀ ਅਗਵਾਈ 'ਚ ਵਫਦ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਅੱਗੇ ਰੱਖਿਆ ਪੰਜਾਬ 'ਚ ਪੇਪਰ ਲੀਕ ਤੇ ਸਫਾਈ ਮੁਲਾਜ਼ਮਾਂ ਤੇ ਲਾਠੀ ਚਾਰਜ ਦਾ ਮੁੱਦਾ। ਭਾਰਤੀ ਹਾਕੀ ਟੀਮ ਦੇ ਭਗਵੇਂ ਕਰਨ ਦਾ ਚੁਫੇਰਿਓ ਵਿਰੋਧ, ਵਿਰੋਧ 'ਚ ਉਤਰੇ ਸਾਬਕਾ ਓਲੰਪੀਅਨ ਪ੍ਰਗਟ ਸਿੰਘ ਤੇ ਹੋਰ ਨੈਸ਼ਨਲ ਹਾਕੀ ਖਿਡਾਰੀ। ਪ੍ਰਿੰਕਾ ਗਾਂਧੀ ਮਗਰੋਂ ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਘੇਰੀ ਮੋਦੀ ਸਰਕਾਰ। BBC ਦੀ ਡਾਕੂਮੈਂਟਰੀ 'ਚ ਮਹਾਰਾਜਾ ਦਲੀਪ ਸਿੰਘ ਨੂੰ ਇੰਡੀਅਨ ਕਿੰਗ ਕਹਿਣ ਉੱਤੇ ਪਿਆ ਰੱਪੜ ਜੀ।
0: ਥੈਂਕ ਯੂ ਸੋ ਮਚ, ਜੁੜਦੇ ਹਾਂ ਆਪਾਂ ਸੋਮਵਾਰ। ਬਿਲਕੁਲ ਜੀ, ਇਹ ਸੀ ਆਪਣਾ ਜਿਹਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਨਾ, ਸਾਡੇ ਵਿਚਾਰਨਾ 530 ਦਾ ਸਾਂਝਾ ਵਿਰਸਾ, ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰ ਨੇ ਬੁਲਾਈਏ ਫਤਿਹ। ਮੰਡੇ ਨੂੰ ਮਿਲਣ ਦੀ ਉਮੀਦ ਨਾਲ ਸ਼ਮੇ ਪੱਠਣ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ, ਦੋ ਜਸ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੇ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7163 416-917-7163।

Entertainment 647-400-6862-416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?

0: जी हाँ, वेरी गुड मॉर्निंग जी. हैप्पी फ्राइडे. शुक्र अज शुक्रवार है. सो इस शुक्रवार की इस सवेर के आप सब का निघा स्वागत अपने प्रोग्राम सजरी सवेर विद शम्मी पठल. 6 बजे तक साडा साथ रहेगा, गीत संगीत रहेगा, कुछ फरमैशा पहुंच चुकिया ने. सो बाकी तुसी साडे नाल गल्लां कर सकते हो, अपने दिल दे विचार सांझे कर सकते हो, कुछ लिखते हो, कुछ सुनाना चाहते हो, कुछ गुनगुनाना चाहते हो. क्या बात है, अज का दिन है जिहड़ा खास इसे करके तुहाडे वास्ते रख्या हुंदा. कई बार कोई गीत है जिहड़ा उहदी तुसी सुन के ना सवेरे सवेरे रूह खुश हो जाती है. कोई इहो जे गीत की फरमैश है करनी चाहते हो, मोर दैन वेलकम. बड़ा मजा आता कई बार इहो जी फरमैश आ जाती है, कोई इहोजा गीत सवेरे सवेरे इहोजी मौसीकी सुनन नूं मिलदी है भी दिल बागो बाग हो जाता, रूह खिल जाती है, खुश हो जाते हैं, गद गद हो जाता. सो इहोजा कोई गीत है उहदी फरमैश करना चाहते हो, कुछ क जिहड़े गीत मेरे तक जिहड़े आए हैं फरमैशी वह मैं क्यू अप कर ले ने, ते ओ मैं एक एक करके जिहड़े प्ले करांगा. जे कोई दोगाना कोई ड्यूट सोंग होवे, कोई इदां दा अज लग जावे जिहनूं तुहानूं लगदा भी मजा आजूगा, सो मजा कल्ला आपां नूं नहीं सारिआं नूं आजूगा ओह गाना सुन के, तां जरूर है जिहड़ा इहो जिहे गीत दी फरमैश है जरूर पहुँचा दिओ. कई बार दिमाग च नहीं आउंदा हुंदा कई बार ना एकदम गीत, सो पर तुसीं है जिहड़ा इहो जिहा गीत है जिहड़ा याद दिला दिंदे हो भी भाई आह गाना सुनो तुसीं, ते जिन्ने भी साडे सुणदे पए है ओह खुश जाणगे, खुश हो जाणगे, खिल जाणगे. सो इहो जिहा कोई गीत संगीत है जिहड़ा कोई ड्यूट सोंग बारे है जिहड़ी कोई मैनूं फीडबैक दिओ, कोई ना कोई इहो जिहा जिहड़ा ड्यूट सोंग लाया जावे, उद्दां दा कोई जिहड़ा मैनूं गीत है जिहड़ा इहो जिही फरमैश है जिहड़ी पहुँचाइओ, जिहड़ा वधिया होया ड्यूट सोंग. जे दो आ गए तां दो भी ला देवांगे. सो स्टूडियो दा नंबर 905-673-3337 905-673-3337 ते तुसीं आ दोस्तो साणू कॉल कर सकदे हो ड्यूट सोंग बारे. दो गाना कोई गीत है जिहड़ा जिहड़ा सुनिया जावे इस दौरान तां दस्सिओ. इस टाइम पीयरसन एयरपोर्ट ते तापमान 17 डिग्री है, ते अज बाद दुपहर तापमान 31 डिग्री नूं छूहेगा, ते फील लाइक 37 डिग्री होवेगा. शामा नूं आ जिहड़ी हल्की हल्की वर्खा दी आ जिहड़ी किनवें दी भविखबाणी कीती गई है, पवेगी नहीं पवेगी भाई ये तो भविख दे विच है, 40% दस्या गया, इहदा मतलब ज़्यादा चांसिस है नहीं पैंदा हुंदा. हाँ वीकेंड ते आ जिहड़ा वर्खा दसी गई है, सो लैट सी. तो तुहाडियां जिहड़ियां लाइनस है जिहड़ियां फलैश होण लग पईआं ने. मैं दो गाना ड्यूट सोंग बारे आ जिहड़ा तुहानूं बेनती कीती है, कोई इहो जिहा ड्यूट सोंग बारे रिक्वेस्ट है दस्सिओ. मैं सच्ची कहिंदा कई वार ना सवेरे सवेरे पता नहीं चलदा किहड़ा गीत लाया जावे, मन च आउंदा ही नहीं कई वार ख्याल. तो आओ तुहाडे तों लैंदे आ कुछ क फीडबैक, तो उस दौरान फिर मैं वो गीत ड्यूट सोंग कोई लाना. 2100 2100 जी स्वागत है जी, सत श्रीकाल. ਠੀਕ ਹੈ ਜੀ, ਠੀਕ ਹੈ ਮਹਾਰਾਜ. ਗਿੱਲ ਸਾਹਿਬ ਆਪਾਂ ਲਾ ਦਿੰਦੇ ਹਾਂ ਜੀ. ਥੈਂਕ ਯੂ ਸਰ, ਥੈਂਕ ਯੂ.
1: ਧੰਨਵਾਦ ਜੀ ਸੰਮੀ ਜੀ, ਬਹੁਤ ਰੂਹ ਖੁਸ਼ ਹੋ ਗਈ ਤੁਹਾਡਾ ਫੋਨ ਸੁਣ ਕੇ
0: ਜੀ. ਧੰਨਵਾਦ,
1: ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ.
0: ਸੋ ਨਾਈਸ ਹੋ ਜੀ, ਥੈਂਕ ਯੂ ਭਾਈ ਜੀ.
1: ਤੁਹਾਡੇ ਸੋਚਿਆਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ. ਧੰਨਵਾਦ, ਹੈਪੀ ਫਰਾਈਡੇ.
0: ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ. ਕਿਆ ਬਾਤ ਹੈ ਜੀ, ਥੈਂਕ ਯੂ ਸਰ, ਥੈਂਕ ਯੂ, ਸੋ ਨਾਈਸ ਆਫ ਯੂ. ਅਗਲੀ ਕਾਲ ਲੈਣਾ ਮੈਂ. 5522 ਜੀ ਸਵਾਗਤ ਹੈ ਜੀ.
2: ਜੀ ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਭਾਜੀ. ਚਰਨ ਜੀ ਸਤਿ ਸ਼੍ਰੀ ਅਕਾਲ ਜੀ. ਇਹਨੂੰ ਜੀ
3: ਲੱਡੂ
0: ਖਾ ਕੇ ਤੁਰਦੀ ਬਣੀ, ਬਹੁਤ ਮਕਬੂਲ ਗੀਤ ਹੈ.
3: ਦੂਜਾ ਆਪਣਾ ਹਿੰਦੀ ਦਾ ਗਾਣਾ ਹੈਗਾ ਇਸ਼ਕ ਮੁਹੱਬਤ ਮੈਂ ਹੈ ਕਹੀਂ ਕਵੀ ਮਰਨੇ ਕੀ ਕਸਮ ਹੈ ਕਵੀ ਜੀਨੇ ਕੇ ਵਾਅਦੇ.
0: ਠੀਕ ਹੈ, ਇੱਕ ਵਾਰ ਦੁਬਾਰਾ ਬੋਲਿਓ ਟਾਈਟਲ ਜਾਂ ਸਿਰਲੇਖ ਬੋਲਿਓ ਕੀ ਹੈ.
3: इश्क मोहब्बत की कुछ है अजीब बातें।
0: अच्छा जी।
3: इश्क मोहब्बत की कुछ है अजीब बातें, कभी मरने के बाद कभी
0: ठीक है
3: जीने की कसम, कुछ वर्ल्ड का
0: इश्क मोहब्बत की है जी बात है। ठीक है भाजी, ठीक है जी, थैंक यू। ठीक है जी, ठीक है जी, मैं थैंक यू जी, सून आई सो यू, सून आई सो यू। फरमाइश अपने को क्या बताई जा रही ने, सो मैं क्यू अप कर लेना फिर एकदम, फिर आप जी फरमाइश वाले चला गे। बिट्टू भाजी सत श्रीकाल।
2: सत
0: श्रीकाल सारे भरा जी, सत श्रीकाल, हैप्पी फ्राइडे। होर सेहत किदा, ठीक है जी?
2: जसपिंदर नरोला ਤੇ
0: ਇੰਦਰ ਜੀ
2: ਨਿਕਲਦਾ ਕਿਵੇਂ ਚਿੜਦਾ ਸੋਹਣਿਆ ਪੱਗ ਚਿਣਵੇ ਦਾ ਪੱਗ ਲਾਦੇ ਹਨਾ।
0: ਓਹੋ ਇਹ ਨਾ ਕੁਦਰਤੀ ਕੱਲ ਮੇਰੇ ਨਾ ਉਹਦੇ ਤੇ ਆ ਗਿਆ, ਮੈਂ ਸੋਸ਼ਲ ਮੀਡੀਆ ਤੇ ਦੇਖਦਾ ਪਿਆ ਸੀ ਇਹ ਗੀਤ ਆ ਗਿਆ ਤੇ ਨਿੱਕੂ ਦੀ ਫੋਟੋ ਬਣੀ ਹੋਈ ਸੀ ਹਰੀ ਪੱਗ ਦੇ ਵਿਚ, ਇਹੀ ਤੈਨੂੰ ਕਿੰਨੇ ਚਿਰ ਦਾ ਤੈਨੂੰ ਵਿਆਹ ਆਇਆ। ਬਿਲਕੁਲ ਬਹੁਤ ਪਿਆਰਾ ਗੀਤ ਹੈ
2: ਹਨਾ, ਇਹ ਲਾ ਦੋ ਜਾਂ ਇੱਕ ਸੁਰਜੀਤ ਖਾਨ ਦਾ ਨਵਾਂ ਆਇਆ ਹਨਾ, ਜਿਹੜਾ ਮਰਜ਼ੀ ਲਾ।
0: ਠੀਕ ਹੈ ਭਾਜੀ, ਠੀਕ ਹੈ ਜੀ, ਠੀਕ ਹੈ ਜੀ,
2: ਓਕੇ
0: ਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਅਗਲੀ ਕਾਲ ਲੈਣਾ 4693 ਜੀ, ਸਵਾਗਤ ਹੈ ਜੀ।
4: ਜਮੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਜੀ।
4: ਗਾਣਾ ਸੁਣਦੇ ਸੁਣਦੇ ਗੁਲਸ਼ਨ ਕੋਲ ਸੋਣ ਦੇ ਮਹੀਨੇ ਵਿੱਚ ਛੁੱਟੀਆਂ ਕੁੱਝ ਨਿੱਕੀ ਨਿੱਕੀ ਪੈਂਦੀ ਸੀ ਕਣੀ, ਮੈਂ ਤੇ ਮੇਰਾ ਰੱਬ ਜਾਣਦਾ ਇੰਜ ਮੇਰੀ ਜਿੰਦ ਤੇ ਬਣੀ।
0: ਕਿਆ ਬਾਤ ਹੈ ਜੀ, ਕਣੀ ਓਕੇ ਜੀ,
4: ਜਾਂ ਫਿਰ ਦਰਦਾਰ ਸਿੰਘ ਕੋਲ ਸੋਣੀ ਹੋਵੇ ਲਾ ਦਿਓ ਕੋਈ ਵੀ ਵਧੀਆ ਜਿਹੜਾ।
0: ਠੀਕ ਹੈ ਭਾਜੀ, ਠੀਕ ਹੈ ਜੀ, ਠੀਕ ਹੈ ਜੀ, ਚਲੋ ਮੈਂ ਨੋਟ ਕਰ ਰਿਹਾ, ਮੈਂ ਤੁਹਾਡੀਆਂ ਸਾਰਿਆਂ ਦੀਆਂ ਫਰਮਾਇਸ਼ਾਂ ਨੋਟ ਕਰੀ ਜਾਂਦਾ ਅਤੇ ਆਪਾਂ ਬਸ ਕਪਲਸ ਆਫ ਕਾਲ ਲੈ ਕੇ ਫਿਰ ਆਪਾਂ ਗੀਤ ਸੰਗੀਤ ਵੱਲ ਚੱਲਦੇ ਹਾਂ। ਕੁਛ ਕੁ ਹੈਡਲਾਈਨਸ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰ ਦੇਵਾਂਗਾ ਅੱਜ, ਪਰ ਕੋਈ ਖਬਰ 'ਤੇ ਆਪਾਂ, ਮੈਂ ਉੱਦਾਂ ਕੋਸ਼ਿਸ਼ ਕਰਦਾ ਵੀ ਰਹਿਣ ਦੀ, ਪਰ ਇੱਕ ਅੱਧੀ ਹੁੰਦੀ ਹੈ ਖਬਰ ਉਹਦੇ 'ਤੇ ਫਿਰ ਮੈਂ ਉੱਦਾਂ ਓਪਨ ਛੱਡ ਦਿੰਦਾ ਜੇ ਤੁਸੀਂ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ। ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕਿਆ ਬਾਤ ਹੈ ਜੀ, ਰੌਣਕਾਂ ਲਾਉਣ ਵਾਸਤੇ ਆ ਗਏ ਭਾਅ ਜੀ।
5: ਸ਼ਮੀ ਭਾਈ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ,
5: ਤੇ ਸੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਭਾਜੀ ਲੌਂਗ ਵੀਕਐਂਡ ਆ ਰਿਹਾ ਆਪਣਾ।
0: ਸਹੀ ਗੱਲ ਹੈ ਜੀ,
5: ਬਸ ਆਪਾਂ ਇੱਕ ਸਰੋਤਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ, ਕਿਉਂਕਿ ਸਾਰੇ ਆਪਣੇ ਜਿੰਨੇ ਵੀ ਸਰੋਤੇ ਪ੍ਰੋਗਰਾਮ ਨੂੰ ਸੁਣਦੇ ਆ ਸਾਰੇ ਫੈਮਿਲੀ ਮੈਂਬਰ ਆਪਣੇ ਭਾਜੀ।
0: ਜੀ ਜੀ ਬਿਲਕੁਲ,
5: ਵੀ ਲੌਂਗ ਵੀਕਐਂਡ ਤੇ ਭਾਜੀ ਜਿਹੜਾ ਆਪਣਾ ਡਰਿੰਕ ਦਾ ਇਹ ਮਾੜਾ ਹਿਸਾਬ ਨਾਲ ਰੱਖੋ, ਕਿਉਂਕਿ ਕੱਲ ਤੋਂ ਹੀ ਸ਼ੁਰੂ ਕੰਮ ਹੋ ਜਾਣਾ ਭਾਜੀ।
0: ਸਹੀ ਗੱਲ ਹੈ ਜੀ,
5: ਕਿਉਂਕਿ ਜੇ ਆਪਣੇ ਕੋਲ ਲਾਇਸੈਂਸ ਆ ਤੇ ਸਾਰਾ ਭਾਜੀ ਆਪਣੀ ਲਾਈਫ ਵੀ ਇਹੀ ਹੈ ਨਾ।
0: ਬਿਲਕੁਲ ਇਹੀ ਹੈ ਜੀ, ਸਹੀ ਗੱਲ,
5: ਆਪਾਂ ਵੀਰਾਂ ਨੂੰ ਭਾਜੀ ਹੁਣ ਸਾਰਿਆਂ ਨੇ ਬੇਨਤੀ ਕਰਾਂਗੇ ਜਿੰਨੇ ਵੀ ਸਾਡੇ ਟਰੱਕ ਵੀਰ ਜਿੰਨੇ ਵੀ ਆਪਣੇ ਜਿਹਨਾਂ ਕੋਲ ਲਾਇਸੈਂਸ ਹੈ, ਕਿਉਂਕਿ ਲੌਂਗ ਵੀਕਐਂਡ ਤੇ ਭਾਜੀ ਬਹੁਤ ਅਰਲੀ ਲਾ ਦਿੰਦੇ ਆ,
0: ਜ਼ਿਆਦਾ ਵਿਜੀਲੈਂਟ ਅੱਜ ਕੱਲ੍ਹ ਰੱਖਦੇ ਆ। ਬਿਲਕੁਲ
5: ਹਾਂਜੀ ਹਾਂਜੀ ਹਾਂਜੀ ਹਾਂਜੀ ਭਾਜੀ, ਤੇ ਬਾਕੀ ਸਾਡੇ ਸਰੋਤੇ ਸਿਆਣੇ ਆ ਆਪਾਂ, ਚਲੋ ਸਾਡਾ ਕਹਿਣ ਦਾ ਫਰਜ਼ ਹੈ ਭਾਜੀ।
0: ਗੀਤ ਆਉਣ ਦਿਓ ਫਿਰ ਭਾਜੀ, ਆਉਣ ਦਿਓ ਫਿਰ ਗੀਤ
5: ਭਾਜੀ, ਆਪਣਾ ਗੀਤ ਇੱਕ ਤੁਹਾਨੂੰ ਮੈਂ ਭੇਜਣਾ ਆ ਤੇ ਚਲੋ ਆਪਾਂ ਨੈਕਸਟ ਵੀਕ ਲਾਵਾਂਗੇ।
0: ਇੱਕ ਤਾਂ ਤੇਰਾ ਪਿੰਡ ਹੈ ਉਹ ਮੈਂ ਕਿਉਂ ਕੀਤਾ ਹੋਇਆ ਤੁਹਾਡਾ,
5: ਭਾਜੀ ਉਹ ਸਰੋਤਿਆਂ ਨੂੰ ਗੀਤ ਸੁਣਾ ਦਿਓ, ਮਤਲਬ ਦਰਦ ਭਰਿਆ ਗੀਤ ਆ ਤੇ ਪਲ ਪਿੰਡਾਂ ਦੀਆਂ ਯਾਦਾਂ ਹੀ ਆ ਭਾਜੀ ਉਹ।
0: ਅੱਛਾ ਜੀ, ਠੀਕ ਹੈ ਜੀ, ਠੀਕ ਹੈ,
5: ਤੇ ਬਾਕੀ ਤੁਹਾਡੇ ਦਿਨ ਜਿਹੜਾ ਗੀਤ ਢੁਕਦਾ ਉਹ ਮੈਂ ਹੁਣ ਤੁਹਾਨੂੰ ਮੈਂ ਸੁਣਾ ਦਿੰਦਾ ਭਾਜੀ, ਸਰੋਤਿਆਂ ਨੂੰ ਪਸੰਦ ਆਊਗਾ
0: ਜੀ।
5: ਉਹ ਮੁੰਡਾ ਸੋਹਣਾ ਬੜਾ ਲੱਗੇ, ਬੜਾ ਪੱਗੇ ਨਾਲ ਫੱਬੇ।
0: ਕੀ ਬਾਤ,
5: ਉਹ ਮੁੰਡਾ ਸੋਹਣਾ ਬੜਾ ਲੱਗੇ, ਬੜਾ ਪੱਗੇ ਨਾਲ ਫੱਬੇ, ਉਹ ਸੰਗਦਾ ਹੀ ਰਹਿੰਦਾ ਉਹਨੂੰ ਆਪ ਹੀ ਬੁਲਾ ਲਵਾਂ, ਉਹ ਪੱਗ ਵਾਲੇ ਮੁੰਡੇ ਉੱਤੇ ਆਇਆ ਮੇਰਾ ਦਿਲ, ਉਹ ਦਿਲ ਕਰੇ ਉਹਦੇ ਨਾਲ ਦਿਲ ਲਾ ਲਵਾਂ ਨੀ, ਮੁੰਡਾ ਸੋਹਣਾ ਬੜਾ ਲੱਗੇ।
0: ਕੀ ਬਾਤ,
5: ਉਹ ਮੁੰਡਿਆਂ ਦੇ ਵਿੱਚ ਉਹਦੀ ਪੂਰੀ ਸਰਦਾਰੀ ਏ, ਬੰਨੇ ਜਿਹੜਾ ਰੰਗ ਉਹਨੂੰ ਲੱਗਦੀ ਪਿਆਰੀ ਏ, ਹਾਏ ਨੀ ਕਾਲਾ ਟਿੱਕਾ ਲਾ ਕੇ ਬੁਰੀ ਨਜ਼ਰੋਂ ਬਚਾ ਲਵਾਂ, ਪੱਗ ਵਾਲੇ ਮੁੰਡੇ ਉੱਤੇ ਆਇਆ ਮੇਰਾ ਦਿਲ, ਹਾਏ ਨੀ ਦਿਲ ਕਰੇ ਉਹਦੇ ਨਾਲ ਦਿਲ ਲਾ ਲਵਾਂ ਨੀ, ਮੁੰਡਾ ਸੋਹਣਾ ਬੜਾ ਲੱਗੇ, ਸ਼ਮੀ ਸੋਹਣਾ ਬੜਾ ਲੱਗੇ।
0: ਕਿਆ ਬਾਤ ਹੈ, ਕਿਆ ਬਾਤ ਹੈ ਅਮਰੀਕ
5: ਭਾਜੀ
0: ਜੀ, ਰੂਹ ਖੁਸ਼ ਕਰ ਦਿੰਦੇ ਨੇ,
5: ਦਿਲੋਂ ਪਿਆਰਾ ਦਿਲੋਂ ਸਰਕਾਰ ਆ ਸਰੋਤਿਆਂ ਦਾ ਭਾਜੀ, ਇਹ ਆਪਣਾ ਗੋਡ ਗਾਰੰਟੀ ਆ ਭਾਜੀ
0: ਜੀ ਜੀ,
5: ਕਿਉਂਕਿ ਰੂਹ ਦੀ ਗਰਾਗ ਆ ਜਦੋਂ ਜਿੰਨੇ ਜਿਕਰ ਭਾਜੀ ਮੈਂ ਨਾ ਆਪਣੇ ਸਰੋਤਿਆਂ ਨੂੰ, ਮੈਂ ਕਦੀ ਵੀ ਨੀ ਭਾਜੀ ਸੋਚਿਆ ਮੈਂ ਜੇ ਕਿਤੇ ਗਾਉਣ ਵੀ ਜਾਵਾਂਗੇ, ਮੈਨੂੰ 2000 ਬੰਦਾ ਬੈਠਾ ਹੋਊਗਾ, 500 ਬੈਠਾ ਹੋਊਗਾ, ਮੇਰੇ ਕੋਲ 4 ਵੀਰ ਵੀ ਬੈਠੇ, ਮੈਨੂੰ ਸਤਿਕਾਰ ਨਾ ਕਰੇ ਭਾਜੀ, ਮੈਂ ਨਾ ਵਾਗੋ ਵਾਗ ਕਰ ਦੇਣਾ।
0: ਕਿਆ ਪਤਾ, ਇਹੀ ਕਲਾਕਾਰ ਹੈ ਭਾਜੀ, ਇਹੀ
5: ਸ਼ਮੀ ਭਾਜੀ। ਜੱਟ ਵੈਲੀ ਹੋ ਗਿਆ ਨੀ ਤੇਰਾ ਦੁੱਖਾਂ ਦਾ ਮਹਾਰਾਜ ਹੋਇਆ ਤੇ ਦੋ ਲਾ ਦਿਓ 2-4 ਸੈਕਿੰਡ
0: ਜੀ। ਠੀਕ ਹੈ ਭਾਜੀ, ਮੁਲਤਾਨੀ ਸਾਹਿਬ ਸਤਿ ਸ੍ਰੀ ਅਕਾਲ ਭਾਜੀ ਜੀ, ਆਇਆਂ ਨੂੰ ਜੀ।
6: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ, ਰੌਣਕਾਂ ਲਾਤੀਆਂ ਜੀ ਅਮਰੀਕ ਭਾਜੀ ਨੇ, ਧੰਨਵਾਦ ਵੀਰੇ ਦਾ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ,
6: ਤੇ ਬੱਲੇ ਬੱਲੇ ਕਰਾਤੀ
0: ਜੀ ਜੀ,
6: ਬਣਾਤਾ ਜੀ, ਮੂਡ ਬਣਾਤਾ ਜੀ ਪੂਰਾ
0: ਬਿਲਕੁਲ।
6: ਤੇ ਸ਼ਮੀ ਭਾਜੀ ਜਿਆਦਾ ਟਾਈਮ ਨੀ ਰਹਿੰਦਾ, ਬਸ ਰੇਡੀਓ ਨੀ ਚੱਲ ਰਿਹਾ ਜੀ ਫੋਨ ਤੇ ਅੱਜ, ਪਲੀਜ਼।
0: ਫੋਨ ਤੇ ਨਹੀਂ ਚੱਲਦਾ ਪਿਆ, ਕਿਹੜਾ ਨੰਬਰ ਹੈ ਜੀ? 2040 ਵਾਲਾ ਆ?
6: ਹਾਂਜੀ ਹਾਂਜੀ, 2040 ਵਾਲਾ ਜੀ।
0: ਓਕੇ, ਇੱਕ ਹੋਰ ਵੀ ਹੈਗਾ, ਮੈਂ ਉਹਦੇ ਵੀ ਚੈੱਕ ਕਰਦਾ, ਜੇ ਉਹ ਵਰਕ ਕਰਦਾ ਫਿਰ ਮੈਂ ਅਨਾਊਂਸ ਕਰ ਦੇਣਾ ਭਾਜੀ। ਉੱਦਾਂ ਦਾ ਹੁਣ ਇਸ ਵਕਤ ਤਾਂ ਮੈਨੂੰ ਲੱਗਦਾ ਨਹੀਂ ਕੋਈ ਹੋਣਾ, ਹੋਪ ਆ ਨਾ, ਆਈ ਡੋਂਟ ਨੋ। ਤੁਹਾਡੇ ਕੋਲ ਐਪ ਹੈਗੀ? ਐਪ ਤੇ ਤੁਸੀਂ ਸੁਣ ਸਕਦੇ ਹੋ ਭਾਜੀ, ਸਿੰਪਲ ਰੇਡੀਓ ਜਾਂ ਪੰਜਾਬੀ ਰੇਡੀਓ ਐਪ, ਹੈ ਨਾ ਜੀ?
6: ਬਾਕੀ ਹੱਥ ਪੱਲਾ ਮਾਰ ਕੇ ਦੇਖ ਲਓ ਭਾਜੀ
0: ਜੀ ਜੀ,
6: ਬੰਦੀ ਗੱਲ
0: ਠੀਕ, ਮੈਂ ਚੈੱਕ ਕਰ ਲੂੰਗਾ।
6: ਬਹੁਤ ਧੰਨਵਾਦ, ਥੈਂਕ ਯੂ, ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੀ, ਰੱਬ ਖੁਸ਼ ਰੱਖੇ ਸਾਰਾ, ਥੈਂਕ ਯੂ
0: ਜੀ, ਸੋ ਨਾਈਸ ਆਫ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ
7: ਭਾਈ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਮਹਾਰਾਜ,
7: ਮੈਂ ਜਾਣ ਕਰੋ ਫਰਮਾਇਸ਼ਾਂ ਪੂਰੀ ਕਰੂੰਗਾ, ਕਰੋ ਵੀ ਦੁੱਖ ਦੂਰ ਕਰਕੇ ਜਾਵਾਂਗੇ ਤੁਹਾਡੇ ਸਾਰਿਆਂ ਦੇ
0: ਜੀ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ, ਧੰਨਵਾਦ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ ਆਪਣੇ ਭੁਪਿੰਦਰ ਭਾਜੀ, ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਪੱਟਲ ਸਾਹਿਬ।
0: ਹਾਂਜੀ ਜੀ, ਇਹਨੂੰ ਸਰ
8: ਤੁਸੀਂ ਸਿਰਫ ਯੂਟਿਊਬ ਤੇ ਭਰਨਾ, ਤੇਰੀ ਮੇਰੀ ਮੇਰੀ ਤੇਰੀ,
0: ਤੇਰੀ
8: ਮਾਨਕ ਤੇ ਅਮਰਜੋਤ ਦਾ ਗੀਤ ਹੈ, ਲੋਕੀ ਖੁਸ਼ ਹੋ ਜਾਣਗੇ, ਸਾਰਾ ਦਿਨ ਨਸ਼ਾ ਰਹੂਗਾ ਬਿਨਾਂ ਪੀਤਿਓ।
0: ਅੱਛਾ ਜੀ, ਕੀ ਬਾਤ ਹੈ।
8: ਔਰ ਇਹ ਗੀਤ ਬਹੁਤ ਘੱਟ ਲੋਕਾਂ ਨੇ ਸੁਣਿਆ, ਉਹ ਲੱਗਿਆ ਨੀ ਹੈਗਾ ਕਦੇ ਰੇਡੀਓ ਤੇ, ਜਿਹੜੇ ਆਮ ਹੀ ਹੈ ਉਹ ਤਾਂ ਸੁਣੇ ਹੀ ਹੋਏ ਨੇ, ਉਹਨਾਂ ਦਾ ਸਿਰ ਕੀ ਸੁਣਨਾ ਬਾਰ ਬਾਰ।
0: ਠੀਕ ਹੈ ਜੀ, ਠੀਕ ਹੈ ਭਾਜੀ, ਲਾ ਦਿੰਦਾ ਮੈਂ
8: ਵਾਧੂ ਗਾਣਾ,
0: ਵਾਧੂ ਗਾਣਾ। ਚਲੋ ਇੰਨਾ ਤੁਸੀਂ ਜ਼ੋਰ ਦੇ ਕੇ ਕਹਿ ਰਹੇ ਹੋ, ਜ਼ਰੂਰ ਭਾਜੀ ਮੈਂ ਕਰਦਾ ਇਹਨੂੰ ਪਿੱਕ ਯੂ ਅਪ।
8: ਮੈਂ ਗਾਡਰ ਹੈ ਜੀ, ਗਾਡਰ ਪੂਰਾ।
0: ਠੀਕ ਹੈ ਜੀ, ਤੁਹਾਡੇ ਵਾਂਗੂ,
8: ਤੁਹਾਡੇ ਵਾਂਗੂ।
0: ਥੈਂਕ ਯੂ ਜੀ, ਥੈਂਕ ਯੂ ਭੁਪਿੰਦਰ ਭਾਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ, ਆ ਜਾਓ ਜੀ ਇਹਨੂੰ ਜੀ। ਬਾਕੀ ਤੁਸੀਂ ਸਾਰੇ ਕਿਹੜਾ ਕਿਸੇ ਤੋਂ ਘੱਟ ਹੋ, ਵੱਧ ਤੋਂ ਵੱਧ, ਵੱਧ ਤੋਂ ਵੱਧ ਜੀ, ਸਹੀ ਗੱਲ ਹੈ, ਸਹੀ ਗੱਲ,
7: ਚੰਗੀ ਗੱਲ ਹੈ, ਤੇ ਵੱਧ ਤੋਂ ਵੱਧ ਸਾਰੇ
0: ਜੀ ਜੀ ਬਿਲਕੁਲ।
7: ਦੇਖੋ ਸ਼ਮੀ ਭਾਜੀ, ਅਮਰੀਕ ਭਾਜੀ ਦੇ ਦੇਖੋ ਆਵਾਜ਼ ਕਿੰਨੀ ਪਿਆਰੀ ਹੈ ਨਾ, ਆਵਾਜ਼ ਦੇ ਵਿੱਚ ਨਾ ਪੂਰਾ ਦਮ ਹੈ
0: ਬਿਲਕੁਲ,
7: ਪਰਮਾਤਮਾ ਇਹਨੂੰ ਚੜ੍ਹਦੀ ਕਲਾ ਚ ਰੱਖੇ ਮੇਰੇ ਵੀਰ ਨੂੰ
0: ਜੀ ਜੀ,
7: ਬਹੁਤ ਵਧੀਆ। ਤੇ ਆ ਜਿਹੜਾ ਭੁਪਿੰਦਰ ਭਾਜੀ ਗਾਣੇ ਦੀ ਫਰਮਾਇਸ਼ ਕਰਕੇ ਗਏ ਨਾ, ਵਾਕਈ ਸਾਰੀ ਦਿਹਾੜੀ ਨਸ਼ਾ ਰਹੂਗਾ ਭਾਜੀ, ਜਰੂਰ ਲਾ ਦਿਓ।
0: ਅੱਛਾ ਤੁਸੀਂ ਸੁਣਿਆ ਹੋਇਆ ਗੀਤ ਇਹ?
7: ਹਾਂਜੀ,
0: ਕਹਿੰਦਾ ਉੱਦਾਂ ਦਾ ਨਾ ਲਵਾ ਦਿਓ ਗਾਣਾ, ਠੀਕ ਹੈ ਉੱਦਾਂ, ਹਨਾ ਤੁਸੀਂ? ਹਾਂਜੀ, ਇਹ ਰਿਸਕ ਫੈਕਟਰ ਜਿਹਾ ਜ਼ਿਆਦਾ ਹੀ ਲੱਗਦਾ ਮੈਨੂੰ। ਚਲੋ ਠੀਕ ਹੈ ਜੀ,
7: ਆਪ ਹੀ ਹਿਸਾਬ ਲਾ ਲਓ, ਜਿਹੜੇ ਬੰਦੇ ਨੇ ਸਾਰੀ ਸਾਰਾ ਦੇਣੀ ਉਹ ਗਾਣੇ ਸੁਣ ਕੇ
0: ਨਸ਼ਾ ਜਿਹਾ, ਪਹਿਲਾਂ ਮੈਨੂੰ ਆਪ ਹੀ ਸੁਣਨਾ ਪਹਿਲਾਂ ਮੈਨੂੰ ਲੱਗਦਾ।
7: ਬਾਕੀ ਭਾਜੀ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ
0: ਜੀ ਜੀ,
7: ਸਾਰੇ ਸਰੋਤੇ ਮੇਰੇ ਵੀਰ ਚੜ੍ਹਦੀ ਕਲਾ ਚ ਰਹਿਣ
0: ਜੀ।
7: ਸਤਨਾਮ ਭਾਜੀ ਵਿੱਚ ਵਿੱਚ ਚੁਟਕਲੇ ਦੇ ਸਲਾਹ ਜਾਂਦੇ ਆ, ਦੇਖ ਲਓ
0: ਉਹਨਾਂ ਨੇ ਲਾਣਾ ਹੀ ਹੁੰਦਾ ਤੜਕਾ, ਉਹਨਾਂ ਨੇ ਲਾਣਾ ਹੀ ਹੁੰਦਾ ਤੜਕਾ ਥੋੜਾ ਜਿਹਾ।
7: ਭਾਜੀ ਇਹ ਵੀ ਕਿਸੇ ਕਿਸੇ ਨੂੰ ਲਾਣਾ ਆਉਂਦਾ, ਹਰ ਇੱਕ ਬੰਦਾ ਨੀ ਲਾ ਸਕਦਾ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ ਜੀ।
7: ਤੇ ਬਾਕੀ ਭਾਜੀ ਚੜ੍ਹਦੀ ਕਲਾ ਚਲੋ, ਮੇਰਾ ਵੀ ਸਾਰੇ ਸਰੋਤੇ ਵੀ ਚੜ੍ਹਦੀ ਗਾ, ਇੱਦਾਂ ਹੀ ਹੱਸਦੇ ਰਹੀਏ ਤੇ ਬਹੁਤ ਚੰਗਾ ਲੱਗਦਾ ਭਾਜੀ।
0: ਬਿਲਕੁਲ ਬਿਲਕੁਲ ਭਾਜੀ, ਬਿਲਕੁਲ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਫਰਮਾਇਸ਼ ਮੇਰੇ ਕੋਲ ਬਹੁਤ ਆ ਗਈਆਂ, ਤੋ ਮੈਂ ਹੁਣ ਜਿਹੜੀਆਂ ਉਹ ਕਿਊ ਅਪ ਕਰਦਾ ਇੱਕ ਗੀਤ ਦੇ ਨਾਲ ਮੈਂ ਸਟਾਰਟ ਕਰਦਾ। ਤੁਹਾਡੇ ਮੈਸੇਜ ਹੈ ਹਰਮਨ ਜੀ ਹੋਣਾ ਦੇ, ਕੁਛ ਮੈਸੇਜ ਕਹਿੰਦੇ, ਜੇਕਰ ਤੁਸੀਂ ਵੀ ਆਪਣੀ ਖੁਸ਼ੀ ਦੇ ਲਈ ਕਿਸੇ ਦੂਜੇ ਨੂੰ ਵਾਰ ਵਾਰ ਤਕਲੀਫ ਦਿੰਦੇ ਹੋ ਤਾਂ ਯਕੀਨ ਮੰਨਿਓ ਤੁਹਾਡੀ ਖੁਸ਼ੀ ਵੀ ਜ਼ਿਆਦਾ ਦਿਨਾਂ ਤੱਕ ਟਿਕ ਨਹੀਂ ਸਕੇਗੀ। ਕਿਆ ਬਾਤ ਹੈ, ਜਿੱਥੇ ਕਦਰ ਨਾ ਹੰਝੂਆਂ ਦੀ ਨਾ ਉੱਥੇ ਦਿਲ ਦਾ ਹਾਲ ਸੁਣਾ ਮਨਸੂਰ, ਚੁੱਪ ਦੀ ਚਾਦਰ ਤਾਨ ਕੇ ਬਹਿ ਜਾ, ਐਵੇਂ ਬਹੁਤੀ ਬਾਤ ਨਾ ਪਾ। ਕਿਆ ਬਾਤ ਹੈ, ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਨਿੱਘੀ ਉਹਨਾਂ ਨੂੰ ਆਪਾਂ ਸਾਰੀ ਸ਼ਰਧਾਂਜਲੀ ਦਿੰਦੇ ਹਾਂ। ਸੋ ਇਹਨਾਂ ਨੂੰ ਯਾਦ ਕਰਦੇ ਇੱਕ ਗੀਤ, ਫਿਰ ਉਸ ਤੋਂ ਬਾਅਦ ਹੈ ਦੋਸਤੋ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਉਹ ਮੈਂ ਕਿਊ ਅਪ ਕਰ ਲੈਣਾ, ਉਹ ਮੈਂ ਐਡ ਕਰ ਲੈਣਾ। ਕੁਲਦੀਪ ਭਾਜੀ ਗੁੱਡ ਮਾਰਨਿੰਗ ਟੂ ਆਲ, ਹੈਪੀ ਫਰਾਈਡੇ ਜੀ, ਹੈਪੀ ਫਰਾਈਡੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ, ਬਹੁਤ ਬਹੁਤ ਧੰਨਵਾਦ, ਸੋ ਨਾਈਸ ਆਫ ਯੂ। ਮਹਿਤਾਬ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। 32 39 ਵੈਰੀ ਨਾਈਸ ਪ੍ਰੋਗਰਾਮ ਆਲਵੇਜ ਲਿਸਨਿੰਗ ਥੈਂਕ ਯੂ ਜੀ ਥੈਂਕ ਯੂ ਜੀ ਸੋ ਨਾਈਸ ਆਫ ਯੂ ਤੁਹਾਡਾ ਸਾਰਿਆਂ ਦਾ ਪਿਆਰ ਹੈ ਗਗਨ ਜੀ ਸਤਿ ਸ਼੍ਰੀ ਅਕਾਲ ਲਖਵਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਅਤੇ ਰੇਸ਼ਮ ਭਾਅ ਜੀ ਹੋਣਾ ਨੇ ਆ ਜਿਹੜਾ ਭੇਜਿਆ ਬਿੱਟੂ ਭਾਅ ਜੀ ਨੇ ਵੀ ਇੱਕ ਲਿੰਕ ਭੇਜਿਆ ਭਾਅ ਜੀ ਉਹ ਮੈਂ ਦੇਖ ਲੈਂਦਾ ਕਿਹੜਾ ਲਿੰਕ ਹੈ ਸੋ ਰੇਸ਼ਮ ਭਾਅ ਜੀ ਹੋਣਾ ਨੇ ਆ ਜਿਹੜਾ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਦੀ ਜੀ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਜੀ ਕੋਟੀ ਕੋਟੀ ਪ੍ਰਣਾਮ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਅਤੇ ਭਾਅ ਜੀ ਹੁਣ ਆ ਭੇਜਿਆ ਗੁੱਡ ਮੋਰਨਿੰਗ ਮੇ ਯੋਰ ਡੇ ਬੀ ਬਲੈਸਡ ਵਿਦ ਆਲ ਥਿੰਗਸ ਬ੍ਰਾਈਟ ਐਂਡ ਬਿਊਟੀਫੁਲ ਹੈਪੀ ਫਰਾਈਡੇ ਮੇ ਯੋਰ ਵੀਕਐਂਡ ਵੀ ਫਿਲਡ ਵਿਦ ਗੁੱਡ ਨਿਊਜ਼ ਪੋਜ਼ਿਟਿਵ ਵਾਈਬਸ ਐਂਡਲੈਸ ਪੀਸ ਜੋਏ ਐਂਡ ਬਲੈਸਿੰਗ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡੇ ਜਿਹੜੇ ਮੈਸੇਜ ਕੁਛ ਕੁ ਮੈਸੇਜ ਮੇਰੇ ਤੋਂ ਪੜ੍ਹਨੇ ਹੋਏ ਅੱਗੇ ਜਾ ਕੇ ਮੈਂ ਉਹਨਾਂ ਨੂੰ ਸ਼ਾਮਿਲ ਕਰਾਂਗਾ ਸੋ ਆਓ ਫਿਰ ਪਹਿਲਾਂ ਜਿਹੜਾ ਇਹ ਗੀਤ ਹੈ ਇੱਥੋਂ ਸ਼ੁਰੂਆਤ ਕਰ ਲੈਂਦੇ ਹਾਂ ਊਧਮ ਸਿੰਘ ਜੀ ਹੋਣਾ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਜਿਹੜਾ ਇਹ ਗੀਤ ਅੰਗਰੇਜ਼ ਅਲੀ ਜੀ ਹੋਣਾ ਵੱਲੋਂ ਇਹ ਗਾਇਆ ਗੀਤ

ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਤੁਹਾਡੀਆਂ ਫਰਮਾਇਸ਼ਾਂ ਮੈਂ ਇਸੇ ਤਰ੍ਹਾਂ ਜਿਹੜੀਆਂ ਉਹ ਪਲੇ ਕਰਦਾ ਰਹਾਂਗਾ, ਸੋ ਜੁੜੇ ਰਹਿਣਾ ਨਾਲ ਦੀ ਨਾਲ। ਅਜੇ ਗੱਲਬਾਤ ਵੀ ਹੁੰਦੀ ਰਹੇ ਤੇ ਵਧੀਆ ਗੱਲ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੀ ਜਿਹੜੀ ਸ਼ਮੂਲੀਅਤ ਹੈ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਚੱਲਦੀ ਰਹੇ। ਸੋ ਦੋਸਤੋ, ਮੈਂ ਇੱਕ ਤੁਹਾਡੇ ਕੋਲ ਸਿੰਪਲ ਜਿਹਾ ਇੱਕ ਗੱਲ ਪੁੱਛਣੀ ਚਾਹੁੰਦਾ, ਸ਼ਾਇਦ ਬਹੁਤਿਆਂ ਦੀ ਜਾਣਕਾਰੀ ਦੇ ਵਿੱਚ ਇਜ਼ਾਫਾ ਵੀ ਹੋ ਜਾਵੇ, ਦੱਸ ਦਿਓ ਮੈਨੂੰ। ਕਹਿੰਦੇ ਉਹ ਕਿਹੜਾ ਜਾਨਵਰ ਹੈ ਜੋ ਨਹਾਉਣ ਤੋਂ ਬਾਅਦ ਆਪਣੇ ਉੱਪਰ ਚਿੱਕੜ ਸੁੱਟਦਾ ਹੈ ਤੇ ਇਸ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ? ਉਹ ਕਿਹੜਾ ਜਾਨਵਰ ਹੈ ਜੋ ਨਹਾਉਣ ਤੋਂ ਬਾਅਦ ਕਹਿੰਦੇ ਆਪਣੇ ਉੱਪਰ ਚਿੱਕੜ ਸੁੱਟਦਾ ਹੈ ਜਾਂ ਮਿੱਟੀ ਸੁੱਟਦਾ ਹੈ ਤੇ ਇਸ ਦਾ ਜ਼ਿਕਰ ਆ ਜਿਹੜਾ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ? ਤੁਹਾਨੂੰ ਹੈ ਇਲਮ ਇਸ ਚੀਜ਼ ਦਾ, ਜਾਣਕਾਰੀ ਹੈਗੀ ਤਾਂ ਜ਼ਰੂਰ ਸਾਂਝੀ ਕਰ ਦਿਓ, ਇਹੋ ਜਿਹਾ ਕਿਹੜਾ ਜਾਨਵਰ ਹੈ ਨਹਾਉਣ ਤੋਂ ਬਾਅਦ ਆ ਜਿਹੜਾ ਆਪਣੇ ਉੱਤੇ ਆ ਜਿਹੜਾ ਚਿੱਕੜ ਸੁੱਟਦਾ? ਸਟੂਡੈਂਟ ਨੰਬਰ 905-673-3333 ਤੇ ਆ ਜਿਹੜਾ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਆ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਵੱਲੋਂ। ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ, ਮਕੈਨੀਕਲ ਕੰਮ ਕਰਾਉਣਾ ਜਾਂ ਫਿਰ ਕੋਈ ਇਲੈਕਟ੍ਰੀਕਲ ਕੰਮ ਕਰਾਉਣਾ, ਤਾਂ ਫਿਰ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਜਾ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ ਤੁਹਾਨੂੰ ਆ ਜਿਹੜੇ ਪੀ ਐੱਮ ਇੰਸਪੈਕਸ਼ਨ ਜਿਹੜੀ ਹੈ ਟਰੱਕਾਂ ਦੀ, ਉਹ ਆ ਜਿਹੜੀ ਫਰੀ ਆਫ ਕੋਸਟ ਜਾਂ ਕੰਪਲੀਮੈਂਟਰੀ ਦਿੱਤੀ ਜਾਵੇਗੀ। ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ ਕਰਾਉਣਾ, ਏ ਸੀ ਰਿਪੇਅਰ ਕਰਾਉਣਾ ਜਾਂ ਫਿਰ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰ ਦੇ ਵਿੱਚ, ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਸੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 519-490-5194-00-9061 ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ 14 Manswood Court Milton ਵਿਖੇ ਆ ਜਿਹੜਾ ਤੁਸੀਂ ਇਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ ਤੇ ਉੱਥੇ ਹੀ ਆ ਜਿਹੜਾ ਭੰਗੜੇ ਗਿੱਧੇ ਦੇ ਵਿੱਚ ਆਪਣੇ ਆਪ ਨੂੰ ਇਨਰੋਲ ਕਰਨਾ ਜਾਂ ਫਿਰ ਬੱਚਿਆਂ ਨੂੰ ਆ ਜਿਹੜਾ ਇਹਨਾਂ ਕਲਾਸਿਸ ਦੇ ਵਿੱਚ ਪਾਉਣਾ ਚਾਹੁੰਦੇ ਹੋ। ਦੇਖੋ ਸਮਰ ਕੈਂਪ ਆ ਜਿਹੜੇ ਇਹ ਚੱਲ ਰਹੇ ਨੇ, ਸਮਰ ਕੈਂਪ ਦੇ ਨਾਲ ਰੈਗੂਲਰ ਕਲਾਸਿਸ ਆ ਜਿਹੜੀਆਂ ਸ਼ਾਮ ਨੂੰ ਵੱਖ ਵੱਖ ਦਿਨਾਂ ਵੀਕਐਂਡ ਦੇ ਵਿੱਚ ਆ ਜਿਹੜੇ ਚੱਲਦੇ ਆ, ਫੁੱਲ ਡੇ ਚੱਲਦੇ ਨੇ, ਇੱਥੇ ਕਲਾਸਿਸ ਲੱਗਦੀਆਂ ਨੇ। ਤੁਸੀਂ ਆਪਣੇ ਬੱਚਿਆਂ ਨੂੰ ਆ ਜਿਹੜਾ ਇਹਨਾਂ ਕਲਾਸਿਸ ਦੇ ਵਿੱਚ ਆ ਜਿਹੜਾ ਪਾਉਣਾ ਚਾਹੁੰਦੇ ਹੋ ਤਾਂ ਕਿ ਆਪਣੇ ਵਿਰਸੇ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ, ਕਿਉਂਕਿ ਜਿੰਨਾ ਹੀ ਬੱਚਿਆਂ ਦਾ ਮਨ ਆਕੂਪਾਈਡ ਰਹੇਗਾ ਉਨਾ ਹੀ ਆ ਜਿਹੜੇ ਬੱਚੇ ਆ ਜਿਹੜੇ ਸਹੀ ਲੀਹ 'ਤੇ ਰਹਿਣਗੇ। ਸੋ ਇਸ ਕਰਕੇ ਬੱਚਿਆਂ ਨੂੰ ਵੱਧ ਤੋਂ ਵੱਧ ਬਿਜ਼ੀ ਰੱਖੋ, ਇਹ ਵੀ ਇੱਕ ਵਨ ਆਫ ਦਾ ਐਕਟੀਵਿਟੀ ਹੈ। ਇੱਕ ਤਾਂ ਇਹਦੇ ਨਾਲ ਉਹ ਪੰਜਾਬੀ ਗੀਤ ਸੰਗੀਤ ਆ ਜਿਹੜਾ ਸੁਣਨਾ ਸ਼ੁਰੂ ਕਰ ਦਿੰਦੇ ਨੇ ਆਪਣੇ ਆਪ, ਫਿਰ ਕਈ ਸੱਭਿਆਚਾਰ ਤੋਂ ਚੀਜ਼ਾਂ ਜਿਹੜੀਆਂ ਆਪ ਜਦੋਂ ਬੱਚੇ ਪੁੱਛਦੇ ਨੇ ਪਤਾ ਚੱਲਦਾ ਵੀ ਬਾਕੀ ਆ ਜਿਹੜਾ ਅਸਰ ਹੋ ਰਿਹਾ। ਸੋ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-7672-6475077672 ਤੇ ਹਰਜੋਤ ਦੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ ਦੰਦਾਂ

0: ਮੈਂ ਬਣਾਓ ਇਹਨਾਂ ਨੇ ਡੈਂਟਲ ਟਰੰਕ ਤੁਹਾਡੇ ਵਿਹੜੇ ਲਿਆ ਨਾ, ਫਿਰ ਤੁਸੀਂ ਇੱਕ ਇੱਕ ਕਰਕੇ ਆਪਣੇ ਸਾਰੇ ਜਣੇ ਆ ਜਿਹੜੇ ਆਪਣੇ ਕਹਿ ਲਓ ਵੀ ਦੰਦਾਂ ਅਤੇ ਮਸੂੜਿਆਂ ਦੀ ਆ ਜਿਹੜੀ ਸਾਫ਼ ਸਫਾਈ ਕਰਾ ਸਕਦੇ ਹੋ। ਸੋ ਨੰਬਰ ਹੈ ਜੀ ਸਮਾਈਲਸ ਔਨ ਵੀਲਸ, ਉੱਦਾਂ ਤਾਂ ਤੁਸੀਂ ਗੂਗਲ ਵੀ ਕਰ ਸਕਦੇ ਹੋ, ਅਤੇ ਨੰਬਰ ਹੈ ਜਿਹੜਾ ਕੰਟੈਕਟ ਵਾਸਤੇ ਸੰਪਰਕ ਕਰਨ ਵਾਸਤੇ 6479690008 'ਤੇ ਆ ਜਿਹੜਾ ਬਲਬੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ ਤੁਸੀਂ ਇੰਸ਼ੋਰੈਂਸ ਹੈ ਜਿਹੜੀ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਟਰਮ, ਜਾਂ ਉਹਦੇ ਵਿੱਚ ਪਰਮਾਨੈਂਟ ਪੋਲਿਸੀਜ਼ ਹੁੰਦੀਆਂ ਨੇ, ਜਾਂ ਫਿਰ ਤੁਸੀਂ ਆ ਜਿਹੜਾ ਕ੍ਰਿਟੀਕਲ ਇਲਨੈਸ, ਕ੍ਰਿਟੀਕਲ ਇਲਨੈਸ 'ਤੇ ਮੈਂ ਤੁਹਾਨੂੰ ਤਾਂ ਜ਼ੋਰ ਦਿੰਦਾ, ਇੱਕ ਤਾਂ ਚਲੋ ਕੋਸਟ ਇਹਦੀ ਬਹੁਤ ਘੱਟ ਹੈ, ਪਲੱਸ ਇੱਕ ਕਵਰੇਜ ਰਹਿੰਦੀ ਹੈ, ਉਸ ਤੋਂ ਬਾਅਦ ਸੋਨੇ ਅਤੇ ਸੁਹਾਗੇ ਵਾਲੀ ਇਹ ਗੱਲ ਹੈ, ਕਵਰੇਜ ਨਾਲ ਤੁਹਾਡੀ ਸੇਵਿੰਗਸ ਵੀ ਹੁੰਦੀਆਂ ਨੇ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਆ ਜਿਹੜਾ ਅਗਲੇ 20 ਸਾਲਾਂ ਦੇ ਵਿੱਚ ਜਾਂ ਫਿਰ 65 ਸਾਲ ਦੀ ਏਜ ਤੱਕ ਕਵਰੇਜ ਲੈਣੀ ਹੈ, ਤੁਹਾਨੂੰ ਲੱਗਿਆ ਕੋਈ ਕਲੇਮ ਹੈ ਜਿਹੜਾ ਤੁਹਾਨੂੰ ਨਹੀਂ ਕੰਪਨੀ ਤੋਂ ਲੈਣਾ ਪਿਆ, ਤਾਂ ਤੁਸੀਂ ਆਪਣਾ ਪ੍ਰੀਮੀਅਮ ਹੈ ਜਿਹੜਾ ਉਹ ਵੀ ਸਾਰਾ ਜਿਹੜਾ ਕੰਪਨੀ ਤੋਂ ਵਾਪਸ ਲੈ ਸਕਦੇ ਹੋ। ਸੋ ਇਹੋ ਜਿਹੇ ਪਲੈਨਸ ਹੈ, ਨਾਲੇ ਚੋਪੜੀਆਂ, ਨਾਲੇ ਦੋ ਦੋ, ਨਾਲੇ ਪੁੰਨ, ਨਾਲੇ ਫਲੀਆਂ। ਸੋ ਇਹਦੇ ਵਾਸਤੇ ਤੁਸੀਂ ਆ ਜਿਹੜਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਡਿਸੇਬਿਲਟੀ ਇੰਸ਼ੋਰੈਂਸ ਟਰੱਕਾਂ ਵਾਲੇ ਸਾਡੇ ਜਿਹੜੇ ਵੀਰ ਭੈਣ ਆ ਉਹਨਾਂ ਲਈ ਖਾਸ ਹੈ ਜਿਹੜਾ ਮੈਂ ਇਹ ਬੇਨਤੀ ਕਰਦਾ ਹੁੰਦਾ ਵੀ ਇਹੋ ਜਿਹੀ ਇੱਕ ਕਵਰੇਜ ਹੈ ਜਿਹੜੀ ਕੋਈ ਨਾ ਕੋਈ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ। ਅਤੇ ਬਾਕੀ ਜੇ ਤੁਹਾਨੂੰ ਲੱਗਦਾ ਵੀ ਸਾਡੇ ਕੋਲ 4 ਕੁ ਪੈਸੇ ਹੈਗੇ ਹੈ ਅਤੇ ਉਹਨੂੰ ਹੈ ਜਿਹੜਾ ਡਿਵਰਸੀਫਾਈ ਕਰਨਾ ਚਾਹੁੰਦੇ ਹੋ ਤਾਂ TFSA ਵਰਗੇ ਜਾਂ ਫਿਰ FHSA ਵਰਗੇ, ਜੇ ਫਸਟ ਹੋਮ ਸੇਵਿੰਗਸ ਅਕਾਊਂਟ ਹੈ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਸੋ ਇੱਦਾਂ ਦੇ ਜਿਹੜੇ ਰਜਿਸਟਰਡ ਅਕਾਊਂਟਸ ਹੈ ਉਹਨਾਂ ਦੇ ਵਿੱਚ ਹੈ ਜਿਹੜਾ ਤੁਸੀਂ ਆਪਣੀ ਇਨਵੈਸਟਮੈਂਟ ਕਰ ਸਕਦੇ ਹੋ। 23-24% ਦੇ ਕਰੀਬ ਹੈ ਜਿਹੜਾ ਤੁਹਾਨੂੰ ਸਾਲ ਦਾ ਜਿਹੜਾ ਇਨਵੈਸਟਮੈਂਟ ਮਿਲਦੇ, ਕਿੱਥੇ ਇਹੋ ਜਿਹੀਆਂ ਮਿਲਦੀਆਂ ਨੇ, ਹਾਂਜੀ। ਸੋ ਇਸ ਕਰਕੇ ਅਸੀਂ ਬੜੇ ਐਕਟਿਵਲੀ ਹੈ ਜਿਹੜੇ ਬਹੁਤ ਸਾਰੇ ਪਰਿਵਾਰਾਂ ਦੇ ਪੋਰਟਫੋਲੀਓ ਹੈਂਡਲ ਕਰਦੇ ਹਾਂ। ਸੋ ਇਹੋ ਜਿਹੀ ਤੁਸੀਂ ਹੈ ਜਿਹੜੇ ਕੋਈ ਵੀ ਅਕਾਊਂਟ ਖੁਲਾਉਣਾ ਚਾਹੁੰਦੇ ਹੋ, ਕੁਛ ਕੁ ਪੈਸੇ ਭਾਵੇਂ ਸਿਪ ਲਾ ਲਓ ਹਰ ਮੰਥ, ਕੁਛ ਨਾ ਕੁਛ, ਭਾਵੇਂ 50 ਲਾ ਲਓ, 100 ਲਾ ਲਓ, ਕੁਛ ਨਾ ਕੁਛ ਹੈ ਜਿਹੜਾ ਤੁਸੀਂ ਪਾਉਣਾ ਸ਼ੁਰੂ ਕਰ ਦਿਓ, ਤੁਸੀਂ ਹੌਲੀ ਹੌਲੀ ਦੇਖੋਗੇ ਵੀ ਇਨਵੈਸਟਮੈਂਟ ਤੁਹਾਡੀ ਕਿੱਦਾਂ ਗਰੋਥ ਹੁੰਦੀ ਹੈ। ਸੋ ਨੰਬਰ ਮੇਰਾ 416-917-63-416-917-7763 'ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਸ਼ਮੀ ਭੱਠਲ, ਅਤੇ ਆਓ ਫਿਰ ਜਿਹੜੀਆਂ ਤੁਹਾਡੀਆਂ ਲਾਈਨਸ ਹੈ ਮੇਰੀਆਂ ਸਾਰੀਆਂ ਫਲੈਸ਼ ਕਰ ਰਹੀਆਂ ਨੇ, ਮੈਨੂੰ ਲੱਗਦਾ ਜੋ ਮੈਂ ਸਵਾਲ ਪੁੱਛਿਆ ਉਹਦੇ ਰਿਗਾਰਡਿੰਗ ਹੈ ਜਿਹੜੀ ਤੁਸੀਂ ਕਾਲ ਕੀਤੀ ਹੋਣੀ। 1335 ਜੀ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ,
1: ਹਾਥੀ
0: ਹੈ ਜੀ, ਹਾਥੀ ਹੈ ਭਾਜੀ, ਇਹ ਬਾਕੀ ਇਹ ਗੱਲ ਸਹੀ ਹੈ ਵੀ ਏਦੀ ਕਰਦਾ ਇਹ?
1: ਹਾਂਜੀ, ਤੁਸੀਂ ਦੇਖਿਓ ਕਿਤੇ ਜੇ ਨਵਾਂ ਨੂੰ ਦੇਖਿਆ, ਕਿਉਂ ਅਸੀਂ ਤਾਂ ਦੇਖਿਆ ਸਾਡੇ ਪਿੰਡ ਆਉਂਦਾ ਨਿਆਣੇ ਹੁੰਦੇ ਉਹ ਬਾਰਦੇ ਜਾਂ ਟੁੰਬੇ ਚ।
0: ਅੱਛਾ ਜੀ,
1: ਪਹਿਲਾਂ ਉਹਨੇ ਨਹਾਉਣਾ, ਬਾਅਦ ਚ ਮੈਂ ਸੁੱਡ ਭਰ ਭਰ ਕੇ ਗਾਣਾ ਸਿੱਖਿਆ।
0: ਇਹ ਕਾਰਨ ਕੀ ਹੋਊਗਾ, ਕੋਈ ਸਾਇੰਟਿਫਿਕ ਲੌਜਿਕ ਹੋਊਗਾ ਜਿਹੜਾ ਏਦਾਂ ਕਰਦਾ ਹੋਊਗਾ, ਹਨਾ, ਨਹਾ ਕੇ ਉੱਤੇ ਗਾਣਾ ਸਿੱਟਣਾ?
1: ਪਤਾ ਨੀ ਜੀ।
0: ਹਾਂ, ਪਰ ਇਹ ਅੱਛਾ ਹਾਥੀ ਹੈ ਇਹ ਜਾਨਵਰ ਤੁਸੀਂ ਕਹਿੰਦੇ, ਹਨਾ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਭਾਜੀ ਜੀ। ਸੋ ਰਾਈ ਸਾਹਿਬ ਜੀ ਅਗਲੀ ਕਾਲ ਤੇ ਚੱਲਦਾ, 4395 ਜੀ ਸਵਾਗਤ ਹੈ ਜੀ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
2: ਭਾਜੀ ਵੀ ਹਾਥੀ ਹੈ ਜੋ ਗੁਰਬਾਣੀ ਚ ਉਹਨਾਂ ਦਾ ਹਸਤੀ ਸ਼ਾਰ ਉਡਾਏ, ਉੱਥੇ ਹਸਤੀ ਸ਼ਬਦ ਆਇਆ ਤਾਂ ਗੁਰਬਾਣੀ ਦੇ ਵਿੱਚ।
0: ਅੱਛਾ ਜੀ,
2: ਪਰ ਹੈਗਾ ਹਾਥੀ ਹੈ ਕਿਉਂਕਿ ਉਹ ਆਪਣੀ ਨਾ ਸਕਿਨ ਦੀ ਪ੍ਰੋਟੈਕਸ਼ਨ ਵਾਸਤੇ ਗਾਰਾ ਪਾਉਂਦਾ ਵੀ ਨਹਾ ਕੇ ਮੁੜ ਕੇ ਮੈਨੂੰ ਗਰਮੀ ਨਾ ਲੱਗੇ ਜੀ।
0: ਅੱਛਾ, ਇਹਦੇ ਕਰਕੇ ਠੰਡੀ ਰਵੇ ਉਹਦਾ ਸ਼ਰੀਰ,
2: ਉਹਦੀ ਹਾਂ ਸਕਿਨ ਠੰਡੀ ਰਵੇ ਉਹਦੀ, ਜਿੱਦਾਂ ਆਪਾਂ ਇੱਥੇ ਸਨ ਸਕਰੀਮ ਲਾ ਲੈਂਦੇ ਹਾਂ ਉਹ ਆਪਣਾ ਗਾਰਾ ਪਾ ਲੈਂਦਾ ਉੱਪਰ ਜੀ।
0: ਕਿਆ ਬਾਤ ਹੈ, ਕਿਆ ਬਾਤ ਹੈ, ਤਸ਼ਬੀਹ ਬਹੁਤ ਸੋਹਣੀ ਦਿੱਤੀ ਤੁਸੀਂ।
2: ਓਕੇ ਭਾਜੀ,
0: ਥੈਂਕ ਯੂ ਜੀ, ਥੈਂਕ ਯੂ। ਸੋ ਨਾਈ ਸਾਹਿਬ ਜੀ, ਸੋ ਨਾਈ ਸਾਹਿਬ ਜੀ, ਅਗਲੀ ਕਾਲ ਤੇ ਚੱਲਦਾ, ਬਲਦੇਵ ਭਾਜੀ ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ,
0: ਕਿੱਦਾਂ ਹਾਲ ਚਾਲ ਜੀ?
3: ਹਾਂ ਠੀਕ ਆ, ਚਾਲ ਜਿਹਾ ਤੁਰਿਆ ਦਿਖਾ ਦੂੰਗਾ, ਬਾਕੀ ਹੈ ਤਾਂ ਹਾਥੀ, ਅੱਜ ਕੱਲ ਹੋਰ ਵੀ ਹੈਗੇ ਆ ਜਾਨਵਰ।
0: ਅੱਛਾ ਜੀ, ਅੱਛਾ, ਦੋਸਤੋ ਦੋ ਕੁ ਖਬਰਾਂ ਵੀ ਆ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ, ਕਿਉਂਕਿ ਜਿਹੜੇ ਲੋਕਲ ਹੁੰਦੀ ਹੈ ਨਾ, ਮੇਰੇ ਤੋਂ ਰਹਿ ਨਹੀਂ ਹੁੰਦਾ ਵੀ ਉਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਤਾਂ ਕਿ ਤੁਹਾਨੂੰ ਜਾਗਰੂਕ ਕਰਦਾ ਰਹਾਂ। ਇਹ ਖਬਰ ਹੈ ਜਿਹੜੀ ਆਪਣੇ ਪੀਲ ਰੀਜਨ ਬ੍ਰੈਂਪਟਨ ਮਿਸੀਸਾਗਾ, ਚਲੋ ਕੈਲਡਨ ਵੀ ਹੈਗਾ ਉਹਦੀ ਤਾਂ ਨਹੀਂ, ਜ਼ਿਆਦਾਤਰ ਜਿਹੜਾ ਹੈ ਬ੍ਰੈਂਪਟਨ ਮਿਸੀਸਾਗਾ ਦੀ ਹੈ, ਵਿੱਚ ਪੁਲਿਸ ਦੇ ਜਿਹੜੇ ਵੱਧ ਦੇ ਬਜਟ ਨੂੰ ਲੈ ਕੇ ਆ ਜਿਹੜਾ ਜਿਹੜੀਆਂ ਕੌਂਸਲ ਦੀਆਂ ਚੋਣਾਂ ਹੋਣੀਆਂ, ਉਸ ਤੋਂ ਪਹਿਲਾਂ ਨੇ ਕਹਿੰਦੇ ਇੱਕ ਵੱਡਾ ਸਿਆਸੀ ਅਤੇ ਜਨਤਕ ਚਰਚਾ ਜਿਹੜੀ ਆ ਉਹ ਛਿੜ ਚੁੱਕੀ ਹੈ। ਪਿਛਲੇ ਸਾਲ ਆ ਜਿਹੜੇ ਪੀਲ ਰੀਜਨਲ ਪੁਲਿਸ ਦਾ ਬਜਟ ਆ ਜਿਹੜਾ 23% ਵਧਿਆ ਸੀਗਾ ਅਤੇ ਇਸ ਸਾਲ ਹੋਰ ਉਹਨਾਂ

0: 9.9% ਹੈ, ਕਹਿ ਲਓ 10% ਵਧਾ ਕੇ ਹੁਣ ਲਗਭਗ $837 million ਹੈ ਜਿਹੜਾ ਉਹ ਕਰ ਦਿੱਤਾ। ਇਹ ਬਹਿਸ ਦੀ ਵਜ੍ਹਾ, ਇਹ ਬਹਿਸ ਜਿਹੜੀ ਹੈ, ਇਹ ਚਰਚਾ ਜਿਹੜੀ ਛਿੜੀ ਹੈ, ਇਹਦੀ ਵਜ੍ਹਾ ਇਹ ਹੈ ਵੀ ਮਿਸੀਸਾਗਾ ਦੀ ਰਹਿਣ ਵਾਲੀ ਇੱਕ ਸ਼ੈਰਨ ਫਰਨਾਂਡਿਜ਼ ਨਿਵਾਸੀ ਦਾ ਤਜਰਬਾ, ਕੀ ਤਜਰਬਾ, ਉਹ ਸਾਡੇ ਨਾਲ ਵੀ ਕਈਆਂ ਦੇ ਨਾਲ ਤਜਰਬਾ ਹੋਇਆ ਹੋਵੇਗਾ। ਉਹਨਾਂ ਦੇ ਇਲਾਕੇ ਦੇ ਵਿੱਚ ਰਾਤ ਸਮੇਂ ਚੋਰ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਦਰਵਾਜ਼ੇ ਚੈੱਕ ਕਰਦੇ ਕੈਮਰੇ ਦੇ ਵਿੱਚ ਕੈਦ ਹੋਏ। ਬਾਅਦ ਦੇ ਵਿੱਚ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਹ ਸਮਾਨ ਕੁਝ ਚੋਰੀ ਕਰਕੇ ਲੈ ਗਏ, ਜਿਸ ਦੇ ਵਿੱਚ ਕਹਿੰਦੇ ਗਰਾਜ ਦਾ ਜਿਹੜਾ ਰਿਮੋਟ ਵੀ ਸੀਗਾ। ਹੁਣ ਇਹਦੇ ਨਾਲ ਚੋਰਾਂ ਨੂੰ ਘਰ ਤੱਕ ਪਹੁੰਚਣ ਦਾ ਜਿਹੜਾ ਖਤਰਾ ਹੈ ਉਹ ਬਣਿਆ ਹੋਇਆ, ਕਿਉਂਕਿ ਉਹਨਾਂ ਕੋਲ ਐਕਸੈਸ ਫਿਲਹਾਲ ਹੋ ਗਿਆ ਰਿਮੋਟ ਦਾ। ਜਦੋਂ ਗੁਆਂਢੀਆਂ ਨੇ ਪੁਲਿਸ ਨੂੰ ਇਹ ਜਿਹੜਾ ਫੋਨ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਵੀ ਅਧਿਕਾਰੀ ਜਿਹੜੇ ਇਸ ਵੇਲੇ ਹੋਰ ਕਈ ਗੰਭੀਰ ਮਾਮਲਿਆਂ ਦੇ ਵਿੱਚ ਰੁੱਝੇ ਹੋਏ ਆ, ਤੁਰੰਤ ਜਿਹੜੇ ਉਹ ਨਹੀਂ ਆ ਸਕਦੇ। ਬਾਅਦ ਦੇ ਵਿੱਚ ਪੁਲਿਸ ਨੇ ਕਿਹਾ ਵੀ ਸਰੋਤਾਂ ਦੀ ਕਮੀ ਕਾਰਨ ਉਹ ਤਿੰਨ ਦਿਨਾਂ ਵਿੱਚ ਫੋਲੋ ਅਪ ਕਰਨਗੇ। ਹੁਣ ਇੱਥੋਂ ਹੀ ਆ ਜਿਹੜਾ ਇਹ ਕਹਾਣੀ ਦੇ ਵਿੱਚ ਆ ਜਿਹੜਾ ਕਹਿ ਲਓ ਕਲਾਈਮੈਕਸ ਆਉਂਦਾ। ਇਸ ਘਟਨਾ ਤੋਂ ਬਾਅਦ ਲੋਕ ਹੁਣ ਸਵਾਲ ਇਹ ਉਠਾ ਰਹੇ ਨੇ ਕਿ ਜੇ ਪੁਲਿਸ ਦਾ ਬਜਟ ਲਗਾਤਾਰ ਵੱਧਦਾ ਜਾ ਰਿਹਾ, ਪੁਲਿਸ ਨੂੰ ਤਨਖਾਹ ਤਾਂ ਉਹਨਾਂ ਨੇ ਕਿਸੇ ਨੇ ਆਪਣੀ ਜੇਬ ਤੋਂ ਦੇਣੀ ਨੇ, ਸਾਡੇ ਟੈਕਸ ਪੇਅਰ ਜਿਹੜੇ ਟੈਕਸ ਦਾਤਾ ਆ ਆਪਾਂ ਉਹੀ ਆ ਜਿਹੜਾ ਉਹਨਾਂ ਦਾ ਟੈਕਸ ਜਾਂਦਾ, ਉੱਥੋਂ ਹੀ ਆ ਜਿਹੜਾ ਅੱਗੇ ਪੁਲਿਸ ਦੇ ਬਜਟ ਦੇ ਵਿੱਚ ਫੰਡਿੰਗ ਕੀਤੀ ਜਾਂਦੀ ਹੈ। ਹੁਣ ਇਸ ਘਟਨਾ ਤੋਂ ਬਾਅਦ ਲੋਕ ਆ ਜਿਹੜੇ ਸਵਾਲ ਉਠਾ ਰਹੇ ਨੇ ਕਿ ਜੇ ਪੁਲਿਸ ਦਾ ਬਜਟ ਲਗਾਤਾਰ ਵੱਧ ਰਿਹਾ ਤਾਂ ਫਿਰ ਚੋਰੀਆਂ ਅਤੇ ਘਰਾਂ ਦੇ ਵਿੱਚ ਦਾਖਲ ਹੋਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ 'ਤੇ ਤੁਰੰਤ ਕਾਰਵਾਈ ਕਿਉਂ ਨਹੀਂ ਹੁੰਦੀ। ਦੂਜੇ ਪਾਸੇ ਪੁਲਿਸ ਹੈ ਜਿਹੜੀ ਉਹ ਕਹਿ ਰਹੀ ਹੈ ਵੀ ਵੱਧਦੀ ਆਬਾਦੀ, ਗੰਭੀਰ ਜਿਹੜੇ ਅਪਰਾਧ ਕੀ ਹੋ ਰਹੇ ਨੇ ਅਤੇ ਸਰੋਤਾਂ ਦੀ ਇੱਕ ਤਾਂ ਸਰੋਤੇ ਹੁੰਦੇ, ਇੱਕ ਸਰੋਤ ਰਿਸੋਰਸ ਉਹਨਾਂ ਦੀ ਥੋੜ੍ਹਾ ਕਾਰਨ ਹੈ ਜਿਹੜੇ ਵਧੇਰੇ ਫੰਡਿੰਗ ਦੀ ਲੋੜ ਹੈ। ਇਹੀ ਮੁੱਦਾ ਹੁਣ ਆਉਣ ਵਾਲੀਆਂ ਕੌਂਸਲ ਚੋਣਾਂ ਦਾ ਇੱਕ ਵੱਡਾ ਚੋਣ ਵਿਸ਼ਾ ਜਿਹੜੀਆਂ ਨੇ ਉਹ ਬਣ ਸਕਦੀਆਂ ਨੇ ਜਾਂ ਬਣ ਗਿਆ ਹੈ। ਕੀ ਤੁਹਾਡੇ ਵਿਚਾਰ ਦੇ ਨਾਲ ਹੁਣ ਸਵਾਲ ਇਹ ਆ ਗਿਆ, ਹੁਣ ਇਹ ਰਿਪੋਰਟ ਤੁਸੀਂ ਧਿਆਨ ਨਾਲ ਸੁਣੀ ਹੈ, ਹੁਣ ਤੁਹਾਡੇ ਵਿਚਾਰ ਦੇ ਵਿੱਚ ਜਿਹੜਾ ਪੁਲਿਸ ਦਾ ਬਜਟ ਵਧਾਉਣ ਨਾਲ ਅਪਰਾਧ ਹੈ ਜਿਹੜਾ ਉਹ ਘੱਟਦੇ ਨੇ, ਜਾਂ ਫਿਰ ਪੈਸੇ ਦੀ ਵਰਤੋਂ ਹੈ ਜਿਹੜੀ ਹੋਰ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ? ਕੀ ਤੁਸੀਂ ਇਹ ਜਿਹੜਾ ਇਸ 'ਤੇ ਕਰਦੇ ਹੋ? ਜੇ ਐਮਰਜੈਂਸੀ ਨਾ ਹੋਵੇ ਪਰ ਤੁਹਾਡੇ ਘਰ ਜਾਂ ਗੱਡੀ ਵਿੱਚ ਚੋਰੀ ਹੋ ਜਾਵੇ ਅਤੇ ਪੁਲਿਸ ਹੈ ਜਿਹੜੀ ਉਹ 3 ਦਿਨਾਂ ਬਾਅਦ ਆਵੇ, ਕੀ ਤੁਸੀਂ ਇਸ ਨੂੰ ਹੈ ਜਿਹੜਾ ਸਵੀਕਾਰਯੋਗ ਮੰਨਦੇ ਹੋ ਵੀ 3 ਦਿਨ ਬਾਅਦ ਆਉਂਦੇ ਪਏ ਆ? ਕਿਸੇ ਦੀ ਤਾਂ ਉਹ ਬਹੁਮੁੱਲੇ ਚੀਜ਼ ਹੁੰਦੀ ਹੈ, ਉਹਦਾ ਸਾਰਾ ਹੀ ਜਿਹੜਾ ਕੰਮ ਖੜ੍ਹ ਜਾਂਦਾ, ਕਿਸੇ ਦਾ ਤਾਂ ਗੱਡੀ 'ਤੇ ਹੀ ਕੰਮ ਚੱਲਦਾ ਹੁੰਦਾ ਆ, ਵੀ ਪੁਲਿਸ ਕਹਿੰਦੀ ਆ ਵੀ ਅਸੀਂ 3 ਦਿਨਾਂ ਬਾਅਦ ਆਵਾਂਗੇ, ਵੀ ਸਾਡੇ ਜਿਹੜੇ ਅਫਸਰ ਹੈ ਹੋਰ ਕਈ ਗੰਭੀਰ ਅਪਰਾਧ ਜਿਹੜੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਬਿਜ਼ੀ ਨੇ। ਸੋ ਇਹ ਜਿਹੜੀ ਖਬਰ ਹੈ ਇਹ ਮੈਂ ਤੁਹਾਡੇ ਨਾਲ ਚਾਹੁੰਦਾ ਸੀਗਾ ਵੀ ਇਸ 'ਤੇ ਜਿਹੜਾ ਥੋੜ੍ਹਾ ਜਿਹਾ ਤੁਹਾਡੇ ਨਾਲ ਚਾਨਣਾ ਪਾਵਾਂ, ਅਤੇ ਤੁਸੀਂ ਜੇ ਇਹਦੇ 'ਤੇ ਕੋਈ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਇਹਦੇ 'ਤੇ ਵਿਚਾਰ ਦੇਣਾ ਚਾਹੁੰਦੇ ਹੋ, ਆਪਣੇ ਕੋਲ ਹੈਗੇ ਤਾਂ 10 ਕੁ ਮਿੰਟ ਹੈ, ਤਾਂ ਜ਼ਰੂਰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905-673-3337 9056733337 'ਤੇ। ਦੋਸਤੋ ਇਸ ਖਬਰ ਦੇ ਉੱਤੇ ਤੁਸੀਂ ਆਪਣੀ ਕੋਈ ਵੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਮੋਰ ਦੈਨ ਵੈਲਕਮ। ਅਤੇ ਉੱਥੇ ਨਾਲ ਹੀ ਹੈ ਜਿਹੜਾ ਇੱਕ ਇਹ ਵੀ ਆਇਆ ਵੀ ਕੈਨੇਡਾ ਦੇ ਵਿੱਚ ਜਿਹੜੇ ਇਸ ਟਾਈਮ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਹੈ ਜਿਹੜੇ ਅਚਾਨਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੋਂ ਇਨਕਾਰ ਜਿਹੜਾ ਉਹਨਾਂ ਨੂੰ ਕੀਤਾ ਜਾ ਰਿਹਾ, ਆਪਾਂ ਨੂੰ ਪਤਾ ਵੱਖ ਵੱਖ ਜਗ੍ਹਾ 'ਤੇ ਉਹ ਪ੍ਰੋਟੈਸਟ ਕਰ ਰਹੇ ਨੇ, ਅਤੇ ਜਿਹੜੇ ਪ੍ਰਭਾਵਿਤ ਵਿਦਿਆਰਥੀ ਹੈ ਉਹਨਾਂ ਦਾ ਕਹਿਣਾ ਵੀ ਜਦੋਂ ਉਹ ਕੈਨੇਡਾ ਆਉਣ ਵਾਲੇ ਆਏ ਸੀਗੇ ਉਸ ਵੇਲੇ ਦਾ ਉਹਨਾਂ 'ਤੇ ਨਿਯਮ ਹੈ ਜਿਹੜਾ, ਉਸ ਵੇਲੇ ਦਾ ਰੂਲ ਹੈ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਆ, ਕਿਉਂਕਿ ਉਹ ਉਸ ਅਨੁਸਾਰ ਹੀ ਪੜ੍ਹੇ ਸੀਗੇ ਅਤੇ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਹੁਣ ਉਹਨਾਂ ਦਾ ਦਾਅਵਾ ਹੈ ਕਿ ਨਿਯਮਾਂ ਦੀ ਨਵੀਂ ਵਿਆਖਿਆ ਜਾਂ ਸਖ਼ਤ ਲਾਗੂ ਕਰਨ ਕਾਰਨ ਉਹਨਾਂ ਦੇ ਵੱਖ ਪਰਮਿਟ ਹੈ ਜਿਹੜੇ ਉਹ ਰੱਦ ਹੋ ਰਹੇ ਨੇ। ਇਸ ਕਾਰਨ ਕਈ ਵਿਦਿਆਰਥੀਆਂ ਦੀਆਂ ਨੌਕਰੀਆਂ, ਫਿਰ PR ਦੀਆਂ ਜਿਹੜੀਆਂ ਯੋਜਨਾਵਾਂ ਅਤੇ ਕੈਨੇਡਾ ਦੇ ਵਿੱਚ ਰਹਿਣ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ। ਕੁਝ ਵਿਦਿਆਰਥੀ ਅਤੇ ਸਿੱਖਿਆ ਸੰਸਥਾਵਾਂ ਸਰਕਾਰ ਤੋਂ ਇਹ ਮੰਗ ਕਰ ਰਹੇ ਹਨ ਜਿਨ੍ਹਾਂ ਨੇ ਪੁਰਾਣੇ ਨਿਯਮਾਂ ਅਨੁਸਾਰ ਦਾਖਲਾ ਲਿਆ ਸੀਗਾ ਉਹਨਾਂ ਨਾਲ ਇਨਸਾਫ ਕੀਤਾ ਜਾਵੇ ਅਤੇ ਮਾਮਲਿਆਂ ਦੀ ਮੁੜ ਸਮੀਖਿਆ ਕੀਤੀ ਜਾਵੇ। ਤੁਹਾਡੇ ਨਾਲ ਕੱਲ੍ਹ ਵੀ ਮੈਂ ਇੱਕ ਖਬਰ ਸਾਂਝੀ ਕੀਤੀ ਸੀਗੀ ਵੀ ਆਪਣੇ ਆਨਰੇਬਲ ਪ੍ਰਾਈਮ ਮਿਨਿਸਟਰ ਕਾਰਨੀ ਸਾਹਿਬ ਆ ਜਿਹੜੇ ਰੈੱਡ ਡੀਅਰ ਅਲਬਰਟਾ ਦੇ ਵਿੱਚ ਪਹੁੰਚੇ, ਉੱਥੇ ਵੀ ਇਹਨਾਂ ਕੋਲ ਇਹੀ ਸਵਾਲ ਪੁੱਛੇ ਗਏ ਸੀਗੇ। ਅਤੇ ਫਿਰ ਉੱਥੇ ਦੀ ਪ੍ਰੀਮੀਅਰ ਡੈਨੀਅਲ ਉਹ ਵੀ ਉੱਥੇ ਮੌਜੂਦ ਸੀਗੀ, ਅਤੇ ਉਹ ਜਿਹੜੀ ਵੀਡੀਓ ਵੀ ਜਿਹੜੀ ਬਹੁਤ ਘੁੰਮ ਰਹੀ ਹੈ। ਪਰ ਜੋ ਮੇਰੀ ਜੋ ਮੈਂ ਨਿੱਜੀ ਰਾਏ ਆ ਕਈ ਵਾਰ ਮੈਂ ਦੇ ਦਿੰਦਾ ਵੀ ਇਸ ਮਾਮਲੇ ਦੇ ਉੱਤੇ ਜਿਹੜੇ ਬੱਚੇ ਆ ਜਿਹੜਾ ਇਹਨਾਂ ਦੇ ਨਾਲ ਇਹ ਖਿਲਵਾੜ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ। ਸਰਕਾਰ ਨੂੰ ਆ ਜਿਹੜਾ ਜਿਸ ਨਿਯਮਾਂ ਦੇ ਤਹਿਤ ਉਹ ਆਏ ਸੀਗੇ ਅਤੇ ਉਹਦਾ ਦੇ ਤਹਿਤ ਹੀ ਉਹਨਾਂ ਨੂੰ ਆ ਜਿਹੜੇ ਵਰਕ ਪਰਮਿਟ ਆ ਜਿਹੜੇ ਮਿਲਣੇ ਚਾਹੀਦੇ ਆ। ਠੀਕ ਹੈ, ਤੁਸੀਂ ਲਾਗੂ ਕਰਦੇ ਆ ਕਹਿ ਲਓ ਵੀ ਅੱਜ ਤੋਂ ਬਾਅਦ ਜਿਹੜੇ ਵੀ ਸਟੱਡੀ ਪਰਮਿਟ ਦੇ ਉਹਨਾਂ ਦੇ ਨਾਲ ਰਿਲੇਟਡ ਜਿਹੜਾ ਵਰਕ ਪਰਮਿਟ ਪੋਸਟ ਗ੍ਰੈਜੂਏਸ਼ਨ ਮਿਲੇਗਾ ਜਾਂ ਨਹੀਂ ਮਿਲੇਗਾ ਜੇ ਇਹ ਸਟੱਡੀ ਤੁਸੀਂ ਲਓਗੇ। ਪਰ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਨੇ ਇਹ ਦੇਖੋ ਉਹਨਾਂ ਦੇ ਪੈਸਿਆਂ ਦੀ ਬਰਬਾਦੀ ਹੋਵੇਗੀ। ਹਰ ਕੋਈ ਜਿਹੜਾ ਇੱਥੇ ਆਉਂਦਾ ਕੋਈ ਕਹਿੰਦਾ ਵੀ ਨਹੀਂ ਸਟੱਡੀ ਕਰਕੇ ਤੁਸੀਂ ਵਾਪਸ ਜਾਓ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਜੇ ਇੱਥੇ ਆਪਾਂ ਪਹੁੰਚੇ ਹਾਂ ਤਾਂ ਸਾਡਾ ਜਿਹੜਾ ਪਹਿਲਾ ਜਿਹੜਾ ਮੁੱਖ ਟੀਚਾ ਇਹੀ ਹੁੰਦਾ ਵੀ ਇਸ ਡਿਵੈਲਪ ਕੰਟਰੀ ਦੀ ਆ ਜਿਹੜੀ ਇੱਕ ਪੀ ਆਰ ਆ ਜਿਹੜੀ ਉਹ ਲਿੱਤੀ ਜਾਵੇ। ਸੋ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਵੀ ਸਰਕਾਰਾਂ ਇਹਨਾਂ ਦੀਆਂ ਬਾਂਹ ਫੜਨ, ਹੜਤਾਲ ਕਰ ਰਹੇ ਨੇ। ਚਲੋ ਇੱਕ ਡਿਪਲੋਮੈਟਿਕ ਜਾਂ ਫਿਰ ਹੋਰ ਕਈ ਜਗ੍ਹਾ ਜਿਹੜੇ ਚੈਨਲਸ ਆ ਜਿਹੜਾ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਆ ਜਿਹੜਾ ਕੋਈ ਹੋਰ ਆਪਸ਼ਨ ਆ ਜਿਹੜੀ ਦਿੱਤੀ ਜਾਵੇ। ਸੋ ਆਉਣ ਵਾਲਾ ਸਮਾਂ ਜੇ ਇਹਦੇ 'ਤੇ ਕੋਈ ਵੀ ਅਪਡੇਟ ਹੋਈ ਤਾਂ ਜ਼ਰੂਰ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਦੋ ਗੀਤ ਹੋਰ ਹੈ ਮੈਂ ਜਿਹੜੇ ਉਹ ਪਲੇ ਕਰਨ ਜਾ ਰਿਹਾ ਕਿਉਂਕਿ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਆਈਆਂ ਹੋਈਆਂ। ਸੋ ਮੈਂ ਅੱਜ ਕੋਸ਼ਿਸ਼ ਕੀਤੀ ਹੈ ਵੀ ਤੁਹਾਡੀ ਹਰ ਇੱਕ ਫਰਮਾਇਸ਼ ਆ ਜਿਹੜੀ ਉਹ ਮੈਂ ਲਾਵਾਂ। ਅਤੇ ਪੰਜਾਬੀ ਵਿਰਸਾ ਦੋਸਤੋ ਇਹ ਹੋ ਰਿਹਾ ਦੇ ਵਿੱਚ 9 ਅਗਸਤ ਨੂੰ। ਸੋ ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰੋਂਟੋ। ਸੋ ਸੇਮ ਜਗ੍ਹਾ ਪਰ ਸਮਾਂ ਚੇਂਜ ਹੈ ਅਤੇ 6 ਵਜੇ ਆ ਜਿਹੜਾ ਦਰਵਾਜ਼ੇ ਖੁੱਲ੍ਹ ਜਾਣੇ ਅਤੇ 7 ਵਜੇ ਐਨ ਇਹ ਸ਼ੋਅ ਆ ਜਿਹੜਾ ਸ਼ੁਰੂ ਹੋ ਜਾਣਾ। ਪੰਜਾਬੀ ਵਿਰਸਾ ਇਹੋ ਜਿਹੇ ਕੁਝ ਕੁ ਸ਼ੋਆਂ ਦੇ ਵਿੱਚ ਅਜਿਹਾ ਜਿੱਥੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਮਿਲ ਕੇ ਇਹੋ ਜਿਹੇ ਸ਼ੋਅ ਦਾ ਲੁਤਫ ਲੈ ਸਕਦੇ ਹੋ ਅਤੇ ਬਹੁਤ ਸਾਰੀ ਜਾਣਕਾਰੀ ਕਈ ਵਾਰ ਇਹਨਾਂ ਗੀਤਾਂ ਦੇ ਵਿੱਚ ਦੋਸਤੋ ਸਾਨੂੰ ਮਿਲਦੀ ਹੈ। ਸੋ ਪੰਜਾਬੀ ਵਿਰਸਾ ਤੁਸੀਂ ਟਿਕਟਾਂ ਨਹੀਂ ਲੀਆਂ ਤਾਂ ਤੁਸੀਂ ਆ ਜਿਹੜਾ ਟੀਮ ਫੋਰ ਇੰਟਰਟੇਨਮੈਂਟ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹਰਜਿੰਦਰ ਭਾਈ ਹੋਣਾ ਦਾ 647-464-6400-6862 ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ ਜਾਂ ਫਿਰ ਤੁਸੀਂ ਟਿਕਟ ਮਾਸਟਰ ਤੇ ਜਾ ਕੇ ਵੀ ਆ ਜਿਹੜੀਆਂ ਇਹ ਟਿਕਟਾਂ ਤੁਸੀਂ ਲੈ ਸਕਦੇ ਹੋ। ਆਰ ਐਸ ਜੀ ਸਵਾਗਤ ਹੈ ਜੀ।
1: ਓਹਦੇ ਵਿਚ ਦੇਖੋ ਜੀ ਗਰੰਟੀ ਨੀ ਸੀਗੀ ਵੀ ਗਰੰਟੀ ਸਾਨੂੰ ਦਿੱਤਾ ਜਾਊਗਾ। ਓਹਦੇ ਸੀਗਾ ਵੀ ਓਹਦੇ ਚ ਮੇਬੀ ਵਾਲੀ ਗੱਲ ਹੋ ਜਾਂਦੀ ਆ, ਰੂਲ ਚੇਂਜ ਹੋ ਗਿਆ। ਐਪਲੀਕੇਸ਼ਨ ਜਦੋਂ ਕਰਦੇ ਆ ਨਾ ਆਪਾਂ ਪੜ੍ਹ ਕੇ ਦੇਖੋ ਸਾਰੇ ਜਣੇ ਓਹਦੇ ਵਿਚ ਕੀ ਕੁਛ ਕੀ ਕੰਡੀਸ਼ਨਾਂ ਪਾਈਆਂ ਗਈਆਂ। ਠੀਕ ਆ ਜੀ, ਹੁਣ ਤੁਸੀਂ ਰਿਸੋਰਸਾਂ ਕਰਦੇ ਹੋ ਬਾਈ ਜੀ, ਤੁਹਾਡੇ ਵੀ ਕੰਡੀਸ਼ਨ ਹੁੰਦੀਆਂ ਕਿ ਨਹੀਂ ਹੁੰਦੀਆਂ ਦੱਸੋ। ਹਰੇਕ ਗੱਲ ਚ ਕੰਡੀਸ਼ਨ ਹੁੰਦੀ, ਕੋਈ ਗਰੰਟੀ ਕਿਤੇ ਕੋਈ ਨੀ ਹੁੰਦੀ ਇਹਦਾ ਵੀ, ਮਤਲਬ ਬਾਈ ਤੁਹਾਨੂੰ ਭਾਈ ਵੀਜ਼ਾ ਦੇ ਉਸ ਤੋਂ ਬਾਅਦ ਤੁਹਾਨੂੰ ਪੀਆਰ ਮਿਲਣਾ ਹੀ ਮਿਲਣਾ। ਰੂਲ ਰੈਗੂਲੇਸ਼ਨ ਕਦੇ ਵੀ ਸਰਕਾਰ ਚੇਂਜ ਕਰ ਸਕਦੇ ਲਿਖਿਆ ਹੁੰਦਾ ਉਹਦੇ ਵਿੱਚ। ਇਹਦੇ ਵਿੱਚ ਪਤਾ ਨੀ ਕਿਉਂ ਅਸੀਂ ਇਹ ਗੱਲਾਂ ਭੁੱਲ ਜਾਂਦੇ। ਠੀਕ ਹੈ, ਸਾਨੂੰ ਬੜਾ ਦੁੱਖ ਆ, ਬੱਚਿਆਂ ਨੇ ਮਿਹਨਤ ਕੀਤੀ ਆ, ਪੈਸੇ ਖਰਚੇ ਆ, ਪਰ ਰੂਲ ਤਾਂ ਸਾਨੂੰ ਕਾਨੂੰਨ ਤਾਂ ਅਸੀਂ ਕੈਨੇਡਾ ਚ ਅਸੀਂ ਤਾਂ ਆਏ ਆ ਕਾਨੂੰਨ ਮੰਨਣ ਲਈ। ਅਸੀਂ ਜੇ ਅਸੀਂ ਇੱਥੇ ਧਰਨੇ ਦੇਵਾਂਗੇ ਸਾਰੀਆਂ, ਹੁਣ ਗਵਰਨਮੈਂਟ ਨੇ ਕਹਿਤਾ ਸਾਰਿਆਂ ਨੇ ਵੀ ਏਦਾਂ ਨੀ ਕੁਛ ਬਣਨਾ ਹੈ ਧਰਨੇ। ਫਿਰ ਹੋਰ ਗੱਲ ਦੇਖੋ, ਆਪਣੇ ਪੰਜਾਬੀ ਬੱਚੇ ਹੀ ਧਰਨੇ ਦਿੰਦੇ ਆ ਨਾ, ਹੋਰ ਸਾਊਥ ਏਸ਼ੀਆ ਤੋਂ ਕਿੰਨੇ ਕੰਟਰੀਆਂ ਤੋਂ ਬੱਚੇ ਆਉਂਦੇ ਆ,
0: ਕਿਸੇ
1: ਨੇ ਧਰਨਾ ਦਿੱਤਾ ਵਾ, ਪਤਾ ਨੀ ਕੋ ਪੜ੍ਹਨ ਆਏ ਆ ਕਿ ਨਹੀਂ। ਹਾਲਾਂਕਿ ਇਸ ਤੋਂ ਵੱਧ ਪੜ੍ਹਨ ਆਉਂਦੇ ਬੱਚੇ। ਸਾਨੂੰ ਰੂਲ ਰੈਗੂਲੇਸ਼ਨ ਇੱਥੇ ਕਾਨੂੰਨ ਦੀ ਸ਼ਾਂਤੀ ਭੰਗ ਨਹੀਂ ਕਰਨੀ ਚਾਹੀਦੀ, ਆਪਣੀ ਡਿਕਟੇਟਰਸ਼ਿਪ ਨਹੀਂ ਚੱਲਣੀ। ਪਹਿਲਾਂ ਵੀ ਆਪਣੇ ਬ੍ਰੈਂਪਟਨ ਸੀਗਾ, ਪਿਛਲੇ ਸਾਲ ਵੀ ਸੀਗਾ ਕੁਈਨ ਬੋਟਨ ਦੇ, ਹਨਾ, ਨਹੀਂ ਬਣਦਾ ਬਾਈ ਏਦਾਂ ਕੁਛ, ਕੁਛ ਨੀ ਬਣਦਾ। ਏਦਾਂ ਕਾਨੂੰਨ ਦੇ ਹੱਥ ਚ ਨਾ ਲਵੋ, ਕਾਨੂੰਨ ਨੂੰ ਫਾਲੋ ਕਰੋ। ਜੇ ਅੱਗੇ ਪੜ੍ਹਾਈ ਕਰ ਲਓ, ਅੱਗੇ ਪੜ੍ਹਾਈ ਕਰ ਲਓ, ਰੋਕਦੇ ਬਾਈ ਉਹ ਕਹਿੰਦੇ ਪੜ੍ਹੋਗੇ ਤੁਸੀਂ। ਠੀਕ ਹੈ ਜੀ, ਅਸੀਂ ਆਪਦਾ ਹੈਂਡ ਨਾ ਫੜੀਏ ਉਹ ਗੱਲ। ਲੋਕਾਂ ਨੂੰ ਇਹ ਗੋਰਿਆਂ ਨੂੰ ਆਪਾਂ ਨਿਗਾਹ ਦੇ ਵਿੱਚ ਬਹੁਤ ਗਿਰ ਚੁੱਕੇ ਹਾਂ ਬਾਈ ਜੀ, ਇਹ ਕੰਮ ਕਰਕੇ ਨਾ ਕਰੀਏ। ਕੰਡੀਸ਼ਨ ਨਾ ਉਹਦੇ ਚ ਹੁੰਦੀ ਆ, ਕੋਈ ਗਰੰਟੀ ਨੀ ਹਜੇ, ਗਰੰਟੀ ਹੋਵੇ ਅਸੀਂ ਨਾਲ ਖੜਾਂਗੇ। ਹਾਂਜੀ, ਇਹ ਗੱਲ ਕਹਿਣੀ ਸੀ ਮੈਂ ਬਾਈ। ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ। ਜਿਹੜੀ ਤੁਸੀਂ ਗੱਲ ਕੀਤੀ ਹੈ, ਚਲੋ ਇੰਸ਼ੋਰੈਂਸ ਦੇ ਨਾਲ ਵੀ ਹੈ, ਤੁਸੀਂ ਇਹ ਮਿਲਾਲ ਕੀਤਾ। ਦੇਖੋ ਜਦੋਂ ਆਪਾਂ ਕੋਈ ਵੀ ਉੱਥੋਂ ਜਾਂ ਫਿਰ ਬਾਹਰੋਂ ਆਉਂਦੇ ਹਾਂ, ਕੋਈ ਵੀ ਆਪਾਂ ਜਿਹੜਾ ਆ ਇੱਥੇ ਸਟੱਡੀ ਪਰਮਿਟ 'ਤੇ ਆਉਂਦੇ ਹਾਂ ਅਤੇ ਇਹ ਦੇਖਦੇ ਹਾਂ ਵੀ ਉਹਦੇ ਵਿੱਚ ਅੱਗੇ ਅਪਰਚੁਨਿਟੀ ਕੀ ਹੈ। ਕੋਈ ਵੀ ਆਪਾਂ ਸਟੱਡੀ ਲੈਂਦੇ ਹਾਂ ਤਾਂ ਇਹ ਦੇਖਦੇ ਹਾਂ ਵੀ ਅੱਗੇ ਉਹਦਾ ਵਰਕ ਪਰਮਿਟ ਮਿਲ ਸਕਦਾ ਹੈ, ਉਹਦਾ ਤਜਰਬਾ ਇੱਥੇ ਮਿਲ ਸਕਦਾ ਆ। ਤੁਸੀਂ ਇਹ ਸਹੀ ਕਿਹਾ ਵੀ ਉਹਦੇ 'ਚ ਇਹ ਗਰੰਟੀ ਨਹੀਂ ਹੈ ਵੀ ਤੁਹਾਨੂੰ ਆ ਜਿਹੜਾ ਵੀ ਅੱਗੇ ਪੀ ਆਰ ਮਿਲੇ, ਇੱਦਾਂ ਦੀ ਕੋਈ ਗਰੰਟੀ ਨਹੀਂ। ਪਰ ਜਦੋਂ ਆਪਾਂ ਇਹ ਫੈਸਲਾ ਲੈਂਦੇ ਹਾਂ, ਕਿਤੇ ਵੀ ਹੈ ਲੱਖਾਂ ਡਾਲਰਾਂ ਲਾਏ ਜਾਂਦੇ ਨੇ, ਅਤੇ ਕਈ ਬੈਂਕ ਬੈਂਕ 'ਚ ਦਿਖਾਏ ਜਾਂਦੇ ਨੇ। ਸੋ ਕਈ ਆ ਜਿਹੜੇ ਪਰਿਵਾਰ ਆ ਜਿਹੜੇ ਉਹਨਾਂ ਨੇ ਉੱਥੇ ਕਰਜ਼ੇ ਚੱਕੇ ਹੁੰਦੇ ਨੇ, ਠੀਕ ਹੈ। ਇੱਕ ਇੱਕ ਖਿਲਾਕੀ ਚੀਜ਼ ਵੀ ਹੈ। ਹੁਣ ਇੰਸ਼ੋਰੈਂਸ ਦੀ ਗੱਲ ਵੀ ਉਸੇ ਤਰ੍ਹਾਂ ਹੀ ਹੈ, ਜਦੋਂ ਆਪਾਂ ਕੋਈ ਐਪਲੀਕੇਸ਼ਨ ਭਰਦੇ ਹਾਂ ਤਾਂ ਜੇ ਆਪਾਂ ਸਹੀ ਜਾਣਕਾਰੀ ਸਾਰੀ ਉਸ ਐਪਲੀਕੇਸ਼ਨ ਦੇ ਵਿੱਚ ਭਰਦੇ ਹਾਂ ਤਾਂ ਕਿੱਦਾਂ ਕੰਪਨੀਆਂ ਤੁਹਾਨੂੰ ਕਲੇਮ ਡਿਨਾਈ ਕਰ, ਕਈ ਕਲੇਮ ਹੈ ਜਿਹੜੇ ਅਸੀਂ ਲੱਖਾਂ ਦੇ ਵਿੱਚ ਦਵਾਏ ਹੈ। ਤੁਸੀਂ ਇਹ ਜਿਹੜਾ ਤੁਹਾਨੂੰ ਅਸੀਂ ਐਗਜ਼ਾਮਪਲਾਂ ਦੇ ਸਕਦੇ ਹਾਂ, ਗੱਲ ਭਾਅ ਜੀ ਉਹ ਨਹੀਂ ਹੈਗੀ। ਉਹ ਇਹ ਕਹਿ ਰਿਹਾ ਵੀ ਜਦੋਂ ਅਸੀਂ ਸਟੱਡੀ ਪਰਮਿਟ ਲਿਆ ਸੀਗਾ ਉਦੋਂ ਸਾਨੂੰ ਇਸ ਬਾਰੇ ਉਦੋਂ ਨਹੀਂ ਸੀ ਕਿਹਾ ਗਿਆ ਸੀਗਾ ਵੀ ਪੋਸਟ ਗ੍ਰੈਜੂਏਸ਼ਨ ਇਹਦੇ ਇਹ ਸਟੱਡੀ ਕਰਦੇ ਹੋ ਤੁਹਾਨੂੰ ਬਾਅਦ ਦੇ ਵਿੱਚ ਉਹ ਵਰਕ ਪਰਮਿਟ ਨਹੀਂ ਮਿਲੇਗਾ। ਗੱਲ ਮੁੱਦਾ ਇਹ ਹੈ ਉਹਨਾਂ ਦਾ। ਅਤੇ ਜੇ ਉਹਨਾਂ ਨੂੰ ਉਸ ਵਕਤ ਜੇ ਸਰਕਾਰ ਨੇ ਲਾਗੂ ਕੀਤਾ, ਕੋਈ ਵੀ ਚੀਜ਼ ਇਹ ਲਾਗੂ ਹੁੰਦੀ ਹੈ, ਸਰਕਾਰ ਇਹ ਕਹਿੰਦੀ ਨਾ ਵੀ ਅੱਜ ਤੋਂ ਬਾਅਦ ਜਿਹੜੇ ਆਹ ਸਟੱਡੀ ਪਰਮਿਟ ਇਹਨਾਂ ਸਬਜੈਕਟਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ 'ਤੇ ਆ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਦਿੱਤੇ ਜਾਣਗੇ। ਜੇ ਤੁਸੀਂ ਆਹ ਸਬਜੈਕਟ ਲਉਂਗੇ ਫਿਰ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਉਗੇ ਮਿਲੂਗਾ, ਤਾਂ ਫਿਰ ਤੁਸੀਂ ਆਪ ਹੀ ਦੇਖ ਲਿਓ ਫਿਰ ਉੱਦਾਂ ਦੇ ਸਬਜੈਕਟਾਂ ਦੀ ਚੋਣ ਕਿਉਂ ਕਰਨੀ, ਉੱਦਾਂ ਦੀ ਸਟੱਡੀ ਦੀ ਚੋਣ ਕਿਉਂ ਕਰਨੀ ਸੀਗੀ ਬੱਚਿਆਂ ਨੇ, ਹਾਂਜੀ। ਸੋ ਮੁੱਦਾ ਇਹ ਹੈ, ਤੁਹਾਡੀ ਵੀ ਠੀਕ ਹੈ, ਜਿਹੜੇ ਧਰਨੇ ਲੱਗਦੇ ਆ ਇਹ ਆਪਾਂ ਇੱਥੇ ਦਾ ਕਈ ਆ ਜਿਹੜੇ ਇੱਥੇ ਰਹਿਣ ਵਾਲੇ ਆ ਉਹਨਾਂ ਲਈ ਆ ਜਿਹੜਾ ਮਾਹੌਲ ਖਰਾਬ ਹੈਗਾ ਆ। ਪਰ ਇੱਕ ਹੋਰ ਮੈਂ ਜਿੱਦਾਂ ਆਪਣਾ ਪਹਿਲੀ ਵੀ ਗੱਲਬਾਤ 'ਚ ਕਿਹਾ, ਹੋਰ ਕਈ ਜਿਹੜੀਆਂ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਨੇ ਉਹ ਸਰਕਾਰ 'ਤੇ ਆ ਜਿਹੜਾ ਲੋਬਿੰਗ ਕਰਨ ਦਾ ਕੰਮ ਕਰ ਰਹੀਆਂ ਨੇ, ਪਰ ਕਿਤੇ ਨਾ ਕਿਤੇ ਆ ਜਿਹੜਾ ਇੱਦਾਂ ਵੀ ਲੱਗਦਾ ਤੱਖਾ ਆਪਾਂ ਸੱਤ ਸਮੁੰਦਰੋਂ ਪਾਰ ਇਸੇ ਤਰ੍ਹਾਂ ਹੀ ਆਏ। ਹਰ ਇੱਕ ਨੇ ਕੋਈ ਨਾ ਕੋਈ ਹੀਲਾ ਵਸੀਲਾ ਜਿਹੜਾ ਵਰਤਿਆ ਇੱਥੇ ਆ ਕੇ, ਇੱਥੇ ਆ ਕੇ ਇੱਕ ਸੁਨਹਿਰੇ ਭਵਿੱਖ ਵਾਸਤੇ ਆਪਣੇ ਬੱਚਿਆਂ ਦੀ ਆ ਜਿਹੜੇ ਉਹਨਾਂ ਦੀ ਬੈਟਰ ਅਪਰਚੁਨਿਟੀ ਵਾਸਤੇ ਇੱਥੇ ਆਏ ਆ, ਹੈ ਨਾ। ਕਈ ਇਹੋ ਜਿਹੇ ਆਪਾਂ ਜਿਹੜੀਆਂ ਗੱਲਾਂ ਕਰਦੇ ਇੱਥੇ ਮੁੱਦੇ ਮਸਲੇ ਉਹ ਵੀ ਤਾਂ ਹੀ ਕਰਦੇ ਆਪਾਂ ਜਾਗਰੂਕ ਰਹੀਏ ਤਾਂ ਕਿ ਜਿਸ ਜੋ ਅਸੀਂ ਪਹਿਲਾਂ ਦੇਖਿਆ ਆ ਜਾਂ ਆਪਣੀ ਜਨਮ ਭੂਮੀ ਦੇ ਵਿੱਚ ਦੇਖਿਆ ਕਿਹੋ ਜਿਹੀ ਸਿਆਸਤ ਹੁੰਦੀ ਪਈ ਹੈ, ਕਿੱਦਾਂ ਉੱਥੇ ਸਿਸਟਮ ਗੰਧਲਾ ਹੋਇਆ, ਉਹ ਚੀਜ਼ ਇੱਥੇ ਦੁਬਾਰਾ ਨਾ ਹੋਵੇ। ਸੋ ਤਾਂ ਹੀ ਉਹਨਾਂ ਮੁੱਦਿਆਂ ਮਸਲਿਆਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਘਰ ਦੇ ਵਿੱਚ ਰੁਦਰਾ IPTV ਬਾਕਸ ਤੁਸੀਂ ਲਵਾਉਣਾ ਆ ਤਾਂ ਰੁਦਰਾ IPTV ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ 437-236-4370 ਅਤੇ ਉੱਥੇ ਹੀ ਹੋਮ ਐਂਡ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਸ਼ੋਪ ਰਾਊਂਡ ਕਰੋ, ਫਿਰ ਮਨਵੀਰ ਹੋਣਾ ਨੂੰ ਵੀ ਕਾਲ ਕਰੋ, ਫਿਰ ਦੇਖੋ ਇਹਨਾਂ ਦਾ ਕਮਾਲ। 647-219-2870 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਪਲੈਨਿੰਗ ਇਸ ਸਾਲ ਜਾਂ ਅਗਲੇ ਸਾਲ ਕਰ ਰਹੇ ਹੋ, FHSA ਅਕਾਊਂਟ ਨਹੀਂ ਖੋਲਿਆ, ਮੇਰੇ ਨਾਲ ਸੰਪਰਕ ਕਰ ਲਿਓ, ਮੈਂ ਤੁਹਾਡਾ ਖੋਲ ਦੂੰਗਾ ਅਤੇ ਨਾਲ ਦੀ ਨਾਲ ਉਹਦੀ ਗਰੋਥ ਬਾਰੇ ਤੁਹਾਨੂੰ ਜਾਣਕਾਰੀ ਦਊਂਗਾ। ਸੋ ਨੰਬਰ ਮੇਰਾ 416-917-63-416-917-7763। ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ। ਸੋ ਪ੍ਰੋਗਰਾਮ ਤੋਂ ਬਾਅਦ ਤੁਸੀਂ ਰੀਅਲ ਸਟੇਟ ਬਾਬਤ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-7763 ਦੇ ਉੱਤੇ। ਸੋ ਲੇਕਸ਼ੋਰ JJ ਗਰੇਵਾਲ ਹੋਣਾ ਦੇ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਹੈਵੇ ਹੈਪੀ ਲੌਂਗ ਵੀਕਐਂਡ।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜਵਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਐਨ CHLO 530 AM ਡਾਇਲ 'ਤੇ ਤੁਸੀਂ ਸੁਣ ਰਹੇ ਹੋ, ਵਿਰਾਸਤ ਰੇਡੀਓ ਦੇਖ ਰਹੇ ਹੋ, ਵਿਰਾਸਤ ਟੀ ਵੀ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ ਦੇ ਉੱਪਰ ਤੁਹਾਡਾ ਵੈਲਕਮ ਕਰਦੇ ਹਾਂ। ਸ਼ੁੱਕਰਵਾਰ ਵਾਲਾ ਦਿਨ ਆ ਅਤੇ ਜੁਲਾਈ ਮਹੀਨੇ ਦੀ 31 ਤਰੀਕ ਹੋ ਗਈ ਆ। ਖੁਸ਼ੀ ਵੀ ਹੈਗੀ ਆ, ਪਰ ਉਹਦਾ ਕੰਮ ਔਖਾ ਵੀ ਚੱਲ ਰਿਹਾ ਹੈਗਾ। ਸਾਡੀ ਸਦਾ ਅਰਦਾਸ ਹੁੰਦੀ ਆ ਰੱਬ ਸਾਰਿਆਂ ਨੂੰ ਕੰਮਾਂ 'ਤੇ ਲਾਈ ਰੱਖੇ, ਹਰ ਇੱਕ ਦਾ ਘਰ ਚੱਲਦਾ ਰਹੇ, ਵੱਸਦਾ ਰਹੇ। ਵਾਟ ਆ ਬਿਊਟੀਫੁਲ ਕੰਟਰੀ ਕੈਨੇਡਾ। ਬਹੁਤ ਸਾਰੇ ਚੇਂਜਸ ਲਿਆਉਣ ਦੀ ਲੋੜ ਹੈਗੀ ਆ, ਕਾਰਨੀ ਸਾਹਿਬ ਕਰਨ ਲੱਗੇ ਹੋਏ ਹਨ। ਕਾਫੀ ਸਾਰੀਆਂ ਖਬਰਾਂ ਦੀ ਸਾਂਝ ਪਾਉਣੀ ਆ, ਅਸੀਂ ਰਲ ਮਿਲ ਕੇ ਇਸ ਕੰਟਰੀ ਨੂੰ ਚਲਾਉਣਾ ਅਤੇ ਇਸ ਚੈਨਲ ਨੂੰ ਵੀ ਚਲਾਉਣਾ। ਤੁਹਾਡਾ ਕਮਿਊਨਿਟੀ ਦਾ ਹੱਬ, ਮੀਡੀਆ ਹੱਬ ਹੈਗਾ ਆ, ਐਂਟਰਟੇਨਮੈਂਟ ਤੁਹਾਨੂੰ ਮਿਲ ਜਾਂਦੀ ਹੈਗੀ ਆ, ਤੁਸੀਂ ਆਪ ਖੁਦ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਦੁਨੀਆ ਭਰ ਦੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਦੇਖਣ ਪੈਂਦੀਆਂ। 530 AM ਡਾਲ 'ਤੇ ਮਿਲ ਜਾਂਦੀਆਂ ਖਬਰਾਂ ਸੁਣਨ ਵਾਸਤੇ। ਸੋ ਜੁੜੇ ਰਿਹਾ ਕਰੋ, ਜੁੜੇ ਰਹਿੰਦੇ ਹੋ। ਮੇਰੇ ਤੋਂ ਪਹਿਲਾਂ ਸ਼ੰਮੀ ਭੱਠਲ ਜੀ ਪ੍ਰੋਗਰਾਮ ਕਰਕੇ ਗਏ ਹਨ। ਹਰ ਇੱਕ ਹੋਸਟ ਵੱਖਰੇ ਅੰਦਾਜ਼ ਨਾਲ ਪ੍ਰੋਗਰਾਮ ਕਰਦਾ, ਤੁਸੀਂ ਹਰ ਇੱਕ ਹੋਸਟ ਨੂੰ ਸਪੋਰਟ ਜ਼ਰੂਰ ਦਿਆ ਕਰੋ। ਹੁਣ ਸਾਡੀ ਵਾਰੀ ਆ ਗਈ ਹੈ 6 ਵਜੇ ਤੋਂ ਲੈ ਕੇ 7 ਵਜੇ ਤੱਕਰ ਆਪਾਂ ਤੁਹਾਡੇ ਨਾਲ ਹੋਈਦਾ ਰੇਡੀਓ ਦੇ ਉੱਪਰ। ਅਮੈਰੀਕਾ ਤੋਂ ਮੇਰੇ ਦੋਸਤ ਜਸਵੀਰ ਸਿੰਘ ਵੀ ਪ੍ਰੋਗਰਾਮ ਸੁਣ ਰਹੇ ਹਾਂ, ਧੰਨਵਾਦ ਤੁਹਾਡਾ ਮੈਸੇਜ ਭੇਜਣ ਦਾ। ਚੰਗਾ ਲੱਗ ਜਾਂਦਾ ਜਦੋਂ ਕੋਈ ਮੈਸੇਜ ਕਰਦਾ, ਦੂਰੋਂ ਦੂਰੋਂ ਮੈਸੇਜ ਆਉਂਦੇ ਹਨ, ਫਿਰ ਆਪਾਂ ਕੋਸ਼ਿਸ਼ ਕਰੀਦੀ ਹੈ ਜੇ ਟਾਈਮ ਸਿਰ ਦੇਖ ਲਏ। ਕਈ ਵਾਰੀ ਪ੍ਰੋਗਰਾਮ ਤੋਂ ਬਾਅਦ ਹੀ ਮੈਸੇਜ ਦੇਖੀਏ, ਪਤਾ ਲੱਗਦਾ ਇੰਨੇ ਜਣੇ ਸੁਣ ਰਹੇ ਅਮੈਰੀਕਾ ਦੇ ਵਿੱਚ। ਕਿੱਧਰ ਜਾ ਰਹੇ ਹੋ, ਕਿੱਧਰ ਆ ਰਹੇ ਹੋ? ਟਰੱਕਿੰਗ ਇੰਡਸਟਰੀ ਟ੍ਰਬਲ ਵਿੱਚ ਹੈਗੀ ਹੈ ਜੇ ਦੇਖਿਆ ਜਾਵੇ। ਇਸ ਨਾਲ ਈਜ਼ੀ ਟੂ ਰਨ ਦਿਸ, ਚਾਹੇ ਡਰਾਈਵਰ ਤੌਰ 'ਤੇ ਹੋ, ਚਾਹੇ ਤੁਸੀਂ ਐਜ਼ ਅ ਓਨਰ ਤੌਰ 'ਤੇ ਹੋ। ਕੰਮ ਬੜਾ ਔਖਾ ਹੋਇਆ ਪਿਆ ਹੈਗਾ, ਜਿਹੜਾ ਸਾਡਾ ਗੁਆਂਢੀ ਹੈਗਾ ਇਹ ਹਟਦਾ ਨਹੀਂ ਸ਼ਰਾਰਤਾਂ ਕਰਨ ਤੋਂ। ਰਲ ਮਿਲ ਕੇ ਚੱਲਣ ਦੀ ਲੋੜ ਹੈਗੀ ਹੈ, ਪਰ ਟਰਾਂਸਪੋਰਟੇਸ਼ਨ ਇੰਡਸਟਰੀ ਦਾ ਕੰਮ ਬੜਾ ਔਖਾ ਹੋਇਆ ਹੈਗਾ ਆ। ਲੋਕ ਕੰਮ ਕਰ ਰਹੇ ਹਨ, ਦੌੜ ਭੱਜ ਕੇ। ਮੈਂ ਨਾ ਕਾਫੀ ਸਾਰੇ ਡਰਾਈਵਰ ਨਾਲ ਗੱਲਾਂ ਕਰਦਾ, ਕਹਿੰਦਾ ਵੀ ਤੁਸੀਂ ਵੀ ਆਪਣੇ ਹਿਸਾਬ ਨਾਲ ਕੰਮ ਕਰ ਸਕਦੇ ਹੋ, ਸਾਨੂੰ ਕਿ ਉਹ ਲਗਾਤਾਰ ਕੰਮ ਕਰੋ, ਫਿਰ ਇਸ ਵੇਲੇ ਬ੍ਰੇਕ ਲਓ, ਫਿਰ ਆਹ ਕਹੋ। ਸਾਡਾ ਕਈ ਵਾਰੀ ਸਰੀਰ ਕਿਵੇਂ ਹੁੰਦਾ, ਆਪਾਂ ਵੱਧ ਟਰੱਕ ਚਲਾ ਸਕਦੇ ਹੈਗੇ ਹਾਂ, ਕਈ ਵਾਰੀ ਆਪਾਂ ਨਹੀਂ ਸਹੀ ਹੁੰਦੀ, ਸਾਨੂੰ ਅਸੀਂ ਘੱਟ ਚਲਾ ਲਈਦਾ ਹੈਗਾ। ਪਰ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਕਈ ਵਾਰੀ ਬਹੁਤ ਸਖਤ ਦਿੱਤੇ ਹੋਏ ਹਨ, ਕਈ ਵਾਰੀ ਰੂਲਸ ਐਂਡ ਰੈਗੂਲੇਸ਼ਨ ਬਣਾਉਣੇ ਪੈਂਦੇ, ਕੋਈ ਐਕਸੀਡੈਂਟਸ ਬਹੁਤ ਹੁੰਦੇ ਹਨ। ਸੋ ਕਹਿੰਦੇ ਆਪਾਂ ਕੰਮ ਕਰਨਾ ਚਾਹੁੰਦੇ ਯਾਰ, ਕਈ ਵਾਰੀ ਸਰੀਰ ਕਾਇਮ ਹੁੰਦਾ ਪਰ 24 ਘੰਟੇ ਵੀ ਚਲਾ ਸਕਦੇ, ਕਈ ਵਾਰੀ ਸਰੀਰ ਨਹੀਂ ਠੀਕ ਹੁੰਦਾ, ਸਾਡੇ 2-3 ਘੰਟੇ ਚਲਾ ਗਏ ਤਾਂ ਵੀ ਸਾਡਾ ਆਪਾਂ ਔਖੇ ਹੋ ਜਾਈਦਾ, ਫਿਰ ਆਪਾਂ ਉਦੋਂ ਔਖੇ ਹੋ ਕੇ ਟਰੱਕ ਚਲਾਉਂਦੇ ਹਾਂ, ਕਿਉਂਕਿ ਸਾਡੀ ਬੁੱਕ ਮੁੱਕ ਜਾਣੀ ਜੀ ਆਪਾਂ, ਕਿ ਜੇ ਆਪਾਂ ਖੜ ਗਏ। ਸੋ ਬਹੁਤ ਕੁਝ ਹੈਗਾ ਦੇਖਣ ਵਾਸਤੇ, ਕਰਨ ਵਾਸਤੇ, ਪਰ ਇੰਡਸਟਰੀ ਇਜ਼ ਡਾਮਾਡੋਲ 'ਤੇ ਹੈਗੀ ਆ। ਜਿਹੜੇ ਸਾਂਭ ਰਹੇ ਹਨ ਉਹ ਸਾਂਭ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ। ਮੈਂ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਥੋੜ੍ਹੀ ਜਿਹਾ ਠਹਿਰ ਕੇ ਆਪਾਂ ਜਸ ਭੁੱਲਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਇਹ ਨੰਬਰ ਸਾਡੇ ਉਹੀ ਹੁੰਦੇ 416-837-1515, 416-831-5515 ਸਟੂਡੀਓ ਦਾ ਨੰਬਰ ਹੁੰਦਾ, ਮੇਰੇ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ, 416-451-2222 'ਤੇ ਕਰ ਸਕਦੇ, 416-451-2222 ਵਿੱਚ ਜੇ ਹੁਣ ਡਾਇਲ ਕਰਨਾ ਤਾਂ ਤੁਸੀਂ 416-837-1515 'ਤੇ ਸੰਪਰਕ ਕਰ ਸਕਦੇ ਹੋ। ਮੌਸਮ 30 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਣਾ ਅਤੇ ਸੈਚਰਡੇ ਸੰਡੇ ਥੋੜ੍ਹਾ ਬਹੁਤ ਮੀਂਹ ਦੱਸਿਆ ਹੋਇਆ ਹੈਗਾ ਆ। ਇਸ ਦੇ ਨਾਲ ਨਾਲ ਵੀਕਐਂਡ ਜਿਹੜਾ ਕਾਫੀ ਬਿਜ਼ੀ ਵੀਕਐਂਡ ਹੋਣਾ ਆ। ਇੱਕ ਤਾਂ ਜਿਹੜੇ ਟਰੈਵਲ ਇੰਡਸਟਰੀ ਵਿੱਚ ਨੇ ਉਹ ਡਰੇ ਹੋਏ, ਵੈਸਟ ਜੈਟ ਵਾਲੇ ਨੇ ਕਰਨਾ ਕੀ ਆ, ਪਤਾ ਲੱਗ ਰਿਹਾ ਲੱਗ ਰਿਹਾ ਹੈਗਾ, ਜਿੱਥੇ ਇਹ ਫਲਾਈਟਾਂ ਵੀ ਕੈਂਸਲ ਕਰਨ ਲੱਗ ਪਏ ਹਨ, ਕਿਉਂਕਿ ਸਟ੍ਰਾਈਕ ਨੋਟਿਸ ਦੇ ਦਿੱਤਾ ਹੈਗਾ। ਲਓ ਜੀ, ਮੈਨੂੰ ਪਤਾ ਤੁਸੀਂ ਕੀ ਕਹਿਣਾ ਭਾਈ ਬਾਈ ਸਾਹਿਬ ਜੀ, ਪਰ ਇਹ ਹੋਇਆ ਕੱਲ੍ਹ, ਆਈ ਹੈਵ ਨੋ ਆਈਡੀਆ, ਪਰ ਜਿਹੜੀ ਆਵਾਜ਼ ਟੀ ਵੀ ਦੇ ਉੱਪਰ ਜਿਹੜੀ ਹੈਗੀ ਆ, ਸਹੀ ਰੇਡੀਓ ਦੇ ਉੱਪਰ ਸਹੀ ਜਾ ਰਹੀ ਆ। ਕਈ ਵਾਰੀ ਟੀ ਵੀ ਕਿਸੇ ਵੇਲੇ ਸਾਹ ਛੱਡ ਜਾਂਦਾ, ਪਤਾ ਨਹੀਂ ਕੱਲ੍ਹ, ਚਲੋ ਦੇਖ ਲੈਂਦੇ ਕੀ ਹੋ ਗਿਆ। ਬਲਦੇਵ ਸਿੰਘ ਜੀ ਤੁਸੀਂ ਆ ਜਾਓ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਬਲਦੇਵ ਸਿੰਘ ਜੀ ਲਾਈਨ ਕੱਟ ਗਏ ਹਨ, ਸੋਰੀ, ਕਾਫੀ ਲੰਬੇ ਸਮੇਂ ਹੋਰ ਸੀ, ਦੁਬਾਰਾ ਕਾਲ ਕਰ ਲਿਓ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਇੰਡੀਆ ਬਾਜ਼ਾਰ, ਚੈਨ ਸਿੰਘ ਬੋਲਾ ਦੀ ਮਿਹਨਤ ਨਾਲ ਇਹ ਖੜੇ ਕੀਤੇ ਹੋਏ ਜਿਹੜੇ ਗਰੋਸਰੀ ਦੇ ਸਟੋਰ ਹਨ, ਇੱਕ ਰੈਕਸਟਲ ਵਿਸ ਇਜ਼ਲਿੰਗਟਨ ਅਤੇ ਐਲਵਿਨ ਦੇ ਬਿਲਕੁਲ ਖੂੰਜੇ ਦੇ, ਚੌੜਾ ਬਾਜ਼ਾਰ ਕਹੀਦਾ ਸੀਗਾ, ਇੰਡੀਆ ਬਾਜ਼ਾਰ ਉੱਥੇ ਵੀ ਹੈਗਾ ਗਰੋਸਰੀ ਦਾ ਸਟੋਰ। ਇੱਕ ਹੈਗਾ ਬਰੈਂਪਟਨ ਦੇ ਵਿੱਚ, ਜਿਹੜਾ ਔਨ ਕੈਂਡੀ ਰੋਡ ਆ, ਨੌਰਥ ਆਫ ਬਵੇੜ, ਸਾਊਥ ਆਫ ਸੈਂਟਰ, ਬਹੁਤ ਵੱਡਾ ਸਟੋਰ ਹੈਗਾ ਇੰਡੀਆ ਬਾਜ਼ਾਰ। ਉੱਥੇ ਗਰੋਸਰੀ ਸ਼ਾਪ, ਮੀਟ ਸ਼ਾਪ, ਸਵੀਟ ਸ਼ਾਪ, ਡਾਈਨ ਇਨ, ਟੇਕ ਔਰ ਕੇਟਰਿੰਗ, ਟਿਫਨ ਸਰਵਿਸ ਅਤੇ ਗਰੋਸਰੀ ਦਾ ਪ੍ਰਾਈਸ ਬੜੀ ਵਧੀਆ ਹੁੰਦੀ ਹੈ। ਗਰੋਸਰੀ ਕਰਨੀ ਹੋਵੇ ਇੰਡੀਆ ਬਾਜ਼ਾਰ ਤੁਸੀਂ ਪਹੁੰਚ ਸਕਦੇ ਹੋ। ਅਵੀ ਧਾਲੀਵਾਲ ਜੀ ਜਿੱਥੇ ਬਹੁਤ ਵਧੀਆ ਬਿਜ਼ਨਸ ਵੀ ਕਰਦੇ ਹਨ, ਉੱਥੇ ਮੇਅਰ ਦੀ ਸੀਟ ਲਈ ਖੜ੍ਹੇ ਹਨ, ਸਿਟੀ ਆਫ ਬਰੈਂਪਟਨ ਦੀ ਮੇਅਰ ਦੀ ਸੀਟ ਲਈ ਖੜ੍ਹੇ ਹਨ। ਤੋ ਤੁਸੀਂ ਵੋਟ ਪਾਉਣੀ ਹੈ, ਵੋਟ ਪਾ ਕੇ ਇਹਨੂੰ ਜਿਤਾ ਸਕੇ, ਜਿਸ ਕਰਕੇ ਆਪਾਂ ਜਿੱਤ ਗਏ ਆਪਾਂ ਪ੍ਰੋਪਰਟੀ ਟੈਕਸ ਲੋਅ ਕਰਾਂਗੇ, ਕਈਆਂ ਦੇ ਫਰੀਜ਼ ਵੀ ਕਰਾਂਗੇ ਨਾਲ ਦੀ ਨਾਲ, ਜੋ ਕੁਛ ਤੁਸੀਂ ਕਹਿੰਦੇ ਸੀ ਵੀ ਸਿਟੀ ਆਹ ਨਹੀਂ ਕਰਦੀ, ਆਹ ਨਹੀਂ ਕਰਦੀ, ਆਹ ਇਕੱਲੇ ਕੀਤਾ, ਇੱਦਾਂ ਇਕੱਲੇ ਹੋਇਆ, ਉਹ ਸਾਰੇ ਘਪਲੇ ਬਾਹਰ ਲੈ ਕੇ ਆਵਾਂਗੇ। ਇਹ ਇਹਨਾਂ ਦਾ ਕਹਿਣਾ ਹੈਗਾ ਆ, ਕਹਿੰਦੇ ਆਈ ਵਿਲ ਵਰਕ ਫੇਅਰਲੀ ਵਿਦ ਐਵਰੀਬਾਡੀ। ਸ਼ੇਰ ਆਟਾ ਮੇਡ ਫਰੈਸ਼ ਐਂਡ ਕਹਿਣ ਦਾ, ਸ਼ੇਰ ਆਟਾ ਤੁਸੀਂ ਮਲਟੀਗ੍ਰੇਨ ਆਟੇ ਨੂੰ ਬੜਾ ਪਸੰਦ ਕਰਨ ਲੱਗ ਪਏ ਹੋ, ਹੁਣ ਦੇਗ ਆਟਾ ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਹੈਗਾ, ਤੁਸੀਂ ਪ੍ਰਸ਼ਾਦ ਆਟਾ ਵੀ ਖਰੀਦ ਸਕਦੇ ਹੋ ਵੱਖ ਵੱਖ ਸਟੋਰਾਂ ਤੋਂ। ਅਤੇ ਦੇਸੀ ਸੈਲ ਆਟਾ ਤੁਸੀਂ ਬੜਾ ਪਸੰਦ ਕੀਤਾ, ਵਿਨਾਪੈਗ ਵਿੱਚ ਬਣਦਾ ਅਤੇ ਨਾਲ ਦੀ ਨਾਲ ਵੈਂਕੂਵਰ ਵਿੱਚ ਐਵਰਸਪੋਰਟ ਦੇ ਵਿੱਚ ਬਣਦਾ ਹੈਗਾ, ਅਤੇ ਇੱਥੇ ਦੀ ਕਣਕ, ਇੱਥੇ ਦੀ ਇੰਪਲੋਈ, ਸਾਫ਼ ਸੁਥਰੀ ਫੈਸਿਲਿਟੀ, ਸ਼ੇਰ ਆਟਾ ਮੇਡ ਫਰੈਸ਼ ਇਨ ਕੈਨ ਦਾ। ਅਤੇ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਬਾਰੇ 1136 ਮੈਥਸਨ ਬੁਲਵਾਰਡ ਤੇ ਮਿਸਾਗਾ ਦੇ ਵਿੱਚ, ਡਰਾਈਵ ਥਰੂ ਆਲ ਚੇਂਜ ਆ, ਬ੍ਰੇਕ ਰਿਪੇਅਰ ਸਰਵਿਸ, ਏ ਸੀ ਰਿਪੇਅਰ, ਮੇਜਰ ਅਤੇ ਮਾਈਨਰ ਟਰੱਕਾਂ ਦੀ ਰਿਪੇਅਰ ਕਰਕੇ ਦਿੰਦੇ ਆ, ਟਾਇਰ ਚੇਂਜ, ਐਗਜ਼ਾਸਟ ਅਤੇ ਡਾਇਮੰਡ ਟਰੱਕ ਪਾਰਟਸ ਵੀ ਇਹਨਾਂ ਕੋਲ ਅਵੇਲੇਬਲ ਹਨ। ਡਾਇਮੰਡ ਟਰੱਕ ਪਾਰਟਸ ਖਰੀਦਣਾ ਚਾਹੁੰਦੇ ਹੋ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ਾਸਟ ਪਾਈਸ, ਫਰੰਟ ਗੇਅਰ, ਲੈਂਡਿੰਗ ਗੇਅਰ, ਰੇਡੀਏਟਰਸ, ਦੇ ਹੈਵ ਦੈਮ ਆਲ, ਤਾਂ ਤੁਸੀਂ 905-212-9900 ਦੇ ਸੰਪਰਕ ਕਰਨਾ। ਬਲਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਤੁਹਾਡੀ ਲਾਈਨ ਲੈ ਲੈਣਾ, ਫਿਰ ਮੈਂ ਕਲੀਅਰ ਕਰਨੀ ਲਾਈਨਾਂ।
1: ਅੰਮ੍ਰਿਤ ਸਾਹਿਬ
0: ਕੀ ਹਾਲ ਚਾਲ?
1: ਹਾਂ ਠੀਕ ਹੈ ਚਾਲ, ਹੁਣ ਵੋਟਾਂ ਮਿਲ ਕੇ ਖਾ ਦੂੰ, ਬਾਕੀ ਕੋਈ ਟੀਵੀ ਤੇ ਆਵਾਜ਼ ਨਹੀਂ ਆਉਂਦੀ।
0: ਕਈ ਵਾਰੀ ਕਿੱਕਰ ਹੋ ਜਾਂਦਾ, ਮੈਂ ਅੱਜ ਮੈਂ ਪੂਰਾ ਇੱਥੇ ਸਿਸਟਮ ਲਾਇਆ, ਦੇਖਦੇ ਕਿੱਦਾਂ, ਪਰ ਰੇਡੀਓ ਤੇ ਵਧੀਆ ਚੱਲ ਰਹੀ ਹੈਗੀ, ਹੁਣ ਮੈਸੇਜ ਆ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਹੁਣ ਦੱਸੋ ਤੁਸੀਂ ਕੀ ਕਰ ਰਹੇ
1: ਹੋ? ਇੱਕ ਬ੍ਰਹਮਪੁਰ ਚ ਹਿੱਤਾ ਮੇਰ ਤੁਹਾਡਾ ਫੇਰ ਆ ਰਿਹਾ, ਕਹਿੰਦਾ ਹੁਣ ਤੀਜੇ ਸਾਲ ਫੇਰ, ਕਹਿੰਦਾ ਮੈਂ ਤੁਹਾਡਾ ਭਲਾ ਕਰੂੰਗਾ, ਮੈਨੂੰ ਵੋਟਾਂ ਪਾ ਕੇ ਜਿਤਾਓ, ਤੇ ਬਾਕੀ ਹਸਪੀਟਲ ਲੱਭ ਗਿਆ ਕੱਲ ਤੁਹਾਨੂੰ?
0: ਹਾਂ ਸਰ, ਮੈਂ ਕੋਸ਼ਿਸ਼ ਕੀਤੀ ਸੀ ਲੱਭਣ ਦੀ, ਗਰਾਊਂਡ ਦੇ ਥੱਲੇ ਮੈਨੂੰ ਲੱਗਿਆ ਕੁਛ ਨਾ ਕੁਛ ਕੰਸਟਰਕਸ਼ਨ ਚੱਲਦੀ ਆ, ਪਰ ਮਰੀਜ਼ ਨੀ ਕਹਿੰਦੇ, ਰਜਿਸਟਰ ਹੋਏ ਵਜੇ ਪਤਾ ਲੱਗਾ ਮੈਂ ਲੱਭਿਆ ਨੀ। ਮੈਨੂੰ ਅਵਿਤਾ ਲੇਵਾਲੇ ਸੋਚਿਆ ਮੈਂ ਖੜੇ ਡਿੱਗਿਆ ਵੀ, ਐਸਾ ਨਹੀਂ, ਮੈਂ ਘਾਹ ਦੇ ਥੱਲੇ ਉਹ ਕੰਨ ਲਾ ਕੇ ਸੁਣਦਾ ਸੀਗਾ ਵੀ ਥੱਲੇ ਕੋਈ ਕੰਸਟਰਕਸ਼ਨ ਤਾਂ ਨੀ ਚੱਲਦੀ ਹੈਗੀ, ਪਰ ਨਹੀਂ
1: ਥੱਲੇ ਰੌਲਾ, ਫਿਰ ਤੁਸੀਂ ਉਂਗਲੀ ਐਵੇਂ ਚੜਾ ਲਈ, ਉਹ ਵਿੱਚ ਉਂਗਲੀ ਕਦੋਂ ਦਿੱਤੀ ਹਸਪੀਟਲ ਨੇ?
0: ਨਹੀਂ ਉਂਗਲੀ ਖਿਆਲ ਦੇਖੋ, ਉਂਗਲੀ ਦੇਖੋ ਜੀ, ਟੀਵੀ ਵਿੱਚ ਉਂਗਲੀ ਮੇਰੀ ਹੁਣ ਠੀਕ ਹੋ ਗਈ ਹੈਗੀ ਆ, ਤੇ ਟੁੱਟ ਗਈ ਸੀ, ਫੁੱਟਬਾਲ ਖੇਡਦੇ ਸੀਗੇ, ਪਰ
1: ਕੱਲ੍ਹ ਇਲਾਜ ਕਰਾ ਲਓ ਨਾ ਹਸਪੀਟਲ ਚੋਂ, ਮੈਂ ਤਾਂ ਅਭੀ ਧਾਲੀ ਜਾਣਾ, ਮੈਂ ਕੀ ਹੋਇਆ, ਦੰਬੜ ਸਾਹਿਬ ਡਿੱਗਿਆ ਪਿਆ, ਕਹਿੰਦਾ ਹਸਪੀਟਲ ਲਾਓ ਦਾ ਥੱਲੇ,
0: ਹਸਪੀਟਲ ਲੱਭਦੇ ਸੀਗੇ ਜੀ,
1: ਨਾਲੇ ਕਹਿੰਦਾ ਟਨਲ ਲਾਓ ਦਾ, ਨਾਲੇ 413 ਲਾਓ ਦਾ, ਇਹਦਾ ਹਾਈਵੇ ਬਣਨਾ ਸੀਗਾ। ਮੈਂ ਚੱਲ ਕੋਈ ਨਾਲ ਮਿਲ ਕੇ ਲੱਭਦੇ ਹਾਂ, ਧੰਨਵਾਦ,
0: ਸਭ ਕੁਝ ਅਨਾਉਂਸ ਕਰ ਗਿਆ, ਧੰਨਵਾਦ ਤੁਹਾਡਾ। ਸੋ ਦੁੱਖ ਲੱਗਦਾ ਜਦੋਂ ਗੁਆਂਢ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਹਸਪੀਟਲ ਆ ਜਾਣ, ਤੇ ਸਾਡੇ ਇੱਕ ਹੀ ਹੈਗਾ, ਇੱਕ ਸਾਈਡ ਵਿੰਗ ਆ, ਤੇ ਉੱਥੇ ਹਸਪੀਟਲ ਬਣਾਉਣ ਦੀ ਕੋਸ਼ਿਸ਼ ਕਰਦੇ, ਪਰ ਇਹ ਬਣਿਆ ਨਹੀਂ, ਪਾਪੂਲੇਸ਼ਨ ਵੀ ਸਾਡੀ ਵੱਧ ਹੈਗੀ ਆ, ਠੁੱਕਿਆ ਪਿਆ ਤੁਹਾਨੂੰ, ਠੁੱਕੇ ਰਹੋ, ਆਪਾਂ ਤਾਂ ਆਵਾਜ਼ ਉਠਾਉਂਦੇ ਆ, ਪੁੱਛਿਆ ਕਰੋ ਬਸ ਵੀ ਕਿੱਥੇ ਗਿਆ ਹਸਪੀਟਲ, ਵੀ ਤੰਬਰ ਤਾਂ ਅੰਡਰਗਰਾਊਂਡ ਲੱਭਦਾ ਸੀਗਾ, ਉੱਥੇ ਵੀ ਨਹੀਂ ਮਿਲਿਆ, ਮਸ਼ੀਨਾਂ ਕੋਈ ਆਦਿ ਘੁੰਮ ਰਹੀਆਂ, ਜੇ ਕਹਿ ਰਹੇ ਹੋ ਇੰਨਾ ਟਾਈਮ ਲੱਗ ਗਿਆ, ਕਿੰਨੇ ਸਾਲ, 8-9-10 ਸਾਲ ਲੱਗ ਗਏ ਉੱਥੇ ਸੜਕ ਬਲੋਕ ਕਰਨ ਨੂੰ, ਪਰਮਿਟ ਤੁਸੀਂ ਪਰਮਿਟ ਪਾਸ ਕਰਨੇ ਸਿਟੀ ਵਾਲਿਆਂ ਨੇ, ਤਾਂ ਹੀ ਪਾਸ ਹੋਏ ਹੋਊਗੇ ਜੇ ਉੱਥੇ ਹਸਪੀਟਲ ਆਉਣਾ ਹੋਊਗਾ, ਕੀ ਗੱਲ ਹੈਗੀ, ਦੱਸ ਦੇਵੋ ਯਾਰ, ਦੈਟਸ ਇਟ, ਦੈਟਸ ਰਾਮ ਸਿੰਘ। ਲਓ ਜੀ, ਮੈਂ ਡਾਇਮੰਡ ਟਰੱਕ ਪਾਰਟ ਦਾ ਕਹਿੰਦਾ ਸੁਰਜੀਤ ਜਾਂ ਬਲਕਾਰ ਜੀ ਨੇ ਸੰਪਰਕ ਕਰ ਲਿਆ, ਕੋਈ ਤੁਹਾਨੂੰ ਟਰੱਕਾਂ ਦੇ ਪਾਰਟਸ ਚਾਹੀਦੇ 905-212-9900, ਅਤੇ ਹੈਪੀ ਸਹੋਤਾ ਸਾਹਿਬ ਨੂੰ ਸਟਾਰਗੇਟ ਦੇ ਮਕੈਨਿਕ ਚਾਹੀਦੇ ਹਨ, ਸਪੈਸ਼ਲ ਇਲੈਕਟ੍ਰੀਕਲ ਮਕੈਨਿਕ ਜਿਹੜਾ ਡੀ ਪੀ ਐਫ ਨੂੰ ਡਾਇਗਨੋਸ ਕਰ ਸਕੇ, ਤੁਸੀਂ ਹੈਪੀ ਸਹੋਤਾ ਨਾਲ ਕਾਲ ਕਰਨੀ, ਐਸੇ ਵੇਲੇ ਉਹ ਭੱਜ ਰਹੇ ਹਨ, ਦੌੜ ਰਹੇ ਹਨ, ਬੜੀ ਐਕਸਰਸਾਈਜ਼ ਕਰਦੇ, ਆਪਣੀ ਸਿਹਤ ਨੂੰ ਫਿੱਟ ਰੱਖਦੇ ਆ, ਹੈਪੀ ਸਹੋਤਾ ਸਾਹਿਬ, ਨੰਬਰ 416-500-6635, 416-500-6635। ਲਓ ਜੀ, ਬੂਟਾ ਧਾਲੀਵਾਲ, ਇਹ ਵੀ ਸਟਾਰਗੇਟ ਦੀ ਸ਼ਾਨ ਹੈਗੀ ਆ, ਇਹ ਵੀ ਪ੍ਰੋਗਰਾਮ ਨੂੰ ਸੁਣ ਰਹੇ ਹਨ, ਅਤੇ ਮੇਰੇ ਦੋਸਤ ਆਪਣੇ ਆਈ ਮੇਲੇ ਦੀ ਟੀਮ ਕਸ਼ਮੀਰ ਧਾਨੀ ਜੀ ਪ੍ਰੋਗਰਾਮ ਸੁਣ ਰਹੇ ਹਨ, ਗੀਤ ਦੀ ਰਿਕੁਐਸਟ ਕੀਤੀ, ਮੈਂ ਲਾਉਣ ਦੀ ਕੋਸ਼ਿਸ਼ ਕਰੂੰਗਾ ਜ਼ਰੂਰ। ਵੈਸ ਜੈੱਟ ਵਾਲੇ ਕਾਫੀ ਲੰਬੇ ਸਮੇਂ ਤੋਂ ਇਹ ਨੈਗੋਸ਼ੀਏਸ਼ਨ ਕਰ ਰਹੇ ਹਨ, ਪਰ ਲੱਗਦਾ ਸਫਲ ਨਹੀਂ ਹੋ ਰਹੀਆਂ, ਹਜੇ ਵੀ ਕਹਿੰਦੇ ਜਿਹੜੀ ਆ ਬਾਰਗਨਿੰਗ ਚੱਲ ਰਹੀ ਹੈਗੀ ਆ, ਪਰ ਹੌਲੀ ਹੌਲੀ ਹੋਰ ਫਲਾਈਟਾਂ ਕੈਂਸਲ ਵੀ ਕਰਨ ਲੱਗ ਪਏ, ਕਿਉਂਕਿ ਇਸ ਵੀਕਐਂਡ ਦੇ ਨੋਟਿਸ ਦੇ ਦਿੱਤਾ ਇਹ ਸਟ੍ਰਾਈਕ 'ਤੇ ਜਾ ਸਕਦੇ ਆ, ਜੇ ਸਟ੍ਰਾਈਕ 'ਤੇ ਚੱਲ ਗਿਆ ਜੋਬ ਐਕਸ਼ਨ ਇਹਨਾਂ ਨੇ ਲੈ ਲਏ, ਅਤੇ ਫਿਰ ਕਾਫੀ ਲੋਕਾਂ ਦੀ ਜਿਹੜੀ ਆ ਟਰੈਵਲ ਪਲਾਨ ਉਹ ਚੇਂਜ ਹੋ ਜਾਣੇ ਆ, ਬਹੁਤ ਲੋਕਾਂ ਨੇ ਗਰਮੀਆਂ ਦੇ ਵਿੱਚ ਸਿਰਫ ਟਰੈਵਲ ਹੀ ਨਹੀਂ ਕਰਨਾ ਹੁੰਦਾ, ਗਾਹਾਂ ਤੋਂ ਗਾਹਾਂ ਫਲਾਈਟਾਂ, ਕੋਟੇਜਸ ਬੁੱਕ ਕੀਤੇ ਹੁੰਦੇ ਆ, ਸਭ ਕੁਛ ਲੋਸ ਵਿੱਚ ਚਲ ਜਾਂਦਾ ਹੈਗਾ ਜਦੋਂ ਇੱਦਾਂ ਕੰਮ ਪੈ ਜਾਵੇ, ਸੋ ਮੈਨੂੰ ਲੱਗਦਾ ਫਿਊਚਰ ਦੇ ਵਿੱਚ ਜੇ ਨਾ ਕਿਤੇ ਫਲਾਈਟ ਬੁੱਕ ਕਰਨੀ ਆ, ਜਿੱਥੇ ਤੁਸੀਂ ਕਾਫੀ ਸਾਰਾ ਪੈਸਾ ਖਰਚਿਆ, ਪਹਿਲਾਂ ਇਹੀ ਪਤਾ ਕਰ ਲਓ ਇਹਨਾਂ ਦਾ ਕੰਟਰੈਕਟ ਕਦੋਂ ਐਕਸਪਾਇਰ ਹੋਣਾ, ਨਹੀਂ ਤਾਂ ਦੇਰ ਇਜ਼ ਨੋ ਨੀਡ ਟੂ ਫਲਾਈ ਦੀਜ਼ ਏਅਰਲਾਈਨਜ਼, ਕਿਉਂਕਿ ਰਸਤੇ ਵਿੱਚ ਹੀ ਤੁਹਾਡਾ ਸਭ ਕੁਝ ਚੇਂਜ ਹੋ ਜਾਂਦਾ ਹੈਗਾ। ਸੋ ਆਪਣੀਆਂ ਫਲਾਈਟ ਟਾਈਮ ਚੈੱਕ ਕਰ ਲੈਣੀਆਂ, ਟਿਕਟਾਂ ਇਸ਼ੂ ਹੋਣਗੀਆਂ ਕਿ ਨਹੀਂ ਹੋਣਗੀਆਂ, ਇਹ ਹਵਾ ਵਿੱਚ ਉੜਨਗੇ ਕਿ ਨਹੀਂ ਨਹੀਂ ਉੜਨਗੇ, ਕਿ ਬਾਹਰ ਐਨਕਾਂ ਲਾ ਕੇ ਸਾਈਨ ਫੜ ਕੇ ਖੜੇ ਰਹਿਣਗੇ, ਉਹ ਵੀ ਦੇਖਣ ਵਾਲੇ ਹੁੰਦੇ, ਦੇਖਿਓ ਜ਼ਰੂਰ। ਲਓ ਜੀ, ਜਸ ਭੁੱਲਰ ਸਾਹਿਬ 416-732-2611 ਮੌਲਗੀ ਦੀਆਂ ਸੇਵਾਵਾਂ ਪੇਸ਼ ਕਰਦੇ ਹਨ, ਅਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਐਂਡ ਸਰਵਿਸ, ਕੋਰਪੋਰੇਟ ਟੈਕਸ ਰਿਟਰਨ ਫਾਈਲਿੰਗ, ਪਰਸਨਲ ਟੈਕਸ ਭਰਵਾਉਣਾ ਹੋਵੇ 905-451-1414 905-451-1414 'ਤੇ ਪਾਲ ਮਾਂਗਰ ਸਾਹਿਬ ਨਾਲ ਗੱਲਬਾਤ ਕਰ ਲੈਣੀ। ਜਸਪਾਲ ਗੋਣੀ ਸਾਹਿਬ ਦਾ ਨੰਬਰ 416-674-7070। ਡਿਕਸੀ ਗੁਰੂ ਘਰ ਬਹੁਤ ਸਾਰੇ ਕੈਂਪ ਚੱਲ ਰਹੇ ਹਨ ਜਿਹੜੇ ਬੱਚਿਆਂ ਵਾਸਤੇ ਹੁੰਦੇ ਹਨ, ਅਤੇ ਤੁਸੀਂ ਕਿਸੇ ਵੀ ਕੈਂਪ ਵਿੱਚ ਰਜਿਸਟਰ ਹੋਣਾ ਹੋਵੇ, ਸੋਕਰ ਵੀ ਚੱਲਦਾ, ਫੀਲਡ ਹਾਕੀ ਵੀ ਚੱਲਦੀ ਆ। ਇਸ ਅਮੇਜ਼ਿੰਗ ਡਿਕਸੀ ਗੁਰੂ ਘਰ ਨੇ ਕਿੰਨੀ ਐਕਸਪੈਂਸ਼ਨ ਕਰ ਦਿੱਤੀ ਹੈਗੀ ਆ, ਜੇ ਦੇਖਿਆ ਕਿੰਨੀ ਐਕਸਪੈਂਸ਼ਨ ਕਰ ਡਿਕਸੀ ਗੁਰੂ ਘਰ ਮੋਹਰੇ ਜੋੜਾ ਘਰ ਬਹੁਤ ਤਕੜਾ ਬਣਾ ਦਿੱਤਾ ਹੈਗਾ, ਗੁੰਮੜ ਵੀ ਚੇਂਜ ਕਰ ਦਿੱਤਾ ਹੈਗਾ, ਸਦਾ ਹੀ ਕੰਸਟਰਕਸ਼ਨ ਚੱਲਦੀ ਹੈ, ਦਿਸਦੀ ਆ। ਕਈਆਂ ਵਿੱਚ ਤਾਂ ਗੁਰੂ ਘਰ ਨੂੰ ਮਾਫ਼ ਕਰਨਾ, ਕਾਫ਼ੀ ਲੰਬਾ ਟਾਈਮ ਹੋ ਗਿਆ ਉਹਨਾਂ ਕੋਲ ਬੇਸਮੈਂਟ ਦੀ ਸਮੈਲ ਨਹੀਂ ਹੋਈ, ਦੂਰ ਹੋਈ, ਕੋਸ਼ਿਸ਼ ਲੱਗੇ ਹੋਇਆ ਕਰਨ, ਪਰ ਜਿਹੜੇ ਗੁਰੂ ਘਰ ਦਿਸਦਾ ਤੁਹਾਨੂੰ ਸਾਹਮਣੇ ਹੀ ਦਿਸਦਾ ਬਈ ਕਿੰਨਾ ਐਕਸਪੈਂਸ਼ਨ ਅਤੇ ਸਰਵਿਸ ਕਰ ਰਹੇ ਹਨ ਬਾਹਰ ਬਿਲਡਿੰਗ ਦੀ ਅਤੇ ਗੁਰੂ ਘਰ ਦੀ ਵਧੀਆ ਹੈਗਾ, ਕੰਮ ਕਰਦੇ ਹਨ ਅਤੇ ਦਿਸਦਾ ਹੈਗਾ, ਚੰਗਾ ਵੀ ਲੱਗਦਾ। ਐਲ ਪੀ ਰੂਫਿੰਗ ਸ਼ਿੰਗਲਸ ਰਿਪਲੇਸ ਕਰਨੇ ਹੋਣ, ਰਿਪੇਅਰ ਕਰਨੇ, ਕੌਂਕ੍ਰੀਟ ਦਾ ਕੰਮ ਹੋਵੇ ਤਾਂ 416-672-7216 'ਤੇ ਸੰਪਰਕ ਕਰਨਾ, 416-672-7216। ਚਾਰ ਲੇਨ ਪੇਂਟਿੰਗ, ਹੋਟਲ ਮੋਟਲ ਪੇਂਟ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ, ਅਤੇ 416-230-4000। ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ ਮੋਰਗੇਜ ਸਲਿਊਸ਼ਨ ਲੈ ਕੇ ਆਉਂਦੇ ਤੁਹਾਡੇ ਵਾਸਤੇ, 6479888731। ਮੋਰਗੇਜ ਚਾਹੀਦੇ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ, 647-988-8731 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਮੈਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਇੱਕ ਬ੍ਰੇਕ ਲੈਂਦਾ, ਬ੍ਰੇਕ ਤੋਂ ਬਾਅਦ ਮੈਂ ਖਬਰਾਂ ਹੀ ਲੈ ਕੇ ਆਉਂਗਾ ਮੈਂ ਤੁਹਾਡੇ ਵਾਸਤੇ, ਅਤੇ ਨਾਲੇ ਚੈੱਕ ਕਰ ਲੈਂਦੇ ਹੈਗੇ ਆ ਸਮੋਸਾ ਸਵੀਟ ਫੈਕਟਰੀ ਸਪੈਸ਼ਲ ਸੇਲ, ਸਮੋਸੇ ਦੇ ਨਾਲ ਕਹਿੰਦੇ ਚਟਣੀ ਜ਼ਰੂਰ ਲੈ ਕੇ ਜਾਇਆ ਕਰੋ।

0: ਪਹਿਲਾਂ ਸਵੇਰਾ ਤਾਂ ਚੜ ਲੈਂਦੇ, ਵੇਟ ਕਰ ਲਾ ਵੇਟ ਕਰ ਲਾ ਵੇਟ ਕਰ ਲਓ ਪਲੀਜ਼। ਮੇਰੇ ਦੋਸਤ ਗੋਗਾ ਗਹੋਣੀਆ ਜੀ ਵੀ ਪ੍ਰੋਗਰਾਮ ਨੂੰ ਸੁਣ ਰਹੇ ਹਨ, ਧੰਨਵਾਦ। ਗੋਗਾ ਗਹੋਣੀਆ ਜੀ ਡਿਕਸੀ ਗੁਰੂ ਘਰ ਦੇ ਸੇਵਾਦਾਰ, ਤੁਸੀਂ ਵੀ ਸੇਵਾ ਕਰਨੀ ਹੋਵੇ ਕਿਸੇ ਵੀ ਗੁਰੂ ਘਰ ਜਾ ਕੇ ਸੇਵਾ ਕਰ ਸਕਦੇ ਹੋ, ਕੋਈ ਨਹੀਂ ਤੁਹਾਨੂੰ ਰੋਕਦਾ ਸੇਵਾ ਤੋਂ। ਪਰ ਰੂਲ ਦਾ ਰੈਗੂਲੇਸ਼ਨ ਹਰ ਇੱਕ ਸੰਸਥਾ ਦੇ ਹੁੰਦੇ ਹਨ, ਪਹਿਲਾਂ ਪੁੱਛ ਲਿਆ ਕਰੋ ਅਤੇ ਨਿਮਰਤਾ ਦੇ ਨਾਲ ਸਮਝਾ ਦਿੰਦੇ ਹਨ ਅਤੇ ਬਾਅਦ 'ਚ ਸੇਵਾ 'ਤੇ ਲੱਗ ਜਾਇਆ ਕਰੋ। ਮੰਗਲਵਾਰ ਵਾਲੇ ਦਿਨ ਜੇ ਮੈਂ ਨਾ ਗਲਤ ਹੋਵਾਂ, ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਆ ਜਾਣ ਨੂੰ, ਬਹੁਤ ਸਾਰੇ 40-50 ਜਾਣੇ ਕਾਫੀ ਲੰਬੇ ਸਨ। ਆਈ ਥਿੰਕ ਉਹਦੇ ਵਿੱਚ ਜਸ ਭੁੱਲਰ ਸਾਹਿਬ ਵੀ ਇਨਵੋਲਵ ਹੁੰਦੇ ਹਨ, ਜਿੱਥੇ ਸਾਰੀ ਕਿਚਨ ਦੀ A to Z ਸੇਵਾ ਤਾਂ ਰੋਜ਼ ਹੁੰਦੀ ਆ, ਪਰ A to Z ਸੇਵਾ ਸਭ ਕੁਛ ਬਾਹਰ ਕੱਢ ਕੇ ਕਲੀਨ ਕਰਦੇ ਹਨ, ਸਾਫ ਕਰਦੇ ਹਨ। ਸੋ ਬੜੀ ਜ਼ਰੂਰੀ ਹੁੰਦੀ ਸੇਵਾ ਕਰਨੀ। ਕਈ ਵਾਰੀ ਬਹੁਤ ਸੈਸਾਂ ਸਾਂਭਦੇ ਆਪਾਂ ਗੱਲਾਂ ਬਾਤਾਂ ਕਰਨ ਲੱਗ ਪਈਦਾ, ਜੁੜ ਕੇ ਦੇਖੋ ਨਾਲ, ਇਹ ਬੜਾ ਕੰਮ ਔਖਾ ਹੁੰਦਾ। ਕਈ ਵਾਰੀ ਬੰਦਾ ਇੱਕ ਵਾਰੀ ਜੁੜ ਜਾਂਦਾ ਕਹਿੰਦਾ ਯਾਰ ਛੱਡੋ ਸਾਰੇ ਪਾਸੇ, ਨਸ਼ੇ ਵੀ ਛੱਡ ਦਿੰਦੇ ਹਨ ਅਤੇ ਸੇਵਾ ਵੱਲ ਲੱਗ ਜਾਂਦੇ ਹਨ। ਨਸ਼ੇ ਕੋਈ ਚੰਗੇ ਨਹੀਂ ਹੁੰਦੇ ਆ, ਪਰਿਵਾਰਾਂ ਦੇ ਪਰਿਵਾਰ ਖਿਲਰੇ ਪਏ ਹਨ, ਦੂਰ ਹੋਣ ਦੀ ਕੋਸ਼ਿਸ਼ ਕਰੋ। ਆ ਜਿਹੜੀ ਵੇਪਿੰਗ ਜਿਹੀ ਹੈਗੀ ਨਾ ਆਈ ਹੋਈ, ਬੱਚਿਆਂ ਦੇ ਬੈਗ ਚੈੱਕ ਕਰ ਲਿਆ ਕਰੋ। ਆਪਾਂ ਤਾਂ ਕਹਿੰਦੇ ਬੱਚਿਆਂ ਦੇ ਬੈਗ, ਕਈ ਵਾਰੀ ਜਿਹੜੇ ਬੱਚੇ ਉਂਗਲ ਫੜ ਕੇ ਉਹਨਾਂ ਤੋਂ ਉੱਧਰ ਨੂੰ ਤੁਰ ਪੈਂਦੇ ਹਨ, ਜਦੋਂ ਬੰਦਾ 25-30 ਸਾਲ ਦਾ ਫਿਰ ਬੰਦਾ ਸੋਚਣ ਲੱਗ ਪੈਂਦਾ ਮੇਰੇ ਉੱਤੇ ਜ਼ਿੰਮੇਵਾਰੀਆਂ ਹਨ, ਫਿਰ ਉਹ ਘੱਟ ਉੱਧਰ ਨੂੰ ਜਾਂਦੇ ਹਨ, ਰਿਸਪੋਂਸੀਬਲ ਹੀ ਕਰਦੇ ਹਨ। ਪਰ ਜਦੋਂ ਛੋਟੇ ਹੁੰਦੇ ਹਨ ਪਤਾ ਨਹੀਂ ਹੁੰਦਾ, ਤੋ ਸਾਡਾ ਫਰਜ਼ ਹੁੰਦਾ ਇਹਨਾਂ ਨੂੰ ਗਾਈਡ ਕਰਨ ਵਾਸਤੇ। ਸੋ ਟੇਕ ਕੇਅਰ ਆਫ ਦਮ, ਟੇਕ ਕੇਅਰ ਆਫ ਦ ਬੈਗਸ, ਕਿੱਥੇ ਜਾਂਦੇ ਹਨ ਕਿੱਥੇ ਆਉਂਦੇ ਹਨ, ਸਿੱਧਾ ਕਹਿ ਦਿਆ ਕਰੋ, ਨੋਟੀਫਿਕੇਸ਼ਨ ਮੈਨੂੰ ਦੇਵੋ ਔਨ ਕਰਕੇ ਵੀ ਤੁਸੀਂ ਕਿੱਥੇ ਗਏ ਆ, ਮੈਂ ਤੁਹਾਨੂੰ ਪਾਲਿਆ ਪੋਸਿਆ, ਮੈਂ ਤੁਹਾਡਾ ਪੈਸਾ ਦੇ ਰਿਹਾ, ਖਰਚਾ ਦੇ ਰਿਹਾ, ਘਰ ਵਿੱਚ ਤੁਸੀਂ ਰਹਿੰਦੇ ਹੋ, ਮੇਰਾ ਵੀ ਰਾਈਟ ਬਣਦਾ ਤੁਸੀਂ ਕਿੱਥੇ ਜਾ ਰਹੇ ਹੋ, ਵੈਸੇ ਜੋ 1800 ਥੱਲੇ ਹੁੰਦੇ ਆ। ਡਰਿਆ ਨਾ ਕਰੋ, ਜੋ ਇੱਕ ਵਾਰੀ ਡਰ ਗਿਆ ਮੁੜ ਕੇ ਕਹਿੰਦੇ ਹੁਣ ਮੈਨੂੰ ਘੁੰਡੀ ਘੁਮਾਣੀ ਆ ਗਈ, ਹੁਣ ਮੈਂ ਆਪਣੇ ਮੰਮੀ ਡੈਡੀ ਨੂੰ ਪਤਾ ਲੱਗਿਆ ਕਿੱਦਾਂ ਇਹਨਾਂ ਨੂੰ ਵਰਤ ਸਕਦਾ ਹੈਗਾ, ਇਹ ਹੋ ਰਿਹਾ ਹੈਗਾ ਤਾਂ ਮੈਂ ਗੱਲਾਂ ਕਰ ਰਿਹਾ। ਜਸਟ ਬੀ ਕੇਅਰਫੁਲ। ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲਿਆਂ ਦੀ ਕਬੱਡੀ ਦੁਬਾਰਾ ਫਿਰ ਸ਼ੁਰੂ ਹੋ ਜਾਣੀ ਹੈਗੀ ਆ, CSN ਦੇ ਕਬੱਡੀ ਗਰਾਊਂਡ 15 August ਨੂੰ ਦੱਸੀ ਹੋਈ ਹੈ ਡੇਟ, ਆਉਣ ਵਾਲੇ ਦਿਨ ਸਾਰੀਆਂ ਡੇਟਾਂ ਸ਼ੇਅਰ ਕਰਦੇ ਹਾਂ। ਕੋਈ ਪਲੇਅਰ ਹੁਣ ਬ੍ਰਿਟਿਸ਼ ਕੋਲੰਬੀਆ ਕੈਲਗਰੀ ਉੱਧਰ ਖੇਡਣ ਗਏ ਹਨ, ਅਤੇ ਸਿੱਖ ਗੇਮਸ ਜਿਹੜੀਆਂ ਹੈਗੀਆਂ ਕੈਨੇਡਾ ਵਿੱਚ ਆ ਰਹੀਆਂ, ਸਿੱਖ ਗੇਮਸ ਕੈਨੇਡਾ ਬਰੈਂਪਟਨ ਦੇ ਵਿੱਚ ਅੱਜ 31 July ਤੋਂ 31 August ਤੀਕਰ ਚੱਲਣੀਆਂ। ਬਰੈਂਪਟਨ ਸੋਕਰ ਸੈਂਟਰ, KC ਕੈਮਲ ਕਮਿਊਨਿਟੀ ਸੈਂਟਰ, ਅਤੇ ਕਬੱਡੀ, ਫੀਲਡ ਹਾਕੀ, ਬਾਸਕਟਬਾਲ, ਸੋਕਰ, ਵਾਲੀਬਾਲ, ਗੱਤਕਾ, ਵੇਟ ਲਿਫਟਿੰਗ, ਇਹ ਸਭ ਕੁਛ ਹੋਣਾ। ਸੋ ਤੁਸੀਂ ਫੈਮਿਲੀ ਸਮੇਤ ਪਹੁੰਚ ਸਕਦੇ ਹੋ ਗੇਮਾਂ ਨੂੰ ਦੇਖਣ ਵਾਸਤੇ, ਅਤੇ ਅੰਮ੍ਰਿਤਪਾਲ ਸ਼ੇਲਗਿਰ ਜਾਂ ਹਰਜੀਤ ਸੋਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ, ਗੱਲ ਕਰ ਲੈਣੀ ਹੈ ਤੁਸੀਂ 6478979625। ਅਤੇ ਸੈਣੀ ਪਿਕਨਿਕ ਸੰਡੇ 31 August ਨੂੰ ਆ ਰਹੀ ਹੈ ਬੈਲਾ ਗਾਰਡਨ ਦੇ ਵਿੱਚ, ਤਾਰਾ ਸਿੰਘ ਦਾ ਨੰਬਰ 6479928799। ਅਤੇ ਪੰਜਾਬੀ ਵਿਰਸਾ 2026 Sunday August 9 ਨੂੰ ਹੋਣ ਜਾ ਰਿਹਾ, ticketmaster.ca ਦਾ ਹਰਜਿੰਦਰ ਗਿੱਲ ਸਿੰਘ ਦੀ ਟੀਮ ਨਾਲ ਸੰਪਰਕ ਕਰ ਲੈਣਾ, 6474006682। ਅਤੇ ਸਾਂਝਾ ਵਿਰਸਾ ਹਰਜੀਤ ਜੰਜੋ ਸਾਹਿਬ ਦੀ ਪਿਕਨਿਕ ਜਿਹੜੀ ਹੈਗੀ ਆ, ਉਸ ਉਹ ਵੀ Sunday August 23 ਨੂੰ ਬੱਲੇ ਬੱਲੇ ਫਾਰਮ, ਬੱਲੇ ਬੱਲੇ ਫਾਰਮ 'ਤੇ ਕੋਈ ਜਾਣਕਾਰੀ ਲੈਣੀ ਆ ਪਹੁੰਚਣ ਵਾਸਤੇ, 6478355294। ਪੁਲਮਨ ਆਟੋ ਕਲੀਨ ਵਾਲੇ ਪ੍ਰੋਗਰਾਮ ਸੁਣ ਰਹੇ, ਰਾਜੂ ਬਾਈ ਜੀ ਚਮਕੌਰ ਬੰਬਰਾ ਸਾਹਿਬ ਪ੍ਰੋਗਰਾਮ ਸੁਣ ਰਹੇ ਹਨ, ਲਓ ਜੀ ਕਿਆ ਬਾਤ ਆ, ਬੰਬਰਾ ਕੰਸਟਰਕਸ਼ਨ ਤੋਂ ਰਾਜੂ ਕਹਿੰਦੇ ਹਨ ਚਮਕੌਰ ਸਾਹਿਬ ਜੀ। ਅਤੇ ਹੈਪੀ ਸੋਤਾ ਨੂੰ ਮਕੈਨਿਕ ਚਾਹੀਦੇ ਹਨ, ਇੰਜਨ ਡਾਇਗਨੋਸ ਕਰਕੇ ਕਰਨਾ ਹੁੰਦਾ ਹੋਵੇ, DPM ਡਾਇਗਨੋਸ ਅਤੇ DPF ਹੁੰਦਾ ਆਈ ਥਿੰਕ, ਅਤੇ ਇਲੈਕਟ੍ਰੀਕਲ ਮਕੈਨਿਕ ਦੀ ਨੌਲੇਜ ਹੋਵੇ ਤਾਂ ਗ੍ਰੇਟ ਪਲੇਸ ਟੂ ਵਰਕ, ਗੁੱਡ ਪੇ, ਟ੍ਰੇਨਿੰਗ ਕੁੱਡ ਵੀ ਪ੍ਰੋਵਾਈਡਡ, 416-566-3526। ਲਓ ਜੀ ਇਸ ਬੰਦੇ ਨੂੰ ਟ੍ਰੇਨਿੰਗ ਦੀ ਕੋਈ ਲੋੜ ਹੈ ਨਹੀਂ, NDP ਲੀਡਰ ਜਗਮੀਤ ਸਿੰਘ, ਇਹ ਮੈਂ ਖਬਰ ਕੱਲ੍ਹ ਕੱਢੀ ਹੋਈ ਸੀ, ਪਰ ਫੋਨ ਕਾਲ ਇੰਨੇ ਬਿਜ਼ੀ ਹੋ ਗਏ, ਉੱਧਰੋਂ ਸਤਪਾਲ ਜੌਹਰ ਨਾਲ ਗੱਲਬਾਤ ਕੀਤੀ, ਆਜ਼ਾਦ ਗੋਇਡ ਨਾਲ ਵੀ ਗੱਲਬਾਤ ਕੀਤੀ, ਅਤੇ ਮੈਂ ਖਬਰਾਂ ਵੱਲ ਜਾ ਹੀ ਨਹੀਂ ਸਕਿਆ। ਸੋ ਅੱਜ ਮੈਂ 2-4 ਖਬਰਾਂ ਪੜ੍ਹ ਦੇਵਾਂ, ਫਿਰ ਆਪਾਂ ਗੱਲਾਂ ਬਾਤਾਂ ਮਾਰਾਂਗੇ ਭੁੱਲਰ ਸਾਹਿਬ ਨਾਲ ਵੀ, ਅਤੇ ਨਾਲ ਦਿਆਂ ਫਿਰ ਆਪਾਂ ਤੁਹਾਡੇ ਫੋਨ ਕਾਲ ਵੀ ਲਵਾਂਗੇ। ਸੋ ਠਹਿਰ ਕੇ, ਫਾਰਮਰ ਫੇਲਡ ਫੈਡਰਲ, ਫੇਲਡ ਤਾਂ ਮੈਂ ਨਹੀਂ ਕਹਿੰਦਾ, ਚਲ ਕਾਫੀ ਕੰਮ ਕੀਤਾ, ਡੈਂਟਰ ਲਿਆ ਕੇ ਦਿੱਤੀ ਹੈਗੀ ਆ, ਫਾਰਮਰ ਫੈਡਰਲ ਲਈ NDP ਲੀਡਰ ਜਗਮੀਤ ਸਿੰਘ ਕੰਸਿਡਰ ਕਰ ਰਿਹਾ ਡੈਸਟੀਨੇਸ਼ਨ ਆਫ ਕੈਨੇਡਾ ਦੀ ਜੋਬ, 3.5 lakh ਨਾਲ ਤਨਖਾਹ ਹੈਗੀ ਆ, ਪੋਸੀਬਿਲਿਟੀ ਹੈਗੀ ਆ, ਮਿਲ ਸਕਦੀ ਹੈਗੀ ਆ, ਪਰ ਲੋਕ ਹੀ ਨਹੀਂ ਖੁਸ਼ ਹੈਗੇ। ਬਸ ਮੈਂ ਇੰਨਾ ਕੁਛ ਕਹਿ ਦੇਵਾਂ, ਕਮੈਂਟ ਪੜ੍ਹ ਲਿਓ ਥੱਲੇ ਜਾ ਕੇ, ਹੁਣ ਨਹੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪੋਸਟ 'ਤੇ, ਜੋਬਾਂ ਕਿੱਥੇ ਗਈਆਂ, ਆਪਣੇ ਕੈਨੇਡਾ ਵਾਸਤੇ ਕੁਝ ਨਾ ਕੁਝ ਕਰਨਾ ਪੈਣਾ ਆ। ਡਾਊਨ ਟਾਊਨ ਦੇ ਵਿੱਚ CNE ਚੱਲਦੀ ਹੁੰਦੀ ਆ, ਅਤੇ ਜਦੋਂ ਜੋਬਸ ਖੋਲ੍ਹੀਆਂ ਨਾ, ਨਿਆਣੇ 6 ਵਜੇ ਲਾਈਨ ਵਿੱਚ ਲੱਗ ਗਏ, ਤਾਂ 50,000 ਐਪਲੀਕੇਸ਼ਨਾਂ ਪਹੁੰਚੀਆਂ ਸੀਗੀਆਂ, 5,000 ਸਿਰਫ ਹਾਇਰ ਕਰਨੇ ਆ, ਅਤੇ ਬਾਕੀ 45,000 ਤੋਂ ਵੱਧ ਕਿੱਥੇ ਗਏ। ਤੇ ਸਵੇਰੇ ਸਵੇਰੇ ਮੋਨਾ ਮਹਿੰਗੀ ਜੀ ਆਉਂਦੀ ਹੁੰਦੀ, ਸ਼ੁੱਕਰਵਾਰ ਨੂੰ ਕਿੱਧਰ ਗਏ ਮੈਂ ਚੈੱਕ ਕਰ ਲੈਂਦਾ ਤੇ ਲਓ ਜੀ ਲਾਈਨ ਫਲੈਸ਼ ਨੌ ਹੀ ਲਿਆ, ਲਾਈਨ ਫਲੈਸ਼ ਕਰ ਲਈ, ਲੱਗਦਾ ਭਾਅ ਜੀ ਉਹਨਾਂ ਨੇ ਚਾਹ ਪਿਲਾਤੀ ਹੈਗੀ ਅਦਰਕ ਵਾਲੀ ਗੁੜ ਪਾ ਕੇ। ਉੱਠ ਬੀਬੀ ਤੇ ਕਰ ਬਿਜ਼ਨਸ, ਬਿਜ਼ਨਸ ਬੜਾ ਜ਼ਰੂਰੀ ਆ, ਕਰਨਾ ਹੀ ਬੜਾ ਜ਼ਰੂਰੀ ਆ, ਮਿਹਨਤ ਨਾਲ ਕਰਦੇ ਹਨ। ਬਹੁਤ ਸਾਰੀਆਂ ਐਸੀਆਂ ਲੇਡੀਜ਼ ਹਨ ਜੇ ਦੇਖਿਆ ਹੋਵੇ ਵੱਖ ਵੱਖ ਬਿਜ਼ਨਸ ਦੇ ਵਿੱਚ, ਜਿਹੜੀ ਮਾਰਕੀਟਿੰਗ ਕਰਨੀ ਬੜੀ ਜ਼ਰੂਰੀ ਹੁੰਦੀ ਆ, ਆਪਣੀ ਜੋਬ ਬਾਰੇ ਨੌਲੇਜ ਰੱਖਣੀ ਬੜੀ ਜ਼ਰੂਰੀ ਹੁੰਦੀ ਆ, ਉਹਨਾਂ ਵਿੱਚੋਂ ਇੱਕ ਹਨ ਮੋਨਾ ਮਹਿੰਗੀ ਜੀ। ਜੇ ਮੈਂ ਰੀਅਲ ਸਟੇਟ ਦੀ ਗੱਲ ਕਰਦਾ, ਮਨਜੀਤ ਚੀਮਾ ਜੀ ਬੜੀ ਮਿਹਨਤ ਕਰਦੇ, 1800 ਤੋਂ ਰੀਅਲ ਸਟੇਟ ਦੀ ਬਿਜ਼ਨਸ ਵਿੱਚ ਹਨ, 416-357-99-65 ਉਹਨਾਂ ਦਾ ਨੰਬਰ ਆ, ਖੋਜ ਕੇ ਸਰਚ ਕਰਕੇ ਸਟੱਡੀ ਕਰਕੇ ਪ੍ਰੋਪਰਟੀਆਂ ਵੇਚਦੇ ਹਨ, ਉਹਨਾਂ ਨਾਲ ਗੱਲਬਾਤ ਕਰ ਲਈ। ਅਤੇ ਇੱਕ ਮੋਨਾ ਮਹਿੰਗੀ ਜੀ ਹਨ, ਇਹ ਵੀ ਬੜੀ ਮਿਹਨਤ ਕਰਦੇ ਹਨ ਅਤੇ ਤੁਹਾਡੇ ਵਾਸਤੇ ਕਾਫੀ ਸਾਰੀ ਜਾਣਕਾਰੀ ਲੈ ਕੇ ਆਉਂਦੇ। ਮੋਨਾ ਜੀ ਨਾਲ ਪਹਿਲਾਂ ਆਪਾਂ ਗੱਲਬਾਤ ਕਰ ਲਈਏ, ਫਿਰ ਆਪਾਂ ਗੱਲਾਂ ਬਾਤਾਂ ਕਰ ਰਹੇ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
1: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਭਾਈ, ਸੱਜੇ ਪਾਸੇ ਤੁਹਾਡਾ ਬੈਠਾ ਲੱਤ ਮਾਰ ਕੇ ਬਾਹਰ ਕੱਢਿਆ ਕਿ ਚਾਹ ਬਣਾਈ ਕਿ ਨਹੀਂ ਵੀਰ ਵੇਰੇ ਨੇ? ਆਪਣੇ ਕੰਮ ਨੂੰ ਪਿਆਰ ਕਰਿਆ ਕਰੋ, ਰੱਬ ਖੁਦ ਜਾਣਦਾ ਬੜੀ ਮਿਹਨਤ ਕਰਦੇ ਹੋ ਤੁਸੀਂ, ਲੋਕੀ ਜਾਣਦੇ ਹਨ। ਆਪਾਂ ਇੰਸ਼ੋਰੈਂਸ ਜਿਹੜੀ ਲੈਣੀ ਬੜੀ ਜ਼ਰੂਰੀ ਹੁੰਦੀ ਹੈ, ਥੋੜੀ ਹੋਵੇ ਵੱਧ ਹੋਵੇ ਡਿਪੈਂਡ ਕਰਦਾ ਤੁਹਾਨੂੰ ਕਿੰਨੀ ਕੁ ਲੋੜ ਹੈ, ਲੋੜ ਮੁਤਾਬਿਕ ਸਭ ਕੁਛ ਕਰਨਾ ਪੈਂਦਾ। ਅੱਜ ਕਿਸ ਵਿਸ਼ੇ ਤੇ ਗੱਲ ਕਰਨਾ ਚਾਹੁੰਦੇ ਹੋ?
1: ਬਿਲਕੁਲ ਬਲਜਿੰਦਰ ਜੀ, ਆਪਾਂ ਅਕਸਰ ਉਸ ਵਿਸ਼ੇ ਤੇ ਗੱਲ ਕਰਦੇ ਹੁੰਦੇ ਹਾਂ ਕਿ ਜੋ ਵੀ ਪਰਸਨ ਇੱਥੇ ਨਵੇਂ ਆਏ ਨੇ, ਇਨਕਮ ਨਹੀਂ ਹੈਗੀ ਹੈ, ਇਨਕਮ ਹਜੇ ਘੱਟ ਹੈਗੀ ਹੈ, ਐਸੈਟਸ ਬਿਲਡਅਪ ਨਹੀਂ ਹੋਏ ਹੈਗੇ ਹੈ, ਅਸੀਂ ਬੇਸਿਕ ਇੰਸ਼ੋਰੈਂਸ ਕਰਵਾ ਕੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਜ਼ਰੂਰ ਕਵਰ ਕਰੀਏ। ਚਾਹੇ ਉਹ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ, ਬੇਸਿਕ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਹਰ ਪ੍ਰੋਸਪੈਕਟਿਵ ਤੋਂ ਅਸੀਂ ਕਵਰੇਜ ਹੋਵੇ ਸਾਡੇ ਕੋਲ ਜੇ ਲੋੜ ਪੈਂਦੀ ਹੈਗੀ ਹੈ। ਦੂਜੇ ਪਾਸੇ ਉਹਨਾਂ ਦੀ ਮੈਂ ਜ਼ਰੂਰ ਗੱਲ ਕਰਨਾ ਚਾਹੂੰਗੀ ਜਿਨ੍ਹਾਂ ਨੂੰ ਕਾਫੀ ਟਾਈਮ ਇੱਥੇ ਹੋ ਗਿਆ ਹੈਗਾ, ਜਾਂ ਤਾਂ ਉਹ ਇਸ ਟਾਈਮ ਤੇ ਆਪਣੀ ਫੈਮਿਲੀ ਦੀ ਵੈਲਥ ਜਿਹੜੀ ਹੈਗੀ ਹੈ ਆਪਣੇ ਬੱਚਿਆਂ ਨੂੰ ਆਪਣੇ ਨੈਕਸਟ ਜਨਰੇਸ਼ਨ ਨੂੰ ਪਾਸ ਆਨ ਕਰਨਾ ਚਾਹੁੰਦੇ ਨੇ ਟੈਕਸ ਫ੍ਰੀ, ਜਾਂ ਫਿਰ ਇਸ ਤਰੀਕੇ ਦੇ ਪਰਸਨ ਜਿਹਨਾਂ ਦੇ ਕਾਰਪੋਰੇਟ ਜਿਹੜੇ ਕਿ ਕਾਰਪੋਰੇਸ਼ਨ ਓਨ ਕਰਦੇ ਨੇ, ਬਿਜ਼ਨਸ ਓਨ ਕਰਦੇ ਨੇ, ਸੈਲਫ ਇੰਪਲੋਇਡ ਹੈਗੇ ਨੇ, ਇਸ ਟਾਈਮ ਤੇ ਕਾਰਪੋਰੇਸ਼ਨ ਚੱਲ ਰਹੀਆਂ ਨੇ ਜਿਹਦੇ ਵਿੱਚ ਰਿਟੇਨ ਅਰਨਿੰਗ ਵੀ ਇਕੱਠੀ ਹੋ ਰਹੀ ਹੈ, ਪੈਸਿਵ ਇਨਕਮ ਬਣੀ ਜਾ ਰਹੀ ਹੈਗੀ ਹੈ, ਪਰ ਜਿਸ ਤਰੀਕੇ ਦੇ ਨਾਲ ਅਸੀਂ ਕੰਮ ਕਰਦੇ ਹੈਗੇ ਆ, ਬਹੁਤ ਵਾਰ ਮੈਂ ਇੱਦਾਂ ਦੇ ਕੇਸਿਸ ਦੇਖੇ ਹੈ ਕਿ ਅਸੀਂ ਜਸਟ ਕੰਮ ਕਰੀ ਜਾਂਦੇ, ਇਨਕਮ ਅਰਨ ਕਰਦੇ ਹੈਗੇ ਆ, ਪਰ ਇਸ ਤਰੀਕੇ ਦੀਆਂ ਸਟ੍ਰੈਟੇਜੀਸ ਨੂੰ ਨਹੀਂ ਯੂਜ਼ ਕਰਦੇ ਕਿਉਂਕਿ ਇਹ ਇਨਕਮ ਅੱਗੇ ਕਿੱਦਾਂ ਪਾਸ ਆਨ ਕਰਨੀ ਹੈ। ਓਬਵੀਅਸਲੀ ਜੇ ਕਾਰਪੋਰੇਸ਼ਨ ਦੇ ਵਿੱਚ ਹੀ ਪਏ ਰਹਿੰਦੇ ਹੈਗੇ ਆ, ਫਿਊਚਰ ਦੇ ਵਿੱਚ ਤੁਸੀਂ ਸਮਾਲ ਬਿਜ਼ਨਸ ਡਿਡਕਸ਼ਨ ਜਿਹੜੇ ਬੈਨੀਫਿਟਸ ਹੈਗੇ ਆ ਉਹਨਾਂ ਨੂੰ ਲੂਜ਼ ਕਰ ਜਾਂਦੇ ਹੋ ਕਿਉਂਕਿ ਤੁਹਾਡੀ ਰਿਟੇਨ ਅਰਨਿੰਗ ਜਿਹੜੀ ਹੈਗੀ ਉਹ ਇਨਕਰੀਜ਼ ਹੋਈ ਜਾ ਰਹੀ ਹੈ। ਦੂਜੇ ਪਾਸੇ ਇਹ ਹੈਗਾ ਕਿ ਓਬਵੀਅਸਲੀ ਜੇ ਉਹਨੂੰ ਅਸੀਂ ਕਢਾ ਕੇ ਐਜ਼ ਅ ਡਿਵੀਡੈਂਟ ਜਾਂ ਪੇ ਚੈੱਕ ਦੀ ਤਰ੍ਹਾਂ ਕਢਾਉਂਦੇ ਹੈਗੇ ਆ, ਓਬਵੀਅਸਲੀ ਉਹਦੇ ਵਿੱਚ ਤੁਹਾਨੂੰ ਟੈਕਸੇਸ਼ਨ 45% ਤੋਂ 53% ਦੇ ਟੈਕਸ ਬ੍ਰੈਕਟ ਦੇ ਹਿਸਾਬ ਦੇ ਨਾਲ ਪੈ ਜਾਂਦਾ ਹੈਗਾ। ਦੂਜੇ ਪਾਸੇ ਇੱਕ ਹੋਰ ਆਪਸ਼ਨ ਹੁੰਦੀ ਹੈਗੀ ਹੈ ਕਿ ਅਸੀਂ ਇਨਸਟੈਡ ਕਿ ਟੈਕਸੇਸ਼ਨ ਪੇ ਕਰਨ ਦੀ ਬਜਾਏ ਕਾਰਪੋਰੇਸ਼ਨ ਦੇ ਵਿੱਚੋਂ ਹੀ ਇਨਵੈਸਟਮੈਂਟ ਦੇ ਵਿੱਚ ਪਾ ਦਈਏ ਤਾਂ ਕਿ ਇੱਕ ਤਾਂ ਇਹ ਟੈਕਸੇਸ਼ਨ ਅਕਰ ਨਹੀਂ ਕਰੂਗੀ, ਦੂਜੀ ਚੀਜ਼ ਇਹ ਹੈਗੀ ਹੈ ਕਿ ਜਦੋਂ ਉਹਦੇ ਉੱਤੇ ਗਰੋਥ ਹੋਣੀ ਹੈਗੀ ਹੈ ਤਾਂ ਉਸ ਟਾਈਮ ਤੇ ਤੁਹਾਨੂੰ ਕੋਈ T5 ਜਾਂ ਕੋਈ ਵੀ ਟੈਕਸ ਅਕਰ ਨਹੀਂ ਹੋਣਾ ਐਨੁਅਲੀ। ਤੀਜੀ ਚੀਜ਼ ਇਹ ਪੂਰਾ ਦਾ ਪੂਰਾ ਮਨੀ ਨੈਕਸਟ ਜਨਰੇਸ਼ਨ ਨੂੰ ਪਾਸ ਆਨ ਵੀ ਹੋ ਸਕਦਾ ਟੈਕਸ ਫ੍ਰੀ, ਤੇ ਨਾਲ ਦੀ ਨਾਲ ਇਹ ਵੀ ਆਪਸ਼ਨ ਹੁੰਦੀ ਹੈਗੀ ਹੈ ਕਿ ਜੇ ਤੁਸੀਂ ਜਿੰਦੇ ਜੀ ਆਪ ਮਨੀ ਯੂਜ਼ ਕਰਨਾ ਚਾਹੋ ਤਾਂ ਵੀ ਤੁਸੀਂ ਟੈਕਸੇਸ਼ਨ ਤੋਂ ਬਚ ਸਕਦੇ ਹੁੰਦੇ ਹੈਗੇ ਹੋ ਲੀਗਲ ਤਰੀਕੇ ਦੇ ਨਾਲ। ਸੋ ਇਸ ਤਰੀਕੇ ਦੀਆਂ ਸਟ੍ਰੈਟੇਜੀਸ ਜਿਹੜੀਆਂ ਹੈਗੀਆਂ, ਚਾਹੇ ਅਸੀਂ ਕਾਰਪੋਰੇਟ ਓਨਡ ਇਨਵੈਸਟਮੈਂਟ ਦੀ ਗੱਲ ਕਰੀਏ, ਕਾਰਪੋਰੇਟ ਓਨਡ ਪਾਰਟਿਸਿਪੇਟਿੰਗ ਪਾਲਿਸੀਜ਼ ਦੀ ਗੱਲ ਕਰੀਏ, ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਡਿਪੈਂਡਿੰਗ ਕਿ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ ਕੀ ਸੂਟੇਬਲ ਹੈਗਾ। ਮੈਂ ਜ਼ਰੂਰ ਕਹੂੰਗੀ ਆਪਣੇ ਜਿੰਨੇ ਵੀ ਕਾਰਪੋਰੇਸ਼ਨ ਪਰਸਨਸ ਓਨ ਕਰਦੇ ਨੇ, ਬਿਜ਼ਨਸ ਓਨ ਕਰਦੇ ਨੇ, ਇਸ ਟਾਈਮ ਤੇ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਸਟ੍ਰੈਟੇਜੀਜ਼ ਹੁੰਦੀਆਂ, ਟਾਈਮ ਸਿਰ ਆਪਾਂ ਉਹਨਾਂ ਨੂੰ ਯੂਜ਼ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਤੁਸੀਂ ਉਸਦੀ ਗਰੋਥ ਦਾ ਬੈਨੀਫਿਟ ਲੈ ਸਕੋ, ਆਪਣੀ ਰਿਟਾਇਰਮੈਂਟ ਪਲੈਨਿੰਗ ਕਰ ਸਕੋ ਉਸੇ ਦੇ ਨਾਲ, ਤੇ ਨਾਲ ਦੇ ਨਾਲ ਇਹ ਵੀ ਪਲੈਨਿੰਗ ਪਹਿਲਾਂ ਹੀ ਕਰ ਸਕੋ ਕਿ ਉਹ ਮਨੀ ਜੇ ਅੱਗੇ ਨੈਕਸਟ ਜਨਰੇਸ਼ਨ ਨੂੰ ਪਾਸ ਆਨ ਕਰਨਾ ਹੋਇਆ ਤਾਂ ਉਸ ਟਾਈਮ ਤੇ ਵੀ ਕੋਈ ਟੈਕਸੇਸ਼ਨ ਅਕਰ ਨਾ ਹੋਵੇ। ਤੁਸੀਂ ਡਿਟੇਲ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਜੀ, ਮੋਨਾ ਮਹਿੰਗੀ @416 ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਝਾਤ ਮਾਰੀ ਜਾਵੇ ਆਪਣੀ, ਚਾਹੇ ਸਟੇਟ ਪਲੈਨਿੰਗ ਦੀ ਗੱਲ ਕਰੀਏ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰੀਏ, ਜਾਂ ਫਿਰ ਆਲਰੇਡੀ ਕੋਈ ਪਾਲਿਸੀਜ਼ ਜਾਂ ਤੁਹਾਡੀਆਂ ਇਨਵੈਸਟਮੈਂਟ ਚੱਲ ਰਹੀਆਂ ਨੇ ਉਹਨਾਂ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਮੈਂ ਤੇ ਮੇਰੀ ਪੂਰੀ ਟੀਮ ਕੰਮ ਕਰ ਰਹੇ ਹੈਗੇ ਹਾਂ ਅਸੀਂ ਵੀਕਐਂਡ ਤੇ ਤੁਸੀਂ ਸਾਨੂੰ ਮਿਲ ਕੇ ਕੰਟੈਕਟ ਕਰ ਸਕਦੇ, ਕੰਟੈਕਟ ਕਰਕੇ ਸਾਨੂੰ ਸਾਡੇ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ, ਤਾਂ ਕਿ ਆਫਿਸ ਦੇ ਵਿੱਚ ਮਿਲ ਕੇ ਅਸੀਂ ਤੁਹਾਨੂੰ ਪੂਰੀ ਆਪਸ਼ਨਸ ਦੱਸ ਸਕੀਏ ਕਿ ਤੁਹਾਡੀ ਪਾਲਿਸੀਜ਼ ਦੇ ਵਿੱਚ ਕੀ ਕਵਰੇਜ ਹੈਗੀ ਆ, ਕੀ ਆਪਸ਼ਨਸ ਅਵੇਲੇਬਲ ਹੈ, ਕਦੋਂ ਤੁਸੀਂ ਉਹਨਾਂ ਨੂੰ ਐਕਸਪਲੋਰ ਕਰ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਬਾਰੇ, ਸੁਪਰਵਿਜ਼ਨ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ, ਜਾਂ ਫਿਰ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਤਾਂ ਕਾਲ ਕਰ ਸਕਦੇ ਜੀ 416-509-1509, ਜਾਂ ਫਿਰ ਆਫਿਸ ਮਿਲ ਸਕਦੇ ਹੋ। ਇੰਸ਼ੋਰੈਂਸ ਫਾਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਫਿਰ ਤੁਹਾਨੂੰ ਕੋਈ ਵੀ ਆਪਣੀ ਇਨਵੈਸਟਮੈਂਟ ਜਿਹੜੀਆਂ ਚੱਲ ਰਹੀਆਂ ਨੇ, FHSA, ਕੋਈ RESP, TFSA, ਤੁਸੀਂ ਕਿਤੇ ਵੀ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ ਕੀਤੀਆਂ ਹੋਈਆਂ ਨੇ, ਉਹਨਾਂ ਦੀ ਗਰੋਥ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਕਿ ਗਰੋਥ ਹੋ ਰਹੀ ਹੈ, ਕਿਵੇਂ ਇਨਵੈਸਟਮੈਂਟ ਦਾ ਪੋਰਟਫੋਲੀਓ ਤਿਆਰ ਕੀਤਾ ਸੀਗਾ, ਉਹਨੂੰ ਰਿਵਿਊ ਕਰਨ ਦੇ ਲਈ ਵੀ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ। ਮੋਨਾ ਮਹਿੰਗੀ 416-509-1509, ਥੈਂਕ ਯੂ ਸੋ ਮਚ।
0: ਹੋਰ ਕਰੋ, ਮੈਂ ਅੱਜ ਕੱਲ ਕਾਲ ਆਈ ਸੀਗੀ ਇੱਕ ਕਿਸੇ ਪਰਿਵਾਰ ਦੀ, ਉਹ ਕਹਿੰਦੇ ਵੀ ਬਹੁਤ ਸਾਰਾ ਪੈਸਾ ਇਕੱਠਾ ਕਰਵਾ, ਕਹਿੰਦੇ ਬੱਚਿਆਂ ਵਾਸਤੇ ਛੱਡ ਦੇਵੋ, ਫਿਊਚਰ ਵਾਸਤੇ ਉਹਨਾਂ ਵਾਸਤੇ ਛੱਡ ਦੇਵੋ, ਆਹ ਕਰ ਦੇਵੋ, ਲੱਗਦਾ ਉਹਦੇ ਪਰਿਵਾਰ ਵਿੱਚ ਉਹਨਾਂ ਨਿਆਣੇ ਉਹਨਾਂ ਨੂੰ ਛੱਡ ਕੇ ਚੱਲੇ। ਕਹਿੰਦੇ ਆਪਾਂ ਕਾਫੀ ਸਾਰਾ ਪੈਸਾ ਜੋੜਿਆ ਸੀ ਇੰਸ਼ੋਰੈਂਸ ਦੇ ਵਿੱਚ, ਕੀ ਆਪਾਂ ਉਹਨੂੰ ਰਿਵਰਸ ਕਰ ਸਕਦੇ ਹੈਗੇ ਵੀ ਉਹਨਾਂ ਦੇ ਨੌ ਤਰੀਕਾ ਭਾਵੇਂ 18 ਸਾਲ ਤੋਂ ਵੱਧ ਹੋ ਗਏ ਆ। ਕਹਿੰਦੇ ਜੇ ਸਾਡੇ ਲਈ ਨਹੀਂ ਕੁਛ ਕਰ ਸਕਦੇ ਤਾਂ ਸਾਡਾ ਜੋੜਿਆ ਪੈਸਾ ਸਾਨੂੰ ਵੀ ਵਾਪਸ ਆਉਣਾ ਚਾਹੀਦਾ। ਇੱਧਰ ਕੋਈ ਹੋ ਸਕਦਾ ਹੈਗਾ ਜੇ ਬੈਨੀਫਿਸ਼ਰੀ ਜਾਂ ਉਹਨਾਂ ਨੂੰ ਦਿੱਤੀ ਹੋਈ ਪੈਸੇ ਮਾਂ ਪੇ ਪੇ ਕਰਦੇ ਹੋਣ, ਐਟ ਦੀ ਐਂਡ ਨਹੀਂ ਬਣੀ ਪਰਿਵਾਰ ਦੇ ਵਿੱਚ, ਜਦੋਂ ਵਿਆਹ ਹੋ ਗਿਆ ਬੱਚਿਆਂ ਦੇ, ਉਹ ਸਭ ਕੁਛ ਲੈ ਕੇ ਚੱਲ ਗਏ ਤੇ ਇੰਸ਼ੋਰੈਂਸ ਦੇ ਪੈਸੇ ਵੀ ਲੈ ਕੇ ਚੱਲ ਗਏ, ਕੋਈ ਉਹਨਾਂ ਨੂੰ ਮਿਲਣੇ ਆ, ਕੋਈ ਉਹਨਾਂ ਦੀ ਇੰਸ਼ੋਰੈਂਸ ਇਹਨਾਂ ਨੇ ਪੈਸੇ ਪੇਕਰ ਕੀਤੀ, ਕਹਿੰਦੇ ਰਿਵਰਸ ਹੋ ਸਕਦੇ ਪੈਸੇ, ਕੀ ਆਪਾਂ ਉਹਨਾਂ ਨੂੰ ਕੈਸ਼ ਕਰ ਸਕਦੇ ਹਾਂ?
1: ਬਜਿੰਦਰ ਜੀ, ਇੱਦਾਂ ਦੀ ਆਪਸ਼ਨ ਅਵੇਲੇਬਲ ਹੁੰਦੀਆਂ, ਪਰ ਇਹ ਹੈਗਾ ਕਿ ਮੈਂ ਪਾਲਿਸੀ ਦੇਖ ਕੇ ਹੀ ਉਹਨਾਂ ਨੂੰ ਡਿਟੇਲ ਚ ਦੱਸ ਸਕਦੀ ਹਾਂ, ਕਿਉਂਕਿ ਇੱਕ ਰੀਜ਼ਨ ਕੀ ਹੈ ਕਿ ਜਦੋਂ ਬੱਚਿਆਂ ਦੀ ਪਾਲਿਸੀ ਜੇ ਅੱਜ ਤੋਂ 18 ਸਾਲ ਪਹਿਲਾਂ 20 ਸਾਲ ਪਹਿਲਾਂ ਕੀਤੀ ਸੀ, ਤਾਂ ਓਬਵੀਅਸਲੀ ਬੱਚੇ 18 ਸਾਲ ਤੋਂ ਘੱਟ ਦੀ ਉਮਰ ਦੇ ਹੋਣਗੇ, ਤਾਂ ਉਸ ਟਾਈਮ ਤੇ ਓਬਵੀਅਸਲੀ ਹੈਗਾ ਕਿ ਪੇਰੈਂਟਸ ਹੀ ਐਪਲੀਕੈਂਟ ਹੋਣਗੇ ਤੇ ਬੱਚੇ ਇੰਸ਼ੋਰਡ। ਸੋ ਉਸ ਟਾਈਮ ਤੇ ਜਦੋਂ ਪੇਰੈਂਟਸ ਐਪਲੀਕੈਂਟ ਹੈਗੇ ਆ, ਤਾਂ ਉਸਦੇ ਵਿੱਚ ਕੈਸ਼ ਵੈਲਿਊਜ਼ ਬਿਲਡਅਪ ਹੋਈਆਂ ਹੋਣੀਆਂ, ਤਾਂ ਪੇਰੈਂਟਸ ਉਸ ਕੈਸ਼ ਵੈਲਿਊਜ਼ ਨੂੰ ਈਜ਼ੀਲੀ ਹੁਣ ਕਢਾ ਸਕਦੇ ਨੇ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਬੱਚਿਆਂ ਨੂੰ ਪਾਸ ਆਨ ਨਹੀਂ ਕਰਨੀ ਆ। ਪਰ ਇਹ ਬੈਟਰ ਮੈਂ ਉਹਨਾਂ ਨੂੰ ਓਪੀਨੀਅਨ ਤਾਂ ਹੀ ਦੇ ਸਕੂੰਗੀ ਕਿ ਜੇ ਉਹ ਮੈਨੂੰ ਕੰਟੈਕਟ ਕਰ ਲੈਣ ਤਾਂ ਜ਼ਿਆਦਾ ਬੈਟਰ ਹੈਗਾ, ਤਾਂ ਕਿ ਪਾਲਿਸੀ ਨੂੰ ਰਿਵਿਊ ਕਰਕੇ ਐਗਜੈਕਟਲੀ ਮੈਂ ਦੱਸ ਸਕੂੰਗੀ ਕਿੰਨੀ ਅਮਾਊਂਟ ਉਹਨਾਂ ਨੂੰ ਮਿਲ ਸਕਦੀ, ਕਿ ਉਹਦੇ ਵਿੱਚ ਫਾਰਮਸ ਚਾਹੀਦੇ ਹੋਣਗੇ ਤੇ ਪੂਰੀ ਸਰਵਿਸ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਊਗੀ, ਓਬਲੀਗੇਸ਼ਨ ਫ੍ਰੀ ਐਂਡ ਕੰਸਲਟੇਸ਼ਨ ਫ੍ਰੀ।
0: ਕੀ ਬਾਤ ਹੈ, ਬਹੁਤ ਬਹੁਤ ਧੰਨਵਾਦ। ਤੇ ਪਾਣੀ ਦਾ ਗਲਾਸ ਵੀ, ਚਾਹ ਤਾਂ ਤੁਸੀਂ ਪੀਂਦੇ ਨਹੀਂ ਹੈਗੇ। ਯੂ ਹੈਵ ਅ ਗੁੱਡ ਡੇ, ਹੈਵ ਅ ਗੁੱਡ ਵੀਕ, ਐਂਡ ਰਾਜਕੁਸ਼ੀ ਰੱਖੀ ਚੜ੍ਹਦੀ ਕਲਾ ਵਿੱਚ ਰੱਖੀ। ਧੰਨਵਾਦ ਮੋਨਾ ਜੀ,
1: ਥੈਂਕ ਯੂ ਸੋ ਮਚ ਜੀ,
0: ਬਹੁਤ ਬਹੁਤ ਧੰਨਵਾਦ। ਮੁੜ ਕੇ ਫਿਰ ਆਉਂਦੇ ਹਾਂ ਵਾਪਸ ਇੱਕ ਬ੍ਰੇਕ ਤੋਂ ਬਾਅਦ।
2: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ। Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992-92-905-564-9292. ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟਸ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਹੈ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ
3: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ
2: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ ਟੀਮ ਡਰਾਈਵਰ ਅਤੇ ਓਨਰ ਆਪਰੇਟਰ ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ
3: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ
4: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
5: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪੌਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 905-670-4444
0: ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਦਾ ਸਟੂਡੀਓ ਦੇ ਨੰਬਰ 416-837-1515 416-837-1515 ਲੌਂਗ ਵੀਕਐਂਡ ਆ ਰਿਹਾ ਹੈ ਜਸਟ ਬੀ ਕੇਅਰਫੁਲ ਡਰਿੰਕਿੰਗ ਐਂਡ ਡਰਾਈਵਿੰਗ ਦਾ ਖਿਆਲ ਰੱਖਿਓ ਈ ਸਕੂਟਰ ਦਾ ਖਿਆਲ ਰੱਖਿਓ ਬਜ਼ੁਰਗਾਂ ਨੂੰ ਬੇਨਤੀ ਹੈਗੀ ਜਿਹੜੇ ਤੁਹਾਡੇ ਸਕੂਟਰ 'ਚ ਨਾ 80 ਦੀ ਸਪੀਡ ਹੁੰਦੀ ਆ ਏਅਰਪੋਰਟ ਰੋਡ ਟੋਰਮਨ ਰੋਡ ਡਿਕਸੀ ਰੋਡ 'ਤੇ ਚਲੇ ਜਾਂਦੇ ਨਾ ਕੰਮ ਬੜਾ ਔਖਾ ਹੋ ਜਾਂਦਾ ਸਾਰਿਆਂ ਦਾ ਤੁਹਾਡਾ ਵੀ ਅਤੇ ਡਰਾਈਵਰ ਦਾ ਵੀ ਕੇਅਰਫੁਲ ਹੋ ਕੇ ਚਲਾਇਆ ਕਰੋ ਕਿ ਬੜਾ ਕੰਮ ਔਖਾ ਹੁੰਦਾ ਆ ਗੱਡੀਆਂ ਨੂੰ ਖੱਬੇ ਸੱਜੇ ਲੈ ਗਏ ਤੁਹਾਨੂੰ ਵੀ ਜਗ੍ਹਾ ਦੇਣੀ ਹਰ ਇੱਕ ਬੰਦਾ ਬਿਜ਼ੀ ਹੁੰਦਾ ਸੋ ਵੀਕਐਂਡ ਦੇ ਉੱਪਰ ਬਹੁਤ ਸਾਰੇ ਐਕਸੀਡੈਂਟ ਲੌਂਗ ਵੀਕਐਂਡ ਦੇ ਹੁੰਦੇ ਹਨ ਉਹ ਬਚਾਉਣ ਦੀ ਕੋਸ਼ਿਸ਼ ਲੱਗੇ ਹੋਏ ਕਰਨ ਇੱਕ ਵਾਰਨਿੰਗ ਦੇ ਰਹੇ ਹਨ ਮੈਸੇਜ ਦੇ ਰਹੇ ਹਨ ਪੁਲਿਸ ਵਾਲੇ ਵੀ ਜਸਟ ਬੀ ਕੇਅਰਫੁਲ ਬੀ ਸੇਫ ਐਂਡ ਇੰਜੋਏ ਦਾ ਲੌਂਗ ਵੀਕਐਂਡ ਕਰੇਬੀਅਨ ਕਾਰਨਵਲ ਜਿਹੜਾ ਹੈਗਾ ਉਹ ਹੋਣ ਜਾ ਰਿਹਾ ਇਸ ਵੀਕਐਂਡ ਦੇ ਡਾਊਨ ਟਾਊਨ ਦੇ ਵਿੱਚ ਵੱਖਰਾ ਹੀ ਨਜ਼ਾਰਾ ਹੁੰਦਾ ਆ ਅਤੇ ਟ੍ਰੈਫਿਕ ਫੁੱਲ ਬਿਜ਼ੀ ਹੁੰਦਾ ਆ ਅਤੇ ਦੇਖਣਾ ਹੋਵੇ ਪਹੁੰਚਣਾ ਹੋਵੇ ਇੰਜੋਏ ਕਰਿਓ ਟੋਰਾਂਟੋ ਦਾ ਕਰੇਬੀਅਨ ਕਾਰਨਵਲ ਜਿਹੜਾ ਹੈਗਾ ਆ ਉਹ ਲੌਂਗ ਵੀਕਐਂਡ ਦੇ ਚੱਲਣਾ ਅਤੇ ਲਓ ਜੀ ਇੱਕ ਕਾਲ ਮੈਂ ਲੈ ਲੈਂਦਾ 4146 ਤੁਸੀਂ ਏਅਰ ਤੇ ਹੋ ਜੀ
6: ਹਾਂਜੀ ਸੰਬਰ ਸਿੰਘ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
6: ਭਾਜੀ ਦੇਖੋ ਮਾਸ ਕਾਂਗਰਸ ਜੀ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਜਿਵੇਂ ਇਹ ਨਾ ਬੁੜੇ ਵੋਟਰ ਹੈਗੇ ਲਿਬਰਲ ਦੇ ਪੱਕੇ ਬੁੜੇ ਬੁੜੇ 65 ਓਵਰ ਉਹਨਾਂ ਦੀ ਕੁਛ ਖਬਰੀ ਹੈਗੀ ਇਸ ਮਹੀਨੇ ਸੇ ਨਾ $9 ਵੱਧ ਜੂਗਾ ਜਿਹੜੇ 65 ਸੇ ਉੱਪਰ ਹੈਗੇ ਔਰ ਜੋ 75 ਸੇ ਉੱਪਰ ਹੈ ਉਹਨਾਂ ਦੇ ਲਈ ਔਰ ਵਧੀਆ ਖੁਸ਼ੀ ਹੈਗੀ $10 ਵੱਧ ਜੂਗਾ ਜੀ
0: ਜੀ
6: ਹਾਂਜੀ ਹੁਣ ਹਾਂਜੀ ਪੈਸੇ ਖੁਸ਼ਖਬਰੀ ਦੇਣੀ ਸੀਗੀ ਹੁਣ ਇੱਕ ਹੋਰ ਖਬਰ ਇਹ ਹੈ ਜੀ ਕਿ ਕੈਨੇਡਾ ਦੇ ਲਈ ਕੋਈ ਡੀਲ ਨਹੀਂ ਬਣ ਰਹੀ ਹੈ ਕਿ ਬਰੁਕਫੀਲਡ ਦੀ ਹਰ ਹਫਤੇ ਡੀਲ ਬਣ ਰਹੀ ਹੈਗੀ ਜੀ ਅਮਰੀਕਾ ਵਿੱਚ ਧੰਨਵਾਦ ਜੀ
0: ਬਹੁਤ ਬਹੁਤ ਧੰਨਵਾਦ ਕਈ ਅੱਖਾਂ ਦੇ ਮੈਨੂੰ ਸਮਝ ਨਹੀਂ ਲੱਗੀ ਮਾਫ ਕਰ ਦੇਣਾ ਪਰ ਬਾਅਦ ਚ ਗੱਲ ਕਰ ਜੋਬ ਐਕਸ਼ਨ ਕੋਰ ਬਗੀਨੇ ਸੂਨ ਇਸ ਸੰਡੇ 12:01 AM ਇਹ ਗੱਲਬਾਤ ਚੱਲ ਰਹੀ ਹੈਗੀ ਆ ਜੀ ਵੈਸਟ ਜੈਟ ਦੀ 4400 ਫਲਾਈਟ ਅਟੈਂਡੈਂਸ ਉਹ ਕਹਿੰਦੇ ਵੀ ਸਾਨੂੰ ਸਾਡੀ ਅਨਪੇਡ ਵਰਕ ਦੇ ਜਿਹੜੇ ਪੈਸੇ ਉਹ ਚਾਹੀਦੇ ਹਨ ਉੱਧਰ ਵੈਸਟ ਜੈਟ ਕਹਿ ਰਹੀ ਹੈਗੀ ਆ ਵੈਸਟ ਜੈਟ ਕਹਿੰਦੀ ਵੀ $28.45 ਤੋਂ ਲੈ ਕੇ $53.61 ਪਰ ਆਵਰ ਇਹਨਾਂ ਨੂੰ ਮਿਲਦੇ ਆ ਇਹ ਕ੍ਰੈਡਿਟ ਆਵਰ ਇਕੁਅਲ ਟੂ 1.5 ਆਵਰ ਡਿਊਟੀ ਆਵਰਸ ਸੋ ਕ੍ਰੈਡਿਟ ਆਵਰ ਦੇ ਸ਼ਾਇਦ ਟੈਕਸ ਬਚਾਉਣ ਦੀ ਖਾਤਰ ਇਹਨਾਂ ਨੇ ਕੀਤਾ ਹੋਊਗਾ ਕੋਈ ਇੱਕ ਘੰਟਾ ਕੰਮ ਕਰੇ ਤੁਹਾਨੂੰ ਅੱਧਾ ਘੰਟਾ ਹੋਰ ਮਿਲਦਾ ਜਿਸ ਤਰ੍ਹਾਂ ਦੱਸਿਆ ਗਿਆ ਹੈਗਾ ਆ ਕਹਿੰਦੇ ਬੇਸਡ ਔਨ ਦਿਸ ਪੇ ਸਟਰਕਚਰ ਜਿਹੜੇ ਕੈਬਨ ਕਰੂ ਕੰਮ ਕਰਦੇ ਆ 1,440 ਘੰਟੇ ਉਹਨਾਂ ਨੂੰ ਹੋਰ ਮਿਲਦੇ ਆ 960 ਘੰਟੇ ਕ੍ਰੈਡਿਟ ਦੇ ਵਿੱਚ ਮਿਲਦੇ ਆ ਸੋ ਮੈਂ ਕੋਸ਼ਿਸ਼ ਕਰੂੰਗਾ ਜਾਣਾ ਏਅਰਪੋਰਟ 'ਤੇ ਜੇ ਕਿਸੇ ਵੈਸਟ ਜੈਟ ਵਾਲੇ ਨਾਲ ਗੱਲਬਾਤ ਹੋ ਜਾਵੇ ਐਕਸਪਲੇਨ ਕਰ ਦੇਣ ਜੇ ਇੱਕ ਘੰਟਾ ਕੰਮ ਕਰਦੇ ਡੇਢ ਘੰਟਾ ਕ੍ਰੈਡਿਟ ਮਿਲਦਾ ਜਿਹੜਾ ਦੱਸ ਰਹੇ ਹਨ ਅਤੇ ਫਿਰ ਵੀ ਨਹੀਂ ਖੁਸ਼ ਉਹ ਦੋਨਾਂ ਪੈਸਿਆਂ ਨੂੰ ਗੱਲਬਾਤ ਕਰਨੀ ਹੈਗੀ ਅਨਪੇਡ ਦੇ ਪੈਸੇ ਤਾਂ ਮਿਲਣੇ ਚਾਹੀਦੇ ਹੈਗੇ ਜ਼ਰੂਰ ਸੋ ਵੈਸਟ ਜੈਟ ਅਟੈਂਡਸ ਕਹਿ ਰਹੇ ਹਨ ਵੀ 35 ਘੰਟੇ ਆਪਾਂ ਕਹਿੰਦੇ ਮਹੀਨੇ ਵਿੱਚ ਫਰੀ ਕੰਮ ਕਰਦੇ ਹਾਂ ਅਤੇ 4,400 ਜੇ ਅਟੈਂਡਡ ਆ ਸਟ੍ਰਾਈਕ 'ਤੇ ਜਾ ਸਕਦੇ ਇਸ ਵੀਕਐਂਡ ਦੇ ਤੁਸੀਂ ਕਿੱਦਾਂ ਨੂੰ ਜਾਣਾ ਗਰਾਊਂਡ 'ਤੇ ਰਹਿਣਾ ਹੋਰ ਕਿੱਦਾਂ ਨੂੰ ਜਾਣਾ ਜਾਂ ਫੋਨ 'ਤੇ ਲੱਗੇ ਰਹਿਣਾ ਵਸ ਨੈਕਸਟ ਵੀਰ ਹੈਲਪਿੰਗ ਯੂ ਹੋਲਡ ਦਾ ਲਾਈਨ ਇਹੀ ਕੁਛ ਸੁਣਨਾ ਪੈਣਾ ਹੈਗਾ ਲਓ ਜੀ ਬਲਦੇਵ ਸਿੰਘ ਜੀ ਦੁਬਾਰਾ ਆਏ ਆ ਅਤੇ ਸਤਿ ਸ਼੍ਰੀ ਅਕਾਲ ਜੀ
7: ਚੰਬੜ ਸਾਹਿਬ
0: ਕੀ ਹਾਲ ਚਾਲ
7: ਭਾਈ ਨੂੰ ਪੁੱਛਣਾ ਤੁਸੀਂ ਕੈਨੇਡੀਅਨ ਸਿਟੀਜ਼ਨ ਮੋਦੀ ਭਗਤ ਦਾ ਇਹ ਅੰਡਰ ਉਹ ਕਰਨੀ ਨੇ ਇੰਟਰਵਿਊ ਨਹੀਂ ਤੋਈ ਜਾਂਦਾ ਰਹਿੰਦਾ ਹਰ ਵੇਲੇ ਕਰਨੀ ਕਰਨੀ ਸੁਪਨੇ 'ਚ ਕਰਨੀ
0: ਜੀ ਮੈਂ ਪੁੱਛ ਰਿਹਾ ਸੋਰੀ ਸੋਰੀ ਹੁਣ ਦੁਬਾਰਾ ਗੱਲ ਕਰ ਲਿਓ ਮੈਂ ਲਾਈਨ ਰਹੀ ਪਰ ਸੁੱਕੇ ਕੋਈ ਦੇਖੋ ਕੋਈ ਕਿਸੇ ਪ੍ਰਾਈਮ ਮਿਨਿਸਟਰ ਨੂੰ ਲੋਕੀ ਆ ਅਕਾਲੀ ਨੂੰ ਵੀ ਪਸੰਦ ਕਰਦੇ ਹੀ ਆ ਜਿਹਨੇ ਗੁਰੂ ਗ੍ਰੰਥ ਸਾਹਿਬ ਖਿਲਾਰ ਕੇ ਰੱਖ ਦਿੱਤਾ ਗੁਰੂ ਨੂੰ ਕੁਛ ਹੋ ਨਹੀਂ ਸਕਦਾ ਪਰ ਕੀ ਕੁਛ ਕੀਤਾ ਉਹ ਭਗਤ ਕਿਹੜੇ ਹੋ ਗਏ ਸੋ ਹਰ ਇੱਕ ਦੀ ਆਪਣੀ ਵੱਖਰੀ ਪਾਰਟੀ ਹੁੰਦੀ ਆ ਸੋ ਕੋਈ ਕਿਸੇ ਨੂੰ ਪਸੰਦ ਕਰਦਾ ਕੋਈ ਕਿਸੇ ਨੂੰ ਕਿਸੇ ਨਾਲ ਜੁੜੇ ਹੁੰਦੇ ਹਨ ਹਾਂ ਓਪੋਜੀਸ਼ਨ ਪਾਰਟੀ ਦਾ ਰਾਈਟ ਹੁੰਦਾ ਹੱਕ ਹੁੰਦਾ ਆ ਕ੍ਰਿਟੀਸਾਈਜ਼ ਕਰਨ ਵਾਸਤੇ ਖਬਰਾਂ ਬਾਹਰ ਲੈ ਕੇ ਵੀ ਆਹ ਕੰਮ ਇੱਦਾਂ ਹੋਣਾ ਚਾਹੀਦਾ ਇੱਦਾਂ ਕੀਤਾ ਕੱਲ੍ਹ ਕੀਤਾ ਮੈਨੂੰ ਵੇਰਾ ਉਹਨਾਂ ਨੂੰ ਜਵਾਬ ਦੇਣਾ ਪੈਣਾ ਆ ਕੋਈ ਕਿਸੇ ਨੂੰ ਪਸੰਦ ਕਰਦਾ ਸੋ ਕੇ ਲੈ ਤੰਬੀ ਸਿਵਿਕ ਡੇ ਵੀਕਐਂਡ ਜਿਹੜਾ ਹੈਗਾ ਆ ਕਾਫੀ ਖਤਰਨਾਕ ਹੋ ਸਕਦਾ ਹੈਗਾ ਜਿੱਥੇ ਟ੍ਰੈਫਿਕ ਵੀ ਵੱਧ ਜਾਂਦਾ ਹੈਗਾ ਆ ਅਤੇ ਜਿਹੜੇ ਡਰਾਈਵਰ ਆ ਕੋਈ ਫੋਨ 'ਤੇ ਲੱਗਾ ਹੁੰਦਾ ਕੋਈ ਡਾਇਰੈਕਸ਼ਨ ਲੱਭ ਰਿਹਾ ਹੁੰਦਾ ਅਤੇ ਪੁੱਛ ਰਿਹਾ ਹੁੰਦਾ ਜਾ ਬਈ ਆਹ ਚੀਜ਼ ਚੱਕ ਲਈ ਆਹ ਚੀਜ਼ ਚੱਕ ਲਈ ਅਤੇ ਮੈਨੂੰ ਵੀ ਜਾਂਦਾ ਹੋਇਆ ਚੱਕ ਲਈ ਸੋ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਪਿਛਲੇ ਸਾਲ ਕਹਿੰਦੇ ਪਿਛਲੇ ਲੌਂਗ ਵੀਕਐਂਡ ਲਾਸਟ ਈਅਰ 9 ਮੌਤਾਂ ਹੋਈਆਂ ਸੀਗੀਆਂ 3514 ਸਪੀਰਿੰਗ ਟਿਕਟ ਦਿੱਤੀਆਂ ਗਈਆਂ ਸੀਗੀਆਂ 512 ਸੀਟ ਬੈਲਟ ਰਿਲੇਟਡ ਚਾਰਜਸ ਗਏ ਹੋਏ ਸੀਗੇ 70 ਡਿਸਟਰੈਕਟਿਵ ਡਰਾਈਵਿੰਗ ਸੀਗੀਆਂ ਅਤੇ 204 ਅੰਪੇਅਰਡ ਡਰਾਈਵਿੰਗ ਚਾਰਜ ਸੀਗੇ ਪਿਛਲੇ ਸਾਲ ਦੇ ਲੌਂਗ ਵੀਕਐਂਡ ਦੇ ਅਤੇ ਇਹੀ ਦੱਸ ਰਹੇ ਹਨ ਜਸਟ ਬੀ ਕੇਅਰਫੁਲ ਲੀਵ ਦਾ ਡਰਿੰਕਿੰਗ ਐਂਡ ਡਰਾਈਵਰ ਟੇਕ ਦਾ ਊਬਰ ਔਰ ਜਸਟ ਗੋ ਕਿੱਥੇ ਤੁਰ ਕੇ ਜਾ ਸਕਦੇ ਮੁੜ ਕੇ ਤੁਹਾਨੂੰ ਵਾਪਸ ਲੈ ਕੇ ਆ ਸਕਦਾ ਹੈਗਾ ਆ ਜਿਹੜੇ ਮਰਸੀਡੀਜ਼ ਬੈਂਜ਼ ਓਨ ਕਰਦੇ ਹਨ ਮਰਸੀਡੀਜ਼ ਦੀਆਂ ਕਾਰਾਂ ਅਤੇ 37,000 ਕਾਰਾਂ ਕੈਨੇਡਾ ਵਿੱਚ ਰੀਕਾਲ ਕੀਤੀਆਂ ਗਈਆਂ ਆ ਡਿਫੈਕਟ ਹੋ ਸਕਦਾ ਕਹਿੰਦੇ ਖੜੀ ਗੱਡੀ ਤੁਰ ਪੈਂਦੀ ਆ 2019 ਤੋਂ ਲੈ ਕੇ 2026 ਦੇ ਜਿਹੜੇ ਮਾਡਲ ਹੈ ਨਾ ਕਲਾਸ ਏ ਕਲਾਸ ਸੀ ਕਲਾਸ ਸੀ ਐਲ ਏ ਕਲਾਸ ਸੀ ਐਲ ਈ ਕਲਾਸ ਜੀ ਐਲ ਏ ਕਲਾਸ ਜੀ ਐਲ ਬੀ ਕਲਾਸ ਐਂਡ ਜੀ ਐਲ ਸੀ ਕਲਾਸ ਅਤੇ ਫੇਲਡ ਕਲਾਸ ਉਹ ਹੀ ਹੈਗੀ ਸੋਰੀ ਜਿੰਨੀਆਂ ਵੀ ਕਲਾਸਾਂ ਹਨ ਤੁਸੀਂ ਜਾ ਕੇ ਪਤਾ ਕਰ ਲੈਣਾ ਜੇ ਤੁਹਾਡੀ ਮਰਸੀਡੀ ਜਿਹੜੀ ਹੈ 2019 ਤੱਕ 2026 ਤੱਕ ਕੋਈ ਰੀਕਲ ਆਇਆ ਤਾਂ ਮੋਸਟ 99.9% ਫਰੀ ਵਿੱਚ ਹੁੰਦਾ ਆ ਕਰਵਾ ਸਕਦੇ ਹੋ ਲਓ ਜੀ ਐਮਰਜੈਂਸੀ ਰੂਮਸ ਜਿਹੜੇ ਹਨ ਉਹ ਫਿਰ ਖਬਰਾਂ ਵਿੱਚ ਬਾਹਰ ਆਏ ਹਨ ਵੀ ਬਹੁਤ ਲੰਬੀ ਵੇਟ ਕਰਨੀ ਪੈਂਦੀ ਆ ਜਦੋਂ ਤੁਸੀਂ ਹੋਸਪਿਟਲ ਵਿੱਚ ਜਾਂਦੇ ਹੋ 1 in 10 ਪੇਸ਼ੈਂਟ 1,80,000 ਪੇਸ਼ੈਂਟ ਜਿਹੜੇ ਵੇਟ ਕਰਦੇ ਆ 48 ਘੰਟੇ ਉਹ ਸਟਰੈਚਰ 'ਤੇ ਪਏ ਰਹਿੰਦੇ ਵੀ ਸਾਨੂੰ ਕਮਰਾ ਮਿਲੇਗਾ ਕਿ ਨਹੀਂ ਮਿਲੇਗਾ ਅਤੇ 1.5 million ਪੇਸ਼ੈਂਟ ਉਹ ਵੇਟ ਕਰਦੇ ਆ 14 ਘੰਟੇ ਵੀ ਸਾਨੂੰ ਅੰਦਰ ਲੈ ਕੇ ਜਾਣਗੇ ਕਿ ਨਹੀਂ ਸਾਡੀ ਹੈਲਪ ਕਰਨਗੇ ਕਿ ਨਹੀਂ ਸੋ ਹੋਸਪਿਟਲਸ ਵੇਟ ਟਾਈਮਸ ਹੋਸਪਿਟਲ ਡਾਕਟਰਸ ਇਟਸ ਅ ਸੀਰੀਅਸ ਇਸ਼ੂ ਸੋ ਰਲ ਮਿਲ ਕੇ ਹਰ ਇੱਕ ਸਰਕਾਰ ਨੂੰ ਇਹਦੇ ਉੱਪਰ ਕੰਮ ਕਰਨਾ ਪੈਣਾ ਆ ਸਾਡੇ ਬ੍ਰਹਿਮਪੁਰ ਵਾਲੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਹੋਏ ਹਨ ਮੈਂ ਨਾ ਲੰਮਾ ਬਹਿ ਕੇ ਦੇਖਿਆ ਧਰਤੀ ਥੱਲੇ ਹੋਸਪਿਟਲ ਬਣ ਰਿਹਾ ਹੈਗਾ ਤੁਸੀਂ ਵੀ ਟਰਾਈ ਲੱਗਦਾ ਬਣ ਰਿਹਾ ਹੈਗਾ ਆ ਕਿਉਂਕਿ ਪਿਛਲੇ 8-10 ਸਾਲ ਤੋਂ ਕਹਿੰਦੇ ਬਹੁਤ ਕੁਛ ਕਰ ਰਹੇ ਹੈਗੇ ਆ ਸੋ ਜੇ ਕਰ ਰਹੇ ਤਾਂ ਅੰਡਰਗਰਾਊਂਡ ਕਰਦੇ ਹੋਣੇ ਆ ਇਹਦੀ ਖੋਜ ਕੇ ਦੇਖਣਾ ਉਹ ਪਾਣੀ ਵਜਾ ਕੇ ਦੇਖਣਾ ਪੈਣਾ ਸੱਚੀ ਕੁਛ ਹੋ ਰਿਹਾ ਕਿ ਨਹੀਂ ਕਿ ਖੋਖੇ ਜਿਹੜੇ ਖੜੇ ਕੀਤੇ ਹੋਏ ਆ ਸਿਰਫ ਸ਼ੋਅ ਆਫ ਵਾਸਤੇ ਖੜੇ ਕੀਤੇ ਹੋਏ ਹਨ ਸੋ ਜਵਾਬ ਨਹੀਂ ਕੋਈ ਦੇ ਰਿਹਾ ਹੁਣ ਇੱਕ ਜਵਾਬ ਮਿਲਣ ਨੂੰ ਆਇਆ ਮੈਂ ਹੁਣ ਫਿਰ ਇੱਕ ਟਰਮ ਜਿਹੜੀ ਹੈ ਉਹ ਮੈਂ ਆਉਣਾ ਚਾਹੁੰਦਾ ਵੀ ਜਿਹੜੇ ਅਧੂਰੇ ਕੰਮ ਹੈ ਪੂਰੇ ਕਰਨਾ ਚਾਹੁੰਦਾ ਪਹਿਲੇ 10 ਸਾਲ ਤੋਂ ਕੀਤੇ ਹੁਣ ਕੀ ਕਰਨੇ ਆ ਲੀਵ ਇਟ ਟੂ ਯੂ ਕਿਆ ਬਾਤ ਹੈ ਅਲਬਰਟਾ ਪ੍ਰੀਮੀਅਮ ਜਿਹੜੀ ਹੈਗੀ ਆ ਡੈਨੀਅਲ ਸਮਿਥ ਕਿਉਂਕਿ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਉੱਥੇ ਅਲਬਰਟਾ ਦੇ ਵਿੱਚ ਆਪਣੇ ਇੰਡੀਅਨ ਸਟੂਡੈਂਟਸ ਦੇ ਉੱਪਰ ਉਹਨਾਂ ਨੇ ਗੱਲਬਾਤ ਕੀਤੀ ਸੀਗੀ ਉਹ ਕਹਿੰਦੇ ਵੀ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਹੈਗਾ ਨਾ ਐਂਡ ਯੂ ਹੈਵ ਨੋ ਰਾਈਟ ਟੂ ਬੀ ਹੇਅਰ ਸੋ ਇਫ ਯੂ ਕੁਡ ਲੀਵ ਦੈਟ ਵੁੱਡ ਬੀ ਰੀਅਲੀ ਹੈਲਪਫੁਲ ਕਹਿੰਦੇ ਸਾਡੇ ਵਿਊ ਹੈਗੇ ਆ ਤੁਸੀਂ ਆਏ ਸੀ ਇੱਥੇ ਐਜ਼ ਆ ਟੈਂਪਰਰੀ ਹੋ ਕੇ ਅਤੇ ਸਿੱਖਣ ਵਾਸਤੇ ਆਏ ਸੀ ਹੁਣ ਵਰਕ ਪਰਮਿਟ ਐਕਸਪਾਇਰ ਹੋ ਗਿਆ ਤੁਹਾਡੇ ਪਰਮਿਟ ਐਕਸਪਾਇਰ ਹੋ ਗਏ ਹਨ ਕਹਿੰਦੇ ਤੁਸੀਂ ਯੂ ਨੀਡ ਟੂ ਗੋ ਬੈਕ ਹੋਮ ਵੀ ਕੈਨ ਜਦੋਂ ਲੋੜ ਹੋ ਗਈ ਤੁਸੀਂ ਦੁਬਾਰਾ ਫਿਰ ਵਾਪਸ ਆ ਸਕਦੇ ਹੋ ਅਪਲਾਈ ਕਰਕੇ ਪਰ ਹੁਣ ਜੇ ਸਭ ਕੁਛ ਐਕਸਪਾਇਰ ਹੋ ਗਿਆ ਜਸਟ ਗੋ ਬੈਕ ਲਓ ਜੀ ਉੱਧਰੋਂ ਯੂ ਐਸ ਵਾਲਿਆਂ ਨੇ ਔਫਰ ਕੀਤਾ $15 million ਰਿਵਾਰਡ ਫਾਈਨੈਂਸ਼ੀਅਲ ਨੈਟਵਰਕ ਜਿਹੜਾ ਲਿੰਕ ਟੂ ਇਰਾਨੀਅਨ ਕੰਪਨੀ ਹੈਗੀ ਆ ਸੋ 15 million ਅਵਾਰਡ ਔਫਰ ਕੀਤਾ ਉਹ ਦੱਸਣਗੇ ਇਸ ਕੰਪਨੀ ਬਾਰੇ ਹੋਰ ਜਾਣਕਾਰੀ ਦੇਣਗੇ ਸੋ ਫਿਨਟਰੈਕ ਬੈਂਕਿੰਗ ਟ੍ਰਾਂਜੈਕਸ਼ਨ ਚੈੱਕ ਹੋਣ ਲੱਗ ਪਈਆਂ ਹਨ ਵੀ ਇਹ ਜਿਹੜੇ 9445 ਤੁਸੀਂ ਆ ਜਾਓ ਸਤਿ ਸ਼੍ਰੀ ਅਕਾਲ ਜੀ
8: ਅਮਰ ਸਾਹਿਬ ਸਤਿ ਸ਼੍ਰੀ ਅਕਾਲ
0: ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਿਹਤ ਤਾਂ ਠੀਕ ਹੈ ਕਾਫੀ ਲੰਬਾ ਟਾਈਮ ਹੋ ਗਿਆ
8: ਤੁਹਾਡੀ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
8: ਮੈਂ ਬਲਦੇਵ ਸਿੰਘ ਨੂੰ ਵੀ ਯਾਦ ਕੀਤਾ ਸੀ ਤੇ ਵਾਹ ਬਲਦੇਵ ਸਿੰਘ ਵੀ ਬੋਲ ਪਿਆ ਬਲਦੇਵ ਸਿੰਘ ਬਾਈ ਅੱਜ ਤਾਂ ਇਹ ਭਾਈ ਸਾਹਿਬ ਮੈਂ ਹਿੰਦੀ ਮੈਂ ਬੋਲਦਾ ਹੁੰਦਾ ਅੱਗੇ ਬਹੁਤ ਸਮਝ ਨਹੀਂ ਆਏਗਾ ਨਹੀਂ ਤੋ ਹਮਾਰੇ ਕਾਰਨੇ ਸਾਹਿਬ ਕੇ ਹਮੇਸ਼ਾ ਹੀ ਇਹ ਬਰਖਲਾਫ ਹੀ ਬੋਲਤਾ ਤਾਂ ਸਹੀ ਬਾਤ ਆ ਜੀ ਮੈਂ ਬਹੁਤ ਸੇ ਚੈਨਲੋਂ ਮੈਂ ਬੋਲਾ ਅਰੇ ਉਹ ਭਾਈ ਐਸਾ ਮਤ ਕਰੋ ਕਾਰਨੀ ਸਾਹਿਬ ਅੱਛਾ ਬਾਤ ਕੰਮ ਕਰ ਰਹੇ ਹੈਗੇ ਆ। ਇੱਕ ਦਿਨ ਬਲਦੇਵ ਸਿੰਘ ਨੇ ਵੀ ਸਮਝਾਇਆ ਥਾ ਇਹਨੂੰ, ਬਲਦੇਵ ਸਿੰਘ ਵੀ ਆ ਗਿਆ, ਨਹੀਂ ਤੋ ਮੈਂ ਇਹੀ ਸੋਚਦਾ ਤਾ ਪਤਾ ਨੀ ਗੁਜਰਾਤ ਸੇ ਬੱਕਰੀ ਲੈ ਕਰ ਆ ਗਏ ਹੈ, ਜੋ ਕਾਰਨੀ ਸਾਹਿਬ ਨੇ ਬੱਕਰੀ ਕਾ ਰਾਸ਼ਨ ਕਾਰਡ ਨਹੀਂ ਬਣਾਇਆ। ਸਹੀ ਬਾਤ ਹੈ, ਆਜ ਨਹੀਂ ਬੋਲਾ ਇਹਨਾਂ ਨੇ ਕਾਰਨੀ ਸਾਹਿਬ ਕੇ ਬਾਰੇ ਮੇ, ਅਭੀ ਇਹ ਸਮਝ ਗਏ ਹੈ। ਸਤਿ ਸ਼੍ਰੀ ਅਕਾਲ,
0: ਧੰਨਵਾਦ ਸਰ। ਇੱਕ ਨਾ ਗੇਮ ਸ਼ੋਅ ਹੁੰਦਾ ਆ ਆਪਸ ਵਿੱਚ ਤੂੰ ਤੂੰ ਮੈਂ ਹੁੰਦੀ, ਲੱਗਦਾ 10 ਜਣੇ ਮੈਂ ਇਕੱਠੇ ਕਰਕੇ ਬਿਠਾ ਦੇਣੇ ਆ, ਆ ਜਾਓ ਜੀ ਲਾਈਵ ਕੈਮਰੇ ਲਾ ਦੇਣੇ ਆ, ਫਿਰ ਜਿੱਦਾਂ ਮਰਜ਼ੀ ਕਰੀ ਜਾਇਓ। ਸੋ ਆਪਣੇ ਵਿਚਾਰ ਛੱਡ ਜਾਏਗਾ, ਹਰ ਇੱਕ ਨੂੰ ਕਹਿੰਦਾ ਹੁੰਦਾ ਆ, ਮੈਂ ਮੌਕਾ ਦਿੰਦਾ, ਲਾਈਨ ਵੀ ਮੇਰੇ ਕੱਟਣ ਜੀ ਨਹੀਂ ਕਰਦਾ, ਕਿਉਂਕਿ ਬੰਦਾ ਵੱਖ ਵੱਖ ਲੋਕਾਂ ਤੋਂ ਦੁਖੀ ਹੁੰਦਾ, ਉਹਨਾਂ ਦੇ ਕੰਮਾਂ ਤੋਂ ਬਹੁਤ ਸਾਰੇ ਖੁਸ਼ ਵੀ ਹੁੰਦੇ ਆ, ਕਈਆਂ ਨੂੰ ਉਸ ਕੰਮ ਤੋਂ ਦੁਖੀ ਵੀ ਲੱਗ ਦੁੱਖ ਵੀ ਲੱਗਦਾ ਹੈਗਾ। ਸੋ ਸਵਾਲ ਪੁੱਛ ਸਕਦੇ ਹੋ, ਪਰ ਇੱਕ ਦੂਸਰੇ ਨੌ ਨੌ ਲੈ ਕੇ ਆਹ ਕਰਕੇ ਚੰਗਾ ਨਹੀਂ ਲੱਗਦਾ ਮੈਨੂੰ, ਇਟਸ ਜਸਟ ਨੋਟ ਰਾਈਟ। ਲਾਈਨਾਂ ਮੇਰੀਆਂ ਫਲੈਸ਼ ਕਰਦੀਆਂ ਲਾਈਨਾਂ ਤੁਹਾਡੇ ਨਾ। 7603 ਤੁਸੀਂ ਨੈਕਸਟ ਹੋ। ਅਲਗੋਮਾ ਸਟੀਲ $96 million ਫਸਟ ਕੁਆਟਰ ਵਿੱਚ ਇਹਨਾਂ ਦੇ ਲੋਸ ਵਿੱਚ ਗਏ ਹਨ, ਕਿਆ ਬਾਤ ਆ। ਇੱਕ ਨਾ ਕੌਂਸਲਟ 'ਤੇ ਸ਼ੂਟਿੰਗ ਹੋਈ ਸੀਗੀ, US ਕੌਂਸਲਟ 'ਤੇ, ਅਤੇ ਉਹਦੇ ਵਿੱਚ ਪੁਲਿਸ ਕਾਰ ਵਾਲੇ ਉਹਦੇ ਮਗਰ ਭੱਜੇ ਸੀਗੇ। 140 ਤੱਕ ਜਦੋਂ ਸਪੀਡ ਪਹੁੰਚੀ ਤਾਂ ਉਹਨਾਂ ਨੂੰ ਛੱਡ ਦਿੱਤਾ, ਕਿ ਉਹ ਚਾਹੁੰਦੇ ਸੀ ਵੀ ਕਿਤੇ, ਕਿਉਂਕਿ ਇਹਨਾਂ ਨੂੰ ਬਹੁਤ ਕੁਝ ਮਿਲੀ ਸੈਕਿੰਡ ਦੀਆਂ ਡਿਸੀਜ਼ਨਾਂ ਲੈਣੀਆਂ ਪੈਂਦੀਆਂ ਵੀ ਐਡੀ ਸਪੀਡ ਨਾਲ ਕਾਰ ਚੱਲ ਰਹੀ ਹੈ, ਇਸ ਏਰੀਏ ਵਿੱਚ ਪਹੁੰਚ ਗਈ, ਆਪਾਂ ਇਹਨੂੰ ਫੋਲੋ ਕਰੀਏ ਕਿ ਨਾ, ਕਿਉਂਕਿ ਹੈਲੀਕਾਪਟਰ ਉਸ ਵੇਲੇ ਵੀ ਨਹੀਂ ਅਵੇਲੇਬਲ ਸੀਗਾ। ਉਹਨਾਂ ਨੇ ਛੱਡ ਤਾਂ ਜਾਣ ਦਿੱਤਾ,

0: ਲਿਆ ਸੀਗਾ ਐਕਸ਼ਨ, ਵਧੀਆ ਲਿਆ। ਕਹਿੰਦੇ ਵੀ ਟਰਾਂਸਜੈਂਡਰ ਜਿਹੜੀ ਵੂਮਨ ਆ ਅਥਲੈਟਿਕ, ਉਹ ਕੰਪੀਟ ਨਹੀਂ ਕਰ ਸਕਦੀਆਂ। ਸੋ ਜੇ ਔਰਤ ਆ ਉਹ ਔਰਤ ਆ, ਜੇ ਮਰਦ ਆ ਮਰਦ ਆ, ਜੇ ਤੁਸੀਂ ਹੋਰ ਕੁਝ ਬਣ ਕੇ ਨਾ ਕਰਨਾ ਚਾਹੁੰਦੇ ਹੋ ਤਾਂ ਇੱਕ ਵੱਖਰੀ ਆਪਣੀ ਆਰਗੇਨਾਈਜੇਸ਼ਨ ਖੋਲ ਲਵੋ, ਉੱਥੇ ਟਰਾਈ ਕਰੋ, ਕਿਉਂਕਿ ਇਹ ਰਾਹ ਨਹੀਂ ਬਣਦਾ। ਹੁਣ ਕੋਈ ਬੰਦਾ ਹੋਂਡਾ ਸਿਵਿਕ, ਬੜੀਆਂ ਤੇਜ਼ ਭਜਾਉਂਦੇ ਬੱਚੇ, ਹੋਂਡਾ ਸਿਵਿਕ ਆਪਣੀ ਨੂੰ ਹੋਂਡਾ ਸਿਵਿਕ ਦੀ ਰੈਲੀ ਹੋਵੇ ਤੇ ਉੱਧਰੋਂ ਕੋਈ ਮਰਸੇਡੀ ਵਾਲਾ ਕਹੇ ਮੈਂ ਤਾਂ ਇਹਦੇ ਵਿੱਚ ਰਜਿਸਟਰ ਹੋਣਾ, ਹੋਂਡਾ ਸਿਵਿਕ ਕਿਸ ਤਰ੍ਹਾਂ ਜਿੱਤ ਸਕਦੀ? ਹਰ ਇੱਕ ਦੇ ਵੱਖਰੇ ਲੈਵਲ ਹੁੰਦੇ ਹਨ, ਇਸੇ ਤਰ੍ਹਾਂ ਇਹ ਗੇਮਾਂ ਦੇ ਲੈਵਲ ਹੁੰਦੇ ਆ। ਔਰਤਾਂ ਔਰਤਾਂ ਨਾਲ ਕੰਪੀਟ ਕਰਦੀਆਂ, ਮਰਦ ਮਰਦ ਨਾਲ ਕੰਪੀਟ ਕਰਦੇ ਆ। ਜੇ ਮੈਂ ਹੁਣ ਕਹਾਂ ਵੀ ਮੈਂ ਤਾਂ ਨਹੀਂ ਕਦੇ ਚੇਂਜ ਹੋ ਸਕਦਾ, ਪਰ ਗੱਲ ਕੀਤੀ ਹੈਗੀ ਆ ਵੀ ਮੈਂ ਔਰਤ ਬਣ ਕੇ ਮੈਂ ਆਹ ਕੁਝ ਕਰਾਂ, ਫਿਰ ਤਾਂ ਰੈਕਡ ਹੀ ਬ੍ਰੇਕ ਹੋਣੇ ਆ। ਇਟਸ ਨੋਟ ਰਾਈਟ। ਉਹਨਾਂ ਦੀ ਫੀਲਿੰਗ ਤੇ ਕੀ ਹੁੰਦਾ ਹੋਊਗਾ ਜਿਹੜੀਆਂ ਅਸਲੀ ਔਰਤਾਂ ਹਨ? ਚਲੋ ਮੈਂ ਛੱਡ ਦਿੰਦਾ, ਕਿਆ ਬਾਤ ਹੈ, ਲਾਈਨਾਂ ਸਾਰੀਆਂ ਬਿਜ਼ੀ ਕਰ ਦਿੱਤੀਆਂ। ਮੈਂ ਹੈਗਾ ਕਿ ਹੈਗੀ, ਇਹ ਕਿਸੇ ਬੰਦਾ ਹੁੰਦਾ ਸੀਗਾ ਹੈਗਾ ਅਜੇ ਹੈਗੀ ਆ, ਉਹਨੂੰ ਵੀ ਪਤਾ ਮੈਂ ਹੈਗਾ ਕਿ ਹੈਗੀ ਆ। ਫਿਰ ਤੇ ਹੁੰਦਾ ਕਿ ਏਮ ਤੇ ਹੁੰਦਾ ਸੀਗਾ, ਪਤਾ ਨਹੀਂ ਕੌਣ ਸੀਗਾ, ਪਰ ਉਹਨੂੰ ਇਹ ਨਹੀਂ ਪਤਾ ਹਜੇ ਤੱਕ ਮੈਂ ਹੈਗਾ ਕਿ ਹੈਗੀ ਆ। ਮੈਂ ਲਾਈਨਾਂ ਕਲੀਅਰ ਕਰ ਲਵਾਂ। ਅਮਰੀਕ ਸਿੰਘ 603, ਫਿਰ ਜਸ ਭੁੱਲਰ ਦੀ ਵਾਰੀ ਆ। ਅਮਰੀਕ ਸਿੰਘ ਜੀ ਆ ਜਾਓ।
1: ਤੁਮਰ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਤੁਸੀਂ ਜਿਹੜੀਆਂ ਵੀ ਗੱਲਾਂ ਕਰਦੇ ਆ ਬਿਲਕੁਲ ਸੱਚੀਆਂ ਭਾਜੀ। ਬਾਕੀ ਮੈਂ ਗੱਲ ਕਰਨੀ ਸੀ ਤੰਬੜ ਸਾਹਿਬ
0: ਜੀ,
1: ਜਿਹੜਾ ਦਰਖਤ ਬਾਰਡਰ ਕਰ ਰਿਹਾ ਉਹ ਹੋ ਗਿਆ ਸਹੀ ਕਿ ਜਾਂ ਉੱਥੇ ਪਕੌੜੇ ਦਾ ਸਮੋਸੇ ਲਮਕਾ ਦੀਆਂ ਟਾਹਣੀਆਂ ਦੇ ਨਾਲ?
0: ਉਹ ਅੱਛਾ ਭਾਜੀ, ਮੈਂ ਉੱਥੋਂ ਵੀਡੀਓ ਭੇਜੂਗਾ, ਪਤਾ ਕੱਲ ਮੈਂ ਗੱਲ ਕੀਤੀ ਸੀਗੀ ਨਾ ਉੱਥੇ ਨਾ, ਉੱਥੇ ਨਾ ਜਿੱਥੇ ਇਹਨਾਂ ਨੇ ਪਹਿਲਾਂ ਘਾਹ ਕੱਢਦਾ ਮਸ਼ੀਨ ਚੱਕ ਕੇ, ਇੱਕ ਨਾ ਉੱਥੇ ਸਾਈਡ ਤੇ ਦਰਖਤ ਗਰੋ ਹੋ ਰਿਹਾ ਸੀਗਾ, ਉਹ ਐਡਾ ਬੁਸ਼ ਐਡੀ ਵੱਡੀ ਹੋ ਗਈ ਨਾ, ਉਹਨਾਂ ਨੇ ਉਸਨੇ 10 ਫੁੱਟ ਦੀ ਸਾਈਡ ਵਾਕ ਬਲੋਕ ਕੀਤੀ, ਉਹ 10x10 ਫੁੱਟ। ਫਿਰ ਉਹ ਡਰਾਈਵ ਜਿੱਥੇ ਕਾਰਾਂ ਚੱਲਦੀਆਂ ਉੱਥੇ ਕਾਰਾਂ ਵੀ ਘੁੰਮ ਕੇ ਲੰਘਦੀਆਂ, ਲੋਕੀ ਤਾਂ ਵੱਖਰੇ ਹੋ ਕੇ ਲੰਘਦੇ। ਮੈਨੂੰ ਇਹ ਨਹੀਂ ਪਤਾ ਲੱਗਦਾ, ਸਿਟੀ ਵਾਲੇ ਨੂੰ ਪਤਾ ਨਹੀਂ ਲੱਗਦਾ ਵੀ ਹੌਸਪਿਟਲ ਜਿੱਥੇ ਲੋਕਾਂ ਨੇ ਤੁਰ ਕੇ ਜਾਣਾ ਬੜੇ ਔਖੇ, ਪਹਿਲੇ ਬੜੇ ਦੁਖੀ ਹੁੰਦੇ ਆ, ਔਖੇ ਹੋ ਕੇ ਜਾਣਾ ਵੀ ਉਸ ਦਰਖਤ ਤੋਂ ਐਡਾ ਵੱਡਾ ਇਹਨਾਂ ਨੂੰ ਦਰਖਤ ਨਹੀਂ ਦਿਖਿਆ ਜਿਹੜਾ ਸਿਟੀ ਜਿਹੜਾ ਬਲੋਕ ਕਰ ਰਿਹਾ ਹੈਗਾ ਸਾਈਡ ਵਾਕ ਨੂੰ ਤੇ ਸੜਕ ਨੂੰ। ਜੇ ਹੋਰ ਮਾੜੀ ਕਿਤੇ ਕਾਰ ਲੱਗੀ ਹੁੰਦੀ ਸੀ, ਗਲਤ ਜਗ੍ਹਾ ਲੱਗੀ ਆ, ਇਹ ਡੇਂਜਰਸ ਹੈਗਾ
1: ਉਹ ਲੱਗਦਾ ਜੀ। ਤੰਬੜ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ ਤੇ ਤੁਹਾਨੂੰ ਵੀ ਮੁਬਾਰਕਾਂ। ਤੁਸੀਂ ਪੁੱਛੋ ਕਾਹਦੀਆਂ?
0: ਕਾਹਦੀਆਂ ਜੀ?
1: ਆਪਣਾ ਮੋਟਰਸਾਈਕਲ ਲੱਭ ਪਿਆ, ਪਰ ਮੋਟਰਸਾਈਕਲ ਲੱਭ ਤਾਂ ਪਿਆ, ਉਹਨੇ ਟਾਇਰ ਨਹੀਂ ਲੱਭੇ, ਇਕੱਲਾ ਹੈਂਡਲ ਲੱਭ ਪਿਆ।
0: ਧੰਨਵਾਦ ਤੁਹਾਡਾ।
1: ਤੇ ਦੂਜੀ ਗੱਲ ਆਪਣਾ ਜਿਹੜਾ ਦਰਖਤ ਹੈ, ਦਰਖਤ ਮੈਂ ਕਹਿੰਦਾ 10 ਮਿੰਟਾਂ ਕੱਟੇ ਰਹੂਗਾ, ਜੇ ਪਕੌੜੇ ਤੇ ਜਲੇਬੀਆਂ ਉੱਥੇ ਟਾਹਣੀ ਨਾਲ ਮੰਗਾ ਲਓ, ਜੇ ਨਾ ਕੱਟ ਹੋਏ ਤਾਂ ਮੇਰਾ ਨਾਮ ਬਤਾ ਦਿਓ। ਬਹੁਤ ਧੰਨਵਾਦ ਜੀ।
0: ਧੰਨਵਾਦ ਤੁਹਾਡਾ। 7603, ਫਿਰ ਜਸ ਭੁੱਲਰ ਦੀ ਵਾਰੀ ਆ। ਰੈਂਟਲ ਪ੍ਰੋਪਰਟੀ ਮਿਲੀ ਆ, ਮੈਨੂੰ ਮੂਵ ਹੋ ਕੇ ਕੁਝ ਨਾ ਕੁਝ ਕਰਨਾ ਪੈਣਾ ਲੱਗਦਾ, ਸੋ ਅੱਜ ਮੈਂ ਆਪਣਾ ਐਡਰੈਸ ਜ਼ਰੂਰ ਚੇਂਜ ਕਰ ਦੇਣਾ।
2: ਨੰਬਰ 2 ਤੇ ਤੁਹਾਨੂੰ ਇੱਕ ਗੱਲੇ ਹੋਰ ਕਿਹੜੀ ਸੀਗੀ, ਆਪਾਂ ਰਲ ਕੇ ਕਿਉਂ ਨਾ ਇੱਕ ਪ੍ਰਾਈਵੇਟ ਹਸਪਤਾਲ ਖੋਲ ਲਈਏ ਇੱਥੇ?
0: ਰਲ ਕੇ ਕੀ ਖੋਲਣਾ?
2: ਖੋਲ ਲਈਏ ਪ੍ਰਾਈਵੇਟ।
0: ਨਹੀਂ ਨਹੀਂ ਖੋਲਣਾ ਨਹੀਂ, ਆਪਾਂ ਸਾਡੇ
2: ਰਲ ਜੋ,
0: ਸਾਡੇ ਇਕੱਠੇ ਸਾਡੇ ਬੰਦੇ ਇਕੱਠੇ ਕਰਨੇ ਬੜੇ ਬੜੇ ਔਖੇ ਆ, ਸੋ ਆਈ ਡੋਨਟ ਨੋ, ਇਕੱਠੇ ਕਰਨੇ ਬੜੇ ਔਖੇ, ਸੋ ਕੋਸ਼ਿਸ਼ ਕਰਾਂਗੇ। ਤੁਹਾਨੂੰ
2: ਬੜੇ ਅਮੀਰ, ਬਹੁਤ ਅਮੀਰ ਬੰਦੇ ਬੈਠੇ, ਬਹੁਤ ਅਮੀਰ ਬੰਦੇ ਬੈਠੇ ਆਪਣੇ ਵਿੱਚ।
0: ਹਾਂ ਅਮੀਰ ਬੰਦੇ ਬਹੁਤ, ਲੋਕਾਂ ਕੋਲ ਬਹੁਤ ਪੈਸਾ, ਖੋਲ ਸਕਦੇ ਆ, ਪਰ ਉਹ ਅਮੀਰ ਕਿੱਦਾਂ ਹੋਏ ਤੁਹਾਨੂੰ ਪਤਾ। ਬਾਏ ਬਾਏ, ਮੈਂ ਲਾਈਨਾਂ ਲੈ ਲਵਾਂ, ਜਸ ਭੁੱਲਰ ਸਾਹਿਬ ਦੀ ਲਾਈਨ ਲੈ ਲਵਾਂ, ਭੁੱਲਰ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਹਨ। ਭੁੱਲਰ ਸਾਹਿਬ
3: ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸਾਰੇ ਸੋਚਣ ਜੀ, ਗੁੱਡ ਮਾਰਨਿੰਗ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ? ਇੱਕ ਅਰਦਾਸ, ਰੱਬ ਸਾਰਿਆਂ ਦੇ ਘਰ ਸਾਂਭੀ ਰੱਖੇ, ਸਾਰਿਆਂ ਨੂੰ ਜੋਬਾਂ ਮਿਲੀਆਂ ਰਹਿਣ, ਕੰਮ ਬੜੇ ਔਖੇ ਹੋਏ ਹਨ, ਰਾਜੀ ਖੁਸ਼ੀ ਰਹੋ ਆਪਣੇ ਪਰਿਵਾਰ ਵਿੱਚ, ਕੋਈ ਗਲਤ ਕੰਮ ਨਾ ਕਰ ਬੈਠੇ ਹੋ, ਤੁਸੀਂ ਹੀ ਆਪਣੇ ਪਰਿਵਾਰ ਨੂੰ ਸਾਂਭਣਾ। ਬੜਾ ਔਖਾ ਲੱਗਦਾ ਜੋ ਬੰਦਾ ਕਹਿੰਦਾ ਯਾਰ ਤੈਨੂੰ ਆਪਣੇ ਖਰਚਿਆਂ ਦਾ ਨਹੀਂ ਪਤਾ, ਇੱਕ ਵਾਰੀ ਬੈਠ ਕੇ ਪਤਾ ਲਿਖਣ ਲੱਗਦਾ, ਚੱਕ ਕੇ ਕਾਪੀ ਉਹ ਮਾਰੋ ਸਾਡੇ ਇੰਨੇ ਖਰਚੇ ਆ, ਉਹ ਸਾਨੂੰ ਪਤਾ ਨਹੀਂ ਹੁੰਦਾ। ਤੋ ਪਰਿਵਾਰ ਇਕੱਠੇ ਹੋ ਕੇ ਬੈਠ ਕੇ ਕੌਫੀ ਦਾ ਕੱਪ, ਚਾਹ ਦਾ ਕੱਪ ਲੈ ਕੇ ਸੋਚਿਓ ਯਾਰ, ਸਾਡੇ ਦੇ ਔਖਾ ਕੰਮ ਇੰਨੇ ਕੱਲ੍ਹ ਆਇਆ ਹੋਇਆ ਹੈਗਾ ਆ, ਆਪਾਂ ਲਿਖ ਲਈਏ ਕਿਤੇ ਕਿਤੇ ਖਰਚੇ ਆ, ਆਪਾਂ ਇਸ ਨੂੰ ਸੰਭਾਲੀਏ, ਕਿੱਦਾਂ ਬੱਚਿਆਂ ਨੂੰ ਵੀ ਨਾਲ ਜੋੜ ਲਈਏ। ਔਖਾ ਟਾਈਮ ਆ ਜਾਂਦਾ, ਸੌਖਾ ਵੀ ਹੋ ਜਾਂਦਾ ਹੈਗਾ ਸਹੀ ਤਰੀਕੇ ਦੇ ਨਾਲ, ਕਹਿੰਦਾ ਕਿਸੇ ਨੂੰ ਡੁੱਬਣ ਨਹੀਂ ਦਿੰਦਾ, ਇਹ ਮੈਂ ਦੱਸ ਦਿੰਦਾ ਹੈਗਾ ਹਾਂ, ਪਰ ਜੇ ਤੁਸੀਂ ਇੰਨੀਆਂ ਗਲਤ ਡਿਸੀਜਨ ਲਈਆਂ ਫਿਰ ਕੰਮ ਔਖਾ ਹੋ ਜਾਂਦਾ। ਕਹਿੰਦਾ ਇਜ਼ ਆਲਵੇਜ਼ ਦੇਅਰ ਟੂ ਸਪੋਰਟ ਯੂ, ਪਰ ਸਾਡੇ ਕਈ ਜਿਗਾੜ, ਸਾਡੇ ਕਈ ਗਲਤ ਕੰਮ ਸਾਨੂੰ ਇਸ ਕੰਮ ਵਿੱਚ ਡੋਬ ਗਏ ਹਨ, ਡੋਬ ਰਹੇ ਹਨ। ਤੋ ਭੁੱਲਰ ਸਾਹਿਬ

0: ਦਾ ਇੰਟਰਸਟ ਰੇਟ ਦੱਸ ਦਿਓ, ਮੈਨੂੰ ਪਤਾ ਹਰ ਇੱਕ ਦਾ ਵੱਖਰਾ ਹੁੰਦਾ, ਕੀ ਕੁ ਚੱਲ ਰਿਹਾ ਇਸ ਵੇਲੇ ਇਸ ਵੇਲੇ?
1: ਹਾਂ ਬਿਲਕੁਲ ਜੀ, ਇੰਟਰਸਟ ਰੇਟ ਜਿਹੜਾ ਚੱਲ ਰਿਹਾ ਇਸ ਟਾਈਮ, ਜੇ ਵੇਰੀਏਬਲ ਲੈਣਾ ਤੁਸੀਂ 3.55 ਮਿਲ ਜਾਂਦਾ ਜੀ, 3.55 ਮਿਲ ਜਾਂਦਾ ਤੁਹਾਨੂੰ ਵੇਰੀਏਬਲ ਰੇਟ
0: ਜੀ।
1: ਪਰ ਇਹ ਜਿਹੜਾ ਰੇਟ ਹੈਗਾ ਇਹ ਜਿਹੜੀ ਪ੍ਰਿੰਸੀਪਲ ਪ੍ਰੋਪਰਟੀ ਜਿੱਥੇ ਆਪਾਂ ਆਪ ਰਹਿੰਦੇ ਉਹਦੇ ਵਾਸਤੇ ਹੁੰਦਾ, ਉਸੇ ਰੈਂਟ ਵਾਸਤੇ ਨਹੀਂ ਮਿਲਦਾ, ਰੈਂਟ ਬਹੁਤ ਘੱਟ ਚਾਂਸ ਹੁੰਦਾ ਕਿ ਰੈਂਟ ਵਾਸਤੇ।
0: ਵਨ ਸੈਕਿੰਡ ਮੈਂ ਬਹੁਤ ਦੇਰ ਹੋਏ ਗੱਲ ਸੁਣੀ ਆ। ਸੋ ਜਿੱਥੇ ਤੁਸੀਂ ਰਹਿਣਾ ਆਪ ਖੁਦ ਤੁਹਾਡੇ ਪਰਿਵਾਰ ਨੇ ਰਹਿਣਾ, ਉਹਦਾ ਰੇਟ ਘੱਟ ਹੁੰਦਾ, ਜੇ ਤੁਸੀਂ ਕਹਿੰਦੇ ਪ੍ਰੋਪਰਟੀ ਰੈਂਟ ਤੇ ਲੈ ਕੇ ਦੇਣੀ ਆ ਉਹਦਾ ਵੱਧ ਹੁੰਦਾ।
1: ਬਿਲਕੁਲ ਜੀ, ਉਹਦਾ ਰੇਟ ਵੱਧ ਹੁੰਦਾ ਕਿਉਂਕਿ ਉਹ ਥੋੜਾ ਰਿਸਕ ਵੱਧ ਹੁੰਦਾ ਕਿ ਬਾਈ ਚਾਂਸ ਬੰਦਾ ਰੈਂਟ ਨਹੀਂ ਪੇ ਕਰ ਰਿਹਾ, ਜਾਂ ਉੱਥੇ ਕਿੰਨਾ ਉੱਥੇ ਕੁਛ ਸਟਕ ਹੋ ਗਿਆ, ਜਾਂ ਕਿੰਨਾ ਉੱਥੇ ਰੈਂਟ ਘੱਟ ਗਿਆ, ਸੋ ਇਸ ਕਰਕੇ ਉਹਦਾ ਥੋੜੇ ਚਾਂਸ ਰਿਸਕ ਵੱਧ ਹੁੰਦਾ। ਪਲੱਸ ਉਹਦਾ ਇਹ ਹੁੰਦਾ ਕਿ ਤੁਸੀਂ ਹਮੇਸ਼ਾ ਵਾਸਤੇ ਜਦੋਂ ਤਾਂ ਥੋੜਾ ਬੈਂਕ ਇਸ ਕਰਕੇ ਕਰਦੀ ਹੈ ਕਿ ਨੈਕਸਟ ਟਾਈਮ ਤੁਸੀਂ ਇੱਕ ਪ੍ਰੋਪਰਟੀ ਲੈਣ ਵਾਸਤੇ ਥੋੜਾ ਜਿਹਾ ਡਬਲ ਕੰਸਿਡਰ ਕਰੋ
0: ਜੀ।
1: ਇਹ ਨਹੀਂ ਕਿ ਬਸ ਚੱਕ ਕੇ ਲੈ ਲਈ ਪ੍ਰੋਪਰਟੀ, ਦੇਖੀ ਉਹ ਦੇਖੀ ਕੰਮ ਕੱਢ ਕੇ ਇਹਨਾਂ ਵੀ ਥੋੜਾ ਸੀਰੀਅਸ ਹੋ ਕੇ ਕੋਈ ਪ੍ਰੋਪਰਟੀ ਲੈਣੀ ਹੈ, ਥੋੜਾ ਸੀਰੀਅਸ ਹੋ ਕੇ ਲਓ ਪ੍ਰੋਪਰਟੀ। ਸੋ ਜਿਹੜੀ ਇੱਕ ਹਮੇਸ਼ਾ ਵਾਸਤੇ ਇਹ ਯਾਦ ਰੱਖੋ ਕਿ ਇਹ ਨਾ ਦੇਖ ਕੇ ਲਓ ਕਿ ਉਹ ਪ੍ਰੋਪਰਟੀ ਬਸ ਪੂਰਾ ਪੂਰਾ ਹੀ ਹੈ। ਜੇਕਰ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਤਾਂ ਕੋਸ਼ਿਸ਼ ਕਰੋ ਕਿ ਜਿਹੜਾ ਉੱਪਰਲਾ ਹਿੱਸਾ ਇਕੱਲਾ ਉਹਦੇ ਨਾਲ ਤੁਹਾਡੀ ਮੌਰਗੇਜ ਕਵਰ ਹੁੰਦੀ ਹੋਵੇ। ਬੇਸਮੈਂਟ ਤੁਹਾਡੇ ਕੋਲ ਹੈਗੀ ਹੈ ਤਾਂ ਉਹ ਇੱਕ ਬੋਨਸ ਹੁੰਦਾ, ਬੈਨੀਫਿਟ ਹੋਣਾ ਚਾਹੀਦਾ ਸਾਈਡ ਇਨਕਮ ਵਾਸਤੇ, ਉਹਨੂੰ ਸਾਈਡ ਤੇ ਰੱਖੀ ਜਾਓ। ਜੇ ਕੱਲ ਨੂੰ ਕੋਈ ਰਿਪੇਅਰ ਆ ਗਈ, ਕੁਛ ਵੀ ਆ ਗਿਆ ਤਾਂ ਉੱਥੋਂ ਚੱਕ ਕੇ ਪੈਸੇ ਉਹਦੀ ਰਿਪੇਅਰ ਕਰਾ ਦਿਓ। ਸੋ ਅਦਰਵਾਈਜ਼ ਸਾਡਾ ਕੀ ਹੈ ਕਿ ਉੱਪਰ ਬੇਸਮੈਂਟ ਤੇ ਥੱਲੇ ਉੱਪਰਲਾ ਹਿੱਸਾ ਦੋਨੇ ਰਲ ਕੇ ਵੀ ਮੌਰਗੇਜ ਪੂਰੀ ਨਹੀਂ ਕਰ ਰਹੇ, ਫਿਰ ਵੀ ਸਾਨੂੰ $500 ਕੋਲੋਂ ਪਾ ਰਹੇ ਹੈ। ਜੇ ਤੁਸੀਂ $500 ਜਾਂ $1000 ਕੋਲੋਂ ਪਾ ਰਹੇ ਹੋ ਤਾਂ ਬੈਸਟ ਹੀ ਹੈ ਕਿ ਪ੍ਰੋਪਰਟੀ ਨੂੰ ਕੱਢ ਦਿਓ, ਆਉਣਾ ਟਾਈਮ ਤੁਸੀਂ ਔਖੇ ਹੋਵੋਗੇ।
0: ਪ੍ਰੋਪਰਟੀ ਹੀ ਨਹੀਂ ਨਿਕਲਦੀ ਹੈ, ਜਾਂ ਤਾਂ ਮੋਰੇ ਡਾਂਸ ਕਰ ਲਵੋ, ਖੜ ਕੇ ਕੁਛ ਕਰ ਲਵੋ, ਸ਼ਾਇਦ ਵਿਕ ਜਾਵੇ, ਪਰ ਪ੍ਰੋਪਰਟੀ ਨਿਕਲਣੀ ਪ੍ਰੋਪਰਟੀ
1: ਨਿਕਲਣੀ।
0: ਬੜੀ ਮਿਹਨਤ ਕਰਦੇ ਆ, ਕੋਈ ਕਿਸੇ ਤਰ੍ਹਾਂ ਪ੍ਰੋਪਰਟੀ ਵੇਚਣ ਦੀ ਕੋਸ਼ਿਸ਼ ਕਰਦਾ, ਐਟ ਦੀ ਐਂਡ ਉਹ ਤਾਂ ਸ਼ੋ ਕਰਦੇ ਆ ਵੀ ਆ ਜਾਓ ਸਾਰੇ ਦੇਖੋ ਪ੍ਰੋਪਰਟੀ, ਜੇ ਜੀ ਕਰਦਾ ਤੁਸੀਂ ਖਰੀਦ ਲਵੋ। ਸੋ ਵੇਚ ਦਿੰਦੇ ਹਨ, ਖਰੀਦਦੇ ਹਨ, ਸੋ ਹਰ ਇੱਕ ਦਾ ਮਾਰਕੀਟਿੰਗ ਵੱਖਰਾ ਰਹਿਣਾ, ਪਰ ਕਈ ਵਾਰੀ ਸ਼ੋਗਲ ਵੇਲਾ ਬੜਾ ਹੁੰਦਾ ਵੀ ਹੁਣ ਕੀ ਹੋਵੇ।
1: ਨਹੀਂ ਪਰ ਤਮਰ ਸਾਹਿਬ ਠੀਕ ਹੈ, ਮੈਂ ਮੰਨਦਾ ਮਾਰਕੀਟ ਟ੍ਰੈਂਡ ਹੈ, ਨੋ ਡਾਊਟ ਇਹ ਚ, ਪਰ ਇਹ ਇੱਕ ਰਿਸਪੈਕਟਡ ਬਿਜ਼ਨਸ ਹੈ। ਜੇ ਤੁਸੀਂ ਜਿੰਨੇ ਰਿਐਲਟਰ ਹੈ ਨਾ ਬਹੁਤ ਰਿਸਪੈਕਟਡ ਹੁੰਦੇ ਆ, ਕਿਉਂਕਿ ਤੁਸੀਂ ਫੈਮਿਲੀ ਨਾਲ ਵਿਚਰਨਾ ਹੁੰਦਾ, ਤੁਸੀਂ ਇੱਕ ਤੁਸੀਂ ਹੋ, ਇੱਕ ਰਿਐਲਟਰ ਹਮੇਸ਼ਾ ਯਾਦ ਰੱਖਿਓ, ਇੱਕ ਇੰਸ਼ੋਰੈਂਸ ਵਾਲਾ, ਇਹ ਹਮੇਸ਼ਾ ਫੈਮਿਲੀ ਦੇ ਫੈਮਿਲੀ ਰੂਪ ਚ ਬਹਿ ਕੇ ਗੱਲ ਕਰਦੇ ਆ ਬੰਦੇ ਨਾਲ, ਨਹੀਂ ਤਾਂ ਮੋਸਟਲੀ ਬਸ ਅਸੀਂ ਕਦੇ ਕਿਸੇ ਘਰੇ ਨਹੀਂ ਗਏ, ਸਾਡੇ ਆਫਿਸ ਚ ਆਉਂਦੇ ਆ, ਤੁਸੀਂ ਕਿਸੇ ਹੋਰ ਨਾਲ ਗੱਲ ਕਰਕੇ ਦੇਖ ਲਓ। ਇਹ ਦੋ ਬੰਦੇ ਆ ਜਿਹੜੇ ਜਦੋਂ ਤੁਸੀਂ ਘਰੇ ਬੁਲਾਉਣਾ, ਤੁਹਾਡੇ ਲਿਵਿੰਗ ਰੂਮ ਫੈਮਿਲੀ ਰੂਮ ਚ ਬਹਿ ਕੇ ਇਹਨੇ ਪਰਿਵਾਰ ਚ ਗੱਲ ਕਰਨੀ ਹੈ। ਸੋ ਇਹ ਬਹੁਤ ਰਿਸਪੈਕਟਡ ਬਿਜ਼ਨਸ ਹੈਗਾ, ਤੇ ਮੈਂ ਨੀ ਇਹਦੇ ਹੱਕ ਚ ਵੀ ਤੁਸੀਂ ਨੱਚ ਕੇ ਜਾਓ ਕਰਕੇ ਘਰ ਵੇਚੋ, ਠੀਕ ਹੈ, ਤੁਸੀਂ ਹੋਰ ਟ੍ਰੈਂਡ ਬਥੇਰੇ ਹੈਗੇ ਉਹ ਕਰ ਲਓ ਜੇ ਕਰਨੇ ਹੈਗੇ, ਚਲੋ ਬਾਕੀ ਆਪ ਆਪਣੀ ਮਰਜ਼ੀ।
0: ਇੱਕ ਵਾਰ ਨਾ ਕਿਸੇ ਨੇ ਪੁੱਛਿਆ ਵੀ ਸਾਡੇ ਫੈਮਿਲੀ ਵੀ ਕੁਛ ਕੰਮ ਠੀਕ ਨਹੀਂ ਚੱਲਦੇ, ਕਹਿੰਦੇ ਇਹ ਕਿੱਦਾਂ ਪਤਾ ਲੱਗ ਸਕਦਾ? ਮੈਂ ਕਿਹਾ ਜਦੋਂ ਘਰ ਵਿੱਚ ਖੰਡ ਬਾਟ ਰੱਖਦੇ ਆ ਜਾਂ ਸਧਾਰਨ ਬਾਟ ਰੱਖਦੇ ਨਾ, ਉੱਥੇ ਜਾ ਕੇ ਨਾ ਜਿਹੜੇ ਗਿਆਨੀ ਪਾਠ ਹੈ ਉਹਨਾਂ ਨੂੰ ਪੁੱਛ ਲਵੋ, ਹਰ ਇੱਕ ਬੀਬੀ ਆਪਣਾ ਦੁੱਖ ਸੁੱਖ ਸਾਂਝਾ ਕਰਨ ਲੱਗੀ ਹੁੰਦੀ ਹੈ ਪਰਿਵਾਰ ਵਿੱਚ, ਉਹਨਾਂ ਨੂੰ ਪੁੱਛ ਲਓ ਆਪਣੇ ਪਰਿਵਾਰ ਕਿੰਨੇ ਖੁਸ਼ ਹੈ, ਕਿਸ ਹਿਸਾਬ ਨਾਲ ਚੱਲ ਰਿਹਾ, ਕਿਉਂਕਿ ਖੁਦ ਉਹ ਵਿੱਚ ਇਨਵੋਲਵ ਹੁੰਦੇ ਹਨ। ਸੋ ਸਭ ਤੋਂ ਫੈਮਿਲੀ ਸਮਝਣ ਵਾਲੇ ਡਾਕਟਰ ਮੈਂ ਕਹਿੰਦਾ ਉਹੀ ਹੁੰਦੇ ਆ ਜਿਹੜੇ
1: ਮੈਨੂੰ ਪੁੱਛ ਲਓ ਜੀ, ਮੈਂ ਦੱਸ ਦੂੰਗਾ ਵੀ ਪਰਿਵਾਰ ਕਿੰਨੇ ਖੁਸ਼ ਹੈ ਤੇ ਕਿੰਨੇ ਦੁਖੀ ਹੈ, ਕਿਉਂਕਿ ਮੇਰੇ ਕੋਲ ਸਾਰੀ ਰਿਪੋਰਟ ਪਈ ਹੁੰਦੀ ਹੈ
0: ਜੀ। ਮੈਂ
1: ਦੋ ਕ
0: ਲਾਈਨਾਂ ਕਲੀਅਰ ਕਰਦਾ ਫਿਰ ਤੁਹਾਡੇ ਨਾਲ ਗੱਲਾਂ ਪਤਾ ਬਹੁਤ ਸਾਰੀਆਂ ਚੱਲਣੀਆਂ। ਇੱਕ ਤਾਂ ਗੁਰਜੀਤ ਗੋਸਲੀ ਤੁਸੀਂ ਵੀ ਹੋ ਤੇ ਜਸਵੀਰ ਸਿੰਘ ਵੀ ਹੋ। ਜਸਵੀਰ ਸਿੰਘ ਪਹਿਲਾਂ ਤੁਸੀਂ ਆਏ ਫਿਰ ਗੋਸਲ ਸਾਹਿਬ ਆ ਜਾਣਗੇ, ਆ ਜਾਓ ਜੀ ਜਸਵੀਰ ਜੀ।
2: ਅੰਮ੍ਰਿਤ ਸਾਹਿਬ ਸਤਿ ਸ਼੍ਰੀ ਅਕਾਲ, ਦੋਹਾਂ ਭਰਾਵਾਂ ਨੂੰ ਜੀ
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ,
0: ਚਾਈ ਰੱਬੇ।
2: ਅੰਮ੍ਰਿਤ ਸਾਹਿਬ ਸਮਾਂ ਬਹੁਤ ਵਧੀਆ ਤਾਂ ਮਾੜਾ ਵੀ ਹੈ ਜਿੱਦਾਂ ਭੁੱਲਰ ਸਾਹਿਬ ਨੇ ਦੱਸਿਆ ਹੈਗਾ। ਅੰਮ੍ਰਿਤ ਸਾਹਿਬ ਮੇਰੇ ਘਰ ਤੇ ਲਾਗੇ ਉਹ ਤਿੰਨ ਕੁ ਘਰ ਛੱਡ ਕੇ ਮੀਆਂ ਬੀਬੀ ਰੋਜ਼ ਸੈਲ ਕਰਨ ਜਾਂਦੇ ਆ, ਉੱਦਾਂ ਮੈਨੂੰ ਤਾਂ 2 ਸਾਲ ਦੇ ਆ ਹਨਾ, ਪਰਿਵਾਰ ਵਧੀਆ
0: ਜੀ,
2: ਉਹ ਬਹੁਤ ਅੱਛਾ ਉੱਥੋਂ ਫੜ ਕੇ ਇੱਕ ਦੂਜੇ ਦੇ ਮੋਢਿਆਂ ਦੇ ਹੱਥ ਰੱਖ ਕੇ ਜਾਂਦੇ ਆ। ਅੰਮ੍ਰਿਤ ਸਾਹਿਬ ਜਦੋਂ 15 ਮਿੰਟਾਂ ਬਾਅਦ ਚ ਆਉਂਦੇ ਆ ਜਿੱਦਾਂ ਕਿਸੇ ਦੀ ਟਰਾਲੀ ਪਿੱਛੇ ਗੁਆਚ ਗਏ ਹੁੰਦੀ, ਇੰਨਾ ਫਰਕ ਪਾਇਆ ਹੁੰਦਾ, ਕਹਿੰਦਾ ਮਤਲਬ ਲੋਕੀ ਸਟ੍ਰੈਸ ਦੇ ਵਿੱਚ ਬਹੁਤ ਹੈ।
0: ਮੇਰੀ ਗੱਲ ਸੁਣੋ, ਤੁਸੀਂ ਕਿੱਥੇ ਬੈਠ ਕੇ ਦੂਰਬੀਨ ਨਾਲ ਦੇਖਦੇ ਹੁੰਦੇ ਆ?
2: ਨਹੀਂ ਦੰਬਰ ਸਾਹਿਬ ਜਦੋਂ ਗਰਮੀਆਂ ਆਉਂਦੀਆਂ ਬੰਦਾ ਆਪਣੇ ਘਰ ਦੇ ਮੋਹਰੇ ਬਹਿ ਜਾਂਦਾ, ਹੁਣ ਛੱਤ ਦੇ ਥੋੜੋ ਬਹਿਣਾ, ਕਹਿਣ ਦਾ ਮਤਲਬ ਇਹ ਆ ਅੰਬਰ ਸਾਹਿਬ ਲਾਸਟ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਆ, ਬ੍ਰਾਹਮਣ ਦੀ ਜਿਹੜੀ ਰੇਲਵੇ ਲਾਈਨ ਹੈ ਸਾਡਾ ਜਿਹੜਾ ਮੁੱਖ ਮੰਤਰੀ ਵੇਚ ਗਿਆ, ਸੋ ਕਹਿੰਦੇ ਨਾਲ ਜਿੰਨੀਆਂ ਰੇਲਵੇ ਲਾਈਨਾਂ ਆ ਉਹਦੀਆਂ ਪ੍ਰੋਪਰਟੀਆਂ ਸਾਰੀਆਂ ਇਸ ਵੇਲੇ ਸੋਲਡ ਹੈ। ਭਾਈ ਆਪਣੇ ਘਰ ਬਾਰ ਦੇਖ ਲਓ, ਬਚਾ ਕੇ ਭੁੱਲਰ ਸਾਹਿਬ ਤੋਂ ਚੈੱਕ ਕਰਾ ਲਓ, ਕਿਤੇ ਇਹਨਾਂ ਦੇ ਮੋਰਗੇ ਜਿਹੜੀ ਉਹਨਾਂ ਨੇ ਪਾਤੀ ਸਿਟੀ ਵਾਲਿਆਂ ਨੇ, ਤੇ ਜਿੰਨੇ ਵੀ ਆਪਣੇ ਅੰਬਰ ਸਾਹਿਬ ਸਿਟੀ ਦੇ ਵਿੱਚ ਆ ਹਨਾ, ਇਹਨੇ ਬੁਰਾ ਹਾਲ ਕਰ ਦਿੱਤਾ ਆਮ ਜਨਤਾ ਦਾ। ਤਮਲ ਸਾਹਿਬ ਜੇ ਇਹਨਾਂ ਦਾ ਢਿੱਡ ਦੇਖੋ ਹਨਾ, ਜੇਡ ਹਨਾ ਬਟਲੀ ਟਿੱਕੀ ਪੈ ਜਾਂਦੀ ਆ, ਜਿਹਦੇ ਨਾਲ ਪੰਜਾਂ ਚੋ ਨਿਆਣਿਆਂ ਦੇ ਸਿਰ ਤੇ ਉਹ ਲੱਗ ਸਕਦਾ ਕਿ ਕਹਿਣ ਦਾ ਮਤਲਬ ਹੈ ਇਹਨਾਂ ਦੇ ਬਚ ਕੇ ਰਹੋ। ਥੈਂਕ ਯੂ ਜੀ,
0: ਧੰਨਵਾਦ ਤੁਹਾਡਾ, ਸਾਰੇ ਹੀ ਰਿਸਪੈਕਟ। ਸ਼ੁਗਰ ਮੇਲਾ ਹੋ ਜਾਂਦਾ ਹੈਗਾ, ਰੱਬ ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਪਰ ਜੋ ਲੋਕ ਦੁਖੀ ਹੁੰਦੇ ਵੀ ਸਿਟੀ ਪ੍ਰੋਪਰਟੀ ਕਿ ਨਹੀਂ ਚੱਲ ਰਹੀ ਹੈਗੀ, ਤਾਂ ਕਈ ਵਾਰ ਸ਼ੁਗਰ ਮੇਲੇ 'ਚ ਗੱਲ ਕਰ ਜਾਂਦੇ ਹਨ। ਸਾਡੇ ਵਿਚਾਰ ਆਪਣੇ ਹੁੰਦੇ ਆ, ਪਰ ਇਹ ਵੀ ਸਮਝਦੇ ਹਨ, ਇਹ ਹੈਗਾ ਕਮਿਊਨਿਟੀ ਚੈਨਲ, ਪਰਿਵਾਰਕ ਚੈਨਲ। ਸੋ ਮੈਂ ਇਹ ਵੀ ਕਹਿੰਦਾ ਹੁੰਦਾ ਜੇ ਸਿਟੀ ਵਾਲੇ ਕਿਸੇ ਨੂੰ ਕੋਈ ਗੱਲ ਔਖੀ ਲੱਗਦੀ ਨਾ, ਆਹ ਕੁਰਸੀ ਪਈ ਆ ਯਾਰ, ਸਾਰਾ ਆਪਾਂ ਸਾਰੇ ਆਪਣੇ ਇੱਕ ਦੂਸਰੇ ਨਾਲ ਜਾਣ ਪਛਾਣ ਵਿੱਚ ਹੈਗੇ ਆ। ਦੱਸਦੇ ਵੀ ਹੌਸਪੀਟਲ ਕੱਲੇ ਇੰਨਾ ਲੇਟ ਹੋ ਗਿਆ ਵੀ ਕੱਲੇ ਨਹੀਂ ਆ ਰਹੇ, ਉਹ ਜਿਹੜੀ ਬਿਲਡਿੰਗ ਇੰਨੀ ਮਹਿੰਗੀ ਵੇਚਣੀ ਪਈ, ਦੱਸਦੇ ਵੀ ਕੱਲੇ ਵੇਚਣੀ ਪਈ। ਆ ਜਿਹੜਾ ਕੈਂਸਰ ਵਾਲਾ ਪਲਾਂਟ ਮੈਂ ਇਹੀ ਕਹਿ ਸਕਦਾ ਹੈਗਾ, ਤੁਸੀਂ ਪੜ੍ਹ ਕੇ ਦੇਖ ਲਓ ਰਿਪੋਰਟ, ਬਰੈਂਪਟਨ ਵਾਲੇ ਹੋ, ਪੜ੍ਹ ਲਿਓ ਰਿਪੋਰਟ, ਬੱਚਿਆਂ ਨੂੰ ਕਹਿ ਦੇਵੋ। ਅੱਜ ਕੱਲ੍ਹ ਤਾਂ ਚੈਟ ਵਾਲੇ ਵੀ ਕੱਢ ਦਿੰਦੇ ਹਨ ਵੀ ਇਹ ਕੀ ਕੀ ਪਲੱਸ ਆ ਕੀ ਮਾਈਨਸ ਆ, ਵੀ ਕਿੰਨੇ ਹਾਰਸ਼ਫੁਲ ਕੈਮੀਕਲ ਜਿਹੜੇ ਹੈਗੇ ਰਿਲੀਜ਼ ਹੋ ਰਹੇ ਹਨ। ਮੈਂ ਇਹੀ ਕਹਿਣਾ ਚਾਹੁੰਦਾ, ਖੁਦ ਤੁਸੀਂ ਵੀ ਕੁਝ ਕਰ ਲਵੋ, ਫਿਰ ਇੰਨਾ ਰੌਲਾ ਪਾਉਣ ਨਾਲੋਂ ਤੋ ਹਾਂ ਕੰਮ ਨਹੀਂ ਦਿਸ ਰਹੇ, ਤਾਂ ਹੀ ਲੋਕ ਰੌਲਾ ਪਾ ਰਹੇ ਹਨ। ਲਓ ਜੀ ਭੋਲੇ ਸਾਹਿਬ, ਇੱਕ ਲਾਈਨ ਮੈਂ ਹੋਰ ਕਲੀਅਰ ਕਰ ਦੇਵਾਂ। ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਕੀ ਹਾਲ ਚਾਲ?
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ ਨੂੰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਚਲੋ ਮੈਂ ਸਵਾਲ ਕਰ ਲੈਂਦਾ, ਹਸਮ ਗਿਆ ਬਥੇਰਾ ਹੋ ਗਿਆ। ਤੇ ਭੁੱਲਰ ਸਾਹਿਬ, ਕਰਨੀ ਸਾਹਿਬ ਨੇ ਕਲੀਅਰ ਕਰਤਾ ਮੈਂਟਨ ਦੇ ਵਿੱਚ ਉੱਧਰ ਗਈ ਕੈਲਗਰੀ ਵਾਲੀ ਸਾਈਡ ਕਿ ਇਮੀਗ੍ਰੇਸ਼ਨ ਬਹੁਤ ਲੰਮਾ ਸਮਾਂ ਬੰਦ ਰਹਿਣੀ ਆ, ਹਾਲੇ ਅਸੀਂ ਕੁਛ ਨੀ ਕਰਨਾ, ਦੋ ਤਿੰਨ ਸਾਲ ਤਾਂ, ਤਿੰਨ ਕੁ ਸਾਲ ਤਾਂ ਚੱਲੋ ਇਹ ਨੀ ਖੋਲਣੀ ਨੀ ਹਾਲੇ, ਜਿੱਦਾਂ ਉਹਨਾਂ ਦੀਆਂ ਉਹ ਜਿਹੜੇ ਧਰਨਾ ਲਾ ਕੇ ਬੈਠੇ ਆ ਭੁੱਲਰ ਸਾਹਿਬ, ਉਹਨਾਂ ਨੂੰ ਕਹਿੰਦੇ ਤੁਸੀਂ ਵਾਪਸ ਜਾਓ ਸਾਰੇ। ਜੇ ਇਮੀਗ੍ਰੇਸ਼ਨ ਆ ਭੁੱਲਰ ਸਾਹਿਬ ਸਾਡੇ ਏਰੀਏ ਚ ਤੇ 50 ਬੇਸਮੈਂਟ ਹੋਣੀ ਆ ਖਾਲੀ, 50 ਬੇਸਮੈਂਟ ਤਾਂ ਚੜ੍ਹ ਨੀ ਰਹੇ, ਨਾ ਲੋਕਾਂ ਦੇ ਘਰ ਚੜ੍ਹ ਲਏ ਆ,
0: ਘਰ ਤਾਂ ਸਿੰਗਲ ਫੈਮਿਲੀ
3: ਹੋ, 1400 ਨੂੰ ਦੋ ਬੈਡਰੂਮ ਤੇ 1300 ਨੂੰ ਬੇਸਮੈਂਟ ਲੱਗੀ, ਕੋਈ ਲੈਂਦਾ ਹੀ ਨੀ ਪਿਆ ਜੀ।
0: ਖਾਣਾ ਬਣਾਉਂਦੇ ਹੁੰਦੇ ਸੀ, ਪਰਿਵਾਰ ਨਾਲ ਬੈਠਦੇ ਸੀਗੇ, ਵੱਡੇ ਸਕਰੀਨ ਨਾਲ ਟੀਵੀ ਦੇਖ ਕੇ ਫਿਰ ਉੱਪਰ ਜਾ ਕੇ ਸੌ ਜਾਂਦੇ ਸੀ, ਇਸ ਵਾਸਤੇ ਬੇਸਮੈਂਟਾਂ ਹੁੰਦੀਆਂ ਸੀਗੀਆਂ। ਜਾਂ ਬੱਚੇ ਖੇਡ ਖੇਡਦੇ ਹੁੰਦੇ ਆਪਣੇ ਟੋਏ ਲੈ ਕੇ, ਭਾਵੇਂ ਜਿੰਨੇ ਮਾਰਕਰ ਮਾਰਕ ਕਰ ਦਿਓ, ਬੇਸਮੈਂਟ ਪਤਾ ਹੁੰਦਾ ਤਾ ਵੀ ਨਿਆਣੇ ਖੇਡਦੇ ਆ, ਹਸਮੁੱਖੇ ਹਨ। ਬੇਸਮੈਂਟ ਦੇ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਕੇ ਦੋ ਤਿੰਨ ਘਰ ਲੈਣ ਵਾਸਤੇ ਨਹੀਂ ਸੀਗੀਆਂ, ਇਹ ਇੰਜੋਏ ਕਰਨ, ਆਪਾਂ ਤਾਂ ਹਰ ਇੱਕ ਕਮਰਾ ਰੈਂਟ 'ਤੇ ਦੇ ਦਿੱਤਾ। ਹੁਣ ਤੁਸੀਂ ਤਾਂ ਪੁੱਛਿਆ ਸੀਗਾ ਵੀ ਉਹ ਜਿਹੜੀ ਡੈਨੀਅਲ ਸਮਿਥ ਕਹਿ ਗਈ ਆ, ਉਹ ਕਹਿੰਦੀ ਯੂਅਰ ਵਰਕ ਪਰਮਿਟ ਐਕਸਪਾਇਰਡ, ਯੂ ਹੈਵ ਨੋ ਪਲੇਸ ਟੂ ਸਟੇ ਹੇਅਰ, ਜਸਟ ਗੋ ਹੋਮ। ਸਾਡੀ ਕਹਿੰਦੀ ਇਸ ਧਰਤੀ ਨੂੰ ਇਸ ਖੂੰਜਿਆਂ ਨੂੰ ਨਾ ਖਰਾਬ ਕਰੋ, ਵੱਖ ਵੱਖ ਮਜ਼ਾਰੇ ਲਾ ਕੇ, ਯੋਰ ਟਾਈਮ ਹੈਜ਼ ਐਕਸਪਾਇਰਡ ਐਂਡ ਯੂ ਸ਼ੁੱਡ ਗੋ। ਹਾਂ, ਇਹਨਾਂ ਦਾ ਰਾਈਟ ਹੈਗਾ, ਹੱਕ ਹੈਗਾ ਸਵਾਲ ਪੁੱਛਣ ਵਾਸਤੇ, ਜਿਹਨਾਂ ਦੇ ਐਕਸਪਾਇਰ ਹੋ ਗਏ ਚਲ ਗਏ, ਜਿਹਨਾਂ ਦੇ ਹੋਣ ਵਾਲੇ ਹਨ ਉਹ ਕੁਝ ਨਾ ਕੁਝ ਕਰ ਸਕਦੇ ਹਨ। ਅਤੇ ਬਾਕੀ ਤੁਸੀਂ ਕਿਹਾ ਵੀ ਕੀ ਬਣੇਗਾ, ਬਣਨਾ ਕੀ ਹੈ, ਕਰਦੇ ਪਰ ਐਸਾ ਹੋਰ ਡਾਊਨ ਹੋਣੀ, ਬਾਕੀ ਤੁਸੀਂ ਦੱਸ ਦਿਓ ਭੁੱਲਰ ਸਾਹਿਬ।
1: ਹਾਂ ਬਿਲਕੁਲ ਜੀ, ਇੱਕ ਤਾਂ ਮੈਂ ਜਿਹੜੀ ਗੁਰਜੀਤ ਨੇ ਗੱਲ ਕੀਤੀ ਹੈ, ਮੈਂ ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਕਿ ਜਿਹੜੀ ਬੇਸਮੈਂਟ ਸੀ ਉਹ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਸੀਗਾ ਕਿ ਬੇਸਮੈਂਟ ਦੇਖ ਕੇ ਘਰ ਨਾ ਲਓ, ਬੇਸਮੈਂਟ ਤਾਂ ਬੱਚਿਆਂ ਵਾਸਤੇ ਹੁੰਦੀ ਸੀ, ਸਿਆਲਾਂ 'ਚ ਬੱਚੇ ਬਾਹਰ ਨਹੀਂ ਖੇਡ ਸਕਦੇ
0: ਜੀ,
1: ਸੋ ਇਸ ਕਰਕੇ ਤੁਸੀਂ ਸਿਆਲਾਂ 'ਚ ਬੱਚਿਆਂ ਨੂੰ ਬੇਸਮੈਂਟ ਵਾਸਤੇ ਹੁੰਦੀ ਸੀ। ਗਰਮੀਆਂ ਦੇ ਵਿੱਚ ਤੁਹਾਨੂੰ ਏ ਸੀ ਚਲਾਉਣ ਦੀ ਲੋੜ ਨਹੀਂ, ਥੱਲੇ ਬੇਸਮੈਂਟ ਖਾਲੀ, ਆਰਾਮ ਨਾਲ ਜਾ ਕੇ ਬੇਸਮੈਂਟ ਬਹਿ ਜਾਓ, ਇੰਨੀ ਠੰਡੀ ਹੁੰਦੀ ਹੈ ਬੇਸਮੈਂਟ
0: ਜੀ।
1: ਸੋ ਇਸ ਕਰਕੇ ਬੇਸਮੈਂਟ ਹੁੰਦੀ ਸੀ ਬਿਲਕੁਲ, ਸਾਡੇ ਬੇਸਮੈਂਟ ਰੈਂਟ ਕੀਤੀ ਨਹੀਂ ਸੀ ਕਦੇ, ਤਾਂ ਸੋਚਿਆ ਸੀ ਕਦੇ ਬੇਸਮੈਂਟ ਰੈਂਟ ਦੇ ਕੇ ਥੱਲੇ ਕਿਰਾਇਆ ਕੱਢ ਰਹੇਗਾ। ਪਰ ਜਿਹੜੀ ਤੁਸੀਂ ਗੱਲ ਕੀਤੀ ਧਰਨਿਆਂ ਦੀ, ਧਰਨੇ ਮੈਂ ਕੱਲ੍ਹ ਸੁਣ ਰਿਹਾ ਸੀ ਕੋਈ ਧਰਨੇ ਤੇ, ਉੱਥੇ ਉਹ ਕਹਿ ਰਹੇ ਸੀ ਪੰਜਾਬ ਦੇ ਜਾਏ ਆ ਪਾੜ ਕੇ ਰੱਖ ਦਿਆਂਗੇ, ਚੀਰ ਕੇ ਰੱਖ ਦਾਂਗੇ ਯਾਰ, ਤੁਸੀਂ ਇੱਥੇ ਕੈਨੇਡਾ 'ਚ ਆਏ ਹੋ, ਠੀਕ ਹੈ ਪੀਸਫੁਲੀ ਧਰਨਾ ਕਰਨਾ ਕਰ ਲਓ, ਪਰ ਇਹ ਕਿਹੜਾ ਹੋਇਆ ਸੀ ਪਾੜ ਕੇ ਰੱਖ ਦਿਆਂਗੇ ਗਵਰਨਮੈਂਟ ਨੂੰ, ਹਨਾ ਅਸੀਂ ਐਂ ਕਰ ਦਿਆਂਗੇ ਅਸੀਂ ਪੰਜਾਬ ਦੇ ਜਾਏ ਹਾਂ, ਠੀਕ ਹੈ ਆਪਾਂ ਦਿੱਲੀ ਧਰਨਾ ਲਾਇਆ ਸੀਗਾ, ਉਹ ਡਿਫਰੈਂਟ ਇਸ਼ੂ ਸੀਗਾ, ਪਰ ਇੱਥੇ ਆ ਕੇ ਤੁਸੀਂ ਧਰਨਾ ਲਾ ਕੇ ਇਹੋ ਜਿਹੀ ਗੱਲਾਂ ਕਰ ਦਿਓਗੇ, ਹਨਾ ਇਹ ਕਿਹੜੀ ਸੋਖ ਹੋਇਆ। ਬਾਕੀ ਗੱਲ ਸਹੀ ਹੈ, ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੈ ਤੇ ਤੁਸੀਂ ਚਲੇ ਜਾਓ ਭਾਈ ਵਾਪਸ, ਸਿੰਪਲ ਜਿਹੇ 'ਚ ਕੀ ਹੈਗਾ, ਬਹੁਤ ਸਾਰੇ ਸੱਜਣ ਮੇਰੇ ਨਾਲ ਇਸ ਗੱਲ ਤੋਂ ਔਖੇ ਵੀ ਹੋ ਜਾਣਗੇ, ਕਈ ਪ੍ਰੋਗਰਾਮ ਵੀ ਲੱਗੇ ਹੁੰਦੇ ਇਸ ਗੱਲ ਦੇ ਤੇ ਪ੍ਰੋਗਰਾਮ ਕਰ ਜਾਂਦੇ ਕਿ ਦੇਖੋ ਜੀ ਬੱਚੇ ਆਏ, ਇਹਨਾਂ ਨੂੰ ਸੱਦਿਆ ਗਿਆ, ਇਹਨਾਂ ਨੂੰ ਕਿਹਾ ਗਿਆ, ਸੋ ਅਸੀਂ ਪੱਕੇ ਕਰਾਂਗੇ, ਕੁਛ ਨਹੀਂ ਕਿਹਾ ਗਿਆ ਸੀ, ਕੋਈ ਪੱਕੇ ਹੁੰਦੇ ਸੀ ਸਾਡੀ। ਹਾਂ ਮੈਂ ਸ਼ਰਿਆਮ ਕਹਿੰਦਾ ਸਾਡਾ ਮੋਟਿਵ ਇਹੀ ਹੁੰਦਾ ਉੱਥੇ ਚੜ੍ਹ ਲੱਗਿਆ ਕਿ ਅਸੀਂ ਮੁੜਨਾ ਨਹੀਂ, ਪੱਕੇ ਹੀ ਹੋਣਾ, ਪਰ ਇਹਨਾਂ ਦੇ ਬੰਦਿਆਂ ਨੇ, ਮੈਂ ਸ਼ਰਿਆਮ ਕਹਿੰਦਾ ਜਾਂ ਦੇਰ ਸਟੂਡੈਂਟਾਂ ਨੇ ਜਿਹੜਾ ਇੱਥੇ ਆ ਕੇ ਗੰਦ ਪਾਇਆ, ਉਹ ਇਹਨੇ ਕਿਸੇ ਚੰਗੇ ਸਟੂਡੈਂਟ ਨੂੰ ਰੋਕਿਆ ਨਹੀਂ
0: ਜੀ,
1: ਸਟੂਡੈਂਟ ਰੋਕ ਸਕਦੇ ਸਟੂਡੈਂਟਾਂ ਨੂੰ ਕਿ ਗੱਲ ਸੁਣੋ ਤੁਸੀਂ ਇਹ ਕੀ ਕਰ ਰਹੇ ਹੋ, ਸਾਨੂੰ ਜਦੋਂ ਪੁਰਾਣੇ ਸਿਟੀਜ਼ਨ ਨੂੰ ਸਟੂਡੈਂਟ ਤੰਗ ਕਰਦੇ ਸੀਗੇ, ਕਦੇ ਥੀਏਟਰ 'ਚ ਗਿਆ ਨੂੰ, ਕਦੇ ਸ਼ੋਅ ਤੇ ਗਿਆ ਨੂੰ, ਕਿਸੇ ਇੱਕ ਸਟੂਡੈਂਟ ਨੇ ਉੱਠ ਕੇ ਹੱਥ ਖੜਾ ਕੀਤਾ ਹੋਵੇ, ਗੱਲ ਸੁਣੋ ਤੁਸੀਂ ਕਿਉਂ ਤੰਗ ਕਰਦੇ ਇਹਨਾਂ ਨੂੰ
0: ਜੀ,
1: ਸਮਝੇ ਗੱਲ, ਇਹ ਵੀ ਪਰਿਵਾਰ ਨਾਲ ਆਇਆ ਸ਼ੋਅ ਦੇਖਣ,
0: ਹੱਸਦੇ ਹੁੰਦੇ ਸੀ। ਇੱਕ ਵਾਰ ਸੈਮੀ ਚਲੋ ਜੀ, ਸਤਿ ਸ਼੍ਰੀ ਅਕਾਲ ਜੀ ਆਨੂੰ ਪਰੋ, ਲੌਂਗ ਵੀਕਐਂਡ ਆ ਰਿਹਾ ਤੇ 4K ਦੇ ਵਿੱਚ ਟੀਵੀ ਦੇਖਣਾ ਹੋਵੇ, ਦੇ ਦੇਵੋ ਸਵਾਵਾਂ ਆਪਣੀਆਂ, ਦੱਸ ਛੱਡ ਜਾਵੋ ਮੈਸੇਜ।
4: ਬਿਲਕੁਲ ਜੀ, ਸੋ ਇਹ ਲੌਂਗ ਵੀਕਐਂਡ ਆ ਔਰ ਲੌਂਗ ਵੀਕਐਂਡ ਤੇ ਢਿੱਲੋਂ ਵੀਡੀਓ ਦੇ ਜਿਹੜੇ ਰੈਗੂਲਰ ਆਫਿਸ ਆਵਰਸ ਹੋਣਗੇ ਸੈਟਰਡੇ ਸੰਡੇ ਅਤੇ ਮੰਡੇ ਨੂੰ 11 ਤੋਂ ਲੈ ਕੇ 8 ਵਜੇ ਤੱਕ ਆਪਣਾ ਸਟੋਰ ਖੁੱਲ੍ਹਾ ਹੋਊਗਾ। ਸੋ ਜੇਕਰ ਤੁਸੀਂ ਇਸ ਲੌਂਗ ਵੀਕਐਂਡ ਤੇ ਦੂਰੋਂ ਆ ਰਹੇ ਹੈਗੇ ਬ੍ਰੈਂਪਟਨ ਦੇ ਵਿੱਚ, ਤਾਂ ਜਿਹੜਾ ਸਭ ਤੋਂ ਬੈਸਟ ਆਈ ਪੀ ਟੀ ਵੀ ਬੋਕਸ ਹੈਗਾ ਆ 4K ਦਾ, ਜੇਕਰ ਤੁਸੀਂ ਦੂਰ ਰਹਿੰਦੇ ਹੋ ਤਾਂ ਸਿਰਫ ਤੁਹਾਨੂੰ ਇੱਕ ਵਾਰੀ ਆ ਕੇ ਬੋਕਸ ਪਿਕਅਪ ਕਰਨਾ ਪੈਣਾ ਆ, ਉਸ ਤੋਂ ਬਾਅਦ ਉਹਨੂੰ ਰੀਚਾਰਜ ਕਰਾਉਣ ਵਾਸਤੇ ਜਾਂ ਉਹਨੂੰ ਅਪਡੇਟਿੰਗ ਜਿਹੜੀ ਹੁੰਦੀ ਹੈਗੀ ਆ ਮੰਥਲੀ, ਉਹ ਕਦੇ ਵੀ ਤੁਹਾਨੂੰ ਸਾਡੇ ਸਟੋਰ ਤੇ ਵਾਪਸ ਨਹੀਂ ਆਉਣਾ ਪਊਗਾ, ਤੁਸੀਂ ਟੈਲੀਫੋਨ ਤੇ ਹੀ ਤੁਹਾਡਾ ਜਿਹੜਾ ਹੈਗਾ ਆ ਰੀਚਾਰਜ ਹੋਏਗਾ। ਸੋ ਆਈ ਪੀ ਟੀ ਵੀ ਬੋਕਸ, ਗੁਰਬਾਣੀ ਰੇਡੀਓ ਜਾਂ ਜਿਹੜੇ ਨਵੇਂ ਪਲੱਗ ਐਂਡ ਪਲੇ ਰੇਡੀਓਜ਼ ਆਪਣੇ ਸਟੋਰ ਤੇ ਪਹੁੰਚੇ ਹੈਗੇ ਆ, ਜਿਹੜਾ ਕਿ ਤੁਸੀਂ ਸਿਰਫ ਤੇ ਸਿਰਫ ਪਲੱਗ ਲਾਉਣਾ ਆ ਆਪਣੇ ਘਰ ਦੇ ਵਿੱਚ ਆਊਟਲੈਟ ਇਸ ਰੇਡੀਓ ਨੂੰ, ਤੁਹਾਡੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲੂਗਾ। ਔਰ ਇਹਦੀ ਕੀਮਤ ਵੀ ਜਿਹੜੀ ਪ੍ਰਾਈਸ ਵੀ ਅਸੀਂ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੱਖੀ ਹੈਗੀ ਆ। ਜਿਹੜਾ ਪਲੱਗ ਐਂਡ ਪਲੇ ਰੇਡੀਓ ਹੈਗਾ ਆ ਸਿਰਫ ਤੇ ਸਿਰਫ $20 ਦਾ ਤੁਹਾਨੂੰ ਸਾਡੇ ਸਟੋਰ ਤੇ ਲਵੀਡੀਓ ਤੇ ਮਿਲੇਗਾ। ਸੋ ਆਈ ਪੀ ਟੀ ਵੀ ਬੋਕਸ, ਗੁਰਬਾਣੀ ਰੇਡੀਓ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਤੁਸੀਂ ਲੈਣੀ ਆ ਤਾਂ ਲਵੀਡੀਓ ਤੇ ਪਹੁੰਚੋ। ਨੰਬਰ ਸਾਡਾ ਇੱਕੋ ਇੱਕ ਹੈਗਾ
1: 9094132143 916 13 13 ਤੇ ਉਹ ਬਹੁਤ ਫਰੌਡ ਹੈ ਜੀ, ਬੀ ਕੇਅਰਫੁਲ। ਖਾਸ ਕਰ ਬੱਚੇ ਜਿਹੜੇ ਪੱਕੇ ਹੋਏ ਆ ਉਹ ਚ ਬਹੁਤ ਇਨਵੋਲਵ ਹੋ ਰਹੇ ਆ। ਸੋ ਜਾਂ ਫਿਰ ਲਾਈਨ ਘਰ ਤੇ ਬਣਾ ਲੈਂਦੇ 12-13% ਤੇ ਮੁੜ ਕੇ ਪੀ ਕਰਨੀ ਬਹੁਤ ਔਖੀ ਹੈ। ਸੋ ਮੇਰੇ ਨਾਲ ਗੱਲ ਕਰਨੀ ਜੀ ਅਗੇਨ 416-732
0: ਚੱਕ ਲਵੋ ਕੂਲਰ ਤੇ ਪਹੁੰਚ ਜਾਓ ਕਿਤੇ ਪਿਕਨਿਕ ਦੇ ਵਿੱਚ, ਪਾਰਕ ਦੇ ਵਿੱਚ ਕਰੋ ਇੰਜੋਏ ਇਸ ਜ਼ਿੰਦਗੀ ਨੂੰ। ਸੇਵਾ ਮਾਪੇ ਦੀ, ਰੱਬ ਦੀ ਸੇਵਾ ਹੁੰਦੀ ਹੈ, ਕਰਿਓ ਜ਼ਰੂਰ। ਮੇਰੇ ਵੱਲੋਂ ਸਾਰੀ ਸਾਰੀ ਟੀਮ ਵੱਲੋਂ ਆਪ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੈਵ ਅ ਗੁੱਡ ਡੇ, ਗੁੱਡ ਬਾਏ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਪੰਜਾਬੀ ਲਹਿਰਾਂ ਅਤੇ ਸਾਰੀ ਟੀਮ ਵੱਲੋਂ ਕੋਟ ਕੋਟ ਨਮਨ। ਕੁਛ ਯੋਧੇ ਐਸੇ ਹੁੰਦੇ ਆ ਕਿ ਜਦੋਂ ਯਾਦ ਕਰੀਦਾ ਅਤੇ ਕਹੀਦਾ ਕਿ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਸੋ ਉਹ ਮੁੱਛ ਪੁੱਟ ਗੱਭਰੂ ਚੜ੍ਹਦੀ ਜਵਾਨੀ ਦੇਸ਼ ਲਈ ਜੋ ਕਰ ਗਿਆ ਉਹ ਨਾ ਕਿਸੇ ਨੇ ਕਰਨਾ। ਉਹ ਕਹਾਣੀਆਂ ਉਹ ਬਾਤਾਂ ਉਹ ਸਾਡੀਆਂ ਯਾਦਾਂ ਦੇ ਵਿੱਚ ਹਮੇਸ਼ਾ ਤਾਜ਼ਾ ਰਹਿਣਗੀਆਂ ਅਤੇ ਸਾਨੂੰ ਇੱਕ ਦੇਸ਼ ਦੀ ਪੱਕੀ ਨੀਂਹ ਉਸਾਰ ਕੇ ਦੇ ਗਏ। ਸੌ ਐਸੇ ਯੋਧਿਆਂ ਨੂੰ ਯਾਦ ਕਰੀਏ 905-673-3337। ਅੱਜ ਦਾ ਸਾਡਾ ਪ੍ਰੋਗਰਾਮ ਸਮਰਪਿਤ ਸ਼ਹੀਦ ਊਧਮ ਸਿੰਘ ਹੁਣਾਂ ਨੂੰ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਦਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਰੇਡੀਓ ਪ੍ਰੋਗਰਾਮ ਖੂਬਸੂਰਤ ਸਰੋਤਿਆਂ ਦੇ ਲਈ ਪੰਜਾਬੀ ਲਹਿਰਾ ਲੈ ਕੇ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਾਲੇ ਦੇ ਵਿੱਚ ਹੋਵੋਗੇ, ਕਿਉਂਕਿ ਅੱਜ ਫਰਾਈਡੇ ਦਾ ਦਿਨ ਅਤੇ ਵੀਕਐਂਡ ਦੀ ਸ਼ੁਰੂਆਤ, ਤੁਹਾਡੇ ਚਿਹਰਿਆਂ ਦੀਆਂ ਮੁਸਕਰਾਹਟਾਂ ਹੋਣਗੀਆਂ। ਸੋ ਵੀਕਐਂਡ ਆ ਭਾਈ, ਤੁਸੀਂ ਮਿਲਣਾ ਗਿਲਣਾ ਸੱਜਣਾ ਮਿੱਤਰਾਂ ਦੇ ਵਿਜ਼ਿਟਾਂ ਕਰਨੀਆਂ, ਸੋ ਅੱਜ ਵੀਕਐਂਡ ਆ। ਸੋ ਸਭ ਨੂੰ ਮੁਬਾਰਕ ਵੀਕਐਂਡ ਦਾ ਦਿਹਾੜਾ। ਔਰ ਨਾਲ ਦੀ ਨਾਲ ਯੋਧਿਆਂ ਦੀ ਜਦੋਂ ਸ਼ਹਾਦਤ ਦਾ ਦਿਨ ਆਉਂਦਾ ਨਾ, ਉਹ ਵੀ ਅਸੀਂ ਮੁਬਾਰਕ ਕਹੀਏ, ਉਹਨੂੰ ਮਾਯੂਸੀ 'ਚ ਨਾ ਲਈਏ, ਕਿਉਂਕਿ ਉਹਨਾਂ ਨੇ ਅਤੇ ਫਾਂਸੀਆਂ ਦੇ ਰੱਸੇ ਵੀ ਹੱਸ ਹੱਸ ਚੁੰਮੇ। ਸੋ ਉਹਨਾਂ ਯੋਧਿਆਂ ਨੂੰ ਵੀ ਪ੍ਰਣਾਮ ਜਿਨ੍ਹਾਂ ਨੇ ਸਾਨੂੰ ਉਸ ਦੇਸ਼ ਦੀ ਵਾਗਡੋਰ ਫੜਾਈ ਕਿ ਲਓ ਭਾਈ ਤੁਸੀਂ ਸਾਂਭੋ, ਉਹ ਅਸੀਂ ਸਾਂਭੀ ਕਿ ਗਵਾਈ ਕਿ ਗਲ 'ਚ ਪਾਈ, ਉਹ ਸਾਨੂੰ ਨਹੀਂ ਪਤਾ, ਉਹ ਤੁਸੀਂ ਜਾਣ ਦਿਓ। ਸੋ 905-673-3337 ਜੁੜ ਚੁੱਕੇ ਹਾਂ ਜੀ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂਰ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਸੋ ਅਗਲਾ ਸਿਲਸਿਲਾ ਅਸੀਂ ਖਬਰਾਂ ਦਾ, ਦੇਸ਼ ਦੁਨੀਆ ਦੀਆਂ ਗੱਲਾਂ ਬਾਤਾਂ ਕਰਾਂਗੇ। 905-673-3337 ਸਟੂਡੀਓ ਦੇ ਘੜੀ ਦੇ ਮੁਤਾਬਿਕ 7:06 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਸੋ ਸਟੂਡੀਓ ਦੇ ਵਿੱਚ ਕਾਲ ਕਰਨ ਲਈ ਨੰਬਰ ਇੱਕੋ ਇੱਕ ਹੈ ਜੀ 905-673-3337। ਅਤੇ ਆਓ ਪੰਜਾਬ ਦੀਆਂ ਤਰਕਾਲਾਂ, ਲੋਡਾ ਵੇਲਾ ਅਤੇ ਸ਼ਾਮਾਂ ਜੀ ਐਂ ਕਹਿੰਦੇ ਹਾਂ ਜੀ, ਵੈਲਕਮ ਕਹਿੰਦੇ ਹਾਂ ਪੰਜਾਬੀ ਲਹਿਰਾਂ ਦੇ ਵਿੱਚ ਰਮੇਸ਼ ਹੁਸ਼ਿਆਰਪੁਰੀ ਜੀ ਹੋਣਾ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ।
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਸਾਡੇ ਸ਼ੁੱਕਰਵਾਰ ਦਾ ਦਿਨ, ਸਾਡੇ ਵਾਸਤੇ ਇਹ ਵੀ ਕਿਸੇ ਤਿਉਹਾਰ ਤੋਂ ਕੰਮ ਨਹੀਂ ਹੁੰਦਾ, ਅਤੇ ਸਭ ਤੋਂ ਵੱਡਾ ਤਿਉਹਾਰ, ਸਭ ਤੋਂ ਵੱਡਾ ਦਿਨ ਯੋਧਿਆਂ ਨੂੰ ਯਾਦ ਕਰਨ ਦਾ। ਸਭ ਤੋਂ ਪਹਿਲਾਂ ਪਹਿਲੀ ਖਬਰ ਸ਼ਹੀਦ ਊਧਮ ਸਿੰਘ ਨੂੰ ਅੱਜ ਤੁਹਾਡੇ ਸ਼ਬਦਾਂ ਦੇ ਰਾਹੀਂ ਯਾਦ ਕਰੀਏ।
1: ਪ੍ਰਭ ਸੰਧੂ ਜੀ, ਇਸ ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਸੂਰਬੀਰ ਯੋਧੇ ਜੰਮੇ ਆ। ਇਸ ਪੰਜਾਬ ਦੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਉਹ ਆਸ਼ੀਰਵਾਦ ਮਿਲੇ, ਉਹ ਤਾਕਤ ਮਿਲੀ ਕਿ ਇਹੋ ਜਿਹੇ ਗੁਰੂਆਂ ਦੀ ਬਦੌਲਤ ਪੰਜਾਬ ਦੀ ਧਰਤੀ ਨੇ ਬਹੁਤ ਕੁਛ ਜਿਹੜਾ ਇਤਿਹਾਸ ਦੇ ਵਿੱਚ ਵੱਖਰੇ ਢੰਗ ਦੀ ਸਿਰਜਣਾ ਕੀਤੀ ਹੈ। ਜਿਹੜਾ ਤੁਸੀਂ ਸ਼ਹੀਦ ਆਜ਼ਮ ਸ਼ਹੀਦ ਊਧਮ ਸਿੰਘ ਦਾ ਅੱਜ ਜ਼ਿਕਰ ਕੀਤਾ, ਸ਼ਹੀਦ ਊਧਮ ਸਿੰਘ ਨੂੰ ਅਸੀਂ ਤੁਸੀਂ ਜਦੋਂ ਛੋਟੀਆਂ ਕਲਾਸਾਂ 'ਚ ਪੜ੍ਹਦੇ ਸੀ ਉਦੋਂ ਤੋਂ ਪੜ੍ਹਦੇ ਆ ਰਹੇ ਹਾਂ ਕਿ ਉਹ ਯੋਧਾ ਜਿਸਨੇ 13 ਅਪ੍ਰੈਲ 1919 ਦੀ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਬਦਲਾ ਲਿਆ ਸੀ। ਸ਼ਹੀਦ ਊਧਮ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਆ, ਸੰਨ 1940 ਦੀ ਗੱਲ ਹੈ ਜਦੋਂ ਇੰਗਲੈਂਡ ਦੇ ਵਿੱਚ ਊਧਮ ਸਿੰਘ ਨੂੰ ਇਸ ਕਰਕੇ ਫਾਂਸੀ ਤੇ ਰੱਸੇ ਤੇ ਟੰਗ ਦਿੱਤਾ ਸੀ ਕਿਉਂਕਿ ਉਹਨਾਂ ਨੇ ਉੱਥੋਂ ਦੇ ਵੱਡੇ ਅਫਸਰ ਜਿਹੜਾ ਕਦੇ ਪੰਜਾਬ ਦਾ ਗਵਰਨਰ ਹੁੰਦਾ ਸੀ, ਜਿਸਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਗੋਲੀ ਦੇ ਹੁਕਮ ਦਿੱਤੇ ਸੀ, ਜਿਹਦਾ ਨਾਮ ਸੀ ਮਾਈਕਲ ਅਡਵਾਇਰ। ਮਾਈਕਲ ਅਡਵਾਇਰ ਦੀ ਹਿੱਕ ਦੇ ਵਿੱਚ ਗੋਲੀ ਮਾਰੀ ਸੀ ਜਾ ਕੇ, ਤੇ ਜਿਹਦੇ ਕਰਕੇ ਊਧਮ ਸਿੰਘ ਨੂੰ ਉੱਥੇ ਫਾਂਸੀ ਤੇ ਰੱਸੇ ਤੇ ਟੰਗ ਦਿੱਤਾ ਗਿਆ। ਊਧਮ ਸਿੰਘ ਨੇ ਉਹ ਸਾਰਾ ਕੁਛ ਇੱਕ ਬਕਾਇਦਾ ਗਿਆਨਵਾਨ ਹੋਣ ਦੇ ਨਾਤੇ, ਬਕਾਇਦਾ ਇੱਕ ਬਦਲੇ ਦੀ ਭਾਵਨਾ ਚੋਂ ਉਸ ਜ਼ਾਲਮ ਅਫਸਰ ਨੂੰ ਸਜ਼ਾ ਦੇਣ ਲਈ ਇਹ ਸਾਰਾ ਕੁਛ ਕੀਤਾ ਸੀ। ਕਿੱਥੇ 1919 ਜਦੋਂ ਊਧਮ ਸਿੰਘ ਛੋਟੀ ਉਮਰ ਦਾ ਸੀ ਤੇ ਕਿੱਥੇ ਜਾ ਕੇ ਸੰਨ 1940, ਕਿਉਂਕਿ 13 ਮਾਰਚ 1940 ਨੂੰ ਜਿਹੜਾ ਲੰਡਨ ਦਾ ਕੈਂਗਸਟਨ ਹਾਲ ਹੈ ਉੱਥੇ ਜਾ ਕੇ ਊਧਮ ਸਿੰਘ ਨੇ ਜਾ ਕੇ ਬਦਲਾ ਲਿਆ ਸੀ। ਤੇ ਫਿਰ 31 ਜੁਲਾਈ ਦਾ ਦਿਨ ਆਉਂਦਾ, ਅੱਜ ਦਾ ਦਿਨ ਆਉਂਦਾ ਸੰਨ 1940 ਦੇ ਵਿੱਚ, ਜਦੋਂ ਉੱਥੇ ਦਾ ਕਾਨੂੰਨ ਊਧਮ ਸਿੰਘ ਨੂੰ ਫਾਂਸੀ ਤੇ ਰੱਸੇ ਤੇ ਟੰਗ ਦਿੰਦਾ ਹੈ। ਸੋ ਊਧਮ ਸਿੰਘ ਦੀ ਵਿਚਾਰਧਾਰਾ, ਊਧਮ ਸਿੰਘ ਦੀ ਕੁਰਬਾਨੀ, ਊਧਮ ਸਿੰਘ ਦਾ ਪੰਜਾਬ ਦੇ ਲਈ, ਪੰਜਾਬੀਆਂ ਲਈ, ਦੇਸ਼ ਦੇ ਲਈ ਬਦਲਾ ਲੈਣਾ, ਊਧਮ ਸਿੰਘ ਦੀ ਉਹ ਸਾਰਾ ਕੁਛ ਭਾਵਨਾ ਜਿਹੜੀ ਅੱਜ ਵੀ ਨੌਜਵਾਨਾਂ ਨੂੰ, ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ ਔਰ ਦੇਸ਼ ਦੇ ਵਿੱਚ ਕੁਰਬਾਨੀ ਦਾ ਜਜ਼ਬਾ ਭਰਦੀ ਹੈ। ਪ੍ਰਭ ਸੰਧੂ ਜੀ, ਅਸੀਂ ਊਧਮ ਸਿੰਘ ਵਰਗੀਆਂ ਸ਼ਖਸੀਅਤਾਂ ਲਈ ਸਦਾ ਰਿਣੀ ਰਹਾਂਗੇ, ਜਿਨ੍ਹਾਂ ਦੀ ਬਦੌਲਤ ਇਸ ਦੇਸ਼ ਨੇ ਆਜ਼ਾਦੀ ਦੇ ਸਾਹ ਲਏ, ਉਹ ਸ਼ਖਸੀਅਤਾਂ ਜਿਨ੍ਹਾਂ ਦੀ ਬਦੌਲਤ ਇਹ ਦੇਸ਼ ਆਜ਼ਾਦ ਹੋਇਆ। ਊਧਮ ਸਿੰਘ ਉਹਨਾਂ ਚੋਂ ਇੱਕ ਯੋਧਾ ਸੀ ਜਿਸ ਯੋਧੇ ਦੀ ਕੁਰਬਾਨੀ ਕਰਕੇ ਭਾਰਤੀ ਲੋਕਾਂ ਨੇ ਆਜ਼ਾਦੀ ਦਾ ਸਾਹ ਲਿਆ। ਉਹ ਵੱਖਰੀ ਗੱਲ ਹੈ ਕਿ ਅੱਜ ਉਸ ਆਜ਼ਾਦੀ ਦਾ ਨਿੱਕ ਸਾਰੇ ਲੋਕਾਂ ਨੂੰ ਉਸ ਢੰਗ ਦੇ ਨਾਲ ਨਹੀਂ ਮਿਲ ਰਿਹਾ ਜਿਸ ਢੰਗ ਦੇ ਨਾਲ ਇਹਨਾਂ ਸੂਰਬੀਰਾਂ ਨੇ ਕੁਰਬਾਨੀਆਂ ਦੇ ਕੇ ਸੁਪਨੇ ਵੇਖੇ ਸੀ ਕਿ ਇਸ ਢੰਗ ਦੀ ਆਜ਼ਾਦੀ ਚਾਹੀਦੀ, ਉਹੋ ਜਿਹਾ ਨਿੱਕ ਸਾਰਿਆਂ ਲਈ ਨਹੀਂ ਹੈ। ਭਾਰਤ ਦੇ ਸਿਆਸੀ ਤਾਣੇ ਬਾਣੇ ਚ ਬਹੁਤ ਕੁਛ ਮਾੜਾ ਚੱਲ ਰਿਹਾ, ਭਾਰਤ ਦੇ ਸਿਆਸੀ ਤਾਣੇ ਬਾਣੇ ਚ ਨਿੱਤ ਨਵੀਆਂ ਉਲਝਣਾਂ ਬਣ ਰਹੀਆਂ, ਪਰੰਤੂ ਫਿਰ ਵੀ ਇਹਨਾਂ ਸੂਰਬੀਰਾਂ ਦੀ ਕੁਰਬਾਨੀ ਨੂੰ ਭੋਰਾ ਵੀ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਸੋ ਅੱਜ 31 ਜੁਲਾਈ ਦੇ ਦਿਨ ਅਸੀਂ ਸ਼ਹੀਦ ਊਧਮ ਸਿੰਘ ਨੂੰ ਦਿਲ ਤੋਂ ਨਤਮਸਤਕ ਹੁੰਦੇ ਹਾਂ, ਉਹਨਾਂ ਨੂੰ ਸਲਿਊਟ ਅਦਾ ਕਰਦੇ ਹਾਂ।
2: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
5: ਔਰ ਵਿਜ਼ਿਟ insuranceforyou.ca।
6: ਜੀ, ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਐਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਹੈ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ 2 ਪ੍ਰੀ ਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨੋਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੌਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਐਕੁਇਟੀ ਵੀ ਕਰ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ 647-539-4499
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਔਰ ਜੁੜੇ ਚੁੱਕੇ ਹੋ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਦੂਰ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੀ ਸਾਂਝ ਪਾ ਰਹੇ ਨੇ। ਰਮੇਸ਼ ਜੀ, ਅਗਲੀ ਖਬਰ ਵੱਲ ਚੱਲੀਏ ਆਪਾਂ ਤੇ ਅਕਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ। ਪਿਛਲੇ ਦਿਨੀ ਗੁਰੂ ਦੋਖੀ ਐਲਾਨੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਜਿਹੜੇ ਸਾਰੇ ਸਿੱਖ ਵਿਧਾਇਕ ਆ ਉਹ ਫਿਰ ਰੂਬਰੂ ਹੋਣ ਜਾ ਰਹੇ ਆ ਜੀ।
1: ਸੰਧੂ ਜੀ, ਇਹ ਸਿਲਸਿਲਾ ਰੁਕਿਆ ਹੀ ਨਹੀਂ। ਜਿਸ ਦਿਨ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਹੁਤ ਵੱਡਾ ਫੈਸਲਾ ਸੁਣਾਇਆ ਸੀ, ਹੁਕਮ ਜਾਰੀ ਕੀਤੇ ਸੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਬਾਰੇ ਕਿ ਇਹ ਤੇ ਪੰਥ ਵਿਰੋਧੀ ਹੈ, ਗੁਰੂ ਦਾ ਦੋਖੀ ਹੈ, ਕਿਉਂਕਿ ਮਸਲਾ ਇੱਕ ਵੀਡੀਓ ਨਾਲ ਸੰਬੰਧਿਤ ਸੀ ਜਿਸ ਵੀਡੀਓ ਨੂੰ ਲੈ ਕੇ ਹੁਣ ਤੱਕ ਵਿਵਾਦ ਹੈ, ਜਿਸ ਵੀਡੀਓ ਨੂੰ ਅੱਧੇ ਕੁ ਕਹਿੰਦੇ ਠੀਕ ਹੈ, ਅੱਧੇ ਕੁ ਕਹਿੰਦੇ ਗਲਤ ਹੈ, ਉਹ ਰੌਲਾ ਰੱਪਾ ਵਿੱਚ ਹੀ ਰਹਿ ਗਿਆ। ਭਾਰਤੀ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਤੇ ਜਿਸ ਢੰਗ ਦੇ ਨਾਲ ਉਸ ਵੀਡੀਓ ਦੀ ਪਰਖ ਕਰਾਈ ਗਈ ਜਿਹਨੂੰ ਆਪਾਂ ਫੋਰੈਂਸਿਕ ਜਾਂਚ ਆਖਦੇ ਹਾਂ, ਉਹ ਕਹਿੰਦੇ ਜੀ ਬਿਲਕੁਲ ਠੀਕ ਹੈ, ਇਹਦੇ ਵਿੱਚ ਕੋਈ AI ਦੀ ਦਖਲ ਅੰਦਾਜ਼ੀ ਨਹੀਂ ਹੈ। ਤੇ ਉਹਦੇ ਵਿੱਚ ਕਹਿੰਦੇ ਜੋ ਭਗਵੰਤ ਮਾਨ ਨੇ ਗੁਰੂ ਸਾਹਿਬ ਦੀਆਂ ਤਸਵੀਰਾਂ ਨਾਲ ਜੋ ਕੁਛ ਕੀਤਾ ਉਹ ਵਿਅਕਤੀ ਬਹੁਤ ਮਾੜਾ ਵਿਅਕਤੀ ਹੈ, ਉਹਨੂੰ ਮੌਕਾ ਦਿੱਤਾ ਉਸਨੇ ਮੌਕਾ ਸੰਭਾਲਿਆ ਨਾ, ਮੌਕਾ ਜਦੋਂ ਦਿੱਤਾ ਉਹ ਕਹਿੰਦਾ ਜੀ ਮੇਰੀ ਤੇ ਫੋਟੋ ਹੀ ਹੈ ਨੀ, ਇਹ ਤੇ AI ਦੇ ਨਾਲ ਬਣੀ ਹੈ। ਤੇ ਬਾਅਦ ਵਿੱਚ ਜਦੋਂ ਅਕਾਲ ਤਖ਼ਤ ਸਾਹਿਬ ਨੇ ਉਹਦੀ ਪਰਖ ਕਰਾਈ ਤੇ ਪਰਖ ਵਿੱਚ ਉਹ ਵੀਡੀਓ ਸਹੀ ਪਾਈ ਗਈ ਤੇ ਅਕਾਲ ਤਖ਼ਤ ਸਾਹਿਬ ਨੇ ਉਸਨੂੰ ਗੁਰੂ ਦੋਖੀ ਕਰਾਰ ਦੇ ਦਿੱਤਾ, ਪੰਥ ਵਿਰੋਧੀ ਕਰਾਰ ਦੇ ਦਿੱਤਾ। ਦੂਜੇ ਪਾਸੇ 5-4 ਦਿਨ ਪਏ, ਭਗਵੰਤ ਮਾਨ ਹੁਣਾਂ ਨੇ ਆਪਣੇ ਢੰਗ ਦੇ ਨਾਲ ਉਸ ਵੀਡੀਓ ਦੀ ਪਰਖ ਕਰਾ ਲਈ। ਉਹ ਜਿਹੜੀ ਵੀਡੀਓ ਦੀ ਪਰਖ ਕਰਾਈ ਭਗਵੰਤ ਮਾਨ ਹੁਣੀ ਕਹਿੰਦੇ ਜੀ ਇਹਦੇ ਨਾਲ ਤੇ ਛੇੜਛਾੜ ਹੋਈ ਹੈ ਤੇ ਮੇਰੀ ਤਸਵੀਰ ਹੀ ਨੀ, ਕਦੇ ਉਹ ਕਹਿੰਦੇ ਜੀ AI ਦੇ ਨਾਲ ਜਨਰੇਟ ਕੀਤੀ ਹੈ, ਕਦੇ ਕਹਿੰਦੇ ਮੂੰਹ ਤੇ ਮਾਸਕ ਲਾ ਕੇ ਬਣਾਈ ਹੈ, ਕਦੇ ਕਹਿੰਦੇ ਜੀ ਕੋਈ ਕਲਾਕਾਰ ਹੈ ਮੇਰੇ ਨਾਲ ਤੇ ਉਹਦਾ ਕੱਦ ਕਾਠ ਹੀ ਨੀ ਮਿਲਦਾ। ਔਰ ਉਹਨਾਂ ਨੇ ਆਪਣੇ ਢੰਗ ਦੇ ਨਾਲ ਇੱਕ ਦਿੱਲੀ ਮਾਫ਼ ਕਰਨਾ ਹਰਿਆਣੇ ਦੇ ਗੁਰੂ ਗ੍ਰਾਮ ਦੀ ਇੱਕ ਲੈਬੋਰਟਰੀ ਤੋਂ ਜਾਂਚ ਕਰਾ ਕੇ ਸਾਰਾ ਕੁਛ ਜਾਰੀ ਕਰ ਦਿੱਤਾ। ਉਹ ਮਸਲਾ ਹੋਰ ਨਵੇਂ ਮਸਲੇ ਚ ਖੜਪਤ ਪੈਦਾ ਹੋ ਗਿਆ ਉੱਥੇ, ਉਹ ਜਿਸ ਲੈਬੋਰਟਰੀ ਨੇ ਜਾਂਚ ਕੀਤੀ ਉੱਤੇ ਪਰਚਾ ਦਰਜ ਹੋ ਗਿਆ, ਅੱਧੀ ਕਿਤੇ ਹੋ ਗਿਆ ਅੱਧੀ ਕਿਨੇ ਕਰਾ ਦਿੱਤਾ। ਉਹ ਲੈਬੋਰਟਰੀ ਵਾਲਾ ਇੱਕ ਮਾਲਕ ਕਹਿੰਦਾ ਜੀ ਮੇਰੇ ਤੋਂ ਉੱਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੇਰੇ ਤੋਂ ਪੈਸੇ ਦੇ ਕੇ ਸਾਰੀ ਰਿਪੋਰਟ ਬਣਾ ਕੇ ਲੈ ਕੇ ਗਏ ਹੈ। ਉਹ ਸੀੜੀ ਸਿਆਪਾ ਅੱਜ ਤੱਕ ਪਿਆ ਆ, ਉਹਦੇ ਵਿੱਚ ਕੋਈ ਨੀ, ਅੱਧੇ ਕੋਲੋਂ ਕਿੱਧਰ ਖੜੇ ਆ ਅਤੇ ਕਿੱਧਰ ਖੜੇ ਆ। ਭਗਵੰਤ ਮਾਨ ਲਗਾਤਾਰ ਜਨਤਕ ਇਕੱਠ ਕਰਦਾ ਹੈ, ਲਗਾਤਾਰ ਜਨਤਕ ਪ੍ਰੋਗਰਾਮਾਂ ਵਿੱਚ ਜਾਂਦਾ ਹੈ, ਬਹੁਤ ਸਾਰੇ ਮਾਫ਼ ਕਰਨਾ ਇੱਕ ਦੱਸਣਾ ਪਏਗਾ ਕਿ ਬਹੁਤ ਸਾਰੇ ਨਿਹੰਗ ਬਾਣੇ ਵਿੱਚ ਲੋਕ ਵੀ ਉਹਦੇ ਸਮਾਗਮਾਂ 'ਚ ਹਿੱਸਾ ਬਣਦੇ ਹੈ ਬਹੁਤ ਸਾਰੇ। ਹੁਣ ਉਹ ਮਸਲੇ ਤੋਂ ਬਾਅਦ, ਕਿਉਂਕਿ ਉਹਦੇ ਵਿੱਚ ਇੱਕ ਹੋਰ ਦੌਰ ਵਾਪਰਿਆ ਸੀ ਜਦੋਂ ਸਿੱਖ ਵਿਧਾਇਕਾਂ ਨੂੰ ਵੀ ਤਲਬ ਕੀਤਾ ਗਿਆ ਸੀ, ਨਵੇਂ ਜਿਹੜਾ ਗੁਰੂ ਗ੍ਰੰਥ ਸਾਹਿਬ ਬੇਅਦਬੀ ਐਕਟ ਬਣਿਆ, ਨਵਾਂ ਸੋਧ ਕਾਨੂੰਨ ਬਣਿਆ ਜਿਹਦੇ ਵਿੱਚ ਸੋਧਾਂ ਕਰਕੇ ਕਾਨੂੰਨ ਲਾਗੂ ਕੀਤਾ ਹੈ, ਬੜੇ ਪੰਜਾਬ ਦੇ ਸਿੱਖ ਵਿਧਾਇਕ ਸਾਰੇ ਸੱਦੇ ਸੀ ਅਕਾਲ ਤਖ਼ਤ। ਤੇ ਉਹ ਤੋਂ ਬਾਅਦ ਹੁਣ ਪ੍ਰਭ ਸੰਧੂ ਜੀ 3 ਤਰੀਕ ਤੋਂ ਜਿਹੜੀ 3 ਤਰੀਕ ਦੌੜੀ ਆ ਰਹੀ ਹੈ 3 ਅਗਸਤ, ਉਦੋਂ ਤੋਂ ਪੰਜਾਬ ਸਰਕਾਰ ਦਾ ਮਾਨਸੂਨ ਬਜਟ ਮਾਨਸੂਨ ਅਜਲਾਸ ਚੱਲਣਾ, ਮਾਨਸੂਨ ਸੈਸ਼ਨ ਜਿਹਨੂੰ ਆਖਦੇ 10 ਤਰੀਕ ਤੱਕ। ਹੁਣ ਉਸ ਮਾਨਸੂਨ ਸੈਸ਼ਨ ਦੇ ਵਿੱਚ ਕੁਦਰਤੀ ਹੈ ਚਾਹੇ ਵਿਧਾਇਕ ਸਿੱਖ ਤੇ ਚਾਹੇ ਵਿਧਾਇਕ ਮੋਨਾ, ਚਾਹੇ ਵਿਧਾਇਕ ਭਾਜਪਾ ਚਾਹੇ ਵਿਧਾਇਕ ਕਾਂਗਰਸ ਚਾਹੇ ਆਮ ਆਦਮੀ ਪਾਰਟੀ, ਉਹਨਾਂ ਆਉਣਾ ਹੀ ਆਉਣਾ ਹੈ। ਹੁਣ ਇੱਕ ਪਾਸੇ ਤੇ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਮੁਤਾਬਕ ਤੇ ਸਿੱਧਾ ਹੀ ਹੈ ਭਾਈ ਭਗਵੰਤ ਮਾਨ ਨੂੰ ਕੋਈ ਮੂੰਹ ਨਾ ਲਾਵੇ, ਭਗਵੰਤ ਮਾਨ ਤੇ ਗੁਰੂ ਦੋਖੀ ਹੈ, ਗੁਰੂ ਵਿਰੋਧੀ ਹੈ, ਪੰਥ ਵਿਰੋਧੀ ਹੈ। ਤੇ ਦੂਜੇ ਪਾਸੇ ਜਿਹੜਾ ਤੁਸੀਂ ਸ਼ਬਦ ਵਰਤਿਆ ਰੂਬਰੂ ਤੇ ਆਹਮੋ ਸਾਹਮਣੇ ਬੈਠ ਕੇ ਇਹਨਾਂ ਨੇ ਵਿਚਾਰਾਂ ਕਰਨੀਆਂ ਨੇ ਤੇ ਸਿਆਸੀ ਸ਼ਬਦੀ ਸਿੰਘ ਫਸਣੇ ਆ ਉੱਧਰ ਨੂੰ। ਹਾਲਾਂਕਿ ਤਾਜ਼ਾ ਜਿਹੜੀ ਮੇਰੇ ਕੋਲ ਰਿਪੋਰਟ ਹੈ, ਮੇਰੇ ਤੋਂ ਜਾਣਕਾਰੀ ਹੈ ਕਿ ਕਾਂਗਰਸੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖ ਕੇ ਆਗਿਆ ਲੈ ਲਈ ਹੈ ਕਿ ਭਾਈ ਉੱਥੇ ਜਾਣਾ ਸਾਡਾ ਜ਼ਰੂਰੀ ਹੈ ਕਿਉਂਕਿ ਲੋਕਾਂ ਦੇ ਅਸੀਂ ਮਸਲੇ ਚੁੱਕਣੇ ਆ, ਇਸ ਕਰਕੇ ਸਾਨੂੰ ਜਾਣ ਦੀ ਆਗਿਆ ਦਿਓ। ਹਾਲਾਂਕਿ ਹੁਣ ਉਧਰੋਂ ਆਗਿਆ ਮਿਲ ਗਈ ਨਹੀਂ ਮਿਲੀ, ਜਥੇਦਾਰ ਸਾਹਿਬ ਨੇ ਸਹਿਮਤੀ ਦਿੱਤੀ ਕਿ ਨਹੀਂ ਦਿੱਤੀ ਨਹੀਂ ਪਤਾ, ਪਰੰਤੂ ਕਾਂਗਰਸੀਆਂ ਨੇ ਤੇ ਗੋਲ ਮੋਲ ਜਾਰਾ ਰੱਬ ਲਿਆ। ਕਾਂਗਰਸੀਆਂ ਨੇ ਤੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਕਿ ਭਾਈ ਅਸੀਂ ਸੈਸ਼ਨ ਚ ਭਾਗ ਲੈਣਾ ਤੇ ਸਾਨੂੰ ਜਾਣ ਦਿਓ। ਕਾਂਗਰਸੀ ਕਹਿੰਦੇ ਕਿ ਸਾਨੂੰ ਜਥੇਦਾਰ ਸਾਹਿਬ ਨੇ ਆਗਿਆ ਵੀ ਦੇ ਦਿੱਤੀ ਹੈ। ਹੁਣ ਇਹ ਤੋਂ ਇਲਾਵਾ ਜਿਹੜੇ 1-2 ਅਕਾਲੀ ਹੈ ਵਿਧਾਇਕ, ਉਹਨਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਕਿ ਉਹ ਜਾਂਦੇ ਕਿ ਨਹੀਂ ਜਾਂਦੇ। ਆਮ ਆਦਮੀ ਪਾਰਟੀ ਦੇ ਜਿਹੜੇ ਸਿੱਖ ਵਿਧਾਇਕ ਹੈ, ਹੁਣ ਕਹਿਣ ਨੂੰ ਤੇ ਭਾਵਾਂ ਉਹ ਸਿੱਖ ਵਿਧਾਇਕ ਹੈ, ਪਰੰਤੂ ਸਿੱਖ ਨਾਲੋਂ ਮੈਨੂੰ ਲੱਗਦਾ ਉਹਨਾਂ ਦੀ ਸ਼ਰਧਾ ਭਗਵੰਤ ਮਾਨ ਦੇ ਨਾਲ ਜ਼ਿਆਦਾ ਆ। ਹੁਣ ਮੈਨੂੰ ਤਾਂ ਲੱਗਦਾ ਕਿ ਉਹਨਾਂ ਨੇ ਕੋਈ ਆਗਿਆ ਨਹੀਂ ਲੈਣੀ, ਉਹਨਾਂ ਨੇ ਤੇ ਚੁੱਪ ਚਪੀਤੇ ਜਾ ਕੇ ਉੱਥੇ ਬੈਠ ਜਾਣਾ ਅਗਲੇ ਪਾਸੇ ਵਿਧਾਨ ਸਭਾ ਦੇ ਸੈਸ਼ਨ, ਕਿਹੜਾ ਉਹਨਾਂ ਨੇ ਕੋਈ ਏਦਾਂ ਦੀਆਂ ਗੱਲਾਂ ਪੁੱਛਣੀਆਂ ਜਾਂ ਸਵਾਲ ਖੜੇ ਕਰਨੇ ਆ, ਹੱਥ ਖੜੇ ਕਰਕੇ ਸਹਿਮਤੀ ਦੇਣੀ ਆ ਜੋ ਕੁਛ ਭਗਵੰਤ ਮਾਨ ਨੇ ਕਹਿਣਾ। ਸੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਤੇ ਮੈਨੂੰ ਲੱਗਦਾ ਚੁੱਪ ਚਪੀਤੇ ਹਾਜ਼ਰੀ ਭਰ ਲੈਣੀ ਹੈ, ਤੇ ਕਾਂਗਰਸ ਹੀ ਕਹਿੰਦੇ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲੈ ਲਈ ਹੈ, ਬਾਕੀ ਦੇਖਦੇ ਹਾਂ 3 ਤਰੀਕ ਨੂੰ ਕੀ ਵਾਪਰਦਾ ਤੇ ਕੀ ਗੱਲਾਂ ਬਾਤਾਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਹੁੰਦੀਆਂ ਨੇ।
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ। ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597।
0: ਇੱਕ ਵਾਰ ਫਿਰ ਸਵਾਗਤ ਹੈ ਜੀ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ। ਇਸ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਇੰਸ਼ੋਰੈਂਸ ਦੇ ਬਾਬਤ ਅਸੀਂ ਤੁਹਾਨੂੰ ਹਰ ਵਾਰ ਮੈਸੇਜ ਦਿੰਦੇ ਆ ਰਹੇ ਹਾਂ ਕਿ ਕਿਉਂਕਿ ਇੰਸ਼ੋਰੈਂਸ ਇੱਕ ਅਵੇਅਰਨੈਸ ਦਾ ਵਿਸ਼ਾ ਆ, ਸੋ ਸਾਡੀ ਕਮਿਊਨਿਟੀ ਦੇ ਵਿੱਚ ਇਹ ਅਸੀਂ ਜਿੱਥੇ ਸਾਡੀ ਰਿਸਪੋਂਸਿਬਿਲਟੀ ਆ ਉੱਥੇ ਸਾਡਾ ਫਰਜ਼ ਵੀ ਬਣਦਾ ਆ ਕਿ ਅਸੀਂ ਅਵੇਅਰਨੈਸ ਦੇ ਮੈਸੇਜ ਨੂੰ ਦਿੰਦੇ ਰਹੀਏ, ਕਿਉਂਕਿ ਪਿਛਲੇ ਦਿਨੀਆਂ ਐਸੀਆਂ ਘਟਨਾਵਾਂ ਹੁੰਦੀਆਂ ਜਦੋਂ ਸਾਡੇ ਪੇਰੈਂਟਸ ਇੰਡੀਆ ਤੋਂ ਆਉਂਦੇ ਆ ਅਤੇ ਇੱਥੇ ਅਸੀਂ ਸਿਰਫ ਕਈ ਵਾਰ ਛੋਟੀ ਜਿਹੀ ਅਣਗਹਿਲੀ ਕਰਕੇ ਜਾਂ ਕਈ ਵਾਰ ਅਸੀਂ ਛੋਟੀ ਜਿਹੀ ਬੱਚਤ ਕਰਨ ਦੇ ਚੱਕਰ ਦੇ ਵਿੱਚ ਕਿ ਚਲੋ $20-50 ਬਚਦੇ ਆ ਅਤੇ ਅਸੀਂ ਵੱਡਿਆਂ ਖਰਚਿਆਂ ਨੂੰ ਦਾਵਤ ਦੇ ਦਿੰਦੇ ਹਾਂ, ਉਦੋਂ ਫਿਰ ਸਾਨੂੰ ਬੜੇ ਸਾਰੇ ਰਿਸ਼ਤੇਦਾਰਾਂ ਨੂੰ ਇਨਵੋਲਵ ਕਰਨਾ ਪੈਂਦਾ ਕਿ ਹੁਣ ਕੀ ਕਰੀਏ, ਵੱਡੇ ਵੱਡੇ ਹਸਪਤਾਲਾਂ ਦੇ ਬਿੱਲ। ਸੋ ਜਿਹੜੀ ਅਵੇਅਰਨੈਸ ਆ ਨਾ ਉਹ ਸਿਰਫ ਇਸ ਕਰਕੇ ਹੁੰਦੀ ਹੈ ਕਿਉਂਕਿ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਤੋਂ ਵਾਕਿਫ ਨਹੀਂ ਹੁੰਦੇ ਗੇ। ਸੋ ਇੰਸ਼ੋਰੈਂਸ ਚਾਹੇ ਟਰੈਵਲ ਹੋਵੇ, ਚਾਹੇ ਸੁਪਰ ਵੀਜ਼ਾ ਇੰਸ਼ੋਰੈਂਸ ਹੋਵੇ, ਲਾਈਫ ਇੰਸ਼ੋਰੈਂਸ, ਡਿਸਐਬਿਲਟੀ, ਕ੍ਰਿਟੀਕਲ ਇਲਨੈਸ, ਜਦੋਂ ਅਸੀਂ ਇਹਨਾਂ ਵੈਸਟਰਨ ਕੰਟਰੀਆਂ ਦੇ ਵਿੱਚ ਆਉਂਦੇ ਹਾਂ ਨਾ ਤਾਂ ਇੱਕ ਚੀਜ਼ ਤੁਸੀਂ ਹਮੇਸ਼ਾ ਦਿਮਾਗ 'ਚ ਪਾ ਕੇ ਰੱਖ ਕੇ ਸਾਨੂੰ ਇੱਥੋਂ ਦਾ ਜਿਹੜਾ ਸਿਸਟਮ ਆ, ਕਲਚਰ ਆ, ਉਹ ਅਡੋਪਟ ਕਰਨਾ ਪੈਣਾ। ਉਹਨਾਂ ਦੇ ਵਿੱਚ ਇੰਸ਼ੋਰੈਂਸ ਬਹੁਤ ਵੱਡਾ ਰੋਲ ਅਦਾ ਕਰਦੀ ਆ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਮੋਨਾ ਮਹਿੰਗੀ ਜੀ ਨਾਲ ਕਰਾਂਗੇ। ਮੋਨਾ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਆਉਂਦੇ ਰਹੋ ਜੀ।
7: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ, ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ
0: ਜੀ।
7: ਬਿਲਕੁਲ ਪ੍ਰਭ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਜਦੋਂ ਪੇਰੈਂਟਸ, ਗ੍ਰੈਂਡ ਪੇਰੈਂਟਸ ਆਉਂਦੇ ਨੇ ਇੱਥੇ ਤਾਂ ਕਾਫੀ ਵਾਰ ਅਸੀਂ ਸੁਣਦੇ ਵੀ ਹੁੰਦੇ ਹੈਗੇ ਹਾਂ ਕਿ ਹਾਂਜੀ ਪੇਰੈਂਟਸ ਲਾਸਟ ਟਾਈਮ ਆਏ ਸੀਗੇ, ਉਹਨਾਂ ਦੀ ਇੰਸ਼ੋਰੈਂਸ ਕਰਵਾਈ ਸੀ, ਬਿਲਕੁਲ ਠੀਕ ਠਾਕ ਗਏ, ਕੋਈ ਕਲੇਮ ਨਹੀਂ ਆਇਆ, ਤਾਂ ਆਪਾਂ ਹਮੇਸ਼ਾ ਹੀ ਐਕਸਪੈਕਟ ਕਰਦੇ ਹੈਗੇ ਹਾਂ ਸੇਮ ਹੀ ਰਹੇਗੀ ਹਮੇਸ਼ਾ ਸਿਚੁਏਸ਼ਨ। ਪਰ ਇਸ ਚੀਜ਼ ਨੂੰ ਡੈਫੀਨੇਟਲੀ ਵਿਸ਼ ਜ਼ਰੂਰ ਕਰ ਸਕਦੇ ਹੈਗੇ ਹਾਂ ਕਿ ਹਮੇਸ਼ਾ ਪਰਮਾਤਮਾ ਸਾਰਿਆਂ ਦੀ ਹੈਲਥ ਚੰਗੀ ਰੱਖੇ, ਕਦੇ ਕੋਈ ਪ੍ਰੋਬਲਮ ਨਾ ਆਵੇ। ਪਰ ਓਬਵੀਅਸਲੀ ਹੈਲਥ ਹੈਗੀ ਆ, ਅਪਸ ਐਂਡ ਡਾਊਨ ਹੋ ਸਕਦੇ ਹੁੰਦੇ ਨੇ, ਕੋਈ ਸਿਕਨੈਸ, ਕੋਈ ਇੰਜਰੀ, ਕੁਛ ਵੀ ਹੋ ਸਕਦਾ ਹੁੰਦਾ ਹੈਗਾ। ਸੋ ਉਸ ਟਾਈਮ ਤੇ ਜੇ ਸਾਡੇ ਕੋਲ ਆਲਰੇਡੀ ਪਾਲਿਸੀ ਲਿੱਤੀ ਹੋਊਗੀ ਉਹਨਾਂ ਦੀ ਹੈਲਥ ਦੇ ਹਿਸਾਬ ਦੇ ਨਾਲ, ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ, ਤਾਂ ਹੀ ਤੁਹਾਨੂੰ ਉਸ ਟਾਈਮ ਤੇ ਕਲੇਮਸ ਪੇ ਆਊਟ ਹੋ ਸਕਣਗੇ। ਕਾਫੀ ਵਾਰ ਅਸੀਂ ਦੇਖਦੇ ਹੈਗੇ ਹਾਂ ਕਿ ਜਦੋਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੀ ਗੱਲ ਕਰੀਦੀ ਹੈ, ਖਾਸ ਕਰ ਸਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਬੈਕ ਹੋਮ ਕੰਟਰੀਜ਼ ਦੇ ਵਿੱਚ ਇੰਨਾ ਸੀਰੀਅਸਲੀ ਨਹੀਂ ਲੈਂਦੇ ਕਿ ਕੀ ਹੈਲਥ ਇਸ਼ੂਜ ਹੈਗੇ ਆ, ਕਿਸ ਤਰੀਕੇ ਦੇ ਨਾਲ ਹੈਗੇ ਨੇ। ਪਰ ਸਾਨੂੰ ਇੱਥੇ ਜਿਹੜੇ ਪਰਸਨ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦੇ ਵੱਲ ਪੂਰਾ ਧਿਆਨ ਦੇਣਾ ਪੈਂਦਾ ਹੈਗਾ। ਜ਼ਰੂਰ ਮੇਕ ਸ਼ੋਰ ਕਰੋ ਪੇਰੈਂਟਸ, ਗ੍ਰੈਂਡ ਪੇਰੈਂਟਸ ਆ ਰਹੇ ਨੇ, ਚਾਹੇ 60s, 70s, 80s ਜਾਂ 100+ ਏਜ ਹੈਗੀ ਆ, ਪੋਲਿਸੀਜ਼ ਅਵੇਲੇਬਲ ਨੇ ਉਹਨਾਂ ਨੂੰ ਕਵਰ ਕਰਨ ਦੇ ਲਈ। ਪਰ ਮੇਕ ਸ਼ੋਰ ਕਰੋ ਉਹਨਾਂ ਦੇ ਜਿਹੜੇ ਹੈਲਥ ਇਸ਼ੂਜ਼ ਹੈ ਕਦੋਂ ਤੋਂ ਸਟੇਬਲ ਹੈ, ਕਿਹੜੇ ਹੈਲਥ ਇਸ਼ੂਜ਼ ਹੈ, ਤਾਂ ਕਿ ਉਸਦੇ ਹਿਸਾਬ ਦੇ ਨਾਲ, ਐਲੀਜੀਬਿਲਿਟੀ ਦੇ ਹਿਸਾਬ ਦੇ ਨਾਲ ਤੁਹਾਨੂੰ ਪੋਲਿਸੀ ਪ੍ਰੋਵਾਈਡ ਕੀਤੀ ਜਾ ਸਕੇ। ਕਿਉਂਕਿ ਬਹੁਤ ਵਾਰ ਮੈਨੂੰ ਇਹ ਕੁਐਸਚਨਸ ਆਉਂਦੇ ਨੇ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਦੇ ਲਈ ਆਪਾਂ ਜਦੋਂ ਐਕਸਟਰਾ ਪ੍ਰੀਮੀਅਮ ਪੇ ਕਰ ਰਹੇ ਹੈਗੇ ਆ, ਤਾਂ ਹੁਣ ਇਸ ਟਾਈਮ ਤੇ ਓਬਵੀਅਸਲੀ ਉਹਨਾਂ ਦੀ ਪਹਿਲਾਂ ਵਾਲੇ ਹੈਲਥ ਇਸ਼ੂਜ਼ ਕਵਰ ਹੋਣਗੇ। ਪਰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਦੇ ਨਾਲ ਇੱਕ ਫਾਈਨ ਪ੍ਰਿੰਟ ਜ਼ਰੂਰ ਹੁੰਦਾ ਕਿ ਉਹ ਸਟੇਬਲ ਹੋਣੀਆਂ ਚਾਹੀਦੀਆਂ, ਐਟਲੀਸਟ ਮਿਨੀਮਮ ਕੋਈ 7 days, 3 months, 6 months। ਸੋ ਡਿਪੈਂਡਿੰਗ ਆਪਾਂ ਕਿਹੜੀ ਕੰਪਨੀ ਦੇ ਨਾਲ ਜਾ ਰਹੇ ਹਾਂ, ਕਿਹੜੀ ਪੋਲਿਸੀ ਲੈ ਰਹੇ ਹੈਗੇ ਹਾਂ, ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਕੋਈ ਵੀ ਕੰਸਰਨ ਹੈਗਾ ਸੁਪਰਵਿਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ, ਤੁਸੀਂ ਖੁਦ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਮੇਕ ਸ਼ੋਰ ਕਰੋ ਮੈਡੀਕਲ ਇੰਸ਼ੋਰੈਂਸ ਲਾ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਐਂਡ ਇਸ ਟਾਈਮ ਤੇ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਹੈਗੀਆਂ, ਡੈਫੀਨੇਟਲੀ ਬਹੁਤ ਸਾਰੀਆਂ ਫੈਮਿਲੀਜ਼ ਟਰੈਵਲ ਕਰ ਰਹੀਆਂ ਨੇ, ਟਰੈਵਲ ਇੰਸ਼ੋਰੈਂਸ ਉਬਰ ਦਾ ਫੋਨ ਹੋ ਜਾਂਦੀ ਹੈ, ਕੋਈ ਤੁਹਾਡੇ ਟਾਈਮ ਨਹੀਂ ਉਸਦੇ ਵਿੱਚ ਆਪਣਾ ਵੇਸਟ ਹੁੰਦਾ। ਐਂਡ ਜੇ ਮਨੀ ਵਾਈਜ਼ ਗੱਲ ਕਰੀਏ ਕਿੰਨਾ ਕੁ ਪ੍ਰੀਮੀਅਮ, ਤਾਂ ਪੂਰੀ ਫੈਮਿਲੀ ਦੀ ਕੋਸਟ $25 to $30 ਦੇ ਵਿੱਚ ਆ ਜਾਂਦੀ ਹੈ ਜੇ ਉਹ 5 days ਦਾ ਟ੍ਰਿਪ ਜਾ ਰਹੇ ਨੇ। ਸੋ ਉਸਦੇ ਵਿੱਚ 5 million ਪਰ ਪਰਸਨ ਦੀ ਕਵਰੇਜ ਹੁੰਦੀ ਹੈ। ਜੇ ਕੋਈ ਵੀ ਹੋਸਪਿਟਲਾਈਜੇਸ਼ਨ, ਐਂਬੂਲੈਂਸ ਜਾਂ ਐਂਬੂਲੈਂਸ ਕੁਛ ਵੀ ਅਕਰ ਹੁੰਦਾ ਹੈ ਤਾਂ ਉਹਨਾਂ ਨੂੰ ਕਵਰ ਕੀਤਾ ਜਾਂਦਾ ਹੈ, ਐਜ ਲੌਂਗ ਐਜ ਪੇਰੈਂਟਸ ਦੀ ਏਜ ਅੰਡਰ ਦੀ ਏਜ ਆਫ 60 ਐਂਡ ਬੱਚਿਆਂ ਦੀ ਏਜ ਅੰਡਰ ਦੀ ਏਜ ਆਫ 18 ਹੈਗੀ ਹੈ, ਤਾਂ ਇਹ ਰੇਟ ਉਹਨਾਂ ਨੂੰ ਈਜ਼ੀਲੀ ਮਿਲ ਸਕਦਾ ਹੈਗਾ। ਸੋ ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ, ਪੇਰੈਂਟਸ ਆਲਰੇਡੀ ਇੱਥੇ ਆਏ ਹੋਏ ਨੇ ਸੁਪਰ ਵੀਜ਼ਾ ਤੇ, ਐਂਡ ਉਹਨਾਂ ਦੀ ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਜ਼ਰੂਰ ਕਾਲ ਕਰ ਸਕਦੇ ਹੋ ਤਾਂ ਕਿ ਬੈਸਟ ਕਵਰੇਜ ਲੋਐਸਟ ਪ੍ਰੀਮੀਅਮ ਦੇ ਵਿੱਚ ਸ਼ੋਪ ਰਾਊਂਡ ਕਰਕੇ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509।
0: ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਸੋ ਮਚ। ਅਗਲੇ ਲਿੰਕ ਦੇ ਵਿੱਚ ਫਿਰ ਗੱਲਾਂ ਬਾਤਾਂ ਕਰਦੇ ਹਾਂ। 905-673-3337 ਅਗਲੀ ਖਬਰ ਵੱਲ ਚੱਲਦੇ ਹਾਂ। ਜੀ ਮਾਫ਼ ਕਰਨਾ, ਸੋ 905-673-3337 ਰਮੇਸ਼ ਜੀ ਕੀ ਸੁਣਨ ਨੂੰ ਆਇਆ? ਭੁਪੇਸ਼ ਬਘੇਲ ਵੱਲੋਂ ਵੱਡੇ ਲੀਡਰਾਂ ਨੂੰ ਦਰਕਿਨਾਰ ਕਰਕੇ ਪੰਜਾਬ ਦੇ ਵਿੱਚ ਵੱਡੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਕਿਉਂ ਦਰਕਿਨਾਰ ਕੀਤਾ ਗਿਆ, ਕਿਹਨਾਂ ਨੂੰ ਦਰਕਿਨਾਰ ਕੀਤਾ ਗਿਆ? ਬਹੁਤਿਆਂ ਦੇ ਦਿਲ ਵੀ ਟੁੱਟੇ ਹੋਣੇ ਆ, ਉੱਥੇ ਤਾਂ ਪਹਿਲਾਂ ਹੀ ਖੇਰੂ ਖੇਰੂ ਕੰਮ ਚੱਲਣ ਡਿਆ। ਸੋ ਇਹ ਸਾਰਾ ਮਸਲਾ ਕੀ ਬਣਿਆ ਜੀ?
1: ਪ੍ਰਭਸੁੱਧੂ ਜੀ, ਭੁਪੇਸ਼ ਬਘੇਲ ਮੁੜ ਤੋਂ 10 ਦਿਨਾਂ ਦੇ ਦੌਰੇ ਤੇ ਪੰਜਾਬ ਇਸ ਵੇਲੇ ਪਹੁੰਚੇ। 3 ਦਿਨ ਉਹ ਪਹਿਲਾਂ ਰੁਕ ਕੇ ਗਏ, 3 ਦਿਨਾਂ ਦੇ ਵਿੱਚ ਉਹਨਾਂ ਨੇ ਸੀਨੀਅਰ ਲੀਡਰਸ਼ਿਪ ਦੇ ਨਾਲ ਬੈਠਕਾਂ ਕੀਤੀਆਂ ਔਰ ਕਾਫੀ ਸਾਰੀਆਂ ਬੈਠਕਾਂ ਕੀਤੀਆਂ, ਪਰੰਤੂ ਮਸਲਾ ਕਿਸੇ ਵੀ ਤਨ ਪੱਤਨ ਨਹੀਂ ਲੱਗਾ, ਬਲਕਿ ਧੜੇਬੰਦੀ ਵੱਡੇ ਪੱਧਰ ਤੇ ਜਗਜਾਰ ਹੋ ਗਈ। ਦਿੱਲੀ ਤੱਕ ਮਸਲਾ ਜਾ ਚੁੱਕਾ ਹੈ, ਦਿੱਲੀ ਵੀ ਪੰਜਾਬ ਕਾਂਗਰਸ ਲੀਡਰਸ਼ਿਪ ਦਾ ਜਿਹੜਾ ਆਪਸੀ ਮਸਲਾ ਅਜੇ ਤੱਕ ਹੱਲ ਨਹੀਂ ਕਰਾ ਸਕੀ। ਹੁਣ ਭੁਪੇਸ਼ ਬਘੇਲ ਜਦੋਂ ਦੁਬਾਰਾ ਆਏ ਹੈ, ਤੁਸੀਂ ਆਖਿਆ ਕਿ ਉਹਨਾਂ ਨੇ ਕਮਾਂਡ ਆਪਣੇ ਹੱਥ ਚ ਲੈ ਲਈ ਹੈ, ਭਾਵ ਕਿ ਸਿੱਧੇ ਤੌਰ ਤੇ ਹੇਠਲੇ ਲੀਡਰਾਂ ਦੇ ਨਾਲ ਤਾਰਾਂ ਜੋੜਨ ਦਾ ਯਤਨ ਕੀਤਾ ਤੇ ਉੱਪਰਲੇ ਲੀਡਰਾਂ ਨੂੰ ਦਰਕਿਨਾਰ ਕੀਤਾ। ਅਸਲ ਵਿੱਚ ਪ੍ਰਭ ਸੰਧੂ ਜੀ, ਇਹ ਤੇ ਇੱਕ ਕਿਸਮ ਦਾ ਢੰਗ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਕਾਂਗਰਸੀ ਵਰਕਰਾਂ ਨੂੰ ਵੱਡੇ ਪੱਧਰ ਤੇ ਐਕਟਿਵ ਕਰਨਾ, ਕਿਉਂਕਿ ਵੋਟਾਂ ਜਿਹੜੀਆਂ ਭੁਪੇਸ਼ ਬਘੇਲ ਹੁਣਾਂ ਨੇ ਵੀ ਅੱਜ ਆਪ ਇੱਕ ਵਾਰ ਫਿਰ ਆਖਿਆ ਕਿ ਨਵੰਬਰ ਮਹੀਨੇ ਹੋ ਸਕਦੀਆਂ ਨੇ ਪੰਜਾਬ, ਜੇ ਨਵੰਬਰ ਮਹੀਨੇ ਹੁੰਦੀਆਂ ਫਿਰ ਤੇ ਸਮਝ ਲਓ ਕੱਲ ਹੈ ਵੋਟਾਂ, ਦੌੜਾ ਆ ਰਿਹਾ ਨਵੰਬਰ, ਤੇ ਮੰਨ ਲਓ ਨਵੰਬਰ ਨਹੀਂ ਵੀ ਹੈ, ਜਨਵਰੀ ਚ ਜਾਂ ਫਰਵਰੀ ਚ, ਤੇ ਉਹ 2-3 ਮਹੀਨੇ ਹੋਰ ਹੈ, ਬਾਕੀ ਕੁੱਲ ਮਿਲਾ ਕੇ ਵੋਟਾਂ ਸਿਰ ਤੇ ਖੜੀਆਂ। ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਡੇ ਪੱਧਰ ਤੇ ਹੈ, ਨਿੱਤ ਬਿਆਨਬਾਜ਼ੀ ਵੀ ਇੱਕ ਦੂਜੇ ਦੇ ਖਿਲਾਫ਼ ਕਿਸੇ ਨਾ ਕਿਸੇ ਢੰਗ ਦੇ ਨਾਲ ਹੋ ਜਾਂਦੀ ਹੈ। ਦਿੱਲੀ ਵਿੱਚ ਵੀ ਮਸਲਾ ਪਹੁੰਚ ਗਿਆ, ਹੱਲ ਹੋ ਨਹੀਂ ਰਿਹਾ। ਹੁਣ ਭੁਪੇਸ਼ ਬਘੇਲ ਹੁਣਾਂ ਨੇ ਇੱਕ ਯੋਜਨਾ, ਇੱਕ ਕਹਿ ਲਈਏ ਕਿ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਪੰਜਾਬ ਦੇ ਵਿੱਚ, ਹਰ ਬੂਥ ਕਾਂਗਰਸ ਮਜ਼ਬੂਤ, ਭਾਵ ਕਿ ਹਰ ਬੂਥ ਦੇ ਉੱਪਰ ਕਾਂਗਰਸ ਸਾਡੀ ਮਜ਼ਬੂਤ ਹੈ। ਹੁਣ ਗੱਲਾਂ ਨਾਲ ਤੇ ਮਜ਼ਬੂਤ ਹੋਣੀ ਨਹੀਂ। ਭੁਪੇਸ਼ ਬਘੇਲ ਹੁਣਾਂ ਨੇ ਕੀ ਕੀਤਾ ਕਿ ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਇਸ ਮੁਹਿੰਮ ਦੀ ਕਿ ਹਰ ਬੂਥ ਕਾਂਗਰਸ ਮਜ਼ਬੂਤ। ਪਹਿਲਾਂ ਉਹ ਪਹੁੰਚ ਕੇ ਫਤਿਹਗੜ੍ਹ ਸਾਹਿਬ ਤੇ ਸਰਹੰਦ ਖੇਤਰ ਚ, ਉੱਥੇ ਉਹਨਾਂ ਨੇ ਵਰਕਰ ਇਕੱਠੇ ਕੀਤੇ ਸਥਾਨਕ, ਜੋ ਪਾਰਟੀ ਦਾ ਝੰਡਾ ਉਹਨੂੰ ਲਹਿਰਾਇਆ, ਭਾਸ਼ਣ ਕਲਾ ਜੋ ਵੀ ਭਾਸ਼ਣ ਕੀਤੇ ਔਰ ਪਾਰਟੀ ਦੀਆਂ ਸਿਫਤਾਂ ਕੀਤੀਆਂ ਕਿ ਭਾਈ ਆਪਾਂ ਜਿਤਨਾ ਜਿਤਨਾ ਸਰਕਾਰ ਸਾਡੀ ਬਣਨੀ ਹੀ ਬਣਨੀ ਹੈ। ਖੈਰ ਉੱਥੇ ਰਾਜਾ ਬੜਿੰਗ ਹੁਣੀ ਵੀ ਨਜ਼ਰ ਆਏ ਹੈ, ਹੋਰ ਵੀ ਕੁਛ ਲੀਡਰ ਨਜ਼ਰ ਆਏ ਹੈ, ਪਰੰਤੂ ਸਿੱਧੇ ਤੌਰ ਤੇ ਕਮਾਂਡ ਜਿਹੜੀ ਹੈ ਉਹ ਭੁਪੇਸ਼ ਬਘੇਲ ਦੇ ਕੋਲ ਹੈ। ਇਹ ਜਿਹੜਾ ਵੀ ਪ੍ਰੋਗਰਾਮ ਜਿਵੇਂ ਅੱਜ ਸਰਹੰਦ ਵਿੱਚ ਹੈ, ਦੂਸਰਾ ਪ੍ਰੋਗਰਾਮ ਥੋੜੇ ਕੁ ਸਮੇਂ ਚ ਹੁਣ ਖਰੜ ਵਿੱਚ ਹੋਣ ਜਾ ਰਿਹਾ ਹੈ ਔਰ ਨਿੱਤ 2-3 ਥਾਵਾਂ ਤੇ ਜਾਣਾ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਭੁਪੇਸ਼ ਬਘੇਲ ਨੇ, ਉੱਥੇ ਜਾ ਕੇ ਬਲਾਕ ਪੱਧਰ ਤੇ ਜਾ ਕੇ ਪਾਰਟੀ ਦਾ ਝੰਡਾ ਚੜਾਉਣਾ, ਪਾਰਟੀ ਦੀਆਂ ਗੱਲਾਂ ਕਰਨੀਆਂ, ਵਰਕਰਾਂ ਨੂੰ ਸਰਗਰਮ ਕਰਨਾ, ਬਾਕੀ ਕਾਂਗਰਸ ਦੀ ਹੇਠਲੀ ਟੀਮ ਨੂੰ ਕਿਤੇ ਨਾ ਕਿਤੇ ਕਹਿ ਸਕਦੇ ਕਿ ਮੋਟੀਵੇਟ ਕਰਕੇ ਐਕਟਿਵ ਕਰਨਾ ਤਾਂ ਜੋ ਕਿ ਵੋਟਾਂ ਚ ਦਿੱਕਤ ਨਾ ਆਵੇ, ਕਿਉਂਕਿ ਜਿਹੜੀ ਟੀਮ ਨੇ ਐਕਟਿਵ ਕਰਨਾ ਸੀ ਉਹ ਧੜੇਬੰਦੀ ਦਾ ਸ਼ਿਕਾਰ ਹੈ। ਜਿੱਥੇ ਰਾਜਾ ਬੜਿੰਗ ਮਜ਼ਬੂਤ ਹੈ, ਉੱਥੇ ਚਰਨਜੀਤ ਸਿੰਘ ਚੰਨੀ ਕਿਤੇ ਨਾ ਕਿਤੇ ਥੋੜੀ ਬਹੁਤੀ ਚੂੰਡੀ ਵੱਢ ਰਹੇ ਹੈ, ਜਿੱਥੇ ਚਰਨਜੀਤ ਸਿੰਘ ਚੰਨੀ ਮੌਜੂਦ ਹੈ ਉੱਥੇ ਰਾਜਾ ਬੜਿੰਗ ਕਿਤੇ ਨਾ ਕਿਤੇ ਸ਼ੇਕ ਕਰ ਰਹੇ ਹੈ। ਇਹਦੇ ਕਰਕੇ ਸ਼ਾਇਦ ਇਹ ਹਾਈ ਕਮਾਂਡ ਦਾ ਹੀ ਫੈਸਲਾ ਆਇਆ ਜਿਹਦੇ ਵਿੱਚ ਭੁਪੇਸ਼ ਬਘੇਲ ਨੂੰ ਭੇਜਿਆ ਕਿ ਭਾਈ ਤੂੰ ਹੇਠਲੇ ਪੱਧਰ ਤੇ ਸਰਗਰਮੀਆਂ ਸ਼ੁਰੂ ਕਰ, ਇਹ ਨਾ ਹੋਵੇ ਕਿ ਹੇਠਲੇ ਪੱਧਰ ਤੇ, ਬੂਥ ਪੱਧਰ ਤੇ, ਬਲਾਕ ਪੱਧਰ ਤੇ ਕੋਈ ਗੜਬੜੀ ਆ ਜਾਏ, ਭਾਵ ਕਿ ਸਾਡਾ ਕਾਡਰ ਸਾਡੇ ਵਰਕਰ ਨਿਰਾਸ਼ ਹੋ ਜਾਣ, ਸਾਡੇ ਵਰਕਰਾਂ ਦਾ ਹੌਸਲਾ ਟੁੱਟ ਜਾਏ, ਕੱਲ ਨੂੰ ਵੋਟਾਂ 'ਚ ਸਾਨੂੰ ਦਿੱਕਤ ਆ ਜਾਏ। ਪਾਰਟੀ ਕਿਤੇ ਨਾ ਕਿਤੇ ਹਾਈ ਕਮਾਂਡ ਨੇ ਇਹ ਪਲੈਨਿੰਗ ਕਰਕੇ ਜਿਹੜਾ ਭੁਪੇਸ਼ ਬਘੇਲ ਨੂੰ ਪੰਜਾਬ ਭੇਜਿਆ। ਬਾਕੀ ਇਹ ਯੋਜਨਾ, ਇਹ ਮੁਹਿੰਮ ਕਿੰਨੀ ਕੁ ਕਾਮਯਾਬ ਹੁੰਦੀ ਹੈ ਲੱਗ ਜਾਣਾ ਦੋ ਚਾਰ ਦਿਨ 'ਚ ਪਤਾ। ਅੱਜ ਪਹਿਲਾ ਦਿਨ ਸੀ, ਇੱਕ ਤੇ ਸਰਹੰਦ ਵਿਖੇ ਪਾਰਟੀ ਦਾ ਝੰਡਾ ਉਹਨਾਂ ਨੇ ਚੜਾਤਾ, ਦੂਜਾ ਉਹਨਾਂ ਨੇ ਖਰੜ ਚੜਾਉਣਾ, ਕੱਲ ਅਗਲੇ ਜ਼ਿਲ੍ਹਿਆਂ ਦੇ ਵਿੱਚ ਜਾਣਾ। ਸੋ ਵੇਖਦੇ ਹਾਂ ਕਿੱਡੀ ਕਬੱਡੀ ਜਿਹੜੇ ਇਹਨਾਂ ਦੇ ਵਰਕਰ ਹੈ, ਇਹਦੇ ਨਾਲ ਚੁਸਤ ਫੁਰਤ ਹੁੰਦੇ ਆ, ਭਾਰਤੀ ਐਕਟਿਵ ਹੁੰਦੇ ਆ, ਪਾਰਟੀ ਦੀਆਂ ਸਰਗਰਮੀਆਂ ਵਧਦੀਆਂ ਹੈ। ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਜਿੰਨਾ ਚਿਰ ਉੱਪਰਲੀ ਲੀਡਰਸ਼ਿਪ, ਪੰਜਾਬ ਦੀ ਲੀਡਰਸ਼ਿਪ ਆਪਸ ਵਿੱਚ ਇੱਕਮੁੱਠ ਹੋ ਕੇ ਸਾਂਝੀਆਂ ਸਰਗਰਮੀਆਂ ਸ਼ੁਰੂ ਨਹੀਂ ਕਰਦੀ, ਉਹਨਾਂ ਚਿਰ ਓਟੇ ਵੱਡੇ ਪੱਧਰ ਤੇ ਇਹ ਸਰਗਰਮੀਆਂ ਨੂੰ ਬਲ ਨਹੀਂ ਮਿਲਣਾ। ਬਾਕੀ ਭਾਈ ਪਾਰਟੀ ਦੇ ਯਤਨ ਹੈ, ਭੁਪੇਸ਼ ਬਘੇਲ ਹੋਣੀ ਪਾਰਟੀ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹੈ, ਪੰਜਾਬ ਆਏ ਹੋਏ ਹੈ, ਦੇਖਦੇ ਹਾਂ ਉਹਨਾਂ ਦੇ ਯਤਨ ਪਾਰਟੀ ਲਈ ਕੀ ਜਿਹੜਾ ਨਤੀਜੇ ਲੈ ਕੇ ਆਉਂਦੇ ਹੈ।
0: 905-673-3333 ਇੱਕ ਔਰ ਫਿਰ ਅਸੀਂ ਪੰਜਾਬੀ ਲਹਿਰਾਂ ਅਤੇ ਸਾਡੇ AM 530 ਅਤੇ ਪੰਜਾਬੀ ਲਹਿਰਾਂ ਦੇ ਕਰਤਾ ਧਰਤਾ ਥੰਮ ਸਤਿੰਦਰਪਾਲ ਸਿੱਧਵਾਂ ਹੋਣਾਂ ਵੱਲੋਂ ਵੀ ਸਾਰੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਅਤੇ ਅੰਟਾਰੀਓ ਵਾਸੀਆਂ ਨੂੰ, ਸ਼ਹੀਦੇ ਆਜ਼ਮ ਊਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਜਿਨ੍ਹਾਂ ਕਰਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਪਰਮਾਤਮਾ ਸਾਨੂੰ ਉਹਨਾਂ ਲੀਹਾਂ 'ਤੇ ਚੱਲਣ ਦਾ ਬਲ ਬਖਸ਼ੇ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ 647-999-2569 ਇਹ ਨੰਬਰ ਤੁਸੀਂ ਪੱਕਾ ਪੱਕਾ ਨੋਟ ਕਰ ਲਓ, ਕਿਉਂਕਿ ਆਊਟਡੋਰ ਈਵੈਂਟਸ ਹੋਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਬਹੁਤ ਸਾਰੀਆਂ ਪਾਰਟੀਆਂ, ਫੰਕਸ਼ਨ, ਪਿਕਨਿਕਾਂ ਹੋਣੀਆਂ ਆ। ਸੋ ਆਊਟਡੋਰ ਟੈਂਟਾਂ ਦੇ ਲਈ, ਆਊਟਡੋਰ ਟੈਂਟ ਸਰਵਿਸ ਦੇ ਲਈ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਆ, 6477992569 ਮੱਲੀ ਟੈਂਟ ਸਰਵਿਸ। ਔਰ ਨਾਲ ਦੀ ਨਾਲ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਜਾਣ ਦਾ ਵੇਲਾ ਆ ਗਿਆ, ਵੀਕਐਂਡ ਆ ਗਿਆ, ਫਰਾਈਡੇ ਦਾ ਦਿਨ ਅੱਜ ਚੜ੍ਹ ਚੁੱਕਿਆ ਜੀ। ਸੋ ਸ਼ਾਮ ਨੂੰ ਤੁਸੀਂ ਇੱਧਰ ਉੱਧਰ ਘੁੰਮਣ ਜਾਣਾ ਅਤੇ ਸਭ ਤੋਂ ਖੂਬਸੂਰਤ ਜਗ੍ਹਾ ਹੈ ਜੀ, ਜੇ ਪਿੰਡਾਂ ਵਾਲੀ ਫੀਲ ਮਹਿਸੂਸ ਕਰਨਾ, ਪੰਜਾਬ ਵਾਲੀਆਂ ਠੰਡੀਆਂ ਹਵਾਵਾਂ ਨੂੰ ਤੁਸੀਂ ਮਹਿਸੂਸ ਕਰਨਾ, ਤਾਂ ਗਿੱਲ ਫਾਰਮ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਉਣਾ। ਫੁੱਲਾਂ ਦਾ ਸੋਹਣਾ ਸ਼ਹਿਰ ਡਿਕਸੀ ਰੋਡ 'ਤੇ ਕਿੰਗ ਸਟਰੀਟ 'ਤੇ ਲੋਕੇਟਡ ਨੇ, ਗਿੱਲ ਫਾਰਮ। ਹਰ ਤਰ੍ਹਾਂ ਦੀ ਪਨੀਰੀ ਲੈ ਕੇ ਆਓ, ਬੈਕਯਾਰਡ 'ਚ ਲਾਓ, ਆਪਣੀ ਫਾਰਮ ਹਾਊਸ 'ਚ ਲਾਓ, ਔਰ ਚੱਕੀ ਆਟਾ ਤਾਜ਼ਾ ਤਾਜ਼ਾ ਤੁਸੀਂ ਲੈ ਕੇ ਆਉਣਾ। ਨਾਲ ਦੀ ਨਾਲ ਸਬਜ਼ੀਆਂ ਤਾਂ ਭਾਈ ਦੇਖੋ, ਵੀਕਐਂਡ ਆ ਔਰ ਤੁਸੀਂ ਵੀਕਐਂਡ ਦਾ ਸਟਾਕ ਸਾਰਾ ਇਕੱਠਾ ਕਰਨਾ ਹੁੰਦਾ। ਸੋ ਗਿੱਲ ਫਾਰਮ 416-898-87-78 4168988778 'ਤੇ ਤੁਸੀਂ ਗਿੱਲ ਫਾਰਮ ਪਹੁੰਚ ਸਕਦੇ ਹੋ। ਔਰ ਨਾਲ ਦੀ ਨਾਲ ਇੱਕ ਸੁਨੇਹਾ ਤੁਹਾਨੂੰ, ਅਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਵੀ ਦੇ ਦਈਏ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਘਰਾਂ ਦੀਆਂ ਅਤੇ ਰੈਨੋਵੇਸ਼ਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 647-961-0585 6479680585 ਸਟੀਲ ਅਤੇ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ। ਸੋ 905-673-3333 ਜੁੜਿਓ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਦੇਸ਼ ਦੀ ਪਾਰਲੀਮੈਂਟ ਵਿੱਚ ਅੱਜ ਬਹੁਤ ਸਾਰੇ ਸਿਆਸੀ ਲੀਡਰਾਂ ਨੇ ਨਾ ਆਪਣਾ ਰੰਗ ਬਦਲਿਆ, ਜਿਵੇਂ ਗਿਰਗਿਟ ਰੰਗ ਬਦਲਦੇ ਆ। ਵੈਸੇ ਇਹ ਕੋਈ ਨਵੀਂ ਗੱਲ ਨਹੀਂ, ਇਹ ਆਮ ਹੀ ਅਸੀਂ ਵੇਖਦੇ ਆਏ ਹਾਂ। ਰਾਜਨੀਤਿਕ ਲੋਕ ਬਣੇ ਹੀ ਰੰਗ ਬਦਲਣ ਵਾਸਤੇ ਹੁੰਦੇ ਆ। ਸੋ ਗਿਰਗਿਟ ਤਾਂ ਬਸ ਐਵੇਂ ਬਦਨਾਮ ਆ ਵਿਚਾਰੇ ਜੀ।
1: ਪ੍ਰਭ ਸੰਤ ਜੀ, ਤੁਸੀਂ ਦੇਸ਼ ਦੀ ਪਾਰਲੀਮੈਂਟ ਦਾ ਜ਼ਿਕਰ ਕੀਤਾ, ਮੈਂ ਪਹਿਲਾਂ ਦੇਸ਼ ਦੀ ਪਾਰਲੀਮੈਂਟ ਤੋਂ ਇੱਧਰ ਉੱਧਰ ਵੀ ਤੁਹਾਨੂੰ ਦੱਸਦਾ ਕਿ ਇਹ ਲੋਕ ਕਰਦੇ ਕੀ ਹੈ ਤੇ ਬਾਕੀ ਗਿਰਗਿਟ ਵੀ ਸਿਆਸੀ ਲੀਡਰਾਂ ਤੇ ਬੁਰੇ, ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਛੋਟੀ ਪੈ ਗਈ ਹੈ। ਸ਼ਹੀਦ ਊਧਮ ਸਿੰਘ ਨੂੰ ਅਸੀਂ ਤੁਸੀਂ ਸਾਰੇ ਅੱਜ ਯਾਦ ਕਰ ਰਹੇ ਹਾਂ। ਪੋਲੀਟੀਕਲ ਪਾਰਟੀਆਂ ਨੇ, ਸਮੇਂ ਦੀਆਂ ਸਰਕਾਰਾਂ ਨੇ ਵੀ ਗੁੰਗੂਆਂ ਤੋਂ ਮਿੱਟੀ ਕਿਤੇ ਕਿਤੇ ਜਾ ਕੇ ਝਾੜੀ ਹੈ। ਹੋਰ ਤੇ ਹੋਰ ਛੱਡੋ, ਹਰਿਆਣੇ ਵਾਲੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਪੰਜਾਬ ਆਏ ਅੱਜ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਨ ਦੇ ਲਈ। ਚੰਗੀ ਗੱਲ ਹੈ, ਪੰਜਾਬ ਦੀਆਂ ਸਰਕਾਰ ਦੀਆਂ ਖੂਬ ਨੁਕਤਾਚੀਨੀਆਂ ਕੀਤੀਆਂ ਗੱਲ ਊਧਮ ਸਿੰਘ ਦੀ ਹੈ ਤੇ ਨੁਕਤਾਚੀਨੀਆਂ ਪੰਜਾਬ ਸਰਕਾਰ ਦੀਆਂ। ਪਰ ਜਦਕਿ ਦੂਜੇ ਪਾਸੇ ਹਰਿਆਣੇ ਦੇ ਵਿੱਚ ਜਮੁਨਾਨਗਰ ਦੇ ਵਿੱਚ ਲੁੱਟ ਏਡੀ ਵੱਡੀ ਹੋ ਗਈ, ਇੱਕ ਵਪਾਰੀ ਅੰਮ੍ਰਿਤਸਰ ਦਾ ਉੱਥੇ ਗਿਆ, ਸੋਨੇ ਦਾ ਵਪਾਰੀ ਸੀ, 3 ਕਰੋੜ ਰੁਪਇਆ ਉੱਤੋਂ 3 ਕਰੋੜ ਰੁਪਏ ਦਾ ਸੋਨਾ ਉੱਤੋਂ ਲੁੱਟ ਲਿਆ ਗਿਆ, ਕੁਛ ਘੰਟੇ ਪਹਿਲਾਂ ਦੀ ਖਬਰ ਹੈ। ਤੇ ਇੱਥੇ ਆ ਕੇ ਪੰਜਾਬ ਦੀਆਂ ਬਦਖੋਈਆਂ ਕਰਨ ਲੱਗਾ ਨੈਬ ਸਿੰਘ ਸੈਣੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੈ। ਔਰ ਹੋਰ ਮੈਂ ਦੱਸਾਂ ਕਰਤਾਰਪੁਰ ਲਾਂਘਾ ਜਿਹੜਾ ਬੜੇ ਚਾਵਾਂ ਮਲਾਰਾਂ ਦੇ ਨਾਲ ਪੰਜਾਬੀਆਂ ਨੇ ਅਰਦਾਸਾਂ ਕਰਕੇ ਜਾਂ ਜਿਸ ਢੰਗ ਦੀ ਵੀ ਜੱਦੋਜਹਿਦ ਸੀ ਕਰਕੇ ਬਹੁਤ ਸਾਰੇ ਲੀਡਰਾਂ ਨੇ ਚਲੋ ਯੋਗਦਾਨ ਵੀ ਪਾਇਆ, ਕੁਛ ਨੇ ਚੰਗਾ ਪਾਇਆ, ਕੁਛ ਨੇ ਸਿਆਸੀ ਪਾਇਆ, ਉਹ ਕਰਤਾਰਪੁਰ ਲਾਂਘਾ ਖੁੱਲ ਗਿਆ। ਅੱਜ ਕਿੰਨਾ ਸਮਾਂ ਹੋ ਗਿਆ ਉਸ ਕਰਤਾਰਪੁਰ ਲਾਂਘੇ ਬੰਦ ਨੂੰ। ਅੱਜ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹਿ ਕੇ ਟਾਲ ਦਿੱਤੀ ਗਈ, ਭਾਈ ਕਾਨੂੰਨ ਵਿਵਸਥਾ ਦਾ ਮੁੱਦਾ ਅਸੀਂ ਨੀ ਅਜੇ ਤੱਕ ਚਾਲੂ ਕਰਨਾ ਕਰਤਾਰਪੁਰ ਲਾਂਘਾ, ਉਹ ਵੀ ਗੱਲ ਵਿੱਚ ਹੀ ਰਹਿ ਗਈ। ਭਾਵੇਂ ਜਿਹੜੀ ਆਸ ਸੀ ਕਿ ਸ਼ਾਇਦ ਜਲਦ ਖੁੱਲ ਜਾਏਗਾ, ਮੈਨੂੰ ਲੱਗਦਾ ਕਿ ਅਜੇ ਪਤਾ ਨੀ ਕਦੋਂ ਖੁੱਲੇਗਾ, ਉਹ ਵੀ ਬ੍ਰੇਕ ਲੱਗ ਗਈ ਹੈ। ਜਿਹੜਾ ਤੁਸੀਂ ਗਿਰਕਤ ਦਾ ਜ਼ਿਕਰ ਕੀਤਾ, ਮੈਂ ਤੁਹਾਨੂੰ ਦੱਸਾਂ ਕਿ ਅੱਜ ਲੋਕ ਸਭਾ ਵਿੱਚ ਜੋ ਕੁਛ ਅਸੀਂ ਵੇਖਿਆ, ਜੋ ਕੰਨਾਂ ਚ ਪਿਆ, ਜੋ ਉੱਥੇ ਦੀਆਂ ਤਸਵੀਰਾਂ, ਜੋ ਉੱਥੇ ਦੀਆਂ ਰਿਪੋਰਟਾਂ ਨੇ, ਪਰ ਸੰਧੂ ਜੀ ਗੱਲ ਇਹ ਹੈ ਕਿ ਲੋਕ ਸਭਾ ਦੇ ਬਾਹਰ ਜਿਹਨੂੰ ਅਸੀਂ ਪਾਰਲੀਮੈਂਟ ਹਾਊਸ ਕਹਿੰਦੇ, ਇੱਕ ਜਿਹੜੀ ਥਾਂ ਹੁੰਦੀ, ਜਿਹੜਾ ਵਿਹੜਾ ਹੁੰਦਾ, ਜਿਹਨੂੰ ਅਸੀਂ ਮੱਕਰ ਦੁਆਰ ਵਾਲਾ ਖੇਤਰ ਆਖਦੇ, ਉੱਥੇ ਸਿਆਸੀ ਪਾਰਟੀਆਂ ਦੇ ਲੀਡਰ ਕਈ ਵਾਰ ਇਕੱਠੇ ਹੋ ਕੇ ਪ੍ਰਦਰਸ਼ਨ ਕਰਦੇ ਆ। ਹੁਣ ਅਯੁੱਧਿਆ ਵਿੱਚ ਚੜਾਵਾ ਚੋਰੀ ਦਾ ਮਸਲਾ ਤੇ ਬਹੁਤ ਵੱਡਾ, ਇਸ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਬਹੁਤ ਵੱਡਾ ਮਸਲਾ, ਗੰਭੀਰ ਮਸਲਾ ਹੈ। ਪਰੰਤੂ ਹੁਣ ਹਾਲਾਤ ਵੇਖੋ ਕਿ ਜਿਹੜੇ ਮੈਂਬਰ ਪਾਰਲੀਮੈਂਟ ਹੈ, ਲੋਕ ਸਭਾ ਮੈਂਬਰ, ਲੋਕ ਜਿਹਨੂੰ ਆਪਾਂ ਸਿਆਸੀ ਲੀਡਰ ਆਖਦੇ ਹਾਂ, ਪੱਪੂ ਯਾਦਵ ਹੁਣੀ ਬਿਹਾਰ ਤੋਂ ਆਉਂਦੇ, ਅੱਜ ਕੱਲ੍ਹ ਵਿਰੋਧੀ ਧਿਰਾਂ ਦੇ ਆਖਾਂ, ਪੱਪੂ ਯਾਦਵ ਹੁਣੀ ਅੱਜ ਉੱਥੇ ਪੁਜਾਰੀ ਬਣ ਕੇ ਆ ਗਏ, ਪੁਜਾਰੀ ਦਾ ਪਹਿਰਾਵਾ ਪਾ ਕੇ, ਪਾ ਕੇ ਉਸ ਭਗਵੇਂ ਰੰਗ ਵਿੱਚ ਰੰਗ ਕੇ ਆ ਗਏ, ਹੱਥ ਵਿੱਚ ਦਾਨ ਪੇਟੀ ਫੜ ਲਿਆ ਜਿਹ ਚ ਚੰਦਾ ਪਾਈਦਾ। ਉਹ ਜਿਹੜਾ ਦਾਨ ਪੇਟੀ ਲੈ ਕੇ ਆਏ ਉੱਥੇ ਬਹਿ ਗਏ ਮੱਕਰ ਦੁਆਰ ਦੇ ਸਾਹਮਣੇ ਕਿ ਭਾਈ ਇਹ ਚ ਦਾਨ ਪਾਓ, ਪਾ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਵੇਂ ਭੰਡ ਕਰਦੇ ਹੈ, ਸਿਆਸੀ ਚੋਟ ਕਰਨੀ ਹੈ, ਇੱਥੇ ਦਾਨ ਪਾਓ, ਫਿਰ ਦਾਨ ਚੋਰੀ ਹੋਵੇਗਾ। ਪਾਪ ਕੀ ਅਯੁੱਧਿਆ ਮੰਦਿਰ ਦੇ ਵਿੱਚ ਚੜਾਵਾ ਚੋਰੀ ਦਾ ਮਸਲਾ ਵਿਰੋਧੀ ਧਿਰਾਂ ਨੇ ਅੱਜ ਇੱਕ ਵੱਖਰਾ ਰੰਗ ਬਦਲ ਕੇ ਚੁੱਕਿਆ, ਜਿੱਥੇ ਜਿਹੜਾ ਪੱਪੂ ਯਾਦਵ ਹੁਣੀ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਪੁਜਾਰੀ ਬਣ ਕੇ ਗੋਲਕ ਰੱਖ ਕੇ ਬਹਿ ਗਏ, ਤੇ ਰਾਹੁਲ ਗਾਂਧੀ ਹੁਣੀ ਉਹਦੇ ਵਿੱਚ ਦਾਨ ਪਾ ਰਹੇ ਉਸ ਦਾਨ ਪੇਟੀ ਦੇ ਵਿੱਚ। ਦੂਜੇ ਪਾਸੇ ਰਾਜ ਸਭਾ ਦੀ ਗੱਲ ਕਰਦੇ ਹੈ, ਰਾਜ ਸਭਾ ਦੇ ਵਿੱਚ ਅੱਜ ਇੱਕ ਰਾਜ ਸਭਾ ਮੈਂਬਰ ਉੱਚੀ ਉੱਚੀ ਬੋਲਿਆ, ਕਹਿੰਦਾ ਜੀ ਗੱਲ ਇਹ ਹੈ ਕਿ ਇੱਥੇ ਨੀਟ ਪ੍ਰੀਖਿਆ ਦੀ ਗੱਲ ਹੋ ਰਹੀ ਕਿ ਨੀਟ ਪ੍ਰੀਖਿਆ ਦੇ ਵਿੱਚ ਚੀਟਿੰਗ ਹੋਈ ਹੈ, ਨੀਟ ਪ੍ਰੀਖਿਆ ਪੇਪਰ ਲੀਕ ਹੋ ਗਿਆ। ਉਹ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਪ੍ਰਭ ਸੰਧੂ ਜੀ 7 ਪੇਪਰ ਗਣਾਏ ਪੰਜਾਬ ਦੇ
0: ਜੀ,
1: ਫਾਰਮੇਸੀ ਅਫਸਰਾਂ ਦਾ ਤਾਜ਼ਾ ਤਾਜ਼ਾ ਕਹਿੰਦੇ ਕਿ ਉਹ ਲੀਕ ਹੋ ਗਿਆ। ਨੈਬ ਤਹਿਸੀਲਦਾਰਾਂ ਦੇ ਪੇਪਰ ਦੀ ਗੜਬੜ ਹੋ ਗਈ ਬੀਤੇ ਸਮੇਂ ਚ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 12ਵੀਂ ਪ੍ਰੀਖਿਆ, ਜਿਹੜੀ 12ਵੀਂ ਦੀ ਪ੍ਰੀਖਿਆ ਇਸ ਸਾਲ ਹੋਈ ਸੀ, ਅੰਗਰੇਜ਼ੀ ਦਾ ਪੇਪਰ ਕਹਿੰਦਾ ਲੀਕ ਹੋ ਗਿਆ। ਅਧਿਆਪਕਾਂ ਦੀ ਭਰਤੀ ਦਾ ਪੇਪਰ ਲੀਕ ਹੋ ਗਿਆ, ਉਹ ਤੋਂ ਪਿੱਛੇ ਚਲਾ ਗਿਆ ਸਾਲ ਦੋ ਸਾਲ। ਕਹਿੰਦੇ ਕਿ ਐਗਰੀਕਲਚਰ ਅਫਸਰ ਭਰਤੀ ਕਰਨੇ ਸੀ ਉਸ ਪੇਪਰ 'ਚ ਗੜਬੜ, ਹੋਰ ਪਿੱਛੇ ਚਲਾ ਗਿਆ 6-7 ਮਹੀਨੇ 8 ਮਹੀਨੇ। ਕਹਿੰਦੇ ਕਿ ਇੱਥੇ ਐਕਸਾਈਜ਼ ਟੈਕਸੇਸ਼ਨ ਅਫਸਰ ਭਰਤੀ ਕਰਨੇ ਸੀ ਉਹ ਪੇਪਰ 7 ਪੇਪਰ ਰਾਜ ਸਭਾ ਦੇ ਵਿੱਚ ਗਣਾਏ ਕਿ ਇੱਥੇ ਗੱਲਾਂ ਕਰਦੇ ਆ ਪੰਜਾਬ ਦੇ ਵਿੱਚ, ਔਰ ਗਣਾਏ ਕਿਨ, ਜਿਹੜਾ ਤੁਸੀਂ ਗਿਰਗਿਟ ਵਾਂਗ ਰੰਗ ਦੀ ਕੀਤੀ ਰਾਘਵ ਚੱਡਾ ਨੇ, ਉਹ ਰਾਘਵ ਚੱਡਾ ਜਿਹੜਾ ਪੰਜਾਬ ਦੀ ਸਰਕਾਰ ਦਾ ਅੰਗ ਹੁੰਦਾ ਸੀ, ਜਿਹੜਾ ਰਾਘਵ ਚੱਡਾ ਜਿਹੜੇ ਪੇਪਰਾਂ ਦੀ ਗੱਲ ਕਰਦਾ ਅੱਧੇ ਪੇਪਰ ਤੇ ਉਹਦੇ ਸਮੇਂ ਦੇ ਆ, ਜਦੋਂ ਉਹ ਪੰਜਾਬ ਦਾ ਰਾਜ ਸਭਾ ਮੈਂਬਰ ਹੁੰਦਾ ਸੀ, ਜਦੋਂ ਪੰਜਾਬ ਦੇ ਅਫਸਰਾਂ ਨੂੰ ਹੁਕਮ ਕਰਦਾ ਹੁੰਦਾ ਸੀ, ਉਹ ਜਦੋਂ ਪੰਜਾਬ ਦੇ ਵਿੱਚ ਉਹ ਸੁਪਰ ਤਾਕਤ ਬਣਿਆ ਹੁੰਦਾ ਸੀ, ਤੇ ਅੱਜ ਵੇਖ ਲਓ ਸਿਆਸੀ ਰੰਗ ਇਹਨਾਂ ਨੇ ਕਿਵੇਂ ਬਦਲੇ ਆ। ਅੱਜ ਪੰਜਾਬ ਦੀਆਂ ਉੱਥੇ ਨੁਕਤਾਚੀਨੀਆਂ ਕਰ ਰਿਹਾ, ਤੇ ਉਦੋਂ ਕਹਿੰਦਾ ਮੋਦੀ ਸਾਹਿਬ ਨੇ, ਤੇ ਕਹਿੰਦਾ ਵਿਦਿਆਰਥੀਆਂ ਦੇ ਵਿੱਚ ਇੰਨਾ ਵਧੀਆ ਰੋਲ ਅਦਾ ਕੀਤਾ ਵਿਦਿਆਰਥੀਆਂ ਦੇ ਲਈ ਕਿ ਜਿਵੇਂ ਇੱਕ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਉਸ ਢੰਗ ਦੇ ਨਾਲ ਮੋਦੀ ਸਾਹਿਬ ਨੇ ਰੋਲ ਅਦਾ ਕੀਤਾ ਮੋਦੀ ਸਾਹਿਬ ਵਰਗਾ, ਤੇ ਕਹਿੰਦਾ ਲੀਡਰ ਹੀ ਨੀ ਧਰਤੀ ਤੇ ਜੰਮ ਸਕਦਾ ਜਿਹੜਾ ਕੱਲ ਤੱਕ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਚੰਗਾ ਕਹਿੰਦਾ ਹੁੰਦਾ ਸੀ। ਸੋ ਸਿਆਸਤ ਉਸ ਪੱਧਰ ਤੇ ਆ ਗਈ ਹੈ ਜਿੱਥੇ ਇਹਨਾਂ ਲੀਡਰਾਂ ਦਾ ਕੋਈ ਭਰੋਸਾ ਨਹੀਂ, ਸਵੇਰ ਨੂੰ ਕੀ ਕਹਿਣਾ ਸ਼ਾਮ ਨੂੰ ਕੀ ਕਹਿਣਾ, ਨਿਤੇ ਰੰਗ ਬਦਲਦੇ ਆ। ਕ੍ਰਿਕਟ ਤੇ ਹੋ ਸਕਦਾ 24 ਘੰਟੇ 'ਚ ਕਿਤੇ 2 ਰੰਗ ਬਦਲਦੀ ਹੋਵੇ, ਇਹਨਾਂ ਲੀਡਰਾਂ ਦੇ ਤੇ ਹਾਲਾਤ ਇਹ ਆ ਕਿ 24 ਘੰਟੇ 'ਚ ਸ਼ਾਇਦ 24 ਰੰਗ ਬਦਲੀ ਜਾਂਦੇ ਆ। ਸੋ ਸਿਆਸਤ ਸੰਤੂ ਜੀ ਭਾਰਤ ਦੀ ਇਸ ਵੇਲੇ ਬਹੁਤ ਜਿਹੜਾ ਹੈਗਾ ਚਿੰਤਾਜਨਕ ਹਾਲਾਤਾਂ ਵਿੱਚੋਂ ਦੀ ਲੰਘ ਰਹੀ ਹੈ।
0: ਸੋ 905-673-3337 9056-73337 ਬਹੁਤ ਸਾਰੀਆਂ ਕਾਲਸ ਨੇ, ਔਰ ਸਭ ਤੋਂ ਪਹਿਲਾਂ ਸਾਰੀ ਸੀ ਫਿਰ ਇੱਕ ਵਾਰ ਅਸੀਂ ਮੋਨਾ ਮਹਿੰਗੀ ਜੀ ਵੱਲ ਚੱਲਦੇ ਹਾਂ। ਸੋ ਇੰਸ਼ੋਰੈਂਸ ਦੇ ਬਾਬਤ ਦੇਖਦੇ ਹਾਂ ਕਿ ਕਿਹੜੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸੋ 905-673-3337 ਜੀ ਮੋਨਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ।
7: ਥੈਂਕ ਯੂ ਸੋ ਮਚ ਪ੍ਰਭ ਜੀ। ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਡੈਫੀਨੇਟਲੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਇਹ ਤਿੰਨੋਂ ਇੰਸ਼ੋਰੈਂਸ ਪਾਲਿਸੀਜ ਮੋਸਟ ਆਫ ਦਾ ਟਾਈਮ ਡਿਪੈਂਡਿੰਗ ਅਪੋਨ ਸਾਡਾ ਕੀ ਪੋਰਟਫੋਲੀਓ ਹੈਗਾ, ਕਿ ਅਸੀਂ ਸੈਲਫ ਇੰਪਲੋਇਡ ਹੈਗੇ ਆ ਜਾਂ ਜੋਬ ਕਰ ਰਹੇ ਹੈਗੇ ਆ, ਉਸ ਹਿਸਾਬ ਦੇ ਨਾਲ ਆਪਾਂ ਪਾਲਿਸੀ ਨੂੰ ਡਿਜ਼ਾਇਨ ਕਰਦੇ ਹੈਗੇ ਆ। ਐਂਡ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ, ਪਰਸਨਲ ਇੰਸ਼ੋਰੈਂਸ ਦੀ ਗੱਲ ਆਉਂਦੀ ਹੈਗੀ ਆ, ਤਾਂ ਅਕਸਰ ਆਪਾਂ ਇਹ ਗੱਲ ਸ਼ੁਰੂ ਕਰਦੇ ਹੈਗੇ ਹਾਂ ਕਿ ਜੇ ਇਨ ਕੇਸ ਆਪਾਂ ਇੱਥੇ ਕੈਨੇਡਾ ਦੇ ਵਿੱਚ ਆਇਆਂ ਨੂੰ ਘੱਟ ਟਾਈਮ ਹੋਇਆ ਹੈਗਾ, ਜਾਂ ਫਿਰ ਸਾਡੇ ਕੋਲ ਘੱਟ ਐਸੈਟਸ ਹੈਗੇ ਆ, ਲਾਇਬਿਲਿਟੀਜ਼ ਹੈਗੀਆਂ ਨੇ, ਫੈਮਿਲੀ ਯੰਗਰ ਹੈਗੀ, ਤੁਹਾਡੀ ਇਨਕਮ ਦੇ ਉੱਤੇ ਡਿਪੈਂਡੈਂਟ ਹੈ, ਤਾਂ ਉਸ ਟਾਈਮ ਤੇ ਡੈਫੀਨੇਟਲੀ ਇੰਸ਼ੋਰੈਂਸ ਚਾਹੀਦੀ ਹੈਗੀ ਹੈ, ਜਿਹਦੇ ਵਿੱਚ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ, ਜੇ ਅਸੀਂ ਤਿੰਨੋਂ ਚੀਜ਼ਾਂ ਦੀ ਗੱਲ ਕਰੀਏ ਕਿ ਲਾਈਫ ਇੰਸ਼ੋਰੈਂਸ ਅਸੀਂ ਹਾਫ ਮਿਲੀਅਨ ਦੀ ਲਈਏ, ਕ੍ਰਿਟੀਕਲ ਇਲਨੈਸ 50,000 ਦੀ, ਐਂਡ ਡਿਸੇਬਿਲਿਟੀ ਇੰਸ਼ੋਰੈਂਸ 2,000 ਪਰ ਮੰਥ ਦਾ ਬੈਨੀਫਿਟ ਲਈਏ, ਤਾਂ ਆਲਮੋਸਟ $58 ਪਰ ਮੰਥ ਦੇ ਹਿਸਾਬ ਦੇ ਨਾਲ ਪਲਾਨ ਸ਼ੁਰੂ ਹੋ ਜਾਂਦੇ ਨੇ। ਸੋ ਤਿੰਨੇ ਕਵਰੇਜਿਸ ਆਪਾਂ ਨੂੰ $58 ਦੇ ਮਿਲ ਸਕਦੀਆਂ ਨੇ, ਐਸ ਲੌਂਗ ਐਸ ਪਰਸਨ ਦੀ ਏਜ 20-25 ਦੇ ਆਸ ਪਾਸ ਦੀ ਉਮਰ ਹੈਗੀ ਹੈ, ਨੋਨ ਸਮੋਕਰ ਹੈ। ਪਰ ਇਸੇ ਦੇ ਨਾਲ ਨਾਲ ਜਦੋਂ ਸਾਡੀਆਂ ਇਸ ਟਾਈਮ ਤੇ ਲਾਇਬਿਲਿਟੀਜ਼ ਹੈਗੀਆਂ ਨੇ, ਐਸੈਟਸ ਘੱਟ ਨੇ, ਉਸ ਟਾਈਮ ਤੇ ਤਾਂ ਇੰਸ਼ੋਰੈਂਸ ਚਾਹੀਦੀ ਹੀ ਚਾਹੀਦੀ ਹੈ। ਪਰ ਇਸੇ ਦੇ ਨਾਲ ਨਾਲ ਉਹਨਾਂ ਦੇ ਲਈ ਵੀ ਇੰਸ਼ੋਰੈਂਸ ਚਾਹੀਦੀ ਹੈ ਜਿਹੜੇ ਪਰਸਨ ਇਸ ਟਾਈਮ ਤੇ ਆਪਣੀ ਫੈਮਿਲੀ ਦੀ ਵੈਲਥ ਨੈਕਸਟ ਜਨਰੇਸ਼ਨ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਨੇ ਟੈਕਸ ਫ੍ਰੀ, ਜਾਂ ਫਿਰ ਇਨ ਕੇਸ ਤੁਸੀਂ ਬਿਜ਼ਨਸ ਓਨਰ ਹੈਗੇ ਹੋ, ਕਾਰਪੋਰੇਸ਼ਨ ਓਨ ਕਰ ਰਹੇ ਹੈਗੇ ਹੋ, ਤਾਂ ਉਸ ਟਾਈਮ ਤੇ ਵੀ ਆਪਾਂ ਨੂੰ ਇੰਸ਼ੋਰੈਂਸ ਦੀ ਜ਼ਰੂਰਤ ਪੈਂਦੀ ਹੈਗੀ, ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਲਾਈਫ ਚੱਲੀ ਜਾ ਰਹੀ ਹੁੰਦੀ ਹੈ, ਆਪਾਂ ਇਨਕਮ ਅਰਨ ਕਰਦੇ ਹਾਂ, ਐਕਸਪੈਂਸਿਸ ਕਰਦੇ ਹਾਂ, ਤਾਂ ਉਸੇ ਤਰੀਕੇ ਦੇ ਨਾਲ ਜਾਈ ਜਾਂਦੀ ਹੈ। ਅਦਰਵਾਈਜ਼ ਜੇ ਅਸੀਂ ਉਸਨੂੰ ਪ੍ਰੋਪਰਲੀ ਪਲੈਨ ਆਊਟ ਕਰਨਾ ਚਾਹੀਏ ਕਿ ਜਿਹੜੀ ਸਾਡੀ ਰਿਟੇਨ ਅਰਨਿੰਗ ਹੈਗੀ, ਸਾਡੀ ਪੈਸਿਵ ਇਨਕਮ ਹੈਗੀ ਆ, ਕਿਸ ਤਰੀਕੇ ਦੇ ਨਾਲ ਅਸੀਂ ਟੈਕਸ ਫ੍ਰੀ ਉਸਨੂੰ ਕਢਾ ਸਕਾਂਗੇ, ਕਿਸ ਤਰੀਕੇ ਦੇ ਨਾਲ ਟੈਕਸ ਫ੍ਰੀ ਉਸਦੇ ਅਸੀਂ ਟੈਕਸ ਡੈਫਰਡ ਗਰੋਥ ਦੇ ਨਾਲ ਉਸਨੂੰ ਗਰੋ ਕਰ ਸਕਾਂਗੇ, ਜਿਹਦੇ ਵਿੱਚ ਕਿ ਤੁਹਾਨੂੰ ਕੋਈ ਕੋਈ ਵੀ ਐਨੂਅਲ ਇਨਕਮ ਦੇ ਬੇਸ ਤੇ ਕੋਈ ਵੀ ਤੁਹਾਨੂੰ ਟੈਕਸੇਸ਼ਨ ਨਹੀਂ ਪੇ ਕਰਨਾ ਪੈਣਾ। ਐਂਡ ਨਾਲ ਦੇ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਇਨ ਕੇਸ ਜੇ ਆਪਾਂ ਉਸਨੂੰ ਰਿਟਾਇਰਮੈਂਟ ਲਈ ਯੂਜ਼ ਕਰਨਾ ਚਾਹੀਏ, ਉਹ ਵੀ ਆਪਸ਼ਨ ਅਵੇਲੇਬਲ ਹੁੰਦੀ ਹੈ, ਤੇ ਨੈਕਸਟ ਜਨਰੇਸ਼ਨ ਨੂੰ ਵੀ ਟੈਕਸ ਫ੍ਰੀ ਪਾਸ ਔਨ ਕਰ ਸਕਦੇ ਹਾਂ। ਪਰ ਇਹ ਸਾਰੀ ਪਲੈਨਿੰਗ ਤਾਂ ਹੀ ਹੋ ਸਕਦੀ ਹੈ ਕਿ ਡਿਪੈਂਡਿੰਗ ਅਪੋਨ ਤੁਹਾਡਾ ਕੀ ਸਿਨੇਰੀਓ, ਕੀ ਪੋਰਟਫੋਲੀਓ ਹੈਗਾ। ਮੇਕ ਸ਼ੁਰ ਕਰੋ ਜੇ ਤੁਹਾਡੀ ਵੀ ਇਸ ਤਰੀਕੇ ਦੀ ਸਿਚੁਏਸ਼ਨ ਹੈਗੀ ਹੈ, ਜ਼ਰੂਰ ਸਾਨੂੰ ਕੰਟੈਕਟ ਕਰਕੇ ਸਾਡੇ ਨਾਲ ਮਿਲ ਕੇ ਗੱਲਬਾਤ ਡਿਟੇਲ ਦੇ ਵਿੱਚ ਕਰ ਸਕਦੇ ਹੋ, ਤਾਂ ਕਿ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਤੁਹਾਡੀਆਂ ਇਨਵੈਸਟਮੈਂਟਸ ਜਾਂ ਇੰਸ਼ੋਰੈਂਸ ਜਾਂ ਪੋਲਿਸੀਜ਼ ਡਿਜ਼ਾਈਨ ਕੀਤੀਆਂ ਜਾ ਸਕਣ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਕਾਲ ਕਰ ਸਕਦੇ ਹੋ ਜੀ 416-509-1509। ਈਵਨ ਕਿ ਮੈਂ ਉਹਨਾਂ ਦੇ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹੂੰਗੀ, ਇਸ ਟਾਈਮ ਤੇ RESP ਦੇ ਬਹੁਤ ਵਿਦਡਰੋਲਸ ਹੋ ਰਹੇ ਨੇ, ਕਿਉਂਕਿ ਸਪਤੰਬਰ ਦਾ ਮੰਥ ਆ ਰਿਹਾ ਹੈਗਾ ਅੱਗੇ, ਤਾਂ ਅਗਸਤ ਤੋਂ ਬਾਅਦ। ਸੋ ਉਸ ਟਾਈਮ ਤੇ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ, ਐਂਡ RESP ਦੇ ਹੁਣ ਵਿਦਡਰੋਲਸ ਆ ਰਹੇ ਨੇ। ਇਸੇ ਦੇ ਨਾਲ ਨਾਲ ਮੈਸੇਜ ਉਹਨਾਂ ਦੇ ਲਈ ਵੀ ਬੰਦ ਹੈ ਜਿਹੜੇ ਕਿ ਪੇਰੈਂਟਸ, ਗ੍ਰੈਂਡ ਪੇਰੈਂਟਸ ਜਿਨ੍ਹਾਂ ਦੇ ਘਰ ਨਿਊ ਬੋਰਨ ਬੱਚੇ ਹੈਗੇ ਆ, ਜਾਂ ਬੱਚਿਆਂ ਦੀ ਹਜੇ RESP ਨਹੀਂ ਕਰਵਾਏ। ਮੇਕ ਸ਼ੋਰ ਕਰੋ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਜਿੰਨੀ ਜਲਦੀ ਤੁਸੀਂ ਕਰਵਾਓਗੇ, ਓਨੀ ਹੀ ਜ਼ਿਆਦਾ ਗ੍ਰਾਂਟ ਤੇ ਗਰੋਥ ਦਾ ਬੈਨੀਫਿਟ ਲੈ ਸਕੋਗੇ, ਕੰਪਾਊਂਡਿੰਗ ਇੰਟਰਸਟ ਦਾ ਬੈਨੀਫਿਟ ਲੈ ਸਕੋਗੇ, ਐਂਡ ਬੱਚੇ ਵਰਲਡ ਵਾਈਡ ਕਿਤੇ ਵੀ ਪੜ੍ਹਨ ਤੋਂ ਉਹਨੂੰ ਪੂਰਾ ਬੈਨੀਫਿਟ ਮਿਲਦਾ ਹੈਗਾ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਇਨਵੈਸਟਮੈਂਟਸ ਰਿਲੇਟਿਡ, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਬੱਚਿਆਂ ਦੇ ਲਈ, ਜਾਂ ਫਿਰ ਆਪਣੇ ਲਈ TFSA, FHSA, RRSP ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਜਾਂ ਪੋਲਿਸੀਜ਼ ਜਾਂ ਇਨਵੈਸਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਸਾਨੂੰ ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ, 9280 ਗੋਰਵੇ ਡਰਾਈਵ।

0: ਯਾਦ ਰੱਖੋ, ਇੱਕ ਵਾਰੀ ਜੇ ਇਹਨਾਂ ਨੇ ਤੁਹਾਡੀ ਫਾਈਲ ਵੇਖ ਕੇ ਹਾਂ ਕਰਤੀ ਤਾਂ ਮੌਰਗੇ ਦਾ ਕੰਮ ਕਰਵਾ ਕੇ ਦੇਣਗੇ। 647-685-9000, 647-685-9000। ਔਰ ਨਾਲ ਦੀ ਨਾਲ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ, ਜੇ ਘਰ ਲੈ ਲਿਆ ਚਾਬੀ ਮਿਲ ਗਈ ਹੈ ਤਾਂ ਫਿਰ ਤੁਸੀਂ ਭਈ ਉਹਦੇ ਵਿੱਚ ਅਪਲਾਇੰਸਿਸ ਵੀ ਚਾਹੀਦੇ ਨੇ। ਸੋ ਅਪਲਾਇੰਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 905-450-0054, 905-450-0054 ਅਪਲਾਇੰਸ ਜੰਕਸ਼ਨ। ਅਤੇ ਸਮਾਂ ਹੋ ਗਿਆ, ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ। ਰਮੇਸ਼ ਜੀ, ਜੇ ਤੁਹਾਡੀ ਆਗਿਆ ਹੋਵੇ ਤਾਂ ਆਪਾਂ ਚੱਲੀਏ ਕਾਲਸ ਵੱਲ। ਜੀ ਸਰ, ਸਤਿ ਸ਼੍ਰੀ ਅਕਾਲ ਜੀ। 3430 ਤੁਸੀਂ ਆਉਣੇ ਰਹੋ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ, ਅਤੇ ਰਮੇਸ਼ ਜੀ। ਰਮੇਸ਼ ਜੀ, ਇੱਕ ਨਾ ਜੀ ਵੀਡੀਓ ਸੀਗੀ, ਉਹ ਨਾ ਕਿਸੇ ਭੈਣ ਦੀ ਆ ਜੀ, ਉਹਦੇ 'ਤੇ ਨਾ ਸਕੂਲ ਦੀ ਹਾਲਤ ਬਹੁਤ ਖਸਤਾ ਹੈ ਨਾ ਜੀ। ਉੱਥੇ ਉਹ ਨਾ ਜੀ ਮਾਸਟਰ ਨੇ ਬੱਚਿਆਂ ਨੂੰ ਆਪਣੇ ਘਰੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਜੀ, ਅਤੇ ਜਿਹੜੀ ਬਿਲਡਿੰਗ ਆ ਸਰਕਾਰੀ ਉੱਥੇ ਪੋਲਟਰੀ ਫਾਰਮ ਖੋਲ ਲਿਆ ਜੀ। ਹੁਣ ਇਹਦੇ ਵਿੱਚ ਦੱਸੋ ਜੀ ਵੀ ਪਰਚਾ ਕਿੱਥੇ ਹੋਊਗਾ ਜੀ, ਮਾਸਟਰ 'ਤੇ ਕਿ ਕੁਕੜੀਆਂ 'ਤੇ ਜੀ, ਜ਼ਰੂਰ ਦੱਸੋ ਜੀ।
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਕੁੱਕੜੀਆਂ ਦੇ ਪਰਚਾ ਬਣਦਾ ਜੀ, ਕਿ ਕੁੱਕੜੀਆਂ ਨੇ ਸਕੂਲ ਵਿੱਚ ਦਾਖਲਾ ਰਿਹਾ ਤੇ ਫਿਰ ਕੁੱਕੜੀਆਂ ਤੇ ਪਰਚਾ ਬਣਦਾ, ਕਿਉਂਕਿ ਇੱਥੇ ਭਾਰਤ ਵਿੱਚ ਦਸਤੂਰ ਹੀ ਏਦਾਂ ਦਾ ਆ ਕਿ ਪਰਚੇ ਪਤਾ ਹੀ ਨਹੀਂ ਕਦੋਂ ਕਿਤੇ ਦਰਜ ਹੋ ਜਾਣੇ, ਕਦੋਂ ਕਿਸਨੇ ਆ ਜਾਣਾ। ਨਵ ਸੰਤੁਸ਼ਟੀ ਅੱਜ ਨਾ ਮੇਰੇ ਕੋਲ ਥੋੜਾ ਸਮਾਂ ਪਹਿਲਾਂ ਇੱਕ ਕੁਛ ਰਿਪੋਰਟਾਂ ਆਈਆਂ, ਤਸਲੀਮਾ ਨਸਰੀਨ ਦਾ ਨਾਮ ਬੜੇ ਲੋਕਾਂ ਨੇ ਸੁਣਿਆ ਹੋਵੇਗਾ। ਇੱਕ ਕਹਿੰਦੀ ਕਹਾਉਂਦੀ, ਵੈਸੇ ਤਾਂ ਅਸੀਂ ਭਾਰਤੀ ਲੇਖਕਾਂ ਕਹਿੰਦੇ ਹਾਂ, ਪਰੰਤੂ ਦੁਨੀਆਂ 'ਚ ਜਾਣਿਆ ਪਹਿਚਾਣਿਆ ਨਾਮ ਹੈ ਤਸਲੀਮਾ ਨਸਰੀਨ ਦਾ। ਉਹ ਅੱਜ ਵਾਪਸ 19 ਸਾਲਾਂ ਬਾਅਦ ਕਲਕੱਤੇ 'ਚ ਆਈ ਆ, 19 ਸਾਲਾਂ ਬਾਅਦ। ਹਾਲਾਂਕਿ ਉਹ ਤੋਂ ਪਹਿਲਾਂ ਹੀ ਉਸਨੂੰ ਇੱਕ ਕਿਸਮ ਦਾ ਦੇਸ਼ ਨਿਕਾਲਾ ਹੀ ਦੇ ਦਿੱਤਾ ਗਿਆ ਸੀਗਾ 1993 ਦੇ ਵਿੱਚ, ਜਿਸ ਉਸਨੇ ਲੱਜਾ ਨਾਮ ਦਾ ਇੱਕ ਨਾਵਲ ਲਿਖਿਆ ਸੀਗਾ। ਤੇ ਅੱਜ ਜਦੋਂ ਪੱਛਮੀ ਬੰਗਾਲ ਦੀਆਂ ਰਾਜਨੀਤਿਕ ਪ੍ਰਸਥਿਤੀਆਂ ਬਦਲ ਗਈਆਂ ਤੇ ਉਹ ਭਾਈ ਤਸਲੀਮਾ ਨਸਰੀਨ ਜਿਹੜੀ ਹੈ ਵਾਪਸ ਅੱਜ ਕਲਕੱਤੇ ਦੇ ਵਿੱਚ, ਉੱਥੇ ਕਹਿੰਦੇ ਆ ਕਿ ਕੋਈ ਵੱਡਾ ਪ੍ਰੋਗਰਾਮ ਹੈ ਤੇ ਉਹਨੂੰ ਸੰਬੋਧਨ ਕਰਨਾ ਹੈ। ਸੋ ਇਹ ਰਾਜਨੀਤਿਕ ਪ੍ਰਸਥਿਤੀਆਂ ਦੇ ਨਾਲ ਸੰਬੰਧਿਤ ਪਰਚੇ ਹੁੰਦੇ ਜੀ, ਤੇ ਉਹਦੇ ਨਾਲ ਹੀ ਭਾਰਤ ਵਿੱਚ ਇੰਟਰੀਆਂ ਤੇ ਭਾਰਤ ਵਿੱਚੋਂ ਕਿਨ ਬਾਹਰ ਜਾਣਾ ਹੈਗਾ। ਸੋ ਇਹ ਹੁਣ ਤੈਅ ਜਿਹੜੀਆਂ ਰਾਜਨੀਤਿਕ ਸਥਿਤੀਆਂ ਕਰਨਗੀਆਂ ਕਿ ਮੁਰਗੀਆਂ ਤੇ ਪਰਚਾ ਥੋੜਾ ਦਰਜ ਹੋਣਾ ਜਾਂ ਮਾਸਟਰ ਤੇ ਹੋਣਾ ਹੈ।
0: ਜੀ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਨਾਜਰ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਿਲਕੁਲ ਜੀ,
3: 9 ਵਜੇ ਤੋਂ ਲਾ ਕੇ ਸਟਾਰਟ ਹੋਣੀ ਆ, ਤੇ 9 ਤੋਂ 11 ਉੱਥੇ ਆਪਾਂ ਦਸਤਾਰਾਂ ਦਾ ਵੀ ਕੈਂਪ ਲਾਉਣਾ। ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀਆਂ ਆਪਣੀਆਂ ਸਿੱਖ ਗੇਮ ਜਾਂ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਬੱਚਿਆਂ ਨੂੰ ਦਿਖਾਓ ਹਨਾ, ਕਿੱਦਾਂ ਕਿਸ ਤਰ੍ਹਾਂ ਦੀਆਂ ਗੇਮਾਂ ਹੋ ਰਹੀਆਂ। ਇਸ ਤੋਂ ਇਲਾਵਾ ਹਰੇਕ ਵੀਕਐਂਡ ਤੇ ਆਪਣੀ ਦਸਤਾਰ ਤੇ ਦੁਮਾਲੇ ਦੀ ਕਲਾਸ ਹੁੰਦੀ ਆ, ਸੈਚਰਡੇ 1 ਤੋਂ 3 ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ, ਤੇ ਸੰਡੇ ਹੁੰਦੀ ਆ 3 ਤੋਂ 5 ਗੁਰਦੁਆਰਾ ਦਸਵੇਂ ਦਰਬਾਰ ਵਿੱਚ। ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪੱਗ ਬੰਨ੍ਹਣੀ ਸਿੱਖਣੀ ਆ ਤਾਂ ਮੈਨੂੰ ਕਾਲ ਕਰ ਸਕਦਾ 6479-1000, 647-981-1000, ਜਾਂ ਤੁਹਾਨੂੰ ਕਾਲ ਕਰ ਸਕਦਾ, ਤੁਸੀਂ ਵੀ ਤੁਹਾਡੇ ਕੋਲ ਸਾਰੀਆਂ ਇਨਫੋਰਮੇਸ਼ਨ ਹੈਗੀ, ਤੁਸੀਂ ਵੀ ਬਹੁਤ ਵਧੀਆ ਦੱਸਦੇ ਰਹਿੰਦੇ ਹੋ।
0: ਬਹੁਤ ਸ਼ੁਕਰੀਆ ਸੰਧੂ ਸਾਹਿਬ। ਔਰ ਬਿਲਕੁਲ, ਗੁਰਦੁਆਰਾ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਬਹੁਤ ਪਰਿਵਾਰਾਂ ਨੂੰ ਇਹ ਚੀਜ਼ ਦੀ ਬੜੇ ਸਮੇਂ ਤੋਂ ਉਡੀਕ ਸੀ ਕਿ ਬੱਚਿਆਂ ਨੂੰ, ਯੂਥ ਨੂੰ ਇੱਕ ਸਿੱਧੇ ਪਾਸੇ ਲਾਇਆ ਜਾਵੇ ਔਰ ਉਹਨਾਂ ਨੂੰ ਇੱਕ ਖੇਡਾਂ ਦੀ ਜਿਹੜੀ ਚਾਹ ਆ, ਅਤੇ ਕਿਉਂਕਿ ਸਮੇਂ ਦੀ ਇਹ ਡਿਮਾਂਡ ਰਹੀ ਆ। ਪਰ ਅੱਜ ਦੇਖੋ ਬੜਾ ਇਹ ਖੂਬਸੂਰਤ ਦਿਹਾੜਾ ਆ, 31 ਜੁਲਾਈ ਆ, ਅੱਜ ਤੋਂ ਵੈਸੇ ਸ਼ੁਰੂਆਤ ਹੋ ਜਾਣੀ ਆ, ਕੱਲ੍ਹ ਨੂੰ ਸੈਰਮਨੀ ਹੋਣੀ ਆ ਬ੍ਰੈਂਪਟਨ ਸੋਕਰ ਸੈਂਟਰ ਦੇ ਵਿੱਚ ਸਿੱਖ ਗੇਮਸ 2026 ਦੀ। ਸੋ ਸਾਰੇ ਹੋਮ ਹਮਾ ਕੇ ਆਪਣੇ ਪਰਿਵਾਰਾਂ ਦੇ ਨਾਲ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤਾਂ ਕਿ ਬੱਚਿਆਂ ਨੂੰ ਇੱਕ ਨਵੀਂ ਸੇਧ ਮਿਲੇ ਅਤੇ ਆਪਾਂ ਇੱਕ ਵਧੀਆ ਚੰਗੇ ਸਮਾਜ ਦੀ ਕਲਪਨਾ ਔਰ ਸਿਰਜਣਾ ਕਰ ਸਕੀਏ। ਸੋ ਕੱਲ੍ਹ ਨੂੰ ਤੁਸੀਂ ਪਹੁੰਚਣਾ। ਸੰਧੂ ਸਾਹਿਬ, ਤੁਸੀਂ ਆਪਣਾ ਨੰਬਰ ਜ਼ਰੂਰ ਮੈਨਸ਼ਨ ਕਰ ਦਿਓ।
3: ਹਾਂਜੀ, 6479-1000, ਤੇ ਰਮੇਸ਼ਪੁਰੀ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਤੇ ਸਤਿਕਾਰ। ਤੇ ਇੱਕ ਕੁਐਸਚਨ ਸੀਗਾ ਜੀ, ਜਿਵੇਂ ਬਾਰਸ ਪੰਜਾਬ ਦੀ ਜਥੇਬੰਦੀ, ਉਹਨਾਂ ਦਾ ਕੀ ਪੋਜੀਸ਼ਨ ਆ ਪੰਜਾਬ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਰਮੇਸ਼ ਜੀ,
2: ਦੇਖੋ ਕਈ ਵਾਰ ਉਹਨਾਂ ਨੂੰ ਸਵਾਲ ਹੈ, ਪਿਛਲੇ ਲਗਭਗ 1-1.5 ਸਾਲ ਤੋਂ ਕਾਫੀ ਵੱਡੇ ਪੱਧਰ ਤੇ ਸਵਾਲ ਇਹ ਉਭਰਿਆ, ਸਵਾਲ ਕਿ ਬਾਰਸ ਪੰਜਾਬ ਦੀ ਜਥੇਬੰਦੀ, ਅੰਮ੍ਰਿਤਪਾਲ ਦੀ ਜਥੇਬੰਦੀ ਪੰਜਾਬ 'ਚ ਕੀ ਅਸਰ ਸੂਕ ਰੱਖਦੀ ਹੈ ਸਿਆਸੀ ਤੌਰ ਤੇ, ਸਮਾਜਿਕ ਤੌਰ ਤੇ। ਤੇ ਮੇਰਾ ਲਗਾਤਾਰ ਉਹੀ ਉੱਤਰ ਹੁੰਦਾ ਹੈ ਜਿਹੜਾ ਮੈਂ ਅੱਜ ਵੀ ਦਵਾਂਗਾ। ਦੇਖੋ ਬਾਰਸ ਪੰਜਾਬ ਦੀ ਜਥੇਬੰਦੀ, ਜੇ ਤੇ ਆਪਾਂ ਵੇਖੀਏ ਕਿ ਪਿਛਲੇ ਸਮੇਂ ਦੇ ਮੁਕਾਬਲੇ ਅੱਜ ਤੋਂ 1-1.5 ਸਾਲ ਜਿਵੇਂ ਜਿਵੇਂ ਪਿੱਛੇ ਜਾਵਾਂਗੇ, ਉਹਦੇ ਮੁਕਾਬਲੇ ਤੇ ਭਾਈ ਉੱਪਰ ਨੂੰ ਹੀ ਆ ਗਈ ਹੈ। ਉਵੇਂ ਅਸੀਂ ਕਹੀਏ ਪੰਜਾਬ 'ਚ ਬਹੁਤ ਵੱਡੀ ਕੋਈ ਸਿਆਸੀ ਮਜ਼ਬੂਤ ਜਥੇ ਬਣ ਕੇ ਜਥੇਬੰਦੀ ਬਣ ਗਈ, ਏਦਾਂ ਦੀ ਗੱਲ ਨਹੀਂ ਹੈ। ਤਾਜ਼ਾ ਤਰੀਨ ਜਿਹੜਾ ਪਿਛਲੇ ਮਹੀਨੇ

0: ਕਿੰਨੇ ਖੰਡ ਦਾ ਗਿਆਨੀ ਹਰਪ੍ਰੀਤ ਹੁਣਾਂ ਵਾਲੀ ਪਾਰਟੀ ਚੋਂ ਕਈ ਵੱਡੇ ਲੀਡਰਾਂ ਦਾ ਇੱਧਰ ਆ ਜਾਣਾ, ਚੰਡੀਗੜ੍ਹ ਦਾ ਪ੍ਰਦਰਸ਼ਨ, ਇਸ ਮੈਨੂੰ ਲੱਗਦਾ ਕਿ ਇਹ ਦੋ ਕੁ ਘਟਨਾਕ੍ਰਮ ਇੱਥੇ ਹੈ, ਇਹ ਵਾਪਰੇ ਤਾਜ਼ਾ ਤੀਨ ਜਿਹਨਾਂ ਨੇ ਇਸ ਪਾਰਟੀ ਨੂੰ ਕਾਫੀ ਸਿਆਸੀ ਬਲ ਬਖਸ਼ਿਆ ਕਾਫੀ ਵੱਡੇ ਪੱਧਰ ਤੇ। ਬਾਕੀ ਅਜੇ ਤੱਕ ਮੈਂ ਇਹਨੂੰ ਬਹੁਤ ਵੱਡੀ ਜਥੇਬੰਦੀ ਚ ਨਹੀਂ ਗਿਣਦਾ, ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਗਈਏ ਲਗਾਤਾਰ ਭਵਾਂ ਭੋਰਾ ਭੋਰਾ ਕਰਕੇ ਉੱਪਰ ਨੂੰ ਹੀ ਹੈ, ਹੇਠਾਂ ਨੂੰ ਨਹੀਂ ਜਾ ਰਹੀ, ਭਾਵੇਂ ਭੋਰਾ ਭੋਰਾ ਕਰਕੇ ਉੱਪਰ ਨੂੰ ਹੀ ਜਾ ਰਹੀ ਹੈ, ਤੇ ਜੇ 5-4 ਮਹੀਨੇ ਵੋਟਾਂ ਚ ਹੈਗੇ ਆ, ਦੇਖਦੇ ਹਾਂ ਕੀ ਸਥਿਤੀਆਂ ਬਣਦੀਆਂ।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
2: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
3: ਫਸਟ, ਸੈਕਿੰਡ, ਥਰਡ ਮੋਰਗੇਜ, ਹੋਮ ਇਕਵਿਟੀ, ਬਿਜ਼ਨਸ ਲੋਨ, ਡੈਟ ਕੰਸੋਲੀਡੇਸ਼ਨ, ਰੀਫਾਈਨਾਂਸ, ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 6479888731, 647-988-7031।
2: ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
3: ਦਵਿੰਦਰ ਪਵਾਰ।
2: ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ। ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨ ਐਂਡ ਆਪਰੇਟਡ।
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
4: ਬਿਲਕੁਲ ਜੀ, 905-673-3337। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਪ੍ਰਿਤਪਾਲ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ। ਜੀ ਬਿਲਕੁਲ ਜੀ ਬਿਲਕੁਲ।
5: ਵਤਨ ਕੀ ਰਾਹ ਮੇ ਵਤਨ ਕੇ ਨੌਜਵਾਨ ਸ਼ਹੀਦ ਹੋ, ਉਗਾਰ ਰਹੇ ਹੈ ਯੇ ਜ਼ਮੀਨ ਔਰ ਆਸਮਾਨ ਸ਼ਹੀਦ ਹੋ। ਅੱਜ ਦਾ ਜਿਹੜਾ ਇਵੈਂਟ ਹੈ ਸ਼ਹੀਦ ਊਧਮ ਸਿੰਘ ਜੀ ਦੀ ਅਜ਼ੀਮ ਸ਼ਹਾਦਤ ਬਾਰੇ ਹੈ, ਮੈਂ ਇਹ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ 1919 ਨੂੰ 13 ਅਪ੍ਰੈਲ ਵਾਲੇ ਦਿਨ।
4: ਹੈਲੋ ਜੀ ਜੀ ਜੀ ਸਰ,
5: ਕੀ ਹੋ ਗਿਆ ਜੀ? ਇੱਕ ਸਾਕਾ ਹੋਇਆ ਸੀ ਬਰਤਾਨੀ ਹਕੂਮਤ ਦੇ ਦੌਰਾਨ, ਉਸ ਵਕਤ ਜਿਹੜੇ ਪੁਰਅਮਨ ਤਰੀਕੇ ਨਾਲ ਲੋਕ ਉੱਥੇ ਜਲਸਾ ਕਰ ਰਹੇ ਸਨ, ਉੱਥੇ ਖਾਮਖਾ ਜਨਰਲ ਉਡਵਾਇਆ ਸੀ ਜਿਹੜਾ ਮਾਈਕਲ ਉਡਵਾਇਆ, ਉਹਨੇ ਉੱਥੇ ਗੋਲੀ ਚਲਵਾ ਦਿੱਤੀ ਔਰ ਸੈਕਟਰੀ ਰੋਗ ਜਿਹੜੇ ਸਨ ਉਹ ਮਤਲਬ ਸ਼ਹੀਦ ਹੋ ਗਏ, ਤੇ ਇਹਦਾ ਚਸ਼ਮਦੀਦ ਗਵਾਹ ਊਧਮ ਸਿੰਘ ਵੀ ਸੀ ਜਿਹੜਾ ਉੱਥੇ ਹੀ ਉਸ ਵਕਤ ਉਹਨੇ ਐਲਾਨ ਕੀਤਾ ਕਿ ਮੈਂ ਇਹਦਾ ਬਦਲਾ ਲਵਾਂਗਾ, ਔਰ ਬੜੇ ਲੰਬੇ ਚੌੜੇ ਸੰਘਰਸ਼ ਦੇ ਬਾਅਦ ਉਹ ਫਿਰ ਅਖੀਰ 1940 ਦੇ ਵਿੱਚ ਪਹੁੰਚ ਗਿਆ ਲੰਡਨ ਤੇ ਉਹ ਆਪਣਾ ਮਤਲਬ ਬਦਲਾ ਲੈਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਹਨਾਂ ਦੀ ਸ਼ਹਾਦਤ ਜਿਹੜੀ ਅਠਾਈ ਦੇ ਦਿਨ 1940 ਨੂੰ ਹੋਈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਜੀ। ਤੇ ਦੂਸਰੀ ਗੱਲ ਮੇਰੀ ਮੇਰਾ ਸਵਾਲ ਜਿਹੜਾ ਉਹ ਇਹ ਹੈ ਹੈਲੋ ਮੇਰੀ ਸੁਣ ਰਹੇ ਹੋ ਜੀ?
4: ਜੀ ਬਿਲਕੁਲ ਜੀ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ ਜੀ।
5: ਅੱਛਾ ਉਹ ਗੱਲ ਇਹ ਕਰਨੀ ਹੈ ਜੀ, ਪੰਜਾਬ ਦੇ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ, ਬੱਚੇ ਪੜ੍ਹਨ ਜਾਂਦੇ ਨੇ ਤੇ ਖਾਲੀ ਅੱਜ ਵਾਪਸ ਆ ਜਾਂਦੇ ਨੇ ਕਲਾਸਾਂ ਚ, ਕੋਈ ਮਾਸਟਰ ਨੇ ਵੀ ਪੜ੍ਹਾਉਣ ਨੀ ਆਉਂਦਾ। ਔਰ ਪਤਾ ਲੱਗਿਆ ਕਿ ਕਈ ਜਗ੍ਹਾ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਇੱਕ ਮਾਸਟਰ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਦੇ ਸਾਰੇ ਸਟੂਡੈਂਟ ਨੂੰ ਪੜ੍ਹਾਉਂਦੇ, ਜਦ ਕਿ ਅਠਾਰਾਂ ਬੱਚਿਆਂ ਦੇ ਮਗਰ ਇੱਕ ਮਾਸਟਰ ਜ਼ਰੂਰ ਹੋਣਾ ਚਾਹੀਦਾ, ਸਟੈਂਡਰਡ ਹੈ ਪੜ੍ਹਾਈ ਦਾ, ਲੇਕਿਨ ਇਸ ਤਰ੍ਹਾਂ ਨਹੀਂ ਹੈ। ਔਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਚ 18,000 ਮਾਸਟਰਾਂ ਦੀ ਕਮੀ ਹੈ, ਬਹੁਤ ਹੀ ਅਫਸੋਸ ਨਾਲ ਮਾਮਲਾ ਹੈ। ਸਰਕਾਰ ਨੂੰ ਬੜੇ ਬੜੇ ਜੀਂਗਾਂ ਮਾਰਦੀ ਹੈ, ਬੜੇ ਬੜੇ ਟਾਲ ਕਲੇਮ ਕਰਦੀ ਹੈ ਕਿ ਅਸੀਂ ਪੜ੍ਹਾਈ ਦੇ ਵਿੱਚ ਤਾਲੀਮ ਵਿੱਚ ਔਰ ਬੜੀ ਤਰੱਕੀ ਕੀਤੀ ਹੈ, ਜਿਹਦੇ ਮਾਲਾ ਚ ਉਹਨਾਂ ਚ ਬੜੀ ਤਰੱਕੀ ਕੀਤੀ ਇਹਨੇ ਸਮਝਾ ਪਾ ਰੱਖ।
4: ਜੀ ਸਰ ਬਹੁਤ ਸ਼ੁਕਰੀਆ ਜੀ।
5: ਇੱਕ ਹੋਰ ਵੀ ਕਦਮ ਚੁੱਕਿਆ ਨਾ, ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਮਿਡਲ ਕਲਾਸ ਦੇ ਲੋਕ ਨੇ, ਉਹ ਤੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜ੍ਹਾ ਨਹੀਂ ਸਕਦੇ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੀ ਮਹਿੰਗੀ ਪੜ੍ਹਾਈ, ਤਾਂ ਕਰਕੇ ਉਹ ਸਰਕਾਰੀ ਸਕੂਲਾਂ ਚ ਆਪਣੇ ਬੱਚੇ ਦਾਖਲ ਕਰਾਉਂਦੇ ਨੇ ਇਸ ਉਮੀਦ ਨਾਲ ਚੰਗੀ ਪੜ੍ਹਾਈ ਹੋਏਗੀ ਤੇ ਕੱਲ ਨੂੰ ਉਹਨਾਂ ਦੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਚੰਗਾ ਬਣਿਆ ਗਿਆ। ਲੇਕਿਨ ਇਸ ਤਰ੍ਹਾਂ ਦੇ ਫਿਊਚਰ ਉਹਨਾਂ ਦਾ ਡਾਲ।
4: ਜੀ ਸਰ ਬਹੁਤ ਸ਼ੁਕਰੀਆ ਜੀ, ਬਹੁਤ ਲੰਬਾ ਹੋ ਗਿਆ ਜੀ, ਫਿਰ ਆਪਾਂ ਸਮਾਂ ਬਹੁਤ ਸੀਮਤ ਆਪਣੇ ਕੋਲ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
0: ਚਲੋ ਮੈਂ ਥੋੜੇ ਸ਼ਬਦਾਂ ਸਾਰ ਅੰਸ਼ ਤੇ ਜਾਣਾ ਕਿ ਅਸਲ ਕਹਾਣੀ ਕੀ ਹੈ। ਕਹਾਣੀ ਇੱਕੋ ਇੱਕ ਹੈ ਜੀ ਕਿ ਜਿਵੇਂ ਬਾਕੀ ਸਾਰਾ ਕੁਛ ਹੀ ਸਰਕਾਰੀ ਢਾਂਚਾ ਤੇ ਐਸਨੈਸ ਕਰਤਾ ਸਰਕਾਰਾਂ ਨੇ, ਨਿੱਜੀਕਰਨ ਕਰਤਾ, ਉਵੇਂ ਹੀ ਐਜੂਕੇਸ਼ਨ ਹੈ। ਇਸ ਕਰਕੇ ਉਹਦੇ ਵਿੱਚ ਕਮੀਆਂ ਆ, ਕਿਉਂਕਿ ਸਰਕਾਰ ਤੱਕ ਕੇ ਹੌਲੀ ਹੌਲੀ ਲਗਾਤਾਰ ਇਹਨੂੰ ਖਤਮ ਕਰ ਰਹੀ ਹੈ ਤੇ ਲਗਭਗ ਹੁਣ ਆਖਰੀ ਸਾਹਾਂ ਤੇ ਹੀ ਹੈਗਾ ਆ ਜਿਹਨੂੰ ਸਰਕਾਰੀ ਸਕੂਲ ਜਾਂ ਸਰਕਾਰੀ ਐਜੂਕੇਸ਼ਨ ਸੈਕਟਰ ਹੈ। ਸਰਕਾਰ ਇਹਨੂੰ ਬਿਲਕੁਲ ਜੀ ਬੰਦ ਕਰਨ ਦੇ ਮੂਡ ਤੇ ਗੇਮ ਖੇਡ ਰਹੀ ਹੈ। ਇਸ ਕਰਕੇ ਕਿਉਂ ਅਧਿਆਪਕ ਉਹਨਾਂ ਨੇ ਭਰਤੀ ਕਰਨੇ, ਕਿਉਂ ਉਹਨਾਂ ਨੇ ਸਰਕਾਰੀ ਮਾਸਟਰਾਂ ਦੀ ਇਮੇਜ ਬਣਾਉਣੀ ਜਾਂ ਬਚਾਉਣੀ, ਉਹ ਤੇ ਉਲਟਾ ਮਾਸਟਰਾਂ ਨੂੰ ਬਦਨਾਮ ਕਰਕੇ ਇਹ ਲਾਹਾ ਲੈਣਾ ਚਾਹੁੰਦੇ ਆ ਕਿ ਅਸੀਂ ਨੀ ਜ਼ਿੰਮੇਵਾਰ, ਸਰਕਾਰ ਨੀ ਜ਼ਿੰਮੇਵਾਰ, ਮਾਸਟਰਾਂ ਨੇ ਪੜ੍ਹਾਇਆ। ਇਸ ਕਰਕੇ ਭਾਈ ਸਰਕਾਰੀ ਸਕੂਲ ਸਾਨੂੰ ਬੰਦ ਕਰਨੇ ਪੈ ਰਹੇ, ਜੋ ਕਹਾਣੀ ਨਿੱਜੀਕਰਨ ਦੇ ਨਾਲ ਜੁੜਦੀ ਹੈ। ਜਿਵੇਂ ਬਾਕੀ ਸਾਰਾ ਕੁਛ ਪ੍ਰਾਈਵੇਟ, ਉਵੇਂ ਹੀ ਸਰਕਾਰੀ ਸੈਕਟਰ, ਸਰਕਾਰੀ ਐਜੂਕੇਸ਼ਨ ਤੰਤਰ ਵੀ ਲਗਭਗ ਹੁਣ ਖਤਮ ਹੋਣ ਦੇ ਕਿਨਾਰੇ ਹੈ।
4: ਜੀ ਬਹੁਤ ਸ਼ੁਕਰੀਆ ਜੀ। ਸੋ ਅਗਲੀ ਕਾਲ ਜੀ 8900, ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ।
6: ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਰਮੇਸ਼ ਜੀ। ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਦੀ ਅੱਜ ਦੀ ਸ਼ਹੀਦੀ ਦਿਨ ਹੈ, ਉਹਦੀ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ, ਸ਼ਰਧਾਂਜਲੀ ਦਿੰਦੇ ਹਾਂ ਜਿਹਨਾਂ ਨੇ ਜਿਹੜਾ ਜਲਿਆਂ ਦੇ ਬਾਗ ਦਾ ਬਦਲਾ ਲਿਆ। ਦੂਜੀ ਮੈਂ ਗੱਲ ਇਹ ਕਰਾਂਗਾ ਰਮੇਸ਼ ਜੀ, ਸਵਾਲ ਮੇਰਾ ਇਹ ਹੈ ਜਦੋਂ ਇੰਡੀਆ 'ਚ ਪ੍ਰੋਟੈਸਟ ਹੁੰਦੇ ਨੇ, ਜੇ ਤਾਂ ਸਰਕਾਰ ਕਰਨ ਦੇਣ ਦੀ ਇਜਾਜ਼ਤ ਵੀ ਕਰ ਲਓ ਪ੍ਰੋਟੈਸਟ, ਤੁਸੀਂ ਇਕੱਠੇ ਹੋ ਜਾਓ, ਜਿਹੜੀ ਤੁਹਾਡੀ ਪ੍ਰੋਬਲਮ ਰੱਖ ਲਓ, ਫਿਰ ਅਸੀਂ ਕਹਿੰਦੇ ਤੇ ਸਰਕਾਰ ਦੇ ਕੋਈ ਹੇਰਾ ਫੇਰੀ ਹੈ ਜਾਂ ਕੀ ਹੈ। ਜਿਸ ਤਰ੍ਹਾਂ ਤਾਜ਼ਾ ਉਦਾਹਰਨ ਤੁਹਾਡੇ ਅੱਗੇ ਕਾਕਰੋਚ ਜਨਤਾ ਪਾਰਟੀ ਦਾ, ਇੱਕੋ ਦਿਨ ਦਿਨਾਂ 'ਚ ਉੱਠੇ ਨੇ, ਫਟਾਫਟ ਉੱਠੇ ਨੇ, ਜੰਤਰ ਮੰਤਰ ਇਕੱਠੇ ਹੋ ਗਏ, ਪ੍ਰੋਟੈਸਟ ਹੋ ਗਿਆ, ਸ਼ੁਰੂ ਹੋ ਗਿਆ। ਠੀਕ ਹੈ ਜੀ, ਇਹ 'ਚ ਵੀ ਕਿਹਾ ਵੀ ਸ਼ਾਇਦ ਸਰਕਾਰ ਕਿਸੇ ਮੁੱਦਿਆਂ ਦਾ ਡਾਇਵਰਟ ਕਰਨ ਲਈ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਆ, ਇਹ ਕਿਹਾ ਗਿਆ। ਫਿਰ ਜਦੋਂ ਸਰਕਾਰ ਸਖਤੀ ਕਰਦੀ ਹੈ, ਫਿਰ ਕਹਿੰਦੇ ਸਰਕਾਰ ਧੱਕਾ ਕਰਦੀ ਹੈ, ਡੰਡਾ ਫੇਰ ਦਿੱਤਾ, ਇਹ ਕਰਤਾ ਉਹ ਕਰਤਾ, ਫਿਰ ਅਸੀਂ ਸਰਕਾਰ 'ਤੇ ਦੋਸ਼ ਲਾਉਂਦੇ। ਹੁਣ ਮੈਨੂੰ ਇਹ ਗੱਲ ਤਾਂ ਸਮਝਾਓ, ਜੇ ਸਰਕਾਰ ਨੇ ਹੀ ਅਰੇਂਜ ਕੀਤਾ, ਸਰਕਾਰ ਨੇ ਹੀ ਡੰਡਾ ਫੇਰ ਦਿੱਤਾ, ਫਿਰ ਕਿੱਥੇ ਹੈ, ਕਿਹੜੀ ਗੱਲ ਸਹੀ ਤੇ ਕਿਹੜੀ ਗਲਤ ਹੈ? ਇੱਦਾਂ ਹੀ ਕਿਸਾਨਾਂ ਦੇ ਨਾਲ ਹੋਇਆ ਸੀ, ਕਿਸਾਨਾਂ ਨੇ ਜਦੋਂ ਮੁੱਦਾ ਚੁੱਕਿਆ, ਉਹਨਾਂ ਨੇ ਆ ਕੇ ਦਿੱਲੀ ਬਾਰਡਰ ਦੇ ਉੱਤੇ ਧਰਨਾ ਲਾਇਆ, ਤਾਂ ਸਰਕਾਰ ਨੇ ਇਜਾਜ਼ਤ ਦੇ ਦਿੱਤੀ, ਲਾ ਲਓ ਧਰਨਾ, ਬੈਠੇ ਰਹੇ ਵਿਚਾਰੇ ਸਾਲ ਡੇਢ ਸਾਲ, ਫਿਰ ਆਖਰ ਸਰਕਾਰ ਝੁੱਕ ਗਈ, ਉਹ ਵਾਪਸ ਲੈ ਲਏ। ਦੂਜੀ ਵਾਰੀ ਫਿਰ ਉਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਬਾਰਡਰ ਤੇ ਪੰਜਾਬ ਹਰਿਆਣਾ ਤੇ ਲਾਤਾ, ਪੱਕੇ ਬੈਰੀਅਰ ਹੀ ਲਾਤੇ, ਕਹਿੰਦੇ ਟੱਪਣ ਨਹੀਂ ਦੇਣਾ, ਉਹ ਕਹਿੰਦੇ ਸੀ ਮੋਦੀ ਦੀ ਹਿੱਕ ਦੇ ਉੱਪਰ ਜਾ ਕੇ ਬੈਠਣਾ, ਤੇ ਉਹ ਦੂਜੇ ਪਾਸੇ ਉਹ ਹਰਿਆਣਾ ਸਰਕਾਰ ਅੜ ਗਈ, ਉਹਨਾਂ ਨੇ ਵਧਣ ਨਹੀਂ ਦਿੱਤਾ। ਤਾਂ ਕਹਿਣ ਦਾ ਮਤਲਬ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਹੈ, ਜੇ ਸਰਕਾਰ ਇਜਾਜ਼ ਦਿੰਦੀ ਹੈ ਕਿਸੇ ਚੀਜ਼ ਨੂੰ, ਤਾਂ ਫਿਰ ਅਸੀਂ ਕਹਿੰਦੇ ਸਰਕਾਰ ਆਪਣੇ ਮੁੱਦਿਆਂ ਨੂੰ ਕਰਦੀ, ਜੇ ਸਰਕਾਰ ਧੱਕਾ ਕਰਦੀ ਉਹ ਧੱਕਾ ਤਾਂ ਗਲਤ ਹੀ ਹੈ, ਅਸੀਂ ਤਾਂ ਉਹ ਧੱਕੇ ਦੀ ਤਾਂ ਸਦਾ ਹੀ ਬਰਖਰਾਫਤ ਹੈ, ਤੇ ਫਿਰ ਕਹਿੰਦੇ ਨੇ ਜੇ ਸਰਕਾਰ ਨੇ ਧੱਕਾ ਕਰਤਾ। ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਮੈਨੂੰ ਸਮਝ ਆ ਰਹੀ ਆ। ਲੇਟਰ ਤੁਸੀਂ ਉਦਾਹਰਨ ਦੇ ਦਿੱਤੀ ਆ ਤਸਲੀਮਾ ਨਸਰੀਨ ਦੀ, ਦੱਸੋ ਉਹ ਕਾਮਰੇਡਾਂ ਦਾ ਰਾਜ ਸੀ ਜਦੋਂ ਉੱਥੇ ਬੈਨ ਲੱਗਿਆ ਸੀ ਉਹ ਬੰਗਾਲ ਦੇ ਵਿੱਚ, ਤੇ ਹੁਣ ਇਹਨਾਂ ਦਾ ਆ ਗਿਆ ਤੇ ਉਹਨਾਂ ਇਜਾਜ਼ਤ ਦੇ ਦਿੱਤੀ। ਥੈਂਕ ਯੂ ਸੋ ਮਚ,
4: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ
0: ਦੇਖੋ ਮੈਂ ਉੱਥੋਂ ਹੀ ਸ਼ਬਦ ਜਿੱਥੋਂ ਤੁਸੀਂ ਛੱਡਿਆ ਤਸਲੀਮਾ ਨਸਰੀਨ, 1993 ਸਨ ਜਦੋਂ ਲੱਚਾ ਨਾਵਲ ਲਿਖਿਆ। ਜਦੋਂ ਲੱਚਾ ਨਾਵਲ ਲਿਖਿਆ ਉਹ ਬਾਬਰੀ ਮਸਜਿਦ ਦੇ ਸੰਦਰਭ ਵਿੱਚ ਸੀਗਾ, ਜਿੰਨਾ ਕਿ ਮੈਨੂੰ ਮਾੜਾ ਮੋਟਾ ਯਾਦ ਹੈ। ਵੈਸੇ ਤੇ ਮੈਂ ਉਦੋਂ ਕੀ ਪੜ੍ਹਿਆ, ਹੁਣ ਤੇ ਪੜ੍ਹੇ ਨੂੰ ਵੀ ਮੈਨੂੰ ਯੁੱਗ ਹੋ ਗਏ, ਉਹ ਵੀ ਨਹੀਂ ਉਦੋਂ ਪੂਰਾ ਪੜ੍ਹਿਆ, ਸੱਚੀ ਗੱਲ ਇਹ ਹੈ। ਔਰ ਉਹਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਭ ਸੰਤੁਸ਼ਟੀ ਸੀਗੀਆਂ ਕਿ ਜੇ ਬਾਬਰੀ ਮਸਜਿਦ ਤੇ ਢਾਈ ਗਈ ਉੱਤਰ ਪ੍ਰਦੇਸ਼ ਵਿੱਚ ਤੇ ਦੰਗੇ ਹੋ ਜਾਂਦੇ ਹੈ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਕਾਮਰੇਡਾਂ ਦੀ ਸਰਕਾਰ ਸੀ ਉਸ ਵੇਲੇ, ਔਰ ਉੱਥੇ ਹਾਲਾਤ ਇਹ ਬਣ ਜਾਂਦੇ ਹੈ ਕਿ ਜਿਹੜਾ ਇਹ ਲੱਜਾ ਨਾਵਲ ਹੈ, ਲੱਜਾ ਨਾਵਲ ਦੇ ਵਿੱਚ ਲੇਖਕਾਂ ਨੇ ਵਰਣਨ ਕਰ ਦਿੱਤਾ ਉਹ ਸਾਰੇ ਕਾਸੇ ਤੱਕ ਕਿ ਭਾਈ ਕਿਸ ਢੰਗ ਦੇ ਨਾਲ ਹਿੰਦੂ ਭਾਈਚਾਰੇ ਨੂੰ ਮੁਸਲਿਮ ਵਰਗ ਨੇ ਨਿਸ਼ਾਨਾ ਬਣਾਇਆ, ਤੇ ਉਸ ਵੇਲੇ ਟਾਰਗੇਟ ਬਣ ਗਈ ਤਸਲੀਮਾ ਨਸਲੀਮਾ ਨੂੰ ਦੇਸ਼ ਛੱਡਣਾ ਪੈ ਗਿਆ। ਅੱਜ ਉੱਥੇ ਸਰਕਾਰ ਬਦਲ ਗਈ, ਉਹ ਆ ਗਈ। ਦੇਖੋ ਸਰੋਤਿਓ, ਪਹਿਲਾਂ ਤੇ ਗੱਲ ਬੜੀ ਸਪਸ਼ਟ ਹੈ, ਕਿਸਾਨੀ ਅੰਦੋਲਨ ਤੇ ਤਾਜ਼ਾ ਤਰੀਨ ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ ਦੀ ਭੋਰਾ ਨਹੀਂ ਤੁਲਨਾ ਕੀਤੀ ਜਾ ਸਕਦੀ। ਉਹ ਅੰਦੋਲਨ ਦਾ ਰੂਪ, ਢੰਗ, ਕਰਨਾ, ਕਰਨ ਵਾਲੇ, ਜ਼ਮੀਨ ਅਸਮਾਨ ਦਾ ਅੰਤਰ ਸੀ। ਜਿਹੜਾ ਇਹ ਅੰਦੋਲਨ ਤਾਜ਼ਾ ਤਰੀਨ ਦਿੱਲੀ ਵਿਖੇ ਹੋਇਆ, ਦੇਖੋ ਇਹ ਤੇ ਸ਼ੰਕੇ ਸ਼ੁਭੇ ਖੜੇ ਹੋਣੇ ਸੁਭਾਵਿਕ ਹੈ। ਹੁਣ ਸਮਾਂ ਆਗਿਆ ਨਹੀਂ ਦਿੰਦਾ, ਆਉਂਦੇ ਦਿਨਾਂ 'ਚ ਚਰਚਾ ਜਾਰੀ ਰੱਖਾਂਗੇ, ਤੇ ਮੇਰਾ ਮੰਨਣਾ ਆ ਕਿ ਇਹ ਸ਼ੰਕੇ ਸ਼ੁਭੇ ਅਜੇ ਵੀ ਬਰਕਰਾਰ ਹੈ, ਔਰ ਆਉਣ ਵਾਲੇ ਦਿਨਾਂ 'ਚ ਬਿਲਕੁਲ ਸਭ ਜ਼ਰੂਰ ਇਸ ਤੋਂ ਕੁਛ ਪਰਤਾਂ ਉੱਠਣਗੀਆਂ, ਤੇ ਅਸੀਂ ਤੁਸੀਂ ਫਿਰ ਇਸ ਚਰਚਾ ਨੂੰ ਅੱਗੇ ਵਧਾਵਾਂਗੇ।
4: ਸੋ ਬਹੁਤ ਸ਼ੁਕਰੀਆ, ਇਸੀ ਪੰਜਾਬੀ ਲਹਿਰਾਂ ਦਾ ਇਹ ਖ਼ਬਰਾਂ ਦਾ ਹਿੱਸਾ ਮੇਰਾ ਸਾਥ ਦੇ ਰਹੇ ਸੀਗੇ ਰਮੇਸ਼ ਹੁਸ਼ਿਆਰਪੁਰੀ ਜੀ। ਸੋ ਤੁਸੀਂ ਬਹੁਤ ਇੰਜੋਏ ਕੀਤਾ, ਬਹੁਤ ਸਾਰੀਆਂ ਕਾਲਸ ਆਈਆਂ, ਮਾਫ਼ ਕਰਨਾ, ਬਾਕੀ ਕਾਲਸ ਆਪਾਂ 8 ਤੋਂ 9 ਵਾਲੇ ਹਿੱਸੇ ਦੇ ਵਿੱਚ ਲਵਾਂਗੇ। ਇੱਥੇ ਰਮੇਸ਼ ਹੁਸ਼ਿਆਰਪੁਰੀ ਜੀ ਤੋਂ ਇਜਾਜ਼ਤ ਲਵਾਂਗੇ। ਸਰ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਫਿਰ ਮਿਲਦੇ ਹਾਂ ਜੀ ਕੱਲ੍ਹ ਨੂੰ ਨਵਾਂ ਦਾਣਾ, ਨਵੀਂ ਸਵੇਰ ਅਤੇ ਨਵੀਆਂ ਖ਼ਬਰਾਂ ਦੇ ਨਾਲ।
0: ਮਿਹਰਬਾਨੀ ਸਰ,
4: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਆਪਾਂ ਚੱਲਦੇ ਹਾਂ ਜੀ ਹੁਣ ਅਗਲੇ ਹਿੱਸੇ ਦੇ ਵਿੱਚ, ਪੰਜਾਬੀ ਲਹਿਰਾਂ ਦੇ ਵਿੱਚ 8 ਤੋਂ 9 ਵਾਲਾ ਹਿੱਸਾ, ਅਤੇ ਫਿਰ ਮਿਲਦੇ ਹਾਂ ਇੱਥੇ। ਮੈਨੂੰ ਦਿਓ
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ। ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 99-151-54-548

0: ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਵਰਸ਼ਾ ਏਐਮ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6475041557, 6475041557, ਔਰ ਵਿਜ਼ਿਟ punjabilehra.com।
2: ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 4166710577, 416-671-0577।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ
7: ਗੁਰੂਆਂ ਤੇ ਪੀਰਾਂ ਵਾਲੀ ਮਿੱਟੀ ਨਾਲ ਜੋੜ।

0: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ। ਪੰਜਾਬੀ ਲਹਿਰਾਂ ਦੇ ਖੂਬਸੂਰਤ ਪ੍ਰੋਗਰਾਮ ਔਰ ਖੂਬਸੂਰਤ ਦਿਨ ਔਰ ਹੈਪੀ ਹੈਪੀ ਹੈਪੀ ਫਰਾਈਡੇ ਦੇ ਵਿੱਚ ਤੁਹਾਡਾ ਸਵਾਗਤ। ਫਰਾਈਡੇ ਦੀ ਸ਼ੁਰੂਆਤ ਹੋ ਚੁੱਕੀ ਹੈ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅੱਜ ਦੀ ਖੂਬਸੂਰਤ ਜਿਹੜੀ ਸਵੇਰ ਆ ਪਈ, ਤਿੱਖੀ ਤਿੱਖੀ ਧੁੱਪ ਅਤੇ ਖੂਬਸੂਰਤ ਦਿਨ ਦੇ ਵਿੱਚ ਸਵਾਗਤ ਆ ਪੰਜਾਬੀ ਲਹਿਰਾਂ ਦੇ ਇਸ ਖੂਬਸੂਰਤ ਖੂਬਸੂਰਤ ਹਿੱਸੇ ਦੇ ਵਿੱਚ। ਔਰ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਔਰ ਤੁਸੀਂ ਆਪਣੇ ਆਪਣੇ ਅੱਜ ਪਲਾਨ ਬਣਾ ਲਏ ਹੋਣੇ। ਅੱਜ ਲੌਂਗ ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਲੌਂਗ ਵੀਕਐਂਡ ਨੇ ਬਈ ਕੀ ਤੁਹਾਡੇ ਪਲਾਨ ਆ? ਸੋ 905-673-3333 905-673-3333 ਤੁਹਾਡਾ ਸਵਾਗਤ ਹੈ ਜੀ।

0: ਅੱਛਾ ਵੀਕਐਂਡ ਹੋਵੇ ਤੇ ਬਹੁਤ ਸਾਰਾ ਚਾਹ ਹੁੰਦਾ, ਤੇ ਜੇ ਲੌਂਗ ਵੀਕਐਂਡ ਹੋਵੇ ਫਿਰ ਤਾਂ ਬਈ ਡਬਲ ਚਾਹ ਬਣਦਾ। ਸੱਜਣਾ ਮਿੱਤਰਾਂ ਦੀਆਂ ਯਾਦਾਂ ਆਈਆਂ ਹੋਣੀਆਂ ਫਿਰ ਇਸ ਵੀਕਐਂਡ, ਤੁਸੀਂ ਸੱਜਣਾ ਮਿੱਤਰਾਂ ਨੂੰ ਯਾਦ ਕੀਤਾ ਹੋਣਾ, ਫਿਰ ਇਸ ਵੀਕਐਂਡ ਗੇੜੇ ਛੇੜੇ ਲਾ ਕੇ ਆਓ, ਗੈਟ ਟੂਗੈਦਰ ਕਰੋ ਸੱਜਣਾ ਮਿੱਤਰਾਂ ਦੇ ਨਾਲ, ਕਿਉਂਕਿ ਬਈ ਲੌਂਗ ਵੀਕਐਂਡ ਆ। ਸੋ 905-673-3337 ਕੀ ਤੁਹਾਡੇ ਪਲਾਨ ਆ ਵੀ ਇਸ ਵੀਕਐਂਡ 'ਤੇ? ਅੱਜ ਦਿਨ ਬਹੁਤ ਖੂਬਸੂਰਤ ਆ, ਬੀਚਾਂ 'ਤੇ ਜਾਣ ਦਾ ਪ੍ਰੋਗਰਾਮ ਆ, ਜਾਂ ਫਿਰ ਕਿਤੇ ਆਊਟਿੰਗ ਲੌਂਗ ਡਰਾਈਵ, ਜਾਂ ਕਿਤੇ ਆਲਰੇਡੀ ਪਲਾਨ ਕੀਤਾ ਹੋਇਆ, ਕਿੱਧਰ ਕਿੱਧਰ ਜਾ ਰਹੇ ਹੋ ਅੱਜ, ਕਿਵੇਂ ਮਨਾ ਰਹੇ ਹੋ ਆਪਣੇ ਵੀ ਲੌਂਗ ਵੀਕਐਂਡ, ਵੀਕਐਂਡ ਨਹੀਂ ਲੌਂਗ ਵੀਕਐਂਡ ਦੇ ਇਸ ਖੂਬਸੂਰਤ ਦਿਨ ਨੂੰ? ਸੱਜਣਾ ਦੀ ਗੱਲ ਤੋਂ ਯਾਦ ਆਇਆ ਕਿ ਘੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣ, ਅਤੇ ਗੱਲ ਸ਼ਾਇਦ ਤੋਂ ਤੇਰੀ ਸਵਾਦ ਲੱਗੀ। ਘੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣ, ਅਤੇ ਗੱਲ ਸ਼ਾਇਦ ਤੋਂ ਤੇਰੀ ਸਵਾਦ ਲੱਗੀ। ਤੇਰੀ ਦੀਦ ਹੈ ਦੀਦ ਦੇ ਦਿਨ ਵਰਗੀ, ਅਤੇ ਸਾਨੂੰ ਹੱਜ ਜਿਹੀ ਤੇਰੀ ਯਾਦ ਲੱਗੀ। ਅੱਛਾ ਅੱਛਾ ਯਾਰ, ਇੱਕ ਬੜੀ ਖੂਬਸੂਰਤ ਗੱਲਬਾਤ ਯਾਦ ਆਈ ਕਿ ਸ਼ੇਰ ਤੋਂ ਮੈਨੂੰ ਗੱਲਬਾਤ ਯਾਦ ਆਈ। ਜਦੋਂ ਅਸੀਂ ਆਪਣੇ ਸੱਜਣ ਆਪਣੇ ਮਹਿਬੂਬ ਦੇ ਨਾਲ ਗੱਲਬਾਤ ਕਰਦੇ ਹੁੰਦੇ ਸੀ, ਅਤੇ ਜਾਂ ਤੁਸੀਂ ਆਪਣੀ ਧਰਮ ਪਤਨੀ ਨੂੰ ਕਿਤੇ ਦੂਰੋਂ, ਇਹ ਸਮਿਆਂ ਦੀ ਗੱਲ ਹੋ ਗਈ ਹੈ, ਚਲੋ ਆਪਾਂ ਮਾਡਰਨ ਸਮੇਂ ਦੀ ਗੱਲ ਕਰਦੇ ਹਾਂ, ਸ਼ੇਰ ਤੋਂ ਸ਼ੁਰੂਆਤ ਹੁੰਦੀ ਹੁੰਦੀ ਸੀ। ਤੁਸੀਂ ਖਤ ਲਿਖਣਾ ਜਾਂ ਮੈਸੇਜ ਕਰਨਾ, ਅਤੇ ਸ਼ੇਰ ਤੋਂ ਸ਼ੁਰੂਆਤ ਹੋਣੀ। ਪਰ ਅੱਜ ਕੱਲ੍ਹ ਤਾਂ ਇਹ ਟ੍ਰੈਂਡ ਚੇਂਜ ਹੋ ਗਿਆ ਨਾ, ਅੱਜ ਕੱਲ੍ਹ ਤਾਂ ਨਹੀਂ ਕੋਈ ਸ਼ੇਰ ਭੇਜਦਾ ਹੁਣ ਆਪਣੇ ਮਹਿਬੂਬ ਨੂੰ, ਸੱਜਣ ਨੂੰ, ਆਪਣੇ ਦੋਸਤ ਨੂੰ, ਮਿੱਤਰ ਨੂੰ, ਅੱਜ ਕੱਲ੍ਹ ਤੁਸੀਂ ਸ਼ੇਰ ਭੇਜਦੇ ਹੋ ਲਿਖ ਕੇ? ਨਹੀਂ ਨਾ। ਸੋ ਹੈ ਕੋਈ ਐਸਾ ਸੱਜਣ ਮਿੱਤਰ ਦੋਸਤ ਜਿਹੜਾ ਅੱਜ ਵੀ ਸ਼ੇਰ ਭੇਜਦਾ ਹੋਵੇ ਗੁੱਡ ਮਾਰਨਿੰਗ ਦੇ, ਜਾਂ ਸਟਾਰਟਿੰਗ ਕਰਦੇ ਹੋਣ ਆਪਣੀ ਜਿਹੜੀ ਗੱਲਬਾਤ ਗੁਫ਼ਤਗੂ ਦੀ ਜਿਹੜੀ ਸਟਾਰਟਿੰਗ ਹੋਣੀ ਆ ਉਹ ਇੱਕ ਸ਼ੇਰ ਤੋਂ ਹੋਵੇ? ਮੈਨੂੰ ਲੱਗਦਾ ਪੁਰਾਣਾ ਹੋ ਗਿਆ ਟ੍ਰੈਂਡ ਏ ਅੱਜ ਕੱਲ੍ਹ, ਮੈਨੂੰ ਨਹੀਂ ਲੱਗਦਾ ਕਿ ਤੁਸੀਂ, ਕਿਉਂਕਿ ਸਮਾਂ ਨਹੀਂ ਹੈ ਨਾ ਕਿਸੇ ਕੋਲ, ਅਤੇ ਝਟਪਟ ਵਾਲਾ ਕੰਮ ਹੋ ਗਿਆ ਵੀ ਝਟਪਟ ਗੁੱਡ ਮਾਰਨਿੰਗ, ਝਟਪਟ ਗੁੱਡ ਨਾਈਟ, ਝਟਪਟ ਗੁੱਡ ਆਫਟਰਨੂਨ। ਅਤੇ ਤੁਸੀਂ ਭੇਜ ਦਿਓ ਅਜੇ ਵੀ ਸ਼ੇਅਰ, ਕੋਈ ਲਾਈਨਾਂ, ਕੋਈ ਵਧੀਆ ਤੁਹਾਨੂੰ ਮਿਲੀਆਂ ਦਿਲੋਂ ਅਹਿਸਾਸ, ਕਿਉਂਕਿ ਜਿਹੜੇ ਸ਼ੇਰੋ ਸ਼ਾਇਰੀ ਜਿਹੜੇ ਇਹ ਅਹਿਸਾਸ ਹੁੰਦੇ ਸੀ ਇਹ ਅੰਦਰੋਂ ਆਉਂਦੇ ਸੀ, ਅਤੇ ਅੱਜ ਕੱਲ੍ਹ ਅੰਦਰੋਂ ਕੁਛ ਰਹਿ ਨਹੀਂ ਗਿਆ, ਅੱਜ ਕੱਲ੍ਹ ਸਭ ਕੁਛ ਉੱਪਰੋਂ ਉੱਪਰੋਂ ਆ। ਮੈਨੂੰ ਇਹ ਲੱਗਦਾ, ਮੇਰਾ ਇਹ ਸੋਚਣਾ ਆ। ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਲਾਸਟ ਟਾਈਮ ਕਦੋਂ ਆਪਣੇ ਸੱਜਣ ਮਿੱਤਰ ਮਹਿਬੂਬ ਨੂੰ ਸ਼ੇਰੋ ਸ਼ਾਇਰੀ ਭੇਜੀ ਸੀ? 905-673-3337 905-673-3337 ਸ਼ੇਰੋ ਸ਼ਾਇਰੀ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਅਹਿਸਾਸ ਆ। ਸੋ 905-673-3337 ਐਵੇਂ ਥੋੜ੍ਹੀ ਕਹਿੰਦੇ ਆ ਕਿ ਸਫ਼ਰ ਕਰਦਿਆਂ ਵੀ ਤਾਂ ਇਸ਼ਕ ਹੋ ਜਾਂਦਾ, ਇਸ ਕੁਦਰਤ ਨਾਲ, ਇਹਨਾਂ ਹਸੀਨ ਹਵਾਵਾਂ ਨਾਲ ਫਿਰ ਦੁਬਾਰਾ ਮਿਲਣ ਨੂੰ ਜੀ ਕਰਦਾ, ਉਸ ਅਸਮਾਨ ਸੋਹਣੀਆਂ ਰਾਵਾਂ ਨਾਲ। ਸੋ ਸਵਾਗਤ ਤੁਹਾਡਾ ਜੀ ਅੱਜ ਦੀ ਖੂਬਸੂਰਤ ਫਰਾਈਡੇ ਦੀ ਸਵੇਰ, ਔਰ ਨਾਲ ਦੀ ਨਾਲ ਕਹੀ ਕਿ ਲੌਂਗ ਵੀਕਐਂਡ ਦੇ ਅੱਜ ਦੇ ਖੂਬਸੂਰਤ ਦਿਨ ਦੇ ਲਈ, ਔਰ ਤੁਹਾਡੇ ਬਹੁਤ ਸਾਰੇ ਪਲਾਨ ਹੋਣੇ ਅੱਜ, ਤੁਸੀਂ ਫਰਾਈਡੇ ਨੂੰ ਸ਼ਾਮ ਨੂੰ ਭਾਈ ਪਾਰਟੀਆਂ ਕਰਨੀਆਂ ਹੋਣਾ, ਘੁੰਮਣ ਫਿਰਨ ਜਾਣਾ, ਗੈਟ ਟੂਗੈਦਰ ਕਰਨੀ, ਕੀ ਪਲਾਨ ਬਣਾਏ ਹੋਏ ਤੁਸੀਂ ਲੌਂਗ ਵੀਕਐਂਡ ਦੇ? ਸੋ ਅੱਗੇ ਜਾ ਕੇ ਗੱਲਬਾਤ ਕਰਾਂਗੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 9 ਵਜੇ ਤੱਕ ਬਣੇ ਰਹਿਣਾ। ਸਾਡੇ ਨਾਲ ਮਨਜੀਤ ਗਿੱਲ ਜੀ ਅਪਲਾਈਂਸ ਜੰਕਸ਼ਨ ਤੋਂ ਜੁੜ ਚੁੱਕੇ ਨੇ, ਅਪਲਾਈਂਸ ਦੀਆਂ ਸੇਵਾਵਾਂ ਲੈਣੀਆਂ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੈਣ ਜਾ ਰਹੇ, ਤਾਂ ਰੁਕੋ, ਠਹਿਰੋ, ਸੋਚੋ, ਸਮਝੋ, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਦੇਣੀ ਆ। ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਨੇ। ਮਨਜੀਤ ਗਿੱਲ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮਨਜੀਤ ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਬਸ ਵਧੀਆ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਸਟੇਨਲੈਸ ਸਟੀਲ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। ਰੈਗੂਲਰ ਪ੍ਰਾਈਸ $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੇ ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਸੈੱਟ ਹੈ, ਜਿਹੜਾ ਕਿ ਸਿਰਫ 69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਅੰਸ ਸੈਕਸ਼ਨ ਤੇ ਲਗਾ ਸਕਦੇ ਆ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦੇਖ ਰਹੇ ਨੇ, ਸੋ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਅੰਸ ਸੈਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ 2026 ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ ਐਕਸਕਲੂਸਿਵ 899 ਚ ਅਪਲਾਈਅੰਸ ਫੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਸੋ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਜੀ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0055-450-0054 ਅਪਲਾਈਅੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਅਪਲਾਈਅੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਅਪਲਾਈਅੰਸ ਜੰਕਸ਼ਨ,
2: ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ। ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਫਰਾਈਡੇ ਆ, ਸੋ ਫਰਾਈਡੇ ਥੋੜਾ ਜਿਹਾ ਐਨਰਜੀ ਤੇ ਫੰਕਸ਼ਨ ਤਾਂ ਹੋਣਾ ਚਾਹੀਦਾ। ਕਿਆ ਬਾਤ ਆ, ਸੋ 905-673-3337 ਜੀ, ਸਤਿ ਸ਼੍ਰੀ ਅਕਾਲ ਜੀ। 8533 ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
3: ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੈਂ ਸੌਰਵ ਰਤਨ ਬੋਲ
0: ਰਿਹਾ। ਜੀ ਸੌਰਵ ਰਤਨ ਜੀ, ਕੀ ਹਾਲ ਚਾਲ ਜੀ? ਠੀਕ ਠਾਕ। ਸੋ ਦਈਏ ਅੱਜ ਦਾ ਫਾਈਨੈਂਸ਼ੀਅਲ ਪਲਾਨਿੰਗ ਦਾ ਮੈਸੇਜ ਸਾਰੇ ਸਰੋਤਿਆਂ ਨੂੰ।
3: ਡੈਫੀਨੇਟਲੀ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਦੇਖੋ, ਅੱਜ ਕੱਲ ਮਾਰਕੀਟ ਦੇ ਵਿੱਚ ਜਿਹੜੀ ਵੋਲੇਟਿਲਿਟੀ ਆਈ ਹੋਈ ਹੈ, ਉਹ ਕੁਐਸਚਨਸ ਰੇਜ਼ ਕਰ ਦਿੰਦੀ ਹੈ ਦੋ ਤਰ੍ਹਾਂ ਦੇ ਕਲਾਇੰਟਸ ਦੇ ਵਿੱਚ, ਖਾਸ ਕਰਕੇ ਪਹਿਲੇ ਉਹ ਲੋਕ ਨੇ ਜਿਨ੍ਹਾਂ ਨੇ ਮਾਰਕੀਟ ਦੀ ਐਂਟਰੀ ਦਾ ਮੂਡ ਬਣਾਇਆ ਹੁੰਦਾ, ਸੈਕਿੰਡ ਉਹ ਜਿਹਨੇ ਨਵੇਂ ਨਵੇਂ ਐਂਟਰ ਕੀਤੇ ਹੁੰਦੇ ਆ, ਚਾਹੇ ਕਿਸੇ ਵੀ ਫਾਰਮੈਟ ਦੇ ਵਿੱਚ, ਚਾਹੇ ਉਹ ਸੈਲਫ ਐਡਮਿਨਿਸਟਰਡ ਅਕਾਊਂਟ ਦੇ ਨਾਲ ਖੇਲ ਰਹੇ ਨੇ, ਸਟਾਕਸ ਨਾਲ ਖੇਲ ਰਹੇ ਨੇ, ਆਪਸ਼ਨ ਨਾਲ ਖੇਲ ਰਹੇ ਨੇ, ਜਾਂ ਫੰਡ ਦੇ ਰੂਪ ਦੇ ਵਿੱਚ, ਕਿਸੇ ਵੀ ਰੂਪ ਦੇ ਵਿੱਚ ਐਕੁਟੀ ਮਾਰਕੀਟ ਦਾ ਜਿਹੜਾ ਪਲੇ ਹੈ ਉਹਨਾਂ ਦੇ ਲਈ ਨਵਾਂ ਹੋ ਸਕਦਾ ਹੈ, ਜਾਂ ਉਹਨਾਂ ਦੇ ਪੈਸੇ ਲਈ ਨਵਾਂ ਐਕਸਪੀਰੀਅੰਸ ਹੋਣ ਕਰਕੇ ਮਨ ਦੇ ਵਿੱਚ ਜਿਹੜੇ ਹੈਗੇ ਨੇ ਜਿਹੜੇ ਮੈਂ ਕਹਾਂਗਾ ਵਲਵਲੇ ਜਿਹੜੇ ਹੈਗੇ ਨੇ ਉਹ ਬਣ ਸਕਦੇ ਨੇ। ਪਰ ਮੈਂ ਕਹਿ ਦਵਾਂ ਕਿ ਇਹ ਸਾਰਾ ਕੁਛ ਟੈਂਪਰੇਰੀ ਨੇਚਰ ਹੈ, ਇਹਦੇ ਮੇਨ ਜਿਹੜਾ ਇਹਦਾ ਓਰੀਜਨ ਹੈਗਾ ਉਹ ਇਰਾਨ ਦੀ ਵਾਰ ਹੈ, ਜਿੱਥੋਂ ਸਪਲਾਈ ਚੇਨ ਦਾ ਹੁਣ ਪ੍ਰੋਬਲਮ, ਇਨਫਲੇਸ਼ਨ ਦੀ ਪ੍ਰੋਬਲਮ, ਆਇਲ ਮਾਰਕੀਟ ਦੇ ਵਿੱਚ ਜਿਹੜਾ ਸਟ੍ਰੈਸ ਹੈ ਉਹ ਇੱਕ ਪ੍ਰੋਬਲਮ, ਕਿਉਂਕਿ ਜਦੋਂ ਵੀ ਕਦੇ ਅਸੀਂ ਮਾਰਕੀਟ ਦੇ ਵਿੱਚ ਐਕਸਟਰਾਆਰਡਨਰੀ ਇਵੈਂਟ ਦੇਖਦੇ ਹਾਂ ਜਿਹੜੇ ਪਰਮਾਨੈਂਟ ਇਨ ਨੇਚਰ ਨਹੀਂ ਹੁੰਦਾ, ਉਹ ਮਾਰਕੀਟ ਨੂੰ ਡਿਫਰੈਂਟ ਲੈਵਲ ਦੇ ਉੱਪਰ ਇੰਪੈਕਟ ਕਰਦਾ। ਲੇਕਿਨ ਇਸ ਟਾਈਮ ਦੇ ਉੱਪਰ ਵੀ ਬਹੁਤ ਸਾਰੀ ਕੰਪਨੀਜ਼ ਐਸੀ ਹੁੰਦੀਆਂ ਨੇ ਜਿਨ੍ਹਾਂ ਦੇ ਰਿਜ਼ਲਟਸ, ਉਹਨਾਂ ਦੀ ਪ੍ਰੋਡਕਟ ਸੇਲ, ਕੈਸ਼ ਫਲੋ, ਫ੍ਰੀ ਕੈਸ਼ ਫਲੋ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬੈਲੈਂਸ ਸ਼ੀਟ ਦੀ ਸਿਚੁਏਸ਼ਨ, ਬਹੁਤ ਕਾਰਨਾਂ ਕਰਕੇ ਸਟਾਕ ਜਿਹੜੇ ਹੈਗੇ ਨੇ ਉਹ ਮੂਵ ਕਰਦੇ ਨੇ ਅਪਵਰਡ। ਸੋ ਇੱਥੇ ਪ੍ਰੋਬਲਮ ਇਹ ਆ ਜਾਂਦੀ ਹੈਗੀ ਹੈ ਕਿ ਹਾਊ ਟੂ ਬੀ ਇਨ ਦੈਟ ਟੈਰੀਟਰੀ ਵੇਅਰ ਵੀ ਕੈਨ ਮੇਕ ਮੈਕਸੀਮਮ ਮਨੀ, ਹਾਊ ਟੂ ਪਿਕ ਅਪ ਦੋਜ਼ ਬ੍ਰਾਈਟ ਸਟਾਰ ਵਿਚ ਕੈਨ ਡੈਫੀਨੇਟਲੀ ਐਡ ਵੈਲਿਊ, ਹਾਊ ਲੌਂਗ ਵੀ ਸ਼ੁੱਡ ਕੀਪ ਇਟ, ਔਰ ਉਹਨਾਂ ਨੂੰ ਸੈਲ ਕਦੋਂ ਕਰਨਾ ਹੈਗਾ। ਜਿਵੇਂ ਫੋਰ ਇਗਜ਼ਾਮਪਲ ਐਕਟਿਵ ਮੈਨੇਜਮੈਂਟ ਦੀ ਗੱਲ ਕਰਦਾ ਹੈਗਾ, ਅਗਰ ਮੈਂ ਪਿਛਲੇ 20 ਸਾਲ ਤੋਂ ਆਪਣਾ ਪੈਸਾ ਤੇ ਆਪਣੇ ਕਲਾਇੰਟਸ ਦਾ ਪੈਸਾ ਇਨਵੈਸਟ ਕਰਦਾ ਆ ਰਿਹਾ, ਤੇ ਕੀ ਅਸੀਂ ਇਹਨਾਂ 20 ਸਾਲਾਂ ਦੇ ਵਿੱਚ ਮਾਰਕੀਟ ਨੂੰ ਕਦੇ ਐਗਜ਼ਿਟ ਕੀਤਾ? ਚਾਹੇ ਉਹ 2012 ਸੀ, 14 ਸੀ, 8 ਸੀ, 22 ਸੀ, 20 ਸੀ, ਮੀਨਸ ਕਿ ਜਦੋਂ ਕੋਵਿਡ ਵੀ ਆਇਆ, ਐਕਸੈਟਰਾ ਐਕਸੈਟਰਾ, ਕਿੰਨਾ ਕੁਛ ਹੋਇਆ, ਤੇ ਮੇਰਾ ਆਨਸਰ ਹੋਏਗਾ ਨੋ, ਕਿਉਂਕਿ ਵਟ ਇਜ਼ ਟੈਂਪਰੇਰੀ ਸ਼ੁੱਡ ਨਾਟ ਬਿਕਮ ਯੋਰ ਪਰਮਾਨੈਂਟ ਪੇਨ। and what is the permanent pain should never be embraced in your life. ਇਹ ਫਾਰਮੂਲਾ ਹਮੇਸ਼ਾ ਯਾਦ ਰੱਖੋ. ਟੈਂਪਰੇਰੀ ਪੇਨ ਨੂੰ ਜੇ ਤੁਸੀਂ ਜਾਂ ਟੈਂਪਰੇਰੀ ਸਿਚੁਏਸ਼ਨ ਨੂੰ ਜੇ ਤੁਸੀਂ ਪਰਮਾਨੈਂਟ ਪੇਨ ਬਣਾ ਲਿਆ ਤੇ ਤੁਹਾਨੂੰ ਕਦੇ ਵੀ ਕੰਪਾਊਂਡ ਗਰੋਥ ਦਾ ਫਾਇਦਾ ਨਹੀਂ ਮਿਲ ਪਾਏਗਾ. ਭਾਵ ਐਕਟਿਵ ਮੈਨੇਜਮੈਂਟ ਇਹ ਹੈ ਕਿ ਤੁਸੀਂ ਹਮੇਸ਼ਾ ਵਿਨਿੰਗ ਕੰਪਨੀਜ਼ ਦਾ ਹਿੱਸਾ ਬਣਦੇ ਹੋ, ਤੁਸੀਂ ਆਪਣੀ ਕੰਪਾਊਂਡ ਗਰੋਥ ਕਰਦੇ ਹੋ ਓਵਰ ਆ ਪੀਰੀਅਡ ਆਫ ਟਾਈਮ. ਮੀਨਸ ਡੇਲੀ ਬੇਸਿਸ ਦੇ ਜੋ ਸਟਾਕ ਮਾਰਕੀਟ ਦੀ ਰਿਟਰਨ ਆ ਤੁਹਾਡੇ ਫੰਡ ਦੇ ਵਿੱਚ ਆ ਕੇ ਜੁੜ ਰਹੀ ਹੈਗੀ ਹੈ, ਤੁਹਾਨੂੰ ਉਹ ਇੱਕ ਟਾਈਮ ਵੇਟਡ ਐਵਰੇਜ ਰਿਟਰਨ ਦੇ ਰਹੀ ਹੈਗੀ ਹੈ ਜਿਹੜੀ ਤੁਹਾਨੂੰ ਵੋਲੇਟਿਲਿਟੀ ਦੇ ਟਾਈਮ ਵੀ ਬਚਾਉਂਦੀ ਹੈਗੀ ਹੈ. ਤੀਸਰੀ ਚੀਜ਼ ਇਹ ਹੈ ਕਿ ਟਾਈਮ ਜਿਹੜਾ ਹੈਗਾ ਵਾ, ਜਿਵੇਂ ਫੋਰ ਐਗਜ਼ਾਮਪਲ ਆ ਪਿਛਲੇ 15 ਦਿਨਾਂ ਦੇ ਵਿੱਚ ਡਿਡ ਵੀ ਇਨਵੈਸਟ ਮਨੀ? ਯੈਸ, ਵੀ ਇਨਵੈਸਟਡ ਕਲੋਜ ਟੂ $5 million ਆਫ ਐਗਜ਼ਿਸਟਿੰਗ ਕਲਾਇੰਟਸ ਐਂਡ ਨਿਊ ਕਲਾਇੰਟਸ. ਕਾਰਨ ਕੀ ਹੈਗਾ ਕਿ ਜਿਹੜਾ ਪੁਰਾਣਾ ਪੈਸਾ ਹੈਗਾ ਉਹਨੂੰ ਛੇੜਨ ਦੀ ਜ਼ਰੂਰਤ ਨਹੀਂ ਪੈਂਦੀ. ਨਵੀਆਂ ਓਪਰਚੁਨਿਟੀਜ਼ ਨੂੰ ਟੈਪ ਕਰਨ ਦੇ ਲਈ ਡੈਫੀਨੇਟਲੀ ਐਂਟਰੀ ਹੁੰਦੀ ਹੈ. ਸੋ ਇਹ ਬਹੁਤ ਸਾਰੇ ਕੁਐਸਚਨਸ ਐਸੇ ਨੇ ਜਿਹੜੇ ਪੈਸੇ ਦੇ ਮੁਤਲਕ ਜਿਹੜੇ ਹੈਗੇ ਨੇ ਟਫ ਨੇ, ਔਰ ਇਹ ਇਕੱਲੇ ਤੌਰ ਤੇ ਲੈਣਾ ਔਖਾ ਹੋ ਜਾਂਦਾ. ਜਿਹੜੇ ਕਲਾਇੰਟਸ ਬੈਂਕਸ ਦੇ ਵਿੱਚ ਬੈਠੇ ਨੇ, ਫਰਮਸ ਦੇ ਵਿੱਚ ਬੈਠੇ ਨੇ, ਜਿਹੜੇ ਮੇਰੇ ਨਾਲ ਕੰਮ ਕਰ ਰਹੇ ਨੇ, ਉਹ ਭਲੀ ਭਾਂਤੀ ਨੂੰ ਸਮਝਦੇ ਨੇ. ਲੇਕਿਨ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਡੈਫੀਨੇਟਲੀ ਲਿਕੁਇਡ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ, ਸਟਾਕ ਮਾਰਕੀਟ ਜਾਣਾ ਚਾਹੁੰਦੇ ਨੇ, ਐਬਸੋਲੂਟ ਰਿਸਕ ਨਹੀਂ ਲੈਣਾ ਚਾਹੁੰਦੇ, ਲੇਕਿਨ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਸਟੈਪ ਨਹੀਂ ਲੈ ਪਾ ਰਹੇ. ਮੇਰੀ ਉਹਨਾਂ ਨੂੰ ਇਹੀ ਇੱਕ ਰਿਕੁਐਸਟ ਹੈ, ਫੀਲ ਫਰੀ ਟੂ ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ, ਹੈਵ ਅ ਡਾਇਵਰਸੀਫਾਈਡ ਪੋਰਟਫੋਲੀਓ, ਕਿਉਂਕਿ ਯੂ ਹੈਵ ਟੂ ਅੰਬਰੇਸ ਲਿਕੁਇਡਿਟੀ ਐਂਡ ਕੈਪੀਟਲ ਇਨਵੈਸਟਮੈਂਟ ਟੁਗੈਦਰ. ਇਹਦੇ ਬਹੁਤ ਸਾਰੇ ਫਾਇਦੇ ਨੇ ਐਂਡ ਆਈ ਕੈਨ ਸ਼ੋਅ ਯੂ ਦੈਟ. ਨੰਬਰ ਬੜਾ ਸਿੰਪਲ ਹੈ, 416-833-8533, 416-833-8533. ਸਾਨੂੰ ਸਾਹਿਬ ਬਹੁਤ ਬਹੁਤ ਧੰਨਵਾਦ. ਥੈਂਕ ਯੂ.
0: ਥੈਂਕ ਯੂ ਸੋ ਮੱਚ ਸੌਰਭ ਜੀ. ਸੋ ਇਹ ਬਹੁਤ ਯੂਜ਼ਫੁਲ ਇਨਫੋਰਮੇਸ਼ਨ ਆ. ਸੋ ਅੱਜ ਦੇ ਸਮੇਂ 'ਚ ਇਹਦੀ ਬਹੁਤ ਜ਼ਰੂਰਤ ਆ, ਕਿਉਂਕਿ ਕਈ ਵਾਰ ਅਸੀਂ ਇੱਧਰੋਂ ਉੱਧਰੋਂ ਇਨਫੋਰਮੇਸ਼ਨ ਲੈ ਕੇ ਬੜੇ ਨੁਕਸਾਨ ਕਰਾ ਲੈਂਦੇ ਹਾਂ. ਸੋ ਤੁਸੀਂ ਜ਼ਰੂਰ ਸੌਰਭ ਰਤਨ ਜੀ ਨੂੰ ਕਾਲ ਕਰ ਲਓ, 416-338, ਮੈਨੂੰ ਨੰਬਰ ਦੇ ਵਿੱਚ ਕਿਉਂ ਹਮੇਸ਼ਾ ਉੱਪਰ ਨੀਚੇ ਹੋ ਜਾਂਦਾ, 416-833-8533, 416-833-8533 'ਤੇ ਸੌਰਭ ਰਤਨ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ. ਬਾਈ ਜੀ, ਤੁਸੀਂ ਵੀ ਇੱਕ ਵਾਰੀ ਨੰਬਰ ਆਪਣਾ ਜ਼ਰੂਰ ਦੇ ਦਿਓ, ਕਿਉਂਕਿ ਬਹੁਤ ਸਾਰੇ ਪਰਿਵਾਰ ਵੇਟਿੰਗ ਦੇ ਵਿੱਚ ਹੁੰਦੇ ਆ, ਨੰਬਰ ਕਈ ਵਾਰੀ ਸਹੀ ਲਿਖ ਨਹੀਂ ਪਾਉਂਦੇ. ਸੋ ਸੌਰਭ ਰਤਨ ਜੀ ਨਾਲ ਤੁਸੀਂ ਜ਼ਰੂਰ ਸੰਪਰਕ ਕਰਨਾ. ਬਾਈ ਜੀ, ਨੰਬਰ ਇੱਕ ਵਾਰ ਫਿਰ ਮੈਨਸ਼ਨ ਕਰ ਦਿਓ.
3: ਜੀ ਜੀ, ਮੇਰਾ ਡਾਇਰੈਕਟ ਨੰਬਰ ਹੈ ਜੀ 416-833-8533, 416-833-8533. ਬਹੁਤ ਬਹੁਤ ਧੰਨਵਾਦ.
0: ਥੈਂਕ ਯੂ ਸੋ ਮੱਚ ਸਰ. ਸੌਰਭ ਜੀ, ਜਾਂਦੇ ਜਾਂਦੇ ਇੱਕ ਹੋਰ ਤੁਹਾਡੇ ਤੋਂ ਗੱਲ ਪੁੱਛਣੀ ਆ ਪਰਸਨਲ. ਆਪਾਂ ਤੁਸੀਂ ਨਵੇਂ ਯੂਥ ਹੋ, ਸੋ ਨਵੇਂ ਯੂਥ ਦੀ ਜੇ ਗੱਲ ਕਰੀਏ, ਨਵੀਂ ਜਨਰੇਸ਼ਨ ਦੀ ਗੱਲਬਾਤ ਕਰੀਏ, ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲ ਜਾਈਏ, 90s ਅਤੇ 2000 ਦੀ ਗੱਲਬਾਤ ਕਰ ਲਈਏ, ਉਦੋਂ ਨਾ ਅਸੀਂ ਆਪਣੇ ਮਹਿਬੂਬ ਨੂੰ, ਸੱਜਣ ਮਿੱਤਰ ਨੂੰ, ਦੋਸਤਾਂ ਨੂੰ ਆਸ ਪਾਸ ਨਾ ਜਦੋਂ ਵੀ ਅਸੀਂ ਮੈਸੇਜ ਕਰਨਾ ਜਾਂ ਕੋਈ ਖਤ ਲਿਖਣਾ, ਅਤੇ ਸਾਡੀ ਸ਼ੁਰੂਆਤ ਸ਼ਾਇਰੀ ਤੋਂ ਹੁੰਦੀ ਸੀਗੀ.
3: ਬਿਲਕੁਲ.
0: ਸੋ ਅੱਜ ਕੱਲ੍ਹ ਯੂਥ ਤਾਂ ਨਹੀਂ ਉਹ ਚੀਜ਼ਾਂ ਯੂਜ਼ ਕਰਦਾ, ਅੱਜ ਸ਼ਾਇਰੀ ਲਿਖਣੀ ਜਾਂ ਚੰਗੀਆਂ ਲਾਈਨਾਂ ਲਿਖਣੀਆਂ, ਉਹ ਕਿਉਂਕਿ ਜਿਹੜੀ ਉਹ ਲਾਈਨਾਂ ਹੁੰਦੀਆਂ ਸੀ, ਉਹ ਸ਼ੇਰੋ ਸ਼ਾਇਰੀ ਹੁੰਦੀ ਸੀ, ਉਹ ਤੁਹਾਨੂੰ ਅਹਿਸਾਸ ਦੇ ਵਿੱਚੋਂ ਆਉਂਦੀ ਸੀ, ਅਸੀਂ ਕਿਤੇ ਨਾ ਕਿਤੇ ਡੀਪਲੀ ਉਹਨਾਂ ਚੀਜ਼ਾਂ ਨਾਲ ਜੁੜੇ ਹੁੰਦੇ ਸੀ. ਕੀ ਉਹ ਰਿਸ਼ਤੇ ਕੱਚੇ ਹੋ ਗਏ ਆ, ਕੀ ਅਸੀਂ ਆਪਣੇ ਰਿਸ਼ਤੇ ਨਾਲ ਡੀਪਲੀ ਜੁੜੇ ਨਹੀਂ ਆ, ਜਾਂ ਵੈਸੇ ਟ੍ਰੈਂਡ ਨਹੀਂ ਰਿਹਾ ਹੁਣ ਸ਼ਾਇਰੀ ਦਾ ਉਹ ਖਾਸ ਜਿਹੜੇ ਦੋ ਲਾਈਨਾਂ ਲਿਖਣੀਆਂ ਆਪਣੇ ਵੱਲੋਂ, ਅੱਜ ਕੱਲ੍ਹ ਤਾਂ ਲਿਖਦੇ ਨਹੀਂ ਮਨ ਲੱਗਦਾ.
3: ਸ਼ਾਇਰੀ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਲਿਖਣ ਦੀ, ਜੇ ਤੁਸੀਂ ਕਲਚਰ ਨਾਲ ਤੇ ਪੋਇਟਰੀ ਦੇ ਨਾਲ ਅਟੈਚ ਹੋ ਔਰ ਤੁਸੀਂ ਕਲਚਰ ਨੂੰ ਪੜ੍ਹ ਰਹੇ ਹੈਗੇ ਹੋ, ਤਦੇ ਤੁਸੀਂ ਉਸ ਤਰ੍ਹਾਂ ਦੀ ਸ਼ਬਦਾਵਲੀ, ਔਰ ਖਾਸ ਕਰਕੇ ਲਿਖਣਾ ਇੱਕ ਆਪਣੇ ਆਪ ਦੇ ਵਿੱਚ ਬੜੀ ਸਾਈਕੋਲੋਜੀਕਲ ਥਿੰਗ ਹੈ.
0: ਭਾਵ
3: ਕਿ ਜਿਹੜੇ ਲੋਕ ਉਦਾਸ ਫੀਲ ਕਰਦੇ ਨੇ ਜਾਂ ਜਿਹੜੇ ਲੋਕ, ਇਹ ਇਹ ਇੱਕ ਫੀਨੋਮੀਨਾ ਹੈ ਕਿ ਤੁਸੀਂ ਲਿਖਣਾ ਸ਼ੁਰੂ ਕਰਦੇ ਹੋ ਔਰ ਉਹਦੇ ਨਾਲ ਤੁਹਾਡਾ ਮਨ ਤੇ ਤੁਹਾਡੇ ਜਿਹੜੀ ਫੀਲਿੰਗ ਉਹ ਬਦਲ ਜਾਂਦੀਆਂ ਨੇ, ਔਰ ਖਾਸ ਕਰਕੇ ਜਦੋਂ ਤੁਸੀਂ ਆਪਣਾ ਪਿਆਰ ਵਿਅਕਤ ਕਰਦੇ ਹੋ ਜਾਂ ਰਿਸਪੈਕਟ ਵਿਅਕਤ ਕਰਦੇ ਹੋ ਲਿਖ ਕੇ, ਤੇ ਉਹਦਾ ਇੱਕ ਤੁਹਾਡੇ ਤੇ ਇੰਪੈਕਟ ਤੇ ਪੜ੍ਹਨ ਵਾਲੇ ਤੇ ਇੰਪੈਕਟ. ਹੁਣ ਅੱਜ ਕੱਲ੍ਹ ਕੀ ਹੋ ਰਿਹਾ, TYK, MYK, ਅੱਜ ਕੱਲ੍ਹ ਤਾਂ ਬੱਚੇ ਐ ਲਿਖਦੇ ਨੇ.
0: ਓ ਮਾਈ ਗੋਡ ਯਾਰ, ਸੌਰਭ ਜੀ ਮੈਨੂੰ ਤਾਂ ਤੁਸੀਂ ਬਹੁਤ ਇੰਟੈਕਚੁਅਲ ਲੱਗੇ ਯਾਰ, ਤੁਹਾਨੂੰ ਤਾਂ ਰੇਡੀਓ ਤੇ ਹੋਣਾ ਚਾਹੀਦਾ, ਤੁਸੀਂ ਫਾਈਨੈਂਸ਼ੀਅਲ ਬਹੁਤ ਸੋਹਣਾ ਬੋਲਦੇ ਹੋ.
3: ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਠੀਕ ਹੈ, ਮੈਂ ਜਿਹੜਾ ਕੰਮ ਕਰ ਰਿਹਾ ਉਹ ਠੀਕ ਹੈ, ਔਰ ਮੋਰਓਵਰ ਪਤਾ ਕੀ ਹੈ ਜੀ, ਸਿਲੇਬਸ ਬਦਲ ਗਿਆ, ਪੜ੍ਹਾਈਆਂ ਬਦਲ ਗਈਆਂ, ਸਾਰਾ ਸਾਰਾ ਕੁਝ ਚੇਂਜ ਹੋ ਗਿਆ, ਕਿਉਂਕਿ ਸੋਸਾਇਟੀ ਜਿਹੜੀ ਹੈਗੀ ਹੈ ਉਹ ਜਦੋਂ ਆਪਾਂ ਖਾਸ ਕਰਕੇ ਪੋਇਟਰੀ ਦੀ ਗੱਲ ਕਰਦੇ ਹਾਂ ਜੀ, ਸੱਭਿਆਚਾਰ ਦੀ, ਕਲਚਰ ਦੀ ਗੱਲ ਕਰਦੇ ਹਾਂ, ਤੇ ਹਰ ਚੀਜ਼ ਦਾ ਇੰਪੈਕਟ ਹੈ, ਸਿਨੇਮਾ ਦਾ ਇੰਪੈਕਟ ਹੈ, ਥੀਏਟਰ ਦਾ ਇੰਪੈਕਟ ਹੈ, ਸਟੱਡੀਜ਼ ਦਾ ਇੰਪੈਕਟ ਹੈ, ਹੁਣ ਜ਼ਮਾਨਾ ਜਿਹੜਾ ਹੈਗਾ ਇੰਟਰਨੈਟ ਦਾ, ਸੋ ਤੁਸੀਂ ਬੋਲ ਕੇ ਬੋਲੋ ਤੇ ਸੋਫਟਵੇਅਰ ਜਿਹੜਾ ਹੈਗਾ ਤੁਹਾਡਾ ਟਾਈਪ ਕਰ ਦੇਗਾ। ਸੋ ਆਈ ਥਿੰਕ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੇ ਸਾਨੂੰ ਸਪੀਡ ਤਾਂ ਦੇਤੀ ਹੈ,
0: ਤੇਜ਼ੀ ਦੇਤੀ ਹੈ,
3: ਡੈਪਥ ਲੈ ਲਈ ਹੈ। ਗੱਲ ਸਹੀ ਹੈ ਨਾ ਕਿ ਸਪੀਡ ਮਤਲਬ ਸਪੀਡ ਵੱਧ ਗਈ ਹੈ, ਡੈਪਥ ਘੱਟ ਗਈ ਹੈ। ਉਹ ਡੈਪਥ ਘਟਣ ਦੇ ਨਾਲ ਨੈਚੁਰਲੀ ਦੂਸਰਾ ਕੀ ਹੈ ਕਿ ਅਸੀਂ ਟਾਈਮ ਨਹੀਂ ਦੇਣਾ ਚਾਹੁੰਦੇ। ਚਲੋ ਠੀਕ ਹੈ, ਮੈਂ ਫੋਨ ਤੇ ਗੱਲ ਕਰ ਲਈ, ਠੀਕ ਹੈ ਜੀ, ਚਾਹੇ ਉਹ ਮਦਰ ਫਾਦਰ ਨੇ, ਚਾਹੇ ਉਹ ਬ੍ਰਦਰ ਸਿਸਟਰ ਨੇ, ਚਾਹੇ ਉਹ ਤੁਹਾਡੇ ਵਾਈਫ ਨੇ ਜਾਂ ਕੋਈ ਵੀ ਹੈ, ਟਾਈਮ ਵੀ ਜਿਹੜਾ ਹੈਗਾ ਰਿਸ਼ਤਿਆਂ ਨੂੰ ਘੱਟ ਦੇ ਰਿਹਾ। ਔਰ ਉਹਨਾਂ ਚੀਜ਼ਾਂ ਕਰਕੇ ਸਾਨੂੰ ਇਹ ਲੱਗਦਾ ਹੈਗਾ ਵੈ। ਹੁਣ ਗੱਲ ਇਹ ਹੈ ਸਿੰਘ ਸਾਹਿਬ, ਮੈਂ ਲਾਸਟ ਗੱਲ ਕਹੂੰਗਾ, ਮੈਂ ਤਾਂ ਪੈਸੇ ਦੀ ਗੱਲ ਕਰਦਾ, ਪਰ ਮੈਨੂੰ ਇਹ ਲੱਗਦਾ ਹੈਗਾ ਟੂ ਮੱਚ ਇੰਪੋਰਟੈਂਸ ਟੂ ਮਨੀ ਇਜ਼ ਆਲਸੋ ਵੈਰੀ ਬੈਡ,
0: ਵੈਰੀ
3: ਕਿ ਅਸੀਂ ਮਟੀਰੀਅਲ ਹੋ ਕੇ ਫਿਰ ਰਿਸ਼ਤਿਆਂ ਨੂੰ ਫੋਲੋ ਕਰਦੇ ਪਏ
0: ਜੀ। ਮੈਨੂੰ ਇਹ ਲੱਗਦਾ ਕਿ ਤੁਹਾਡੀ ਗੱਲ ਬਿਲਕੁਲ ਜਾਇਜ਼ ਆ, ਪੈਸਾ ਕਮਾਉਣਾ ਬੁਰਾ ਨਹੀਂ, ਪਰ ਪੈਸੇ ਪਿੱਛੇ ਅੱਖਾਂ ਬੰਦ ਕਰਕੇ ਭੱਜਣਾ ਔਰ ਸਾਰੇ ਰਿਸ਼ਤੇ ਨਾਤੇ ਅਹਿਸਾਸ ਪਿੱਛੇ ਛੱਡ ਦੇਣਾ, ਇਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਗਲਤੀ ਕਰ ਜਾਂਦੇ ਹਾਂ, ਜਿਸ ਕਰਕੇ ਅਸੀਂ ਬਹੁਤ ਸਾਰੇ ਆਪਣੇ ਰਿਸ਼ਤੇ ਪਿੱਛੇ ਰਹਿ ਜਾਂਦੇ ਹਾਂ। ਆਪਣੇ ਆਪ ਨੂੰ ਵੀ ਕਈ ਵਾਰ ਅਸੀਂ ਉੱਥੇ ਗਵਾ ਲੈਂਦੇ ਹਾਂ, ਐਕਚੁਅਲ ਦੇ ਵਿੱਚ ਅਸੀਂ ਕੀ ਹਾਂ, ਉੱਥੇ ਸਾਨੂੰ ਖੁਦ ਨੂੰ ਲੱਭਣਾ ਬੜਾ ਮੁਸ਼ਕਲ ਹੋ ਜਾਂਦਾ।
3: ਨਾਲੇ ਨਾ ਸੰਧੂ ਸਾਹਿਬ, ਫੀਲਿੰਗ ਦੀ ਜਿਹੜੀ ਵਿਅਕਤੀ ਹੈਗੀ ਨਾ, ਅਭਿਵਿਅਕਤੀ ਜਿਹਨੂੰ ਆਪਾਂ ਕਹਿੰਦੇ ਹਾਂ, ਸ਼ੋ ਕਰਨਾ, ਇਹ ਵੀਕਨੈਸ ਨਹੀਂ ਹੋਣੀ ਚਾਹੀਦੀ। ਬਹੁਤ ਕੁਝ ਬਦਲ ਰਿਹਾ ਵਾ, ਮਤਲਬ ਕਿਸੇ ਦੇ ਲਈ ਤੁਸੀਂ ਤੁਹਾਡਾ ਪਿਆਰ ਰਿਸਪੈਕਟ ਇਹਨੂੰ ਸਹਿਜ ਰੂਪ ਦੇ ਵਿੱਚ ਲੈਣਾ ਚਾਹੀਦਾ। ਔਰ ਬਹੁਤ ਚੀਜ਼ਾਂ ਅਸਹਿਜ ਹੋ ਗਈਆਂ ਹੈ ਜਿਹਦੇ ਕਰਕੇ ਸਾਡਾ ਇੱਕ ਮਾਇੰਡ ਸੈਟ ਬਦਲ ਗਿਆ, ਸਾਡਾ ਵਤੀਰਾ ਬਦਲ ਗਿਆ। ਅਸੀਂ ਜਿਵੇਂ ਕਿਸੇ ਤੇ ਟਰਸਟ ਕਰਨਾ
0: ਇੱਕ
3: ਨਾਰਮਲ ਹੈਬਿਟ ਹੋਣੀ ਚਾਹੀਦੀ ਹੈ, ਲੇਕਿਨ ਟਰਸਟ ਨਾ ਕਰਨਾ ਹੈਬਿਟ ਬਣ ਗਈ ਹੈ। ਟਰਸਟ ਕਰਨ ਦੇ ਲਈ ਅਸੀਂ ਕਾਰਨ ਲੱਭਦੇ ਪਏ ਹਾਂ।
0: ਅਸੀਂ ਤਾਂ ਰੋਜ਼ ਆਪਣੇ ਰਿਸ਼ਤਿਆਂ ਨੂੰ ਗਰੰਟੀਆਂ ਦਿੰਦੇ ਹਾਂ, ਹਾਲਾਂਕਿ ਰਿਸ਼ਤਿਆਂ ਦੇ ਵਿੱਚ ਇਹ ਚੀਜ਼ ਹੋਣੀ ਨਹੀਂ ਚਾਹੀਦੀ। ਅਸੀਂ ਤਾਂ ਰੋਜ਼ ਆਪਣੇ ਰਿਸ਼ਤਿਆਂ ਨੂੰ ਗਰੰਟੀਆਂ ਦਿੰਦੇ ਹਾਂ ਕਿ ਭਾਈ ਮੈਂ ਤੇਰਾ ਹਾਂ, ਅਹਿਸਾਸ ਕਰਾਉਣਾ ਪੈਂਦਾ ਅੱਜ ਕੱਲ੍ਹ ਰਿਸ਼ਤਿਆਂ ਨੂੰ, ਹਾਲਾਂਕਿ ਇਹ ਜ਼ਰੂਰਤ ਨਹੀਂ, ਪਰ ਅਸੀਂ ਸਾਨੂੰ ਇਹ ਚੀਜ਼ ਜਿਤਾਉਣੀ ਪੈਂਦੀ ਹੈ ਰੋਜ਼ ਕਿ ਭਾਈ ਮੈਂ ਤੇਰਾ ਹਾਂ, ਚਾਹੇ ਉਹ ਤੁਹਾਡਾ ਮੀਆਂ ਬੀਬੀ ਦਾ ਰਿਸ਼ਤਾ, ਚਾਹੇ ਪਿਓ ਪੁੱਤਰ ਦਾ ਰਿਸ਼ਤਾ ਆ, ਚਾਹੇ ਪਿਓ ਧੀ ਦਾ ਰਿਸ਼ਤਾ ਆ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਚੀਜ਼ ਵੀ ਸਾਨੂੰ ਇਸ ਤੇਜ਼ੀ ਦੇ ਵਿੱਚ ਅਸੀਂ ਇਹ ਚੀਜ਼ਾਂ ਗਵਾਈਆਂ ਨੇ ਔਰ ਬੜੀਆਂ ਚੀਜ਼ਾਂ ਅਪਣਾਈਆਂ ਵੀ ਨੇ। ਸੋ ਸੌਰਭ ਰਤਨ ਜੀ, ਬਹੁਤ ਪਿਆਰੀਆਂ ਗੱਲਾਂ ਕਰਦੇ ਹੋ, ਕਿਸ ਦਿਨ ਤੁਹਾਨੂੰ 9 ਤੋਂ 10 ਸ਼ਾਮ ਨੂੰ ਲੈ ਕੇ ਆਵਾਂਗੇ ਜੇ ਤੁਸੀਂ ਜਾਗਦੇ ਹੋਵੋਗੇ ਤਾਂ, ਕਿਉਂਕਿ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਤੁਸੀਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3337 ਜਿਹੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਔਰ ਬਈ ਗੱਲਾਂ ਬਾਤਾਂ ਬੜੀਆਂ ਖੂਬਸੂਰਤ ਹੋ ਰਹੀਆਂ ਔਰ ਨਾਲ ਦੀ ਨਾਲ ਹੋਰ ਵੀ ਬੜੇ ਸਾਰੇ ਸੁਨੇਹੇ ਦੇਣੇ ਆ। ਅੱਜ ਦੇ ਪਲਾਨ ਕੀ ਆ ਤੁਹਾਡੇ, ਅਤੇ ਸ਼ਾਇਰੀ ਕਿਉਂ ਨਹੀਂ ਕਰਦੇ ਤੁਸੀਂ ਆਪਣੇ ਸੱਜਣ ਮਿੱਤਰ ਨੂੰ ਜਦੋਂ ਤੁਸੀਂ ਮੈਸੇਜ ਕਰਦੇ ਹੋ ਗੁੱਡ ਮਾਰਨਿੰਗ ਦਾ ਯਾਰ ਅੰਦਰੋਂ? ਵੈਸੇ ਹਰ ਇਨਸਾਨ ਦੇ ਅੰਦਰ ਇੱਕ ਸ਼ਾਇਰ ਆ, ਤੁਹਾਨੂੰ ਪਤਾ। ਤੇਗ ਬਹਾਦਰ ਜੀ ਦੀ ਕਾਲ ਆ ਰਹੀ ਸੀ, 515-2-9691-5251, ਬਹੁਤ ਸਾਰੀਆਂ ਕਾਲਸ ਆ ਰਹੀ ਨੇ, ਗੱਲਬਾਤ ਜ਼ਰੂਰ ਕਰਾਂਗੇ। ਤੁਹਾਨੂੰ ਪਤਾ ਹਰ ਇਨਸਾਨ ਦੇ ਅੰਦਰ ਇੱਕ ਸ਼ਾਇਰ ਆ, ਪਰ ਉਹ ਕਈ ਆਪਣੇ ਸ਼ਾਇਰ ਨੂੰ ਜਗਾ ਦਿੰਦੇ ਆ ਅਤੇ ਕਈ ਕਹਿੰਦੇ ਕਿ ਬਈ ਲੈਟ ਦਮ ਸਲੀਪ, ਤੇਜ਼ੀ ਦੇ ਵਿੱਚ, ਜਿਵੇਂ ਸੌਰਭ ਰਤਨ ਜੀ ਕਹਿ ਕੇ ਗਏ ਨਾ ਕਿ ਅਸੀਂ ਭੱਜੀ ਜਾ ਰਹੇ ਹਾਂ, ਦੌੜੀ ਜਾ ਰਹੇ ਹਾਂ, ਤੇਜ਼ੀ ਫੜ ਲਈ ਆ, ਅਤੇ ਮੈਨੂੰ ਲੱਗਦਾ ਕਿ ਉਸ ਤੇਜ਼ੀ ਦੇ ਵਿੱਚ ਅਸੀਂ ਆਪਣੇ ਉਸ ਅਹਿਸਾਸ ਨੂੰ ਵੀ ਕਿਤੇ ਨਾ ਕਿਤੇ ਦਬਾ ਕੇ ਰੱਖ ਲਿਆ। 905-673-3337 ਐਨੀਵੇ ਫਰਾਈਡੇ ਆ ਅਤੇ ਥੋੜ੍ਹਾ ਜਿਹਾ ਮੂਡ ਆਪਾਂ ਚੱਕ ਕੇ ਰੱਖੀਏ ਕੰਮ।

0: ਸੋ ਤੁਹਾਨੂੰ ਫਰੈਸ਼ ਫੂਡ ਸੈਂਟਰ ਦਾ ਸੁਨੇਹਾ ਦੇ ਦਈਏ। ਵੀਕਐਂਡ ਆ ਗਿਆ ਬਈ, ਤੁਸੀਂ ਫਰੈਸ਼ ਫਰੈਸ਼ ਸਬਜ਼ੀਆਂ, ਫਰੈਸ਼ ਫਰੈਸ਼ ਫਰੂਟ ਔਰ ਗਰੋਸਰੀ ਦੀ ਸ਼ੋਪਿੰਗ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨਡੀ ਰੋਡ ਜ਼ਰੂਰ ਪਹੁੰਚਣਾ ਆ, ਔਰ ਕਰਕੇ ਲਿਆਓ ਫਿਰ ਸ਼ੋਪਿੰਗ ਤੁਸੀਂ। ਔਰ ਨਾਲ ਦੀ ਨਾਲ ਤੁਹਾਡੀ ਇੰਸ਼ੋਰੈਂਸ ਦੇ ਵਿੱਚ, ਤੁਸੀਂ ਆਟੋ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਤੁਹਾਡੀ ਬਹੁਤ ਸਾਰੀ ਸੇਵਿੰਗ ਕਰਵਾਈ ਸਾਡੇ ਨਾਲ। ਕਮਲ ਜੀ ਲਾਈਨ 'ਤੇ ਨੇ। ਕਮਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ?
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ।
0: ਸਤਿ ਸ਼੍ਰੀ ਅਕਾਲ ਜੀ।
1: ਅਗਰ ਕਿਸੇ ਨੂੰ ਵੀ ਕੋਈ ਵੀ ਕਮਰਸ਼ੀਅਲ ਲਾਈਕ ਟਰੱਕ ਜਾਂ ਕੋਈ ਵੈਨ, ਸਮਾਲ ਬਿਜ਼ਨਸ, ਆਟੋ ਜਾਂ ਹੋਮ ਦੀ ਇੰਸ਼ੋਰੈਂਸ ਚਾਹੀਦੀ ਆ ਤੇ ਸਾਡੇ ਕੋਲ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਆ। ਅਗਰ ਕੋਈ ਸਾਲ ਦਾ $500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰੇਗਾ ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਮੇਰਾ ਫੋਨ ਨੰਬਰ ਹੈਗਾ 6473944369, 6473944369। ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤੇ ਮੈਂ ਕਹਾਂਗੀ ਕਿ ਸੇਮ ਐਡਰੈਸ ਤੇ ਅਗਰ ਤੁਹਾਡੇ ਕੋਲ ਮਲਟੀਪਲ ਕਾਰਜ਼ ਹੈਗੀਆਂ ਨੇ ਤੇ ਘਰ ਵੀ ਹੈਗਾ ਤੇ ਉਹ ਇਕੱਠਾ ਆਲ ਟੂਗੈਦਰ ਇੱਕ ਕੰਪਨੀ ਤੋਂ ਇੰਸ਼ੋਰਡ ਕਰਵਾਓ ਤਾਂ ਜੋ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ ਜੋ ਕਿ 25% ਹੁੰਦਾ ਤੇ ਮਲਟੀ ਲਾਈਨ ਡਿਸਕਾਊਂਟ ਜੋ ਕਿ 15-20% ਹੁੰਦਾ ਹੈਗਾ। ਅਗਰ ਤੁਸੀਂ ਗੁੱਡ ਡਰਾਈਵਰ ਹੋ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ ਕਰਕੇ 10% ਡਿਸਕਾਊਂਟ ਰਾਈਟ ਅਵੇ ਲੈ ਸਕਦੇ ਹੋ ਤੇ ਰਿਨਿਊਅਲ ਤੇ ਤੁਹਾਨੂੰ ਅਪ ਟੂ 25% ਡਿਸਕਾਊਂਟ ਵੀ ਮਿਲ ਸਕਦਾ। ਸੋ ਅਗਰ ਕੋਈ ਵੀ ਲਿਸਨਰ ਆਪਣੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਤੇ $500 to $1,000 ਤੱਕ ਦੀ ਸੇਵਿੰਗ ਕਰਨੀ ਚਾਹੁੰਦਾ ਜਾਂ ਕਿਸੇ ਨੂੰ ਕੋਈ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਫੋਨ ਨੰਬਰ ਅਗੇਨ ਹੈਗਾ 6473944369, 6473944369। ਥੈਂਕ ਯੂ ਫੋਰ ਯੋਰ ਟਾਈਮ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਨਾਲ ਦੀ ਨਾਲ ਅਸੀਂ ਇੱਕ ਵਾਰ ਫੇਰ ਦੱਸੀਏ ਕਿ ਤੁਸੀਂ ਜੇ ਆਪਣੀ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਇਹਨਾਂ ਕੋਲ ਨਾ ਗਰੁੱਪ ਡਿਸਕਾਊਂਟ, ਬੰਡਲ ਡਿਸਕਾਊਂਟ ਆਏ ਹੋਏ ਨੇ। ਸੋ ਆਟੋ ਇੰਸ਼ੋਰੈਂਸ ਨੇ ਤਾਂ ਪਹਿਲਾਂ ਹੀ ਨੱਕ 'ਚ ਦਮ ਕੀਤਾ ਹੋਇਆ, ਤੁਸੀਂ ਇਹਨਾਂ ਨੂੰ ਕਾਲ ਕਰ ਲਓ। ਦੇਖੋ ਤੁਹਾਡੀ $1,000 ਦੀ ਸਾਲਾਂ ਦੇ ਵਿੱਚ ਸੇਵਿੰਗ ਕਰਾ ਕੇ ਦੇਣਗੇ। ਤੁਸੀਂ ਹੁਣ ਤੱਕ ਕਿੰਨੇ ਕੁ ਪਰਿਵਾਰਾਂ ਦੀ ਸੇਵਿੰਗ ਕਰਵਾ ਕੇ ਦਿੱਤੀ ਹੈ ਜੀ? ਜੇ ਆਪਾਂ ਬੰਡਲ ਡਿਸਕਾਊਂਟ ਦੀ ਗੱਲ ਕਰੀਏ, ਮੰਨ ਲਓ ਕਿਸੇ ਦੀ 5,000 ਸਾਲ ਦੀ ਇੰਸ਼ੋਰੈਂਸ ਬਣੀ ਤੇ ਕੀ ਤੁਸੀਂ ਕਿੰਨਾ ਕੁ ਐਸਟੀਮੇਟ ਜੇ ਆਪਾਂ ਦਈਏ, ਡਿਪੈਂਡ ਔਨ ਆਈ ਨੋ ਕਿ ਉਹਦੀ ਹਿਸਟਰੀ ਦੇ ਉੱਪਰ ਵੀ ਡਿਪੈਂਡ ਕਰਦਾ, ਪਰ ਮੈਕਸੀਮਮ ਤੁਸੀਂ ਕਿੰਨੀ ਕੁ ਸੇਵਿੰਗ ਕਰਵਾ ਸਕਦੇ ਹੋ?
1: ਜਿਵੇਂ ਰੀਸੈਂਟਲੀ ਦੋ ਕੁ ਫੈਮਲੀਆਂ ਦੀ ਏਦਾਂ ਹੋਇਆ ਜਿਵੇਂ ਕਿ ਉਹਨਾਂ ਦੀ ਸਾਲ ਦੀ 5,000 ਬਣਦੀ ਸੀ, ਆਪਾਂ ਉਹਨੂੰ 3200 ਤੇ ਲੈ ਕੇ ਆਉਂਦਾ ਹੈਗਾ। ਸੋ ਐਵਰੀ ਵੀਕ ਜੇ ਆਪਾਂ ਕਹੀਏ ਤਾਂ 3-4 ਫੈਮਲੀਆਂ ਦੀ ਆਪਾਂ 1,000 ਤੋਂ ਜ਼ਿਆਦਾ ਆਪਾਂ ਕਰਵਾ ਕੇ ਦਿੱਤੀ ਹੈਗੀ ਹੈ।
0: ਆਪਾਂ ਕਹਿ ਸਕਦੇ ਹਾਂ ਕਿ ਥਾਊਜ਼ੰਡਸ ਆਫ ਡਾਲਰ ਦੀ ਤੁਹਾਡੀ ਸੇਵਿੰਗ ਕਰਵਾ ਕੇ ਅਸੀਂ ਦੇ ਸਕਦੇ ਹਾਂ। ਉਹਦੇ ਲਈ ਕਾਲ ਕਰਨੀ ਪੈਣੀ ਆ 6473944369, 6473944369 ਤੇ। ਆਪਣਾ ਇੱਕ ਵਾਰ ਨੰਬਰ ਫਿਰ ਅਨਾਊਂਸ ਕਰ ਦਿਓ ਜੀ।
1: 6473944369, 6473944369।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।

0: ਆਸ਼ਕੀ ਕੀ ਬਾਤ ਹੈ।
1: ਅੱਛਾ ਦੇਖੋ ਸ਼ਾਇਰੀ ਦੇ ਵਿੱਚੋਂ ਆਸ਼ਕੀ ਉਪਜਦੀ ਹੈ। ਸੋ ਆਸ਼ਕੀ ਜ਼ਰੂਰੀ ਨਹੀਂ ਕਿ ਤੁਸੀਂ ਮਹਿਬੂਬ ਨਾਲ ਕਰਨੀ ਹੈ, ਆਸ਼ਕੀ ਆਪਣੇ ਵਤਨ ਨਾਲ ਵੀ ਕੀਤੀ ਜਾ ਸਕਦੀ ਹੈ, ਆਪਣੇ ਦੇਸ਼ ਨਾਲ, ਆਪਣੀ ਮਿੱਟੀ ਨਾਲ, ਆਪਣੇ ਪੰਜਾਬ ਨਾਲ ਵੀ ਕੀਤੀ ਜਾ ਸਕਦੀ ਆ। ਅਤੇ ਉਹ ਆਸ਼ਕੀ ਦੀ ਮਿਸਾਲ ਸ਼ਹੀਦੇ ਆਜ਼ਮ ਊਧਮ ਸਿੰਘ, ਜਿਨ੍ਹਾਂ ਨੇ ਜਾ ਕੇ ਅਡਵਾਇਰ ਨੂੰ ਹਿੱਕ 'ਚ ਗੋਲੀ ਮਾਰ ਕੇ ਬਦਲਾ ਲਿਆ। ਸੋ ਅੱਜ ਉਹਨਾਂ ਦੀ ਅਸੀਂ ਸ਼ਹੀਦੀ ਨੂੰ ਪ੍ਰਣਾਮ ਕਰਦੇ
2: ਹਾਂ।
1: ਉਹ ਵੀ ਆਸ਼ਕੀ ਆ, ਅਸਲੀ ਆਸ਼ਕੀ ਉਹੀ ਆ।

0: ਅਰੇ ਤੁਹਾਡੀ ਆਵਾਜ਼ ਬੜੀ ਚਿਰਾਂ ਬਾਅਦ ਸੁਣਨ ਨੂੰ ਮਿਲੀ ਆ।
1: ਮੈਂ ਕਿਹਾ ਮੈਂ ਵੀ ਲਿਖਿਆ ਹੀ ਕੁਛ ਬਰੋਲੇ ਤੇ ਲਿਖਿਆ ਸੀ, ਅੱਜ ਤੱਕ ਕਿਸੇ ਨੇ ਬਰੋਲੇ ਤੇ ਲਿਖਿਆ ਹੀ ਨਹੀਂ।
0: ਮੈਂ ਕਿਹਾ ਨਾ ਹੋਣ ਦਿਓ ਫਿਰ।
1: ਅੱਦਾ ਤੂੰ ਸੱਜਣਾ ਵਿੱਚ ਹੋਵਾਂ ਦੇ ਕਦੇ ਬਣ ਬਰੂਆ ਆਇਆ ਕਰ, ਜਿਸ ਵਿਹੜੇ ਮਾਂ ਮੇਰੀ ਰਹਿੰਦੀ ਹੈ ਉਸ ਵਿਹੜੇ ਗੇੜੀ ਲਾਇਆ ਕਰ, ਚੁੱਕ ਕੇ ਮਿੱਟੀ ਉਹਦੇ ਕਦਮਾਂ ਦੀ ਫਿਰ ਵਿੱਚ ਕਨੇਡਾ ਲਿਆਇਆ ਕਰ, ਫਿਰ ਦੱਸ ਕੇ ਹਾਲ ਨਿਮਾਣੀ ਦਾ ਮੁੜ ਵਤਨੀ ਵਾਪਸ
0: ਜਾਇਆ ਕਰ। ਆਏ ਹਾਏ ਕੀ ਬਾਤ, ਬਹੁਤ ਖੂਬ ਲਿਖਿਆ। 905-673-33-37 ਯਾਰ, ਸ਼ਾਇਰਾਂ ਦੇ ਜਜ਼ਬਾਤ ਵੀ ਵੱਖਰੇ ਹੁੰਦੇ ਆ।
2: ਫਿਰ ਕੀ ਤੂੰ ਭਰੀਏ ਨੀ ਮੇਰੇ ਕਹੇ ਤੇ, ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਗੀ।

0: ਕਿਹਾ ਬਾਤ ਆ, 905-673-3337 ਸੁਣ ਰਹੇ ਪੰਜਾਬੀ ਲੈਣਾ ਪ੍ਰਭ ਸੰਧੂ ਦੇ ਨਾਲ ਜੀ। ਸਰ ਸਤਿ ਸ਼੍ਰੀ ਅਕਾਲ ਸੁਰਿੰਦਰ ਸਰ, ਤੁਸੀਂ ਆਉਣਾ ਜੀ।
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਸਰ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਮੁਹੱਬਤ ਮੇਰਾ। ਹੁਣ ਮੈਂ ਰਹਿ ਨੀ ਪਾਇਆ, ਮਾਫ਼ ਕਰਨਾ, ਮੈਂ ਰਹਿ ਨੀ ਪਾਇਆ ਇੰਨੇ। ਹਾਏ ਹਾਏ, ਜ਼ਰੂਰ ਮੈਂ ਕੋਸ਼ਿਸ਼ ਕਰਦਾ ਕਿ ਮੈਂ ਚੁੱਪ ਕਰਕੇ ਗਾਵਾਂ ਮੂੰਹ ਦੇ ਵਿੱਚ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।

905-6339-056-7337 ਨਾਲ ਦੀ ਨਾਲ ਤੁਹਾਨੂੰ ਨਿਊ ਹਾਈਟਸ ਕਿਚਨ ਦਾ ਸੁਨੇਹਾ ਦੇ ਦਈਏ। ਤੁਸੀਂ ਜੇ ਆਪਣੇ ਘਰ ਦੀ ਕਿਚਨ ਨੂੰ ਨਵਾਂ ਬਣਾਉਣਾ, ਚਮਕਦਾਰ ਬਣਾਉਣਾ ਆ, ਰੈਨੋਵੇਸ਼ਨ ਕਰਾਉਣ ਦਾ ਸੋਚ ਰਹੇ ਹੋ ਤਾਂ ਤੁਸੀਂ ਨਿਊ ਹਾਈਟ ਕਿਚਨਸ ਨੂੰ ਯਾਦ ਰੱਖੋ। 416-859-1920 4168591920 ਨਿਊ ਹਾਈਟ ਕਿਚਨਸ।

0: ਪ੍ਰੋਪਰਟੀ ਦੇ ਲਈ ਵਧੀਆ ਇੱਕ ਮੈਂਟੇਨੈਂਸ ਕੰਪਨੀ ਨੂੰ ਤੁਸੀਂ ਹਾਇਰ ਕਰਨਾ ਚਾਹੁੰਦੇ ਹੋ ਲੈਂਡਸਕੇਪਿੰਗ ਵਾਸਤੇ ਅਤੇ ਸੀਜ਼ਨਲ ਕਲੀਨਅਪਸ ਦੇ ਵਾਸਤੇ 437-655-1984 SS ਲੋਨ ਕੇਅਰ। ਜੀ ਸਤਿ ਸ਼੍ਰੀ ਅਕਾਲ ਆਕਾਸ਼ਦੀਪ ਜੀ, ਤੁਸੀਂ ਆਉਣੇ ਰੁਕੀ ਹਾਲ ਚਾਲ?
1: ਹਾਂਜੀ ਵਧੀਆ ਜੀ, ਤੁਸੀਂ ਦੱਸੋ ਠੀਕ ਠਾਕ?
0: ਚੜ੍ਹਦੀ ਕਲਾ ਜੀ, ਆਲ ਗੁੱਡ ਆਲਵੇਜ਼ ਚੜ੍ਹਦੀ ਕਲਾ।
1: ਹਾਂਜੀ, ਇੱਕ ਸ਼ਾਇਰੀ ਮੈਂ ਵੀ ਸੁਣਾਉਣਾ ਚਾਹੁੰਦਾ ਬਾਈ।
0: ਅੱਜ ਸਰ ਅੱਜ ਅੱਜ
1: ਹਾਂਜੀ, ਕਹਿੰਦਾ ਉਹ ਕੀ ਹੈ ਹੁਣ ਕਿਸ ਹਾਲ ਚ ਹੈ, ਉਹ ਕੀ ਹੈ ਹੁਣ ਕਿਸ ਹਾਲ ਚ ਹੈ, ਇਸ ਪਲ ਦੀ ਖ਼ਬਰ ਸਾਰਨੀ ਮੈਨੂੰ, ਕੀ ਸੀ ਉਦੋਂ ਕਿਸ ਹਾਲ ਚ ਸੀ, ਪਲ ਪਲ ਦੇ ਅਸੀਂ ਜਾਣਕਾਰ ਰਹੇ ਹਾਂ ਕਿ ਹੁਣ ਦਿਲ ਦੇ ਦਰਵਾਜ਼ੇ ਬੰਦ ਨੇ ਸਾਡੇ, ਦਿਲ ਦੇ ਦਰਵਾਜ਼ੇ ਬੰਦ ਨੇ ਸਾਡੇ, ਕਦੇ ਅਸੀਂ ਵੀ ਦਿਲਦਾਰ ਰਹੇ ਹਾਂ।
0: ਆਏ ਹਾਏ, ਕੀ ਬਾਤ ਆ, ਬਹੁਤ ਖੂਬਸੂਰਤ। ਤੁਸੀਂ ਆਪ ਲਿਖਿਆ ਹੈ?
1: ਹਾਂਜੀ ਮੈਂ ਆਪ ਲਿਖਦਾ ਜੀ, ਮੈਂ ਪਾਉਣਾ ਵੀ ਇੰਸਟਾਗ੍ਰਾਮ ਤੇ ਪਾਉਣਾ।
0: ਓ ਵੈਰੀ ਗੁੱਡ, ਫਿਰ ਤੁਸੀਂ ਮੈਨੂੰ ਸ਼ੇਅਰ ਕਰਿਆ ਕਰੋ ਯਾਰ, ਰੇਡੀਓ ਉਡਾਨ ਇੰਸਟਾਗ੍ਰਾਮ ਤੇ ਨਾ, ਤੇ ਤੁਸੀਂ ਫਿਰ ਮੇਰੇ ਨਾਲ ਕਰੋ। ਆਪਾਂ ਤਾਂ ਚਾਹੁੰਦੇ ਹਾਂ ਕਿ ਐਸੀਆਂ ਖੂਬਸੂਰਤ ਜਿਹੜੀਆਂ ਲਿਖਣ ਵਾਲੀਆਂ ਕਲਮਾਂ, ਅਸੀਂ ਨਾ ਇੱਕ ਆਪਾਂ ਪਲਾਨ ਕਰ ਰਹੇ ਹਾਂ ਕੁਛ ਜਿਹੜੇ ਲਿਖਣ ਵਾਲੇ ਸ਼ਾਇਰ ਆ ਉਹਨਾਂ ਵਾਸਤੇ ਨਾ ਕੁਛ
1: ਆਪਾਂ। ਰੇਡੀਓ ਉਡਾਨ
0: ਜੀ, ਰੇਡੀਓ ਉਡਾਨ ਤੇ ਆਰਜੇ ਪ੍ਰਭ ਸੰਧੂ ਤੁਸੀਂ ਕਰਕੇ ਮੇਰਾ ਇੰਸਟਾਗ੍ਰਾਮ ਤੇ ਪੇਜ ਆ, ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ। ਸੋ ਆਪਾਂ ਤੁਹਾਡੀਆਂ ਸਟੋਰੀਆਂ ਵਗੈਰਾ ਮੈਂਸ਼ਨ ਕਰਿਆ ਕਰਾਂਗੇ। ਸੋ ਬਹੁਤ ਸਾਰੇ ਪਿਆਰੇ ਦੋਸਤ ਸੱਜਣ ਸਾਡੇ ਨਾਲ ਜੁੜੇ ਹੋਏ ਨੇ, ਸੋ ਕਿਤੇ ਨਾ ਕਿਤੇ ਤੁਹਾਨੂੰ ਵੀ ਉਡਾਨ ਮਿਲ ਜਾਣੀ ਹੈ। ਬਹੁਤ ਸ਼ੁਕਰੀਆ,
1: ਥੈਂਕ ਯੂ ਸੋ ਮਚ ਸਰ,
0: ਬਹੁਤ ਸ਼ੁਕਰੀਆ। 9056773333 ਬੈਟੀ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਕੁਰਬਾਨੀ ਵਾਲੇ ਮੁਲਕ ਤੋਂ ਬੋਰਡ ਹੋ ਕੇ ਆਏ ਆ ਤੇ ਅਸੀਂ ਉਹਨਾਂ ਦੇ ਕਹਿਣ ਤੇ ਚੱਲਦੇ ਆ, ਤੇ ਜਦੋਂ ਕਿਤੇ ਮੈਂ ਫੀਲ ਡਾਊਨ ਕਰਦੀ ਨਾ, ਮੈਂ ਸ਼ਹੀਦੇ ਆਦਮ ਸਿੰਘ ਦੀ ਮੂਵੀ, ਭਗਤ ਸਿੰਘ ਦੀ ਮੂਵੀ ਦੇਖ ਦਿੰਦੀ ਆ, ਸੇ ਮੈਂ ਸ਼ੇਰਨੀ ਬਣ ਜਾਂਦੀ ਆ।
0: ਕੀ ਬਾਤ ਹੈ ਜੀ, ਅਰ ਸਾਨੂੰ ਮੈਨੂੰ ਲੱਗਦਾ ਕਿ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਜੇ ਕਿਤੇ ਵੱਲ ਆ ਜੇ ਨਾ, ਤੇ ਉਹਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਫੇਰ ਅਸਲ ਚ ਪੈਂਦਾ।
2: ਹਾਂਜੀ ਹਾਂਜੀ, ਤੇ ਇਹ ਸਾਨੂੰ ਕਰਨਾ ਪੈਣਾ ਆ। ਕੈਨੇਡਾ ਦੇ ਵਿੱਚ ਸਾਨੂੰ ਲੇਬਲ ਕਰ ਦਿੱਤਾ ਗਿਆ ਆ ਸਟੂਡੈਂਟਾਂ ਨੂੰ ਕਹਿ ਕਹਿ ਕੇ। ਮੈਨੂੰ ਮੇਰਾ ਬਲੱਡ ਬੋਇਲ ਹੁੰਦਾ ਜਦੋਂ ਕੋਈ ਸਟੂਡੈਂਟਸ ਨੂੰ ਮਾੜਾ ਕਹਿੰਦੇ ਆ। ਇਸ ਕੰਟਰੀ ਨੂੰ ਸਟੂਡੈਂਟਾਂ ਦੇ ਕਰਕੇ ਇਕਾਨਮੀ ਬਹੁਤ ਵਧੀਆ ਰੱਖੀ ਆ ਸਟੂਡੈਂਟਾਂ ਨੇ। ਕੁਛ ਹੈਗੇ ਜਿਹੜੇ ਨਹੀਂ ਗੁੱਡ ਹੈਗੇ, ਉਹਨਾਂ ਨੂੰ ਤੁਸੀਂ ਆਪ ਅਕਲ ਦਿਓ, ਕਹੋ ਵੀ ਬੇਟਾ ਏਦਾਂ ਨੀ ਕਰਨਾ। ਮੈਂ ਜਦੋਂ ਕਿਤੇ ਬੱਚਾ ਕੋਈ ਗਲਤ ਦੇਖਦੀ ਉਹਨਾਂ ਨੂੰ ਕਹਿੰਦੀ ਆ। ਮੈਂ ਤੁਹਾਨੂੰ ਥੋੜੀ ਜਿਹੀ ਸਟੋਰੀ ਦੱਸਣੀ ਆ ਇੱਕ ਦਿਨ ਦੀ। ਮੈਂ ਇੱਕ ਪਲਾਜ਼ੇ ਚ ਗਈ ਕਿਸੇ ਨੂੰ ਮੀਟ ਕਰਨਾ ਸੀ ਦਿੱਲਣ ਲਈ, ਤੇ ਉਹ ਸੇਫ ਸਟੋਰ ਆ ਉੱਥੇ ਪਲਾਜ਼ੇ ਦੇ ਵਿੱਚ। ਉੱਥੋਂ ਦੋ ਸਟੂਡੈਂਟ ਨਿਕਲੇ ਯੰਗ ਬੱਚੇ, ਤੇ ਮੈਂ ਕਾਰ ਚ ਬੈਠੀ ਦੇਖ ਰਹੀ, ਜਦੋਂ ਅੰਦਰ ਗਿਆ ਮੈਂ ਬੈਠੀ ਦੇਖਦੀ ਰਹੀ, ਜਦੋਂ ਬਾਹਰ ਆਏ ਨਾ ਉਹੀ ਡੋਰ ਖੋਲੀ ਬੈਠਣ ਲਈ। ਮੈਂ ਉਹਨਾਂ ਨੂੰ ਕਿਹਾ ਬੇਟਾ ਤੁਸੀਂ ਆ ਕਿਹੜੇ ਸਟੋਰ ਚ ਜਾ ਕੇ ਆਏ ਆ? ਕਹਿੰਦੇ ਇਹ ਸੇਫ ਆ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦੇ ਇਹ ਹੈਗਾ ਨਾ ਇਲੈਕਟ੍ਰਿਕ ਸਮੋਕ ਆ। ਤੇ ਮੈਂ ਕਿਹਾ ਪੁੱਤ ਆਪਾਂ ਇੰਡੀਆ ਤੋਂ ਇੱਥੇ ਆ ਨਾ ਕੰਮ ਕਰਨ ਆਏ ਆ, ਇੱਥੇ ਵਧੀਆ ਜ਼ਿੰਦਗੀ ਲੈ ਆਏ ਆ, ਬੇਟੇ ਆਹ ਕੰਮ ਨਾ ਕਰੋ ਤੁਸੀਂ, ਹਨਾ। ਤੇ ਕਹਿੰਦੇ ਆਂਟੀ ਅਸੀਂ ਆਪਣੇ ਲੈ ਨਹੀਂ, ਅਸੀਂ ਕੋਈ ਕੰਮ ਆਇਆ ਸਾਡਾ ਸੁਪਰਵਾਈਜ਼ਰ ਉਹਨੂੰ ਲਿਜਾ ਕੇ ਦਿੰਦੇ। ਮੈਂ ਕਿਹਾ ਪੁੱਤ ਜਿਹੜੀ ਚੀਜ਼ ਆਪਣੇ ਲੈ ਨਹੀਂ ਚੰਗੀ ਨਾ, ਉਹ ਕਿਸੇ ਨੂੰ ਵੀ ਨਹੀਂ ਦੇਣੀ। ਸਾਨੂੰ ਕੰਮ ਚਾਹੀਦਾ, ਮੈਂ ਤੁਹਾਨੂੰ ਕੰਮ ਦਵਾਉਣੀ ਆ ਜਿੱਦਾਂ ਦਾ ਸਾਨੂੰ ਚਾਹੀਦਾ ਆ।
0: ਜੀ ਬਹੁਤ ਸ਼ੁਕਰੀਆ ਬੈਟੀ ਜੀ, ਬਹੁਤ ਸ਼ੁਕਰੀਆ, ਬਹੁਤ ਚੰਗੀ ਗੱਲ ਆ, ਬਹੁਤ ਸੋਹਣੀ ਗੱਲ ਆ। ਔਰ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਸਾਡੇ ਸਟੂਡੈਂਟਸ ਛੋਟੇ ਭੈਣ ਭਰਾ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ। ਔਰ ਪੰਜੇ ਉਂਗਲਾਂ ਬਰਾਬਰ ਨਹੀਂ, ਚਲੋ ਜੇ ਪੰਜੇ ਸਾਰੇ ਇੱਥੇ ਪੁਰਾਣੇ ਆਏ ਵੀ ਸਹੀ ਨਹੀਂ ਆ, ਔਰ ਸਾਰੇ ਇੱਥੇ ਨਵੇਂ ਆਏ ਵੀ ਸਹੀ ਨਹੀਂ ਆ। ਇਹ ਕੁਛ ਕੁ ਇੱਕ ਦੁੱਖੇ ਹੁੰਦੇ ਆ, ਉਹ ਵੀ ਸਾਡੇ ਹੀ ਭਰਾ ਆ। ਸੋ ਉਹਨਾਂ ਨੂੰ ਸਮਝਾਓ, ਜੇ ਨਹੀਂ ਸਮਝਦੇ ਤਾਂ ਪਾਓ ਉਹਨੂੰ ਉਹਨਾਂ ਦੇ ਹਾਲ 'ਤੇ ਛੱਡ ਦਿਓ। ਪਰ ਇਹਨਾਂ ਦਾ ਇਹ ਮਤਲਬ ਨਹੀਂ ਕਿ ਨਵੇਂ ਆਏ ਗਲਤ ਆ ਜਾਂ ਪੁਰਾਣੇ ਗਲਤ ਆ। ਸਾਰੇ ਆਪਾਂ ਇੱਕੋ ਆਪਣੀ ਆਪਣੀ ਕਮਿਊਨਿਟੀ ਨੂੰ ਸਪੋਰਟ ਕਰੀਏ, ਨਾ ਕਿ ਉਹਨਾਂ 'ਚ ਨੁਕਸ ਕੱਢੀਏ। ਬਹੁਤ ਸ਼ੁਕਰੀਆ ਜੀ, ਬਹੁਤ ਸੋਹਣਾ ਮੈਸੇਜ ਤੁਹਾਡਾ।
2: ਜ਼ਰੂਰ ਮੈਂ ਤੁਹਾਨੂੰ ਇੱਕ ਹੋਰ ਕਹਿਣੀ ਆ
0: ਜੀ,
2: ਜਿਹੜੇ ਵਿਆਹ ਕਰਾ ਕੇ ਆਉਂਦੇ ਆ ਨਾ, ਆ ਕੇ ਆਪਣਾ ਕੈਨੇਡਾ ਲੈ ਲੈਂਦੇ ਆ, ਦੋ ਦੋ ਬੱਚੇ ਜੰਮ ਕੇ ਮੂਮੈਂਟ ਨੂੰ ਦੇ ਜਾਂਦੇ ਆ, ਕੋਈ ਸਪੋਰਟ ਨਹੀਂ ਕਰਦੇ, ਉਹ ਸਾਡੇ ਸਭ ਤੋਂ ਵੱਡਾ ਕਲੰਕ ਆ। ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਨਾ ਉਹ ਖਤਮ ਹੋ ਰਹੀ ਆ
0: ਜੀ। ਬਹੁਤ ਸ਼ੁਕਰੀਆ,
2: ਹਾਂਜੀ
0: ਬਹੁਤ ਸ਼ੁਕਰੀਆ।
2: ਇਸ ਕਰਕੇ ਬਹੁਤ ਉਹ ਫੈਮਿਲੀ ਜਿਹੜੇ ਆਏ ਵਿਆਹ ਕਰਾ ਕੇ, ਉਹ ਵੀ ਬਹੁਤ ਗਲਤ ਕੰਮ ਕਰਦੇ, ਜੇ ਉਹਨਾਂ ਨੂੰ ਇੰਡੀਆ ਕੱਢਿਆ ਜਾਵੇ ਫਿਰ ਤਾਂ ਮੁਲਕ ਖਾਲੀ ਹੋ ਜਾਊਗਾ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3333 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਪਈ ਕੀ ਹੋ ਗਿਆ? 9056733337 ਸਾਡਾ
3: ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਕਿਸੇ ਨੇ ਵੀ ਅੱਗੇ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।

0: ਕਿਆ ਬਾਤ ਆ, ਬਿਲਕੁਲ ਜੀ, ਸਾਡੇ ਡਰਾਈਵਰ ਵੀਰਾਂ ਨੂੰ ਸਲੂਟ ਆ, ਸਲਾਮ ਆ। ਔਰ ਕਿੱਦਾਂ ਦੇ ਹੁੰਦੇ ਆ, ਬਹੁਤ ਪਿਆਰੇ ਇਨਸਾਨ ਹੁੰਦੇ ਆ। ਮੈਂ ਤਾਂ ਸਾਰੇ ਮੇਰੇ ਯਾਰ ਦੋਸਤ ਜੀ ਟਰੱਕਾਂ ਵਾਲੇ, ਔਰ ਬਹੁਤ ਦਿਲਦਾਰ ਹੁੰਦੇ ਆ ਟਰੱਕਾਂ ਵਾਲੇ ਸੱਜਣ ਮਿੱਤਰ ਜੀ। ਸਤਿੰਦਰ ਮਾਨ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਹੈ ਜੀ?
0: ਚੜ੍ਹਦੀ ਕਲਾ ਸਰ, ਮੈਨੂੰ ਵੀ ਪਤਾ ਨੀ ਲੱਗਿਆ ਕਿ ਅੱਜ ਮੈਂ ਗੱਲਾਂ ਬਾਤਾਂ ਕਰੀਏ। ਸੋ ਟੌਪਿਕ ਤਾਂ ਮੈਂ ਇਹ ਰੱਖਿਆ ਸੀਗਾ, ਪਰ ਹੁਣ ਟੌਪਿਕ ਦਾ ਸਮਾਂ ਨੀ ਰਹਿ ਗਿਆ, 4 ਮਿੰਟ ਰਹਿ ਗਿਆ। ਮੈਂ ਇਹ ਸੋਚ ਰਿਹਾ ਸੀ ਕਿ ਅੱਜ ਕੱਲ੍ਹ ਆਪਾਂ ਸ਼ਾਇਰੀ ਨੀ ਲਿਖਦੇ ਗੇ, ਜਦੋਂ ਆਪਣੇ ਸੱਜਣ ਮਿੱਤਰ ਸੱਜਣਾ ਪਿਆਰਿਆਂ ਨੂੰ ਬੰਦ ਹੀ ਕਰਤੀ ਆਪਾਂ ਲਿਖਣੀ।
1: ਸਹੀ ਗੱਲ ਹੈ ਜੀ, ਮੈਂ ਕਈ ਵਾਰੀ ਸੋਚਦੀ ਹਾਂ ਵੀ ਕਾਪੀ ਪੈਨ ਲੈ ਕੇ ਕੋਲੇ ਰੱਖ ਲਈਏ ਵੀ ਲਿਖਿਆ ਕਰੀਏ ਕੁਛ, ਪਰ ਦਿਮਾਗ 'ਚ ਕੁਛ ਔੜਦਾ ਹੀ ਨਹੀਂ। ਤੇ ਜਦੋਂ ਕੋਈ ਗਾਣਾ ਸੁਣ ਲੈਂਦੇ ਆ ਨਾ, ਜਿਵੇਂ ਸਤਿੰਦਰ ਸਰਤਾਜ ਦੇ ਗਾਣੇ ਸੁਣਦੇ ਆ, ਉਹ ਲੱਗਦਾ ਵੀ ਯਾਰ ਉਹ ਬੰਦੇ ਨੇ ਕਿੱਦਾਂ ਗੱਲਾਂ ਬਾਤਾਂ ਸਾਰੀਆਂ ਗਾਣੇ।
0: ਤੇ ਮਾਨ ਸਾਹਿਬ ਮਾਫ ਕਰਨਾ, ਮੈਂ ਤੁਹਾਨੂੰ ਟੋਕਦਾ, ਤੁਹਾਡੇ ਅੰਦਰ ਇੱਕ ਸ਼ਾਇਰ ਆ ਬਹੁਤ ਖੂਬਸੂਰਤ, ਪਰ ਆਪਾਂ ਉਹਨੂੰ ਦਬਾਇਆ ਹੋਇਆ ਆ ਮਜਬੂਰੀਆਂ 'ਚ, ਪਰੇਸ਼ਾਨੀਆਂ 'ਚ, ਟੈਨਸ਼ਨਾਂ ਦੇ ਵਿੱਚ, ਉਹਨੂੰ ਕੱਢੋ, ਹਲਾਓ। ਕਿਸੇ ਦਿਨ ਹੁਣ ਵੀਕਐਂਡ ਆ, ਹੁਣ ਹਲਕਾ ਜਿਹਾ ਪਾਓ, ਕੋ 30 ਕਿਮੈਲ ਦਾ ਵੇਖੀ ਜਾਗਦਾ।
1: ਬਾਕੀ ਉਧਮ ਸਿੰਘ ਜੀ ਵੀ ਅੱਜ
0: ਜੀ, ਬਿਲਕੁਲ ਜੀ,
1: ਉਹਨਾਂ ਨੂੰ ਪ੍ਰਣਾਮ ਹੈ,
0: ਪ੍ਰਣਾਮ ਹੈ ਬਿਲਕੁਲ ਜੀ। ਔਰ ਸਾਨੂੰ ਔਰ ਨਾਲ ਦੀ ਨਾਲ ਇਹ ਵੀ ਸੋਚਣਾ ਚਾਹੀਦਾ ਕਿ ਅਸੀਂ ਉਹਨਾਂ ਜੋ ਸਾਨੂੰ ਉਹ ਇੱਕ ਦੇਸ਼ ਦੀ ਵਾਗਡੋਰ ਫੜਾ ਗਿਆ, ਕੀ ਅਸੀਂ ਉਹ ਵਾਗਡੋਰ ਸੰਭਾਲੀ ਹੋਈ ਆ, ਬਸ ਇਹਨਾਂ ਕੇ ਅਹਿਸਾਸ ਰੱਖੀਏ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਬਈ ਗੱਲਾਂ ਬਾਤਾਂ ਕੀਤੀਆਂ, ਬਹੁਤ ਮਜ਼ਾ ਆਇਆ। ਸੋ 905-673-3337 ਸਮਾਂ ਬਹੁਤ ਸੀਮਤ ਆ, ਔਰ ਉਹਦੇ ਵਿੱਚ ਇੱਕ ਖੂਬਸੂਰਤ ਮੈਸੇਜ ਤੁਹਾਨੂੰ ਦੇਣਾ। ਹਾਏ ਹਾਏ,

0: ਰਾਜਿਆਂ ਦੇ
1: ਅੱਛਾ ਮੈਂ ਨਾ ਜਦੋਂ ਚੰਗਾ ਮਿਊਜ਼ਿਕ ਹੋਵੇ ਨਾ ਉਦੋਂ ਰਿਹਾ ਹੀ ਨਹੀਂ ਜਾਂਦਾ। ਬਾਈ ਜੀ ਕਹਿੰਦੇ ਆ ਤੂੰ ਜਮਾ ਨਾ ਗਾ, ਔਰ ਮੈਨੂੰ ਪਤਾ ਕਿ ਮੇਰੀ ਆਵਾਜ਼ ਹੈ ਨਹੀਂ ਗਾਉਣ ਵਾਲੀ ਯਾਰ, ਉਹ ਕੀ ਕਰੀਏ ਫਿਰ, ਹੁਣ ਰਿਹਾ ਨਹੀਂ ਜਾਂਦਾ। ਚੰਗਾ ਮਿਊਜ਼ਿਕ ਦੇ ਨਾਲ ਨਾਲ ਗਾਉਣਾ, ਉਹ ਤੁਸੀਂ ਰੋਕ ਹੀ ਨਹੀਂ ਪਾਉਂਦੇ ਆਪਣੇ ਆਪ ਨੂੰ।

ਨਹੀਂ ਭਾਈ ਨਹੀਂ ਰਹਿ ਸਕਦੇ, ਇਹ ਇਹ ਨਹੀਂ, ਚਾਹੇ ਜਿੰਨੀ ਮਰਜ਼ੀ ਤੁਹਾਡੀ ਆਵਾਜ਼ ਬੁਰੀ ਆ ਤੁਸੀਂ ਨਹੀਂ ਰਹਿ ਸਕਦੇ, ਚੰਗੇ ਮਿਊਜ਼ਿਕ ਦੇ ਨਾਲ ਨਾਲ ਗਾਉਣ, ਤੁਸੀਂ ਗੁਣਗੁਣਾਉਣਾ ਤਾਂ ਸਿੱਖੋ ਯਾਰ, ਫਿਰ ਕੀ ਆ 905-6-7-3-7-3 ਗਾ ਨਹੀਂ ਸਕਦੇ, ਗੁਣਗੁਣਾ ਤਾਂ ਸਕਦੇ ਆ, ਪਰ ਤੁਸੀਂ ਸੁਣਨਾ ਆ ਤਾਂ 7 ਅਗਸਤ ਨੂੰ ਰੰਗਲੇ ਸਰਦਾਰ ਰੋਜ਼ ਥੀਏਟਰ ਦੇ ਵਿੱਚ ਰੌਣਕ ਲਾਉਣ ਜਾ ਰਹੇ ਨੇ। ਪਿੰਡਾਂ ਅਤੇ ਵੱਟਾਂ ਬੰਨਿਆਂ ਦੀ ਗਾਇਕੀ ਸ਼ੁਰੂ ਹੋ ਚੁੱਕੀ ਆ, ਤੁਹਾਡੇ ਬ੍ਰੈਂਪਟਨ ਦੇ ਵਿੱਚ ਪਹੁੰਚ ਚੁੱਕੀ ਆ, ਤੁਸੀਂ ਸ਼ੋਅ ਸੋਲਡ ਆਊਟ ਆ, ਵੈਰੀ ਲਿਮਿਟਡ ਟਿਕਟਾਂ ਨੇ, ਤੁਸੀਂ ਮੈਨੂੰ ਕਾਲ ਕਰ ਲਓ, ਹੋ ਸਕਦਾ ਤੁਸੀਂ ਉਸ ਸ਼ੋਅ ਦਾ ਹਿੱਸਾ ਬਣ ਜਾਓ। 437-0-0-1 437-870-0001 ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਦਿਓ ਜੇ ਟਿਕਟਾਂ ਚਾਹੀਦੀਆਂ, ਵੈਰੀ ਲਿਮਿਟਡ ਟਿਕਟਾਂ ਰਹਿ ਗਈਆਂ, ਸ਼ੋਅ ਆਲਮੋਸਟ ਸੋਲਡ ਆਊਟ ਆ। ਜੇ ਤੁਸੀਂ ਰੰਗਲੇ ਸਰਦਾਰਾਂ ਨੂੰ ਲਾਈਵ ਸੁਣਨਾ ਤਾਂ ਤੁਸੀਂ ਬਸ DM ਕਰਨਾ ਪੈਣਾ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜਾਂ 437-870-0001।

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750 and AC recharge is at just $180. So reach out to them, call at 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
1: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
2: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
1: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
2: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
1: 905-671-2000, 905-671-2000।
2: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
3: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
4: Canada Revenue Agency yani ki CRA bina kisi court judgment to tade bank account nu seize ya freeze kar sakte ha, tusi CRA de karze nu legally maaf karwa sakte ho। For more information call DCAF
5: 905-908-2499, 905-908-2499 or visit 411debt.ca। some conditions apply।
6: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
7: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
8: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
9: ਡਰਾਈਵਿੰਗ ਲਾਇਸੈਂਸ?
8: ਨੋ।
9: ਪੁਲਿਸ ਆਫਿਸਰ?
8: ਨੋ ਨੋ।
9: ਟ੍ਰੈਫਿਕ ਲਾਈਟਸ?
8: ਨੋ।
9: ਦੈਨ
10: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, Pavan Kaur Gill from Diamond Insurance।
11: Zindagi ek safar hai sohana।
10: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
12: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
13: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
12: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
13: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲ ਦੀ 905-458-1331, ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
14: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
10: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000, 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
15: यार आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे ने, ते कई बिजनेसेस लॉस विच जा रहे ने, जिथे सेविंग्स तक खत्म होने लग जाती है। पर कैनेडा विच फाइनेंशियल स्ट्रेस के लिए लीगल ऑप्शंस अवेलेबल ने थ्रू द इनसॉल्वेंसी प्रोसेस। तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने। इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो। ज्यादा इन्फॉर्मेशन लई अज ही कॉल करो 416-518-3200
16: चोपड़ा ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141
17: ਹਾਂ ਵੀਰ ਰਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ
18: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ
17: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ
19: ਦੇਖ ਬਾਈ ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ
17: ਅੱਛਾ ਜੀ
20: ਆਹੋ ਜੀ ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦ ਇਨ 24 ਆਵਰਸ ਨੰਬਰ ਰੱਖੋ ਯਾਦ 905-671-2000 905-671-2000 Mr. Sandhu.

0: Poncho, 30 Rambler Drive, Brampton. Major intersection, Steels and Kennedy, 9054512600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ 올ਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600 9054512600।

ਸਾਈਕਲ ਕਹਿੰਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣ ਕੇ ਜਿੰਨੀ ਕਦਰ ਨਾ ਮੇਰੀ ਮੇਰਾ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: 6 ਜਥੇ ਬਿਲਕੁਲ ਮੇਰੇ ਸਾਹਮਣੇ ਐਨ ਸਾਫ਼ ਸਫਾਈ ਕਰਤੀ, ਇੱਥੇ ਦਰਖਤ ਝਾੜੀਆਂ ਸੀਗੀਆਂ ਬਹੁਤ ਸਾਰੀਆਂ, ਉਹਨਾਂ ਨੂੰ ਸਾਫ਼ ਕੀਤਾ ਜਾ ਰਿਹਾ, ਮੈਨੂੰ ਲੱਗਦਾ ਕਿ ਸਿਕਿਉਰਿਟੀ ਕਰਕੇ ਕਰ ਰਹੇ ਹੋਣਗੇ। ਹੁਣ ਮੈਨੂੰ ਟਰੈਕ 6 ਅਤੇ 5 ਬਿਲਕੁਲ ਕਲੀਅਰ ਨਜ਼ਰ ਆਉਂਦੇ ਨੇ, 401 ਨਜ਼ਰ ਆ ਰਿਹਾ ਹੁੰਦਾ ਇੱਥੋਂ ਮੈਨੂੰ। 401 ਜਿਹੜਾ ਹੈਗਾ ਵੈਸਟ ਪੌਂਡ ਜੋ ਹੈ ਮੂਵਿੰਗ ਵੈਰੀ ਵੈਲ, ਈਸਟ ਪੌਂਡ ਮੂਵਿੰਗ ਲਿਟਲ ਬਿਟ ਸਲੋ ਆਫਟਰ 427, ਅਤੇ ਇੱਧਰ ਡੇਲੀ ਰੋਡ ਇਜ਼ ਮੂਵਿੰਗ ਵੈਰੀ ਵੈਲ, ਅਤੇ ਸਟੀਲਸ ਅਤੇ ਬਾਕੀ ਰੋਡ ਦੇ ਉੱਤੇ ਟ੍ਰੈਫਿਕ ਹੈ ਲਾਈਕ ਨੋਰਮਲ ਚੱਲ ਰਿਹਾ। ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਵੈਸਟ ਜੈੱਟ ਦੀ ਸਟ੍ਰਾਈਕ, ਨੋ ਨਿਊਜ਼ ਇਜ਼ ਗੁੱਡ ਨਿਊਜ਼, ਯਾਨੀ ਕਿ ਕੋਈ ਖਬਰ ਨਹੀਂ ਹੈ, ਅੱਗੇ ਗੱਲਬਾਤ ਚੱਲ ਰਹੀ ਹੈਗੀ ਹੈ। ਵੈਸੇ 72 ਘੰਟੇ ਦਾ ਨੋਟਿਸ ਹੈਗਾ, ਸੰਡੇ ਤੱਕ ਵੈਸਟ ਜੈੱਟ ਆਪਣੀਆਂ ਉਡਾਨਾਂ ਦੇ ਵਿੱਚ ਬਦਲਾ ਜਿਹੜੀ ਕਰ ਸਕਦੀ ਹੈਗੀ ਹੈ, ਯਾਨੀ ਬਦਲ ਸਕਦੀ ਹੈ। ਮੀਨਸ ਜੇ ਕਿਸੇ ਨੇ ਟਰੈਵਲ ਕਰਨਾ ਅਗਲੇ ਕੁਛ ਘੰਟਿਆਂ 'ਚ, ਡਬਲ ਚੈੱਕ ਕਰਕੇ ਜਾਓ। ਈਵਨ ਵੈਸਟ ਜੈੱਟ ਤੁਸੀਂ ਨਹੀਂ ਵੀ ਲੈ ਰਹੇ ਤਾਂ ਵੀ ਤੁਸੀਂ ਮੇਕ ਸ਼ੋਰ ਕਰੋਗੇ ਤੁਹਾਡੀ ਫਲਾਈਟ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਉੱਧਰ ਦੂਸਰੇ ਪਾਸੇ ਕੁਛ ਹੋਰ ਗੱਲਾਂ ਬਾਤਾਂ, ਜਿੱਥੇ ਡੱਕ ਫੂਡ ਉਹਨਾਂ ਨੂੰ ਲਗਾਤਾਰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ, ਉੱਥੇ ਕੁਛ ਚਰਚੇ ਇਹਨਾਂ ਦੇ ਛੋਟੇ ਵੱਡੇ ਸਕੈਂਡਲਸ ਜਿਹੜੇ ਆਮ ਆਉਂਦੇ ਰਹਿੰਦੇ ਨੇ 10-20-50 ਹਜ਼ਾਰ ਵਾਲੇ, ਤਾਂ ਕੁਛ ਵੱਡੀਆਂ ਗੱਲਾਂ ਵੀ ਜਿਹੜੀਆਂ ਛੱਡਣੀਆਂ ਸ਼ੁਰੂ ਹੋ ਗਈਆਂ ਨੇ। ਗੱਲ ਕਰਾਂਗੇ ਡਿਟੇਲ 'ਚ ਉਹਦੇ 'ਤੇ, ਅਤੇ ਕੁਛ ਤੁਹਾਡੇ ਮਿਊਂਸੀਪਲ ਇਲੈਕਸ਼ਨਸ ਆ ਰਹੇ ਨੇ ਅਕਤੂਬਰ ਦੇ ਵਿੱਚ ਆ ਰਹੇ ਨੇ, ਹੁਣ ਤੋਂ 3 ਮਹੀਨਿਆਂ ਨੂੰ ਆ ਰਹੇ ਨੇ। ਤੁਸੀਂ ਕਾਰਗੁਜ਼ਾਰੀ ਦੇ ਵਿੱਚ ਦੇਖੋਗੇ, ਮੈਂ ਵਸਨੀਕ ਹਾਂ ਸਿਟੀ ਆਫ ਬਰੈਂਪਟਨ ਦਾ, ਕਿ ਪਿਛਲਾ ਸਮਾਂ ਕਿਸ ਤਰ੍ਹਾਂ ਦਾ ਰਿਹਾ। ਜਿਹਨੂੰ ਵੀ ਅਸੀਂ ਚਾਬੀ ਦਿੱਤੀ ਸੀ ਆਪਣੀ ਤਜ਼ੋਰੀ ਦੀ, ਕੀ ਉਹਨੇ ਉਹਨੂੰ ਸਹੀ ਤਰੀਕੇ ਨਾਲ ਸਾਂਭਿਆ? ਅਤੇ ਤੁਹਾਡੇ ਕੌਂਸਲ ਦੇ ਵਿੱਚ ਕੀ ਉਹੀ ਲੋਕ 15-15, 18-18 ਸਾਲ ਵਾਲੇ ਬੈਠੇ ਰਹਿਣਗੇ, ਕਿ ਤੁਸੀਂ ਜਿਹੜੇ ਨਵੇਂ ਕੈਂਡੀਡੇਟਸ ਨੇ ਉਹਨਾਂ ਦੇ ਨਾਲ ਜੁੜ ਕੇ ਚੇਂਜ ਲੈ ਕੇ ਆ ਸਕਦੇ ਹੋ? ਚੇਂਜ ਇਨ ਯੋਰ ਹੈਂਡ, ਅਤੇ ਤੁਹਾਨੂੰ ਲੱਗਦਾ ਕਿ ਇਹ ਨਹੀਂ ਬਦਲਣਾ, ਮਤਲਬ ਹੈ ਕਿ ਤੁਸੀਂ ਨਹੀਂ ਬਦਲਣਾ ਚਾਹੁੰਦੇ ਹੈਗੇ। ਮੈਂ ਹਮੇਸ਼ਾ ਕਹੂੰਗਾ ਕਿ ਤੁਹਾਡੀ ਵੋਟ, ਜਿੰਨੇ ਵੀ ਮੈਨੂੰ ਸੁਣਦੇ ਹੋ, ਸਭ ਤੋਂ ਘੱਟ ਕਾਸਟ ਕਰਦੇ ਹੋ ਤੁਸੀਂ, 80% ਦੇ ਆਸ ਪਾਸ, 75% ਦੇ ਆਸ ਪਾਸ ਸਾਊਥ ਏਸ਼ੀਅਨ ਲੋਕਾਂ ਦੀ ਜਿਹੜੀ ਵੋਟ ਬੈਂਕ ਆ ਪੀਲ ਦੇ ਵਿੱਚ, 75% ਦੇ ਆਸ ਪਾਸ, ਕਿਤੇ ਮੁਸਲਿਮ ਜ਼ਿਆਦਾ ਨੇ, ਕਿਤੇ ਸ਼੍ਰੀਲੰਕਨ ਅਤੇ ਇੰਡੀਅਨਸ ਜ਼ਿਆਦਾ ਨੇ, ਕਿਤੇ ਮਤਲਬ ਇਹ ਮਿਕਸ ਹੈ ਸਾਰਾ ਕਲਚਰ ਜਿਹੜਾ ਚੱਲਦਾ। ਅਤੇ ਇਹ ਜਿਹੜੇ ਸਾਰੇ ਲੋਕ ਨੇ ਸਾਊਥ ਏਸ਼ੀਆ ਤੋਂ, ਪਾਕਿਸਤਾਨ, ਇੰਡੀਆ, ਬਾਂਗਲਾਦੇਸ਼, ਅਤੇ ਜੋ ਜਿਹਦੇ ਵਿੱਚ ਆ ਜਾਂਦਾ ਹੈਗਾ ਸ਼੍ਰੀਲੰਕਾ ਵੀ ਆ ਜਾਂਦਾ ਹੈਗਾ, ਇਹ ਤਾਕਤ ਰੱਖਦੇ ਨੇ ਕਿਸੇ ਵੀ ਬਦਲ ਦੇ ਵਾਸਤੇ। ਪਰ ਇਹ ਸਭ ਤੋਂ ਕਮਜ਼ੋਰ ਵੋਟ ਸਾਬਤ ਹੁੰਦੀ ਹੈ। ਸਿਆਸਤਦਾਨ ਜਾਣ ਚੁੱਕੇ ਨੇ ਕਿ ਇਹ ਵੋਟ ਸਿਰਫ ਤਾਂ ਪਾਉਣਗੇ ਜੇ ਫਲਾਣੇ ਭਾਜੀ ਦਾ ਮੁੰਡਾ ਖੜ੍ਹਾ ਇਲੈਕਸ਼ਨ 'ਚ, ਠੀਕ ਹੈ, ਫਲਾਣੇ ਦੀ ਫੋਨ ਆ ਗਈ ਸੀ ਤਾਂ ਮੈਂ ਵੋਟ ਪਾਉਣ ਚੱਲਿਆ। ਇਖਲਾਕੀ ਤੌਰ 'ਤੇ ਨਹੀਂ ਜਾਂਦੇ ਕਿ ਮੇਰੇ ਸਕੂਲ ਦੇ ਵਿੱਚ ਸਕੂਲ ਟਰੱਸਟੀ ਕੌਣ ਆ, ਪਿਛਲੇ 3 ਜਾਂ 4 ਸਾਲ ਤੋਂ ਤਨਖਾਹ ਲੈ ਰਿਹਾ, ਉਹਨੇ ਆਪਣੇ ਸਕੂਲ ਟਰੱਸਟੀ ਦੇ ਕੰਮ 'ਚ ਕੀ ਕੀਤਾ, ਉਹਦੀ ਕੋਈ ਰਿਪੋਰਟ ਕਾਰਡ ਹੈ? ਨੋ। ਇਹ ਸਾਰੀਆਂ ਗੱਲਾਂ 'ਤੇ ਮੈਂ ਗੱਲ ਕਰੂੰਗਾ। ਫਿਲਹਾਲ ਮੇਰੇ ਨਾਲ ਮਨਜੀਤ ਅਤੇ ਮਨਜੀਤ ਜੀ, ਤੁਸੀਂ ਔਨ ਏਅਰ ਪਲੀਜ਼।
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ ਸਟੈਂਡਰਡ 3 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਫੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36-inch ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36-inch ਦਾ ਬਿਲਟ ਇਨ ਕੁੱਕਟੋਪ, 30-inch ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹੜਾ ਕਿ ਸਿਰਫ $6,999 ਇਸ ਵੀਕਐਂਡ ਤੁਸੀਂ ਅਪਲਾਇੰਸ ਸੈਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਸੈਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75-inch 75-inch ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, $2,026 ਦਾ ਲੇਟੈਸਟ ਮਾਡਲ ਹੈ, $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-405-4050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054

0: ਸੋ ਇਹ ਦੌੜ ਤਾਂ ਬਾਈ ਚੱਲਣੀ ਰੁਕਣੀ ਨਹੀਂ ਹੈ ਅਤੇ ਬਨ ਮਸਤ ਮੌਲਾ ਅਤੇ ਲੁੱਟ ਨਜ਼ਾਰੇ ਜ਼ਿੰਦਗੀ ਯਾਨੀ ਕਿ ਜੇ ਕੁਛ ਹੁੰਦਾ ਜਿਵੇਂ ਹੁੰਦਾ ਹੁੰਦਾ ਕੀ ਹੈ ਕਿ ਸਾਡੀ ਸਥਿਤੀ ਦੇ ਅਨੁਕੂਲ ਅਗਰ ਕੁਛ ਨਹੀਂ ਹੁੰਦਾ ਯਾਨੀ ਕਿ ਜਿਵੇਂ ਅਸੀਂ ਚਾਹੁੰਦੇ ਹਾਂ ਸਾਡੀ ਇੱਛਾ ਦੇ ਅਨੁਕੂਲ ਨਹੀਂ ਹੁੰਦਾ ਅਸੀਂ ਦੁਖੀ ਹੋ ਜਾਂਦੇ ਹਾਂ ਅਸੀਂ ਰਜ਼ਾ 'ਚ ਨਹੀਂ ਰਹਿੰਦੇ ਜੋ ਤਤ ਭਾਵੇ ਸੋਈ ਭਲਾ ਸੋ ਸੋਈ ਭਲਾ ਦੇ ਵਿੱਚ ਕੀ ਹੈ ਕਿ ਆਪਾਂ ਸ਼ੋਰਟ ਟਰਮ ਦੇਖਦੇ ਹਾਂ ਨੇਚਰ ਲੌਂਗ ਟਰਮ ਦੇਖਦੀ ਹੈਗੀ ਹੈ ਅਤੇ ਨੇਚਰ ਜਦੋਂ ਲੌਂਗ ਟਰਮ ਦੇਖਦੀ ਹੈ ਉਹ ਸਾਡਾ ਭਲਾ ਚਾਹੁੰਦੀ ਹੈ ਇੱਕ ਹੋਰ ਮੈਂ ਗੱਲ ਦੱਸਦਾ ਅਸੀਂ ਨਾ ਕਈ ਵਾਰੀ ਆਪਣੇ ਆਸ ਪਾਸ ਲੋਕਾਂ ਦੀ ਵੈਲਿਊ ਨਹੀਂ ਕਰ ਪਾਉਂਦੇ ਜੱਜਮੈਂਟਲਸ ਬਹੁਤ ਬਣਦੇ ਜੱਜਮੈਂਟ ਹਰੇਕ ਦੇ ਉੱਤੇ ਬਣਾਉਣੀ ਹਰ ਬੰਦਾ ਜਿਹੜਾ ਜੱਜਮੈਂਟ ਬਣਾਉਂਦਾ ਨਾ ਉਹ ਬਹੁਤ ਪੂਅਰ ਹੁੰਦਾ ਗਰੀਬ ਹੁੰਦਾ ਗਰੀਬ ਬੰਦਾ ਜੱਜਮੈਂਟਸ ਬਹੁਤ ਬਣਾਉਂਦਾ ਦੂਸਰਿਆਂ ਦੇ ਉੱਤੇ ਕਿਉਂਕਿ ਉਹਦੇ ਕੋਲ ਕੁਛ ਨਹੀਂ ਹੁੰਦਾ ਜਿਹੜਾ ਬੰਦਾ ਮਾਇੰਡ ਸੈੱਟ ਰਿਚ ਮਾਇੰਡ ਸੈੱਟ ਦਾ ਹੁੰਦਾ ਯਾਨੀ ਕਿ ਡਾਕਟਰ ਦੀ ਡਿਗਰੀ ਨਹੀਂ ਹੈ ਪਰ ਉਹ ਕਹਿੰਦਾ ਹੁੰਦਾ ਮੈਡੀਕਲ ਦੇ ਵਿੱਚ ਇਨਵੈਸਟ ਕਰਨਾ ਹੈਗਾ ਭਾਵੇਂ ਡਾਕਟਰ ਦੀ ਡਿਗਰੀ ਨਹੀਂ ਹੈਗੀ ਉਹ ਬੰਦੇ ਹੀ ਅੱਗੇ ਜ਼ਿੰਦਗੀ ਚੱਲਦੇ ਨੇ ਜੋ ਸੋਚ ਦੇ ਵਿੱਚ ਹਰ ਚੀਜ਼ ਨੂੰ ਜੀ ਆਇਆਂ ਨੂੰ ਕਹਿੰਦੇ ਨੇ ਅਤੇ ਉਹ ਲੋਕ ਜਿਹੜੇ ਐਕਸ ਵਾਈ ਜ਼ੈਡ ਏ ਬੀ ਸੀ ਡੀ ਈ ਐਫ ਉਹ ਉੱਥੇ ਹੀ ਘੁੰਮਦੇ ਰਹਿੰਦੇ ਨੇ ਫਿਰ ਉਹਨਾਂ ਦੀ ਸ਼ਿਕਾਇਤ ਹੁੰਦੀ ਹੈ ਜ਼ਿੰਦਗੀ ਤੋਂ ਸੋ ਚੱਲਦੇ ਹਾਂ ਅੱਗੇ ਸ਼ਿਕਾਇਤਾਂ ਤੋਂ ਦੂਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਬੰਦਾ ਲਾਈਫ ਟਾਈਮ ਦੀਆਂ ਕੁਛ ਬਿਮਾਰੀਆਂ ਨੇ ਜਿਨ੍ਹਾਂ ਦੀਆਂ ਦਵਾਈਆਂ ਲੱਗ ਗਈਆਂ ਨੇ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਇਫੈਕਟ ਹੋਇਆ 90,000 ਤੱਕ ਦੀ ਗਰਾਊਂਟ ਆ ਗ੍ਰਾਂਟ ਹੈ ਜਿਹੜੀ ਪੰਜਾਬ ਇੰਸ਼ੋਰੈਂਸ ਤੋਂ ਸ਼ੇਰਜੰਗ ਰਾਣਾ ਅਨਾਊਂਸ ਕਰ ਦਿੰਦੇ ਨੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਆਪ ਨੂੰ ਜਿਹੜਾ ਕਾਲ ਕਰਕੇ ਪੁੱਛ ਰਹੇ ਨੇ ਅਸੀਂ ਕਿਵੇਂ ਕਰ ਸਕਦੇ ਹਾਂ 416-910-9000 416-910-9000 'ਤੇ ਕਾਲ ਕਰਨੀ ਆ ਰਾਣਾ ਜੀ ਤੁਸੀਂ ਆਉਂਦੇ ਹੋ
1: ਥੈਂਕ ਯੂ ਸੋ ਮਚ ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਰ ਡੀ ਐਸ ਪੀ ਦਾ ਅਕਾਊਂਟ ਓਪਨ ਕਰਕੇ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜੋ ਕਿ ਸੀ ਆਰ ਏ ਨਾਲ ਰਜਿਸਟਰਡ ਹੁੰਦਾ $90,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਇਸ ਤੋਂ ਇਲਾਵਾ ਮੈਂ 3 ਹੋਰ ਭਾਜੀ ਬੈਨੀਫਿਟ ਦੱਸਣਾ ਚਾਹਾਂਗਾ ਟੈਕਸ ਰਿਫੰਡ ਅਗਰ ਆਪਾਂ ਨੂੰ ਲੱਗਦਾ ਹੈਗਾ ਵੀ ਆਪਣੇ ਜਿਹੜੇ ਮੰਨ ਲਓ ਜੇ ਬੱਚੇ ਜਾਂ ਅਡਲਟ ਘਰ ਦੇ ਵਿੱਚ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਪਿਛਲੇ 10 ਸਾਲਾਂ ਤੋਂ ਉਹਨਾਂ ਦੀ ਇੱਦਾਂ ਦੀ ਕੰਡੀਸ਼ਨ ਹੈ ਐਂਡ ਆਪਾਂ ਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਹੋ ਜਾਂਦਾ ਤੇ ਗਵਰਨਮੈਂਟ ਨੇ ਕਿਹਾ ਵੀ ਅਸੀਂ ਤੁਹਾਨੂੰ $40,000 ਤੱਕ ਇੰਸਟੈਂਟਲੀ ਰਾਈਟ ਵੇ ਜਿਹੜਾ ਹੈਗਾ ਤੁਹਾਡੀ ਇਨਕਮ ਦੇ ਅਕੋਰਡਿੰਗਲੀ ਟੈਕਸ ਰਿਫੰਡ ਜਿਹੜਾ ਹੈਗਾ ਕਰ ਸਕਦੇ ਹੈਗੇ ਆ ਐਂਡ ਸੈਕਿੰਡ ਬੈਨੀਫਿਟ ਇਹਦੇ 'ਚ ਜਿਹੜਾ ਚਾਈਲਡ ਡਿਸੇਬਿਲਟੀ ਬੈਨੀਫਿਟ ਦਾ ਹੈਗਾ $3,480 ਸਾਲ ਦੇ ਬਣਦੇ ਨੇ ਤੇ 18 ਸਾਲਾਂ 'ਚ $62,600 ਇਹ ਮਿਲਦੇ ਹੈਗੇ ਪੇਰੈਂਟਸ ਨੂੰ ਜਿਨ੍ਹਾਂ ਦੇ ਬੱਚਿਆਂ ਨੂੰ ਕੋਈ ਆਪਣਾ ਹੈਲਥ ਇਸ਼ੂ ਵਗੈਰਾ ਹੈਗਾ ਐਂਡ ਇਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਇਹ ਗਵਰਨਮੈਂਟ ਨੇ ਨਵਾਂ ਬੈਨੀਫਿਟ ਸਟਾਰਟ ਕੀਤਾ ਕੈਨੇਡਾ ਡਿਸੇਬਿਲਟੀ ਬੈਨੀਫਿਟ ਜਿਹੜਾ ਕਿ ਪਿਛਲੇ ਸਾਲ 18 ਸਾਲ ਤੋਂ ਲੈ ਕੇ 64 ਸਾਲ ਦੀ ਏਜ ਦਰਮਿਆਨ ਜਿਹੜੇ ਹੈਗੇ ਨੇ ਲੋਕ ਜਿਹੜੇ ਡਿਸੇਬਲ ਹੈਗੇ ਨੇ ਫਿਜ਼ੀਕਲੀ ਜਾਂ ਮੈਂਟਲੀ ਸੋ ਉਹਨਾਂ ਦੀ ਵੀ ਰਿਕੁਆਇਰਮੈਂਟ ਇਹੀ ਹੈ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ $2,450 ਹਰ ਸਾਲ ਮਿਲਣਗੇ ਸੋ 64 ਸਾਲ ਤੱਕ ਉਹਨਾਂ ਦਾ ਵੀ ਇਹ $1,12,700 ਬਣਦਾ ਹੈਗਾ ਸੋ ਕੁੱਲ ਮਿਲਾਇਆ ਜਾਵੇ ਤੇ $3,05,000 ਤੋਂ ਵੀ ਜਿਹੜਾ ਉੱਪਰ ਜਿਹੜਾ ਇਹ ਪੈਸਾ ਬਣਦਾ ਹੈਗਾ ਜਿਹੜਾ ਕਿ ਫੈਡਰਲ ਗਵਰਨਮੈਂਟ ਦੇ ਰਹੀ ਹੈ ਉਹਨਾਂ ਸਭ ਲੋਕਾਂ ਨੂੰ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਜਿਹੜੇ ਪ੍ਰੋਵਿੰਸ਼ੀਅਲ ਬੈਨੀਫਿਟ ਨੇ ਉਹ ਉਹਨਾਂ ਤੇ ਵੀ ਕੋਈ ਇੰਪੈਕਟ ਨਹੀਂ ਪਏਗਾ ਉਹ ਵੀ ਮਿਲਦੇ ਰਹਿਣਗੇ ਸੋ ਤੁਸੀਂ ਕਾਲ ਕਰਨਾ ਸਾਰੇ ਬੈਨੀਫਿਟਸ ਲੈਣ ਲਈ ਕਿਉਂਕਿ ਆਪਾਂ ਨੂੰ ਅਪਲਾਈ ਕਰਨਾ ਪਏਗਾ ਤਾਂ ਹੀ ਇਹ ਬੈਨੀਫਿਟਸ ਆਪਾਂ ਲੈ ਸਕਦੇ ਹਾਂ ਐਂਡ ਅਗਰ ਜਿੱਦਾਂ ਮੈਂ ਦੱਸਿਆ ਪਿਛਲੇ 10 ਸਾਲ ਦੇ ਅਗਰ ਅਸੀਂ ਬੈਨੀਫਿਟ ਨਹੀਂ ਸੀ ਲਏ ਸਾਡੀ ਐਲੀਜੀਬਿਲਟੀ ਬਣਦੀ ਸੀ ਤੇ ਆਪਾਂ ਪਿਛਲੇ 10 ਸਾਲ ਦੀ ਗ੍ਰਾਂਟ ਵੀ ਰਿਕਵਰ ਕਰ ਸਕਦੇ ਹਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਲਾਸਟ ਵਿੱਚ ਭਾਜੀ ਮੈਂ ਇਹੀ ਕਹਾਂਗਾ ਜਿਹੜੇ ਵੀ ਲੋਕ ਜਿਨ੍ਹਾਂ ਦੀ ਉਮਰ ਆਲਰੇਡੀ 46, 47, 49, 48 ਸਾਲ ਹੋ ਚੁੱਕੀ ਹੈ ਉਹਨਾਂ ਨੂੰ ਕੁਇਕ ਐਕਸ਼ਨ ਲੈਣਾ ਪਏਗਾ ਕਿਉਂਕਿ ਜਦੋਂ ਅਸੀਂ 50 ਸਾਲ ਵਾਲੇ ਪਾਸੇ ਚਲੇ ਗਏ ਉਦੋਂ ਜਿਹੜੀ ਆਰ ਡੀ ਐਸ ਪੀ ਦੀ $90,000 ਦੀ ਗ੍ਰਾਂਟ ਹੈ ਉਹ ਇਮੀਡੀਏਟਲੀ ਬੰਦ ਹੋ ਜਾਂਦੀ ਹੈ ਸੋ ਤੁਸੀਂ ਕਾਲ ਕਰਨਾ ਅਗਰ ਤੁਹਾਡੇ ਮਾਇੰਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ ਇਹਨਾਂ ਗ੍ਰਾਂਟਸ ਬਾਰੇ ਮੇਰਾ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ
0: ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਸੋ ਸਟੂਡੀਓਜ਼ ਦੇ ਵਿੱਚ ਹਮੇਸ਼ਾ ਫਰਾਈਡੇ ਸੈਟਰਡੇ ਸੰਡੇ 3 ਦਿਨ ਹੁੰਦਾ ਤੁਸੀਂ ਆਪਣੇ ਲਈ ਕੰਮ ਕਰ ਰਹੇ ਹੁੰਦੇ ਨੇ ਅੱਜ ਸ਼ਾਮ ਤੋਂ ਸਟਾਰਟ ਹੈ ਅਤੇ ਸੰਡੇ ਨਾਈਟ 12 ਵਜੇ ਤੱਕ ਬਰੈਂਪਟਨ ਦੀ ਲੋਕੇਸ਼ਨ ਅਤੇ ਦੂਸਰੀ ਲੋਕੇਸ਼ਨ ਹੈ ਵਿਟਵੀਚ ਅਗਰ ਤੁਸੀਂ ਏਜੈਕਸ ਪਿਕਰਿੰਗ ਸਕਾਰਬਰੋ ਮਾਰਕਮ ਵੀ ਹੈਗੇ ਹੋ ਵਰਥ ਟੂ ਡਰਾਈਵ 1 ਮਹੀਨੇ ਦੀ ਗਰੋਸਰੀ ਖਰੀਦਣ ਜਾਂਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਆਪੇ ਕਿ ਉਸ ਏਰੀਏ 'ਚ ਇਸ ਰੇਟ 'ਤੇ ਗਰੋਸਰੀ ਬਿਲਕੁਲ ਵੀ ਨਹੀਂ ਮਿਲਦੀ ਸੀ ਫਰੈਸ਼ ਗਰੋਸਰੀ ਡਿਪੋ ਬਾਈ ਜੀ ਤੁਸੀਂ ਔਨ ਏਅਰ
2: ਹਾਂ ਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ ਫਲਾਇਰ ਸਾਡਾ ਹਮੇਸ਼ਾ ਹੀ ਅਮੇਜ਼ਿੰਗ ਅਮੇਜ਼ਿੰਗ ਡੀਲਸ ਲੈ ਕੇ ਆਉਂਦਾ ਜੀ। ਸੋ ਇਸ ਲੌਂਗ ਵੀਕਐਂਡ ਦੇ ਉੱਤੇ ਮੰਥ ਐਂਡ ਹੈਗਾ ਤੇ ਮੰਥ ਐਂਡ ਦੇ ਉੱਤੇ ਬਿਲਕੁਲ ਪ੍ਰਾਈਸ ਟੂ ਪ੍ਰਾਈਸ ਅਸੀਂ ਜਿਹੜੀਆਂ ਵੀ ਡੀਲਸ ਲੈ ਕੇ ਆਉਂਦੇ ਹਾਂ। ਸੋ ਸਭ ਨੂੰ ਪਹਿਲੀ ਡੀਲ ਜਿਹੜੀ ਅੱਜ ਦੱਸਣ ਜਾ ਰਹੇ ਹਾਂ ਜੀ ਉਹ ਹੈਗੀ ਆ ਬਟਰ ਦੇ ਉੱਤੇ। ਬੜੀ ਦੇਰ ਤੋਂ ਕਹਿ ਰਹੇ ਸੀ ਬਟਰ ਦੀ ਡੀਲ ਕੋਈ ਲੱਗੀ ਨਹੀਂ। ਸੋ $8 ਦੀ ਜਿਹੜੀ ਸਾਲਟਡ ਔਰ ਅਨਸਾਲਟਡ ਦੀ ਟਿੱਕੀ ਬਾਹਰ ਤੁਹਾਨੂੰ ਮਿਲਦੀ ਆ ਉਹ $5.99 ਮਤਲਬ $2 ਆਫ ਲੈ ਜੀ ਪਰ ਟਿੱਕੀ ਦੇ ਮਗਰ ਤੁਹਾਡੇ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਚਾਹੇ ਤੁਸੀਂ ਸਾਲਟਡ ਲੈ ਰਹੋ ਚਾਹੇ ਤੁਸੀਂ ਅਨਸਾਲਟਡ ਲੈ ਰਹੋ ਦੇਰ ਇਜ਼ ਅ ਲਿਮਿਟ ਫੋਰ ਦੈਟ। ਇਦੋਂ ਇਲਾਵਾ ਬਰਾੜ ਘਿਓ ਦੀ ਜਿਹੜੇ ਬਰਾੜ ਘਿਓ ਦੀ ਡੀਲ ਉੱਤੇ ਬਹੁਤ ਸਾਰੇ ਜਾਣੇ ਕਹਿ ਰਹੇ ਸੀਗੇ। ਸੋ ਬਰਾੜ ਘਿਓ ਸਿਰਫ $24.99 ਦੇ ਵਿੱਚ ਮਿਲਣਾ ਜੀ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ $1.6 ਕੇਜੀ ਵਾਲਾ ਜਿਹੜਾ ਕਿ ਮਿਨੀਮਮ $30 to $32 ਦਾ ਇਸ ਵੇਲੇ ਵੀ ਬਾਹਰ ਲੱਗਿਆ ਹੋਇਆ ਜੀ। ਇਦੋਂ ਇਲਾਵਾ ਵਾਗ ਬੱਕਰੀ ਚਾਏ ਜਿਹੜੀ ਹੈ ਜੀ ਉਹਦਾ 100 ਟੀ ਬੈਗਸ ਦਾ ਜਿਹੜਾ ਪੈਕਟ ਆ ਮਿਨੀਮਮ $8 to $9 ਦਾ ਜਿਹੜਾ ਬਾਹਰ ਮਿਲਦਾ ਤੁਹਾਨੂੰ $6 ਦੇ ਵਿੱਚ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਦਹੀਂ 2 ਕਿਲੋ ਵਾਲੀ ਬਾਲਟੀ ਸਿਰਫ $5.99 ਦੇ ਵਿੱਚ ਮਿਲਣੀ ਹੈ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਦੋਂ ਇਲਾਵਾ ਤੁਸੀਂ ਆਟਿਆਂ ਦੇ ਵਿੱਚ ਲੈ ਕੇ ਜਾਣਾ ਤਾਂ ਆਸ਼ੀਰਵਾਦ ਮਲਟੀਗ੍ਰੇਨ ਆਟਾ ਜਿਹੜਾ ਕਿ ਮਿਨੀਮਮ $22 to $23 ਦਾ ਬੈਗ ਤੁਹਾਨੂੰ ਬਾਹਰ ਮਿਲਣਾ ਜੀ ਸਿਰਫ $16.99। ਸੋ ਮਤਲਬ $5 ਆਫ ਆ ਜੀ ਆਟੇ ਦੇ ਬੈਗ ਦੇ ਉੱਤੇ। ਇਦੋਂ ਇਲਾਵਾ ਤੁਸੀਂ ਲਕਸ਼ਮੀ ਦਾ ਪੀਨਟ ਆਇਲ ਲੈ ਕੇ ਜਾਣਾ ਸਾਡੇ ਸਾਊਥ ਏਸ਼ੀਅਨ ਫੈਮਿਲੀ ਬਹੁਤ ਜ਼ਿਆਦਾ ਯੂਜ਼ ਕਰਦੀਆਂ। ਸੋ $18 ਦਾ ਜਿਹੜਾ ਜਾਰ ਆ ਜੀ 2 ਲੀਟਰ ਦਾ ਤੁਹਾਨੂੰ ਸਿਰਫ $13 ਦੇ ਵਿੱਚ ਮਤਲਬ $5 ਆਫ ਨੇ ਜੀ ਸਿੱਧੇ ਸਿੱਧੇ ਇਹਦੇ ਉੱਤੇ। ਘਰੇ ਪ੍ਰਾਹੁਣੇ ਆ ਗਏ ਨੇ ਜੀ ਔਰ ਰੋਟੀਆਂ ਬਣਾਉਣ ਦਾ ਦਿਲ ਨਹੀਂ ਹੈਗਾ ਤਾਂ ਮਿਰਚ ਮਸਾਲਾ ਮਲੇਸ਼ੀਅਨ ਪਰਾਂਠਾ 2 ਕਿਲੋ ਦਾ ਪੈਕ ਹੈ ਜੀ ਇਹ ਘੱਟੋ ਘੱਟ $13 ਦਾ ਬਾਹਰ ਬੈਗ ਲੱਗਿਆ ਹੁੰਦਾ ਜੀ ਜਿਹੜਾ ਸਿਰਫ $8 ਦੇ ਵਿੱਚ। ਸੋ ਮਿਨੀਮਮ $5 ਹਰ ਚੀਜ਼ ਦੇ ਮਗਰ ਆਫ ਕੀਤੇ ਹੋਏ ਨੇ ਜੀ ਸਾਡੇ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਹੋਰ ਬਹੁਤ ਸਾਰੀਆਂ ਅਮੇਜ਼ਿੰਗ ਡੀਲਸ ਨੇ ਜਿਹਦੇ ਵਿੱਚ ਮਖਾਣੇ ਇਸ ਵਾਰੀ 100 ਗ੍ਰਾਮ ਦਾ ਪੈਕ ਸਿਰਫ $3.50 ਦੇ ਵਿੱਚ ਮਤਲਬ $1.50 ਘੱਟੋ ਘੱਟ ਆਫ ਕੀਤਾ ਹੋਇਆ ਜੀ ਪੈਕ ਦੇ ਮਗਰ। ਤੁਸੀਂ 5-10 ਜਿੰਨੇ ਮਖਾਣੇ ਦੇ ਪੈਕ ਲੈ ਕੇ ਜਾਣੇ ਤੁਸੀਂ ਲੈ ਕੇ ਜਾ ਸਕਦੇ ਹੋ। ਸੋ ਪਹੁੰਚਣਾ ਕਿੱਥੇ ਹੈ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਡੀਲ ਸਾਡੀਆਂ ਫਲਾਇਰ ਦੇ ਉੱਤੇ ਹੈਗੀਆਂ ਜੀ ਤੁਸੀਂ ਫਲਿੱਪ ਐਪ ਦੇ ਉੱਤੇ ਜਾ ਕੇ ਦੇਖ ਸਕਦੇ ਹੋ। 2 ਲੋਕੇਸ਼ਨ ਨੇ ਜੀ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਦੇ ਉੱਤੇ। ਫੋਨ ਨੰਬਰ ਹੈਗਾ 905-458-1300 9054581300। ਸੈਕਿੰਡ ਲੋਕੇਸ਼ਨ ਵਿਟਬੀ ਡਰਹਮ ਏਰੀਏ ਦੇ ਵਿੱਚ 1618 ਡੰਡਾਸ ਸਟਰੀਟ ਈਸਟ ਵਿਟਬੀ। ਫੋਨ ਨੰਬਰ 905-556-1651905-556-1651। ਬਹੁਤ ਹੀ ਅਮੇਜ਼ਿੰਗ ਡੀਲਸ ਨੇ ਜੀ ਮਿਸ ਨਾ ਕਰਿਓ। ਸੇਵਿੰਗ ਤੁਹਾਡੀ 110% ਹੈਗੀ ਹੈ ਜੀ। ਇੱਕ ਗੇੜਾ ਜ਼ਰੂਰ ਮਾਰਨਾ। ਕਿੱਥੇ ਆਉਣਾ ਜੀ? ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਅਮਨ।

0: ਮੈਂ ਖੁਸ਼ ਬੰਦੇ ਨੂੰ ਇੱਕ ਨੂੰ ਮਿਲਿਆ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਪਹਿਲਾਂ ਤੁਹਾਨੂੰ ਤੁਹਾਡਾ ਕੀ ਹਾਲ ਚਾਲ ਹੈ?
1: ਚੜ੍ਹਦੀ
0: ਕਲਾ ਤੁਹਾਨੂੰ, ਖੁਸ਼ ਬੰਦਿਆਂ ਨੂੰ। ਮੈਂ ਨਾ ਇੱਕ ਖੁਸ਼ ਬੰਦੇ ਨੂੰ ਮਿਲਿਆ ਚਰਨਪ੍ਰੀਤ।
1: ਹਾਂਜੀ।
0: ਉਹ ਖੁਸ਼ ਬੰਦੇ ਨੂੰ ਮੈਂ ਪੁੱਛਿਆ ਵੀ ਕਿਵੇਂ ਆ ਤੂੰ, ਉਹ ਕਹਿੰਦਾ ਵੀ ਜੇ ਤਾਂ ਮੈਂ 11 ਵਜੇ ਤੋਂ ਪਹਿਲਾਂ ਸੌ ਜਾਂਦਾ ਫਿਰ ਤਾਂ ਜਿਹੜਾ ਮੇਰਾ ਡ੍ਰੀਮਸ ਨੇ ਉਹ ਬਲੈਕ ਹੁੰਦੇ ਨੇ, ਕੁਛ ਦਿਖਦਾ ਨਹੀਂ ਗਾ ਉਹਨਾਂ 'ਚ।
1: ਹਾਂਜੀ।
0: 11 o'clock ਤੋਂ ਪਹਿਲਾਂ ਸੌ ਜਾਂਦਾ ਜੇ ਮੈਂ 11 o'clock ਤੋਂ ਬਾਅਦ ਸੌਂਦਾ ਫਿਰ ਮੇਰਾ ਡ੍ਰੀਮ ਬਹੁਤ ਵਧੀਆ ਹੁੰਦਾ, ਮੈਂ ਉਹਦੇ ਵਿੱਚ ਬਹੁਤ ਕੁਛ ਖਾਂਦਾ ਅਤੇ ਇੰਨਾ ਖਾਂਦਾ ਕਿ ਮੇਰੇ ਡ੍ਰੀਮ ਦੇ ਵਿੱਚ ਮੈਨੂੰ ਟੇਸਟ ਆਉਣਾ ਸ਼ੁਰੂ ਹੋ ਜਾਂਦਾ ਅਤੇ ਫਿਰ ਕਹਿੰਦਾ ਮੈਂ ਬਹੁਤ ਇੰਜੋਏ ਕਰਦਾ, ਖਾਈ ਹੋ ਜਾਂਦਾ, ਮੈਂ ਸਾਰੇ ਡ੍ਰੀਮ ਦੇ ਵਿੱਚ ਖਾਈ ਹੋ ਜਾਂਦਾ। ਤਾਂ ਹੀ ਕਹਿੰਦੇ ਨੇ ਕਿ 10 ਸਾਲ ਤੋਂ ਥੱਲੇ ਦੀ ਉਮਰ ਦੇ ਵਿੱਚ ਪਰਮਾਤਮਾ ਨਾਲ ਜੁੜੀਆਂ ਹੁੰਦੀਆਂ ਨੇ ਰੂਹਾਂ। ਇਹ ਗੱਲਾਂ ਮੈਨੂੰ ਇੱਕ 9 ਸਾਲ ਦੇ ਬੱਚੇ ਨੇ ਕਹੀਆਂ। ਦੇਖੋ ਤਾਂ ਡ੍ਰੀਮ ਕੀ ਆ ਕਿ ਖਾਣਾ ਉਹਦੇ ਡ੍ਰੀਮ 'ਚ ਆਉਂਦਾ ਪਿਆ, ਪੀਜ਼ੇ ਖਾ ਰਿਹਾ, ਬਹੁਤ ਸਾਰੇ ਉਹ ਬਹੁਤ ਸਾਰੀਆਂ ਚੀਜ਼ਾਂ ਖਾ ਰਿਹਾ ਆਪਣੇ ਡ੍ਰੀਮ ਦੇ ਵਿੱਚ ਅਤੇ ਕਹਿੰਦਾ ਟੇਸਟ ਵੀ ਆਉਣ ਲੱਗ ਜਾਂਦਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਸਾਰਿਆਂ ਨੂੰ, ਤੁਹਾਨੂੰ ਕੋਈ ਡ੍ਰੀਮ ਬਹੁਤ ਅੱਛੇ ਆਉਂਦੇ ਨੇ ਸਾਰਿਆਂ ਨੂੰ? ਡ੍ਰੀਮ ਸੁਪਨੇ ਆਉਂਦੇ ਨੇ ਚੰਗੇ ਸਾਰਿਆਂ ਨੂੰ, ਬਹੁਤ ਵਧੀਆ ਵਧੀਆ ਜਿਹਨਾਂ 'ਚ ਸ਼ੌਂਕ ਹੋਣ? ਮੈਨੂੰ ਯਾਦ ਆ ਕਿ ਮੈਂ ਬਸੰਤ ਤੋਂ ਕੁਛ ਦਿਨ ਪਹਿਲਾਂ ਤੱਕ ਜਾਂ ਲੋਹੜੀ ਤੋਂ ਪਹਿਲਾਂ ਮੈਨੂੰ ਸੁਪਨਿਆਂ ਦੇ ਵਿੱਚ ਪਤੰਗ ਆਉਂਦੇ ਹੁੰਦੇ ਸੀ ਕਿ ਪਤੰਗ ਉਡਾਵਾਂਗੇ, ਐਂ ਕਰਾਂਗੇ, ਉਹ ਕਰਾਂਗੇ। ਇਹ ਤਿਉਹਾਰ ਕਿੰਨੇ ਵਧੀਆ ਸੀ ਕਿ ਕੋਠਿਆਂ 'ਤੇ ਚੜ੍ਹ ਕੇ ਪਤੰਗਾਂ ਉਡਾਉਣੀਆਂ, ਭਾਵੇਂ ਬਹੁਤਿਆਂ ਨੇ ਲੱਤਾਂ ਬਾਹਾਂ ਤੜਾਈਆਂ, ਛਾਲਾਂ ਮਾਰ ਮਾਰ ਕੋਠਿਆਂ ਤੋਂ। ਫਿਜ਼ੀਕਲ ਐਕਟੀਵਿਟੀ ਬਹੁਤ ਸੀ, ਪਤੰਗ ਲੁੱਟਣ ਲਈ ਭੱਜਣਾ, ਜਦੋਂ ਉਹ ਇੰਨਾ ਕੁ ਭੱਜਣਾ ਵੀ ਮੂਹਰੇ ਕੰਧਾਂ ਕੋਠੇ ਸਭ ਟੱਪ ਜਾਣੇ, ਮਤਲਬ ਚੱਲਣਾ ਆ ਜਾਂਦਾ ਸੀ। BSF ਦੀ ਬਾਰਡਰ ਸਿਕਿਉਰਿਟੀ ਫੋਰਸ ਦੀ ਟ੍ਰੇਨਿੰਗ ਮੰਗਾਉਣਾ, ਬਨੇਰਿਆਂ 'ਤੇ ਵੀ ਭੱਜ ਲੈਂਦੇ ਸੀਗੇ। ਟਾਰਗੇਟ ਪਤੰਗ ਹੁੰਦਾ ਸੀਗਾ, ਆਲੇ ਦੁਆਲੇ ਧਿਆਨ ਹੀ ਨਹੀਂ ਹੁੰਦਾ ਸੀ ਕਿਸੇ ਹੋਰ ਚੀਜ਼ 'ਚ। ਤੁਹਾਡੇ ਕੋਈ ਇੱਦਾਂ ਦੇ ਸੁਪਨੇ ਕਿਸੇ ਦੇ? ਐਕਸਕਿਊਜ਼ ਮੀ, ਕੋਈ ਬੋਲ ਸਕਦਾ? 905-673-3337

0: ਅੱਛਾ ਮੈਂ ਕੁਛ ਬੰਦੇ ਨੂੰ ਇੱਕ ਨੂੰ ਦੇਖਿਆ, ਇੱਕ ਮੰਦਰ ਆ ਉਹਦੇ ਸਾਹਮਣੇ, ਮੰਦਰ ਦੇ ਸਾਹਮਣੇ ਇੱਕ ਔਰਤ ਆਪਣੇ ਬੱਚੇ ਨੂੰ ਪੜ੍ਹਾ ਰਹੀ ਹੈ, ਨਾਲ ਫੁੱਲ ਵੇਚ ਰਹੀ ਆ। ਬੇਟੀ ਉਹਦੀ ਥੱਲੇ ਬੈਠੀ ਹੈ ਜ਼ਮੀਨ ਦੇ ਉੱਤੇ, ਉਹ ਜ਼ਮੀਨ 'ਤੇ ਬੈਠ ਕੇ ਪੜ੍ਹ ਰਹੀ ਹੈ, ਇਹ ਉੱਤੋਂ ਕੁਰਸੀ ਤੋਂ ਨਾਲੇ ਬੈਠ ਕੇ ਉਹਨੂੰ ਪੜ੍ਹਾ ਰਹੀ ਹੈ, ਨਾਲ ਨਾਲ ਫੁੱਲ ਵੇਚ ਰਹੀ ਆ। ਖੁਸ਼ ਬੰਦੇ ਮਿਲਿਆ ਮੈਂ ਉਹਨਾਂ ਨੂੰ, ਤੁਸੀਂ ਮੇਰੇ ਨਾਲ ਹੋਲ 'ਤੇ ਹੋ ਕਾਫੀ ਟਾਈਮ ਤੋਂ। ਸਤਿ ਸ਼੍ਰੀ ਅਕਾਲ ਜੀ, 8270 ਕੌਣ ਬੋਲ ਰਹੇ ਹੋ?
1: ਹਾਂਜੀ ਪਰਮਜੋਤ ਬੋਲਦਾ ਜੀ, ਗੁੱਡ ਮਾਰਨਿੰਗ।
0: ਮਾਰਨਿੰਗ ਜੀ, ਮਾਰਨਿੰਗ ਪਰਮਜੀਤ, ਕੀ ਕਹੋਗੇ?
1: ਜਿਹੜੀ ਜਿਹੜੀ ਡ੍ਰੀਮ ਹੁੰਦੇ ਨਾ, ਇਹ ਆਪਣੀ ਸੋਚ ਹੁੰਦੀ ਹੈ ਇੱਕ ਤਰ੍ਹਾਂ ਦੀ, ਹੈ ਨਾ। ਜਿਵੇਂ ਹੁਣ ਮੈਂ ਗੱਡੀ ਚਲਾਉਂਦਾ ਪਿਆ, ਮੈਂ ਸੋਚੀ ਜਾਵਾਂ ਵੀ ਕਿਤੇ ਮੁੰਡਾ ਪੁਲਿਸ ਵਾਲਾ ਨਾ ਜਾਵੇ, ਉਹਨੇ ਸੱਚੀ ਆ ਜਾਣਾ ਵੇਖ ਲਿਆ, ਹੈ ਨਾ। ਜੇ ਆਪਾਂ ਕਹਿੰਦਾ ਵੀ ਜਦ ਮੇਰਾ ਤੇਲ ਲੱਗ ਰਿਹਾ ਲੀਕ ਕਰਦਾ ਵੀ ਗੱਡੀ ਦਾ, ਨਿਕਲੇ ਜਾ ਕੇ ਦੇਖੋ ਤੁਹਾਨੂੰ ਮਾੜਾ ਜਿਹਾ ਡਰੋਪ ਦਿਖੂਗਾ, ਚਾਹੇ ਉਹ ਪਾਣੀ ਹੋਵੇ, ਪਰ ਤੁਹਾਨੂੰ ਉਹ ਚੀਜ਼ ਦਿਖੂਗੀ। ਇਟਸ ਯੋਰ ਮਾਇੰਡ ਜਿਹੜਾ ਤੁਹਾਡਾ ਹੁੰਦਾ ਨਾ, ਸਭ ਕੋਨਸ਼ੀਅਸ ਮਾਇੰਡ ਉਹ ਚੀਜ਼ਾਂ ਸੋਚਦਾ ਰਹਿੰਦਾ। ਹੁਣ ਤੁਸੀਂ ਰੇਡੀਓ ਕਰਦੇ ਪਏ ਹੋ, ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਰਹੇ ਹੋ, ਪਰ ਤੁਹਾਡੇ ਦਿਮਾਗ ਤੇ ਹੋਰ ਵੀ ਨਾਲ ਚੱਲੀ ਗਿਆ। ਤਾਂ ਜੇ ਤੁਸੀਂ ਸਮਝ ਹੋਗੇ ਜਿਹੜੀ ਚੀਜ਼ਾਂ ਤੁਸੀਂ ਸੋਚੀਆਂ ਨੇ ਉਹ ਤੁਹਾਡੀ ਡ੍ਰੀਮ ਚ ਹੋਣਗੀਆਂ।
0: ਤੁਸੀਂ ਮੰਨਦੇ ਹੋ ਕਿ ਡ੍ਰੀਮ ਸੱਚ ਵੀ
1: ਹੋਵੇ ਚਾਹੇ ਪੋਜ਼ਿਟਿਵ ਹੋਵੇ?
0: ਤੁਸੀਂ ਮੰਨਦੇ ਹੋ ਡ੍ਰੀਮ ਸੱਚ ਵੀ ਹੋ ਜਾਂਦੇ ਨੇ?
1: ਬਹੁਤ ਵਾਰੀ ਜੀ, ਬਹੁਤ ਵਾਰੀ। ਪਰ ਜਿਹੜੇ ਸੱਚ ਡ੍ਰੀਮ ਹੁੰਦੇ ਆ ਉਹ ਮੋਸਟਲੀ ਨੈਗੇਟਿਵ ਹੁੰਦੇ ਆ, ਪੋਜ਼ਿਟਿਵ ਜਿਹੜੇ ਡ੍ਰੀਮ ਆ ਬਹੁਤ ਘੱਟ ਜਾਂਦੇ ਆ। ਕਿ ਪੋਜ਼ਿਟਿਵ ਜਿਹੜੀ ਹੋਈ ਆ ਉਹ ਤੁਹਾਡੀਆਂ ਡਿਜ਼ਾਇਰ ਹੁੰਦੀਆਂ।
0: ਲੈਟ ਮੀ ਟੈਲ ਯੂ ਸਮਥਿੰਗ,
1: ਤੁਹਾਡੀ ਖੁਆਇਸ਼ਾਂ ਹੁੰਦੀਆਂ।
0: ਹਾਂਜੀ, ਮੈਂ ਤੁਹਾਨੂੰ ਕੁਝ ਦੱਸਦਾ। ਮੈਂ ਨਾ ਕਿਸੇ ਨੇ ਮੈਨੂੰ ਪੈਸੇ ਫੜਾਏ, ਕਿਸੇ ਬੈਂਕ ਵਾਲੇ ਬੰਦੇ ਦੇ ਪੈਸੇ ਸੀ, ਉਹਨੇ ਪੈਸੇ ਫੜਾਏ ਤੇ ਇੱਥੇ ਕੋਈ ਸਾਡੇ ਨਾਲ ਸੀ ਕੰਮ ਕਰਦੇ, ਉਹ ਨਵੇਂ ਲੱਗੇ ਸੀ, ਉਹਨਾਂ ਨੇ ਪੈਸੇ ਫੜ ਲਏ। ਮੈਂ ਕਿਹਾ ਫੜ ਲਓ, ਇੱਥੇ ਬੈਂਕ ਵਾਲੇ ਆਉਣਗੇ ਲੈ ਜਾਣਗੇ। ਉਹ ਸ਼ਾਮ ਤੱਕ ਮੈਂ ਭੁੱਲ ਗਿਆ ਤੇ ਨਾ ਮੈਂ ਜਦੋਂ ਰਾਤ ਨੂੰ ਸੁੱਤਾ ਪਿਆ ਸੀਗਾ, 2 ਵਜੇ ਮੈਨੂੰ ਇੰਟਿਊਸ਼ਨ ਹੋਈ ਕਿ ਜਿਹੜੇ ਪੈਸੇ ਬੈਂਕ ਵਾਲਾ ਫੜਾ ਕੇ ਗਿਆ ਸੀ ਉਹ ਪੈਸੇ ਗਾਇਬ ਹੋ ਗਏ ਨੇ ਉੱਥੋਂ, ਰਾਤ ਨੂੰ 2 ਵਜੇ। ਸਵੇਰੇ ਉੱਠਦੇ ਹੀ ਮੈਂ ਕੰਸਰਨਡ ਪਰਸਨ ਨੂੰ ਕਾਲ ਕੀਤਾ ਤੇ ਉਹਨੇ ਫੋਨ ਨਹੀਂ ਚੱਕਿਆ। ਪਰ ਜਦੋਂ ਮੈਂ ਰੇਡੀਓ ਖਤਮ ਕਰਕੇ ਸਾਢੇ 10 ਵਜੇ ਉਹਨੂੰ ਜਾ ਕੇ ਕਿਹਾ ਕਿ ਤੁਹਾਡੇ ਕੋਲ ਪੈਸੇ ਆਏ ਹੋਏ ਨੇ, ਮੇਰੇ ਦਿਮਾਗ 'ਚ ਬੈਠ ਗਿਆ ਕਿ ਉਹ ਮੈਨੂੰ ਫੜਾ ਦਿਓ। ਬੈਂਕਰ ਕੱਲ੍ਹ ਆ ਨਹੀਂ ਸਕਿਆ ਕਿਉਂਕਿ ਉਹਦਾ ਟੈਕਸਟ ਮੈਸੇਜ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਪੜਿਆ ਸੀ ਬੈਂਕਰ ਦਾ ਕਿ ਆਈ ਕੁਡ ਨੋਟ ਕਮ, ਸੋਰੀ ਆਈ ਵਿਲ ਪਿਕ ਅਪ ਟੁਮਾਰੋ। ਤੇ ਉਹ ਕਿਸੇ ਨੇ ਕਿਸੇ ਦੇ ਪੈਸੇ ਫੜਾਉਣੇ ਸੀ, ਟ੍ਰਾਂਜੈਕਸ਼ਨ ਸੀ ਉਹਨਾਂ ਦੀ ਆਪਸ ਦੇ ਵਿੱਚ। ਸਾਨੂੰ ਉਹ ਕਹਿੰਦਾ ਮੇਰਾ ਕੋਈ ਬੰਦਾ ਆਊਗਾ, ਐਂ ਪੈਕਟ ਫੜਾ ਕੇ ਜਾਊਗਾ। ਹੁਣ ਆਈ ਡਿਡ ਨੋ ਕਿ ਉਹਦੇ ਵਿੱਚ ਕਿੰਨੇ ਪੈਸੇ ਕੀ, ਮੈਨੂੰ ਕੁਛ ਨਹੀਂ ਪਤਾ ਸੀ। ਮੈਨੂੰ ਇੰਟਿਊਸ਼ਨ ਆਈ ਕਿ ਉਹ ਪੈਸੇ ਚੋਰੀ ਹੋ ਗਏ ਨੇ। ਸਵੇਰੇ ਜਦੋਂ ਮੈਂ ਆਇਆ, ਕੰਸਰਨ ਪਰਸਨ ਕਹਿੰਦਾ ਕਿ ਪੈਸੇ ਤਾਂ ਜੀ ਇੱਥੋਂ ਕੋਈ ਚੱਕ ਕੇ ਲੈ ਗਿਆ। ਗੱਲ ਕੁਛ ਹੋਰ ਸੀ, ਮੈਂ ਉਧਰ ਨੂੰ ਜਾਊਂਗਾ ਨਹੀਂ ਉਸ ਗੱਲ ਵੱਲ ਨੂੰ। ਤੇ ਮੈਂ ਬੜਾ ਹੈਰਾਨ ਹੋਇਆ ਕਿ ਮੇਰੇ ਆਫਿਸ ਚੁੱਕ ਰਿਹਾ ਤੱਕ ਚੋਰੀ ਨਹੀਂ ਹੋਈ ਸੀ, ਖੁੱਲ੍ਹਾ ਰਹਿੰਦਾ ਸਾਡਾ ਆਫਿਸ, ਹੈ ਨਾ, ਵੀ ਅੱਜ ਤੱਕ ਚੋਰੀ ਨਹੀਂ ਹੋਈ ਸੀ, ਚੋਰੀ ਕਿਵੇਂ ਹੋ ਗਈ? ਸੋ ਮੈਨੂੰ ਸੁਪਨਾ ਆਇਆ ਰਾਤ ਨੂੰ 2 ਵਜੇ ਪਰਮਜੋਤ, ਬਿਲਕੁਲ ਐਗਜ਼ੈਕਟਲੀ ਨੈਗੇਟਿਵ ਸੁਪਨਾ।
1: ਹਾਂਜੀ, ਸੋਚਿਆ ਚਾਹੇ ਨੈਗੇਟਿਵ ਸੀ ਚਾਹੇ ਪੋਜ਼ਿਟਿਵ ਸੀ, ਪਰ ਜੇ ਤੁਸੀਂ ਉਹ ਸੋਚਦੇ ਵੀ ਮੇਰੇ ਪੈਸੇ ਨਾਲ ਕੋਈ ਮਿਲਣ ਨਾਲ ਹੋਰ ਰੱਖ ਜਾਵੇ, ਉਹ ਨਹੀਂ ਸੀ ਕਿਸੇ ਨੇ ਰੱਖ ਕੇ ਜਾਣਾ, ਕਿਉਂਕਿ ਉਹ ਤੁਹਾਡੀ ਖੁਆਇਸ਼ ਹੋ ਗਈ, ਹੈ ਨਾ, ਤੁਹਾਡੀ ਡਿਮਾਂਡ ਹੋ ਗਈ, ਤੁਹਾਡੀ ਫੈਂਟਸੀ ਹੋ ਗਈ, ਉਹ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ। ਉਹ ਤਾਂ ਫਿਰ ਉਹਦੇ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ,
0: ਬਹੁਤ ਸ਼ੁਕਰੀਆ।
1: ਨੈਗੇਟਿਵ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜਲਦੀ ਪੂਰੀ ਹੋ ਜਾਂਦੀਆਂ।
0: ਥੈਂਕ ਯੂ। ਔਰ ਮੇਰਾ ਫਿਰ ਕੁਐਸਚਨ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਸੁਪਨੇ ਦੇਖਦੇ ਹੋ, ਤੁਹਾਡੇ ਕਦੇ ਸੁਪਨੇ ਸੱਚ ਹੋਏ, ਸੁਪਨੇ ਵਾਲੀ ਗੱਲ ਸਹੀ ਨਿਕਲੀ, ਜਾਂ ਤੁਹਾਨੂੰ ਸੁਪਨੇ ਜਿਹੜੇ ਇੱਕ ਛੋਟੀ ਜਿਹੀ ਨੰਨੀ ਜਿਹੀ ਜਾਨ ਆ ਜਿਹਨੂੰ ਖਾਣ ਦੇ ਹੀ ਸੁਪਨੇ ਆਉਂਦੇ ਆ, ਤਾਂ ਮੈਂ ਹੱਸੀ ਜਾਵਾਂ ਸੁਣ ਕੇ, ਖੁਸ਼ ਹੋਈ ਜਾਵਾਂ? ਕਹਿੰਦਾ ਖੁਸ਼ ਬੰਦਿਆਂ ਨੂੰ ਤੂੰ ਹਾਲੇ ਮਿਲਿਆ ਹੀ ਨਹੀਂ। ਉਹ ਖੁਸ਼ ਬੰਦੇ ਨੂੰ ਮੈਂ ਮਿਲਿਆ ਅਤੇ ਉਹ ਕਹਿ ਰਿਹਾ ਕਿ ਮੈਂ ਖਾਈ ਜਾਂਦਾ, ਫਿਰ ਮੈਨੂੰ ਟੇਸਟ ਵੀ ਆਉਣਾ ਸ਼ੁਰੂ ਹੋ ਜਾਂਦਾ ਸੁਪਨੇ ਦੇ ਵਿੱਚ, ਡ੍ਰੀਮ ਦੇ ਵਿੱਚ ਜਿਹੜੀਆਂ ਚੀਜ਼ਾਂ ਲਈ ਮੈਨੂੰ ਰੋਕਿਆ ਜਾਂਦਾ ਉਹ ਵਾਲੀਆਂ ਵੀ ਮੈਂ ਖਾ ਜਾਂਦਾ ਉੱਥੇ, ਅਤੇ ਮੈਨੂੰ ਬੜਾ ਟੇਸਟ ਆਉਂਦਾ ਅਤੇ ਉਹ ਟੇਸਟ ਬੜਾ ਯੰਮੀ ਹੁੰਦਾ ਕਹਿੰਦਾ। ਮੈਂ ਕਿਹਾ ਵਾਹ ਵੀ ਵਾਹ। ਹੁਣ ਇਹ ਸੀਗਾ ਸੰਤੋਸ਼ ਦੂਜਾ ਕੁਐਸਚਨ, ਮਤਲਬ ਕੁਐਸਚਨ ਆਪਣਾ ਇਹੀ ਹੈ ਸਾਰਿਆਂ ਨੂੰ ਕਿ ਤੁਹਾਨੂੰ ਸੁਪਨਿਆਂ 'ਚ ਜੇ ਕੋਈ ਚੀਜ਼ ਆਈ ਹੋਵੇ, ਕਦੇ ਪੂਰੀ ਹੋਈ ਹੈ ਕਿਸੇ ਨੂੰ? ਕਦੇ ਆਪਾਂ ਕਹਿੰਦੇ ਨਾ ਸੁਪਨਿਆਂ ਦਾ ਪੂਰਾ ਹੋ ਜਾਣਾ, ਇੱਕ ਤਾਂ ਖੁੱਲ੍ਹੀਆਂ ਅੱਖਾਂ ਵਾਲੇ ਡ੍ਰੀਮ ਨੇ, ਇੱਕ ਬੰਦ ਅੱਖਾਂ 'ਚ ਡ੍ਰੀਮ ਆਉਂਦੇ ਨੇ ਬੰਦ ਅੱਖਾਂ 'ਚ। ਤੁਹਾਡਾ ਕਿਸੇ ਦਾ ਵੀ ਕੋਈ ਐਕਸਪੀਰੀਅੰਸ 905-673-33-37 ਅਤੇ ਗੱਲ ਇਹ ਆਉਂਦੀ ਹੈ ਕਿ ਉਹ 11 ਵਜੇ ਤੋਂ ਪਹਿਲਾਂ ਕਿਉਂ ਕਿਹਾ ਗਿਆ ਮੈਨੂੰ ਸੰਤੋਸ਼ ਕਿ ਲੇਟ ਸੌਣਾ, ਜਲਦੀ ਸੌਣਾ, ਫਿਰ ਸੁਪਨੇ ਬਲਰ ਹੋ ਜਾਂਦੇ ਨੇ, ਉਹ ਆਉਂਦੇ ਨਹੀਂ ਗੇ, ਬਲੈਕ ਹੋ ਜਾਂਦੇ ਨੇ, ਵੀ 11 ਤੋਂ ਬਾਅਦ ਸੌਵਾਂਗੇ ਫਿਰ ਸੁਪਨੇ ਵਧੀਆ। ਸੋ ਮੈਂ ਅਗਮਦੀਪ ਸਿੰਘ ਦੀ ਗੱਲ ਕਰਦਾ ਪਿਆ ਮੈਂ, ਹੈ ਨਾ, ਹੈ। ਸੋ ਕਹਿੰਦਾ ਵੀ 11 ਤੋਂ ਬਾਅਦ ਜਿਹੜੇ ਵਧੀਆ ਹੋਣ ਲੱਗਦੇ ਨੇ, 11 ਤੋਂ ਪਹਿਲਾਂ ਉਹ ਬਲੈਕ ਕਲਰ ਦੇ ਹੋ ਜਾਂਦੇ ਨੇ, ਫਿਰ ਕੋਈ ਸਕਰੀਨ 'ਤੇ ਕੁਛ ਦਿਖਦਾ ਨਹੀਂ। 905-673-33 ਸੰਦੀ, ਤੁਹਾਡੇ ਕੋਲ ਕੋਈ ਸੁਪਨਾ, ਕੋਈ ਇਹੋ ਜਿਹੀ ਗੱਲਬਾਤ ਬਈ? ਹੱਸ ਖੇਡ ਲਈਏ, ਥੋੜ੍ਹਾ ਜਿਹਾ ਮੁਸਕਰਾ ਲਈਏ। 905-673-33-37

0: ਸੋ ਮੌਤ ਚ ਰਹਿਣਾ ਪਰਮਾਤਮਾ ਦੀ ਚ, ਜੋ ਤੁਧ ਭਾਵੇ ਸੋਈ ਭਲਾ, ਕਦੇ ਦਾ ਸਵਾਦ ਲੈ ਕੇ ਦੇਖਿਓ, ਅਵਸਥਾ ਆਨੰਦ ਦੇ ਵਿੱਚ ਪਰਿਵਰਤਨ ਹੋ ਜੂਗੀ। ਜੋ ਤੁਧ ਭਾਵੇ ਸੋਈ ਭਲਾ, ਦੇਖੋ ਆਪਾਂ ਮਾੜੇ ਚੰਗੇ ਕੰਮ ਸਾਰੇ ਕਰਦੇ ਹਾਂ, ਦੁੱਧ ਧੋਤਾ ਇੱਥੇ ਕੋਈ ਨਹੀਂ ਤੁਰਿਆ ਫਿਰਦਾ ਸੜਕਾਂ 'ਤੇ, ਸਭ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤਾਂ ਅਸੀਂ ਜੇਬਾਂ 'ਚ ਪਾ ਕੇ ਫਿਰਦੇ ਹਾਂ, ਇਹੋ ਜਿਹੀ ਕੋਈ ਗੱਲ ਨਹੀਂ। ਮੈਂ ਕਹਿੰਦਾ ਹੁੰਦਾ ਕਿ ਸਾਡੇ ਤੋਂ ਬੁਰਾ ਕੋਈ ਨਹੀਂ, ਮੇਰੇ ਜਿਹਾ ਬੁਰਾ ਕੋਈ ਹੋਰ ਨਾ ਜ਼ਮਾਨੇ ਵਿੱਚ, ਬਖਸ਼ ਲਵੀ ਮੌਲਾ ਕੋਈ ਕਮੀ ਨਾ ਖਜ਼ਾਨੇ ਵਿੱਚ। ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ, ਮਾਨਸਿਕਤਾ ਦੇ ਅੰਡਰ ਜਾ ਕੇ ਹੁੰਦੀਆਂ ਨੇ, ਇੱਕ ਲਾਲਚ ਦੇ ਅੰਦਰ ਹੁੰਦੀਆਂ ਹੁੰਦੀਆਂ, ਇੱਕ ਮਾਨਸਿਕਤਾ ਦੇ ਅੰਦਰ ਹੁੰਦੀਆਂ ਹੁੰਦੀਆਂ ਨੇ, ਇੱਕ ਅਚਨਚੇਤ ਹੋ ਜਾਂਦੀਆਂ ਨੇ, ਹੈ ਨਾ। ਅਤੇ ਅਚਨਚੇਤ ਵਾਲੀਆਂ ਦਾ ਅਹਿਸਾਸ ਤੁਹਾਨੂੰ ਲੇਟਰ ਔਨ ਹੁੰਦਾ ਕਿ ਗਲਤ ਕਰਿਆ ਸੀ ਮੈਂ, ਉਹ ਵੀ ਇੱਕ ਵਧੀਆ ਇੱਕ ਜਾਗਰੂਕਤਾ ਹੁੰਦੀ ਹੈ। ਅਤੇ ਕਈਆਂ ਨੂੰ ਇਹੀ ਨਹੀਂ ਪਤਾ ਲੱਗਦਾ ਸਾਰੀ ਜ਼ਿੰਦਗੀ ਕਿ ਉਹ ਗਲਤ ਕਰ ਰਹੇ ਨੇ, ਅਤੇ ਉਸ ਚੀਜ਼ ਨੂੰ ਆਦਤ ਬਣਾ ਲੈਂਦੇ ਨੇ। ਮੈਂ ਬੜੇ ਫਾਈਨੈਂਸ਼ੀਅਲ ਕ੍ਰਿਮੀਨਲਸ ਦੇਖੇ ਨੇ, ਮੈਂ ਬੜੇ ਅਲੱਗ ਅਲੱਗ ਤਰ੍ਹਾਂ ਦੇ ਲੋਕ ਦੇਖੇ ਨੇ ਜ਼ਿੰਦਗੀ 'ਚ, ਬੜੇ ਬੜੇ ਜੋ ਦੀਸਾਂ ਲੋਕ ਤੇਨੇ ਵਿਆਪੈ ਚਿੰਤਾ ਰੋਗ ਬੜੇ ਦੇਖੇ ਨੇ। 905-600-7333 ਯਾਰ ਸਵਾਦ ਜਿਹਾ ਲਿਆ ਦਿਆ ਕਰੋ ਕਿਰਾ, ਆ ਜਾਓ ਫਟਾਫਟ। 905-6-7-3-3-3-3-7 ਸਟੂਡੀਓ ਦੇ ਨੰਬਰ ਨੇ। ਤੇ ਸੰਤੋਸ਼ ਦਾ ਵੀ ਕੁਐਸਚਨ ਆ, ਇਹਦਾ ਵੀ ਜਵਾਬ ਦੇ ਦਿਓ। ਸੰਤੋਸ਼ ਕੀ ਸੀ ਕੁਐਸਚਨ? ਗੱਡੀ ਦੇ ਸ਼ੀਸ਼ਾ ਮੂਹਰੇ ਲੱਗਿਆ ਪਿੱਛੇ ਲੱਗਿਆ ਕੀ ਸੀ?
1: ਅਮਨ ਜੀ, ਮੈਂ ਕਹਿ ਰਹੀ ਹਾਂ ਕਿ ਵੀਕਐਂਡ ਆ ਗਿਆ ਤੇ ਸਾਰੇ ਜਣੇ ਬਹੁਤ ਰੈਸਟ ਨਹੀਂ ਕਰ ਰਹੇ, ਸੋ ਸਾਨੂੰ ਉਹਨਾਂ ਨੂੰ ਜਗਾਉਣਾ ਪੈਣਾ ਹੈ ਕਿ
0: ਨਹੀਂ? ਸਭ ਜਾਗਦੇ ਨੇ, ਤੁਸੀਂ ਬਸ ਪੁੱਛੋ ਤਾਂ ਸਹੀ, ਦੇਖਿਓ ਮਗਰ ਪੈਂਦੇ ਤੁਹਾਡੇ।
1: ਚਲੋ ਜੀ, ਦੇਖ ਲੈਂਦੇ ਹਾਂ ਮੇਰੇ ਸਵਾਲ ਦਾ ਕਿਸੇ ਨੇ ਜਵਾਬ ਆਉਂਦਾ ਕਿ ਨਹੀਂ। ਇੱਦਾਂ ਦੀ ਕਿਹੜੀ ਗੱਡੀ ਆ ਜਿਹਦਾ ਅਗਲਾ ਹਿੱਸਾ ਰੱਬ ਨੇ ਬਣਾਇਆ ਤੇ ਜਿਹੜਾ ਪਿਛਲਾ ਹਿੱਸਾ ਹੈਗਾ ਉਹ ਇਨਸਾਨ ਨੇ ਬਣਾਇਆ? ਦੱਸੋ ਜੀ, ਦੱਸੋ ਜੇ ਕਿਸੇ ਨੂੰ ਆਨਸਰ ਆਉਂਦਾ ਹੈ ਤੇ ਕਾਲ ਕਰੋ ਸਾਡੇ ਸਟੂਡੀਓ ਦੇ ਨੰਬਰ ਤੇ, ਤੇ ਨੰਬਰ ਨੋਟ ਕਰ ਲਓ 905-600-7333
0: ਇਹੋ ਜੀ ਕਿਹੜੀ ਗੱਡੀ ਹੈ
1: ਜੀ, ਬਿਲਕੁਲ,
0: ਜਿਹਦਾ ਅਗਲਾ ਹਿੱਸਾ ਕੁਦਰਤ ਨੇ ਬਣਾਇਆ
1: ਜੀ ਤੇ ਪਿਛਲਾ ਇਨਸਾਨ ਨੇ?
0: ਇਹ ਗੱਡੀ ਹੈ
1: ਜੀ, ਬਿਲਕੁਲ ਗੱਡੀ ਆ।
0: 905-600-7333 905-6-7-3-3-3-3-7 ਐਸੀ ਕਿਹੜੀ ਗੱਡੀ ਹੋ ਸਕਦੀ ਹੈ ਅਗਲਾ ਹਿੱਸਾ ਕੁਦਰਤ ਨੇ ਬਣਾਇਆ, ਹੈ ਨਾ
1: ਜੀ? ਬਿਲਕੁਲ, ਰੱਬ ਨੇ, ਕੁਦਰਤ ਨੇ ਜੀ।
0: ਤੇ ਪਿਛਲਾ ਹਿੱਸਾ
1: ਇਨਸਾਨ ਨੇ?
0: ਇਨਸਾਨ ਨੇ। 905-600-7333 ਸਟੂਡੀਓਜ਼ ਦੇ ਨੰਬਰ ਨੇ। ਆਪਾਂ ਵਰਤਦੇ ਵੀ ਹਾਂ ਗੱਡੀ ਨੂੰ
1: ਜੀ? ਜੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪਹਿਲੇ ਟਾਈਮ 'ਚ ਅਸੀਂ ਬਹੁਤ ਜ਼ਿਆਦਾ ਵਰਤਦੇ ਸੀਗੇ।
0: ਠੀਕ ਹੈ, ਏ ਜੀ ਓ ਜੀ ਤੁਮ ਵੀ ਸੁਣੋ ਜੀ, ਕਹਿਤਾ ਹੂੰ ਮੈਂ ਜੋ ਤੁਮ ਵੀ ਕਹੋ ਜੀ। ਹਾਂਜੀ,
2: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ ਜੀ?
0: ਚੜ੍ਹਦੀ ਕਲਾ,
2: ਚੜ੍ਹਦੀ ਕਲਾ ਚਾਹੀਦੀ ਹੈ ਵੀਰੇ। ਵੀਰੇ ਮੈਨੂੰ ਲੱਗਦਾ ਜੀ ਜਿਹੜੇ ਆਪਣਾ ਪਿੰਡਾਂ 'ਚ ਬਲਦ ਗੱਡੀ ਨਹੀਂ ਹੁੰਦੀ
0: ਜਿਹੜਾ ਉਹ ਜਿਹੜਾ ਮੂਹਰੇ ਟੈਂਪੂ ਮੂਹਰੇ ਟਾਇਰ ਵਾਲਾ, ਇੱਕ ਟਾਇਰ ਵਾਲਾ
2: ਨਹੀਂ, ਮੂਹਰੇ ਮੂਹਰੇ ਜਾਨਵਰ ਲਾਉਨੇ ਆ ਆਪਾਂ, ਝੋਟਾ ਲਾਉਨੇ ਆ।
0: ਅੱਛਾ,
2: ਜਾਂ ਬਲਦ ਲਾਉਨੇ ਆ ਜੀ, ਪਿੱਛੇ ਵਾਲਾ ਆਪਾਂ ਬੰਦੇ ਨੇ ਬਣਾਇਆ ਜੀ
0: ਗੱਡੀ। ਠੀਕ ਹੈ, ਇਹ ਵੀ ਦੇਖ ਲੈਣੇ ਆ ਵੀ ਤੁਹਾਡੀ ਗੱਲ 'ਚ ਲੌਜੀਕ ਲੱਗਦਾ। ਅਲੀ ਸਾਹਿਬ,
3: ਹਾਂਜੀ ਸਰ, ਕੀ ਹਾਲ ਹੈ? ਠੀਕ ਹੈ,
0: ਠੀਕ ਹੈ। ਇਮਰਾਨ ਬਾਹਰ ਆ ਗਿਆ ਕਿ ਉਹ ਪੁਰਾਣੀਆਂ ਵੀਡੀਓ ਚੱਲਦੀਆਂ ਨੇ?
3: ਨਹੀਂ, ਉਹ ਨਹੀਂ ਆਉਂਦੇ,
0: ਉਹ ਨਹੀਂ ਆਉਂਦੇ। ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਅਲੀ ਇਮਰਾਨ ਨੇ ਕਾਲ ਕੀਤਾ, ਮੈਂ ਕਿਹਾ ਇਮਰਾਨ ਪੁੱਛ ਲਈ ਆ ਗਏ ਕਿ ਨਹੀਂ। ਦਰਵੇਸ਼ ਇਨਸਾਨ ਆ ਉਹ, ਪਰਮਾਤਮਾ ਦੀ ਰੂਹ ਆ ਉਹ। ਹਾਂਜੀ
3: ਜੀ,
0: ਬਹੁਤ ਅਸੀਂ ਧੰਨਵਾਦੀਆਂ ਨੇ। ਉਹਨੇ ਨਾ ਸਾਡਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੱਕ ਦਾ ਜਿਹੜਾ ਦਰਵਾਜ਼ਾ ਖੋਲਿਆ ਨਾ, ਸਾਡੀਆਂ ਹਮੇਸ਼ਾ ਹੀ ਸਾਰੀ ਕਮਿਊਨਿਟੀ ਦੇ ਦੁਆਵਾਂ ਦੇ ਨਾਲ ਸਾਡੇ ਅੰਦਰ ਬੜੀ ਸੌਫਟਨੈਸ ਆਇਆ ਇਮਰਾਨ ਖਾਨ ਦੇ ਬਾਰੇ।
3: ਅਸੀਂ ਤੁਹਾਨੂੰ ਕਹਿੰਦੇ ਮੁਰਸ਼ਦ ਆ, ਮੁਰਸ਼ਦ ਤੋਂ ਮਸ਼ਹੂਰ ਨੇ ਉਹ।
0: ਹਾਂ,
3: ਇਮਰਾਨ ਖਾਨ ਥੋੜੀ ਇਸਕਾ ਜਵਾਬ ਗਦਾ ਗਾੜੀ।
0: ਠੀਕ ਹੈ, ਥੈਂਕ ਯੂ। ਤੇ ਇਮਰਾਨ ਵੈਸੇ ਗੱਲ ਤਾਂ ਸਹੀ ਹੈ, ਮੁਰਸ਼ਦ ਆ, ਕੀ ਲੋੜ ਸੀ ਇੰਨਾ ਪੈਸਾ ਦੌਲਤ ਧਨ ਲੋਕਾਂ ਲਈ ਤੁਰ ਪਿਆ, ਲੈ ਲਏ ਪੰਗੇ ਅਮਰੀਕਾ ਨਾਲ ਹੁਣ ਅੰਦਰ। ਹਾਂਜੀ ਗੁਰਪ੍ਰੀਤ,
4: ਬਲਦ ਗੱਡੀ ਭਾਈ,
0: ਬਲਦ ਗੱਡੀ ਸੈਂਟੋਸ, ਸਵਾਲ ਨੂੰ ਦੁਬਾਰਾ ਰਿਪੀਟ ਕਰ ਦੋਗੇ
1: ਜੀ? ਬਿਲਕੁਲ, ਇੱਦਾਂ ਦੀ ਕਿਹੜੀ ਗੱਡੀ ਆ ਜਿਹਦਾ ਅਗਲਾ ਹਿੱਸਾ ਰੱਬ ਨੇ ਯਾਨੀ ਕਿ ਕੁਦਰਤ ਨੇ ਬਣਾਇਆ ਤੇ ਪਿਛਲਾ ਹਿੱਸਾ ਅਸੀਂ ਇਨਸਾਨਾਂ ਨੇ ਬਣਾਇਆ?
0: ਐਸੀ ਕਿਹੜੀ ਗੱਡੀ ਆ? 905-600-7333-3337

ਸਾਨੂੰ ਸਕੂਲ ਨਾਲ ਸੁਣਦੇ ਹੋ ਹਰ ਸਵੇਰ ਮੰਡੇ ਟੂ ਫਰਾਈਡੇ ਔਰ ਸੈਟਰਡੇ 10 to 1। ਕੱਲ੍ਹ ਤੁਸੀਂ 3 ਘੰਟਿਆਂ ਦੇ ਸ਼ੋਅ ਦੇ ਉੱਤੇ ਹੋਵਾਂਗੇ ਜਿਹਦੇ 'ਚ ਅਸੀਂ ਲਾਈਵ ਔਨ ਲੋਕੇਸ਼ਨਸ ਬਹੁਤ ਸਾਰੇ ਕਰਦੇ ਹਾਂ ਔਰ ਬਹੁਤ ਅਮੇਜ਼ਿੰਗ ਸੈਟਰਡੇ ਦਾ ਸ਼ੋਅ ਅਸੀਂ ਸੈਟਅਪ ਇੱਦਾਂ ਕੀਤਾ ਹੋਇਆ। ਇੱਕ ਨਾ ਜਿਨ੍ਹਾਂ ਨੇ ਫਾਇਦਾ ਲੈਣਾ, ਇੱਕ ਡੀਲ ਆ ਬੈੱਲ ਦੀ, ਅਸੀਂ ਬੈੱਲ ਨੂੰ ਐਡਵਰਟਾਈਜ਼ ਕਰ ਰਹੇ ਹਾਂ ਪਿਛਲੇ 7 ਸਾਲ ਤੋਂ। ਰੈਮੀ ਦੇ ਸਟੋਰ ਨੇ, ਛੇਤਵਤ ਸਟੋਰ ਨੇ, ਇਹ ਡੀਲ ਆ। 65 ਕੰਟਰੀਜ਼ ਨੇ, 65 ਕੰਟਰੀਆਂ ਜਿਨ੍ਹਾਂ 'ਚ ਇੰਡੀਆ ਪਾਕਿਸਤਾਨ ਵਿੱਚ ਹੈਗਾ। $50 ਦੇਣੇ ਆ ਅਤੇ ਨਾਲ

0: 9022244 8151 ਨੰਬਰ ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਕਾਲ ਕਰਨੀ ਹੈਗੀ ਆ। ਸਟੂਡੀਓ ਦੇ ਨੰਬਰ ਨੇ 905-673-3337 0093 ਨੰਬਰ। ਹਾਂਜੀ ਬੋਲੋ ਜੀ।
1: ਹਾਂ ਜੀ, ਸਲਾਮ ਅਲੈਕੁਮ।
0: ਸਲਾਮ ਅਲੈਕੁਮ ਸਰ।
1: ਮਾਸ਼ਾਅੱਲਾ, ਬਹੁਤ ਅੱਛਾ ਪ੍ਰੋਗਰਾਮ ਹੈ ਤੁਹਾਡਾ।
0: ਹਾਂਜੀ,
1: ਇੱਕ ਜਿਹੜਾ ਤੁਸੀਂ ਸੌਂਗ ਲਾਇਆ ਸੀ ਸਕੂਨ ਵਾਲਾ, ਇਹਨੇ ਵੀ ਚੱਲਣ ਦਿਓ, ਤੇ ਦੂਜਾ ਜਿਹੜਾ ਮੋਹਤਰਮਾ ਸਵਾਲ ਕੀਤਾ ਹੈ ਉਹ ਜਨਾਬ ਲਈ ਗੱਡੀ ਵਾਲਾ, ਉਹ ਖੋਤੀ ਰੇੜੀ।
0: ਖੋਤੀ ਰੇੜੀ ਹੈ
1: ਜੀ।
0: ਥੈਂਕ ਯੂ। ਸੋ ਮੈਂ ਤੁਹਾਨੂੰ ਗਾਣੇ ਵੱਲ ਵੀ ਲੈ ਕੇ ਚੱਲਦਾ। ਮੇਰੇ ਨਾਲ ਕਹਿੰਦੇ ਹੁੰਦੇ ਸੀ ਕਿ ਜਦੋਂ ਨਾ ਅਫਗਾਨ ਆਉਂਦੇ ਸੀ ਉੱਧਰਲੇ ਪਾਸਿਓਂ, ਇਹ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸ਼ੁਕਰ ਚਲੀ ਚੱਕੀਆ ਮਿਸਲ ਤੋਂ ਲੈ ਕੇ, ਇਤਿਹਾਸ ਆ ਇਹ ਹੁਣ ਦਾ। ਇੱਕ ਹੁੰਦੇ ਨੇ ਇਤਿਹਾਸ ਕਈ ਹਜ਼ਾਰ ਸਾਲ ਪੁਰਾਣੇ, ਉਹ 'ਚ ਬੜੀਆਂ ਗੱਲਾਂ ਕੋਲੋਂ ਲੱਗ ਜਾਂਦੀਆਂ। ਮੈਂ ਕੁਛ ਹੋਰ ਕਿਹਾ, ਮੇਰੇ ਤੋਂ ਅਗਲੇ ਵਾਲਿਆਂ ਨੇ ਕੁਛ ਹੋਰ ਕਹਿਤਾ, ਉਹ ਤੋਂ ਅਗਲੇ ਵਾਲਿਆਂ ਨੇ ਕੁਛ ਹੋਰ ਕਹਿਤਾ। ਹਰੀ ਸਿੰਘ ਨਲੂਆ ਦੁਨੀਆ ਦੇ ਟੌਪ ਜਿਹੜੇ 12 ਜਰਨੈਲ ਹੋਏ ਨੇ ਦੁਨੀਆ ਦੇ ਅੱਜ ਤੱਕ ਦੇ ਇਤਿਹਾਸ 'ਚ, ਵਨ ਆਫ ਦੈਮ, ਇਹਨੇ ਅਬਦਾਲੀ ਹੁਣਾਂ ਦਾ ਟੱਬਰ ਸਾਰਾ ਫਿਰ ਪਿੱਛੇ ਨੂੰ ਮੋੜਿਆ ਸੀ, ਅਤੇ ਅਬਦਾਲੀ ਹੁਣਾਂ ਦੇ ਏਰੀਏ ਇਹਨੇ ਦੱਬੇ ਸੀ, ਖੈਬਰ ਦਰਿਆ ਤੱਕ ਉੱਪਰ ਚਲੇ ਗਏ ਸੀ। ਮੈਨੂੰ ਖੋਤਾ ਰੇੜੀ ਤੋਂ ਯਾਦ ਆ ਗਿਆ, ਇਹਨਾਂ ਦੇ ਕਿਹਾ ਨਾ ਖੋਤੀ ਰੇੜੀ, ਅਤੇ ਖੈਬਰ ਦਰਿਆ ਤੋਂ ਪਰਲੇ ਪਾਸੇ ਅਫਗਾਨਿਸਤਾਨ ਤੱਕ ਚਲਿਆ ਗਿਆ ਸੀ ਇਹ, ਅਤੇ ਉੱਥੇ ਤੱਕ ਜਾ ਕੇ ਬੰਦ ਕਰਤੇ ਸੀ ਦਰਵਾਜ਼ੇ। ਅਤੇ ਗੱਬਰ ਦੀ ਫਿਲਮ ਦੇ ਵਿੱਚ ਜਿਹੜਾ ਡਾਇਲੋਗ ਸੀ, ਸੋ ਜਾ ਬੇਟਾ ਨਹੀਂ ਤਾਂ ਗੱਬਰ ਆ ਜਾਏਗਾ, ਇਹ ਹਰੀ ਸਿੰਘ ਨਲੂਏ ਨੂੰ ਰੇਲ ਦੇ ਵਿੱਚ ਅਫਗਾਨ ਔਰਤਾਂ ਕਹਿੰਦੇ ਹੁੰਦੇ ਸੀ ਬੱਚਿਆਂ ਨੂੰ, ਜਦੋਂ ਘਰਾਂ 'ਚ ਨਹੀਂ ਵੜਦੇ ਸੀ, ਕਿ ਅੰਦਰ ਆ ਜਾਓ, ਪੈ ਜਾਓ, ਨਹੀਂ ਤਾਂ ਨਲੂਆ ਆ ਜੂਗਾ ਰਾਤ ਨੂੰ। ਇੰਨਾ ਖੌਫ ਸੀ ਹਰੀ ਸਿੰਘ ਨਲੂਏ ਦਾ ਉਹਨਾਂ ਦੇ ਅੰਦਰ, ਜਿਹੜੇ ਅਫਗਾਨ ਆ ਕੇ ਲੁੱਟਦੇ ਰਹੇ। ਜਦ ਕਹਿੰਦੇ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ, ਯਾਨੀ ਜੋ ਖਾ ਪੀ ਲਿਆ ਉਹ ਤੁਹਾਡਾ, ਬਾਕੀ ਅਹਿਮਦ ਸ਼ਾਹ ਨੇ ਲੁੱਟ ਕੇ ਹੀ ਲੈ ਜਾਣਾ। ਅੱਜ ਕੱਲ੍ਹ ਕੁਛ ਇੱਦਾਂ ਦਾ ਹੀ ਚੱਲਦਾ। ਬੈਂਕ ਆਫ ਕੈਨੇਡਾ, ਬੈਂਕ ਆਫ ਅਮੈਰੀਕਾ, ਯੂਰੋਪੀਅਨ ਬੈਂਕ ਜਿਹੜੇ ਹੈਗੇ ਆ, ਸੈਂਟਰਲ ਬੈਂਕਸ, ਇਹ ਖਾਧਾ ਪੀਤਾ ਲਾਹੇ ਦਾ। ਕਾਰਨ ਹੀ ਮੈਂ ਸੋਚਦਾ ਸੀਗਾ ਕਿ ਗਵਰਨਰ ਆਉਣ ਲੱਗਿਆ ਸੀ, ਗਵਰਨਰ ਤੋਂ ਬਾਅਦ ਜਦੋਂ ਪ੍ਰਾਈਮ ਮਿਨਿਸਟਰ ਲੱਗੂਗਾ ਨਾ, ਇਹ ਬੰਦਾ ਚੇਂਜ ਲੈ ਕੇ ਆਊਗਾ। 3 ਬਾਏ ਇਲੈਕਸ਼ਨ ਲੜਨ ਲੱਗਿਆ, ਪਰ ਇਹ ਤਾਂ ਕੁਛ ਹੋਰ ਹੀ ਕਰਨ ਲੱਗ ਗਿਆ, ਹਾਰੇ ਹੋਏ MPਾਂ ਨੂੰ ਰਾਜਦੂਤ ਬਣਾਤਾ, ਰਾਜਨੀਤੀ ਕਰਨ ਲੱਗ ਗਿਆ। ਕਾਰਨੀ ਦੀ ਪੋਲਿਸੀਜ਼ ਜਿਹੜੀਆਂ ਨੇ ਕਈ ਇਤਰਾਜ਼ਯੋਗ ਹੋਣ ਲੱਗ ਗਈਆਂ, ਪਰ ਅੱਜ ਸਮਾਂ ਨਹੀਂ ਹੈ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਕੁਛ ਐਸਾ ਬੋਲੀਏ, ਕਿਉਂਕਿ ਸਮੇਂ 'ਚੋਂ ਮੁਲਕ ਜਿਹੜਾ ਮੁਸ਼ਕਲ ਸਮੇਂ 'ਚੋਂ ਮੁਲਕ ਲੰਘ ਰਿਹਾ, ਸਾਨੂੰ ਇਕੱਠੇ ਹੋ ਕੇ ਰਹਿਣਾ ਪੈਣਾ ਇੱਕ ਹੀ ਛਤਰਛਾਹ ਹੇਠ। ਬਟ ਜੋ ਕਾਰਨੀ ਦੇ ਹਿਸਾਬ ਕਿਤਾਬ ਨੇ, ਮੈਂ ਬੜਾ ਹੈਰਾਨ ਹੋਇਆ ਕਿ ਲੋਕਾਂ ਨੇ ਮੈਂਬਰ ਪਾਰਲੀਮੈਂਟ ਹਰਾ ਦਿੱਤਾ ਬ੍ਰੈਂਪਟਨ ਤੋਂ, ਇਹਨਾਂ ਨੇ ਚੱਕ ਕੇ ਰਾਜਦੂਤ ਲਾਤਾ। ਮੈਨੂੰ ਤਾਂ ਇੰਡੀਆ ਵਾਲਾ ਕੰਮ ਲੱਗਣ ਲੱਗ ਗਿਆ, ਵੀ ਇੰਡੀਆ 'ਚ ਐਂ ਹੁੰਦਾ ਹੁੰਦਾ ਸੀ, ਹੁਣ ਇਹ ਵੀ ਕਰਨ ਲੱਗ ਗਏ। ਫਿਲਹਾਲ ਇਹ ਅਲੱਗ ਮਾਮਲਾ, ਅਤੇ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ, ਇਹਨੂੰ ਇਹ ਨਹੀਂ ਪਤਾ ਮੈਨੂੰ ਸੀ ਕਾਰਨ ਹੀ ਆਊਗਾ। ਐਮਟਾਈਜੇਸ਼ਨ ਜਿਹੜੀਆਂ ਨੇ ਇੰਟਰਸਟਡ ਜੇ ਸੇਮ ਰੱਖਣੇ ਹੋਏ ਸੀ, ਆਪਣੀ ਡਾਲਰ ਵੈਲਿਊ ਨੂੰ ਕਾਇਮ ਰੱਖਣਾ ਹੋਇਆ ਵਰਲਡ ਗਲੋਬਲੀ, ਐਟਲੀਸਟ ਐਮਟਾਈਜੇਸ਼ਨ ਜਿਹੜੀਆਂ ਉਹਨਾਂ ਦੀ ਉਮਰ ਵਧਾ ਦੂਗਾ, ਯਾਨੀ ਕਿ ਜਿਹਦੀ 4200 ਕਿਸ਼ਤ ਆਉਂਦੀ ਹੈ ਘਰ ਦੀ, ਐਟਲੀਸਟ ਉਹ $2800 'ਤੇ ਚਲੀ ਜਾਊਗੀ। ਵਿਆਜ 'ਚ ਪੈਸਾ ਜ਼ਿਆਦਾ ਜਾਈ ਜਾਊਗਾ, ਪ੍ਰਿੰਸੀਪਲ 'ਚ ਘੱਟ ਜਾਊ, ਇੱਥੇ ਕਿਹੜਾ ਅੱਗ ਲੱਗਣਾ, ਕੱਲ੍ਹ ਨੂੰ ਪੇਡ ਆਊਟ ਹੋ ਜਾਣਾ, ਸਾਰੀ ਜ਼ਿੰਦਗੀ ਦਾ ਤਾਂ ਲੋਨ ਹੁੰਦਾ 30 ਸਾਲ ਦਾ। ਅਤੇ ਇਹਨਾਂ ਨੇ ਉਹ ਕੁਛ ਨਹੀਂ ਕੀਤਾ ਕਿ ਸਮਾਂ ਬੈਂਕ ਆਫ ਕੈਨੇਡਾ ਹੋਰੇ ਲੱਛਣਾਂ 'ਤੇ ਉਤਰਿਆ ਹੋਇਆ। ਤੁਸੀਂ ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦਿਖਾਇਆ ਨਾ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦਿਖਾਇਆ ਨਾ। ਚਰਨਪ੍ਰੀਤ ਮੇਰੇ ਨਾਲ ਆ, ਜਿਹਨੇ ਇਹਨਾਂ ਦੀ ਹਾਂਡੀ ਵਾਲੀ ਜਿਹੜੀ ਹੈਗੀ ਚਿਕਨ ਦੀ ਆਈਟਮ ਆ, ਹਾਂਡੀ ਚਿਕਨ ਜਿਹਨਾਂ ਨੇ ਇਹਨਾਂ ਦਾ ਖਾਲਿਆ, ਹਾਂਡੀ ਦੇ ਵਿੱਚ ਬਣਾਉਂਦੇ ਨੇ, ਮਿੱਟੀ ਦੀ ਹਾਂਡੀ ਦੇ ਵਿੱਚ ਨਾ ਚਿਕਨ ਬਣਾ ਕੇ ਦਿੰਦੇ ਨੇ, ਜਿਹਨੇ ਇਹਨਾਂ ਦਾ ਤਵੇ ਦੇ ਉੱਤੇ ਰਾੜਿਆ ਹੋਇਆ ਚਿਕਨ ਆ, ਤਵੇ ਦੇ ਉੱਤੇ ਰੜਦਾ, 3 ਪੋਜੀਸ਼ਨ 'ਚ ਬਣਦਾ, ਇਹ ਬੋਨ ਵਾਲਾ ਚਿਕਨ ਆ। ਟੋਰਾਂਟੋ 'ਚ ਕੋਈ ਹੋਰ ਕਿਤੇ ਖਾ ਕੇ ਦਿਖਾਇਓ ਤੁਸੀਂ, ਮਿਲਣਾ ਨਹੀਂ ਗਾ ਤੁਹਾਨੂੰ। ਇਹ ਮਿਕਸਚਰ ਆ ਅਫਗਾਨ ਅਤੇ ਇੰਡੀਅਨ ਗ੍ਰੇਵੀਜ਼ ਦਾ, ਜਿਹੜਾ ਇਹ ਤਰੀ ਬੜੀ ਡਿਫਰੈਂਟ ਹੈ ਇਹਦੀ, ਇਹਨਾਂ ਦੀਆਂ ਤਰੀਆਂ ਮਸ਼ਹੂਰ ਨੇ, ਇੱਕ ਤਾਂ ਮੇਥੀ ਮਲਾਈ ਮੁਰਗ ਦੀ ਤਰੀ ਬੜੀ ਮਸ਼ਹੂਰ ਆ, ਇੱਕ ਇਹਨਾਂ ਦੀ ਮੇਥੀ ਮਲਾਈ ਪਨੀਰ 'ਚ ਲੈ ਲਓ ਚਾਹੇ ਉਹਨੂੰ, ਚਾਹੇ ਮੇਥੀ ਮਲਾਈ ਮਸ਼ਰੂਮ ਲੈ ਲਓ, ਚਾਹੇ ਮੇਥੀ ਮਲਾਈ ਮਟਰ ਲੈ ਲਓ, ਅਤੇ ਇੱਕ ਇਹਨਾਂ ਦੀ ਗ੍ਰੇਵੀ ਮਸ਼ਹੂਰ ਆ ਜਿਹੜੀ ਤਵੇ ਚਿਕਨ ਵਾਲੀ, ਤੁਸੀਂ ਤਵਾ ਚਿਕਨ। ਇੱਕ ਕੜਾਹੀਆਂ ਬੜੀਆਂ ਮਸ਼ਹੂਰ ਨੇ, ਪਾਕਿਸਤਾਨ ਅਤੇ ਇੰਡੀਅਨ ਸਟਾਈਲ ਨੂੰ ਮਿਕਸ ਕਰਕੇ ਕੜਾਹੀ ਬਣਾਉਂਦੇ ਨੇ, ਅਤੇ ਇੱਕ ਐਸਾ ਰੈਸਟੋਰੈਂਟ ਹੈ ਜਿੱਥੇ ਪਾਕਿਸਤਾਨ ਦੇ ਵੀ ਸ਼ੈੱਫ ਨੇ ਅਤੇ ਇੰਡੀਆ ਦੇ ਵੀ ਸ਼ੈੱਫ ਨੇ, ਦੋਨਾਂ ਕੰਟਰੀਜ਼ ਦੇ ਸ਼ੈੱਫ ਜਿਹੜੇ ਮਿਲ ਕੇ ਕੰਮ ਕਰਦੇ। ਕੌਂਟੀਨੈਂਟਲ ਦੇ ਵਿੱਚ ਜਿਹੜਾ ਦੁਨੀਆ ਭਰ 'ਚ ਕੰਮ ਕਰ ਚੁੱਕੇ ਸ਼ੈੱਫ ਹੈ, 5 ਲੋਕੇਸ਼ਨਸ ਇਹਨਾਂ ਦੀ ਹੋ ਜਾਣੀਆਂ ਨੇ, 4 ਇਸ ਵੇਲੇ ਚੱਲ ਰਹੀਆਂ ਨੇ, ਓਪਰੇਸ਼ਨਲ ਨੇ, 5ਵੀਂ ਬੜੀ ਛੇਤੀ ਔਨ ਹੋਣੀ ਹੈ। ਸੋ ਤੁਸੀਂ ਤਵਾ ਕਿਚਨ ਨੂੰ ਜਿਹੜਾ ਕੰਟੈਕਟ ਕਰੋਗੇ ਕੇਟਰਿੰਗ ਵਾਸਤੇ। ਚਰਨਪ੍ਰੀਤ ਜੀ, ਕੱਲ੍ਹ ਚਰਨਪ੍ਰੀਤ ਨੇ ਮੈਨੂੰ ਟੈਕਸਟ ਲਿਖਿਆ ਕਿ ਅਸੀਂ ਪਾਕਿਸਤਾਨ ਤੋਂ ਪਰਿਵਾਰ ਹੈ, ਏਜੈਕਸ ਦੇ ਵਿੱਚ ਜਾ ਰਹੇ ਹੋ ਤੁਸੀਂ ਕੇਟਰਿੰਗ ਕਰਨ ਲਾਈਫ?
2: ਹਾਂਜੀ ਬਿਲਕੁਲ ਜੀ।
0: ਹਾਂਜੀ ਦੱਸੋ।
2: ਹਾਂਜੀ, ਸੋ ਏਜੈਕਸ ਕੱਲ੍ਹ ਲਾਈਵ ਕੇਟਰਿੰਗ ਹੈਗੀ ਜੀ, ਉੱਥੇ ਲਾਈਵ ਬਾਰਬਿਕਿਊ, ਚਾਟ ਪਾਪਈ ਦਾ।

0: ਤੌਰ ਤੇ ਅੰਮ੍ਰਿਤਸਰੀ ਫਿਸ਼ ਦੇ ਨਾਲ ਨਾਲ ਆਪਣਾ ਤੁਹਾਨੂੰ ਹੋਰ ਦੋ ਤਿੰਨ ਆਈਟਮ ਹੈਗੀ ਹੈ ਜਿਹੜੀ ਉੱਥੇ ਲਾਈਵ ਚੱਲੂਗੀ। ਬਾਰਬੀਕਿਊ ਵੀ ਲਾਈਵ ਹੋਣਾ, ਆਪਣਾ ਉਹ ਨੀ ਹੈਗਾ ਤੰਦੂਰ ਚ ਨੀ ਹੋਗਾ, ਲਾਈਵ ਬਾਰਬੀਕਿਊ ਗੈਸਟ ਵੀ ਹੈਗਾ ਵਾ ਉੱਥੇ। ਉਸ ਤੋਂ ਇਲਾਵਾ ਆਪਣਾ ਤਵਾ ਚਿਕਨ ਵੀ ਹੈਗਾ ਉੱਥੇ, ਤਵੇ ਤੇ ਪਾ ਕੇ ਉੱਥੇ ਬਣਾਇਆ ਜਾਊਗਾ ਤਵਾ ਚਿਕਨ ਰਲ ਕੇ, ਨਾਲ ਆਪਣਾ ਕੜਾਈ ਪਨੀਰ ਤੇ ਆਪਣਾ ਨਾਨ ਤੰਦੂਰੀ ਰੋਟੀ ਫਰੈਸ਼ ਫਰੈਸ਼ ਸਾਰੇ ਕੁਛ ਹੀ ਉੱਥੇ ਸਰਵ ਹੋਣਾ ਪ੍ਰੋਪਰ ਸ਼ੈਫਿੰਗ ਡਿਸ਼ਿਜ਼ ਦੇ ਸੈਟਅਪ ਦੇ ਨਾਲ। ਏਜੈਕਸ ਦੀ ਲੋਕੇਸ਼ਨ ਚ ਹੈਗੀ, ਕੋਈ ਆਉਣਾ ਚਾਹੁੰਦਾ ਮੈਨੂੰ ਕਾਲ ਕਰ ਸਕਦੇ, ਆ ਕੇ ਦੇਖ ਸਕਦੇ ਕਿੱਦਾਂ ਸੈਟਅਪ ਕਰੀਦਾ ਸਾਰਾ ਕੁਛ। ਤੁਸੀਂ ਵੀ ਕੇਟਰਿੰਗ ਕਰਾਉਣੀ ਹੈ, ਏਜੈਕਸ ਹੋ ਗਈ, ਪੇਕਰਿੰਗ ਵਾਲੇ ਪਾਸੇ ਹੋ ਗਈ, ਓਸ਼ਵਾ ਹੋ ਗਈ, ਲੰਡਨ ਕਿਚਨਰ ਬੈਰੀ, ਕਿੱਥੇ ਵੀ ਤੁਸੀਂ ਦੂਰ ਬੈਠੇ ਹੋ ਜਾਂ ਤੁਸੀਂ ਕਹਿੰਦੇ ਯਾਰ ਉਹ ਵਾਲਾ ਬ੍ਰੈਂਪਟਨ ਵਾਲਾ ਟੇਸਟ ਨਹੀਂ ਮਿਲਦਾ, ਤੁਹਾਨੂੰ ਘਰੇ ਆ ਕੇ ਲਾਈਵ ਟਰੱਕ ਲਿਆ ਕੇ ਉੱਥੇ ਸਾਰਾ ਸੈਟਅਪ ਕਰਕੇ ਟੈਂਟ ਦੇ ਨਾਲ ਨਾਲ ਸਾਰਾ ਕੁਛ ਹੀ ਤੁਹਾਨੂੰ ਸਰਵਿਸਿਸ ਮਿਲ ਜਾਂਦੀ ਹੈ ਵਿੱਚ ਹੀ। ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ, ਕੇਟਰਿੰਗ ਦੀ ਛੋਟੀ ਕੋਈ 50-60 ਜਣਿਆਂ ਤੋਂ ਲੈ ਕੇ ਕੋਈ 200-300-400 ਬੰਦੇ ਦੀ ਗੈਦਰਿੰਗ ਹੈਗੀ ਹੈ, ਤੁਸੀਂ ਚਾਹੁੰਦੇ ਹੋ ਇੰਡੀਆ ਵਾਲਾ ਐਕਸਪੀਰੀਅੰਸ ਚਾਹੀਦਾ, ਟੇਸਟ ਇੰਡੀਆ ਵਾਲਾ ਹੋਵੇ ਤੇ ਕੁਆਲਿਟੀ ਵੀ ਇੰਡੀਆ ਵਾਲੀ ਹੋਵੇ, ਤੇ ਜਿੱਦਾਂ ਲਾਈਵ ਸਟੋਲਸ ਲੱਗੇ ਹੁੰਦੇ ਉੱਦਾਂ ਤੁਹਾਨੂੰ ਸਾਰਾ ਕੁਛ ਮਿਲ ਜੂਗਾ ਸੈਟਅਪ। ਕੰਟੈਕਟ ਕਰਿਓ ਕੇਟਰਿੰਗ ਲਈ, ਜਾਂ ਫਿਰ ਤੁਸੀਂ ਚਾਹੁੰਦੇ ਹੋ ਘਰੇ ਨਹੀਂ ਖਾ ਪਾਉਣਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਤੁਹਾਨੂੰ ਸਾਨੂੰ ਇੱਕ ਜਗ੍ਹਾ ਮਿਲ ਜਾਵੇ, ਤੁਹਾਡੀ ਗੈਦਰਿੰਗ ਛੋਟੀ ਹੈ ਤੇ ਹਾਲ ਬਹੁਤ ਮਹਿੰਗੇ ਨੇ ਮਾਰਕੀਟ ਚ, ਛੋਟੀ ਗੈਦਰਿੰਗ ਹੈਗੀ ਹੈ ਤੁਹਾਡੀ 50-100-125 ਬੰਦੇ ਦੀ, ਡੀਜੇ ਲਾਈਟਸ ਤੋਂ ਲੈ ਕੇ ਡੀਜੇ ਸਿਸਟਮ, ਵੱਡੇ ਸਪੀਕਰ, ਬਾਰ, ਵਾਸ਼ਰੂਮਸ ਖੁੱਲੇ ਬਣੇ ਹੋਏ ਨੇ, ਅਨਲਿਮਿਟਿਡ ਪਾਰਕਿੰਗ ਦੇ ਨਾਲ ਪੈਟੀਓ ਚ, ਜੇ ਤੁਸੀਂ ਕੋਈ ਲਾਈਵ ਸਟੇਸ਼ਨ ਲਾਉਣਾ ਚਾਹੁੰਦੇ ਹੋ, ਪੈਟੀਓ ਹੈਗਾ ਬਹੁਤ ਵੱਡਾ ਜਿਹਦੇ ਵਿੱਚ ਤੁਸੀਂ ਆਪਣਾ ਲਾਈਵ ਸਟੋਲ ਲਾ ਸਕਦੇ ਹੈ, ਲਾਈਵ ਤੰਦੂਰ, ਲਾਈਵ ਬਾਰਬੀਕਿਊ, ਜਾਂ ਫਿਰ ਕੋਈ ਟਿੱਕੀ ਚਨਾ, ਚਾਟ ਪਾਪੜੀ, ਗੋਲ ਗੱਪੇ ਦਾ ਕੋਈ ਸਟੋਲ ਲਗਾਉਣਾ, ਉਹ ਤੁਸੀਂ ਸਾਰਾ ਪੈਟੀਓ ਸੈਟਅਪ ਕਰਵਾ ਸਕਦੇ ਹੋ। ਉਹਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਕੋਈ ਵੀ ਇਵੈਂਟ ਹੈਗਾ ਵਾ, ਬਰਥਡੇ ਪਾਰਟੀ ਹੈਗੀ ਹੈ, ਕੋਈ ਬੇਬੀ ਸ਼ਾਵਰ ਹੈ, ਜਾਂ ਕੋਈ ਮੰਗਣੀ ਦਾ ਪ੍ਰੋਗਰਾਮ ਹੈਗਾ ਹੈ, ਆਪਣਾ ਵਿਆਹ ਦਾ ਇਵੈਂਟ ਹੈਗਾ ਵਾ, ਕੇਟਰਿੰਗ ਲਈ ਜ਼ਰੂਰ ਸਾਨੂੰ ਕੰਟੈਕਟ ਕਰਿਓ 647-633-8878 ਤੇ, 647-633-8878। ਕੇਟਰਿੰਗ ਦੀ ਜਿੰਨਾ ਵੀ ਸਮਾਰਟ ਫੂਡ ਹੁੰਦਾ ਵਾ ਸਾਰਾ ਕੁਛ ਸਕ੍ਰੈਚ ਤੋਂ ਸੇਮ ਡੇ ਬਣਦੇ ਹੈ, ਜਿਸ ਦਿਨ ਕੇਟਰਿੰਗ ਹੁੰਦੀ ਹੈ ਉਸ ਦਿਨ ਸਵੇਰੇ ਬਣਾਉਣਾ ਸ਼ੁਰੂ ਹੁੰਦਾ ਵਾ।
1: ਸੋ ਕਿਸੇ ਵੀ ਰੈਸਟੋਰੈਂਟ ਦੇ ਵਿੱਚ ਵਾਕ ਇਨ ਫ੍ਰੀਜ਼ਰ ਨਹੀਂ ਹੈ, ਯਾਨੀ ਕਿ ਦਾਲ ਅੱਜ ਬਣਾਈ, ਇੱਕ ਮਹੀਨਾ ਤੁਹਾਨੂੰ ਖਲਾਈ, ਤੁਹਾਡੇ ਪੇਟ ਦੇ ਵਿੱਚ, ਤੁਹਾਡੇ ਜ਼ਬਾਨ ਦੇ ਉੱਪਰ, ਯਾਨੀ ਕਿ ਤੁਹਾਡੀ ਜੀਭ 'ਤੇ ਟੇਸਟ ਵੀ ਦੱਸੂਗਾ ਅਤੇ ਪੇਟ 'ਚ ਵੀ ਪਤਾ ਲੱਗੂਗਾ ਕਿ ਖਾਣਾ ਡਾਈਜੈਸਟ ਹੋ ਗਿਆ। ਮਹਿੰਗਾ ਜਿਹੜਾ ਹੈਗਾ ਡੇਰੀ ਪ੍ਰੋਡਕਟ, ਮਹਿੰਗੇ ਆਟੇ, ਅਤੇ ਮਹਿੰਗਾ ਜਿਹੜਾ ਹੈਗਾ ਜਿਹੜੀਆਂ ਕੁਛ ਹੋਰ ਆਈਟਮ ਨੇ ਜਿਵੇਂ ਆਇਲ ਹੋ ਗਿਆ, ਇਹ ਲੈਂਦੇ ਨੇ। ਤੁਹਾਨੂੰ ਕੇਟਰਿੰਗ ਕੋਈ ਮੁਫਤ 'ਚ ਵੀ ਕਰਕੇ ਦੇ ਦਿੰਦਾ, ਤੁਸੀਂ ਲੈ ਲਓ, ਪਰ ਇਹ ਪੈਸਿਆਂ ਦੇ ਨਾਲ ਕੇਟਰਿੰਗ ਕਰਦੇ ਨੇ, ਯਾਨੀ ਕਿ ਜਿਹੜਾ ਖਾਣਾ ਤੁਹਾਨੂੰ ਖਿਲਾਉਣਗੇ ਨਾ ਤੁਹਾਡੇ ਮਹਿਮਾਨ ਕਹਿ ਕੇ ਜਾਣਗੇ। ਜਾਨਵੀ, ਲਾਸਟ ਕੇਟਰਿੰਗ ਦੇ ਜਿਹੜੇ ਕੋਈ ਫੀਡਬੈਕ ਹੈ, ਕਿਸੇ ਤੋਂ ਕਾਲ ਕਰਵਾਇਆ ਕਰੋ, ਆਪਣੇ ਜਿਹੜੇ ਕੋਈ ਬੰਦੇ ਜਿਹਨਾਂ ਦੇ ਕੇਟਰਿੰਗ ਕਰਕੇ ਹੋਣੇ ਹੋ ਨਾ,
0: ਜੀ
1: ਰਿਕੁਐਸਟ ਕਰਿਆ ਕਰੋ, ਦੱਸ ਕੇ ਜਾਇਆ ਕਰਨ, ਫੀਡਬੈਕ ਕਰਕੇ ਦਾ ਲੋਕਾਂ ਨੂੰ ਪਤਾ ਲੱਗਦਾ।
0: ਬਿਲਕੁਲ ਕਰਵਾ ਦਾਂਗੇ ਜੀ, ਉਹ ਵੀ ਮੈਂ ਉਸ ਦਿਨ ਉਹਨਾਂ ਨੇ ਮੈਨੂੰ ਵੇਖਿਆ, ਕਹਿੰਦੇ ਤੂੰ ਰੋਟੀ ਖਾਂਦਾ, ਕਹਿੰਦੇ ਮੇਰੇ ਕਿੰਨੇ ਯਾਰ ਦੋਸਤ ਹੈਗੇ ਆ ਜਿਹਨਾਂ ਦੇ ਰੈਸਟੋਰੈਂਟ ਹੈਗੇ ਆ, ਕਹਿੰਦੇ ਅੱਜ ਤੱਕ ਮੈਂ ਕਿਸੇ ਨੂੰ ਨੀ ਵੇਖਿਆ ਕਿ ਆਪਣੇ ਰੈਸਟੋਰੈਂਟ ਦੀ ਰੋਟੀ ਆਪ ਥਾਲੀ ਚ ਪਾ ਕੇ ਖਾਂਦੇ ਹੋਣ, ਕਹਿੰਦੇ ਆਪਣੇ ਲਈ ਯਾਰ ਦਾਲ ਬੁਲਾਉਂਦੇ ਨੇ ਸਾਈਡ ਤੇ, ਜਾਂ ਫਿਰ ਘਰੋਂ ਦੂਜੀ ਰੋਟੀ ਪੈਕ ਕਰਕੇ ਲੈ ਆਉਂਦੇ ਨੇ। ਕਹਿੰਦੇ ਮੈਂ ਉਹਨਾਂ ਦੇ ਨਾਲ ਬਹਿ ਕੇ ਉੱਥੇ ਡਿਨਰ ਕੀਤਾ ਬਾਅਦ ਚ ਸਾਰੇ ਦੇ ਜਾਣ ਤੋਂ ਬਾਅਦ, ਤਿੰਨੋ ਦਿਨ ਰੈਗੂਲਰ, ਕਹਿੰਦੇ ਪਹਿਲੀ ਵਾਰੀ ਵੇਖਿਆ ਕਿ ਕੋਈ ਆਪਣੇ ਰੈਸਟੋਰੈਂਟ ਦੀ ਰੋਟੀ ਆਪ ਖਾਂਦਾ ਭਾਈ।
1: ਸੋ ਕਿਸੇ ਨੇ ਇਨਡੋਰ ਪਾਰਟੀ ਬੁੱਕ ਕਰਨੀ ਹੈ, ਨਜ਼ਾਰਾ, ਤੁਸੀਂ ਇਸ ਤਰ੍ਹਾਂ ਦਾ ਹਾਲ ਨਹੀਂ ਬੁੱਕ ਕੀਤਾ ਹੋਣਾ ਅੱਜ ਤੱਕ ਪਹਿਲਾਂ, ਪੂਰਾ ਲਗਜ਼ਰੀ ਤੇ ਨਾਲ ਨਾਲ ਲਾਈਟਨਿੰਗ ਸਿਸਟਮ ਤੋਂ ਲੈ ਕੇ ਜਿਹੜਾ ਹੈਗਾ ਡੀਜੇ ਸਿਸਟਮ ਤੋਂ ਲੈ ਕੇ ਸਟੇਜ ਬਣੀ ਹੋਈ ਹੈ, ਬੂਥ ਬਣੇ ਨੇ ਜਿਹਨਾਂ ਨੇ ਪ੍ਰਾਈਵੇਟਲੀ ਅਲੱਗ ਤੇ ਬਹਿ ਕੇ ਪੀਣਾ, ਕਈ ਵਾਰੀ ਪਰਿਵਾਰ ਦੇ ਸਾਹਮਣੇ ਬੈਠੇ ਬੋਤਲਾਂ ਖੋਲ੍ਹੀ ਵੀ ਬੈਠੇ ਹੁੰਦੇ ਆ, ਬੋਤਲਾਂ ਖੋਲ੍ਹ ਕੇ ਬੱਚੇ ਦੇਖ ਰਹੇ ਹੁੰਦੇ ਨੇ, ਸਾਈਡ 'ਤੇ ਬੂਥ ਬਣੇ ਨੇ ਅਤੇ ਪ੍ਰਾਈਵੇਸੀ ਵਾਲਸ ਹੈਗੀਆਂ ਨੇ ਮੂਹਰੇ, ਬੜਾ ਸੋਹਣਾ ਅੰਦਰੋਂ ਡਿਜ਼ਾਈਨ ਕੀਤਾ ਹੋਇਆ, ਬਲੈਕ ਫਲੋਰ, ਬਲੈਕ ਦੇ ਨਾਲ ਗੋਲਡ ਇੰਟੀਰੀਅਰ ਦੇ ਨਾਲ, ਤੁਹਾਡੀ ਜਗ੍ਹਾ ਐਂ ਲੱਗਦੀ ਹੈ ਜਦੋਂ ਤੁਸੀਂ ਬੁੱਕ ਕੀਤੀ ਹੁੰਦੀ ਹੈ, ਬਾਹਰ ਪੈਟੀਓ ਹੈਗਾ, ਨਜ਼ਾਰਾ ਤੁਸੀਂ ਬੁੱਕ ਕਰ ਸਕਦੇ ਹੋ। ਲਿਮਿਟਡ ਜਿਹੜੀਆਂ ਡੇਟਸ ਬਚ ਰਹੀਆਂ ਨੇ, ਕਿਉਂਕਿ ਇੱਕ ਇੱਕ ਦਿਨ 'ਚ ਦੋ ਦੋ ਵਾਰ ਬੁੱਕ ਹੋ ਰਿਹਾ, ਤੁਸੀਂ ਜ਼ਰੂਰ ਬੁਕਿੰਗ ਕਰਾਓ। ਆਪਣੇ ਇਨਡੋਰ ਕੋਈ ਵੀ ਫੰਕਸ਼ਨ ਕਰਨਾ ਉਹਦੇ ਲਈ 647-633-8878, 647-633-8878, 647-633-8878। ਤਵਾ ਦੀ ਟੀਮ ਨੂੰ ਕੰਟੈਕਟ ਕਰ ਸਕਦੇ, ਤਵਾ ਕਿਚਨ, 647-633-8878 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈ।

0: ਜੋ ਕਰਨ ਨੂੰ ਦਿਲ ਕਰਦਾ ਕਰੋ, ਇੰਜੋਏ ਕਰੋ, ਪਰ ਦਿਲ ਨਾ ਕਿਸੇ ਦਾ ਦਿਖਾਓ। ਦੁੱਖ ਜਾਂਦਾ ਅਣਜਾਣੇ ਸਾਡੇ ਤੋਂ, ਕੋਈ ਗੱਲ ਨਹੀਂ, ਮਾਫ਼ੀ ਮੰਗ ਲਓ। ਮਾਫ਼ੀ ਮੰਗਣਾ, ਝੁੱਕ ਕੇ ਦਿਖਾਉਣਾ ਕਮਜ਼ੋਰੀ ਨਹੀਂ ਹੁੰਦੀ। ਤਾਕਤਵਰ ਬੰਦਾ ਹੀ ਮਾਫ਼ੀ ਮੰਗ ਸਕਦਾ, ਕਮਜ਼ੋਰ ਮਾਫ਼ੀ ਨਹੀਂ ਮੰਗ ਸਕਦਾ। ਟਰੂ ਨੌਰਥ ਵਾਲਿਆਂ ਨੂੰ ਕੰਟੈਕਟ ਕਰਨਾ। ਟਰੂ ਨੌਰਥ ਜਿਹੜੀ ਇੱਕ ਕੰਪਨੀ ਹੈ, ਜਿੰਨੇ ਵੀ ਲੋਕ ਕੌਂਕਰੀਟ ਦਾ ਕੰਮ ਕਰਦੇ ਨੇ, ਤੁਹਾਨੂੰ ਬੜੀ ਲੰਬੀ ਵੇਟਿੰਗ ਟਾਈਮ ਪੀਰੀਅਡ ਦੇ ਵਿੱਚ ਆਪਣੇ ਗ੍ਰੈਵਲ ਦੀ ਵੇਸਟ ਜਾਂ ਤੁਹਾਡੀ ਐਸ਼ਫਾਲਟ ਦੀ ਵੇਸਟ ਹੈ ਸਿੱਟਣ ਲਈ ਟਾਈਮ ਲੱਗਦਾ। ਟਰੂ ਨੌਰਥ ਦਾ ਯਾਰਡ ਹੈ ਕੈਨੇਡੀ ਐਂਡ ਡੈਰੀ ਦੇ ਉੱਪਰ। 3 ਤੋਂ 6 ਮਿੰਟ ਦੇ ਵਿੱਚ ਤੁਸੀਂ ਵਿਹਲੇ ਹੋ ਜਾਓਗੇ। ਕੋਈ ਲਾਈਨਅਪ ਨਹੀਂ ਹੈ, ਅਲੱਗ ਅਲੱਗ ਜਗ੍ਹਾ ਬਣਾਈਆਂ ਹੋਈਆਂ ਨੇ ਡਰੋਪ ਵਾਸਤੇ। ਜਿਨ੍ਹਾਂ ਨੇ ਆਪਣੇ ਐਸ਼ਫਾਲਟ ਪਾਉਣੀ ਹੈ, ਜਿਨ੍ਹਾਂ ਨੇ ਗ੍ਰੈਵਲ ਪਾਉਣੀ ਹੈਗੀ, ਸੋਰੀ ਮਾ ਐਸ਼ਫਾਲਟ ਨਹੀਂ, ਗ੍ਰੈਵਲ ਪਾਉਣੀ ਹੈ, ਗ੍ਰੈਵਲ ਪਾਉਣ ਦੇ ਲਈ ਇਹ ਪੱਕਾ ਬਣਾ ਜਾਣਗੇ ਤੁਹਾਡੇ ਏਰੀਏ ਨੂੰ ਪੱਕਾ। ਕੋਈ ਆਪਣੀ ਫਾਰਮ ਹਾਊਸ ਲਈ ਬੈਠਾ, ਕੋਈ ਕੁਛ ਉੱਥੇ ਪਾਰਕਿੰਗ ਕਰਨੀ ਚਾਹੁੰਦਾ, ਕਿਸੇ ਦਾ ਪਾਰਕਿੰਗ ਯਾਰਡ ਹੈ, ਅਤੇ ਗ੍ਰੈਵਲ ਦੇ ਵਾਸਤੇ ਟਰੂ ਨੌਰਥ 416-803-0623 ਜਸ ਬਾਈ ਜੀ ਨਾਲ ਡੀਲ ਕਰਕੇ ਤੁਹਾਨੂੰ ਬਹੁਤ ਚੰਗਾ ਲੱਗੂਗਾ। 6416-803-0623 ਅਤੇ ਪਰਮਸ ਕੁਇਕ ਲਿਊਬ ਐਂਡ ਰਿਪੇਅਰ। ਨੈਗਰਾ ਫੋਲ ਦੇ ਵਿੱਚ ਤੁਸੀਂ ਹੈਗੇ ਹੋ ਅਤੇ ਕਿਸੇ ਨੇ ਵੀ ਆਪਣੀ ਗੱਡੀ ਰਿਪੇਅਰ, ਆਇਲ ਚੇਂਜ, ਕੋਈ ਵੀ ਟਰਾਂਸਮਿਸ਼ਨ ਟਾਇਰ ਦਾ ਕੰਮ ਕਰਾਉਣਾ, ਪਰਮ ਹੁਣੇ ਬੰਦੇ ਬਹੁਤ ਲਾਜਵਾਬ ਨੇ। ਮਿਸਾਗਾ ਤੋਂ ਬਾਅਦ ਦੂਸਰੀ ਲੋਕੇਸ਼ਨ ਨੈਗਰਾ ਫੋਲ 'ਚ, 13 Richmond Street, 2894981300, 2994 1300 HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ। ਪਨੇਸਰ ਨੂੰ ਤੁਸੀਂ ਕੰਟੈਕਟ ਕਰਨਾ, ਐਡੀਸ਼ਨ ਕਰਨਾ, ਘਰ ਵੱਡਾ ਕਰਨਾ, ਬੱਚੇ ਹੁਣ ਬੱਚਿਆਂ ਲਈ ਅਲੱਗ ਇੱਕ ਯੂਨਿਟ ਘਰ ਦੇ ਬੱਚੇ ਬਣਾਉਣਾ, ਇੱਕੋ ਯੂਨਿਟ ਬੱਚਿਆਂ ਦਾ ਘਰ ਅਲੱਗ ਦੇ ਵਿੱਚ ਬਣਾਉਣਾ, ਦੋ ਘਰ ਲੈਣ ਦੀ ਲੋੜ ਨਹੀਂ, ਦੇ ਕੈਨ ਡੂ। ਇੱਕ ਘਰ ਨੂੰ ਜੇ 3-story ਹੈਗਾ, ਇਲੀਗਲ ਜਿਹਾ ਰੈਂਟ ਕਰੀ ਬੈਠੇ ਹੋ, ਟ੍ਰਾਈਪਲੈਕਸ ਚੇਕ ਵਿੱਚ ਕਨਵਰਟ ਕਰ ਲਓ, ਅੱਜ ਵੀ ਭੱਜ ਕੇ ਵਿਕੂਗਾ। ਤੁਸੀਂ 416-677-0709 ਦੇ ਉੱਤੇ ਜਗਜੀਤ ਸਿੰਘ ਪਨੇਸਰ ਨਾਲ ਗੱਲ ਕਰਨੀ ਹੈ। ਇਸੇ ਤਰ੍ਹਾਂ ABS ਆਟੋ ਕਲਿਜ਼ਨ, ਗੱਡੀਆਂ ਦੀ ਕਿਸੇ ਵੀ ਤਰ੍ਹਾਂ ਦੇ ਬਾਡੀ ਵਰਕ, ਟਰੱਕ ਦਾ, ਕਾਰ ਦਾ, ਲੰਡਨ, ਕਿਚਨ, ਵਾਟਲੂ, ਕੇਂਬਰਿਜ, ਵੁੱਡਸਟੌਕ ਦੇ ਏਰੀਏ 'ਚ ਆਪਣੇ ਭਰਾਵਾਂ ਦਾ ਆਪਣੀ ਵਰਕਸ਼ਾਪ 1 acre 'ਚ ਬਣੀ ਹੋਈ ਹੈ। ਟਰੈਕਟਰ ਟ੍ਰੇਲਰ ਦੀ ਸੇਫਟੀ ਵੀ ਕਰ ਦਿੰਦੇ ਨੇ। ABS 416-520-1946, 416-520-1946 ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ। ਤੁਸੀਂ ਘਰਾਂ ਨੂੰ ਫੁੱਲਾਂ ਨਾਲ ਭਰ ਦਿਓ, ਫੁੱਲਾਂ ਮਹਿਕ ਨੂੰ ਖਿਲਾਰ, ਨਹੀਂ ਤਾਂ ਰੁਲ ਜਾਏਗਾ। ਸੋ ਤੁਸੀਂ 647-222-5601 'ਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਨੂੰ ਕੰਟੈਕਟ ਕਰੋਗੇ। PM ਟਰੱਕ ਐਂਡ ਟ੍ਰੇਲਰ ਰਿਪੇਅਰ, 1123 ਲੋਰੀਮਾ ਡਰਾਈਵ, ਮਿਸਿਸਾਗਾ, 905-672-0001 ਦੇ ਉੱਤੇ ਗਰੇਵਾਲ ਭਾਜੀ ਹੋਣਾਂ ਦੇ ਨਾਲ ਤੁਸੀਂ ਰਿਪੇਅਰ ਦਾ ਕੰਮ ਕਰਾ ਸਕਦੇ। ਸੰਤੋਸ਼ ਜੀ, ਜਾਣ ਤੋਂ ਪਹਿਲਾਂ ਆਪਣੇ ਕੁਐਸਚਨ ਦਾ ਜਵਾਬ ਦੇ ਜੋ ਪਲੀਜ਼।
1: ਜੀ ਬਿਲਕੁਲ ਅਮਨ ਜੀ, ਸਾਰਿਆਂ ਨੇ ਸਹੀ ਆਂਸਰ ਹੀ ਦਿੱਤਾ ਕਿ ਘੋੜਾ ਗੱਡੀ ਜਾਂ ਕਿਸੇ ਵੀ ਜਾਨਵਰ ਦੇ ਨਾਲ
0: ਬੋਲਦੇ ਆ। ਹਾਂ, ਅੱਛਾ, ਮੂਰੇ ਰੱਬ ਨੇ ਬਣਾਤਾ, ਪਿੱਛੇ ਇਨਸਾਨ ਨੇ ਬਣਾਤਾ। ਵੈਰੀ ਗੁੱਡ, ਸੋ ਇੰਟੈਲੀਜੈਂਟ ਸੰਤੋਸ਼। ਆਈ ਵਿਸ਼ ਤੁਸੀਂ IAS IPS ਦੇ ਐਗਜ਼ਾਮ ਲਿਖੋ ਕਿਸ ਦਿਨ।
1: ਓ ਮਾਈ ਗੋਡ।
0: ਹਾਂਜੀ, ਸੋ ਸੰਤੋਸ਼ ਉਹਨਾਂ ਨੂੰ ਕੰਟੈਕਟ ਕਰਨਾ, ਕਿਸੇ ਨੇ ਵੀ ਪ੍ਰੋਪਰਟੀ ਰੈਂਟ ਕਰਨੀ ਹੈ ਆਪਣੀ, ਤੁਸੀਂ ਬੇਝਿਜਕ ਕਾਲ ਕਰੋ। ਪ੍ਰੋਪਰਟੀ ਮੈਨੇਜਮੈਂਟ ਟੀਮ ਹੈ, ਇਕੱਲੇ ਰੀਅਲਟਰ ਨੇ ਫਾਰਮ ਭਰ ਕੇ ਨਹੀਂ ਫੜਾਉਣਾ ਤੁਹਾਨੂੰ, ਰੈਂਟ ਹੋ ਗਿਆ, ਮੈਨੇਜਮੈਂਟ ਵੀ ਆ, ਬਾਅਦ 'ਚੋਂ ਮੈਂਟੇਨੈਂਸ ਕਰਾਉਣੀ ਆ, ਕੁਛ ਹੋਰ ਕਰਾਉਣਾ। ਪ੍ਰੋਪਰਟੀ ਮੈਨੇਜਮੈਂਟ ਦੇ ਨਾਲ ਨਾਲ ਮੈਂਟੇਨੈਂਸ ਦਾ ਕੰਮ ਪੂਰਾ ਜਿਹੜਾ ਟੀਮ ਕਰਦੀ ਹੈ। ਤੁਸੀਂ ਕੋਈ ਵੀ ਪ੍ਰੋਪਰਟੀ ਕਿਸੇ ਵੀ ਸ਼ਹਿਰ 'ਚ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਰੈਂਟ ਕਰਨੀ ਹੈ, ਨੰਬਰ ਟੂ ਕਾਲ
1: 416-473-4242-42
0: 'ਤੇ ਕਾਲ ਕਰਨੀ ਹੈ। ਫਸਟ ਟਾਈਮ ਬਾਇਰਸ ਨੇ, ਜਿਹੜੇ ਪਹਿਲੀ ਵਾਰ ਜਿਹੜੇ ਕੋਈ ਪਰਚੇਸ ਕਰਨੀ ਚਾਹੁੰਦੇ ਘਰਾਂ ਦੀ, ਬਹੁਤ ਸਾਰੀਆਂ ਪ੍ਰੋਪਰਟੀਆਂ ਪਾਵਰ ਆਫ ਸੇਲ ਦੀਆਂ ਆਉਂਦੀਆਂ ਨੇ, ਜਾਂ ਆਪਣੇ ਬੱਚਿਆਂ ਨੂੰ ਪ੍ਰੋਪਰਟੀ ਲੈ ਕੇ ਦੇਣੀ ਚਾਹੁੰਦੇ ਹੋ, ਬੈਂਕ ਕੋਲ ਜਾਣ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੋ। 416-473-4242 RSG ਕਸਟਮ ਸੋਫਾ ਅਪੋਸਟਰੀ, ਸੋਫੇ ਬਣਵਾਏ ਨੇ ਤਾਂ ਮੈਂ ਕੋਕਾ ਕਢਵਾ ਦੇ ਬਾਈਆ, ਕੋਕਾ ਕੋਕੇ ਜੜਤੇ, ਅਤੇ ਪੁਰਾਣੇ ਸੋਫੇ ਜਿਹੜੇ ਨੇ ਨਵੇਂ ਤੋਂ ਵਧੀਆ ਬਣਾਤੇ, ਜਿੱਦਾਂ ਪਹਿਲਾਂ ਲਿਆ ਸੀ ਉਹ ਤੋਂ ਹੀ ਵਧੀਆ ਬਣਾਤੇ। ਲਾਈਫ ਟਾਈਮ ਵਾਰੰਟੀ ਵਾਲਾ ਕੱਪੜਾ ਲਾ ਕੇ 647-705-1317 6477-0513-17 ਅਤੇ ਨਾਲ ਨਾਲ ਤੁਸੀਂ ਕੋਮਲ ਦਾ ਨੰਬਰ ਨੋਟ ਕਰੋ। ਕਿਸੇ ਨੇ ਵੀ ਦੁਨੀਆ ਦੇ ਕਿਸੇ ਵੀ ਮੁਲਕ 'ਚ ਘੁੰਮਣ ਜਾਣਾ, ਆਲ ਲਿੰਕ ਟਰੈਵਲ ਤੋਂ ਕੋਮਲ ਦਾ ਨੰਬਰ ਹੈ। ਇੰਡੀਆ ਅਤੇ ਪਾਕਿਸਤਾਨ ਦੀਆਂ ਸਪੈਸ਼ਲ ਟਿਕਟ ਰੇਟ ਨੇ 905-239-7011 905-239-7711 ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ। ਗੈਰੀ ਗਰੇਵਾਲ ਯਾਰਾਂ ਦੇ ਯਾਰ, ਟਰਾਂਸਮਿਸ਼ਨ, ਇੰਜਨ ਰਿਪੇਅਰ ਦਾ ਕੋਈ ਵੀ ਕੰਮ, ਕਿਸੇ ਵੀ ਗੱਡੀ ਦਾ, ਕਿਸੇ ਵੀ ਮਾਡਲ ਦਾ, 19 ਸਾਲ ਹੋ ਗਏ ਮਾਰਕੀਟ 'ਚ। 905-463-63-63 905-463-6363 'ਤੇ ਕਾਲ ਕਰਨੀ ਹੈ ਅਤੇ ट्रिपल ए लैंडस्केपिंग 647-784-1213, का या कोई प्लाजा मेंटेन करना 647-784-1213, मास्टर यूर एग्जाम अपना रियल स्टेट या कोई होर एग्जाम लिख के पास होने लई चाहते हो कि थोड़ा को
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
4: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ, ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 29।

0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
1: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340।
2: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 31 ਤਰੀਕ, ਲਾਸਟ ਡੇ ਆਫ ਦਾ ਜੁਲਾਈ ਮੰਥ ਹੈ ਤੇ ਅੱਜ 31 ਤਰੀਕ ਹੋ ਗਈ ਜੀ ਤੇ ਕੱਲ੍ਹ ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ। ਤੇ ਜੇ ਆਪਾਂ ਗੱਲ ਕਰੀਏ ਸਾਵਣ ਮਹੀਨੇ ਦੀ ਤਾਂ ਅੱਜ ਉਹਦੀ ਹੋ ਗਈ ਜੀ 16 ਤਰੀਕ। ਸਮਾਂ ਹੋ ਚੁੱਕਿਆ ਹੈ ਜੀ 10:05 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੇ ਅੱਜ ਫਰਾਈਡੇ ਦਾ ਦਿਨ ਹੈ ਜੀ, ਬਿਲਕੁਲ, ਤੇ ਫਰਾਈਡੇ ਵਾਲੇ ਦਿਨ ਤੁਹਾਡੇ ਲਈ ਆਪਾਂ ਐਂਟਰਟੇਨਮੈਂਟ ਲੈ ਕੇ ਆਉਂਦੇ ਹਾਂ, ਗੀਤ ਸੰਗੀਤ ਪੇਸ਼ ਕਰਾਂਗੇ। ਤੁਹਾਡੀ ਫਰਮਾਇਸ਼ ਜੇ ਕੋਈ ਹੋਈ ਉਹ ਵੀ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਤੇ ਆਪਾਂ ਉਹ ਗੀਤ ਸੰਗੀਤ ਤੁਹਾਡੇ ਲਈ ਪਲੇ ਕਰਾਂਗੇ। ਤੇ ਹੁਣ ਪਹਿਲਾਂ ਆਪਾਂ ਦੇਖੀਏ ਕਿ ਮੌਸਮ ਕੀ ਕਹਿ ਰਿਹਾ। ਅੱਜ ਮੌਸਮ ਬੜਾ ਵਧੀਆ ਬਣਿਆ ਹੋਇਆ ਜੀ, 24 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਸਨੀ ਡੇ ਹੈ, ਹਾਈ ਜਾਣਾ 30 ਡਿਗਰੀ ਤੱਕ, ਵਾਓ, ਤੇ ਲੋਅ ਜਾਣਾ 14 ਡਿਗਰੀ ਸੈਲਸੀਅਸ ਤੱਕ। ਤੇ ਅੱਜ ਪਾਰਟਲੀ ਕਲਾਉਡੀ ਡੇ ਵੀ ਸ਼ਾਮ ਨੂੰ ਹੋਊਗਾ ਤੇ 11 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ। ਤੇ ਐਨ ਧੁੱਪ ਸਾਰਾ ਦਿਨ ਚਮਕਣੀ ਹੈ ਤੇ ਦੇਖ ਲਓ ਫਿਰ 3-4 ਵਜੇ ਤਾਂ 30 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਤੇ ਆਈ ਥਿੰਕ ਫੀਲ ਤਾਂ ਫਿਰ ਤੁਸੀਂ ਜ਼ਿਆਦਾ ਕਰੋਗੇ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ। ਤੇ ਬਾਕੀ 8:43 ਤੇ ਸਨਸੈੱਟ ਹੋ ਜਾਣਾ, ਰਾਤ ਦਾ ਟੈਂਪਰੇਚਰ ਵੀ 24-23-22, ਕੱਲ੍ਹ ਸਵੇਰੇ 20 ਡਿਗਰੀ ਸੈਲਸੀਅਸ 6 ਵਜੇ ਹੋਊਗਾ, 6:08 ਤੇ ਸਵੇਰੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਬੱਦਲਵਾਈ ਸ਼ੋਅ ਹੋ ਰਹੀ ਹੈ ਕਿਉਂਕਿ ਵੀਕਐਂਡ ਤੇ ਕਹਿੰਦੇ ਆ ਕਿ ਮੀਂਹ ਵੀ ਆ ਸਕਦਾ, ਥੰਡਰ ਸਟੋਮ ਵਗੈਰਾ। ਸੋ ਕਿਉਂਕਿ ਲੌਂਗ ਵੀਕਐਂਡ ਹੈ, ਮੰਡੇ ਦੀ ਵੀ ਛੁੱਟੀ ਹੈ, ਸੋ ਸਿਵਿਕ ਹੋਲੀਡੇ ਹੈ ਮੰਡੇ ਨੂੰ, ਫਿਰ ਬੜੇ ਸਾਰੇ ਪਲੈਨ ਤੁਹਾਡੇ ਬਣ ਰਹੇ ਹੋਣੇ ਘੁੰਮਣ ਫਿਰਨ ਦੇ, ਇੱਧਰ ਉੱਧਰ ਜਾਣ ਦੇ, ਖਾਣ ਪੀਣ ਦੇ, ਕੰਮਾਂ ਕਾਜਾਂ ਦੇ, ਹੈ ਨਾ, ਸਾਰਾ ਕੁਛ ਚੱਲੀ ਜਾਂਦਾ ਵਿੱਚ। ਸੋ ਇੱਦਾਂ ਹੀ ਹੋਣਾ ਚਾਹੀਦਾ, ਸਾਰਾ ਕੁਛ ਹੀ ਜਿਹੜੇ ਜ਼ਰੂਰੀ ਕੰਮ ਹੈ ਜੀ ਬਿਲਕੁਲ ਉਹ ਹੋਣੇ ਚਾਹੀਦੇ ਆ। ਤੇ ਲਓ ਜੀ ਜੁੜੇ ਤੁਸੀਂ ਗੁਰਤਾਸ ਰੇਡੀਓ ਨਾਲ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਤੇ ਅੱਜ 31 ਜੁਲਾਈ ਹੈ, ਬੜਾ ਵਿਸ਼ੇਸ਼ ਦਿਨ ਹੈ ਜੀ ਅੱਜ, ਤੇ ਬੜੇ ਦੋ ਸਪੈਸ਼ਲ ਦਿਨ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਯਾਦ ਕਰੀਏ ਆਪਣੇ ਸੂਰਾਂ ਵੀਰਾਂ ਨੂੰ, ਤੇ ਜਿਹੜੇ ਸਾਡੇ ਯੋਧੇ ਸੂਰਬੀਰ ਹੈ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਆਜ਼ਾਦੀ ਦੇ ਪ੍ਰਵਾਨੇ। ਸੋ ਅੱਜ ਸ਼ਹੀਦ ਊਧਮ ਸਿੰਘ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ, ਅੱਜ ਦੇ ਦਿਨ ਉਹਨਾਂ ਨੂੰ ਫਾਂਸੀ 'ਤੇ ਚੜਾਇਆ ਗਿਆ ਸੀ। ਸੋ ਸ਼ਹੀਦ ਊਧਮ ਸਿੰਘ, ਉਹਨਾਂ ਦੀ ਗੱਲਬਾਤ ਆਪਾਂ ਕਰਨੀ ਹੈ ਕਿਉਂਕਿ 1919 ਦੇ ਵਿੱਚ 13 ਅਪ੍ਰੈਲ 1919 ਦੇ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ ਨਾ, ਉਹਦਾ ਬਦਲਾ ਜਿਹੜਾ ਲਿਆ ਸੀਗਾ ਸ਼ਹੀਦ ਊਧਮ ਸਿੰਘ ਨੇ, ਔਰ ਉਹ ਵੀ 21 ਸਾਲਾਂ ਬਾਅਦ ਜਿਹੜਾ ਉਹਨਾਂ ਨੇ ਬਦਲਾ ਲਿਆ ਸੀ। ਦੇਖੋ, ਪਲੈਨਿੰਗ ਕਰਦੇ ਕਰਦੇ ਤੇ ਬਦਲਾ ਲੈਣਾ ਇੰਨੀ ਦੇਰ ਬਾਅਦ, ਤੇ ਉਹ ਬਦਲਾ ਵੀ ਆਪਣੀ ਧਰਤੀ 'ਤੇ ਨਹੀਂ, ਬੇਗਾਨੀ ਧਰਤੀ 'ਤੇ ਜਾ ਕੇ, ਔਰ ਉਦੋਂ ਤਾਂ ਵਿਦੇਸ਼ਾਂ ਵਿੱਚ ਜਾਣਾ ਦੇਖੋ ਕਿੱਡਾ ਔਖਾ ਸੀਗਾ, ਸੌਖਾ ਕੰਮ ਨਹੀਂ ਸੀ। ਹੁਣ ਤਾਂ ਇਹ ਆ ਵੀ ਕਿਤੇ ਵੀ ਜਾਣਾ, ਹਾਂਜੀ, ਵੀਜ਼ਾ ਲਵਾਓ, ਟਿਕਟ ਲਓ ਤੇ ਫੁਰ ਉੱਡ ਜਾਓ, ਹੈ, ਪਰ ਉਦੋਂ ਔਰ ਜਿਹੜੇ ਹਾਲਾਤਾਂ ਦੇ ਵਿੱਚ, ਜਿਵੇਂ ਭਾਰਤ ਦੇਸ਼ ਆਜ਼ਾਦ ਨਹੀਂ ਸੀਗਾ, ਸੋ ਫਿਰ ਉਹ ਗਦਰ ਪਾਰਟੀ ਦੇ ਮੈਂਬਰ ਸੀਗੇ ਔਰ ਆਜ਼ਾਦੀ ਦੇ ਲਈ ਜੂਝ ਰਹੇ ਸੀਗੇ। ਫਿਰ ਜਿਹੜੇ ਇੱਦਾਂ ਦੇ ਵਿਅਕਤੀ ਹੁੰਦੇ ਆ ਉਹਨਾਂ ਦਾ ਤਾਂ ਸਫ਼ਰ ਕਰਨਾ, ਬਾਹਰ ਜਾਣਾ, ਖੁੱਲ੍ਹੇਆਮ ਆਜ਼ਾਦੀ ਦੇ ਨਾਲ ਘੁੰਮਣਾ ਫਿਰਨਾ ਉਹ ਕਿੱਡਾ ਔਖਾ, ਪਰ ਇਹ ਸਾਰਾ ਕੁਝ ਸੰਭਵ ਕੀਤਾ ਸ਼ਹੀਦ ਊਧਮ ਸਿੰਘ ਨੇ। ਸੋ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਜਦੋਂ ਕਤਲੇਆਮ ਹੋਇਆ ਤਾਂ ਉਹਦਾ ਬਦਲਾ ਲੈਣ ਦੇ ਲਈ ਜਿਹੜੇ ਲੈਫਟੀਨੈਂਟ ਮਾਈਕਲ ਉਡਵਾਇਰ ਸੀਗੇ, ਜਿਹੜੇ ਐਕਸ ਲੈਫਟੀਨੈਂਟ ਮਾਈਕਲ ਉਡਵਾਇਰ, ਲੈਫਟੀਨੈਂਟ ਜਨਰਲ ਆਪਾਂ ਕਹਿ ਸਕਦੇ ਹਾਂ ਮਾਈਕਲ ਉਡਵਾਇਰ, ਉਹਨਾਂ ਨੂੰ ਲੰਡਨ 'ਚ ਜਾ ਕੇ ਮਾਰਿਆ ਸੀ। ਸੋ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਦੇ ਵਿੱਚ ਸ਼ੇਰ ਸਿੰਘ, ਕਿਉਂਕਿ ਇਹਨਾਂ ਦਾ ਨਾਮ ਪਹਿਲਾਂ ਸੀਗਾ ਸ਼ੇਰ ਸਿੰਘ, ਸ਼ੇਰ ਸਿੰਘ ਦੇ ਰੂਪ ਦੇ ਵਿੱਚ ਜਨਮੇ ਭਾਰਤ ਦੇ ਵਿੱਚ ਸ਼ਹੀਦ ਵਜੋਂ ਸਤਿਕਾਰੇ ਜਾਂਦੇ ਆ। ਔਰ ਊਧਮ ਸਿੰਘ ਨੇ ਜਿਹੜੀ ਬਦਲੇ ਦੀ ਯੋਜਨਾ ਹੈ ਨਾ ਉਹ 2 ਦਹਾਕਿਆਂ ਤੋਂ ਵੱਧ ਸਮਾਂ ਉਹਨਾਂ ਨੂੰ ਲੱਗਿਆ ਬਣਾਉਣ ਦੇ ਲਈ। ਸੋ ਜਿਹਨੂੰ ਆਪਾਂ ਕਹਿ ਸਕਦੇ ਹਾਂ 21 ਸਾਲ ਬਾਅਦ ਬਦਲਾ ਲਿਆ। ਸੋ ਦਹਾਕੇ ਹੁੰਦੇ ਆ 10 ਸਾਲ, 1 ਦਹਾਕਾ 10 ਸਾਲ, ਸੋ 2 ਦਹਾਕੇ 20 ਸਾਲ, ਅਤੇ ਫਿਰ 1 ਸਾਲ ਨਾਲ 21 ਸਾਲ ਬਾਅਦ ਬਦਲਾ ਲਿਆ। ਸੋ ਕਹਿੰਦੇ ਆ ਜਦੋਂ ਨਾ ਉਹ 3 ਸਾਲ ਦੇ ਸੀਗੇ, ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਇਸ ਦੁਨੀਆਂ ਤੋਂ ਚਲੇ ਗਏ ਸੀ। ਸੋ ਫਿਰ ਉਹਨਾਂ ਦਾ ਇੱਕ ਵੱਡਾ ਭਰਾ ਵੀ ਸੀਗਾ, ਸੋ ਆਪਣੇ ਭਰਾ ਦੇ ਨਾਲ ਉਹ ਫਿਰ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਅਨਾਥ ਆਸ਼ਰਮ ਦੇ ਵਿੱਚ, ਸੋ ਅਨਾਥ ਆਸ਼ਰਮ ਦੇ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਹੋਇਆ, ਜਿੱਥੇ ਫਿਰ ਉਹਨਾਂ ਨੂੰ, ਕਿਉਂਕਿ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਸੀ, ਹੈ ਨਾ, ਉਹਨਾਂ ਦਾ ਨਾਮ ਜਿਹੜਾ ਹੈਗਾ ਊਧਮ ਸਿੰਘ ਰੱਖਿਆ ਗਿਆ। 1917 ਦੇ ਵਿੱਚ ਕਹਿੰਦੇ ਆ ਫਿਰ ਉਹਨਾਂ ਦੇ ਵੱਡੇ ਭਰਾ ਦੀ ਵੀ ਮੌਤ ਹੋ ਗਈ। ਜਦੋਂ ਫਿਰ ਉਹ ਥੋੜ੍ਹੇ ਵੱਡੇ ਹੋਏ ਫਿਰ ਉਹ ਗਦਰ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਫਿਰ 1924 ਦੇ ਵਿੱਚ ਕਹਿੰਦੇ ਉਹ ਅਮੈਰੀਕਾ ਚਲੇ ਗਏ, ਫਿਰ ਬ੍ਰਾਜ਼ੀਲ, ਫਿਰ ਅਫਰੀਕਾ ਵਿੱਚ ਗਏ, ਫਿਰ ਯੂਰਪ ਚਲੇ ਗਏ, ਮੈਕਸੀਕੋ ਗਏ, ਦੇਖੋ ਉਸ ਸਮੇਂ ਦੇ ਵਿੱਚ ਚਲੇ ਗਏ, ਮੈਕਸੀਕੋ ਗਏ, ਦੇਖੋ ਉਸ ਸਮੇਂ ਦੇ ਵਿੱਚ ਜਾਣਾ ਹੈ ਨਾ ਕਿੱਡਾ ਔਖਾ, ਪਤਾ ਨਹੀਂ ਕਿਵੇਂ ਕਿਵੇਂ ਗਏ ਹੋਣੇ ਆ। ਫਿਰ ਉਸ ਤੋਂ ਬਾਅਦ ਕਹਿੰਦੇ ਆ ਕਿ 1927 ਦੇ ਵਿੱਚ ਸਰਦਾਰ ਭਗਤ ਸਿੰਘ ਦੇ ਕਹਿਣ 'ਤੇ ਉਹ ਭਾਰਤ ਆਏ ਔਰ ਉਦੋਂ ਫਿਰ ਹਥਿਆਰਾਂ ਦੇ ਮਾਮਲੇ 'ਚ ਉਹਨਾਂ ਨੂੰ ਅਰੈਸਟ ਕੀਤਾ ਗਿਆ। ਫਿਰ 5 ਸਾਲ ਦੀ ਉਹਨਾਂ ਨੇ ਕੈਦ ਵੀ ਕੱਟੀ ਉੱਥੇ। ਉਸ ਤੋਂ ਬਾਅਦ ਜਦੋਂ ਕੈਦ ਕੱਟ ਕੇ ਉਹ ਬਾਹਰ ਆਏ ਫਿਰ ਜਰਮਨੀ ਚਲੇ ਗਏ। ਫਿਰ 1934 ਦੇ ਵਿੱਚ ਕਹਿੰਦੇ ਆ ਉਹ ਪਹੁੰਚੇ ਇੰਗਲੈਂਡ, ਜਿੱਥੇ 13 ਮਾਰਚ 1940 ਨੂੰ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਐਂਡ ਰੋਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਇੱਕ ਸਾਂਝੀ ਮੀਟਿੰਗ ਸੀਗੀ, ਉੱਥੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਬੜੀ ਦਲੇਰੀ ਦੇ ਨਾਲ ਪਲਾਨ ਬਣਾਇਆ ਅਤੇ ਇੱਕ ਬੁੱਕ ਜਿਹਦੇ ਵਿੱਚ ਉਹਨਾਂ ਨੇ ਆਪਣਾ ਰਿਵੋਲਵਰ ਜਿਹੜਾ ਉਹ ਲੁਕਾ ਕੇ ਉਸ ਮੀਟਿੰਗ ਦੇ ਵਿੱਚ ਪਹੁੰਚੇ ਅਤੇ ਫਿਰ ਜਿਹੜਾ ਜਨਰਲ ਉਡਵਾਇਰ ਸੀਗਾ ਉਹਨੂੰ ਉੱਥੇ ਗੋਲੀ ਮਾਰ ਦਿੱਤੀ ਔਰ ਭੱਜੇ ਨਹੀਂ, ਉਹ ਉੱਥੇ ਖੜ੍ਹੇ ਰਹੇ ਅਤੇ ਜਦੋਂ ਉੱਥੇ ਉਹਨਾਂ ਨੇ ਰੈਵੋਲਿਊਸ਼ਨ ਦੇ ਲਈ ਜਿਹੜਾ ਹੈਗਾ 3 ਵਾਰ ਇਨਕਲਾਬ ਇਨਕਲਾਬ ਇਨਕਲਾਬ, ਹੈ ਨਾ, ਇਨਕਲਾਬ ਇਨਕਲਾਬ ਇਨਕਲਾਬ ਉਹਨਾਂ ਨੇ 3 ਵਾਰ ਉੱਥੇ ਕਿਹਾ ਅਤੇ ਉਸ ਤੋਂ ਬਾਅਦ ਕਿਉਂਕਿ ਉਹ ਭੱਜੇ ਨਹੀਂ ਫਿਰ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਦਿੱਤਾ ਔਰ ਫਿਰ ਉਸ ਤੋਂ ਬਾਅਦ ਉਹਨਾਂ 'ਤੇ ਮੁਕੱਦਮਾ ਚੱਲਿਆ ਥੋੜ੍ਹੀ ਦੇਰ। ਫਿਰ ਉਸ ਤੋਂ ਬਾਅਦ 31 ਜੁਲਾਈ 1940 ਨੂੰ ਲੰਡਨ ਦੀ ਪੈਂਟਲਵਿਲ ਜੇਲ੍ਹ ਸੀਗੀ, ਉੱਥੇ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ। ਔਰ ਫਿਰ ਕਹਿੰਦੇ ਆ ਕਿ ਕਿਉਂਕਿ ਫਿਰ ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ, ਹੈ ਨਾ, ਜਿਵੇਂ ਇੰਡੀਆ ਨਹੀਂ ਲੈ ਕੇ ਆਉਂਦਾ ਗਿਆ। ਪਰ ਫਿਰ 1974 ਦੇ ਵਿੱਚ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਸੀਗੀ ਉਹਨੂੰ ਕਬਰ ਦੇ ਵਿੱਚੋਂ ਕੱਢ ਕੇ ਭਾਰਤ ਲਿਆਂਦਾ ਗਿਆ, ਜਿੱਥੇ ਫਿਰ ਉਹਨਾਂ ਦਾ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ। ਸੋ ਦੇਖ ਲਓ ਕਿੰਨਾ ਸਮਾਂ ਲੱਗ ਗਿਆ, ਕਿੱਥੇ 1940 ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀਗੀ, ਹੈ ਨਾ, ਅਤੇ ਪਰ ਭਾਰਤ ਲੈ ਕੇ ਗਏ ਉਹਨਾਂ ਨੂੰ 1974 ਦੇ ਵਿੱਚ, ਕਿੰਨਾ ਸਮਾਂ ਵਿੱਚ ਨਿਕਲ ਗਿਆ। ਸੋ ਬਿਲਕੁਲ ਜੀ, ਅਜਿਹੇ ਯੋਧੇ ਨੂੰ ਆਪਾਂ ਕਰਦੇ ਹਾਂ ਜੀ ਯਾਦ, ਕਿਉਂਕਿ ਉਹਨਾਂ ਦੇ ਪਲੈਨਾਂ ਸਦਕਾ ਜਿਹੜੇ ਭਾਰਤ ਹੈ ਆਜ਼ਾਦ ਹੋਇਆ ਅਤੇ ਆਜ਼ਾਦੀ ਦੇ ਵਿੱਚ ਜਿਹੜੇ ਆਪਣੇ ਭਾਰਤੀ ਹੈ ਉਹ ਹੁਣ ਵਿਚਰ ਰਹੇ ਆ ਬੜੇ ਆਰਾਮ ਦੇ ਨਾਲ। ਪਰ ਹੁਣ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਵੀ ਬੜਾ ਜ਼ੁਲਮ ਕਰਦੀਆਂ ਆਮ ਜਿਹੜੇ ਨਾਗਰਿਕ ਹੈਗੇ ਆ, ਚਾਹੇ ਮਾਈਨੋਰਟੀਜ਼ ਦੇ ਵਿੱਚ ਜਿਹੜੇ ਹੈਗੇ ਉਹਨਾਂ 'ਤੇ, ਪਰ ਇਹ ਸਾਰਾ ਕੁਛ ਨਹੀਂ ਹੋਣਾ ਚਾਹੀਦਾ। ਜਿਹੜੇ ਜਿੰਨੇ ਵੀ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਸੂਰਬੀਰਾਂ ਨੇ, ਆਜ਼ਾਦੀ ਦੇ ਪ੍ਰਵਾਨਿਆਂ ਨੇ, ਉਹਨਾਂ ਨੇ ਤਾਂ ਇਹ ਸੋਚਿਆ ਸੀ ਕਿ ਜਦੋਂ ਆਪਣੀ ਸਰਕਾਰ ਹੋਊਗੀ ਤੇ ਉਦੋਂ ਸਾਰੇ ਸੁਤੰਤਰ ਹੋਣਗੇ, ਆਜ਼ਾਦ ਹੋਣਗੇ, ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਨਹੀਂ ਹੋਊਗਾ। ਪਰ ਕਈ ਵਾਰ ਤਾਂ ਜਿਹੜੇ ਲੋਕ ਹੈਗੇ ਪੁਰਾਣੇ, ਹੈ ਨਾ, ਉਹ ਕਹਿ ਦਿੰਦੇ ਆ ਵੀ ਅੰਗਰੇਜ਼ਾਂ ਦਾ ਟਾਈਮ ਜ਼ਿਆਦਾ ਵਧੀਆ ਸੀਗਾ, ਜਦੋਂ ਉਹ ਹੁਣ ਦੀਆਂ ਇਹ ਹਾਲਾਤ ਜਾਂ ਚੀਜ਼ਾਂ ਨੂੰ ਦੇਖਦੇ ਆ। ਪਰ ਦੇਖੋ ਜਿਹੜੇ ਚਾਹੇ ਆਪਾਂ ਭਗਤ ਸਿੰਘ ਜੀ ਦੀ ਗੱਲ ਕਰੀਏ ਜਾਂ ਸੁਖਦੇਵ, ਰਾਜਗੁਰੂ ਜਾਂ ਹੋਰ ਜਿੰਨੇ ਵੀ, ਸੁਭਾਸ਼ ਚੰਦਰ ਬੋਸ, ਅਤੇ ਅੱਜ ਸ਼ਹਾਦਤ ਦਾ ਦਿਨ ਹੈਗਾ ਜੀ, ਸ਼ਹੀਦੇ ਆਜ਼ਮ ਆਪਣਾ ਸੋਰੀ ਆਪਣਾ ਊਧਮ ਸਿੰਘ ਜੀ ਦਾ। ਪਰ ਕਈ ਵਾਰੀ ਜਦੋਂ ਇਹਨਾਂ ਨੂੰ ਆਪਾਂ ਇਹਨਾਂ ਦੀਆਂ ਕੁਰਬਾਨੀਆਂ ਨੂੰ ਦੇਖਦੇ ਹਾਂ ਅਤੇ ਅੱਜ ਦੇ ਸਮੇਂ ਨੂੰ ਦੇਖਦੇ ਹਾਂ ਭਾਰਤ ਦੇ ਵਿੱਚ, ਫਿਰ ਕਈ ਵਾਰ ਨਮੋਸ਼ੀ ਹੁੰਦੀ ਹੈ। ਦੇਖੋ ਵੀ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਪਰ ਜਿਹੜੀਆਂ ਹੁਣ ਸਰਕਾਰਾਂ ਬਣੀਆਂ ਹੋਈਆਂ, ਜਿਹੜੀ ਜਿਹੜੀ ਬਣਦੀ ਹੈ, ਬਸ ਉਹ ਆਪਣੀਆਂ ਕੁਰਸੀਆਂ ਦੇ ਲਈ ਸਾਰਾ ਕੁਛ ਕਰਦੇ ਆ, ਆਮ ਦੇਸ਼ ਵਾਸਤੇ ਜਾਂ ਦੇਸ਼ ਵਾਸੀਆਂ ਵਾਸਤੇ ਇੰਨਾ ਨਹੀਂ ਕਰ ਪਾਉਂਦੇ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ। ਸੋ ਬਿਲਕੁਲ ਜੀ, ਅੱਜ ਆਪਾਂ ਯਾਦ ਕਰਦੇ ਹਾਂ ਸਰਦਾਰ ਊਧਮ ਸਿੰਘ ਨੂੰ, ਅਤੇ ਇਹਨਾਂ 'ਤੇ ਫਿਲਮਾਂ ਵੀ ਬਹੁਤ ਬਣੀਆਂ, ਗਾਣੇ ਵੀ ਬਹੁਤ ਹੈ, ਫਿਲਮਾਂ ਵੀ ਬਹੁਤ ਬਣੀਆਂ। ਅਤੇ ਇੱਕ ਫਿਲਮ ਜਿਹੜੀ ਬੜੀ ਵਧੀਆ, ਵਿੱਕੀ ਕੌਸ਼ਲ ਨੇ ਉਹਦੇ ਵਿੱਚ ਸਰਦਾਰ ਊਧਮ ਦਾ ਰੋਲ ਪਲੇ ਕੀਤਾ ਹੈਗਾ, ਅਤੇ ਫਿਲਮ ਦਾ ਨਾਮ ਵੀ ਸਰਦਾਰ ਊਧਮ ਹੈ, ਹੈ ਨਾ। ਅੱਜ ਮੈਂ ਟਰਾਈ ਕਰੂੰਗੀ ਆਪਣੇ IPTV ਜਿਹੜੇ ਚੈਨਲ 'ਤੇ ਲਾਉਣ 'ਤੇ, ਅਤੇ ਤੁਸੀਂ ਜ਼ਰੂਰ ਦੇਖਿਓ। ਅਤੇ ਸਰਦਾਰ ਊਧਮ 'ਤੇ ਸਾਰੀ ਜਿਹੜੀ ਜਿਵੇਂ ਆਪਾਂ ਕਹਿੰਦੇ ਬਾਇਓਪਿਕ ਹੀ ਹੈ ਉਹ, ਉਹਨਾਂ 'ਤੇ ਜਿਹੜੀ ਫਿਲਮ ਬਣੀ ਆ। ਸੋ ਕਈ ਵਾਰੀ ਨਹੀਂ ਆਪਾਂ ਨੂੰ ਸਾਰੀ ਜਿਹੜੀ ਹਿਸਟਰੀ ਪਤਾ ਹੁੰਦੀ, ਜਦੋਂ ਆਪਾਂ ਕੋਈ ਫਿਲਮ ਦੇਖਦੇ ਹਾਂ ਜਾਂ ਗੀਤ ਸੁਣਦੇ ਹਾਂ ਜਾਂ ਬੁੱਕਸ ਪੜ੍ਹਦੇ ਹਾਂ। ਬੁੱਕਸ ਤਾਂ ਵੈਸੇ ਜ਼ਰੂਰ ਪੜ੍ਹਨੀਆਂ ਚਾਹੀਦੀਆਂ, ਪਰ ਹੁਣ ਦੇ ਸਮੇਂ ਦੇ ਵਿੱਚ ਜ਼ਿਆਦਾ ਸੋਸ਼ਲ ਮੀਡੀਆ 'ਤੇ ਲੋਕ ਬੈਠੇ ਰਹਿੰਦੇ ਆ ਜਾਂ ਚਲੋ ਆਪਣੇ ਕੰਮਾਂ ਕਾਜਾਂ 'ਚ ਬਿਜ਼ੀ ਹੁੰਦੇ ਆ। ਪਰ ਇੱਕ ਸਕੈਜੂਅਲ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਨਾ ਕੋਈ ਇੱਕ ਬੁੱਕ ਲਗਾ ਕੇ ਰੱਖੋ ਪੜ੍ਹਨ ਦੇ ਲਈ, ਅਤੇ ਜਿੰਨਾ ਵੀ ਦਿਨ 'ਚ ਸਮਾਂ ਮਿਲਦਾ ਹੈ ਇੱਕ ਪੇਜ ਦੋ ਪੇਜ ਜ਼ਰੂਰ ਪੜ੍ਹੋ, ਤਾਂ ਕਿ ਫਿਰ ਆਪਾਂ ਨੂੰ ਆਪਣੀ ਹਿਸਟਰੀ ਦਾ ਪਤਾ ਰਹੇ, ਅਤੇ ਨਾਲੇ ਬੁੱਕਸ ਵੀ ਪੜ੍ਹੀਆਂ ਜਾਣ। ਜਿਨ੍ਹਾਂ ਨੇ ਲਿਖਦੇ ਆ ਜਿਹੜੇ ਬੁੱਕਸ ਜੀ, ਉਹ ਵੀ ਦੇਖੋ ਕਿੰਨੀ ਮਿਹਨਤ ਕਰਦੇ ਆ ਨਾ, ਪਹਿਲਾਂ ਲਿਖਦੇ ਆ ਫਿਰ ਉਹਨੂੰ ਪ੍ਰਿੰਟ ਕਰਾਉਂਦੇ ਆ ਫਿਰ ਮਾਰਕੀਟ 'ਚ ਉਹ ਜਾਂਦੀ ਆ। ਸੋ ਉਹਨਾਂ ਨੂੰ ਵੀ ਮਾਣ ਮੱਤਾ ਜਿਹੜਾ ਮਿਲਣਾ ਚਾਹੀਦਾ। ਸੋ ਬਿਲਕੁਲ ਜੀ, ਸਰਦਾਰ ਊਧਮ ਸਿੰਘ, ਅੱਜ ਉਹਨਾਂ ਦਾ ਸ਼ਹਾਦਤ ਦਾ ਦਿਨ ਹੈ, ਸੋ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ।

0: ਬਿਲਕੁਲ ਜੀ, ਬੱਚਿਆਂ ਨੂੰ ਦੱਸਿਆ ਕਰੋ ਇਹ ਕਹਾਣੀਆਂ। ਕਈ ਵਾਰ ਹੁੰਦਾ ਵੀ ਦੱਸ ਨਹੀਂ ਪਾਉਂਦੇ, ਹੈ ਨਾ, ਬੱਚਿਆਂ ਨੂੰ ਕੁਛ ਨਹੀਂ ਪਤਾ ਹੁੰਦਾ ਕਈ ਵਾਰ। ਪਰ ਕਈ ਜਿਹੜੇ ਆ, ਜਿਵੇਂ ਹੁਣ ਪੁਰਾਣੇ ਸਮੇਂ 'ਚ ਹੁੰਦਾ ਸੀ, ਦੇਖੋ ਰਾਤ ਨੂੰ ਜਦੋਂ ਬੱਚੇ ਸੌਂਦੇ ਆ ਤੇ ਉਹਨਾਂ ਨੂੰ ਕੋਈ ਨਾ ਕੋਈ ਕਹਾਣੀਆਂ ਜਿਹੜੇ ਪੇਰੈਂਟਸ ਚਾਹੇ ਗ੍ਰੈਂਡ ਪੇਰੈਂਟਸ ਸੁਣਾਉਂਦੇ ਆ, ਜਿਹਦੇ ਨਾਲ ਬੱਚੇ ਨੂੰ ਨੀਂਦ ਵੀ ਵਧੀਆ ਆ ਜਾਂਦੀ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਆ ਨੌਲੇਜ ਦੇ ਵਿੱਚ ਵੀ ਵਾਧਾ ਹੁੰਦਾ। ਸੋ ਬਿਲਕੁਲ ਜੀ, ਅੱਜ ਆਪਾਂ ਯਾਦ ਕਰਦੇ ਹਾਂ ਸ਼ਹੀਦ ਊਧਮ ਸਿੰਘ ਨੂੰ। ਅੱਛਾ, ਕਈ ਵਾਰ ਦੇਖੋ ਕਿਵੇਂ ਗੱਲਾਂ ਜਿਹੜੀਆਂ ਉਹ ਮਿਲ ਜਾਂਦੀਆਂ ਨਾਲ, ਇੰਸੀਡੈਂਟਲੀ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਹੁਣ 13 ਅਪ੍ਰੈਲ 1919 ਜਦੋਂ ਕਿ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਜਲ੍ਹਿਆਂਵਾਲੇ ਬਾਗ ਦੇ ਵਿੱਚ, ਉਹ ਵੀ 13 ਤਰੀਕ ਸੀ, ਹੈ ਨਾ, ਤੇ ਜਦੋਂ ਅਟੈਕ ਊਧਮ ਸਿੰਘ ਨੇ ਕੀਤਾ ਜਨਰਲ ਉਡਵਾਇਰ ਦੇ ਉੱਪਰ, ਹੈ, ਸੋ ਉਦੋਂ ਵੀ 13 ਤਰੀਕ ਸੀਗੀ, ਉਂਜ ਮਹੀਨਾ ਮਾਰਚ ਦਾ ਸੀ, ਹੈ, 13 ਮਾਰਚ 1940 ਤੇ 40 ਦੇ ਵਿੱਚ ਜਿਹੜਾ ਹੈਗਾ, ਫਿਰ ਉਹਨੇ ਗੋਲੀਆਂ ਚਲਾਈਆਂ ਸੀਗੀਆਂ ਕੈਕਸਟਨ ਹਾਲ ਦੇ ਵਿੱਚ ਤੇ ਮਾਈਕਲ ਉਡਵਾਇਰ ਨੂੰ ਮਾਰ ਦਿੱਤਾ ਸੀ। ਸੋ ਬਿਲਕੁਲ ਜੀ, ਅਜਿਹੇ ਸੂਰਮੇ ਨੂੰ ਆਪਾਂ ਯਾਦ ਕਰ ਰਹੇ ਹਾਂ ਅੱਜ। ਤੇ ਅੱਜ 31 ਜੁਲਾਈ ਦਾ ਦਿਨ ਜਦੋਂ ਹੁੰਦਾ, ਲਾਸਟ ਡੇ ਆਫ ਦਾ ਜੁਲਾਈ ਮੰਥ, ਹੈ ਨਾ, ਤੇ 31 ਜੁਲਾਈ ਨੂੰ ਫਿਰ ਸ਼ਹੀਦ ਊਧਮ ਸਿੰਘ ਜੀ ਨੂੰ ਯਾਦ ਕਰਦੇ ਹਾਂ। ਤੇ ਇੱਕ ਹੋਰ ਵੀ ਬੜੇ ਲੈਜੈਂਡ ਹੈ ਜੀ, ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ, ਪਰ ਥੋੜ੍ਹੀ ਦੇਰ ਬਾਅਦ ਕਰਦੇ ਹਾਂ। ਤੇ ਲਓ ਜੀ, ਹੁਣ ਨੰਬਰ 1 ਤੁਸੀਂ ਲਓ ਪਹਿਲਾਂ ਤਾਂ, ਜਿਵੇਂ ਹੁਣ ਆ ਰਿਹਾ ਵੀਕਐਂਡ ਤੇ ਤੁਸੀਂ ਨੋਬਲ ਫਰੈਸ਼ ਫੂਡ ਤੇ ਪਹੁੰਚੋ, ਵਧੀਆ ਵਧੀਆ ਗਰੋਸਰੀ ਕਰਨੀ ਹੈ, ਕਿਉਂਕਿ ਖਾਣ ਪੀਣ ਵੀ ਵਧੀਆ ਹੀ ਹੋਣਾ ਚਾਹੀਦਾ, ਤਾਂ ਹੀ ਆਪਾਂ ਹੈਲਦੀ ਵੀ ਰਹਿੰਦੇ ਹਾਂ ਜਾਂ ਦਿਮਾਗ ਵੀ ਤਾਂ ਹੀ ਕੰਮ ਕਰੂਗਾ, ਬਦਾਮ ਖਾਵਾਂਗੇ ਜੇ, ਹੈ। ਸੋ ਡਰਾਈ ਫਰੂਟ ਤੁਸੀਂ ਲੈਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਸਬਜ਼ੀਆਂ, ਫਲ, ਫਰੂਟ, ਦਾਲਾਂ, ਚੌਲ, ਆਟੇ, ਮਸਾਲੇ, ਹਰੇਕ ਤਰ੍ਹਾਂ ਦੀ ਤੁਹਾਨੂੰ ਉੱਥੇ ਵਰਾਇਟੀ ਮਿਲਣੀ ਹੈ। ਮੌਸਮ ਤਾਂ ਵੀਕਐਂਡ 'ਤੇ ਵਧੀਆ ਹੀ ਰਹਿਣਾ, ਸੋ ਨੋਬਲ ਫਰੈਸ਼ ਫੂਡ 'ਤੇ ਭਾਵੇਂ ਅੱਜ ਜਾਓ ਭਾਵੇਂ ਵੀਕਐਂਡ ਦੇ ਕਿਸੇ ਵੀ ਦਿਨ ਚਲੇ ਜਾਓ, ਮੰਡੇ ਨੂੰ ਵੀ ਛੁੱਟੀ ਹੈ ਹੁਣ ਤਾਂ, ਹੈ। ਸੋ ਨੋਬਲ ਫਰੈਸ਼ ਫੂਡ 2898010566 'ਤੇ ਦੋ ਲੋਕੇਸ਼ਨਾਂ ਤੋਂ ਇਹ ਸਰਵ ਕਰਦੇ ਆ ਨੋਬਲ ਫਰੈਸ਼ ਫੂਡ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 2898010566। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਹਾਂਜੀ ਬੇਟੇ, ਠੀਕ ਹੈ, ਦੱਸੋ ਤੁਸੀਂ ਕਿਵੇਂ?
0: ਹਾਂਜੀ ਵਧੀਆ ਜੀ।
1: ਹਾਂਜੀ ਠੀਕ ਹੈ, ਕਹਿੰਦੇ ਨਾ ਗੱਲ ਹੋ ਗਈ ਕਿਤੇ ਸ਼ਹੀਦਾਂ ਦੀ, ਸੱਚਾ ਦੇਸ਼ ਪਿਆਰਾਂ ਦਾ ਸਭ ਤੋਂ ਅੱਗੇ ਨਾਮ ਬੋਲਦਾ ਸਿੰਘਾਂ ਤੇ ਸਰਦਾਰਾਂ ਦਾ। ਸ਼ਹੀਦ ਊਧਮ ਸਿੰਘ ਨੇ ਦੇਖੋ ਛੋਟੀ ਉਮਰ ਚੜ੍ਹਦੀ ਜਵਾਨੀ ਦੇ ਵਿੱਚ ਦੇਖੋ ਆਪਣੇ ਦੇਸ਼ ਵਾਸਤੇ ਸਾਡੇ ਵਾਸਤੇ ਕੁਰਬਾਨੀ ਕਰ ਗਏ, ਤੇ ਬਾਕੀ ਮੁਹੰਮਦ ਰਫੀ ਦਾ ਵੀ ਅੱਜ ਹੈਗਾ ਨਾ ਡੈਥ ਡੇਟ ਉਹਨਾਂ ਦੀ,
0: ਤੇ
1: ਊਧਮ ਸਿੰਘ ਦੇ ਬਰਾਬਰ ਹੀ ਸੀ, ਹਨਾ, ਤੇ ਉਹਨਾਂ ਦੀ ਉਹਨਾਂ ਜਨਮ ਤਰੀਕ 2 ਦਿਨ ਦਾ ਫਰਕ ਸੀ, ਮਹੀਨਾ ਸੇਮ ਸੀ। ਹਾਂਜੀ, ਤੇ ਬਾਕੀ ਜਿਹੜੀ ਡੈਥ ਡੇਟ ਹੈ ਨਾ ਇਹ ਬਿਲਕੁਲ ਸੇਮ ਸੀਗੀ ਅੱਜ ਦੇ ਦਿਨ ਦੀ, 31 ਤਰੀਕ ਦੀ। ਹਾਂਜੀ, ਤੇ ਅੱਜ ਮੁਮਤਾਜ਼ ਦਾ ਵੀ ਜਨਮ ਦਿਨ ਹੈ, ਚਲੋ ਖੁਸ਼ੀਆਂ ਕਰਨੀਆਂ, ਸਾਰਾ ਕੁਛ ਵਿੱਚ ਲਿਆ ਹੁੰਦਾ।
0: ਠੀਕ ਹੈ, ਅੱਛਾ, ਉਹਨਾਂ ਦਾ ਅੱਜ ਬਰਥਡੇ ਹੈ, ਮੁਮਤਾਜ਼ ਜੀ ਦਾ, ਹੈ,
1: ਬਰਥਡੇ ਮੁਮਤਾਜ਼ ਦਾ।
0: ਹਾਂਜੀ, ਵੈਰੀ ਗੁੱਡ।
1: ਹਾਂਜੀ
0: ਠੀਕ ਹੈ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਇਹ ਨਾ ਇੱਕ ਮੈਨੂੰ ਮਨਮੋਹਨ ਵਾਜ ਜੀ ਦਾ ਵੀ ਬੜਾ ਵਧੀਆ ਲੱਗਦਾ ਗੀਤ, ਇਹਨਾਂ ਦਾ ਹੀ ਹੈ ਕਿ ਪਿਸਟਲ ਨਾ ਮਿਲਣ, ਪਿਸਟਲ ਤਾਂ ਮਿਲਣ ਬਾਜ਼ਾਰੋਂ, ਜਿਗਰੇ ਨਾ ਮਿਲਦੇ ਬਈ। ਬਿਲਕੁਲ, ਜਿਗਰਾ ਵੀ ਹੋਣਾ ਚਾਹੀਦਾ, ਹੁਣ ਕਈਆਂ ਦੇ ਹੱਥ ਵਿੱਚ ਜੇ ਪਿਸਟਲ ਫੜਾ ਦਿਓ ਤੇ ਉਹ ਚੱਲੇ ਹੀ ਨਾ, ਹੈ, ਸੋ ਉਹ ਵੀ ਤਾਂ ਹੀ ਚੱਲੂਗਾ ਜੇ ਬੰਦੇ 'ਚ ਜਿਗਰ ਹੈ ਚਲਾਉਣ ਦਾ, ਹੈ, ਉਹ ਵੀ ਜਾਨ ਚਾਹੀਦੀ ਹੈ। ਜਾਨ ਮੀਨਸ ਕਿ ਤੁਹਾਡਾ ਤੁਸੀਂ ਬੋਲਡ ਹੋਣੇ ਚਾਹੀਦੇ ਹੋ ਵੀ ਹਾਂ ਮੈਂ ਚਲਾ ਸਕਦਾ ਇਹਨੂੰ, ਹੈ ਨਾ, ਨਹੀਂ ਤਾਂ ਬੰਦਾ ਮਾੜਾ ਧੀੜਾ ਤਾਂ ਉਹ ਜਿਵੇਂ ਕਹਿੰਦੇ ਪਿਸਟਲ ਨੂੰ ਦੇਖ ਕੇ ਹੀ ਕਈ ਤਾਂ ਡਰ ਜਾਂਦੇ ਆ ਵੀ ਉਹ ਆ ਪਿਸਟਲ ਫੜੀ ਹੋਈ ਹੈ, ਹੈ। ਸੋ ਬਿਲਕੁਲ ਜੀ, ਇਹ ਵੀ ਸੁਣਾਉਂਦੇ ਆ ਥੋੜ੍ਹਾ ਜਿਹਾ, ਮੈਨੂੰ ਬੜਾ ਵਧੀਆ ਲੱਗਦਾ। ਦੇਖੀ ਆਈ ਆ ਭਾਈ

0: ਵਾਹ ਜੀ ਵਾਹ। ਤੇ ਲਓ ਜੀ ਆਪਾਂ ਹੁਣ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੀਏ ਤੇ ਰੀਅਲ ਅਸਟੇਟ ਦੀ ਜਾਣਕਾਰੀ ਲੈ ਕੇ ਪਹੁੰਚੇ ਆ ਜੀ। ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ ਮੇਰੇ ਬਣੀਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸ਼੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸ਼੍ਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਇੰਡੀਅਨ ਪੰਜਾਬੀ ਰੈਸਟੋਰੈਂਟ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਮਿਲ ਰਿਹਾ ਵਾ, ਜਿਸ ਦੀ ਸੇਲ ਮੋਰ ਦੈਨ 60,000 ਤੋਂ ਉੱਪਰ ਪਰ ਮੰਥ, ਰੈਂਟ ਬਹੁਤ ਹੀ ਲੋ $5,100 ਪਰ ਮੰਥ ਇਨਕਲੂਡਿੰਗ TMI HST, ਲੀਜ਼ ਜਿਹੜੀ ਆ ਉਹ ਤੁਹਾਨੂੰ 5+5 ਮਿਲੇਗੀ, ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਰੀਜਨੇਬਲ ਰੱਖੀ ਗਈ ਆ। ਆਸਕਿੰਗ ਪ੍ਰਾਈਸ 230,000 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਪੰਜਾਬੀ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਫਰੈਸ਼ੀ ਰੈਸਟੋਰੈਂਟ ਰੀਬ੍ਰੈਂਡ ਕਰਨ ਲਈ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਪੀਜ਼ਾ ਸਟੋਰ ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਆ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ ਹੋਵੇਗੀ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ, ਆਸਕਿੰਗ ਪ੍ਰਾਈਸ 269,000, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਖਰੀਦਣਾ ਚਾਹੁੰਦੇ ਹੋ ਜਾਂ ਇਸ ਦੇ ਨਾਲ ਯੂਨਿਟ ਵੀ ਖਰੀਦਣਾ ਚਾਹੁੰਦੇ ਹੋ, ਜਿਸ ਦੀ ਪ੍ਰਾਈਸ ਸਿਰਫ $499,000 ਰੱਖੀ ਗਈ ਆ, ਅਗਰ ਦੋਵੇਂ ਤੁਸੀਂ ਪੀਜ਼ਾ ਤੇ ਯੂਨਿਟ ਦੋਵੇਂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਇਹਦੀ ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਕੈਨੇਡੀ ਅਤੇ ਬੋਵੇਡ ਏਰੀਏ ਦੇ ਵਿੱਚ, ਇਸ ਦੀ ਸੇਲ $24,000 ਤੋਂ ਉੱਪਰ ਉੱਪਰ ਤੁਹਾਨੂੰ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਸ ਬਿਊਟੀ ਸਲੋਨ ਨੂੰ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ, ਇੱਕ ਕੈਲਡਨ ਦੇ ਵਿੱਚ ਅਤੇ ਦੋ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ
0: ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ ਆਪਾਂ ਹੁਣ ਮੋਰਗੇਜ ਦੀ ਵੀ ਜਾਣਕਾਰੀ ਨਾਲ ਹੀ ਲੈ ਲੈਂਦੇ ਹਾਂ, ਨਰਦੇਵ ਸਿੱਧੂ ਜੀ ਜੁੜ ਗਏ ਸਾਡੇ ਨਾਲ। ਨਰਦੇਵ ਜੀ ਸਵਾਗਤ ਤੁਹਾਡਾ।
2: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਤੁਹਾਨੂੰ ਸਾਰਿਆਂ ਨੂੰ ਹੈਪੀ ਫਰਾਈਡੇ ਤੇ ਲੌਂਗ ਵੀਕਐਂਡ ਦੀਆਂ ਸ਼ੁਭਕਾਮਨਾਵਾਂ। ਆਪਾਂ ਗੱਲਬਾਤ ਕਰਾਂਗੇ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ। ਜਸਵਿੰਦਰ ਜੀ, ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈਗੀ ਹੈ ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਨ੍ਹਾਂ ਕੋਲੇ ਆਪਣਾ ਘਰ ਹੈਗਾ ਤੇ ਘਰ ਦੇ ਵਿੱਚ ਉਹਨਾਂ ਦੇ ਐਕੁਟੀ ਹੈਗੀ ਹੈ, ਉਹ ਬੇਸ਼ੱਕ ਸੈਲਫ ਇੰਪਲਾਇਡ ਹੈ, ਬੇਸ਼ੱਕ ਪੇਰੋਲ ਤੇ ਕੰਮ ਕਰਦੇ ਹੈ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਉਹ ਕਿਸੇ ਕਾਰਨ ਕਰਕੇ ਆਪਣੀ ਇਨਕਮ ਨਹੀਂ ਸ਼ੋ ਕਰ ਸਕਦੇ, ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਟੀ ਹੈਗੀ, ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਜਿਹੜੀ ਪਹਿਲਾਂ ਤੁਹਾਡੀ ਮੋਰਗੇਜ ਹੈਗੀ ਹੈ ਬੇਸ਼ੱਕ ਕਿਸੇ ਬੈਂਕ ਤੋਂ ਹੈਗੀ ਹੈ, ਕਿਸੇ ਵੀ ਲੈਂਡਰ ਤੋਂ ਹੈਗੀ ਹੈ, ਉਹ ਉਸੇ ਤਰ੍ਹਾਂ ਹੀ ਚੱਲੀ ਜਾਏਗੀ, ਉਹਦੇ ਨਾਲ ਨਾਲ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਕੇ ਦੇ ਦਿੰਦੇ ਹਾਂ। ਜਦੋਂ ਤੁਹਾਨੂੰ ਲੋੜ ਹੈਗੀ ਹੈ ਆਪਣੀ ਕਨਵੀਨੀਅੰਸ ਦੇ ਮੁਤਾਬਕ ਤੁਸੀਂ ਉੱਥੋਂ ਪੈਸੇ ਚੱਕ ਕੇ ਵਰਤ ਸਕਦੇ ਹੋ, ਜਿੰਨਾ ਪੈਸਾ ਚੱਕੋਗੇ ਜਿੰਨੇ ਟਾਈਮ ਵਾਸਤੇ ਚੱਕੋਗੇ ਉਨੇ ਪੈਸੇ ਤੇ ਉਨੇ ਹੀ ਟਾਈਮ ਵਾਸਤੇ ਤੁਹਾਨੂੰ ਵਿਆਜ ਪੈਣਾ। ਜੇਕਰ ਤੁਸੀਂ ਇਹਨੂੰ ਬਣਾ ਕੇ ਰੱਖਣੀ ਚਾਹੁੰਦੇ ਹੋ, ਲੋੜ ਪੈਣ ਤੇ ਵਰਤਣੀ ਚਾਹੁੰਦੇ ਹੋ, ਬਿਲਕੁਲ ਵਰਤ ਸਕਦੇ ਹੋ। ਜੇਕਰ ਨਹੀਂ ਵਰਤਦੇ ਤਾਂ ਬਣਾ ਕੇ ਰੱਖਣੀ ਚਾਹੁੰਦੇ ਹੋ, ਉਸ ਕੇਸ ਤੁਹਾਨੂੰ ਕੋਈ ਵਿਆਜ ਨਹੀਂ ਪੈਂਦਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਂਦੀ। ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ, ਇਹ ਤੋਂ ਪੈਸਾ ਚੱਕ ਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਕੋਈ ਸੈਕਿੰਡ ਮੋਰਗੇਜ ਚੱਕੀ ਹੈ, ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ, ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਰੈਨੋਵੇਸ਼ਨ ਕਰਨੀ ਹੈ, ਕੋਈ ਲੀਗਲ ਬੇਸਮੈਂਟ ਜੀ ਉਹਨਾਂ ਨੂੰ ਬਣਾ ਕੇ ਆਪਣੀ ਇਨਕਮ ਦਾ ਸਾਧਨ ਕ੍ਰੀਏਟ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਆ, ਜਾਂ ਹੁਣ ਉਹਦੀ ਅਪਰੇਜ਼ਡ ਵੈਲਿਊ ਘੱਟ ਆ ਰਹੀ ਹੈਗੀ, ਉਹਨੂੰ ਤੁਹਾਨੂੰ ਟਾਪ ਅਪ ਕਰਨ ਵਾਸਤੇ ਡਾਊਨ ਪੇਮੈਂਟ ਵਾਸਤੇ ਐਡੀਸ਼ਨਲ ਫੰਡਸ ਚਾਹੀਦੇ ਹੈਗੇ, ਉਹਦੇ ਵਾਸਤੇ ਪੈਸੇ ਯੂਜ਼ ਕਰਨੇ ਆ, ਆਪਣੇ ਬਿਜ਼ਨਸ ਵਾਸਤੇ ਪੈਸੇ ਯੂਜ਼ ਕਰਨੇ ਆ। ਗੱਲ ਕੀ ਕਿਸੇ ਵੀ ਆਪਣੇ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲੇ ਘਰ ਹੈਗਾ, ਘਰ ਚੈੱਕ ਵੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਤੁਸੀਂ ਪ੍ਰੀ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ, ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੈਗੇ, ਦੇਖਣਾ ਚਾਹੁੰਦੇ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕੀ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਜਾਂ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ ਉਹਨੂੰ ਰੀਫਾਈਨੈਂਸ ਕਰਨਾ ਹੈਗਾ, ਜਾਂ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਨਵੇਂ ਆਏ ਹੋ, ਫਸਟ ਟਾਈਮ ਬਾਇਰ ਹੋ, ਸੈਲਫ ਇੰਪਲਾਇਡ ਹੋ, ਕ੍ਰੈਡਿਟ ਦਾ ਕੋਈ ਇਸ਼ੂ ਹੈ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503. ਟਾਈਮ ਦੇਣ ਲਈ ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
0: ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਪੇਸ਼ ਕਰ ਰਹੇ ਹਾਂ। ਨੰਬਰ ਤੁਸੀਂ ਇੱਕ ਹੋਰ ਲਓ ਮੇਰੇ ਕੋਲੋਂ, ਔਰ ਇਹ ਹੈਗਾ ETN ਟਰੈਵਲਸ ਦਾ। ETN ਟਰੈਵਲਸ ਵਾਲੇ ਕਹਿੰਦੇ ਆ ਕਿ ਟਿਕਟਾਂ ਤੁਸੀਂ ਲੈਣਾ ਚਾਹੁੰਦੇ ਹੋ ਨਾ, ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ ਤਾਂ ਤੁਹਾਨੂੰ ਰੀਜ਼ਨੇਬਲ ਰੇਟ ਤੇ ਔਰ ਸਰਵਿਸ ਨੰਬਰ 1 ਜੇ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਾਲ ਕਰੋ ਤੇ ਤੁਹਾਨੂੰ ਹਵਾਈ ਟਿਕਟਾਂ ਐਨ ਵਧੀਆ ਰੇਟ ਤੇ ਦੇਵਾਂਗੇ ਤੇ ਬਾਕੀ ਸਰਵਿਸ ਤਾਂ ਕਹਿੰਦੇ ਲਾਜਵਾਬ ਸਾਡੀ ਹੈ ਹੀ। ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਇਹ ਓਪਨ ਹੁੰਦੇ ਆ। ETN ਟਰੈਵਲਸ, ਟੂਰ ਟ੍ਰਿਪ ਕਰੂਜ਼ ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ ਤੇ ਨੰਬਰ ਤੁਸੀਂ ਨੋਟ ਕਰ ਲਓ 905-463-1301-905-463-1301 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੀ ਹਾਲ ਚਾਲ ਤੁਹਾਡਾ? ਹਾਂਜੀ ਵਧੀਆ ਸਰ, ਤੁਸੀਂ ਸੁਣਾਓ। ਜੀ ਜੀ ਮਯੰਕ ਜੀ, ਦੱਸੋ ਕਿਵੇਂ ਕਿਵੇਂ ਰਿਹਾ ਤੁਹਾਡਾ ਟਾਈਮ?
3: ਮੈਂ ਵਧੀਆ ਰਿਹਾ ਮੈਮ, ਥੈਂਕ ਯੂ। ਹੁਣ ਆਮ ਬੈਕ ਟੂ ਦੀ ਆਫਿਸ, ਹੁਣ ਚੀਜ਼ਾਂ ਹੁਣ ਹੋਰ ਠੀਕ ਹੋ ਜਾਣੀਆਂ। ਤੇ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ, ਮੈਂ ਭਟਾਂਗਰ ਤੇ ਜੀਐਨਡੀ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ।
0: ਜੀ ਜੀ,
3: ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਮੈਮ। ਤੇ ਮੈਮ ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਜਿਹੜਾ ਆਪਣਾ ਪਹਿਲਾ ਜੁਲਾਈ ਸਪੈਸ਼ਲ ਜਿਹੜਾ ਚੱਲ ਰਿਹਾ ਉਹਦੇ ਬਾਰੇ, ਕਿਉਂਕਿ ਹੁਣ ਦੇਖੋ ਮੰਥ ਐਂਡ ਆ ਚੁੱਕਿਆ ਹੈਗਾ, ਫਰਾਈਡੇ ਹੈਗਾ, ਤੇ ਆਪਾਂ ਨੇ ਜਿਹੜਾ ਜੁਲਾਈ ਸਪੈਸ਼ਲ ਹੈਗਾ ਉਹ ਔਨ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਤੇ ਆਪਾਂ ਨੇ ਇਨਕਰੀਜ਼ ਕਰ ਦਿੱਤਾ ਹੈਗਾ ਅੰਟਿਲ ਮੰਡੇ। ਤੇ ਜਿਹੜੇ ਇੰਡੀਵਿਜੁਅਲਸ ਚਾਹੁੰਦੇ ਨੇ ਕਿ ਬਈ ਆਪਾਂ ਵੀਕਐਂਡ ਤੇ ਗੱਲ ਕਰਨੀ ਚਾਹੁੰਦੇ ਨੇ ਜਾਂ ਸਾਡੇ ਆਫਿਸ ਆਉਣਾ ਚਾਹੁੰਦੇ ਨੇ, ਬਿਕਾਜ਼ ਨਾਓ ਦੇ ਗੋਟ ਸਮ ਟਾਈਮ, ਤੇ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ, ਆਪਾਂ ਉਹਨਾਂ ਦੀ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਜਿਹੜੀ ਹੈਗੀ ਆ ਉਹ ਕਰਵਾ ਸਕਦੇ ਹਾਂ ਅਪ ਟੂ $1 million ਤੱਕ ਦੀ, ਐਸ ਲੌਂਗ ਐਸ ਦੇਰ ਐਕਵਿਟੀ ਇਨ ਦ ਪ੍ਰਾਪਰਟੀ। ਦੇਖੋ ਜੀ, ਸਾਰਾ ਦਾ ਸਾਰਾ ਕੰਮ ਪ੍ਰੋਪਰ ਬੈਂਕ ਪ੍ਰੋਪਰ ਇੰਸਟੀਟਿਊਸ਼ਨ ਤੋਂ ਕਰਾ ਕੇ ਦੇ ਰਹੇ ਹਾਂ, ਔਨ ਟਾਈਮ ਤੁਹਾਡੀ ਕਲੋਜ਼ਿੰਗ ਹੋ ਸਕਦੀ ਆ। ਜੇ ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਜ਼ ਵੀ ਹੈਗੀਆਂ ਤਾਂ ਵੀ ਜਿਹੜੀ ਹੈਗੀ ਆ ਤੁਹਾਡੀ ਫਾਈਨੈਂਸਿੰਗ ਸਿਲੈਕਟਰਾਈਜ਼ ਕਰ ਸਕਦੀ ਆ, ਤੁਹਾਡੀ ਕਰੰਟ ਮੋਰਗੇਜ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ, ਚੱਲ ਰਹੀ ਹੈ ਜਿੱਦਾਂ ਚੱਲ ਰਹੀ ਆ। ਆਪਾਂ ਸੈਕਿੰਡ ਪੋਜੀਸ਼ਨ ਤੇ ਤੁਹਾਨੂੰ ਹੋਮ ਐਕਵਿਟੀ ਲਾਈਨ ਕ੍ਰੈਡਿਟ ਦਵਾ ਕੇ ਦੇ ਰਹੇ ਹੈਗੇ ਆ, ਐਂਡ ਤੁਸੀਂ ਉਹ ਪੈਸਾ ਯੂਜ ਕਰ ਸਕਦੇ ਹੋ ਐਸ ਪਰ ਯੋਰ ਰਿਕੁਆਇਰਮੈਂਟ। ਜੇ ਕੋਈ ਵੀ ਭੈਣ ਭਰਾ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ, ਸਮਝਣਾ ਚਾਹੁੰਦੇ ਨੇ ਕੀ ਆਪਸ਼ਨ, ਵੇਖਣਾ ਚਾਹੁੰਦੇ ਨੇ ਕਿੰਨਾ ਪੈਸਾ ਉਹਨਾਂ ਨੂੰ ਮਿਲ ਸਕਦਾ ਹੈਗਾ, ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲੈਣ, ਆਪਾਂ ਉਹਨਾਂ ਦੀ ਪੂਰੀ ਮਦਦ ਕਰ ਸਕਦੇ ਹਾਂ। ਨੰਬਰ ਸਾਰੀ ਗੱਲਬਾਤ ਤਾਂ ਇੱਕੋ ਹੀ ਇੱਕ ਹੈ, 647-702-2023, 6477022023 ਤੇ ਜੇ ਤੁਹਾਡਾ ਫੋਨ ਨਾ ਚੁੱਕ ਪਈਏ ਤਾਂ ਰਿਕੁਐਸਟ ਭੇਜੋ, ਵਿਦਿਨ 2 hours ਦਿੱਤਾ ਜਾਏਗਾ, ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਨਵੇਂ ਦੇਖੋ ਕਾਫੀ ਸਾਡੇ ਕੋਲ ਵੀ ਕਲਾਇੰਟਸ ਆ ਰਹੇ ਨੇ ਜਿਹਨਾਂ ਕੋਲ ਮੌਰਗੇਜ ਦੇ ਵਿੱਚ ਪਹਿਲਾਂ ਤਾਂ ਪ੍ਰੀ ਕੰਸਟਰਕਸ਼ਨ ਬੁੱਕ ਕੀਤਾ ਸੀ, ਐਟ ਦੈਟ ਟਾਈਮ ਮਾਰਕੀਟ ਡਿਫਰੈਂਟ ਸੀ, ਅਪਰੂਵਲ ਈਜ਼ੀਲੀ ਮਿਲ ਜਾਂਦੇ ਸੀਗੇ, ਹੁਣ ਜਦ ਕਲੋਜ਼ਿੰਗ ਆ ਰਹੀ ਹੈ ਐਟ ਦੈਟ ਟਾਈਮ ਉਹਨਾਂ ਨੂੰ ਜਿਹੜਾ ਹੈਗਾ ਪ੍ਰੋਬਲਮ ਕਾਫੀ ਸਾਹਮਣਾ ਕਰਨਾ ਪੈ ਰਿਹਾ ਹੈਗਾ, ਜਿੱਥੇ ਉਹਨਾਂ ਦੀ ਜਿਹੜੀ ਹੈਗੀ ਹੈ ਫੰਡਿੰਗ ਲਾਸਟ ਮਿੰਟ ਤੇ ਮਨਾ ਹੋ ਰਹੀ ਹੈ, ਐਂਡ ਉਹ ਮਨਾ ਇਸ ਕਰਕੇ ਨਹੀਂ ਹੋ ਰਹੀ ਕਿ ਸਿਚੁਏਸ਼ਨ ਹੈਜ਼ ਚੇਂਜ ਫੋਰ ਦੈਮ, ਇਟਸ ਬਿਕਾਜ਼ ਮਾਰਕੀਟ ਹੈਜ਼ ਚੇਂਜ ਕੰਪਲੀਟਲੀ, ਤੇ ਇਹਦੇ ਕਰਕੇ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਪ੍ਰੋਬਲਮ ਆ ਰਹੀ ਹੈ, ਤੇ ਜਿਹੜੇ ਵੀ ਇੰਡੀਵਿਜੁਅਲ ਜਿਹਨਾਂ ਦੀ ਪ੍ਰੀ ਕੰਸਟਰਕਸ਼ਨ ਪਰਟੀਕੁਲਰਲੀ ਹੈਗੀ ਹੈ ਪ੍ਰੋਪਰਟੀ, ਉਹਨਾਂ ਨੂੰ ਸਾਰਿਆਂ ਨੂੰ ਹੀ ਮੈਂ ਰਿਕਮੈਂਡ ਕਰੂੰਗਾ ਕਿ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲੈਣ, ਕਿਉਂਕਿ ਬਿਲਡਰ ਹੈਜ਼ ਐਨ ਆਪਸ਼ਨ ਜਿੱਥੇ ਤੁਹਾਨੂੰ VTV ਜਿਹੜੀ ਹੁੰਦੀ ਆ ਉਹਦਾ ਆਪਸ਼ਨ ਹੁੰਦਾ ਹੈਗਾ, ਜੇ ਤੁਹਾਡੇ ਕੋਲ ਮਨੀ ਸ਼ਾਰਟਫਾਲ ਪੈ ਜਾਂਦਾ ਹੈਗਾ ਐਂਡ ਤੋ ਤੁਸੀਂ ਜਿਹੜਾ ਹੈਗਾ ਉਹ ਮਨੀ ਨਹੀਂ ਲੈ ਕੇ ਆ ਪਾਉਂਦੇ ਟੂ, ਮੈਂ ਰਿਕਮੈਂਡ ਨਹੀਂ ਕਰੂੰਗਾ ਕਿਸੇ ਨੂੰ ਵੀ, ਕਿਉਂਕਿ ਜਿੱਦਾਂ ਬਹੁਤ ਲੋਕ ਕੀ ਆ ਕਹਿ ਰਹੇ ਕਿ ਸਾਨੂੰ ਭਾਜੀ ਸੈਕਿੰਡ ਮੋਰਗੇਜ ਦਵਾ ਦੋ ਜਿਸ ਕਰਕੇ ਸਾਡਾ ਕੰਮ ਸਿਰੇ ਚੜ ਜਾਏ। ਦੇਖੋ ਜੀ ਸੈਕਿੰਡ ਮੋਰਗੇਜ ਇਟਸ ਵੈਰੀ ਈਜ਼ੀ ਟੂ ਗੈਟ ਇਨਟੂ ਦ ਸੈਕਿੰਡ ਮੋਰਗੇਜ ਬਟ ਇਟਸ ਐਕਸਟ੍ਰੀਮਲੀ ਡਿਫੀਕਲਟ ਟੂ ਗੈਟ ਆਊਟ ਆਫ ਇਟ। ਤੇ ਇਸ ਕਰਕੇ ਹੀ ਸਾਰਿਆਂ ਨੂੰ ਰਿਕਮੈਂਡ ਕਰਾਂਗੇ ਕਿ ਜੇ ਵੀਟੀਵੀ ਇੱਕ ਆਪਸ਼ਨ ਹੈਗੀ ਹੈ ਜਿਹੜੀ ਕਾਫੀ ਸਸਤੀ ਮਿਲਦੀ ਹੈਗੀ ਐਸ ਕੰਪੇਅਰ ਟੂ ਸੈਕਿੰਡ ਮੋਰਗੇਜ, ਉਹ ਇੱਕ ਆਪਸ਼ਨ ਜ਼ਰੂਰ ਜਿਹੜਾ ਹੈਗਾ ਆਪਣੇ ਬਿਲਡਰ ਨਾਲ ਗੱਲ ਕਰ ਲਓ, ਜਾਂ ਤੁਹਾਡਾ ਲਾਇਰ ਜਿਹੜਾ ਹੈਗਾ ਜਿਹੜਾ ਕਲੋਜ਼ਿੰਗ ਕਰ ਰਿਹਾ ਸੀਗਾ ਉਹ ਵੀ ਜਿਹੜਾ ਹੈਗਾ ਤੁਹਾਡੇ ਲਈ ਨੈਗੋਸ਼ੀਏਟ ਕਰ ਸਕਦੇ ਹੈਗੇ ਆ।
0: ਠੀਕ ਹੈ,
3: ਜੇ ਮਿਲਣਾ ਕੋਈ ਭੈਣ ਭਰਾ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦੇ ਹੈਗੇ ਆ ਆਪਣੇ ਸਿਚੁਏਸ਼ਨ ਨੂੰ ਤਾਂ ਸਾਨੂੰ ਸਰ ਸਾਡੇ ਨਾਲ ਯੂ ਨੋ ਗੱਲ ਕਰਨੀ ਚਾਹੁੰਦੇ ਹੈਗੇ, ਅਸੀਂ ਦੇਖ ਸਕਦੇ ਹਾਂ ਕੀ ਤੁਹਾਡੇ ਲਈ ਬੈਸਟ ਆਪਸ਼ਨ ਹੈਗਾ ਐਂਡ ਉਹਦੇ ਹਿਸਾਬ ਨਾਲ ਤੁਹਾਡੀ ਫੰਡਿੰਗ ਵੀ ਅਰੇਂਜ ਕਰਾ ਦਿੱਤੀ ਜਾਂਦੀ ਹੈ। ਸਾਰੀ ਗੱਲਬਾਤ ਲਈ ਨੰਬਰ ਆਪਣਾ ਇੱਕੋ ਹੀ ਇੱਕ ਹੈ 647-702-2023 ਤੇ ਮੈਮ ਜੀ ਆਹ ਲੌਂਗ ਵੀਕਐਂਡ ਹੈਗਾ ਜੀ, ਇਹਦੇ ਵਿੱਚ ਵੀ ਆਪਾਂ ਖੁੱਲਦੇ ਹੈਗੇ ਹਾਂ ਤੇ ਕੋਈ ਵੀ ਭੈਣ ਭਰਾ ਸਾਡੇ ਕੋਲ ਆਉਣਾ ਚਾਹੁੰਦਾ ਹੈਗਾ ਸੈਚਰਡੇ ਨੂੰ ਆਪਾਂ ਖੁੱਲੇ ਹਾਂ 9 ਵਜੇ ਤੋਂ ਲੈ ਕੇ 6 ਵਜੇ ਤੱਕ, ਸ਼ਾਮ ਨੂੰ ਸੈਚਰਡ ਸੰਡੇ ਹੈਗਾ ਜੀ 11 ਤੋਂ 4 ਐਂਡ ਸੰਡੇ ਵੀ 11 ਤੋਂ 4 ਬਾਏ ਅਪੋਇੰਟਮੈਂਟ ਹੈਗਾ। ਯਾਰ ਤੁਸੀਂ ਆ ਨਹੀਂ ਸਕਦੇ ਸਾਡੇ ਕੋਲ ਦੈਟਸ ਨੋ ਪ੍ਰੋਬਲਮ, ਅਸੀਂ ਵਰਚੁਅਲੀ ਵੀ ਜਿਹੜਾ ਹੈਗਾ ਤੁਹਾਨੂੰ ਪੂਰੀ ਜਿਹੜੀ ਹੈਗੀ ਆ ਐਡਵਾਈਸ ਦੇ ਸਕਦੇ ਹਾਂ ਐਂਡ ਤੁਹਾਡੀ ਪੂਰੀ ਸੋਲੂਸ਼ਨ ਜਿਹੜਾ ਹੈਗਾ ਤੁਹਾਨੂੰ ਉਹੀ ਮਿਲੇਗਾ ਜਿਹੜਾ ਤੁਹਾਨੂੰ ਇੱਕ ਮੀਟਿੰਗ ਚ ਮਿਲੇਗਾ। ਸੋ ਨੋਟ ਟੂ ਵਰੀ, ਤੁਸੀਂ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲਓ। ਨੰਬਰ ਆਪਣਾ ਇੱਕੋ ਹੀ ਇੱਕ ਹੈ
0: 647-702-2023 ਤੇ ਤੁਸੀਂ ਮਯੰਕ ਭਟਨਾਗਰ ਜੀ ਨਾਲ ਗੱਲਬਾਤ ਕਰ ਸਕਦੇ ਹੋ।

0: ਬਿਲਕੁਲ ਜੀ, ਇੱਦਾਂ ਦੀ ਆਵਾਜ਼ ਤਾਂ ਬਿਲਕੁਲ ਭੁਲਾਈ ਨਹੀਂ ਜਾ ਸਕਦੀ। ਔਰ ਵੈਸੇ ਵੀ ਜੇ ਦੇਖੀਏ ਨਾ, ਕਹਿੰਦੇ ਉਹਨਾਂ ਦੀ ਪਰਸਨੈਲਿਟੀ ਇੰਨੀ ਵਧੀਆ ਸੀ ਕਿ ਇੰਨਾ ਵਧੀਆ ਗੱਲਬਾਤ ਕਰਦੇ ਸੀਗੇ, ਬੜੇ ਕੂਲ ਮਾਈਂਡਿਡ ਜੇ ਸੀ, ਕੋਈ ਜਿਵੇਂ ਇੱਕ ਸ਼ਾਈ ਨੇਚਰ ਵੀ ਸੀ ਉਹਨਾਂ ਦੀ। ਕਹਿੰਦੇ ਉਹ ਜ਼ਿਆਦਾਤਰ ਇੰਟਰਵਿਊ ਵਗੈਰਾ ਨਹੀਂ ਸੀ ਦਿੰਦੇ ਹੁੰਦੇ, ਕਹਿੰਦੇ ਮੈਨੂੰ ਤਾਂ ਗਾਣਾ ਆਉਂਦਾ ਅਤੇ ਮੈਂ ਗਾ ਸਕਦਾ ਹੈ। ਸੋ ਉਹਨਾਂ ਦੇ ਇੱਕ ਤੋਂ ਇੱਕ ਗੀਤ ਹੈ, ਔਰ ਜਿਹੜਾ ਮਰਜ਼ੀ ਗੀਤ ਸੁਣ ਲਓ, ਔਰ ਐਵਰ ਗ੍ਰੀਨ ਆਪਾਂ ਕਹਿ ਸਕਦੇ ਹਾਂ, ਹੈ ਨਾ। ਸੋ 13 ਸਾਲ ਦੀ ਉਮਰ ਤੋਂ ਦੇਖ ਲਿਆ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਅਤੇ ਚਲੋ, ਜਿਵੇਂ ਨਾ ਆਪਾਂ ਨੇ ਹੁਣ ਦੇਖਿਆ ਕਿ ਕਈ ਵਾਰੀ ਜਦੋਂ ਜਾਣਾ ਹੁੰਦਾ, ਕਿਸੇ ਨੂੰ ਨਹੀਂ ਪਤਾ ਚਲੋ ਜਾਣਾ ਕਦੋਂ ਹੈ, ਹੈ ਨਾ, ਕਿਸੇ ਨੇ ਵੀ। ਪਰ ਦੇਖ ਲਓ ਕਿੰਨੀ ਛੋਟੀ ਉਮਰ ਦੇ ਵਿੱਚ, 55 ਸਾਲ ਦੀ ਏਜ ਸੀ ਉਹਨਾਂ ਦੀ, 31 ਜੁਲਾਈ 1980 ਦੇ ਵਿੱਚ ਉਹ ਇਸ ਦੁਨੀਆ ਤੋਂ ਅਲਵਿਦਾ ਹੋ ਗਏ। ਅਤੇ ਕਈ ਵਾਰੀ ਦੇਖੋ ਇਹ ਵੀ ਕਿਵੇਂ ਦਾ ਇੱਕ ਬਣ ਜਾਂਦਾ ਸਬੱਬ ਕਿ ਆਪਾਂ ਅੱਜ ਸਰਦਾਰ ਊਧਮ ਸਿੰਘ, ਸ਼ਹੀਦ ਊਧਮ ਸਿੰਘ ਉਹਨਾਂ ਦੀ ਗੱਲਬਾਤ ਕਰ ਰਹੇ ਹਾਂ। ਸੋ ਉਹਨਾਂ ਦਾ ਜਨਮ 26 ਦਸੰਬਰ ਦਾ, ਚਲੋ ਈਅਰ ਤਾਂ ਡਿਫਰੈਂਟ ਆ, 1899, ਹੈ ਨਾ। ਪਰ ਰਫੀ ਸਾਹਿਬ ਦਾ ਵੀ ਬਰਥਡੇ 24 ਦਸੰਬਰ ਦਾ, ਈਅਰ ਚਲੋ ਇਹਨਾਂ ਦਾ ਵੀ 1924 ਹੈ, ਪਰ ਡੇਟਾਂ ਬਿਲਕੁਲ ਨੇੜੇ ਨੇੜੇ ਆ, 24 ਅਤੇ 26, ਉਹ ਵੀ ਦਸੰਬਰ ਦਾ ਮਹੀਨਾ ਹੈ। ਸੋ ਉਹ ਆਪਣੀ ਜਗ੍ਹਾ 'ਤੇ ਉਹਨਾਂ ਨੇ ਆਪਣੇ ਕਾਰਨਾਮੇ ਕੀਤੇ ਹੈ ਆਪਣੀ ਲਾਈਫ ਦੇ ਵਿੱਚ, ਸ਼ਹੀਦ ਊਧਮ ਸਿੰਘ ਨੇ। ਸੋ ਬਾਕੀ ਮੁਹੰਮਦ ਰਫੀ ਸਾਹਿਬ ਦੀ ਤਾਂ ਕੋਈ ਕੋਈ ਸਾਨੀ ਨਹੀਂ ਹੈ, ਮਤਲਬ ਇੰਨੀ ਵਧੀਆ ਆਵਾਜ਼, ਇੰਨੇ ਵਧੀਆ ਗੀਤ, ਔਰ ਬਹੁਤ ਸਾਰੀਆਂ ਲੈਂਗੁਏਜਿਸ ਆ, 18-19 ਲੈਂਗੁਏਜਿਸ ਦੇ ਵਿੱਚ ਇਹਨਾਂ ਨੇ ਗੀਤ ਗਾਏ ਹੋਏ, ਈਵਨ ਕਿ ਇੰਗਲਿਸ਼ ਦੇ ਵਿੱਚ ਵੀ ਗਾਇਆ ਹੋਇਆ, ਤੁਸੀਂ ਇਹ ਅੰਦਾਜ਼ਾ ਲਾ ਲਓ। ਸੋ ਲਓ ਜੀ, ਹੁਣ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਹੋਰ ਵੀ, ਪਰ ਸਮਾਂ ਹੀ ਬੜਾ ਘੱਟ ਹੁੰਦਾ। ਤੇ ਹੁਣ ਆਪਾਂ ਪੰਜਾਬ ਇੰਸ਼ੋਰੈਂਸ ਤੇ ਚੱਲਦੇ ਹਾਂ, ਸਾਡੇ ਨਾਲ ਰਾਣਾ ਭਾਜੀ ਜੁੜੇ ਆ, ਉਹਨਾਂ ਤੋਂ ਆਪਾਂ ਲੈਂਦੇ ਹਾਂ ਥੋੜੀ ਜਿਹੀ ਜਾਣਕਾਰੀ RDSP ਦੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ RDSP ਇੱਕ ਇੱਦਾਂ ਦਾ ਅਕਾਊਂਟ ਹੈ, ਰਜਿਸਟਰਡ ਡਿਸੇਬਿਲਿਟੀ ਸੇਵਿੰਗ ਪਲਾਨ, ਜਿਵੇਂ ਆਪਾਂ ਆਪਣੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ RESP ਪਲਾਨ ਓਪਨ ਕਰੀ ਦਾ, ਆਪਣੀ ਰਿਟਾਇਰਮੈਂਟ ਲਈ RRSP ਕਰੀ ਦੀ ਹੈ, ਘਰ ਬਾਏ ਕਰਨ ਲਈ FHSA ਅਕਾਊਂਟ ਜਿਹੜਾ ਗੌਰਮੈਂਟ ਨੇ ਆਪਾਂ ਨੂੰ ਕਿਹਾ ਹੈਗਾ ਓਪਨ ਕਰਨ ਲਈ। ਸੋ ਸੇਮ ਉਸੇ ਤਰੀਕੇ ਨਾਲ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, $90 ਤੱਕ, ਉਹਨਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਹੈ, ਤੇ ਆਪਾਂ ਇਹ ਅਕਾਊਂਟ ਓਪਨ ਕਰਕੇ ਇਹ ਸਾਰੀਆਂ ਗ੍ਰਾਂਟਸ ਲੈ ਸਕਦੇ ਹਾਂ। 2008 ਤੋਂ ਇਹ ਗ੍ਰਾਂਟ ਸਟਾਰਟ ਹੋਈ ਸੀ, ਪਰ ਬਹੁਤ ਘੱਟ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਸੀ। ਆਪਾਂ ਕੋਸ਼ਿਸ਼ ਕਰ ਰਹੇ ਜਿਹੜੇ ਲੋਕ ਐਲੀਜੀਬਿਲਿਟੀ ਰੱਖਦੇ ਹੈਗੇ, ਜਿਹੜੇ ਡਿਜ਼ਰਵ ਕਰਦੇ ਨੇ, ਉਹਨਾਂ ਤੱਕ ਇਹ $90 ਦੀ ਜਿਹੜੀ ਗ੍ਰਾਂਟ ਹੈ ਪਹੁੰਚ ਜਾਵੇ। ਸੋ ਤੁਸੀਂ ਕਾਲ ਕਰਨਾ, ਆਪਾਂ ਤੁਹਾਨੂੰ ਹਰੇਕ ਸਟੈਪ ਤੇ ਦੱਸ ਸਕਦੇ ਹਾਂ ਵੀ ਕਿਹੜਾ ਕਿਹੜਾ ਸਟੈਪ ਆਪਾਂ ਨੂੰ ਫੋਲੋ ਕਰੇਗਾ, ਤਾਂ ਕਿ ਆਪਾਂ ਪਿਛਲੇ 10 ਸਾਲ ਦੀ ਵੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਹੁਣ ਰਿਕਵਰ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, $90 ਇੱਕ ਬਹੁਤ ਵੱਡਾ ਅਮਾਊਂਟ ਹੈ ਜੋ ਫੈਡਰਲ ਗੌਰਮੈਂਟ ਦੇ ਰਹੀ ਹੈ, ਜਿਹੜੀ ਆਪਣੀ ਕੋਈ ਪ੍ਰੋਵਿੰਸ਼ੀਅਲ ਗੌਰਮੈਂਟ ਵੱਲੋਂ ਬੈਨੀਫਿਟਸ ਕਿਸੇ ਨੂੰ ਆ ਰਹੇ ਨੇ ਉਹ ਵੀ ਬੰਦ ਨਹੀਂ ਹੋਣੇ, ਉਹਨਾਂ ਤੇ ਵੀ ਕੋਈ ਇੰਪੈਕਟ ਨਹੀਂ ਪੈਣਾ। ਐਂਡ ਇਹ ਅਡੀਸ਼ਨਲ ਜਿਹੜਾ ਹੈਗਾ ਉਹਨਾਂ ਲੋਕਾਂ ਦੇ ਜਿਹੜੇ ਲੋਕ ਡਿਸੇਬਲ ਹੈ ਫਿਜ਼ੀਕਲੀ ਜਾਂ ਮੈਂਟਲੀ, ਉਹਨਾਂ ਦੇ ਫਿਊਚਰ ਲਈ ਗੌਰਮੈਂਟ ਇਹ ਗ੍ਰਾਂਟ ਦੇ ਰਹੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, 18 ਸਾਲ ਤੋਂ ਛੋਟੀ ਹੈ ਤੇ ਉਹਨਾਂ ਦੇ ਪੇਰੈਂਟਸ ਨੂੰ ਜਿਹੜਾ ਹੈਗਾ $3480 ਤੱਕ ਹਰ ਸਾਲ ਜਿਹੜਾ ਹੈਗਾ ਗੌਰਮੈਂਟ ਵੱਲੋਂ ਅਲੱਗ ਦਿੱਤੇ ਜਾ ਰਹੇ ਨੇ। ਐਂਡ ਇਸ ਤੋਂ ਇਲਾਵਾ ਜਿਹਨਾਂ ਦੀ ਉਮਰ 18 ਤੋਂ ਵੱਧ ਹੈ $2450 ਹਰ ਸਾਲ ਜਿਹੜਾ ਹੈਗਾ 64 ਸਾਲ ਦੀ ਉਮਰ ਤੱਕ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਐਂਡ ਇਹ ਬੈਨੀਫਿਟ ਜਿਹੜਾ ਨਵਾਂ ਕੈਨੇਡਾ ਡਿਸੇਬਿਲਿਟੀ ਬੈਨੀਫਿਟ ਹੈ, ਪਿਛਲੇ ਸਾਲ ਜੁਲਾਈ ਮਹੀਨੇ ਤੋਂ ਨਵਾਂ ਸਟਾਰਟ ਹੋਇਆ, ਇਹਨੂੰ ਵੀ ਅਪਲਾਈ ਕਰਨਾ ਪਏਗਾ। ਤੁਸੀਂ ਕਾਲ ਕਰਨਾ ਹੈਗਾ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਸਰਕਲ ਦੇ ਵਿੱਚ ਕੋਈ ਏਦਾਂ ਦੇ ਪਰਸਨ ਹੈ, ਉਹਨਾਂ ਤੱਕ ਸਾਡਾ ਮੈਸੇਜ ਜ਼ਰੂਰ ਕਨਵੇ ਕਰੋ, ਕਿਉਂਕਿ ਜਿਹੜੀ ਇਹ ਗ੍ਰਾਂਟ ਹੈ ਸਿਰਫ 49 ਸਾਲ ਦੀ ਉਮਰ ਤੱਕ ਹੀ ਮਿਲਣੀ ਹੈ, ਉਸ ਤੋਂ ਬਾਅਦ ਇਮੀਡੀਏਟਲੀ ਇਹ ਗ੍ਰਾਂਟ ਬੰਦ ਹੋ ਜਾਂਦੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਮੈਂ ਕੁਛ ਭਾਜੀ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਲਈ ਜਾ ਸਕਦੀ ਹੈ। ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਇਸ਼ੂ ਹੈਗਾ ਤੁਸੀਂ ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ, ਆਪਾਂ ਤੁਹਾਨੂੰ ਦੱਸਾਂਗੇ ਡਾਕਟਰਸ ਤੋਂ ਕਿਹੜਾ ਕਿਹੜਾ ਫਾਰਮ ਸਾਈਨ ਕਰਾਉਣਾ। ਅੱਜ ਕੱਲ੍ਹ CRA ਵੱਲੋਂ ਅਪਰੋਕਸੀਮੇਟਲੀ 2 ਮਹੀਨੇ ਦਾ ਸਮਾਂ ਲੈ ਲਿਆ ਜਾਂਦਾ ਹੈਗਾ ਸਰਟੀਫਿਕੇਟ ਇਸ਼ੂ ਕਰਨ ਦੇ ਉੱਤੇ। ਸੋ 2022-23 ਤੋਂ ਬਾਅਦ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈਗੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਕਵਰ ਕੀਤਾ ਗਿਆ, ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸੋ type 1 ਡਾਇਬਿਟਿਕ ਹੈ, ਕੋਈ ਪਰਸਨ ਆਟਿਜ਼ਮ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ ਦਾ ਇਸ਼ੂ ਹੈ, ਸੀਪੀ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਿਟੀ ਤੇ ਕ੍ਰੋਨਿਕ ਕੰਡੀਸ਼ਨ ਹੈ ਕਿਸੇ ਦੀ, MS, ਸਵੇਰ ਕੋਲਾਈਟਸ, ਸਵੇਰ ਆਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲਿਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ ਐਂਡ ਇਲਾਜ ਉਹਨਾਂ ਦਾ ਕਾਫੀ ਆਪਾਂ ਨੂੰ ਪਤਾ ਕੰਪਲੀਕੇਟਡ ਐਂਡ ਲੰਬਾ ਚੱਲਦਾ, ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਿਰਫ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਐਂਡ ਈਵਨ ਜਿਹੜੇ ਲੋਕ ਇੱਥੇ ਪਰਮਾਨੈਂਟ ਨਹੀਂ ਵੀ ਹੈਗੇ, ਕਿਉਂਕਿ ਜਦੋਂ ਇਹ ਗ੍ਰਾਂਟ ਸਟਾਰਟ ਕੀਤੀ ਗਈ ਸੀ ਉਦੋਂ ਸਿਰਫ ਜਿਹੜੇ ਲੋਕ ਇੱਥੇ PR ਜਾਂ ਸਿਟੀਜ਼ਨ ਨੇ ਉਹਨਾਂ ਨੂੰ ਹੀ ਜਿਹੜਾ ਇਹਦਾ ਬੈਨੀਫਿਟ ਮਿਲਦਾ ਸੀਗਾ, ਪਰ ਲੇਟਰ ਔਨ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਉਹ ਵੀ ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ। ਇਸ ਤੋਂ ਇਲਾਵਾ ਸਵੇਰ ਡਿਪਰੈਸ਼ਨ ਹੈ ਕਿਸੇ ਨੂੰ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਹਿਪ ਇੰਜਰੀ, ਪੇਨ, ਗੁਲਕੋਮਾ, ਈਵਨ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਐਂਡ ਉਮਰ 49 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵੀ ਇਹ ਅਡੀਸ਼ਨਲ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਤੁਹਾਡੀ ਐਲੀਜੀਬਿਲਿਟੀ ਬਣਦੀ ਪਿਛਲੇ 10 ਸਾਲ ਦੀ, ਤੇ ਕਈ ਕੇਸਿਸ ਚ ਦੇਖਿਆ ਹੈਗਾ ਟੈਕਸ ਰਿਫੰਡ ਵੀ ਅਪ ਟੂ $40,000-$40,000 ਤੱਕ ਪੇਰੈਂਟਸ ਨੂੰ ਇਮੀਡੀਏਟਲੀ ਗਵਰਨਮੈਂਟ ਵੱਲੋਂ ਦਿੱਤਾ ਗਿਆ। ਤੁਸੀਂ ਕਾਲ ਕਰਨਾ ਅਗਰ ਤੁਹਾਡੇ ਮਨ ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ RDSP ਅਕਾਊਂਟ ਬਾਰੇ, ਇਸ ਗ੍ਰਾਂਟ ਬਾਰੇ, ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟਲੀ ਪੰਜ ਮੈਂ ਇਹੀ ਕਹਾਂਗਾ, ਜਿਹੜੇ ਵੀ ਲੋਕ ਜਿਹੜੇ ਆਪਾਂ ਕਹਿ ਲਈਏ ਵੀ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਡੇਲੀ ਐਕਟੀਵਿਟੀ ਜਿਹੜੀ ਆਪਾਂ ਕਰਦੇ ਹਾਂ ਉਹਦੇ ਚ ਕੋਈ ਰੁਕਾਵਟ ਆ ਰਹੀ ਹੈ, ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਸਾਨੂੰ ਕਿਸ ਤੋਂ ਹੈਲਪ ਲੈਣੀ ਪੈ ਰਹੀ ਹੈ,

0: ਲਓ ਜੀ ਹੁਣ ਆਪਾਂ ਚੱਲਦੇ ਹਾਂ ਅਪਲਾਈਂਸ ਜੰਕਸ਼ਨ ਤੇ, ਮਨਜੀਤ ਹੈ ਸਾਡੇ ਨਾਲ। ਹਾਂਜੀ ਮਨਜੀਤ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਨਵੇਂ ਬਿਲਟ ਇਨ ਅਪਲਾਈਂਸਿਸ ਦੇ ਨਾਲ ਜੇ ਕਿਚਨ ਡਿਜ਼ਾਈਨ ਕਰ ਰਹੇ ਹੋ, ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਹੈ, ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਦੇ ਵਿੱਚ ਤੁਸੀਂ ਇਸ ਵੀਕਐਂਡ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ 2026 ਦਾ ਲੇਟੈਸਟ ਮਿੰਨੀ LED 4K ਟੀਵੀ ਹੈ, $1,400 ਦੀ ਪ੍ਰਾਈਸ ਤੋਂ ਘਟਾ ਕੇ $899 ਐਕਸਕਲੂਸਿਵ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਪਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਮਨਜੀਤ, ਥੈਂਕ ਯੂ।
2: ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ
5: 4 locations ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
6: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
7: ਨੋਬਲ ਫਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ,

0: ਨੋਬਲ ਫ੍ਰੈਸ਼ ਫੂਡ।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-6472340। ਜੀ ਬਿਲਕੁਲ ਜੀ, ਤੁਹਾਨੂੰ ਕੋਈ ਵੀ ਇੰਸ਼ੋਰੈਂਸ ਦੀ ਲੋੜ ਹੈ ਤੇ ਹੁਣ ਜਿਵੇਂ ਉਹੀ ਹੈ ਤੁਹਾਡੇ ਕੋਲ ਸਮਾਂ ਹੁੰਦਾ, ਕਈ ਵਾਰ ਆਪਾਂ ਇਹੀ ਦੇਖਦੇ ਰਹਿੰਦੇ ਹਾਂ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਬਿਜ਼ੀ ਇੰਨੇ ਕੰਮਾਂ ਕਾਜਾਂ 'ਚ, ਪਰ ਜਦੋਂ ਛੁੱਟੀ ਹੁੰਦੀ ਹੈ ਉਦੋਂ ਤੁਸੀਂ ਜ਼ਰੂਰ ਆਪਣੀ, ਜੇ ਨਹੀਂ ਤੁਹਾਡੇ ਕੋਲ ਪਹਿਲਾਂ ਟਾਈਮ ਮਿਲਿਆ ਨਾ, ਜਦੋਂ ਤੁਹਾਡੇ ਕੋਲ ਟਾਈਮ ਹੁਣ ਹੈਗਾ ਛੁੱਟੀਆਂ 2-3 ਤੇ ਜ਼ਰੂਰ ਗੌਰ ਕਰੋ। ਕੋਈ ਪੋਲਿਸੀ ਤੁਸੀਂ ਪਹਿਲਾਂ ਕਰਵਾਈ ਹੋਈ ਹੈ ਜਾਂ ਤੁਸੀਂ ਕੋਈ ਵੀ ਇੰਸ਼ੋਰੈਂਸ ਹੈ ਹੀ ਨਹੀਂ ਤੁਹਾਡੇ ਕੋਲ, ਸੋ ਥੋੜ੍ਹੀ ਜਿਹੀ ਇੰਸ਼ੋਰੈਂਸ ਜਿਹੜੀ ਹਰ ਇੱਕ ਕੋਲ ਹੋਣੀ ਚਾਹੀਦੀ ਹੈ, ਬੜੀ ਇੰਪੋਰਟੈਂਟ ਹੈ। ਮੈਂ ਨਾ ਤੁਹਾਨੂੰ ਦੱਸਾਂਗੀ ਕਿ ਜਿਹੜੇ ਨਾ ਸਾਰੇ ਹਾਈ ਫਾਈ ਬੰਦੇ ਆ, ਯਾਨੀ ਕਿ ਕਹਿਣ ਦਾ ਮਤਲਬ ਬੜੀ ਉਹਨਾਂ ਦੀ ਇਨਕਮ ਹੈ, ਬੜਾ ਸਭ ਕੁਛ ਹੈ, ਉਹਨਾਂ ਨੇ ਵੀ ਆਪਣੀ ਇੰਸ਼ੋਰੈਂਸ ਕਰਾਈ ਹੋਈ ਹੁੰਦੀ ਹੈ। ਜੇ ਵੀ ਕਿਸੇ

ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਸਾਨੂੰ ਪ੍ਰੋਬਲਮ ਨਾ ਹੋਵੇ, ਸਾਡੇ ਪਰਿਵਾਰ ਨੂੰ ਕੋਈ ਪ੍ਰੋਬਲਮ ਨਾ ਹੋਵੇ ਬਾਅਦ ਦੇ ਵਿੱਚੋਂ। ਸੋ ਇਸ ਕਰਕੇ ਤੁਹਾਨੂੰ ਵੀ ਇਹ ਜ਼ਰੂਰ ਸਟੈਪ ਲੈਣਾ ਚਾਹੀਦਾ, ਸੋਚਣਾ ਚਾਹੀਦਾ ਕਿ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਕਿਹੜੀ ਨੀਡ ਹੈ ਤੁਹਾਡੀ, ਕਿੰਨੀ ਕਿੰਨੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ। ਐਡਵਾਈਜ਼ਰ ਨਾਲ ਬੈਠੋ, ਸਲਾਹ ਮਸ਼ਵਰਾ ਕਰੋ, ਉਸ ਤੋਂ ਬਾਅਦ ਇੰਸ਼ੋਰੈਂਸ ਤੁਸੀਂ ਲਓ। ਬਾਕੀ ਕੋਈ ਵਿਜ਼ਟਰ ਜਾਂ ਸੁਪਰ ਵੀਜ਼ਾ 'ਤੇ ਆ ਰਿਹਾ ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ ਜਾਂ ਤੁਹਾਡੇ ਸੇਵਿੰਗ ਪਲਾਨ ਹੈ ਉਹ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ, ਤਾਂ ਮੇਰਾ ਨੰਬਰ ਹੈਗਾ 647-765-2340 6477652340 'ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਹੁਣ ਮੈਂ ਤੁਹਾਨੂੰ ਨੰਬਰ ਦਵਾਂ, ਜੇ ਤੁਸੀਂ ਚਾਹੁੰਦੇ ਹੋ ਨਾ ਵੀ ਤੁਸੀਂ ਘੁੰਮਣ ਫਿਰਨ ਜਾਣਾ ਤੇ ਤੁਸੀਂ ਟਿਕਟਾਂ ਲਓ। ਇਹ ਟਿਕਟਾਂ ਕਿਤੋਂ ਲੈਣੀਆਂ ਤੁਸੀਂ? ਤੁਸੀਂ ਲੈਣੀਆਂ ਦੁਆਬਾ ਟਰੈਵਲਸ ਤੋਂ, ਕਿਉਂਕਿ ਇਹਨਾਂ ਦੇ ਕੋਲ, ਇਹਨਾਂ ਨੇ ਮੈਨੂੰ ਕੱਲ ਭੇਜੇ ਸੀ, ਪਰ ਹੁਣ ਤੁਸੀਂ ਪਤਾ ਕਰ ਲਓ ਕਿ ਟਿਕਟਾਂ ਅਵੇਲੇਬਲ ਹੈਗੀਆਂ ਕਿ ਨਹੀਂ, ਕਿਉਂਕਿ ਇੱਕਦਮ ਸਾਰੀਆਂ ਲਿਮਿਟਿਡ ਸੀਟਸ ਹੁੰਦੀਆਂ, ਵਿਕ ਜਾਂਦੀਆਂ। ਸੋ ਤੁਸੀਂ ਕਾਲ ਕਰ ਲਓ, ਪਹਿਲਾਂ ਤਾਂ ਨੰਬਰ ਨੋਟ ਕਰੋ 905-673-1400 9056731400। ਤੇ ਤੁਸੀਂ ਨਾ ਜੇ ਜਾਣਾ ਚਾਹੁੰਦੇ ਹੋ ਦੀਵਾਲੀ ਸਮੇਂ ਇੰਡੀਆ ਨੂੰ, ਅਕਤੂਬਰ 'ਚ ਜਾਣਾ ਤੁਸੀਂ, ਵਨ ਵੇ ਟਿਕਟ ਹੈ ਇਹ, ਟੋਰੋਂਟੋ ਟੂ ਡੈਲੀ ਦੀ ਹੈ ਟਿਕਟ, ਇਹ ਇੱਕ ਸਟੋਪ ਆਉਣਾ ਦੋ ਬੈਗ ਦੇ ਨਾਲ, 1095 ਦੀ ਤੁਹਾਨੂੰ ਟਿਕਟ ਇਹ ਮਿਲਣੀ ਹੈ 1095 ਦੇ ਵਿੱਚ। ਅਤੇ ਜੇ ਤੁਸੀਂ ਅਕਤੂਬਰ ਸ਼ੁਰੂ ਦੇ ਵਿੱਚ ਜਾਣਾ ਹੈ ਟੋਰੋਂਟੋ ਟੂ ਅੰਮ੍ਰਿਤਸਰ, ਇਹ ਉਹ ਦਿੱਲੀ ਵਾਲੀ ਹੈ, ਇਹ ਅੰਮ੍ਰਿਤਸਰ ਨੂੰ ਜਾਣਾ, ਇਹ ਕਤਰ ਏਅਰਵੇਜ਼ ਹੈ, ਇਹ ਵੀ ਵਨ ਵੇ ਹੈ, ਇੱਕ ਸਟੋਪ ਦੋ ਬੈਗ ਦੇ ਨਾਲ, 1295 ਦੀ ਟਿਕਟ ਹੈ, ਠੀਕ ਹੈ। ਬਾਕੀ ਜੇ ਤੁਸੀਂ ਅਕਤੂਬਰ ਮਿਡ ਤੋਂ ਬਾਅਦ ਜਾ ਕੇ ਨਵੰਬਰ ਦਸੰਬਰ 'ਚ ਵਾਪਸ ਆਉਣਾ ਚਾਹੁੰਦੇ ਹੋ, ਟੋਰੋਂਟੋ ਟੂ ਡੈਲੀ ਦੀ ਟਿਕਟ ਤੁਹਾਨੂੰ ਮਿਲਣੀ ਹੈ 1790 ਦੀ, ਆਉਣ ਜਾਣ ਇਹ ਵਿੱਚ ਹੀ ਹੈ, ਠੀਕ ਹੈ, ਇੱਕ ਸਟੋਪ ਦੋ ਬੈਗ ਦੇ ਨਾਲ। ਸੋ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕਰੋ ਕੰਟੈਕਟ, ਲਿਮਿਟਿਡ ਸੀਟਸ ਹੈ, ਪਤਾ ਨਹੀਂ ਹੁਣੇ ਟਿਕਟਾਂ ਹੈ ਕਿ ਨਹੀਂ, ਪਰ ਤੁਸੀਂ ਹੁਣੇ ਕਾਲ ਕਰ ਲਓ 905-675-1400 'ਤੇ ਜਿਹੜੀ ਗੱਲਬਾਤ ਕਰੋ, ਤਾਂ ਕਿ ਤੁਸੀਂ ਇਹ ਟਿਕਟਾਂ ਅਵੇਲ ਕਰ ਸਕੋ। ਦੇਖ ਲਓ, ਵੈਸੇ ਸਾਰੀ ਤਰ੍ਹਾਂ ਦੇ ਸੌਂਗ ਉਸੇ ਲਹਿਜੇ 'ਚ ਹੈ ਨਾ, ਰੋਮੈਂਟਿਕ ਸੈਡ ਸੌਂਗ ਅਤੇ ਜਿਵੇਂ ਦੇ ਗਜ਼ਲ, ਉਵੇਂ ਦੀ ਆਵਾਜ਼ ਜਿਹੜੀ ਆ ਉੱਦਾਂ। ਹੁਣ ਦੇਖੋ ਇਹਦੇ 'ਚ ਕਿੰਨਾ ਜੋਸ਼ ਭਰਿਆ ਹੋਇਆ ਇਸ ਗਾਣੇ 'ਚ।

ਇੱਕ ਗੱਲ ਦੇਖੀਏ, ਜੇ ਮੁਹੰਮਦ ਰਫੀ ਸਾਹਿਬ ਨੇ ਇੰਨੇ ਕਮਾਲ ਦਾ ਸੌਂਗ ਇਹ ਗਾਇਆ ਹੈ ਨਾ, ਤੇ ਉਧਰ ਧਰਮਿੰਦਰ ਸਾਹਿਬ ਨੇ ਵੀ ਕਸਰ ਨਹੀਂ ਛੱਡੀ, ਮਤਲਬ ਇੰਨਾ ਫਰੈਂਕਲੀ ਡਾਂਸ ਕੀਤਾ, ਘੁੰਮੇ ਫਿਰ, ਡਾਂਸ ਵੀ ਨਹੀਂ ਹੈਗਾ ਪ੍ਰੋਪਰ ਹੈ ਨਾ, ਪਰ ਜਾਨ ਪਾ ਦਿੱਤੀ ਗਾਣੇ 'ਚ, ਐਨਰਜੀ ਫੁੱਲ ਹੈ।

ਲਓ ਜੀ, ਹੁਣ ਜੇ ਤੁਸੀਂ ਆਪਣੇ ਟਰੱਕਾਂ ਦੀ ਦੇਖਭਾਲ ਕਰਨੀ ਹੈ, ਉਹਨਾਂ ਨੂੰ ਵੀ ਫੁੱਲ ਐਨਰਜੀ ਚਾਹੀਦੀ ਹੁੰਦੀ ਹੈ ਨਾ, ਤਾਂ ਹੀ ਟਰੱਕ ਵਧੀਆ ਚੱਲਣਗੇ. ਸੋ ਤੁਸੀਂ ਜੇ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆਇਲ ਚੇਂਜ ਸਰਵਿਸ ਦੇ ਨਾਲ ਇੱਕ ਫ੍ਰੀ ਟਿਮ ਹੋਟਨ ਦਾ ਕਾਰਡ ਮਿਲਣਾ. ਇਹ 31 ਜੁਲਾਈ ਤੱਕ ਹੀ ਜਿਹੜੇ ਸੁਪਰ ਸੇਵਰ ਆਫਰ ਤੁਹਾਨੂੰ ਦੇ ਰਹੇ ਆ ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ. ਤੇ ਜੇ ਤੁਸੀਂ ਟਰੱਕ ਸਰਵਿਸ ਕਰਵਾਓਗੇ ਤਾਂ ਟਰੱਕ ਵਾਸ਼ ਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲਣਾ. ਕੈਟ ਬੈਟਰੀ ਸੀ ਜੇ ਤੁਸੀਂ ਇੰਸਟਾਲ ਕਰਾਉਣੀ ਹੈ ਤਾਂ 850 ਚ ਕਰਕੇ ਦੇਣਗੇ, $850 ਚ. ਤੇ ਏਸੀ ਰੀਚਾਰਜ ਜੇ ਤੁਸੀਂ ਕਰਾਉਣਾ $185 ਚ ਕਰਕੇ ਦੇਣਗੇ. ਔਰ ਇੱਕ ਕਮਾਲ ਦਾ ਇਹਨਾਂ ਦਾ ਕੰਮ ਇਹ ਹੈਗਾ 24/7 ਸਰਵਿਸ ਇਹਨਾਂ ਦਾ, ਜਿਹੜਾ ਇਹ ਟਰੱਕ ਵਾਸ਼ ਹੈ, ਟਰੱਕ ਸਰਵਿਸ ਤੁਸੀਂ ਕਰਾਉਣੀ ਹੈ, ਰਿਪੇਅਰ ਕਰਾਉਣੀ ਇੱਕ ਛੱਤ ਥੱਲੇ, ਔਰ 24/7 ਸਰਵਿਸ ਤੁਹਾਨੂੰ ਇਹ ਦਿੰਦੇ ਆ. ਸੋ ਆਪਣੇ ਟਰੱਕਾਂ ਨੂੰ ਤੁਸੀਂ ਐਨ ਜੇ ਐਕਸਪਰਟ ਸਰਵਿਸ ਦੇਣਾ ਚਾਹੁੰਦੇ ਹੋ ਨਾ, ਤੇ ਬਸ ਆਪਣੀ ਪਾਕਟ ਦੇ ਵੀ ਤੁਸੀਂ ਧਿਆਨ ਰੱਖਣਾ, ਪੈਸੇ ਵੀ ਨਾ ਤੁਹਾਡੇ ਖਰਚ ਹੋਣ, ਤੇ ਤੁਸੀਂ ਆਲ ਟਰੱਕ ਲਿਊਬ ਐਂਡ ਵਾਸ਼ ਤੇ ਜਾਣਾ. ਇਹ ਹੈਗੇ ਜੀ ਨੰਬਰ ਨੋਟ ਕਰੋ ਪਹਿਲਾਂ ਤਾਂ ਤੁਸੀਂ ਇਹਨਾਂ ਦਾ 905-452-5555, ਤੇ ਇਹ ਹੈਗੇ 71 ਸਟੈਫਰਡ ਡਰਾਈਵ ਬਰੈਂਪਟਨ ਤੇ. ਨੰਬਰ ਨੋਟ ਕਰ ਲਓ ਇੱਕ ਵਾਰ ਫਿਰ, 905-452-5555. ਲਓ ਜੀ, ਹੁਣ ਮੈਂ ਨੰਬਰ ਤੁਹਾਨੂੰ ਦਵਾਂ ਇੱਕ ਬਿਊਟੀ ਸਲੋਨ ਦਾ, ਜਿਹੜਾ ਕਿ ਹੁਣੇ ਹੁਣੇ ਤੁਹਾਡੇ ਲਈ ਗ੍ਰੈਂਡ ਓਪਨਿੰਗ ਇਹਦੀ ਹੋਈ ਆ ਸੰਡੇ ਵਾਲੇ ਦਿਨ, ਤੇ ਮੈਨ ਤੇ ਆਪਣੇ ਵਿਮੈਨ ਦੋਨਾਂ ਵਾਸਤੇ ਹੀ ਆ, ਮੈਨ ਵਿਮੈਨ ਦੋਨਾਂ ਵਾਸਤੇ ਹੀ ਆ, ਯੂਨੀਸੈਕਸ ਸੈਲੂਨ ਹੈ ਇਹ. ਔਰ 20% ਔਫ ਜਿਹੜਾ ਹੈਗਾ ਦੇ ਰਹੇ ਆ ਤੁਹਾਨੂੰ. ਕੋਈ ਵੀ ਤੁਸੀਂ ਸਰਵਿਸਿਸ ਲੈਣੀ ਆ, ਤੁਸੀਂ ਆਪਣੇ ਵਾਲਾਂ ਦੀ ਕੇਅਰ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਹਾਈਲਾਈਟ ਕਰਾਉਣਾ, ਕੋਈ ਕੈਰਾਟੀਨ ਕਰਾਉਣਾ ਹੈ ਨਾ, ਕੋਈ ਕਲਰ ਕਰਾਉਣੇ ਵਾਲ, ਤੁਸੀਂ ਰੂਟ ਟੱਚਅਪ ਕਰਾਉਣਾ, ਕਿਸੇ ਤਰ੍ਹਾਂ ਦੀ ਸਰਵਿਸ ਹੈ, ਕੋਈ ਵੀ ਹੇਅਰ ਟ੍ਰੀਟਮੈਂਟ ਤੁਸੀਂ ਕਰਾ ਸਕਦੇ ਹੋ, ਹੇਅਰ ਕਲਰ ਤੁਸੀਂ ਕਰਾਉਣੇ ਆ, ਜਾਂ ਤੁਸੀਂ ਹੇਅਰ ਕੱਟ ਕਰਾਉਣੇ ਆ, ਥਰੈਡਿੰਗ, ਵੈਕਸਿੰਗ, ਫੇਸ਼ੀਅਲ ਬੜੇ ਇਹਨਾਂ ਦੇ ਵਧੀਆ ਵਧੀਆ ਹੈਗੇ, ਜਿਹੜੇ ਕਿ ਤੁਹਾਡੀ ਸਕਿਨ ਫੇਸ ਦੀ ਨਾ ਬੜੀ ਵਧੀਆ ਹੋਜੂਗੀ. ਸੋ ਚਾਹੇ ਐਂਟੀ ਏਜਿੰਗ ਫੇਸ਼ੀਅਲ ਤੁਸੀਂ ਕਰਾਉਣਾ $85 ਚ ਹੈ, ਬ੍ਰਾਈਟਨਿੰਗ ਫੇਸ਼ੀਅਲ $75 ਚ ਹੈ, ਮਾਈਕਰੋ ਨੀਡਲਿੰਗ ਤੁਸੀਂ ਕਰਾਉਣਾ ਚਾਹੁੰਦੇ ਹੋ ਐਂਡ ਸਕਿਨ ਕਲੀਨ ਕਲੀਅਰ ਹੋ ਜਾਵੇ, $185 ਦੇ ਵਿੱਚ. ਔਰ ਮਾਈਕਰੋ ਡਰਮਾ ਫੇਸ਼ੀਅਲ $85 ਦੇ ਵਿੱਚ ਹੈ, ਗੋਲਡ ਫੇਸ਼ੀਅਲ $60 ਦੇ ਵਿੱਚ ਹੈ. ਤੇ 20% ਔਫ ਤੁਹਾਨੂੰ ਹਰ ਇੱਕ ਸਰਵਿਸ ਦੇ ਉੱਪਰ ਮਿਲ ਰਿਹਾ ਜੀ. ਇਹਨਾਂ ਦਾ ਜਿਹੜਾ ਬਿਊਟੀ ਸਲੋਨ ਹੈ ਜੀ, ਇਹ ਹੈਗਾ ਈਟੋਬੀਕੋ ਦੇ ਵਿੱਚ. ਸੋ ਤੁਸੀਂ ਅਪੁਆਇੰਟਮੈਂਟ ਬਣਾਓ, ਨੰਬਰ ਤੁਸੀਂ ਨੋਟ ਕਰ ਲਓ 416-722-4215, 416-722-4215 ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ. ਤੇ ਲਓ ਜੀ, ਕਿਉਂਕਿ ਮੁਮਤਾਜ ਜੀ ਦਾ ਵੀ ਅੱਜ ਕਹਿੰਦੇ ਬਰਥਡੇ ਹੈਗਾ, ਸੋ ਉਹਨਾਂ ਦਾ ਨਹੀਂ ਸੀ ਵੈਸੇ ਮੈਂ ਦੇਖਿਆ, ਸੋ ਸਾਡੇ ਆਂਟੀ ਜੀ ਦੱਸ ਗਏ, ਸੋ ਵਧੀਆ ਹੋ ਗਿਆ. ਔਰ ਉਹਨਾਂ ਦੇ ਵੀ ਨਾ ਗਾਣੇ ਔਰ ਫਿਲਮਾਂ ਬੜੀਆਂ ਕਮਾਲ ਦੀਆਂ, ਸੋ ਉਹਨਾਂ ਦਾ ਅੱਜ ਬਰਥਡੇ ਹੈ ਜੀ. 31 ਜੁਲਾਈ 1947 ਦਾ ਬਰਥ ਹੈ ਉਹਨਾਂ ਦਾ. ਸੋ ਉਹਨਾਂ ਦੇ ਲਈ ਗਾਣਾ ਸੁਣੀਏ ਇੱਕ, ਸੋ ਉਹਨਾਂ ਦੇ ਲਈ ਹੀ ਵੈਸੇ ਗਾਣਾ ਵੀ ਕਮਾਲ ਹੀ ਆ, ਉਹਨਾਂ ਵਾਸਤੇ ਹੀ ਆ. ਆਹ ਲਓ,

ਬਿਲਕੁਲ ਜੀ, ਵਰਸੇਟਾਈਲ ਸਿੰਗਰ ਹੈ ਮੁਹੰਮਦ ਰਫੀ ਸਾਹਿਬ। ਸੋ ਅੱਜ ਉਹਨਾਂ ਦੀ ਡੈਥ ਐਨਵਰਸਰੀ ਹੈ, ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਅਤੇ ਮੁਮਤਾਜ਼ ਜੀ ਦਾ ਅੱਜ ਬਰਥਡੇ ਹੈ। ਸੋ 79 ਈਅਰਸ ਓਲਡ ਮੁਮਤਾਜ਼ ਜੀ ਅੱਜ ਹੋ ਗਏ ਆ। ਸੋ US ਦੇ ਵਿੱਚ ਹੀ ਰਹਿੰਦੇ ਆ, ਆਪਣੇ ਪੜੋਸੀ ਆ। ਸੋ ਲਓ ਜੀ, ਹੁਣ ਮੈਂ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਦਾ ਦਵਾਂ ਨੰਬਰ, ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਸੀਂ ਟਰੱਕ ਲੈਣੇ ਆ, ਕਿਉਂਕਿ ਇਹਨਾਂ ਕੋਲ ਨਵਿਆਂ ਵਰਗੇ ਟਰੱਕ ਪਹੁੰਚੇ ਹੋਏ ਆ। ਤੁਸੀਂ ਨੰਬਰ ਨੋਟ ਕਰ ਲਓ ਅਤੇ ਅਪੁਆਇੰਟਮੈਂਟ ਬਣਾਓ, ਜਾਓ ਟਰੱਕ ਦੇਖੋ। 2019 ਦੇ ਵੀ ਹੈਗੇ, 2020 ਦੇ ਵੀ ਹੈ, 2022 ਦੇ ਵੀ ਸੈਕਿੰਡ ਹੈਂਡ ਟਰੱਕ ਹੈ, ਪਰ ਨਵਿਆਂ ਵਰਗੇ ਹੁੰਦੇ ਆ। ਸੋ ਕਿਉਂਕਿ ਘੱਟ ਜਿਹੜੇ ਆ ਕਿਲੋਮੀਟਰ ਚੱਲੇ ਹੋਏ ਹੁੰਦੇ ਆ, ਸੋ ਨੰਬਰ ਤੁਸੀਂ ਨੋਟ ਕਰ ਲਓ। ਅਤੇ ਫਿਰ ਕਹਿੰਦੇ ਫਾਈਨਾਂਸਿੰਗ ਵੀ ਔਨ ਦਾ ਸਪੋਟ ਹੀ ਹੋ ਜਾਣੀ ਆ, ਸੋ ਕੋਈ ਚੱਕਰ ਹੀ ਨਹੀਂ ਕਿਸੇ ਕਿਸਮ ਦਾ। ਅਤੇ 416-800-6000 'ਤੇ ਗੱਲਬਾਤ ਕਰੋ। ਅਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰ ਚਾਹੀਦੇ ਆ, ਵਧੀਆ ਜੋਬ ਤੁਹਾਨੂੰ ਮਿਲੂਗੀ। ਗੇੜੇ ਟਰੱਕ ਦੇ ਵਧੀਆ ਮਿਲਣਗੇ, ਟਰੱਕ ਵੀ ਵਧੀਆ ਮਿਲਣਗੇ, ਅਤੇ ਨਾਲ ਦੀ ਨਾਲ ਪੇ ਵਧੀਆ ਮਿਲੂਗੀ। ਪਰ ਐਕਸਪੀਰੀਅੰਸ ਹੋਵੇ ਤੁਹਾਨੂੰ ਤਾਂ ਤੁਸੀਂ ਇਹਨਾਂ ਕੋਲ ਜਾਣਾ, 2 ਸਾਲ ਦਾ ਐਕਸਪੀਰੀਅੰਸ ਅਤੇ CVOR ਬਿਲਕੁਲ ਕਲੀਨ ਕਲੀਅਰ। ਨੰਬਰ ਹੈਗਾ 647-5257-6472 2925757 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਹੁਣ ਚੱਲਣ ਦਾ ਟਾਈਮ ਹੋ ਗਿਆ ਆਪਣਾ, ਔਰ ਤੁਹਾਡਾ ਲੌਂਗ ਵੀਕਐਂਡ ਹੈ, ਹੈਪੀ ਲੌਂਗ ਵੀਕਐਂਡ, ਅਤੇ ਇੰਜੋਏ ਕਰੋ। ਅਤੇ ਮੇਰੇ ਨਾਲ ਕੰਟੈਕਟ ਕਰਨਾ 6477652340 647-765-2340, ਤੁਹਾਡਾ ਵੀਕਐਂਡ ਹੋਵੇ ਵਧੀਆ। ਮਿਲਦੇ ਹਾਂ ਜੀ ਮੰਡੇ ਨੂੰ, ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਵਿਰਸਾ ਰੇਡੀਓ ਪ੍ਰੋਗਰਾਮ ਸਮਰਪਿਤ ਹੈ ਪੰਜਾਬੀਅਤ ਨੂੰ,
4: ਪੰਜਾਬੀ ਮਾਂ ਬੋਲੀ ਨੂੰ,
3: ਪੰਜਾਬੀ ਸੱਭਿਆਚਾਰ ਨੂੰ,
4: ਪੰਜਾਬੀ ਲੋਕ ਕਥਾਵਾਂ ਨੂੰ,
3: ਪੰਜਾਬੀ ਗੀਤਾਂ ਨੂੰ,
4: ਗੱਭਰੂ ਅਤੇ ਮੁਟਿਆਰਾਂ ਨੂੰ,
3: ਬੱਚਿਆਂ ਅਤੇ ਬਜ਼ੁਰਗਾਂ ਨੂੰ,
4: ਪ੍ਰਣਾਮ ਸ਼ਹੀਦਾਂ ਨੂੰ,
3: ਜੈ ਜਵਾਨ ਜੈ ਕਿਸਾਨ,
4: ਪਿੰਡਾਂ ਅਤੇ ਸ਼ਹਿਰਾਂ ਨੂੰ,
3: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
4: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ,

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਵਿਲ ਸੇਖੋ 416-819-6000।
3: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।

0: is a medical insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Trace Insurance Agency.
1: Aaj ਖੁਸ਼ ਤਾਂ ਬਾਤ ਹੋ ਗਈ ਤਾਂ
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਦਾ ਬਣਦਾ ਹੀ ਹੈ
1: ਆਜ ਮੇਰੇ ਪਾਸ ਬਿਲ ਗਏ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
3: ਚਲ ਕੇ ਰਹੇ ਆ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
5: ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ ਅਫੀਮ ਪੋਸਤ ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ? ਠੀਕ ਹੋ? ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਹੋ ਔਰ AM 530 ਦੇ 11 ਤੋਂ 12 ਸਟੂਡੀਓ ਦੇ ਵਿੱਚ ਤਾਂ ਇਸ ਵੇਲੇ 11:07 ਮਿੰਟ ਹੋ ਗਏ ਆ, ਪਰ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਪੂਰੇ 12 ਵਜੇ ਤੱਕ ਜਾਰੀ ਰਹੇਗਾ। ਕੁਛ ਗੀਤ ਹੋਣਗੇ, ਕੁਛ ਸੰਗੀਤ ਹੋਏਗਾ, ਤੁਹਾਡੇ ਨਾਲ ਕੁਛ ਮੁਹੱਬਤ ਦੀਆਂ, ਪਿਆਰ ਦੀਆਂ, ਮਿੱਠੀਆਂ ਮਿੱਠੀਆਂ, ਪਿਆਰੀਆਂ ਪਿਆਰੀਆਂ ਅਤੇ ਥੋੜ੍ਹੀਆਂ ਜਿਹੀਆਂ ਖੱਟੀਆਂ ਖੱਟੀਆਂ ਗੱਲਾਂ ਵੀ ਕਰਾਂਗੇ, ਠੀਕ ਹੈ ਨਾ? ਕਿਉਂਕਿ ਖੱਟਾ ਕਈ ਵਾਰੀ ਬਹੁਤ ਲੇਡੀਜ਼ ਨੂੰ ਖੱਟਾ ਬਹੁਤ ਜ਼ਿਆਦਾ ਪਸੰਦ ਆਉਂਦਾ, ਇਹਦੇ ਪਿੱਛੇ ਮੈਨੂੰ ਨਹੀਂ ਪਤਾ ਕੀ ਰੀਜ਼ਨ ਆ। ਕਿਉਂਕਿ ਜੇ ਕਦੇ ਵਿਆਹ ਸ਼ਾਦੀਆਂ ਗੋਲ ਗੱਪੇ ਲੱਗੀਆਂ ਤਾਂ ਸਭ ਤੋਂ ਜ਼ਿਆਦਾ ਰਸ਼ ਉੱਥੇ ਲੇਡੀਜ਼ ਦਾ ਹੀ ਹੁੰਦਾ। ਚਾਟ ਪਾਪੜੀ 'ਚ ਲੇਡੀਜ਼ ਸਭ ਤੋਂ ਅੱਗੇ, ਗੋਲ ਗੱਪੇ ਖਾਣ 'ਚ ਲੇਡੀਜ਼ ਸਭ ਤੋਂ ਅੱਗੇ, ਇਹ ਤਾਂ ਪਤਾ ਨਹੀਂ ਮੈਨੂੰ ਖੱਟੇ ਨਾਲ ਕਿਉਂ ਇੰਨਾ ਪਿਆਰ ਆ ਲੇਡੀਜ਼ ਦਾ। ਜੇ ਕਿਸੇ ਨੂੰ ਪਤਾ ਹੋਵੇ ਮੈਨੂੰ ਜ਼ਰੂਰ ਦੱਸ ਦਿਓ ਸਟੂਡੀਓ 'ਚ, ਇਹ ਅੱਜ ਇਹ ਵੀ ਗੱਲ ਕਲੀਅਰ ਕਰ ਹੀ ਲਈਏ। ਚਲੋ, ਇਹ ਵੀ ਗੱਲ ਕਲੀਅਰ ਹੋ ਜਾਣੀ ਹੈ। ਅੱਜ ਫਰਾਈਡੇ ਦਾ ਦਿਨ ਹੈ, ਫਰਾਈਡੇ ਦਿਨ ਦੇ ਵਿੱਚ ਚਾਅ ਜਿਹਾ ਚੜਿਆ ਹੁੰਦਾ ਬਹੁਤਿਆਂ ਨੂੰ, ਬਹੁਤਿਆਂ ਨੇ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਣਾ ਹੈ, ਬਹੁਤਿਆਂ ਦੇ ਘਰਾਂ ਵਿੱਚ ਫੈਮਿਲੀ ਗੈਦਰਿੰਗ ਹੋਣੀ ਆ ਅੱਜ, ਬਹੁਤਿਆਂ ਦੇ ਘਰਾਂ ਵਿੱਚ ਫਰੈਂਡ ਸਰਕਲਸ ਆਉਣਾ ਹੈ, ਬਹੁਤਿਆਂ ਨੇ ਅੱਜ ਆਪਣੀਆਂ ਕੋਈ ਵੈਡਿੰਗ ਐਨਵਰਸਰੀਜ਼ ਮਨਾਉਣੀਆਂ, ਬਹੁਤਿਆਂ ਨੇ ਆਪਣੇ ਅੱਜ ਹੈਪੀ ਬਰਥਡੇ ਮਨਾਉਣੇ ਆ, ਅਤੇ ਬਹੁਤਿਆਂ ਨੇ ਅੱਜ ਇਸ ਸੰਸਾਰ ਤੋਂ ਕਿਨਾਰਾ ਵੀ ਕਰ ਗਏ ਹੋਣੇ ਆ, ਦੁਨੀਆ ਵੀ ਛੱਡ ਗਈ ਹੋਣੀ ਆ, ਅਤੇ ਬਹੁਤਿਆਂ ਦੇ ਘਰਾਂ ਵਿੱਚ ਨੰਨੇ ਮੁੰਨੇ ਪਰੀਆਂ ਨੇ ਜਨਮ ਵੀ ਲਿਆ ਹੋਣਾ, ਨੰਨੇ ਮੁੰਨੇ ਬੱਚਿਆਂ ਨੇ ਜਨਮ ਲਿਆ ਹੋਣਾ। ਇਹ ਜ਼ਿੰਦਗੀ ਦੀ ਰਫਤਾਰ ਹੈ, ਜ਼ਿੰਦਗੀ ਦੀ ਇੱਕ ਕਹਿੰਦੇ ਹੁੰਦੇ ਆ ਰੂਟੀਨ ਹੈ, ਔਰ ਇਹ ਰੂਟੀਨ ਐਵਰੀ ਡੇ ਚੱਲਦੀ ਹੈ, ਹਰ ਪਰਿਵਾਰਾਂ ਦੇ ਵਿੱਚ ਚੱਲਦੀ ਹੈ, ਹਰ ਰਿਸ਼ਤੇਦਾਰਾਂ 'ਚ ਚੱਲਦੀ ਹੈ, ਯਾਰਾਂ ਦੋਸਤਾਂ ਮਿੱਤਰਾਂ 'ਚ ਚੱਲਦੀ ਹੈ। ਅਤੇ ਇਸੇ ਤਰ੍ਹਾਂ ਰੂਟੀਨ ਆ ਸਵੇਰੇ 11 ਤੋਂ 12 ਹਰ ਰੋਜ਼ ਤੁਹਾਡੇ ਵਾਸਤੇ ਪੰਜਾਬੀ ਵਿਰਸਾ, ਤੁਹਾਡਾ ਹੋਸਟ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ ਹੈ ਜੀ। ਹੈਲੋ,
1: ਹਾਂਜੀ ਭਾਜੀ,
0: ਆਓ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
1: ਵਧੀਆ ਵਧੀਆ, ਤੁਸੀਂ ਸੁਣਾਓ?
0: ਅੱਛਾ, ਤੁਹਾਨੂੰ ਪਤਾ ਸੀ ਅੱਜ ਫਰਾਈਡੇ ਆ ਤੇ ਮੈਂ ਅੱਜ ਮੋਰਚਾ ਪਹਿਲਾਂ ਮਾਰ ਲਵਾਂ ਤੇ 3 ਕਲਾਕਾਰ ਦੱਸ ਦੇਵਾਂ ਸਭ ਤੋਂ ਪਹਿਲਾਂ, ਹੋਰ ਨਾ ਬੰਦਾ ਕੋਈ ਆਵੇ ਤੁਹਾਡੇ ਅੱਗੇ। ਇਹ ਪਿਆਰ ਬੜਾ ਨਾ, ਬੜੀ ਵਧੀਆ ਚੀਜ਼ ਆ ਪਿਆਰ, ਇਹ ਪਿਆਰ ਦੀ ਨਿਸ਼ਾਨੀ ਆ। ਤੁਸੀਂ ਲੱਗਦਾ ਮੈਨੂੰ 1-2 ਮਿੰਟ ਹੋ ਗਏ ਹੁਣ ਲਾਈਨ ਤੇ ਹੋਲਡ ਕੀਤਿਆਂ ਨੂੰ, ਆਈ ਥਿੰਕ, ਹੈਨਾ? ਇਹ ਕੀ ਕਹਿਣ ਲੱਗੇ ਸੀ? ਪਿਆਰ ਕਰਦਾ ਸਾਨੂੰ ਔਰ ਕਦੀ ਕਦੀ ਗੱਲ ਘੁਮਾ ਵੀ ਦਿੰਦਾ ਹੁੰਦਾ ਵਿੱਚ, ਫਿਰ ਉਹ ਗੱਲ ਫਨੀ ਜੀ ਬਣ ਜਾਂਦੀ ਹੁੰਦੀ। ਇਹ ਕਿਹੜੀ ਗੱਲ ਆਪਾਂ ਕੱਲ ਪਰਸੋਂ ਕੀਤੀ ਸੀ, ਇੱਕ ਬੜੀ ਹੋਰ ਤਾਂ ਵਧੀਆ ਜੀ ਹੋਈ ਸੀ, ਕੱਲ ਦੀ ਗੱਲ ਪਰਸੋਂ ਦੀ ਗੱਲ ਆ?
1: ਕਿਹੜਾ ਉਹ ਗਾਣੇ ਵਾਲੀ?
0: ਗਾਣੇ ਵਾਲੀ ਆਹੋ, ਗਾਣੇ ਵਾਲੀ ਸੀ, ਕਿਹੜੀ ਗੱਲ ਸੀ?
1: ਉਹੀ ਤੁਸੀਂ ਕੱਲ ਜਿਹੜੇ ਹਿੰਦੀ ਗਾਣੇ ਲਾਏ ਸੀ,
0: ਹਾਂ ਹਾਂ,
1: ਤੁਸੀਂ ਕਿਹਾ ਕਿ ਨਹੀਂ ਤੁਸੀਂ ਦੇਖਿਆ ਦੇਖਿਆ, ਮੈਂ ਕਿਹਾ ਏਦਾਂ ਕਿੱਦਾਂ ਦੇਖ ਲੂਗਾ ਹੁਣ, ਜੇ ਗੱਡੀ ਚ ਬੰਦਾ ਬੈਠਾ ਆ, ਜੇ ਰੇਡੀਓ ਉੱਚੀ ਕਰਕੇ ਮੈਂ ਸੁਣੂਗਾ ਵੀ, ਉੱਪਰੋਂ ਕਾਲ ਵੀ ਲਈ ਆ, ਏਦਾਂ ਤੁਸੀਂ ਗਾਣਾ ਲੱਭੇ ਨੀ ਸਕਦੇ, ਪਿੱਛੋਂ ਰੇਡੀਓ ਦੀ ਫ੍ਰੀਕੁਐਂਸੀ ਨੀ ਚੱਲ ਪੈਂਦੀ।
0: ਹਾਂ, ਇਹ ਵੀ ਗੱਲ ਸਹੀ ਹੈ, ਚੱਲ ਪੈਂਦੀ ਹੈ।
1: ਹਾਂਜੀ,
0: ਇਹ ਗੱਲ,
1: ਤੁਸੀਂ ਮੇਰੀ ਪਹਿਲੀ ਮੂਵੀ ਵੀ ਗਲਤ ਕਰ ਦਿੱਤੀ, ਚੰਗੀ ਭਲੀ ਮੈਂ ਮੂਵੀ ਦੱਸੀ ਸੀਗੀ।
0: ਤੇ ਫਿਰ ਕੋਈ ਗੱਲ ਨੀ, ਬਾਅਦ ਤਾਂ ਸਹੀ ਕਰ ਹੀ ਦਿੱਤੀ ਸੀ। ਹੋਰ ਕੀ ਹਾਲ ਚਾਲ ਵੀਰ ਜੀ, ਠੀਕ ਹੋ? ਅੱਛਾ, ਅੱਜ ਫਰਾਈਡੇ ਦਾ ਦਿਨ ਹੈ, ਧੁੱਪ ਨਿਕਲੀ ਆ ਬਾਹਰ ਬਹੁਤ ਸੋਹਣੀ, ਔਰ ਅੱਜ ਦਿਨ ਚੜਿਆ ਹਰਜੀਤ ਜੀ ਸੋਹਣੇ ਸੋਹਣੇ ਸੱਜਣਾ ਦੇ ਰੰਗ ਵਰਗਾ ਹੈ, ਤੇ ਅੱਜ ਫਿਰ ਇਹੋ ਜਿਹਾ ਖੂਬਸੂਰਤ ਮੌਸਮ ਦੇ ਵਿੱਚ ਕੀ ਏਦਾਂ ਦਾ ਪੇਸ਼ ਕੀਤਾ ਜਾਵੇ ਜਿਹੜਾ ਸਾਰਿਆਂ ਨੂੰ ਸੁਣ ਕੇ ਬਸ ਬਾਗੋ ਬਾਗ ਹੀ ਹੋ ਜਾਣ, ਬਸ ਮਸਤ ਹੋ ਜਾਣ?
1: ਚਲੋ ਭਾਜੀ, ਫਿਰ ਪਹਿਲੇ ਆ ਗਏ ਜੀ ਕਲੇਰ ਕੰਠ।
0: ਬਈ ਵਾਹ, ਕਲੇਰ ਕੰਠ ਸਾਹਿਬ, ਕਿਆ ਬਾਤ ਹੈ! ਅੱਛਾ,
1: ਠੀਕ ਹੈ ਜੀ।
0: ਹੂੰ,
1: ਦੂਸਰੇ ਆ ਗਏ ਜੀ ਇੰਦਰਜੀਤ ਨਿੱਕੂ।
0: ਇੰਦਰਜੀਤ ਨਿੱਕੂ, ਹਾਂ
1: ਹਾਂਜੀ।
0: ਹੂੰ,
1: ਤੇ ਤੀਸਰੇ ਆ ਗਏ ਜੀ ਹਰਜੀਤ ਹਰਮਨ।
0: ਕਲੇਰ ਕੰਠ ਸਾਹਿਬ ਆ ਗਏ ਆ, ਇੰਦਰਜੀਤ ਨਿੱਕੂ ਸਾਹਿਬ ਆ ਗਏ ਆ, ਹੈਨਾ, ਤੇ ਤੀਸਰੇ ਆ ਗਏ ਆ ਹਰਜੀਤ ਸਿੰਘ ਹਰਮਨ ਸਾਹਿਬ, ਠੀਕ ਆ?
1: ਹਾਂਜੀ,
0: ਚਲੋ ਦੇਖਦੇ ਆ ਫਿਰ ਕਿੱਧਰ ਅੱਜ ਜਾਂਦੀਆਂ ਗੱਲਾਂ ਬਾਤਾਂ, ਤੇ ਦੇਖਦੇ ਆ ਪੰਜਾਬੀ ਵਿਰਸਾ ਪਹਿਲੀ ਕਾਲ। ਹੈਲੋ,
2: ਹਾਂਜੀ ਸਿੰਘਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
2: ਫਰਾਈਡੇ ਆਉਣ ਤੇ ਲੋਕਾਂ ਨੂੰ ਜੰਗ ਚੜ ਜਾਂਦਾ,
0: ਇਹ ਦੇਖ ਲੋ ਕਿਆ ਬਾਤ ਹੈ।
2: ਇੱਕ ਤੁਹਾਡੇ ਵਰਗਾ ਤੁਹਾਡਾ ਸ਼ੋਅ ਦੇਖਣ ਨੂੰ ਮੇਰਾ ਕਿਹੜੇ ਰਹਿੰਦੇ ਨੇ ਵੀ ਆਉਣਾ ਹੁਣ ਸਿੱਧੀ ਲਾ ਲਾ ਪਹਿਲਾਂ ਹੀ, ਇਹ ਰੰਗ ਤੁਸੀਂ ਇੱਕ ਜ਼ਿਆਦਾ ਚੜਾ ਦਿਓ, ਖਿਆਲ ਰੱਖਿਆ ਕਰੋ ਵੀ ਬੰਦਾ ਐਵੇਂ ਭੱਜਿਆ ਭੱਜਿਆ ਜਾਵੇ ਕਿਤੇ ਹੋਰ ਐਕਸੀਡੈਂਟ ਕਰ ਲਵੇ।
0: ਏਦਾਂ ਦੀ ਨੀ ਗੱਲ, ਆਪਾਂ ਸ਼ੁਭ ਦੇਖੋ, ਤੁਸੀਂ ਬੜੇ ਸਤਿਕਾਰਯੋਗ ਹੋ ਮੇਰੇ, ਤੁਹਾਨੂੰ ਪਤਾ ਮੈਂ ਆਉਂਦੇ ਨਾ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਜ਼ਰੂਰ ਕਰਦਾ, ਮੈਂ ਤੁਹਾਨੂੰ ਪਤਾ ਹੀ ਹੈ ਕਿਹੜੀ ਕਰਦਾ ਹੁਣ ਅਰਦਾਸ, ਠੀਕ ਹੈ ਨਾ? ਤੇ ਉਸ ਅਰਦਾਸ ਦੇ ਨਾਲ ਹੀ ਆਪਾਂ ਕੰਮ ਅਗਲਾ ਸ਼ੁਰੂ ਕਰਦੇ ਹੁੰਦੇ ਹਾਂ। ਬੜੀ ਮਿਹਰਬਾਨੀ। ਅੱਜ ਆਰਟਿਸਟ ਤੁਹਾਨੂੰ ਕਿਹੜਾ ਪਸੰਦ ਆ ਤਿੰਨਾਂ ਚੋਂ? ਕਲੇਰਕੰਡ ਸਾਹਿਬ ਤੇ
2: ਜਿਹੜਾ ਮਰਜ਼ੀ ਰਮਾਇਤ ਸਿੰਘ ਹਰਜੀਤ ਹੀ ਪਸੰਦ ਆ, ਚੱਕ ਦੋ ਫੱਟੇ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ, ਲਓ ਜੀ ਨੈਕਸਟ ਕਾਲ ਤੇ ਜਾਂਦੇ। ਹੈਲੋ,
3: ਹੈਲੋ
0: ਜੀ ਸਰ,
3: ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜਸਵਿੰਦਰ ਜੀ, ਕੀ ਹਾਲ ਆ ਵੀਰ ਜੀ? ਠੀਕ ਹੋ?
3: ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਸੁਣਾਓ ਜੀ, ਕਿੱਦਾਂ ਜੀ?
0: ਇੱਕ ਦਿਨ ਨਾ ਆਪਾਂ ਪਿਕਨਿਕ ਕਰੀਏ ਯਾਰ, ਪੰਜਾਬੀ ਵਿਰਸਾ ਪਿਕਨਿਕ ਕਰੀਏ, ਮੇਰਾ ਦਿਲ ਜਿਹਾ ਮੰਨਿਆ ਕਿਹਾ ਹੈ ਨਾ?
3: ਕਰੋ, ਆਪਾਂ ਤਿਆਰ ਹਾਂ ਬਿਲਕੁਲ।
0: ਖੁੱਲਾ ਸੱਦਾ ਦਿਆਂਗੇ ਰੇੜੀ ਦਾ, ਉੱਥੇ ਸਾਰੇ ਜਣੇ ਆਓ, ਆਪਣੀ ਮਰਜ਼ੀ ਨਾਲ ਕਰੋ। ਕੋਈ ਫਰੂਟ ਲਿਆਓ, ਕੋਈ ਚਟਾਈਆਂ ਲਿਆਓ, ਕੋਈ ਪਰੌਂਠੇ ਲਿਆਓ, ਕੋਈ ਕੜੀ ਬਣਾ ਲਿਓ, ਚੌਲ, ਕੋਈ ਕੁਛ ਬਣਾ ਲਿਓ, ਹੈ ਨਾ? ਇੱਕ ਏਦਾਂ ਦਾ ਗਰੁੱਪ ਜਿਹਾ ਬਣਾਈਏ ਆਪਾਂ ਨਾ ਕੋਈ।
3: ਬਿਲਕੁਲ ਬਿਲਕੁਲ,
0: ਕੀ ਖਿਆਲ ਕੀ ਹੈ? ਨਾਲੇ ਆਪਣੀਆਂ ਫੈਮਿਲੀਆਂ ਇੱਕ ਦੂਜੇ ਹੈ ਨਾ?
3: ਨੇਕ ਖਿਆਲ ਆ ਜੀ, ਨੇਕ ਖਿਆਲ, ਬਹੁਤ ਵਧੀਆ।
0: ਔਰ ਇਹ ਮੇਰਾ ਖਿਆਲ ਹੋਇਆ ਨਹੀਂ ਕਦੀ ਏਦਾਂ ਕਿਸੇ ਰੇਡੀਓ ਨੇ ਪੰਜਾਬ ਪਿਕਨਿਕ ਮਨਾਈ ਹੋਵੇ ਇਕੱਲੇ ਆਪਣੇ ਰੇਡੀਓ ਦੇ ਲਿਸਨਰ ਵਾਸਤੇ। ਔਰ ਏਦਾਂ ਮੈਂ ਚਾਹੁੰਦਾ ਕਿ ਇੱਕ ਦਿਨ ਕੰਮ ਕਰੀਏ ਕਿਸ ਦਿਨ ਆਪਾਂ, ਹੈ ਨਾ?
3: ਬਿਲਕੁਲ ਬਿਲਕੁਲ, ਕਰੋ, ਆਪਾਂ ਰੈਡੀ ਆ ਜੀ।
0: ਚਲੋ, ਬੜੀ ਮਿਹਰਬਾਨੀ। ਅੱਜ ਫਿਰ ਕਿਹੜਾ ਆਰਟਿਸਟ ਸੁਣਾਉਣ ਦਾ ਮੂਡ ਆ ਤੁਹਾਡਾ ਜਸਵਿੰਦਰ ਜੀ?
3: ਭਾਈ ਸਾਹਿਬ ਇਹ ਤੁਹਾਡੀ ਚੋਇਸ ਹੈ ਜੀ, ਅੱਜ ਬਹੁਤ ਵਧੀਆ ਜਿਹੜਾ ਸੁਣਾਓਗੇ ਬਹੁਤ ਵਧੀਆ ਲੱਗੂਗਾ।
0: ਚਲੋ, ਬੜਾ ਪਿਆਰ ਸਾਹਿਬ ਤੁਹਾਡਾ, ਥੈਂਕ ਯੂ।
3: ਮੈਂ ਕਿਹਾ ਵੀ ਅੱਜ ਭਾਈ ਸਾਹਿਬ ਨੂੰ ਫਤਿਹ ਬੁਲਾਉਣੀ ਬਹੁਤ ਜ਼ਰੂਰੀ ਆ।
0: ਥੈਂਕ ਯੂ ਜਸਵਿੰਦਰ,
3: ਕਿਉਂਕਿ ਮੁੜ ਕੇ ਇਹਨਾਂ ਨੇ ਸੋਮਵਾਰ ਨੂੰ ਮਿਲਣੀ ਮਿੱਠੀ ਮਿੱਠੀ ਆਵਾਜ਼ ਸੁਣਨ ਨੂੰ।
0: ਕੀ ਬਾਤ ਹੈ, ਬੜੀ ਮਿਹਰਬਾਨੀ ਜਸਵਿੰਦਰ ਵੀਰ ਜੀ, ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ। ਮੇਰਾ ਸਟੂਡੀਓ ਦਾ ਨੰਬਰ ਵੀ ਨਹੀਂ ਦੱਸਿਆ, 905-673-3337 ਸਟੂਡੀਓ ਦਾ ਨੰਬਰ ਹੈ, 9056733337। ਪਰ ਫਿਰ ਵੀ ਕਈ ਵਾਰੀ ਕੋਈ ਚੋਇਸ ਹੁੰਦੀ ਹੈ, ਕੋਈ ਇੱਦਾਂ ਦੀ ਗੱਲ ਨਹੀਂ, ਤੁਸੀਂ ਆਪਾਂ ਸ਼ੇਅਰ ਕਰ ਸਕਦੇ ਮੇਰੇ ਨਾਲ। ਪਰ ਇੱਕ ਗੱਲ ਦੇਖੋ, ਮੈਂ ਭੁੱਲ ਗਿਆ ਸਵੇਰੇ ਸਵੇਰੇ ਤੁਹਾਡੇ ਸਾਰਿਆਂ ਵਾਸਤੇ। ਮੈਂ ਹੁਣੇ ਕਿਹਾ ਕਿ ਛੱਡਿਆ ਸੀ ਗਰੇਵਾਲ ਸਾਹਿਬ ਨੂੰ ਕਿ ਮੈਂ ਆਉਂਦੇ ਨਾਲ ਤੁਹਾਡੇ ਸਾਰਿਆਂ ਵਾਸਤੇ ਜਿਹੜੀ ਅਰਦਾਸ ਬੇਨਤੀ ਕਰਦਾ ਉਹ ਨਹੀਂ ਕੀਤੀ ਪਹਿਲਾਂ ਆਉਂਦੇ ਨਾਲ। ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਹੈ ਉਸ ਬਾਬਾ ਜੀ ਅੱਗੇ, ਜਿਸ ਵੀ ਗੁਰੂ ਨੂੰ ਤੁਸੀਂ ਮੰਨਦੇ ਹੋ, ਜਿਸ ਅੱਲਾਹ ਤਾਲਾ ਨੂੰ ਤੁਸੀਂ ਮੰਨਦੇ ਹੋ, ਜਿਸ ਜੀਸਸ ਮਹਾਰਾਜ ਨੂੰ ਮੰਨਦੇ ਹੋ, ਬੜੇ ਰਾਮ ਜੀ ਦੇ ਭਗਤ ਹੈ, ਕ੍ਰਿਸ਼ਨ ਜੀ ਦੇ ਭਗਤ ਹੈ, ਸਾਰਿਆਂ ਵਾਸਤੇ ਇੱਕੋ ਹੀ ਦੁਆ ਹੈ ਤੁਹਾਡੇ ਸਾਰਿਆਂ ਵਾਸਤੇ, ਤੁਸੀਂ ਸਾਰਿਆਂ ਨੇ ਖੁਸ਼ ਰਹੋ ਔਰ ਗੁਰੂ ਨਾਨਕ ਸਾਹਿਬ ਜੀ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਬਸ ਇੱਥੋਂ ਮੇਰਾ ਮੇਨ ਜਿਹੜਾ ਮੇਰਾ ਇੱਕ ਕਹਿ ਲਓ ਵੀ ਮੁੱਦਾ ਹੈ ਪ੍ਰੋਗਰਾਮ ਕਰਨ ਦਾ, ਕਿਉਂਕਿ ਜਦੋਂ ਨਾ ਤੁਸੀਂ ਸਰਬਤ ਦੀ ਅਰਦਾਸ ਮੰਗਦੇ ਆ ਨਾ ਤਾਂ ਤੁਹਾਡਾ ਬੜਾ ਭਲਾ ਹੁੰਦਾ। ਔਰ ਸਾਨੂੰ ਇਹ ਸਿਖਾਇਆ ਗਿਆ ਸਿੱਖਨਿਜ਼ਮ ਦੇ ਵਿੱਚ, ਸਿੱਖ ਪਰਿਵਾਰਾਂ ਦੇ ਵਿੱਚ, ਕਿ ਜਿਸ ਵੇਲੇ ਵੀ ਤੁਹਾਡਾ ਕੋਈ ਇਸਤਰਾ ਹੋਵੇ ਹਰ ਵੇਲੇ ਤੁਸੀਂ ਅਰਦਾਸ ਜਿਹੜੀ ਹੈ ਸਰਬਤ ਦੇ ਭਲੇ ਦੀ ਕਰਨੀ ਹੈ। ਔਰ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਪ੍ਰੋਗਰਾਮ ਪੰਜਾਬੀ ਵਿਰਸਾ ਤੇ ਤੁਹਾਡਾ ਅਜ਼ੀਜ਼ ਸਿੰਘ ਹਰਜੀਤ ਹਾਜ਼ਰ ਹੈ। ਹੈਲੋ,
4: ਸਤਿ ਸ੍ਰੀ ਅਕਾਲ ਬਾਈ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ?
4: ਵਧੀਆ ਜੀ, ਵਧੀਆ, ਠੀਕ ਠਾਕ, ਤੁਸੀਂ ਸੁਣਾਓ?
0: ਤੁਹਾਨੂੰ ਕਿਹੜੀ ਖਾਸ ਚੰਗੀ ਚੀਜ਼ ਲੱਗਦੀ ਪ੍ਰੋਗਰਾਮ ਦੇ ਵਿੱਚ ਜਦੋਂ ਸੁਣਦੇ ਆ ਤੁਸੀਂ?
4: ਮੈਨੂੰ ਲੱਗਦੀ ਆ ਜੀ ਬਹੁਤ ਵਧੀਆ ਐਕਟਰ, ਤੁਹਾਡੇ ਗੱਲਾਂ ਬਾਤਾਂ ਵਧੀਆ ਹੁੰਦੀਆਂ ਨੇ।
0: ਥੈਂਕ ਯੂ ਵੀਰ ਜੀ। ਅੱਛਾ,
4: ਤੇ ਨੰਬਰ 2 ਤੇ ਜਿਹੜੀ ਸਹੀ ਗੱਲ ਹੈ, ਸੱਚੀ ਜੀ ਗੱਲ,
0: ਹਾਂਜੀ ਹਾਂਜੀ,
4: ਉਹ ਹੈਗੀ ਆ ਤੁਹਾਡੇ ਰੇਡੂਏ ਤੇ ਕੋਈ ਫਾਲਤੂ ਐਡਾਂ ਜੀ ਨਹੀਂ ਚੱਲਦੀਆਂ ਹੈਗੀਆਂ।
0: ਅੱਛਾ,
4: ਨਹੀਂ ਮੈਂ ਦੇਖਿਆ ਕਈਆਂ ਦੇ ਨਾ ਚੱਲੀ ਜਾਂਦੇ ਨੇ, ਉਹ ਗੱਲਾਂ ਬਾਤਾਂ ਮਰੀ ਜਾਂਦੇ ਨੇ, ਕਿਉਂਕਿ ਮੇਰੇ ਨਾਲ ਹੋਇਆ ਇਹ।
0: ਅੱਛਾ,
4: ਹਾਂ, ਕੋਈ ਫਰਨੀਚਰ ਵਾਲਾ ਸੀਗਾ, ਉਹ ਸਾਰੀ ਦਿਹਾੜੀ ਲੱਗਿਆ ਰਹਿੰਦਾ, ਜਦ ਅਸੀਂ ਉੱਥੇ ਗਏ ਤੇ ਉੱਥੇ ਲੱਭਿਆ ਕਰਿਆ ਕੱਖ ਨੀ ਹੈਗਾ।
0: ਚਲੋ ਕੋਈ ਗੱਲ ਨੀ, ਸਾਰਿਆਂ ਦਾ ਕੰਮ ਕਾਰ ਰੋਟੀ ਰੋਜ਼ੀ ਚੱਲਣੀ ਹੈ। ਔਰ ਸੁਣਾਓ, ਕਿੱਦਾਂ, ਕਿੱਥੇ ਸੁਣ ਰਹੇ ਹੋ ਪ੍ਰੋਗਰਾਮ ਵੀਰੇ ਇਸ ਵੇਲੇ ਤੁਸੀਂ?
4: ਮੈਂ ਵੀਰੇ ਉਬਰ ਕਰ ਰਿਹਾ।
0: ਅੱਛਾ, ਉਬਰ ਕਰ ਰਹੇ? ਅੱਛਾ, ਚਲੋ ਬੜੀ ਮਿਹਰਬਾਨੀ। ਅੱਜ ਫਿਰ ਕੀ ਸੁਣਾਈਏ ਤੁਹਾਨੂੰ ਭਰਾਵਾਂ ਨੂੰ ਯਾਰ?
4: ਅੱਜ ਲੱਦੋ ਤੁਸੀਂ ਹਰਜੀਤ ਹਰਮਨ।
0: ਅੱਛਾ, ਵਾਹ ਜੀ ਵਾਹ, ਕਰੀ ਬੜੀ ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਹੁੰਦੇ ਰਹੋ। ਨੈਕਸਟ ਕਾਲ। ਹੈਲੋ,
5: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਵੀਰਾ ਜੀ, ਕੀ ਹਾਲ ਆ?
5: ਵਧੀਆ ਜੀ, ਵਧੀਆ, ਤੁਸੀਂ ਸੁਣਾਓ?
0: ਕਿਰਪਾ ਗੁਰੂ ਸਾਹਿਬ ਦੀ ਸਰ। ਅੱਛਾ, ਅੱਜ ਵੀ ਹਰਮਨ ਸਾਹਿਬ ਦੇ ਦੀਵਾਨੇ ਹੋ ਗਏ ਸਾਰੇ ਜਣੇ ਆ। ਨੈਕਸਟ ਕਾਲ। ਹੈਲੋ
6: ਜੀ ਵੀਰ ਜੀ, ਕੀ ਹਾਲ ਜੇ?
0: ਆਓ ਜੀ, ਦੁਆ ਸਰ ਤੁਹਾਡੀ, ਭਾਈਜਾਨ ਕੀ ਹਾਲ ਆ, ਠੀਕ ਹੋ?
6: ਮੈਂ ਭਾਈਜਾਨ ਬਿਲਕੁਲ ਠੀਕ ਆ। ਤੁਹਾਡਾ ਪ੍ਰੋਗਰਾਮ ਸ਼ੁਰੂ ਤੋਂ ਹੀ ਸੁਣੀਦਾ
0: ਤੇ
6: ਇੱਕ ਘੰਟਾ ਤੇ ਵੈਸੇ ਵੀ ਪਤਾ ਨੀ ਲੱਗਦਾ ਬੰਦਾ, ਤੇ ਹਮਿਲਟਨ ਤੱਕ ਵੀ ਨੀ ਪਹੁੰਚਦਾ, ਤੁਹਾਡਾ ਪ੍ਰੋਗਰਾਮ ਮੁੱਕ ਜਾਂਦਾ।
0: ਹਾਂ, ਇਹ ਗੱਲ ਤੁਹਾਡੀ
6: ਗੱਲ ਇਹ ਵਾ ਕਿ ਤੁਹਾਡੀਆਂ ਗੱਲਾਂ ਵੀ ਮਿੱਠੀਆਂ ਤੇ ਖੱਟੀਆਂ, ਤੇ ਅੱਜ ਤੇ ਜਿਹੜੀ ਗੱਲ ਤੁਹਾਡੀ ਸਭ ਤੋਂ ਸੋਹਣੀ ਲੱਗੀ ਹੈ ਨਾ
0: ਜੀ ਜੀ,
6: ਅਜੇ ਤੱਕ ਮੇਰੇ ਮੂੰਹ ਚ ਪਾਣੀ ਆ ਰਿਹਾ ਕਿ ਕੜੀ ਪਕੌੜਾ ਪਤਾ ਨੀ ਹੁਣ ਤੁਸੀਂ ਖਵਾਉਣਾ ਕਦੋਂ, ਕਦੋਂ ਗੈਟ ਟੂਗੈਦਰ ਕਰਨਾ, ਆਈ ਡੋਂਟ ਨੋ।
0: ਇਹ ਵਧੀਆ ਨਾ ਇਹ ਪਲਾਨ, ਆਪਾਂ ਇੱਕ ਸਾਰੇ ਪਰਿਵਾਰ ਪੰਜਾਬੀ ਵਿਰਸਾ ਵਾਲੇ ਪਿਕਨਿਕ ਮਨਾਉਣੇ, ਪੰਜਾਬੀ ਵਿਰਸਾ ਪਿਕਨਿਕ ਰੱਖਦੀ ਹੈ ਨਾ
6: ਬਣਾਉਣੇ, ਹੁਣ ਤੇ ਆਖਰੀ 3-4 ਹਫਤੇ ਰਹਿ ਗਏ ਨੇ, ਤੇ ਜਲਦੀ ਬਣਾਓਗੇ ਤਾਂ ਫੇਰ ਇਹ ਨਾ ਹੋਵੇ ਤੁਸੀਂ ਕਹੋ ਯਾਰ ਵਿੰਟਰ ਆ ਗਈ ਹੁਣ ਅਗਲੇ ਸਮਰ ਚ।
0: ਹਾਂ, ਇਹ ਵੀ ਗੱਲ ਤੁਹਾਡੀ ਗੱਲ ਸਹੀ ਹੈ, ਪਿਕਨਿਕ ਦਾ ਮਾਹੌਲ ਵਧੀਆ ਬਣ ਜੂਗਾ ਨਾ ਉੱਥੇ, ਕੋਈ ਨਾਲੇ ਆਪਾਂ ਵਧੀਆ
6: ਜੀ ਤੁਸੀਂ ਜੋ ਕਹਿੰਦੇ ਜੇ ਉਹ ਕਰਦੇ ਜੇ, ਇਸ ਲਈ ਇਹਨੂੰ ਜਲਦੀ ਨਾ ਨੇਕੀ ਦੇ ਕੰਮ ਨੂੰ ਕਰੋ ਤੇ ਮੈਂ ਸਭ ਤੋਂ ਅੱਗੇ ਹੋਵਾਂਗਾ, ਮੇਰੇ ਲੈ ਕੇ ਜੋ ਕਹੋਗੇ ਨਾ ਉਹ ਮੈਂ ਬਣਾ ਕੇ ਵੈਜੀ ਮੀਟ ਵੀਲ ਚਿਕਨ ਜੋ ਕਹੋਗੇ
0: ਮੇਰੇ ਜਿੰਮੇ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਰਹੋ ਜੋਗ ਜੋਗ ਜੀਓ ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਰਹਿਮਤ ਕਰੇ ਤੁਹਾਡੇ ਉੱਤੇ ਸਰ ਬਖਸ਼ਿਸ਼ ਕਰੇ ਥੈਂਕ ਯੂ ਬੜੀ ਮਿਹਰਬਾਨੀ ਜੀ ਨੈਕਸਟ ਕਾਲ ਹੈਲੋ
7: ਹੈਲੋ ਯੰਗ ਬਰੋ
0: ਹਾਂਜੀ ਸਰ
7: ਗੁੱਡ ਮਾਰਨਿੰਗ
0: ਕੀ ਹਾਲ ਹੈ
7: ਹੈਪੀ ਫਰਾਈਡੇ
0: ਸਰ ਹੈਪੀ ਫਰਾਈਡੇ
7: ਆਏ ਗੇਮ ਚੱਕ ਦੋ ਨਾਲੇ ਪਿਕਨਿਕ ਦਾ ਪਲਾਨ ਹੈ ਬੜਾ ਵਧੀਆ ਪਲਾਨ ਹੈਗਾ ਮਹਾਰਾਜ ਰੈਡੀ ਫਾਰ ਦੈਟ
0: ਪੰਜਾਬੀ ਫਿਰ ਸਾਹਿਬ ਪਿਕਨਿਕ ਬਣਾਈਏ ਸਾਰੀਆਂ ਗੈਟ ਟੂਗੈਦਰ ਫੈਮਿਲੀ ਹੋਣਾ
7: ਬਿਲਕੁਲ ਸ਼ਿਪ ਦਾ ਬਣਾਓ ਹੀ ਬਣਾ ਕਰੂਜ਼ ਦਾ ਉਹ ਨੀ ਚੱਲਦਾ
0: ਸ਼ਿਪਰ ਇਹ ਮਹਿੰਗਾ ਬਹੁਤ ਕਰਦਾ ਉਹ ਫਿਰ ਬਾਰਾਂ ਨੀ ਖਾਂਦਾ ਹੁਣ ਸ਼ਿਪਰ ਹੈ ਨਾ ਆਪਾਂ ਕਿਸੇ ਨੂੰ ਜੇ ਕਹੀਏ $100 ਤੋਂ ਜ਼ਿਆਦਾ ਟਿਕਟ ਫਿਰ ਅਗਲੇ ਅਫੋਰਡੇਬਿਲਟੀ ਨੀ ਹੁੰਦੀ ਹੈ ਨਾ ਕਈ ਵਾਰੀ ਇਸ ਕਰਕੇ ਆਪਾਂ ਉਹ ਕੀਤਾ ਨੀ ਨਾ ਬੋਟ ਕਰੂਜ਼ ਦਾ ਫਿਰ ਸ਼ੋਅ ਰੱਖਦਾ ਨਾ ਇਸ ਕਰਕੇ ਸ਼ੋਅ ਯਾਦ ਹੈਗਾ ਤੁਹਾਨੂੰ ਸ਼ੋਅ ਤਰੀਕ ਹੈ ਤੁਹਾਨੂੰ ਯਾਦ ਹੈ
7: ਹਾਂਜੀ ਬਿਲਕੁਲ ਯਾਦ ਹੈ ਮਹਾਰਾਜ
0: ਕਿਹੜੀ ਤਰੀਕ ਹੈ
7: ਸਪਟੈਂਬਰ 16 ਜਾਂ
0: 18 ਪੱਕਾ ਕਰ ਲੋ 18 ਤਰੀਕ ਬੜੀ ਮਿਹਰਬਾਨੀ ਥੈਂਕ ਯੂ ਸਤਨਾਮ ਜੀ ਥੈਂਕ ਯੂ ਨੈਕਸਟ ਕਾਲ ਹੈਲੋ
8: ਹੈਲੋ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਪਿਆਰੇ ਹੋ
8: ਠੀਕ ਹੈ ਜੀ ਠੀਕ ਹੈ ਤੁਸੀਂ ਵੀਰੇ
0: ਕਿਰਪਾ ਗੁਰੂ ਸਾਹਿਬ ਦੀ ਸਰ
8: ਧਰਮਨ ਦੇ ਲਾ ਲਓ ਗਾਣੇ
0: ਅੱਛਾ ਲਾ ਦਿੰਦੇ ਹਾਂ ਜੀ ਬੜੀ ਮਿਹਰਬਾਨੀ ਸਾਰੇ ਲਾ ਦਿੰਦੇ ਹਾਂ ਮਿਕਸ ਜਿਹਾ ਲਾ ਦਿੰਦੇ ਹਾਂ ਅੱਜ ਹੈਲੋ ਲੇਟ ਹੋ ਗਏ ਕੀ ਗੱਲ
7: ਮੈਂ ਬਾਕੀ ਵਿਚਾਰ ਸੁਣਦਾ ਪਿਆ ਜੀ ਹਰਜੀਤ ਅਰਮਨ ਚੱਲੂਗਾ ਜੀ
0: ਮੈਨੂੰ ਪਤਾ ਲੱਗ ਗਿਆ ਤੁਹਾਨੂੰ ਲਾਈਨ ਨੀ ਮਿਲੀ ਸੀ ਮੈਨੂੰ ਇੱਥੇ ਮੀਟਰ ਮੇਰਾ ਦੱਸਿਆ ਸੀ ਮੈਨੂੰ ਪਤਾ ਲੱਗਦਾ ਲਾਈਨਾਂ ਮੇਰੀਆਂ ਬਿਜ਼ੀ ਹੁੰਦੀਆਂ ਫਿਰ ਇਸ ਕਰਕੇ ਬੜੀ ਮਿਹਰਬਾਨੀ ਲਾ ਦਿੰਦੇ ਜੀ 905-673-3337 ਸਟੂਡੀਓ ਦਾ ਨੰਬਰ ਹੈ ਗੱਲਾਂ ਪਤਾ ਸਿਲਸਿਲਾ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
9: ਸਤਿ ਸ਼੍ਰੀ ਅਕਾਲ ਜੀ ਬਿਲਕੁਲ ਠੀਕ ਠਾਕ
0: ਵਿਧੀ ਚਾਵੜਾ ਜੀ ਦਿੱਲੀ ਵਾਲੇ ਤੁਹਾਡੇ ਵਾਸਤੇ ਅੱਜ ਫਰਾਈਡੇ ਹੈ ਇਸ ਵੀਕਐਂਡ ਤੇ ਮੈਂ ਇਹਨਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਹੈ ਕਿਸੇ ਸਵੇਰੇ ਕਿਸੇ ਕੰਮ ਤੇ ਨਹੀਂ ਜਾਣਾ ਕਿਸੇ ਪਾਸੇ ਘਰਾਂ ਚ ਨਹੀਂ ਫੈਮਿਲੀ ਗੈਦਰਿੰਗ ਕਰਨੀ ਸਿਰਫ ਸਿਰਫ ਆਪਣੇ ਕਲਾਇੰਟ ਨੂੰ ਮਿਲਣਾ ਇਸ ਵੀਕਐਂਡ ਦੇ ਔਰ ਇਸ ਵੀਕਐਂਡ ਤੁਹਾਡੇ ਵਾਸਤੇ ਸੈਚਰਡੇ ਔਰ ਸੰਡੇ ਸਿਰਫ ਤੁਹਾਡੇ ਘਰਾਂ ਵਿੱਚ ਆਉਣਗੇ ਵਿਧੀ ਚਾਵੜਾ ਜੀ ਨਾਲੇ ਇਹਨਾਂ ਨੂੰ ਤੁਸੀਂ ਕਾਫੀ ਪਿਲਾਇਓ ਬਿਨਾਂ ਸ਼ੂਗਰ ਵਾਲੀ ਤੇ ਨਾਲੇ ਇਹਨਾਂ ਨੂੰ ਬਿਨਾਂ ਸ਼ੂਗਰ ਵਾਲੇ ਬਿਸਕੁਟ ਖਵਾ ਦਿਓ ਠੀਕ ਹੈ ਨਾ ਤੇ ਇਹ ਖਾ ਕੇ ਫਿਰ ਤੁਹਾਨੂੰ ਜਿਹੜੀਆਂ ਪਾਲਸੀ ਹੋਣਗੀਆਂ ਤੁਹਾਡੀਆਂ ਹੋਰ ਥੋੜੀਆਂ ਸਸਤੀਆਂ ਕਰ ਦੇਣਗੀਆਂ ਵਿਧੀ ਚਾਵੜਾ ਜੀ ਕੀ ਹਾਲ ਚਾਲ
9: ਪਹਿਲਾਂ ਤਾਂ ਇਹ ਦੱਸੋ ਬਿਨਾਂ ਸ਼ੂਗਰ ਕੇ ਕਿਉਂ ਕਿਹਾ ਤੁਸੀਂ ਮੈਨੂੰ
0: ਉਹ ਕੁੜੀਆਂ ਜਿਹੜੀਆਂ ਆਪਣਾ ਥੋੜਾ ਖਿਆਲ ਕਰਦੀਆਂ ਨਾ ਆਪਣੇ ਥੋੜੇ ਮਿੱਠਾ ਮੁੱਠਾ ਘੱਟ ਖਾਂਦੇ ਆ
9: ਅੱਛਾ
0: ਮਿੱਠਾ ਮੁੱਠਾ ਘੱਟ ਖਾਂਦੀਆਂ ਆਉਂਦੀਆਂ ਇਸ ਕਰਕੇ ਮੈਂ ਆਈਡੀਆ ਲਾਇਆ
9: ਪਹਿਲਾਂ ਹੀ ਕਹਿਤਾ ਹਾਂ ਕਿ ਬਿਨਾਂ ਸ਼ੂਗਰ ਦੇ ਚਾਹ ਪਲਾਣੀ ਹੈ ਮੈਨੂੰ
0: ਅੱਛਾ ਤੁਸੀਂ ਸ਼ੂਗਰ ਪਾਉਂਦੇ ਵਿੱਚ
9: ਨਹੀਂ
0: ਫਿਰ ਮੈਂ ਸੱਚੀ ਬੋਲਿਆ ਨਾ
9: ਚਾਹ ਵੀ ਨਹੀਂ ਪੀਂਦੀ ਮੈਂ ਤਾਂ
0: ਕਾਫੀ ਗਿਆ
9: ਹਾਂ ਕਾਫੀ ਪੀਨੀ ਆ ਉਹ ਵੀ ਬਿਨਾਂ ਦੁੱਧ ਤੇ ਬਿਨਾਂ ਸ਼ੂਗਰ ਦੇ
0: ਮੈਂ ਤਾਂ ਚਾਹ ਕਹੀ ਨਹੀਂ ਮੈਨੂੰ ਪਤਾ ਦਿੱਲੀ ਵਾਲੇ ਕਾਫੀ ਜ਼ਿਆਦਾ ਪੀਂਦੇ ਆ ਮੈਂ ਤਾਂ ਚਾਹ ਕਹੀ ਨਹੀਂ ਦਿੱਲੀ ਵਾਲੇ ਕਾਫੀ ਜ਼ਿਆਦਾ ਪੀਂਦੇ ਆ ਮੈਂ ਤਾਂ ਚਾਹ ਕਹੀ ਨਹੀਂ ਕਿਉਂਕਿ ਹਮਾਰਾ ਵੀ ਵਾਸਤਾ ਹੈ ਨਾ ਫਿਰ ਮਾਹੌਲ ਬਣਾਈਏ ਔਰ ਇਹ ਮਾਹੌਲ ਜਿਹੜਾ ਹੈ ਤੁਹਾਡੇ ਵਾਸਤੇ ਕਮਾਲ ਦਾ ਹੋਏਗਾ ਹੀ ਹੋਏਗਾ ਕਿਉਂਕਿ ਅੱਜ ਫਰਾਈਡੇ ਹੈ ਮੈਂ ਇੱਕ ਵਾਰੀ ਫਿਰ ਵੀ ਦੁਬਾਰਾ ਕਨਫਿਊਜ਼ਿੰਗ ਦੂਰ ਕਰਦਾ ਹੁਣੇ ਸਾਡੇ ਭਾਜੀ ਆਏ ਸੀ ਸਤਨਾਮ ਜੀ ਔਰ ਕਹਿੰਦੇ ਕਿ ਸ਼ੋਅ ਦਾ ਸ਼ੋਅ ਜਿਹੜਾ ਹੈ ਮੈਂ ਤੁਹਾਨੂੰ ਫਿਰ ਦੁਬਾਰਾ ਦੱਸ ਦਿੰਦਾ ਇਹ ਜਿਹੜਾ ਸ਼ੋਅ ਹੈ ਤੁਹਾਡੇ ਵਾਸਤੇ 18 ਸਤੰਬਰ ਨੂੰ ਹੋ ਰਿਹਾ ਔਰ ਲਿਵਿੰਗ ਆਰਟ ਸੈਂਟਰ ਦੇ ਵਿੱਚ ਹੋ ਰਿਹਾ ਔਰ ਤੁਸੀਂ ਇਸ ਸ਼ੋਅ ਦਾ ਪਾਰਟ ਆਫ ਹੋ ਤੁਸੀਂ ਫੈਮਿਲੀ ਦੇ ਮੈਂਬਰ ਹੋ ਔਰ ਤੁਹਾਨੂੰ ਆਉਣਾ ਹੀ ਪੈਣਾ ਜੇ ਤੁਸੀਂ ਨਾ ਆਏ ਫਿਰ ਤਾਂ ਮੈਂ ਤੁਹਾਡਾ ਨਾਰਾਜ਼ ਹੋਣਾ ਹੀ ਹੋਣਾ ਨਾ ਬਈ ਦੇਖੋ ਮੇਰਾ ਨਾਰਾਜ਼ ਹੋਣਾ ਬਣਦਾ ਵੀ ਹੈ ਕਿਉਂ ਵੀ ਦੀਦੀ
9: ਹਾਂਜੀ
0: ਤਾਂ ਕਿਉਂਕਿ ਤੁਸੀਂ ਆਪਣੀਆਂ ਟਿਕਟਾਂ ਲੈ ਲਈਆਂ
9: ਹਾਂਜੀ
0: ਮੈਨੂੰ ਪਤਾ ਤੁਸੀਂ ਜੇ ਰੋ ਦੀਆਂ ਟਿਕਟਾਂ ਲੈ ਲਈਆਂ ਮੈਨੂੰ ਪਤਾ ਤੁਹਾਡਾ ਤੇ ਵਿਧੀ ਛਾਵੜਾ ਜੇ ਤੁਸੀਂ ਮਿਲਣਾ ਉੱਥੇ ਆ ਜਾਓ ਵਿਧੀ ਛਾਵੜਾ ਜੀ ਉੱਥੇ ਹੋਣਗੇ ਔਰ ਉੱਥੇ ਆ ਕੇ ਵਿਧੀ ਜੀ ਨੂੰ ਵੀ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਕਰ ਲਿਓ ਠੀਕ ਹੈ ਨਾ ਤੇ ਜੇ ਤੁਸੀਂ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਇਸ ਵੀਕਐਂਡ ਦੇ ਟਿਕਟਾਂ ਤੁਸੀਂ ਲੈ ਲਓ ਕਿਉਂਕਿ ਹਲੇ ਮੈਂ ਫਿਰ ਤਾਂ ਦੱਸ ਦੇਣਾ ਅਸੀਂ ਲਾਸਟ ਮੰਥ ਜਾ ਕੇ ਨਾ ਜਿਹੜਾ 15-20 ਦਿਨ ਪਹਿਲਾਂ ਜਾ ਕੇ ਸਪੋਂਸਰ ਦੀਆਂ ਟਿਕਟਾਂ ਕੱਢਣੀਆਂ ਤੇ ਉਦੋਂ ਫਿਰ ਜਦੋਂ ਟਿਕਟਾਂ ਕੱਢਾਂਗੇ ਫਿਰ ਉਦੋਂ ਟਿਕਟਾਂ ਖਤਮ ਹੋ ਜਾਣੀਆਂ ਘੱਟ ਰਹਿ ਜਾਣੀਆਂ ਟਿਕਟਾਂ ਤੇ ਹੁਣ ਤੁਹਾਡੇ ਕੋਲ ਚੋਇਸ ਹੈਗੀ ਹੈ ਮੈਂ ਚਾਹੁੰਦਾ ਕਿ ਹਲੇ ਟਿਕਟਾਂ ਉੱਥੇ ਪਈਆਂ ਤੁਸੀਂ ਆਪਣੀ ਮਨ ਮਰਜ਼ੀ ਦੀ ਸੀਟ ਲੈ ਸਕਦੇ ਆ ticketmaster.ca ਤੇ ਜਾਓ ਦੇਖੋ ਜੇ ਨਾ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਦਾ ਸਾਥ ਹੋਵੇ ਜਿਵੇਂ ਮੈਂ ਹੁਣੇ ਇੱਕ ਭਾਜੀ ਨੇ ਪੁੱਛਿਆ ਊਬਰ ਚਲਾਉਂਦਾ ਵੀਰ ਮੇਰਾ ਕਹਿੰਦੇ ਜੀ ਇੱਦਾਂ ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ, ਆਪਾਂ ਨੂੰ ਇੱਦਾਂ ਚੰਗਾ ਲੱਗਦਾ। ਜੇ ਆਪਾਂ ਇੱਕ ਦੂਸਰੇ ਨਾਲ ਇੱਕ ਦੂਸਰੇ ਨਾਲ ਮੇਲ ਜੋੜ ਰੱਖਣਾ ਨਾ ਜ਼ਿੰਦਗੀ ਦਾ, ਉੱਥੇ ਆਇਆ ਕਰੋ। ਕੋਈ ਫਰਕ ਨਹੀਂ ਪੈਂਦਾ $60-70 $100 ਦੇ ਨਾਲ, ਠੀਕ ਹੈ ਨਾ। ਉਹਦੇ ਨਾਲ ਕੀ ਹੁੰਦਾ ਕਿ ਇੱਕ ਦੂਸਰੇ ਨਾਲ ਤਾਲਮੇਲ ਵੱਧ ਜਾਂਦਾ, ਫਿਰ ਬੰਦਾ ਉੱਥੇ ਆ ਕੇ ਮਿਲਦਾ। ਕਈ ਵਾਰੀ ਕਹਿੰਦਾ ਹਰਜੀਤ ਜੀ ਆ ਲਓ ਜੀ, ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਅਸੀਂ ਇਸ ਕਰਕੇ ਤੁਹਾਨੂੰ ਮਿਲਣ ਵਾਸਤੇ ਆਏ ਹਾਂ, ਨਾਲੇ ਆਪਾਂ ਉੱਥੇ ਮਿਲਾਂਗੇ, ਨਾਲੇ ਆਪਾਂ ਫੋਟੋ ਛੋਟੋ ਖਿਚਾਵਾਂਗੇ ਉੱਥੇ ਰਲ ਕੇ, ਅਤੇ ਠੀਕ ਹੈ ਨਾ। ਇਹ ਜ਼ਿਆਦਾ ਵਧੀਆ ਹੋਊਗਾ ਕੰਮ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ 18 ਸਤੰਬਰ ਨੂੰ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ। ਟਿਕਟਾਂ ticketmaster.ca ਤੋਂ ਤੁਸੀਂ ਲੈ ਸਕਦੇ ਆ। ਉਸ ਤੋਂ ਪਹਿਲਾਂ ਮਨਮੋਹਨ ਵਾਰਸ ਸਾਹਿਬ ਵੀ ਆ ਰਹੇ ਆ 9 ਅਗਸਤ ਨੂੰ। ਹਰਜਿੰਦਰ ਗਿੱਲ ਸਾਹਿਬ ਮੇਰੀ ਲਾਈਨ 'ਤੇ ਹਾਜ਼ਰ ਹੋ ਗਏ ਆ, ਉਸ ਇਸ ਸ਼ੋਅ ਦੀ ਜਾਣਕਾਰੀ ਦੇਣਗੇ ਹਰਜਿੰਦਰ ਗਿੱਲ ਸਾਹਿਬ ਜੀ। ਹਰਜਿੰਦਰ ਜੀ, ਕੀ ਹਾਲ ਹੈ ਸਰ?
10: ਹਰਜੀਤ ਭਾਈ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ
0: ਜੀ। ਸਰ ਸ਼ੋਅ ਪਹਿਲੀ ਗੱਲ ਤਾਂ ਕਲੀਅਰ ਕਰ ਦਿਓ, ਸ਼ੋਅ ਦੁਬਾਰਾ ਹੋ ਰਿਹਾ ਹੈ ਕਿਉਂਕਿ ਡੇਟ ਚੇਂਜ ਹੋਈ ਹੈ ਸ਼ੋਅ ਦੀ, ਦੇਰ ਇਜ਼ ਸਮ ਰੀਜ਼ਨ ਬਿਹਾਈਂਡ, ਔਰ ਡੇਟ ਦੁਬਾਰਾ ਦੱਸ ਦਿਓ ਔਰ ਟਿਕਟਾਂ ਬਾਰੇ ਜਾਣਕਾਰੀ ਦੇ ਦਿਓ ਸਰ।
10: ਹਾਂਜੀ ਹਰਜੀਤ ਭਾਈ, ਜਿਵੇਂ ਵੈਸੇ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ, ਪਰ ਹੋ ਸਕਦਾ ਕੁਛ ਨਵੇਂ ਸਰੋਤੇ ਜਿਨ੍ਹਾਂ ਨੂੰ ਅਜੇ ਨਹੀਂ ਪਤਾ, ਸੋ 25 ਤਰੀਕ ਨੂੰ ਪਹਿਲਾਂ ਇਹ ਸ਼ੋਅ ਹੋਣਾ ਸੀ, 25 ਜੁਲਾਈ ਨੂੰ। ਸੋ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ, ਕਮਲਹੀਰ ਸੰਗਤਾਰ, ਸੋ ਆਪਣਾ ਉਹਨਾਂ ਦਾ ਕੈਨੇਡਾ ਟੂਰ ਇਸ ਵੇਲੇ ਚੱਲ ਰਿਹਾ, ਅਤੇ ਬਾਕੀ ਹੋਰ ਸਾਰੇ ਸ਼ਹਿਰਾਂ ਦੀ ਕਾਮਯਾਬੀ ਦੇ ਨਾਲ ਨਾਲ ਆਪਾਂ ਟੋਰਾਂਟੋ ਨੂੰ ਵੀ ਹਮੇਸ਼ਾ ਦੀ ਤਰ੍ਹਾਂ ਪੂਰੀ ਤਿਆਰੀ ਦੇ ਨਾਲ ਅਰੇਂਜ ਕੀਤਾ ਹੋਇਆ ਸੀਗਾ। ਪਰ ਯੂਨੀਅਨ ਦੀ ਸਟ੍ਰਾਈਕ ਦੇ ਕਰਕੇ ਬਹੁਤ, ਮਤਲਬ ਕਹਿ ਲਓ ਵੀ ਹੈਵੀ ਡਿਸੀਜਨ ਸੀ ਇਹ ਸਾਡੇ ਲਈ, ਬੜਾ ਸਖ਼ਤ ਫੈਸਲਾ ਸੀਗਾ ਕਿ ਪੋਸਟਪੋਨ ਕਰਨ ਦਾ, ਕਿਉਂਕਿ ਅਦਰਵਾਈਜ਼ ਕੀ ਹੋਣਾ ਸੀਗਾ ਉਸ ਦਿਨ ਕੋਈ ਵੀ ਜਿਹੜੀਆਂ ਗੱਡੀਆਂ, ਈਵਨ ਕੱਲ੍ਹ ਤੱਕ ਵੀ ਇਹੀ ਸਟੇਟਸ ਸੀਗਾ ਕਿ ਉੱਥੇ ਗੱਡੀਆਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀ, ਪਰ ਅੱਜ ਆਲਰੇਡੀ ਉੱਥੇ ਇੱਕ ਸ਼ੋਅ ਹੈ,
0: ਮੈਨੂੰ
10: ਪਤਾ ਲੱਗਿਆ ਕਿ ਕਾਫੀ ਚੀਜ਼ਾਂ ਸੋਲਡ ਹੋ ਗਈਆਂ। ਸੋ ਅੱਜ ਦਾ ਅਤੇ ਈਵਨ ਇੱਕ ਅਗਲੇ ਵੀਕ ਦੇ ਵਿੱਚ ਵੀ ਵੀਕਡੇਜ਼ ਦੇ ਵਿੱਚ ਵੀ ਸੋਲਡ ਆਊਟ ਸ਼ੋਅ ਹੈ, ਸੋ ਇਸ ਕਰਕੇ ਸਾਰੀ ਕਲੈਰਿਟੀ ਹੋ ਚੁੱਕੀ ਹੈ। ਸੋ ਮੈਨੇਜਮੈਂਟ ਨੇ ਆਪਣੇ ਆਪਣੇ ਅਰੇਂਜਮੈਂਟ ਕਰ ਲਏ ਨੇ, ਜਾਂ ਜੇਕਰ ਉਹ ਸਟ੍ਰਾਈਕ ਚੱਲਦੀ ਵੀ ਰਹਿੰਦੀ ਹੈ ਤਾਂ ਉਹਨਾਂ ਨੇ ਆਲਟਰਨੇਟਸ ਜਿਹੜੇ ਨੇ ਉਹ ਆਲਰੇਡੀ ਡਿਸਾਈਡ ਕਰ ਲਏ ਨੇ।
0: ਠੀਕ ਹੈ।
10: ਸੋ ਇਸ ਕਰਕੇ ਹੁਣ ਸ਼ੋਅ ਮਸਟ ਗੋ ਔਨ, ਸ਼ੋਅ ਹੋਣਾ ਹੈ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਸੋ 9 ਅਗਸਤ ਨੂੰ ਹੁਣ ਪੋਸਟਪੋਨ ਹੋ ਕੇ ਜਿਹੜਾ ਸ਼ੋਅ 25 ਵਾਲਾ, 9 ਅਗਸਤ ਦਿਨ ਐਤਵਾਰ, ਜਿਹੜੇ ਪਰਿਵਾਰਾਂ ਨੇ ਪਹਿਲਾਂ ਟਿਕਟਸ ਲਈਆਂ ਹੋਈਆਂ ਐਜ਼ ਇਟ ਇਜ਼ ਉਹੀ ਟਿਕਟਸ ਵੈਲਿਡ ਹੋਣਗੀਆਂ।
0: ਠੀਕ ਹੈ,
10: ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸੋ ਜਿਹਨਾਂ ਨੇ ਟਿਕਟਸ ਲਈਆਂ ਹੋਈਆਂ ਉਹੀ ਟਿਕਟਸ, ਚਾਹੇ ਉਹ ਪ੍ਰਿੰਟ
0: ਟਿਕਟ, ਕੁਝ ਅਵੇਲੇਬਿਲਟੀ ਹੈ ਹਰਜਿੰਦਰ ਜੀ ਹਲੇ ਟਿਕਟਾਂ ਦੀ?
10: ਹਾਂਜੀ ਹਾਂਜੀ ਹਾਂਜੀ, ਆਨਲਾਈਨ ਜਾ ਕੇ ਤੁਸੀਂ ticketmaster.ca ticketmaster.ca ਤੇ ਜਾ ਕੇ ਜਿਹੜੀਆਂ ਅਵੇਲੇਬਲ ਸੀਟਸ ਨੇ ਉਹ ਦੇਖ ਸਕਦੇ ਹੋ। ਲਿਮਿਟਡ ਸੀਟਸ ਨੇ, ਉਹਨਾਂ ਨੂੰ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਆਪਣੀ ਚੋਇਸ ਬਣਾ ਕੇ ਪ੍ਰਾਈਸ ਰੇਂਜ ਲੱਭ ਰਹੇ ਹੋ ticketmaster.ca, ਜਾਂ ਸਾਨੂੰ ਤੁਸੀਂ ਕਾਲ ਕਰਕੇ ਵੇਰਵੇ ਲੈ ਸਕਦੇ ਹੋ 416-303-4444 ਸੋਢੀ ਨਾਗਰਾ ਬਾਈ ਹੋਰਾਂ ਦਾ ਨੰਬਰ ਹੈ, ਜਾਂ ਮੇਰੇ ਨਾਲ 647-400-6862 9 ਅਗਸਤ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ, ਕਮਲਹੀਰ ਤੇ ਸੰਗਤਾਰ ਸਾਡੇ ਸ਼ਹਿਰ ਦੇ ਵਿੱਚ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਵੁੱਡਮਾਈਨ ਮਾਲ ਦੇ ਆਪੋਜ਼ਿਟ ਜਿਹੜਾ ਇਹ ਥੀਏਟਰ ਹੈ ਉੱਥੇ ਸ਼ੋਅ ਹੋਣਾ। ਵੈਸੇ ਉੱਥੇ ਆਲੇ ਦੁਆਲੇ ਵੁੱਡਮਾਈਨ ਮਾਲ ਦੇ ਹੋਰ ਵੀ ਬਹੁਤ ਸਾਰੀਆਂ ਪਾਰਕਿੰਗਸ ਅਵੇਲੇਬਲ ਨੇ, ਜੇ ਇਨ ਕੇਸ ਕੋਈ ਦਿੱਕਤ ਹੋਈ ਵੀ ਤਾਂ ਆਪਾਂ ਸਾਰੇ ਜਣੇ ਅਰੇਂਜ ਕਰ ਲਾਂਗੇ।
0: ਬੜੀ ਮਿਹਰਬਾਨੀ, ਔਰ ਸਰ ਆਪਾਂ ਆਉਣ ਵਾਲੇ ਸਮੇਂ ਫਿਰ ਦੁਬਾਰਾ ਜੁੜਦੇ ਰਹਾਂਗੇ। ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ,
10: ਬਹੁਤ ਸ਼ੁਕਰੀਆ,
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਮੈਨੂੰ ਨਾ ਵਿਧੀ ਜੀ ਮੇਰਾ ਇੱਕ ਦਿਲ ਕੀਤਾ ਗੀਤ ਨਾਲ ਤੇ ਮੇਰੇ ਸਾਹਮਣੇ ਆ ਗਿਆ।
9: ਅੱਛਾ,
0: ਮੈਂ ਹੁਣ ਪਰਮਿਸ਼ਨ ਲੈਣੀ ਜਾਂਦਾ ਸਾਰਿਆਂ ਕੋਲੋਂ, ਸਿਰਫ 5 ਕਾਲਸ ਕਿ ਮੈਂ ਗੀਤ ਆਪਣੀ ਮਰਜ਼ੀ ਦਾ ਲਾਦਾ ਪਹਿਲਾਂ ਸਵੇਰੇ ਸਵੇਰੇ।
9: ਲੈ ਲਓ ਪਰਮਿਸ਼ਨ,
0: 5 ਕਾਲਸ ਸਿਰਫ,
9: ਇੱਕ ਮੇਰੇ ਤੋਂ ਹੀ ਲੈ ਲਓ, 4 ਲੈ ਲਓ ਕਾਲਸ।
0: ਤੁਹਾਡੀ ਕਾਲ ਕੀ ਹੈ? ਲਾਦਾ
9: ਲਾਦਾ,
0: ਨਹੀਂ ਢਿੱਲੇ ਨਹੀਂ ਬੋਲਣਾ, ਇਦਾਂ ਨਹੀਂ ਕੰਮ,
9: ਲਾ ਦੋ, ਬਿਲਕੁਲ ਲਾਓ, ਅੱਜ ਫਰਾਈਡੇ ਹੈ,
0: ਅੱਜ ਫਰਾਈਡੇ। ਇੱਕ ਗੀਤ ਮੇਰਾ ਪਸੰਦ ਆਇਆ ਵੈਸੇ, ਜੇ ਤੁਸੀਂ ਕਹੋ ਸਾਰੇ ਜਣੇ, ਦੇਖੋ ਨਹੀਂ ਤਾਂ ਮੈਂ ਉਹੀ ਲਾਉਂਦਾ। ਮੈਂ ਸਿਰਫ ਤੁਹਾਡੀ, ਸਿਰਫ ਵੇਟ ਤੁਹਾਡੀ ਕਰ ਰਿਹਾ, ਮੈਨੂੰ 5 ਕਾਲ ਸਿਰਫ ਚਾਹੀਦੀਆਂ ਕਿ ਹਰਜੀਤ ਜੀ ਆਪਣੀ ਮਰਜ਼ੀ ਦਾ ਗੀਤ ਲਾ ਦਿਓ। ਠੀਕ ਹੈ, ਜੇ ਤੁਸੀਂ ਕਹੋਗੇ ਯੈਸ ਔਰ ਨੋ, 905-673-3337 905-673-3337 ਹੈਲੋ ਜੀ ਭਾਜੀ, ਲੋ ਪਹਿਲੀ ਕਾਲ ਹੀ ਗਈ, ਨੈਕਸਟ ਕਾਲ। ਹੈਲੋ
11: ਹੈਲੋ,
0: ਹਾਂਜੀ ਭਾਜੀ,
11: ਹਾਂਜੀ ਭਾਈ ਸਾਹਿਬ, ਦੂਜੀ ਕਾਲ ਮੇਰੀ
0: ਲਾ ਦਾਂ ਸਰ,
11: ਲਾ ਦਿਓ,
0: ਥੈਂਕ ਯੂ ਵੈਰੀ ਮਚ, ਨੈਕਸਟ ਕਾਲ। ਹੈਲੋ
11: ਯੰਗ ਬ੍ਰੋ,
0: ਯੈਸ ਸਰ,
11: ਯੋਰ ਚੋਇਸ ਆਲਵੇਸ ਲਵਲੀ ਚੋਇਸ, ਆਈ ਨੋ, ਪੁਟ ਇਟ ਯੋਰ ਚੋਇਸ ਟੂਡੇ,
0: ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਨੈਕਸਟ ਵਨ। ਹੈਲੋ
11: ਲਾ ਦਾਂ ਸਰ,
0: ਲਾ ਦਈਏ ਜੀ,
11: ਥੈਂਕ ਯੂ ਵੈਰੀ ਮਚ, ਨੈਕਸਟ,
0: ਥੈਂਕ ਯੂ ਵੈਰੀ ਮਚ। 905-673-3337 ਇੱਕ ਲਾਈਨ ਮੇਰੀ ਖਾਲੀ ਆ, ਕਿੰਨੀਆਂ ਕਾਲਸ ਹੋ ਗਈਆਂ? 5 ਤਾਂ ਹੋਵੇਗੀ ਤਾਂ ਨਹੀਂ, ਚਾਰ ਤਾਂ ਮੈਂ ਆਂਸਰ ਕੀਤੀ, ਪੰਜਵੀਂ ਤੁਹਾਡੀ ਹੋ ਗਈ, ਇੱਕ ਕਾਲ ਹੋਰ ਲੈ ਲੈਣੇ ਆ, ਤੇ 905-673-3337 ਸਿਰਫ ਮੇਰੀ। ਕਈ ਵਾਰੀ ਮੇਰਾ ਵੀ ਦਿਲ ਕਰਦਾ ਹੁੰਦਾ ਯਾਰ ਗੀਤ ਲਾ ਦੇਵਾਂ ਨਾ, 905-673-3337 ਇੱਕ ਕਾਲ ਜੇ ਹੋਰ ਆ ਗਈ ਰਾਈਟ ਵੇ ਤੇ ਗੀਤ ਰਾਈਟ ਵੇ ਕਲਿੱਕ ਹੋ ਜਾਣਾ। 905-673-3337 ਸਟੂਡੀਓ ਦਾ ਨੰਬਰ ਹੈ। ਇਹ ਗੀਤ ਬੜਾ ਵਧੀਆ, ਔਰ ਸਵੇਰੇ ਸਵੇਰੇ ਗੀਤ ਸੁਣ ਕੇ ਤੁਹਾਨੂੰ ਚੰਗਾ ਵੀ ਲੱਗੂਗਾ, ਤੇ ਮੇਰਾ ਤਾਂ ਮੂਡ ਕਰਦਾ ਸੀ ਇਹ ਗੀਤ ਲਾ ਦਵਾਂ ਸਵੇਰੇ ਸਵੇਰੇ, ਪਰ ਮੇਰਾ ਦੂਜੇ ਪਾਸੇ ਇਹ ਵੀ ਹੁੰਦਾ ਕਿ ਮੰਨਣੀ ਵੀ ਚਾਹੀਦੀ ਹੈ ਨਾ ਸਾਰਿਆਂ ਦੀ, ਕਿਤੇ ਜਿਹੜੇ ਬਾਕੀ ਨਾਰਾਜ਼ ਨਾ ਹੋ ਜਾਣ ਸਾਰੇ ਜਾਣੇ ਵੀ ਹਰਜੀਤ ਜੀ ਤੁਸੀਂ ਆਪਣੀ ਮਰਜ਼ੀ ਕਿਉਂ ਕਰ ਰਹੇ ਹੈ। 905-600-3337 ਲਓ ਜੀ, ਲਓ ਲੈ ਆ ਵੀ ਗਏ, ਪੰਜ ਗੱਲਾਂ ਹੋ ਗਈਆਂ, ਚੱਕੋ ਆਹ ਲਾਓ ਗੀਤ ਫਿਰ। ਲੱਗ ਗਿਆ ਪਤਾ ਕਿਹੜਾ ਗੀਤ ਸੀ ਇਹ, ਪੰਜਾਬੀ ਵਿਰਸਾ। ਹੈਲੋ, ਤੁਸੀਂ ਲੇਟ ਬਹੁਤ ਹੋ ਜਾਂਦੇ ਆ, ਢਿੱਲੇ ਬਹੁਤ ਆ ਤੁਸੀਂ। ਨਹੀਂ ਨਹੀਂ ਤੂੰ ਢਿੱਲੇ ਕਿਉਂ ਹੋ ਜਾਂਦਾ, ਮੈਂ ਕਿਹਾ ਕਾਲ ਰਾਈਟ ਹੋ, ਤੁਹਾਡੀ ਕਾਲ ਆਣੀ ਚਾਹੀਦੀ ਸੀ।
12: ਬਸ ਕੋਈ ਗੱਲ, ਦੁਬਾਰਾ ਕੀ ਜੀਵ ਹੈ।
0: ਥੈਂਕ ਯੂ ਵੈਰੀ ਮਚ, ਥੈਂਕ ਯੂ। ਨੈਕਸਟ ਕਾਲ, ਹੈਲੋ
13: ਹੈਲੋ, ਸਤਿ ਸ੍ਰੀ ਅਕਾਲ ਜੀ, ਲਗਾ ਦੋ ਜੀ, ਲਗਾ ਦੋ।
0: ਥੈਂਕ ਯੂ ਵੈਰੀ ਮਚ, ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ।

0: ਚਲੋ ਵੀ ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਮੇਰੇ ਗਾਣੇ ਤੇ ਵੀ ਅੱਜ ਮੰਨ ਲਈ ਗੱਲ, ਤੇ ਅਗਲੇ ਗਾਣੇ ਫਿਰ ਤੁਹਾਡੇ ਲੱਗਣੇ ਸਾਰੇ, ਠੀਕ ਹੈ ਨਾ। ਇੱਕ ਗਾਣਾ ਮੈਂ ਆਪਣੀ ਮਰਜ਼ੀ ਦਾ ਲਾਉਣਾ ਸੀ, ਲਾਤਾ ਸਵੇਰੇ ਸਵੇਰੇ, ਮੈਨੂੰ ਚੰਗਾ ਹੀ ਲੱਗਦਾ ਸੀ ਗਾਣਾ ਆ ਗਿਆ ਸਾਹਮਣੇ, ਕਿਉਂਕਿ ਨੀਰੂ ਬਾਜਵਾ ਜੀ ਦੇ ਵਿੱਚ ਗੀਤ ਹੈ ਔਰ ਇਹ ਨੀਰੂ ਬਾਜਵੇ ਦੇ ਉੱਤੇ ਫਰਮਾਇਆ ਗੀਤ ਹੈ, ਚੰਗਾ ਲੱਗਦਾ ਸੀ ਮੈਨੂੰ, ਮੈਂ ਤੁਹਾਡੇ ਵਾਸਤੇ ਲਾਤਾ। ਆਈ ਐਮ ਸ਼ੋਰ ਕਿ ਤੁਹਾਨੂੰ ਵੀ ਅੱਛਾ ਲੱਗਾ ਹੋਣਾ। 905-673-3337 ਵਿਧੀ ਜੀ,
1: ਹਾਂਜੀ
0: ਆ ਜਾਓ ਫਿਰ ਹੁਣ, ਹੁਣ ਆਪਾਂ ਗਾਣਾ ਦਿੱਤਾ ਲਾ, ਹੁਣ ਵੀਕਐਂਡ ਤੇ ਤੁਸੀਂ ਸਾਰਿਆਂ ਨੂੰ ਮਿਲਣਾ ਹੈ
1: ਜੀ,
0: ਤੇ ਕਿਵੇਂ ਸਕੈਜੂਲ ਬਣਾਓਗੇ? ਜੇ ਕਿਸੇ ਨੇ ਬ੍ਰੈਂਪਟਨ ਮਿਲਣਾ ਹੋਵੇ, ਈਸਟ ਵਾਲੀ ਸਾਈਡ ਤੇ ਮਿਲਣਾ ਹੋਵੇ, ਫਿਰ ਕਿਵੇਂ ਇਦਾਂ ਬਣਦੇ ਸਕੈਜੂਲ ਤੁਹਾਡੇ?
1: ਸਕੈਜੂਲ ਬਣਦਾ ਵਿਦ ਅਪੁਆਇੰਟਮੈਂਟ, ਤੇ ਜਿਹੜੇ ਔਸ਼ਵਾ ਸਾਈਡ ਰਹਿੰਦੇ ਨੇ ਉਸ ਈਸਟ ਸਾਈਡ ਤੇ ਉੱਥੇ ਅਪੁਆਇੰਟਮੈਂਟ, ਤੇ ਜਿਹੜੇ ਇਸ ਸਾਈਡ ਰਹਿੰਦੇ ਨੇ ਇੱਥੋਂ ਦੀ ਅਪੁਆਇੰਟਮੈਂਟ ਸੈਟਰਡੇ ਸੰਡੇ।
0: ਸਪੋਜ਼ ਕਰੋ ਅਸੀਂ 2 ਵਜੇ ਬ੍ਰੈਂਪਟਨ ਮਿਲਣਾ ਤੁਹਾਨੂੰ,
1: ਹਾਂਜੀ,
0: ਹੁਣ ਕਿਸੇ ਫੈਮਿਲੀ ਦੀ ਕਾਲ ਆ ਜਾਂਦੀ ਹੈ ਵੀ ਕੱਲ ਨੂੰ ਮੇਰੇ ਹਸਬੰਡ ਨੇ 1 ਵਜੇ ਕੰਮ ਤੋਂ ਆਏ ਨਾ, 2 ਵਜੇ ਤੁਸੀਂ ਆ ਜਾਓ।
1: ਅੱਛਾ,
0: ਤੇ ਉਧਰੋਂ ਔਸ਼ਵਾ ਫੋਨ ਆ ਜਾਂਦਾ ਵੀ 2 ਵਜੇ ਉੱਥੇ ਮਿਲੋ, ਫਿਰ 2 ਵਿਧੀ ਛਾੜਾ ਤਾਂ ਹੈ ਨਹੀਂ ਸ਼ਾਇਦ।
1: ਨਹੀਂ ਹੁੰਦੀ ਅਪੁਆਇੰਟਮੈਂਟਸ, ਵੀਕ ਡੇਸ ਤੇ ਹੁੰਦੀ ਹੈ, ਕਿਉਂਕਿ ਆਈ ਡੋਂਟ ਨੋ ਕੀ ਹੁੰਦਾ, ਬਟ ਉੱਥੇ ਜਿਹੜੇ ਕਲਾਇੰਟਸ ਨੇ ਉਹ ਸਾਰੇ ਜਿਹੜੇ ਨੇ ਦੁਪਹਿਰੇ ਹੀ ਜਾਂ ਮਾਰਨਿੰਗ ਮਿਲਣਾ ਚਾਹੁੰਦੇ ਨੇ, 9 o'clock 10 o'clock, ਹਾਂਜੀ। ਸੋ ਉੱਥੇ ਉਸੇ ਕਰਕੇ ਯੂ ਨੋ ਦੋ ਆਫਿਸਸ ਦੇ ਅੰਦਰ ਆਈ ਕੈਨ ਯੂ ਨੋ ਜਸਟ ਮੂਵ ਅਰਾਊਂਡ, ਉੱਥੋਂ ਵੀ ਇੱਥੇ ਵੀ ਤੇ ਹੋ ਜਾਂਦਾ ਉਹ।
0: ਮੈਨੂੰ ਅੱਜ ਇਹ ਦੱਸੋ, ਚਲੋ ਅਸੀਂ ਮਿਲ ਵੀ ਲਵਾਂਗੇ, ਸਾਰੇ ਸਕੈਜੂਲ ਬਣ ਜਾਣਗੇ ਕੱਲ ਦੇ ਔਰ ਪਰਸੋਂ ਦੇ, ਸੈਚਰਡੇ ਔਰ
1: ਮੰਡੇ ਵੀ ਛੁੱਟੀ,
0: ਮੰਡੇ ਵੀ ਹੌਲੀਡੇ ਹੈ, ਔਰ ਇਹਦੇ ਬਾਰੇ ਦੱਸੋ RDSP ਦੇ ਬੈਨੀਫਿਟ ਕੀ ਹੁੰਦੇ ਆ, ਇਹਦੇ ਬਾਰੇ ਦੱਸੋ ਥੋੜਾ ਡਿਟੇਲ ਦੇ ਵਿੱਚ।
1: ਹਾਂਜੀ ਜੀ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਸਪੈਸ਼ਲੀ ਸਾਡੀ ਕਮਿਊਨਿਟੀ ਦੇ ਅੰਦਰ ਕਾਫੀ ਅਵੇਅਰਨੈਸ ਜਿਹੜੀ ਹੈ ਇਸ ਚੀਜ਼ ਦੀ ਆ ਚੁੱਕੀ ਹੈ, ਬਹੁਤ ਇਹਦੇ ਬਾਰੇ ਸੁਣਦੇ ਹਾਂ ਅਸੀਂ, ਸੋਸ਼ਲ ਮੀਡੀਆ 'ਤੇ ਵੀ, ਰੇਡੀਓ 'ਤੇ ਵੀ ਸੁਣਿਆ ਜਾ ਰਿਹਾ RDSP ਬਾਰੇ। ਬਟ RDSP ਦੇ ਅੰਦਰ ਹੁੰਦਾ ਕੀ ਹੈ, ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ RDSP ਸਾਰਿਆਂ ਲਈ ਨਹੀਂ ਬਣਿਆ। RDSP ਜਿਹੜੇ ਗ੍ਰਾਂਟ ਤੁਹਾਨੂੰ ਗਵਰਨਮੈਂਟ ਤੋਂ ਮਿਲਦੇ ਨੇ, 90,000 ਗ੍ਰਾਂਟ, ਉਹ ਗਵਰਨਮੈਂਟ ਨੇ ਉਹਨਾਂ ਨੂੰ ਦੇਣੇ ਨੇ ਜਿਨ੍ਹਾਂ ਦੇ ਕੋਲੋਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ। ਤੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਸਿਰਫ ਉਹਨਾਂ ਨੂੰ ਇਸ਼ੂ ਹੁੰਦਾ ਹੈ ਜਿਨ੍ਹਾਂ ਨੂੰ ਕਿਸੇ ਤਰੀਕੇ ਦੀ ਡਿਸੇਬਿਲਿਟੀ ਹੈ, ਜਿਵੇਂ ਕਿਸੇ ਨੂੰ ਕੋਈ ਸਪੀਕਿੰਗ ਦਾ ਇਸ਼ੂ ਹੈ, ਫੀਡਿੰਗ ਦਾ ਇਸ਼ੂ ਹੈ, ਵਾਕਿੰਗ ਦਾ ਇਸ਼ੂ ਹੈ, ਵਿਜ਼ਨ ਦਾ ਇਸ਼ੂ ਹੈ, ਜਾਂ ਕੋਈ ਮੈਂਟਲ ਹੈਲਥ ਵੀ ਇਸ਼ੂ ਹੈ, ਤੇ ਉਹਨਾਂ ਨੂੰ ਗਵਰਨਮੈਂਟ ਨੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕੀਤਾ ਹੋਇਆ। ਅਗਰ ਤੁਹਾਨੂੰ ਉਹ ਸਰਟੀਫਿਕੇਟ ਇਸ਼ੂ ਕੀਤਾ ਹੋਇਆ, ਫਿਰ ਤਾਂ ਤੁਸੀਂ RDSP ਰਾਈਟ ਅਵੇ ਓਪਨ ਕਰਾ ਸਕਦੇ ਹੋ। ਬਟ ਅਗਰ ਤੁਸੀਂ ਇਹ ਨਹੀਂ, ਤੁਹਾਡੇ ਕੋਲੋਂ ਸਰਟੀਫਿਕੇਟ ਹੈ ਬਟ ਤੁਹਾਨੂੰ ਲੱਗਦਾ ਹੈ ਦੈਟ ਯੂ ਆਰ ਡਿਸੇਬਲ ਇਨ ਐਨੀ ਫੋਰਮ, ਅਤੇ ਤੁਹਾਡੀ ਜਿਹੜੀ ਏਜ ਹੈ ਉਹ 49 ਤੋਂ ਘੱਟ ਹੈ, ਇਸ ਟਾਈਮ ਤੁਸੀਂ ਇਹ ਜਿਹੜਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਕਿਵੇਂ ਲੈਣਾ ਹੈ, ਉਹਦੇ ਲਈ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਉਹਦਾ ਇੱਕ ਪ੍ਰੋਸੈਸ ਹੈ। ਹੁਣ ਉਹ ਪ੍ਰੋਸੈਸ ਜਿਹੜਾ ਇੰਨਾ ਸੌਖਾ ਨਹੀਂ ਹੈ, ਮੈਂ ਪਹਿਲਾਂ ਹੀ ਦੱਸਦਾ, ਉਹਦੇ ਵਿੱਚ ਤੁਹਾਨੂੰ ਪੇਸ਼ੈਂਸ ਰੱਖਣੇ ਪੈਣੇ ਨੇ, ਕਿਉਂਕਿ ਘੱਟੋ ਘੱਟ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਅਪਰੂਵ ਹੋ ਕੇ ਆਉਣ ਜਿਹੜਾ ਆਉਂਦਾ ਹੈ ਗਵਰਨਮੈਂਟ ਤੋਂ, ਉਹਨੂੰ 3 to 4 ਮਹੀਨੇ ਲੱਗ ਜਾਂਦੇ ਨੇ। ਸੋ ਤੁਸੀਂ ਵੀ ਇਹਦੇ ਲਈ ਐਲੀਜੀਬਲ ਹੋ ਸਕਦੇ ਹੋ, ਬਟ ਸਾਰਿਆਂ ਦਾ ਡਿਫਰੈਂਟ ਕੇਸ ਹੁੰਦਾ। ਸੋ ਇਹ ਚੀਜ਼ ਮੈਂ ਜ਼ਰੂਰ ਪਹੁੰਚਾਉਣਾ ਚਾਹੁੰਦੀ ਸੀਗੀ, ਇਸ ਚੀਜ਼ ਦੀ ਅਵੇਅਰਨੈਸ, ਕਿ ਇਹ ਨਾ ਸੋਚੋ ਕਿ 90,000 ਸੁਣ ਕੇ ਤੁਹਾਨੂੰ ਲੱਗ ਰਿਹਾ ਹੈ ਦੈਟ ਐਵਰੀਬਡੀ ਇਜ਼ ਗੋਇੰਗ ਟੂ ਗੈਟ $90,000। ਨੋ, ਇਟ ਇਜ਼ ਓਨਲੀ ਮੈਂਟ ਫਾਰ ਪੀਪਲ ਹੂ ਆਰ ਡਿਸੇਬਲ ਇਨ ਐਨੀ ਫੋਰਮ। ਹੁਣ ਮੈਂ ਦੇਖਿਆ ਪੇਰੈਂਟਸ ਸਪੈਸ਼ਲੀ, ਅਗਰ ਤੁਹਾਡੇ ਬੱਚੇ ਨੂੰ ਆਟਿਜ਼ਮ ਦਾ ਇਸ਼ੂ ਹੈ, ਤੁਸੀਂ ਬਿਲਕੁਲ ਇਸ ਗ੍ਰਾਂਟ ਨੂੰ ਮਿਸ ਨਾ ਕਰੋ। ਬੱਚਿਆਂ ਨੂੰ ਆਟਿਜ਼ਮ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਕਰਕੇ ਪੇਰੈਂਟਸ ਦੀ, ਹਰਜੀਤ ਜੀ, ਬਿਲਕੁਲ ਫੈਮਿਲੀ ਦਾ ਬਿਲਕੁਲ ਹੀ ਬਿਲਕੁਲ ਡਿਫਰੈਂਟ ਲਾਈਫ ਸਟਾਈਲ ਹੋਇਆ ਹੁੰਦਾ, ਬਿਕਾਜ਼ ਪੇਰੈਂਟਸ ਨੂੰ ਸਪੈਸ਼ਲੀ ਮਦਰ ਨੂੰ ਬਹੁਤ ਫੋਕਸ ਕਰਨਾ ਪੈਂਦਾ ਆਪਣੇ ਬੱਚਿਆਂ ਲਈ, ਰਾਈਟ? ਤੇ ਉਸ ਫੈਮਿਲੀ ਦੇ ਅੰਦਰ ਉਹ ਬੱਚੇ ਦਾ ਫਿਊਚਰ ਜਿਹੜਾ ਹੈ ਬਣਾਉਣ ਲਈ ਤੁਸੀਂ ਇਹ ਗ੍ਰਾਂਟਸ ਜ਼ਰੂਰ ਲਓ, ਤੇ ਤੁਹਾਨੂੰ ਜ਼ਰੂਰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਗਵਰਨਮੈਂਟ ਨੇ ਇਸ਼ੂ ਕੀਤਾ ਹੋਇਆ। ਤੁਸੀਂ ਵੇਟ ਨਹੀਂ ਕਰਨਾ ਕਿ ਹਾਂਜੀ ਹੁਣੇ ਤਾਂ ਬੱਚਾ ਵੱਡਾ ਹੋਏਗਾ ਅਸੀਂ ਫੇਰ ਕਰ ਲਾਂਗੇ,
0: ਠੀਕ ਹੈ?
1: ਉਹਦੇ ਵਿੱਚ ਤੁਸੀਂ ਮਿਸ ਕਿਉਂ ਕਰ ਕੀ ਕਰ ਰਹੇ ਹੋ, ਉਹਦੇ ਵਿੱਚ ਤੁਸੀਂ ਮਿਸ ਗ੍ਰਾਂਟਸ ਬੌਂਡਸ ਤੁਸੀਂ ਮਿਸ ਵੀ ਕਰ ਰਹੇ ਹੋ, ਲੇਕਿਨ ਇਹਦੇ ਨਾਲ ਨਾਲ ਤੁਸੀਂ ਜਿਹੜੀ ਇਨਵੈਸਟਮੈਂਟ ਦੇ ਅੰਦਰ ਗਰੋਥ ਹੋਏਗੀ, ਕਿਉਂਕਿ ਇਹ ਜਿਹੜੀ ਇਨਵੈਸਟਮੈਂਟ ਹੁੰਦੀ ਹੈ RDSP ਇੰਸ਼ੋਰੈਂਸ ਕੰਪਨੀ ਦੇ ਨਾਲ ਹੈ, ਇੰਸ਼ੋਰੈਂਸ ਕੰਪਨੀ ਦੇ ਨਾਲ ਤੁਹਾਡੇ ਸੈਗਰੀਗੇਟਿਡ ਫੰਡਸ ਦੇ ਅੰਦਰ ਇਹਦੀ ਗਰੋਥ ਹੋਣੀ ਹੈ
0: ਜੀ,
1: ਉਹ ਗਰੋਥ ਜਿਹੜੀ ਹੈ ਉਹ ਤੁਸੀਂ ਮਿਸ ਕਰ ਜਾਓਗੇ। ਇਸੇ ਕਰਕੇ ਅਗਰ ਤੁਹਾਨੂੰ ਬੱਚਿਆਂ ਦਾ RDSP ਪਲਾਨ ਓਪਨ ਕਰਨਾ, ਤੁਸੀਂ ਕਾਲ ਕਰਕੇ ਮੈਨੂੰ ਪੁੱਛ ਸਕਦੇ ਹੋ ਇਹਦਾ ਕੀ ਪ੍ਰੋਸੈਸ ਹੈ, ਇਹਦੇ ਵਿੱਚ ਕਿੰਨਾ ਟਾਈਮ ਲੱਗਦਾ। ਮੇਰੇ ਅਪਰੋਕਸੀਮੇਟਲੀ 25 to 30 ਕਲਾਇੰਟ ਆਲਰੇਡੀ ਨੇ ਜਿਨ੍ਹਾਂ ਦੇ ਬੱਚਿਆਂ ਦਾ ਕੋਈ ਮੈਨੂੰ DTC ਸਰਟੀਫਿਕੇਟ ਆਇਆ ਸੀਗਾ, ਤੇ ਉਹਨਾਂ ਦਾ ਮੈਂ RDSP ਓਪਨ ਕੀਤਾ, ਉਹ ਸਾਰਿਆਂ ਬੱਚਿਆਂ ਨੂੰ ਪਿਛਲੇ 3 ਸਾਲ ਦੀ ਗ੍ਰਾਂਟ ਮਿਲ ਚੁੱਕੀ ਹੈ। ਇਹਦਾ ਮਤਲਬ ਹੈ ਕਿ ਪੇਰੈਂਟਸ ਨੇ ਪਿਛਲੇ 3 ਸਾਲ ਦੀ ਕੰਟਰੀਬਿਊਸ਼ਨ ਕੀਤੀ $4,500, ਉਹਦੇ ਉੱਤੇ ਉਹਨਾਂ ਨੂੰ $10,500 ਆ ਚੁੱਕਿਆ CRA ਤੋਂ। ਨਾਲ ਨਾਲ
0: ਇਹ ਸੁਣੋ ਧਿਆਨ ਦੇ ਨਾਲ ਇਹ ਬੜੀਆਂ ਜ਼ਰੂਰੀ ਗੱਲਾਂ ਹੁੰਦੀਆਂ ਜਿਹੜੀਆਂ ਵਿਧੀ ਜੀ ਦੱਸ ਰਹੇ ਆ ਇਹ ਪੂਰੀਆਂ ਡਿਟੇਲਸ ਵਿੱਚ ਗੱਲਾਂ ਦੱਸਣ ਦਾ ਮਕਸਦ ਇਹ ਹੁੰਦਾ ਕਿ ਤੁਸੀਂ ਇਹਨਾਂ ਨਾਲ ਬੈਠ ਕੇ ਗੱਲਬਾਤ ਕਰੋ ਔਰ ਹਰ ਪਰਿਵਾਰ ਦੀ ਫੈਮਿਲੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਬੱਚਿਆਂ ਵਾਸਤੇ ਜਾਂ ਸਾਡੇ ਪਰਿਵਾਰ ਵਾਸਤੇ ਕੁਛ ਵਧੀਆ ਪਲਾਨ ਹੋ ਜਾਵੇ ਕਿਉਂਕਿ ਇਸ ਕੰਟਰੀ 'ਚ ਕਿਹੜਾ ਆਪਣੇ ਪਿੰਡ ਸਰਪੰਚ ਬੈਠਾ ਜਾਵਾਂਗੇ ਭਾਈ ਜਾਓ ਦਿਓ ਸਾਨੂੰ 1,00,000 ਰੁਪਈਆ 2,00,000 ਰੁਪਈਆ ਚਾਹੀਦਾ ਜਾਂ ਕਿਤੇ ਪਰਿਵਾਰ ਦਾ ਕੋਈ ਜੀ ਬੈਠਾ ਉੱਥੇ ਚਾਚਾ ਜੀ ਬੈਠੇ ਆ ਤਾਇਆ ਜੀ ਬੈਠੇ ਆ ਹਨਾ ਜਾਂ ਕੋਈ ਭੂਆ ਬੈਠੀ ਆ ਲਿਆਓ ਪੈਸੇ ਦਿਓ ਸਾਨੂੰ ਚਾਹੀਦੇ ਕੋਈ ਕਿਸ ਤਰ੍ਹਾਂ ਦੀ ਲੋੜ ਪੈ ਸਕਦੀ ਹੈ ਇੱਥੇ ਬੰਦਾ ਹਰ ਕੋਈ ਬੰਦਾ ਹੈਂਡ ਟੂ ਮਾਊਥ ਬੰਦਾ ਹੈ ਔਰ ਇਮੀਗ੍ਰਾਂਟ ਇਮੀਗ੍ਰੇਸ਼ਨ ਜਾਂ ਇਮੀਗ੍ਰਾਂਟ ਕੰਟਰੀ ਵਾਲੀ ਔਰ ਇੱਥੇ ਤੁਹਾਡੇ ਵਾਸਤੇ ਸਪੈਸ਼ਲ ਤੌਰ ਤੇ ਹਰ ਬੰਦਾ ਜਿਹੜਾ ਕਿ ਆਪਣੀਆਂ ਲੋੜਾਂ ਦੇਖੋ ਹੁਣ ਕਈ ਵਾਰੀ ਅਸੀਂ ਕ੍ਰੈਡਿਟ ਕਾਰਡ ਆ ਸਾਡੇ ਕ੍ਰੈਡਿਟ ਕਾਰਡ ਕਈ ਵਾਰੀ ਫੁੱਲ ਹੁੰਦੇ ਆ ਜੇ ਸਾਡੀ ਇੰਨੀ ਹੈਲਪ ਵਾਲੇ ਬੰਦੇ ਇੱਥੇ ਹੋਣ ਤੇ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰਨ ਲੋੜ ਕੀ ਹੈ 20% 22% ਇੰਟਰਸਟ ਦਿੰਦੇ ਹਾਂ ਅਸੀਂ ਉਹਦਾ ਫਾਇਦਾ ਨਹੀਂ ਹੈ ਕੋਈ ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਬੜੀਆਂ ਜ਼ਰੂਰੀ ਹੈ ਔਰ ਮੈਂ ਸਮਝਦਾ ਕਿ ਵਿਧੀ ਛਾਪੜਾ ਜੀ ਜਿੱਥੇ ਬੜੀ ਨੌਲੇਜ ਰੱਖਦੇ ਇਸ ਚੀਜ਼ ਦੇ ਵਿੱਚ ਇਸ ਵੀਕਐਂਡ ਦੇ ਤੁਸੀਂ ਇਹਨਾਂ ਨੂੰ ਹੁਣ ਕਾਲ ਕਰ ਲਓ ਤੁਹਾਡੇ ਨਾਲ ਅਪਾਇੰਟਮੈਂਟ ਜਿਹੜੀਆਂ ਸੈੱਟ ਕਰ ਲੈਣਗੇ ਨੰਬਰ ਵਿਧੀ ਜੀ ਇੱਕ ਵਾਰ ਦਿਓ ਦੁਬਾਰਾ ਨਾਲ ਮੈਂ ਤੁਹਾਡੇ ਕੋਲ ਅੱਗੇ ਪੁੱਛਦਾ
1: 416-524-3535 ਮੇਰਾ ਨੰਬਰ ਹੈ 416-524-3535
0: ਨੰਬਰ ਬੜਾ ਈਜ਼ੀ ਹੈ ਤੁਸੀਂ ਇਹਨਾਂ ਨੂੰ ਕਾਲ ਕਰੋ ਔਰ ਤੁਹਾਡੇ ਘਰ ਆ ਕੇ ਤੁਹਾਨੂੰ ਪੂਰੀਆਂ ਡਿਟੇਲਸ ਦੇ ਵਿੱਚ ਤੁਹਾਡੀ ਮਿਸਿਸ ਦੇ ਸਾਹਮਣੇ ਤੁਹਾਡੇ ਹਸਬੈਂਡ ਦੇ ਸਾਹਮਣੇ ਬੈਠ ਕੇ ਜਿਸ ਵੇਲੇ ਇਹਨਾਂ ਦੇ ਕੋਲ ਫਰੰਟ ਦੇ ਉੱਤੇ ਇਹਨਾਂ ਦੀ ਆਪਣੀ ਕਹਿੰਦੇ ਆ ਨਾ ਬੁੱਕ ਹੋਏਗੀ ਜਦੋਂ ਲੈਪਟਾਪ ਹੋਏਗਾ ਇਹਨਾਂ ਦੇ ਕੋਲ ਤੇ ਫਿਰ ਡੈਫੀਨੇਟਲੀ ਤੁਹਾਨੂੰ ਪੂਰੀਆਂ ਡਿਟੇਲਸ ਤੁਸੀਂ ਵੀ ਇਹਨਾਂ ਨੂੰ ਆਪਣਾ ਕੁਐਸਚਨ ਇਨਪੁੱਟ ਕਰ ਸਕਦੇ ਆ ਠੀਕ ਹੈ ਨਾ
1: ਬਿਲਕੁਲ ਹਰਜੀਤ ਜੀ ਨਾਲ ਨਾਲ RDSP ਦੇ ਅੰਦਰ ਪਹਿਲਾਂ ਇੱਕ ਐਲੀਜੀਬਿਲਟੀ ਕ੍ਰਾਈਟੀਰੀਆ ਹੁੰਦਾ ਸੀਗਾ ਕਿ ਤੁਹਾਨੂੰ ਕੈਨੇਡੀਅਨ ਰੈਜ਼ੀਡੈਂਟ ਹੋਣਾ ਚਾਹੀਦਾ PR ਜਾਂ ਕੈਨੇਡੀਅਨ ਸਿਟੀਜ਼ਨ ਫਿਰ ਹੀ ਤੁਸੀਂ RDSP ਅਕਾਊਂਟ ਓਪਨ ਕਰ ਸਕਦੇ ਹੋ ਮੇਰੇ ਕੋਲੋਂ ਇੱਕ ਕਲਾਇੰਟ ਆਏ ਸੀ ਕਿ ਉਹਨਾਂ ਵਰਕ ਪਰਮਿਟ ਤੇ ਤੇ ਕੋਈ ਰੈਜ਼ੀਡੈਂਸੀ ਤਾਂ ਹੁਣੇ ਆਫਕੋਰਸ ਅਪਲਾਈ ਕੀਤੀ ਹੋਈ ਹੈ ਨਾਲ ਨਾਲ ਉਹਨਾਂ ਨੂੰ DTC ਇਸ਼ੂ ਹੋਇਆ ਹੋਇਆ ਸੀਗਾ ਡਿਸੇਬਿਲਟੀ ਟੈਕਸ ਕ੍ਰੈਡਿਟ ਸੈਟ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਅਪਲਾਈ ਤੁਹਾਡਾ ਕਰ ਦਿੰਦੀ ਹਾਂ ਮੈਨੂੰ ਨਹੀਂ ਪਤਾ ਕਿ ਇਹ ਚੀਜ਼ ਅਪਰੂਵ ਹੋਏਗੀ ਜਾਂ ਨਹੀਂ ਤੁਸੀਂ ਬਿਲੀਵ ਨਹੀਂ ਕਰੋਗੇ ਉਹਨਾਂ ਦੀ ਅਪਰੂਵ ਹੋ ਗਈ ਹੈ ਤੇ ਉਹਨਾਂ ਨੂੰ ਆਲਰੇਡੀ ਬੌਂਡਸ ਆ ਚੁੱਕੇ ਨੇ ਸੋ ਇਸੇ ਕਰਕੇ ਇਹ ਗੁੱਡ ਨਿਊਜ਼ ਹੈ ਕਿ ਜਿਹੜੇ ਵਰਕ ਪਰਮਿਟ ਤੇ ਵੀ ਹੈ ਤੇ ਤੁਹਾਡੀ ਇਹ ਕੋਈ ਕੰਡੀਸ਼ਨ ਹੈ ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੰਮ ਤੇ ਤੁਸੀਂ ਨਹੀਂ ਜਾ ਪਾ ਰਹੇ ਹੋ ਤੁਸੀਂ ਕਿਸੇ ਵੀ ਫਾਰਮ ਤੇ ਡਿਸੇਬਲ ਹੋ ਟਾਈਪ 1 ਡਾਇਬਟੀਜ਼ ਹੈ ਕਿਸੇ ਨੂੰ ਐਗਜ਼ਾਈਮਰ ਦਾ ਇਸ਼ੂ ਹੈ ਕਿਸੇ ਨੂੰ ਕਿਡਨੀ ਦਾ ਇਸ਼ੂ ਹੈ ਹਾਰਟ ਦਾ ਇਸ਼ੂ ਹੈ ਕੈਂਸਰ ਦਾ ਇਸ਼ੂ ਹੈ ਕਿੰਨੇ ਇਸ਼ੂਜ਼ ਹੈਗੇ ਜਿਹੜੇ ਮੈਂ ਦੇਖਦੀ ਹਾਂ ਬਟ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਗ੍ਰਾਂਟਸ ਦੀਆਂ ਬੌਂਡ ਸਾਡੇ ਲਈ ਬਣੀਆਂ ਨੇ ਸੋ ਇਸੇ ਕਰਕੇ ਅਗਰ ਤੁਹਾਨੂੰ ਵੀ ਲੱਗਦਾ ਤੁਹਾਨੂੰ ਨਹੀਂ ਪਤਾ ਤੁਸੀਂ ਵਰਕ ਪਰਮਿਟ ਹੋ ਕਿ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਤੁਸੀਂ ਬਿਲਕੁਲ ਐਲੀਜੀਬਲ ਹੋ
0: ਮੈਂ ਤੁਹਾਡੇ ਲਈ ਵੀ ਟਰਾਈ ਕਰ ਸਕਦੀ ਹਾਂ ਹੈਗੇ ਨਹੀਂ ਹੈਗੇ ਇੱਕ ਵਾਰੀ ਕਾਲ ਕਰਨ ਦਾ ਕਿਹੜਾ ਗੁਮਨ ਲੱਗਦਾ
1: ਬਿਲਕੁਲ ਕਾਲ ਕਰਕੇ ਅਪਲਾਈ ਕਰਕੇ ਉਹਨਾਂ ਦਾ ਮੈਨੂੰ ਨਹੀਂ ਪਤਾ ਸੀਗਾ ਕਿ ਉਹਨਾਂ ਦਾ ਬੌਂਡਸ ਜਾਂ ਗ੍ਰਾਂਟਸ ਆਨੇ ਨਹੀਂ ਆਨੇ ਮੈਂ ਉਹਨਾਂ ਨੂੰ ਕੱਲ ਫੋਨ ਕੀਤਾ ਦੇ ਵਰ ਵੈਰੀ ਹੈਪੀ ਕਿਉਂਕਿ ਅਸੀਂ ਟਰਾਈ ਕੀਤਾ ਸੀਗਾ ਉਹਨਾਂ ਨੂੰ ਮਿਲ ਗਏ ਉਹਨਾਂ ਦੇ ਬੌਂਡਸ
0: ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਜਿਹੜੀ ਤੁਸੀਂ ਪਿਛਲੀ ਵਾਰੀ ਕਹਿ ਰਹੇ ਸੀ ਨਾ ਕੁਛ ਇੰਸ਼ੋਰੈਂਸ ਦੀ ਗੱਲ ਕਰ ਸੀ ਮੈਂ ਉਹਨਾਂ ਨੂੰ ਮਨਾ ਕਰਤਾ ਸੀ ਦੁਬਾਰਾ ਫਿਰ ਉਹ ਆ ਗਏ ਸੀ ਵਾਪਸ ਫੈਮਿਲੀ
1: ਜੀ
0: ਕੁਛ ਇਦਾਂ ਦੀ ਗੱਲ ਹੋਈ ਸੀ ਨਾ
1: ਜੀ
0: ਉਹ ਵੀ ਮੈਂ ਤੁਹਾਡੇ ਡਿਟੇਲ ਪੁੱਛਣੀ ਗੱਲ ਔਰ ਇਸ ਦੇ ਨਾਲ ਨਾਲ ਵਿਧੀ ਛਾਬੜਾ ਜੀ ਇੱਕ ਵਾਰ ਨੰਬਰ ਦਿਓ ਤੁਸੀਂ
1: ਜੀ ਬਿਲਕੁਲ 416-524-3535 ਮੇਰਾ ਨੰਬਰ ਹੈ 416-524-3535
0: A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਾਂ A1 ਕੇਕ ਐਂਡ ਪੇਸਟਰੀਜ਼ ਵਾਲੇ ਤੁਹਾਡੇ ਵਾਸਤੇ ਤੁਹਾਨੂੰ ਪਤਾ ਕਿ ਪਿਓਰ ਵੈਜੀਟੇਰੀਅਨ ਕੇਕ ਹੀ ਤਿਆਰ ਕਰਦੇ ਆ ਔਰ ਇਹਨਾਂ ਦੇ ਕੋਲੋਂ ਫਰੂਟ ਵਾਲਾ ਕੇਕ ਮੰਗਵਾ ਕੇ ਦੇਖੋ ਬਹੁਤ ਹੀ ਸਵਾਦ ਬਹੁਤ ਹੀ ਵਧੀਆ ਬਹੁਤ ਹੀ ਹਰ ਪਰਿਵਾਰਾਂ ਵਿੱਚੋਂ ਫਰੂਟ ਕੇਕ ਪਸੰਦ ਕੀਤਾ ਜਾਂਦਾ ਬਹੁਤ ਜ਼ਿਆਦਾ ਸਟ੍ਰੋਬੈਰੀਜ਼ ਉੱਤੇ ਇਸ ਦੇ ਨਾਲ ਨਾਲ ਹੀ ਪਾਈਨਐਪਲਸ ਹੋਰ ਫਰੂਟ ਜਿਹੜੇ ਕਿ ਇਸ ਕੇਕ ਦੇ ਵਿੱਚ ਪਾਏ ਜਾਂਦੇ ਆ ਇਹ ਬਹੁਤ ਪਿਆਰਾ ਕੇਕ ਆ ਕਈ ਵਾਰੀ ਕਹਿੰਦੇ ਨਾ ਫੂਡ ਕਹਿੰਦੇ ਵੀ ਮਿੱਠਾ ਖਾਣਾ ਥੋੜ੍ਹਾ ਜਿਹਾ ਕਈ ਵਾਰੀ ਥੋੜ੍ਹਾ ਮੋਟਾ ਮਿੱਠਾ ਖਾ ਵੀ ਲੈਣਾ ਚਾਹੀਦਾ ਪਰ ਜੇ ਮਿੱਠੇ ਦੇ ਵਿੱਚ ਫਰੂਟ ਹੋ ਜਾਵੇ ਤਾਂ ਫਿਰ ਤਾਂ ਹੋਰ ਹੀ ਵਧੀਆ ਚੀਜ਼ ਹੋ ਜਾਂਦੀ ਹੈ ਨਾ ਅਤੇ ਨੰਬਰ ਤੁਸੀਂ ਨੋਟ ਕਰ ਲਓ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ ਔਰ 1075 ਲੋਰੀ ਮਾਰ ਡਰਾਈਵ ਆਪਣੇ ਡਿਕਸੀ ਗੁਰੂ ਘਰ ਦੇ ਕੋਲ ਆ ਲਓ ਜੀ ਏਅਰ ਇੰਡੀਆ ਜਾ ਰਿਹਾ ਜੀ ਵਧਾਈਆਂ ਬਹੁਤ ਬਹੁਤ ਉਹ ਦੇਖੋ ਜਾ ਰਿਹਾ ਸਾਹਮਣੇ ਆਰਡਰ ਆ ਮੇਰਾ ਕਹਿੰਦੇ ਦਿਲ ਨਾ ਕਾਲਾ ਬੜਾ ਪੈਂਦਾ
1: ਕਿਉਂ
0: ਦੇਖ ਲਓ ਮੈਂ ਐਡ ਵਿੱਚ ਇਹ ਰੋਕਦੀ ਜਦੋਂ ਏਅਰ ਇੰਡੀਆ ਦਾ ਪਲੇਨ ਦੇਖਦਾ ਮੈਂ
1: ਜਾਣ ਦਾ ਮਨ ਕਰਦਾ ਇੰਡੀਆ
0: ਹਾਂ ਜਾਣ ਦਾ ਦਿਲ ਕਰਦਾ ਆਪਣਾ ਬੋਰਨ ਕੰਟਰੀ ਦਾ ਆਪਣੀ ਬੋਰਨ ਹੈ ਨਾ ਜਿੱਥੇ ਬੰਦਾ ਬੋਰਨ ਹੋਇਆ ਵੀ ਉੱਥੇ ਦਾ ਆਪਣੀ ਕੰਟਰੀ ਜਿਹੜੇ ਸ਼ਹਿਰ ਦੇ ਵਿੱਚ ਬੰਦਾ ਪੜਿਆ ਹੋਵੇ ਮੈਂ ਪਿਛਲੀ ਵਾਰ ਵੀ ਗਿਆ ਸੀ ਮੈਂ ਖਾਲਸਾ ਕਾਲਜ ਜਲੰਧਰ ਪੜਿਆ ਸੀ ਹੈ ਨਾ ਅਤੇ DAV ਕਾਲਜ ਨਕੋਦਰ ਤੇ ਮੈਂ ਖਾਲਸਾ ਕਾਲਜ ਆ ਕੇ ਸਾਹਮਣੇ 2 ਮਿੰਟ ਗੱਡੀ ਰੋਕ ਕੇ ਨਾ ਮੈਂ ਉੱਥੇ ਗੇਟ ਤੇ ਖੜਾ ਹੋ ਕੇ ਦੇਖਦਾ ਸੀ ਕਈ ਵਾਰੀ ਬੜਾ ਤੁਹਾਨੂੰ ਨਾ ਮੈਮਰੀਜ਼ ਤੁਹਾਡੀਆਂ ਆਉਂਦੀਆਂ ਫਿਰ ਅਸੀਂ ਜਿਹੜੇ ਸਕੂਲ 'ਚ ਪੜ੍ਹੇ ਹੋਏ ਸੀ ਉਹ ਸਕੂਲ ਵੀ ਮੈਂ ਗਿਆ ਮੈਂ ਸਕੂਲ ਵੀ ਗੇਟ ਦੇ ਬਾਹਰ ਖੜਾ ਹੋ ਗਿਆ ਪਿਕਚਰ ਖਿਚਵਾਈ ਮੈਂ ਕਿਹਾ ਮੇਰਾ ਸਕੂਲ ਹੁੰਦਾ ਸੀ ਇੱਥੇ ਅਸੀਂ ਪੜ੍ਹਦੇ ਹੁੰਦੇ ਸੀ ਕਮਾਲ ਦੀ ਗੱਲ ਆ ਅੱਛਾ ਸਕੂਲ ਵੀ ਉੱਦਾਂ ਹੀ ਉੱਥੇ ਬਰਕਰਾਰ ਹਾਲੇ ਦੁਨੀਆਂ ਚੇਂਜ ਹੋ ਗਈ ਦੇਖ ਲਓ ਦੁਨੀਆ ਦੇ ਕੰਮ ਵਿਹਾਰ ਧੰਦੇ ਸਾਰੇ ਚੇਂਜ ਹੋ ਗਏ, ਸਕੂਲ ਚੇਂਜ ਨਹੀਂ ਹੋਇਆ, ਉੱਥੇ ਕਾਲਜ ਦੇ ਕਾਲਜ ਉੱਥੇ ਹੀ ਹਲੇ ਵੀ ਜਿੱਥੇ ਅਸੀਂ ਪੜ੍ਹ ਕੇ ਆਏ ਹਾਂ. ਤੁਸੀਂ ਵੀ ਸਾਰੇ ਈਵਨ ਕਿ ਤੁਸੀਂ ਵੀ ਦੇਖੋ ਜਦੋਂ ਤੁਸੀਂ ਸਕੂਲ ਦੇ ਵਿੱਚ ਪੜ੍ਹੇ ਜਾਂ
1: ਮੈਂ ਗਈ ਸੀਗੀ 5 ਸਾਲ ਪਹਿਲਾਂ, 5 ਸਾਲ ਹੋ ਗਏ ਮੈਨੂੰ ਇੰਡੀਆ ਗਏ ਹੋਏ.
0: ਮੈਨੂੰ 3 ਕੁ ਸਾਲ ਹੋ ਗਿਆ, ਆਈ ਥਿੰਕ 2020.
1: ਮੈਂ ਤਾਂ ਦੇਖਣਾ ਹੀ ਨੀ ਪਲੇਨ ਐਸੇ ਕਰਕੇ.
0: ਉਹ ਅੱਛੇ ਤੁਹਾਨੂੰ ਇਹ ਫੀਲ ਹੁੰਦਾ ਹੈ ਨਾ?
1: ਆਫ ਕੋਰਸ ਹੁੰਦਾ, ਲੱਗਦਾ ਹੈ ਕਿ ਕਦੋਂ ਜਾਣਾ.
0: ਵੈਸੇ ਗੱਲ ਦੇਖੋ ਕੈਸੀ ਕਮਾਲ ਦੀ ਗੱਲ ਹੈ, ਔਰ ਮੇਰੇ ਸਾਹਮਣੇ ਬਿਲਕੁਲ ਪਲੇਨ ਮੋਸਟਲੀ ਇਸ ਟਾਈਮ ਤੇ 11:55 ਤੇ ਫਲਾਈਟ ਹੁੰਦੀ ਹੈ ਇੱਥੋਂ ਜਾਣ ਦੀ, ਹੈ ਨਾ? ਤੇ ਉਹ ਮੈਨੂੰ ਤਕਰੀਬਨ ਰੋਜ਼ ਹੀ ਕਈ ਵਾਰੀ ਇੱਧਰੋਂ ਇਸ ਸਾਈਡ ਤੋਂ ਜਾਣਾ ਹੋਵੇ ਨਾ ਤੇ ਫਿਰ ਮੈਨੂੰ ਦਿਸਦਾ ਪਲੇਨ ਸਾਹਮਣੇ, ਉਹ ਮਨ ਤੁਹਾਡਾ ਕਾਲਾ ਪੈਂਦਾ. ਜਿਵੇਂ ਕਈ ਵਾਰੀ ਸਾਡੀਆਂ ਬਹੁਤ ਫੈਮਲੀਆਂ ਪਾਕਿਸਤਾਨੀ ਫੈਮਲੀ ਔਰ PIA ਦਾ ਪਲੇਨ ਦੇਖਦੀਆਂ.
1: ਜੀ ਬਿਲਕੁਲ.
0: ਉਹ ਦੇਖ ਲਓ ਫਿਰ ਆ ਗਿਆ ਸਾਹਮਣੇ. ਤਿਆਰੀ ਕਰਕੇ ਪਲੇਨ ਦੀਆਂ ਗੱਲਾਂ ਕਰਨੀਆਂ. ਉਹ ਦੇਖੋ ਆ ਗਿਆ ਸਾਹਮਣੇ, ਦਿਖ ਰਿਹਾ ਤੁਹਾਨੂੰ?
1: ਮੈਂ ਨੀ ਦੇਖਦਾ.
0: ਉਹ ਦੇਖੋ ਸਾਹਮਣੇ ਰੈਡ ਕਲਰ ਦਾ ਆ ਗਿਆ ਨਾ, ਏਅਰ ਇੰਡੀਆ ਲਿਖਿਆ ਉੱਤੇ ਹਿੰਦੀ ਚ, ਹੈਨਾ? ਕਮਾਲ ਦੀ ਗੱਲ ਆ. ਦੇਖ ਲਓ ਸਾਹਮਣੇ ਕਿੰਨਾ ਮਨ ਕਈ ਵਾਰੀ ਯਾਰ ਸਾਡੇ ਮੁਲਕ ਨੂੰ ਪਲੇਨ ਜਾ ਰਿਹਾ. ਬੜੀ ਇੱਕ ਵੈਸੇ ਹੋਣਾ ਵੀ ਚਾਹੀਦਾ, ਖਿੱਚ ਹੋਣੀ ਚਾਹੀਦੀ ਹੈ.
1: ਹਾਂ,
0: ਮੈਂ ਇਹ ਗੱਲ ਮੰਨਦਾ. ਆ ਲਓ ਹੁਣ ਤਾਂ ਬਿਲਕੁਲ ਸਾਹਮਣੇ ਆ ਗਿਆ ਹੈ, ਖਿੱਚ ਡੈਫੀਨੇਟਲੀ ਹੋਣੀ ਚਾਹੀਦੀ ਹੈ, ਖਿੱਚ ਜ਼ਰੂਰ. ਸੁਲਤਾਨ ਜੀ ਦਾ ਦਿਲ ਬੜਾ ਕਰਦਾ ਹੁੰਦਾ ਪਾਕਿਸਤਾਨ ਜਾਣ ਦੇ, ਪਰ ਕਈ ਵਾਰੀ ਕੰਮ ਵਿਹਾਰ ਦਿੰਦੇ ਹੁੰਦੇ ਬੰਦੇ ਦੇ, ਇੱਥੇ ਬੰਦਾ ਰਹਿੰਦਾ ਉਸ ਚੀਜ਼ ਦੇ ਨਾਲ. ਚਲੋ ਵੀ ਜਿਹੜੇ ਇੰਡੀਆ ਜਾ ਰਹੇ ਆ ਉਹਨਾਂ ਵਾਸਤੇ ਗੁੱਡ ਵਿਸ਼ਿਸ. ਕੋਈ ਇੱਦਾਂ ਦਾ ਫੈਮਿਲੀ ਸੁਣ ਰਹੀ ਹੈ ਜਿਹੜੀ ਆਪਣੀ ਫੈਮਿਲੀ ਨੂੰ ਇੰਡੀਆ ਹੁਣੇ ਏਅਰਪੋਰਟ ਛੱਡ ਕੇ ਆਈ ਹੋਵੇ, ਵਾਪਸ ਆਉਂਦੇ ਹੋ ਉਸ ਟਾਈਮ ਤੋਂ, ਕਾਲ ਕਰਿਓ ਜ਼ਰੂਰ, ਚੰਗਾ ਲੱਗੂਗਾ ਨਾਲੇ. ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੈਰੀ ਮਚ ਜੀ. ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਕਿਉਂਕਿ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ, ਅੱਜ 31 ਜੁਲਾਈ ਹੈ, ਜੁਲਾਈ ਮੰਥ ਐਂਡ ਹੋਣ ਜਾ ਰਿਹਾ, ਪਰ ਕਿਉਂਕਿ ਨਾਲ ਹੀ ਵੀਕਐਂਡ ਸ਼ੁਰੂ ਹੋ ਜਾਣਾ, ਸੋ ਐਡਵਾਂਟੇਜ ਮਿਲੇਗਾ ਸਾਡੇ ਕਸਟਮਰਸ ਨੂੰ ਜੇ ਉਹਨਾਂ ਨੇ GE ਫਰਿਜ ਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ ਸੀਰੀਜ਼ ਜਾਂ ਤੁਸੀਂ ਬੋਸ਼ ਦੇ ਹੋਮ ਅਪਲਾਈਸਿਸ ਲੈਣੇ, ਜਰਮਨ ਬ੍ਰਾਂਡ ਹੈ, ਸੋਨੀ ਔਰ ਸੈਮਸੰਗ ਵੀ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਸਪੈਸ਼ਲ ਇਵੈਂਟ 'ਚ ਪਾਰਟੀਸਪੇਟ ਕਰ ਰਿਹਾ, ਇਸ ਕਰਕੇ ਤੁਹਾਨੂੰ 700-600 ਡਾਲਰ ਟੀਵੀਆਂ ਦੇ ਉੱਪਰ, 800-800 ਡਾਲਰ 600-600 ਡਾਲਰ ਵਾਸ਼ਰ ਡਰਾਇਰ ਦੇ ਉੱਪਰ, ਤੇ $2000 ਅਪ ਟੂ 40% ਹੋਮ ਅਪਲਾਈਸਿਸ ਦੇ ਉੱਪਰ ਸੇਵ ਹੋਏਗਾ, ਜਿਹਦੇ 'ਚ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $29.99 ਦਾ ਲੈ ਕੇ $2000 ਤੁਸੀਂ ਸੇਵ ਕਰੋਗੇ, ਤੇ $29.99 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ. ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ $17.99 ਦਾ ਲੈ ਕੇ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਤੁਹਾਨੂੰ ਸਪੈਸ਼ਲ ਦਿੱਤਾ ਜਾ ਰਿਹਾ $17.99, $2500 ਵਾਲਾ $700 ਤੁਸੀਂ ਸੇਵ ਕਰੋਗੇ,
0: ਤੇ
2: $17.99 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ. ਇਸੇ ਤਰ੍ਹਾਂ ਬਿਗ ਸਕਰੀਨ ਟੀਵੀਆਂ ਦੇ ਉੱਪਰ ਜਿੱਥੇ ਤੁਹਾਨੂੰ 85-ਇੰਚ ਸੋਨੀ ਬ੍ਰੇਵੀਆ ਮਾਡਲ ਲੈਣਾ, ਸੋਨੀ ਬ੍ਰੇਵੀਆ 3 ਮਿਲੇਗਾ $2500-2300 ਵਾਲਾ ਸਿਰਫ $15.99 ਦਾ, ਤੇ $15.99 ਵੀ 6 ਮਹੀਨੇ 'ਚ ਪੇ ਕਰਨਾ, ਤੇ ਜੇ ਤੁਸੀਂ

0: ਪਲੇਟਫਾਰਮ, ਤੁਹਾਨੂੰ ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ, ਫੀਚਰਸ ਵੀ ਚੈੱਕ ਕਰ ਸਕਦੇ ਹੋ, ਪ੍ਰਾਈਸ ਵੀ ਕੰਪੇਅਰ ਕਰ ਸਕਦੇ ਹੋ। ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤਾ ਜਾ ਰਿਹਾ, ਐਡੀਸ਼ਨਲ ਡਿਸਕਾਊਂਟ, ਉਹਦਾ ਵੀ ਤੁਸੀਂ ਫਾਇਦਾ ਚੁੱਕ ਸਕਦੇ
1: ਹੋ।
0: ਬ੍ਰੈਮਟਨ ਅਪਲਾਈਸਿਸ .com 905-450-2828। ਅੱਜ ਯਾਦ ਰੱਖਣਾ 50 ਇੰਚ ਟੀਵੀ 299 ਦਾ ਮਿਲਣਾ।
1: ਵਾਹ ਬਈ ਵਾਹ, 50 ਇੰਚ ਟੀਵੀ ਹੋ ਗਿਆ,
0: 399 ਦਾ ਮਿਲਣਾ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ, ਇਹ ਤੁਸੀਂ
0: 599 ਦਾ ਮਿਲਣਾ।
1: ਇਹ ਤੁਸੀਂ ਵਧੀਆ ਕੀਤਾ ਸੁਲਤਾਨ ਜੀ ਦੱਸਤਾ ਅੱਜ, ਕਿਉਂਕਿ ਲੌਂਗ ਵੀਕਐਂਡ ਦੇ ਬਹੁਤ ਪਰਿਵਾਰਾਂ ਦੇ ਘਰਾਂ ਦੇ ਵਿੱਚ ਕਈ ਵਾਰੀ ਗ੍ਰੈਂਡ ਓਪਨਿੰਗ ਕਰਨੀ ਹੁੰਦੀ ਹੈ ਆਪਣੇ ਘਰਾਂ ਦੀ, ਨਵੇਂ ਘਰਾਂ ਦੀ ਨਾ, ਕਲੋਜਿੰਗ ਹੋ ਜਾਂਦੀ, ਘਰ ਗਿਫਟ ਵੀ ਦੇ ਸਕਦੇ ਨਾ। 299 ਦਾ ਟੀਵੀ ਨਾਲੇ ਅਗਰ ਟੀਵੀ ਘਰੇ ਕੰਮ ਆਉਂਦਾ,
0: 599 ਚ ਜੀ, 55 ਇੰਚ
1: 399 ਟੀਵੀ ਦਾ ਤੁਸੀਂ ਸਾਰੇ ਗਿਣਾਤੇ, 50 ਵੀ ਗਿਣਾਤਾ, 55 ਵੀ ਗਿਣਾਤਾ, 60 ਵੀ ਗਿਣਾਤਾ, ਤੇ ਇੱਕ ਟੀਵੀ ਜਿਹੜੀ ਸਾਡੇ ਬੱਬਰ ਸ਼ੇਰਾਂ ਦੇ ਚੋਇਸ ਆ, ਉਹ ਟੀਵੀ
0: ਬੱਬਰ ਸ਼ੇਰਾਂ ਦੀ ਟੀਵੀ ਜਿਹੜੀ ਹੈ ਜੀ, ਉਹ 98 ਇੰਚ ਹੈ। 98 ਇੰਚ ਜਿਹੜੇ ਮੇਰੇ ਕੋਲ ਇਸ ਟਾਈਮ 2 ਜਾਂ 3 ਪੀਸ ਹੋਣਗੇ, ਬਿਲਕੁਲ ਦਵਾਂਗੇ ਜੀ। ਬਲੈਕ ਫਰਾਈਡੇ ਪ੍ਰਾਈਸ
1: ਦੇਖੋ, ਮੈਂ ਉਹੀ, ਅਸੀਂ ਰੇਟ ਨਹੀਂ ਜ਼ਿਆਦਾ ਦੇਣਾ, ਜਿਹੜਾ ਰੇਟ ਪਹਿਲੇ ਉਹੀ ਰੇਟ ਦੇਣਾ ਅਸੀਂ ਤੁਹਾਨੂੰ, 1999 ਦੇਣੇ ਆ
0: ਜੀ। ਜੀ ਬਿਲਕੁਲ, 1999 ਵੀ 6 ਮਹੀਨੇ ਚ ਪੇ ਕਰਨਾ।
1: ਹਾਂ, ਬ੍ਰਾਂਡ ਵੀ ਦੱਸ ਦਿਓ, ਬ੍ਰਾਂਡ ਵੀ ਦੱਸ ਦਿਓ।
0: ਸੈਮਸੰਗ
1: ਇਹ ਨਵਾਂ ਮਾਡਲ ਹੈ ਨਾ, ਬਿਲਕੁਲ
0: ਲੇਟੈਸਟ 2026 ਦਾ ਲੇਟੈਸਟ ਮਾਡਲ।
1: ਜੇ 2 ਟੀਵੀ ਹੈ ਤੁਹਾਡੇ ਕੋਲ, ਜੇ ਅਸੀਂ ਹੁਣੇ ਫੋਨ,
0: 3 ਹੋਣਗੇ,
1: 2-3 ਜਿੰਨੇ ਵੀ, ਜੇ ਅਸੀਂ ਹੁਣੇ ਫੋਨ ਕਰੀਏ ਤੁਹਾਡੇ ਸਟੋਰ ਵਾਲੇ ਨੰਬਰ ਤੇ, ਸਾਡਾ ਕੀ ਪ੍ਰੋਸੈਸ, ਕੀ ਕਿੰਦਾ ਤੁਹਾਨੂੰ ਐਡਵਾਂਸ ਕਿਵੇਂ ਦਈਏ ਤੁਹਾਨੂੰ ਅਸੀਂ?
0: ਸਿਰਫ ਫੋਨ ਕਰਕੇ ਆਪਣਾ ਨਾਮ ਤੇ ਫੋਨ ਨੰਬਰ ਦੇਣਾ, ਤੁਹਾਡਾ ਟੀਵੀ ਹੋਲਡ ਹੋ ਜਾਣਾ। ਉਸ ਤੋਂ ਬਾਅਦ ਤੁਸੀਂ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੇਜੂਲ ਕਰਨੀ ਹੈ। ਕੋਈ ਤੁਹਾਨੂੰ ਪ੍ਰਾਈਸ ਪ੍ਰੋਟੈਕਸ਼ਨ ਹੈਗੀ, ਮਨੀ ਬੈਕ ਗਾਰੰਟੀ ਦੇ ਨਾਲ, ਕੋਈ ਫਿਕਰ ਕਰਨ ਦੀ ਲੋੜ ਨਹੀਂ।
1: ਕਿਹੜੇ ਨੰਬਰ ਤੇ ਅਸੀਂ ਹੁਣ ਕਾਲ ਕਰੀਏ?
0: 905-450-2828 905-450-2828 905-450-2828।
1: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਇਹ ਟੀਵੀ ਦਾ ਗਏ
0: ਸਰ ਜੀ, ਬਹੁਤ ਸ਼ੁਕਰੀਆ।
1: ਇਹ ਟੀਵੀ ਦਾ 2-3 ਗਏ ਅੱਜ, ਸਤਿ ਸ੍ਰੀ ਅਕਾਲ। ਪੰਜਾਬੀ ਵਿਰਸਾ ਡੇਲ ਮੁੰਡੀ ਸਾਹਿਬ ਜੀ, ਕੀ ਹਾਲ ਚਾਲ ਹੈ ਸਰ?
2: ਬੜਾ ਸ਼ੁਕਰੀਆ ਹਰਜੀਤ ਜੀ, ਤੁਹਾਨੂੰ ਸਾਰੇ ਭੈਣ ਭਰਾ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ, ਸਲਾਮ ਰਾਸਤੇ ਪ੍ਰਵਾਨ ਹੋਵੇ
1: ਜੀ।
2: ਤੁਸੀਂ ਏਅਰਪੋਰਟ ਦੀ ਤੁਹਾਡੀ ਗੱਲ ਚੱਲਦੀ ਸੀ ਕਿ ਅਸੀਂ ਵੀ ਹੁਣੇ ਕਿਸੇ ਨੂੰ ਉੱਥੇ ਡ੍ਰੌਪ ਕਰਕੇ ਆਏ ਹਾਂ।
1: ਅੱਛਾ, ਏਅਰ ਇੰਡੀਆ ਦੇ ਗਏ ਹੋ?
2: ਨਹੀਂ, ਏਅਰ ਇੰਡੀਆ ਤੇ ਨਹੀਂ, ਇਤਿਹਾਦ ਏਅਰਲਾਈਨ।
1: ਮੈਂ ਕਿਹਾ ਸ਼ਾਇਦ ਇੰਡੀਆ ਦੇ ਗਏ, ਕਹਿ ਰਹੇ ਉਹ ਮੇਰੇ ਤਾਂ ਸਾਹਮਣੇ ਉਹ ਪਲੇਨ ਜਾਂਦੇ ਆ ਨਾ ਇੱਥੋਂ, ਉਹ 11-55 ਦੇ ਫਲਾਈਟ ਹੁੰਦੀ ਆ ਏਅਰ ਇੰਡੀਆ ਦੀ ਨਾ। ਅੱਛਾ ਦੇਖ ਲਓ ਮੁੰਡੀ ਸਾਹਿਬ, ਕਈ ਵਾਰੀ ਹੋਰ ਵੀ ਡਿਫਰੈਂਟ ਕੰਟਰੀ ਦੇ, ਏਅਰ ਕੈਨੇਡਾ ਦੇ ਜਾਂ ਲਫਤਾਂਸਾ, KLM, ਐਮਰੇਟ ਦੇ, ਕਈ ਵਾਰੀ ਇੱਥੋਂ ਪਲੇਨ ਲੰਘਦੇ ਆ, ਪਰ ਉਹ ਤੁਹਾਡੀ ਖਿੱਚ, ਜਦੋਂ ਏਅਰ ਇੰਡੀਆ ਤੁਸੀਂ ਪਲੇਨ ਦੇਖਦੇ ਨਾ, ਪਤਾ ਨਹੀਂ ਤੁਹਾਨੂੰ ਕੀ ਹੋਣ ਲੱਗ ਪੈਂਦਾ, ਦਿਲ ਕਰਦਾ ਵਾ ਉੱਡ ਜਾਈਏ ਇੱਥੋਂ। ਹੈ ਕਮਾਲ ਦੀ ਗੱਲ, ਇੱਕ ਖਿੱਚ ਵੈਸੇ ਹੈ ਆਪਣੇ ਮੁਲਕ ਦੇ ਨਾਲ, ਇਹ ਜ਼ਰੂਰ ਮੰਨੀ ਚਾਹੀਦੀ ਗੱਲ ਆਪਾਂ ਨੂੰ ਸਾਰਿਆਂ ਨੂੰ
2: ਹੋਣੀ ਚਾਹੀਦੀ ਹੈ ਜੀ। ਜਿਹੜਾ ਬੰਦਾ ਆਪਣੇ ਦੇਸ਼ ਦਾ ਨਹੀਂ, ਉਹ ਕਿਸੇ ਵੀ ਚੀਜ਼ ਦਾ ਨਹੀਂ।
1: ਆਲਵੇਜ਼
2: ਕਿ ਹਮੇਸ਼ਾ ਜਿਹੜੀ ਧਰਤੀ ਤੋਂ ਤੁਸੀਂ ਪੈਦਾ ਹੋਇਆ ਉਹ ਮਿੱਟੀ ਆ ਤੁਹਾਡੇ ਅੰਦਰ, ਪਾਣੀ ਆ, ਸਾਰਾ ਕੁਛ ਉੱਥੇ ਦਾ। ਸੋ ਡੈਫੀਨੇਟਲੀ ਉਹ ਸੋਚ, ਜਿਹਦੀ ਉਹ ਸੋਚ ਮਰ ਗਈ, ਇਹਦਾ ਮਤਲਬ ਬਹੁਤ ਮਾੜੀ ਗੱਲ ਆ।
1: ਆਲਵੇਜ਼ ਡੂ ਰਿਸਪੈਕਟ ਵੇਅਰ ਯੂ ਬੋਰਨ, ਵੈਰੀ ਸਿੰਪਲ, ਦੈਟਸ ਆਲ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਡੇਲ ਮੁੰਡੀ ਸਾਹਿਬ ਜੀ, ਕੀ ਕਹਿਣਾ ਚਾਹੋਗੇ ਅੱਜ ਵੀਕਐਂਡ ਦੇ? ਸਰ
2: ਅੱਜ ਆਪਾਂ ਵੀਕਐਂਡ ਆ ਜੀ, ਜਿੰਨੇ ਵੀ ਭੈਣ ਭਰਾ ਸੁਣਦੇ ਨੇ, ਮੈਂ ਉਹਨਾਂ ਨੂੰ ਦੱਸ ਦਵਾਂ, ਤੁਹਾਡਾ ਲੌਂਗ ਵੀਕਐਂਡ ਆ, ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ, ਤੁਸੀਂ ਨਾਗਾ ਫਲ ਜਾਣਾ ਚਾਹੁੰਦੇ ਹੋ, ਨਾਗਾ ਫਲ ਦੇ ਵਿੱਚ ਜਾ ਕੇ ਤੁਸੀਂ ਪ੍ਰੋਪਰਟੀ ਇਹੋ ਜਿਹੀ ਦੇਖਣੀ ਚਾਹੁੰਦੇ ਹੋ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਵੀ ਕੈਸ਼ ਫਲੋ ਦਵੇ, ਤੇ ਕਹਿ ਲਓ ਕਿ ਇੱਕ ਇਹੋ ਜਿਹੀ ਪ੍ਰੋਪਰਟੀ ਬਣ ਜਾਵੇ ਜਿੱਥੋਂ ਤੁਹਾਨੂੰ ਰੈਂਟ ਆਈ ਜਾਵੇ, ਜਾਂ ਤੁਸੀਂ ਆਪ ਰਹਿਣਾ ਤੇ ਦੋ ਹਿੱਸੇ ਘਰ ਦੇ ਰੈਂਟ ਕਰ ਦੋ। ਇਹ ਆਪਾਂ ਜਿਵੇਂ ਕੱਲ ਵੀ ਦੱਸਿਆ ਸੀਗਾ ਜੀ, ਇਹਦੇ ਵਿੱਚ ਹੈਗਾ ਆਪਣੇ ਕੋਲੇ ਬੇਸਿਕਲੀ ਇੱਕ ਬਲਾਕ ਦੇ ਵਿੱਚ 4 ਬਿਲਡਿੰਗਾਂ, ਇੱਕ ਬਿਲਡਿੰਗ ਦੇ ਵਿੱਚ 3 ਯੂਨਿਟ ਆ। ਜਿਹੜੇ 3 ਯੂਨਿਟ ਆ ਇੱਕ ਪੂਰੇ ਦੇ ਵਿੱਚ, ਉਹ ਤੁਹਾਨੂੰ $7.5-7 ਲੱਖ ਦੇ ਮਿਲ ਰਹੇ ਆ। ਸੋ ਜੇ ਅਪਰੋਕਸੀਮੇਟਲੀ ਤੁਸੀਂ ਪ੍ਰਾਈਸ ਦੇਖੋ ਤਾਂ $2.5 ਲੱਖ ਦਾ ਤੁਹਾਨੂੰ ਉਹਦੇ ਤੇ 1 ਯੂਨਿਟ ਜਾ ਕੇ ਪੈਂਦਾ। ਪਰ ਜੇ ਉਹਨਾਂ ਨੂੰ ਆਪਾਂ ਦੇਖੀਏ, ਇੱਕ 3 ਬੈਡਰੂਮ ਦਾ, ਇੱਕ 2 ਬੈਡਰੂਮ ਦਾ, ਇੱਕ ਬੈਡਰੂਮ ਦਾ, ਤੇ 3 ਕਾਰਾਂ ਦੀ ਪਾਰਕਿੰਗ ਤੁਹਾਡੇ ਕੋਲ ਇਹਦੇ ਵਿੱਚ ਅਵੇਲੇਬਿਲਿਟੀ ਹੈਗੀ ਆ। ਔਰ ਜਿਹੜਾ ਰੈਂਟ ਆ ਇੱਥੇ ਮਿਨੀਮਮ $4,500 ਆ, ਪਰ ਜਿਹੜਾ ਰੈਂਟ ਉਵੇਂ ਬੇਸਿਕਲੀ ਉੱਥੇ $5,000 ਆ। ਤੁਹਾਡੀ ਟੋਟਲ ਕੋਸਟ ਕੈਰੀ ਕਰ ਰਹੀ ਹੈ ਜਿਹਨਾਂ ਨੂੰ $3,000 ਵਿੱਚੇ ਮੋਰਗੇਜ, ਵਿੱਚੇ ਵਿੱਚੇ ਤੁਹਾਡਾ ਪ੍ਰਾਪਰਟੀ ਟੈਕਸ, ਵਿੱਚੇ ਘਰ ਦੀ ਇੰਸ਼ੋਰੈਂਸ ਆ, ਤੇ ਸੀ ਐਮ ਐਸ ਏ ਦੀ

0: ਫੰਡਿੰਗ ਇਹਦੇ ਵਿੱਚ ਅਵੇਲੇਬਲ ਹੈਗੀ ਆ ਜੀ। ਤੁਸੀਂ ਇਹਦੇ ਵਿੱਚ ਆਲਮੋਸਟ ਕਹਿ ਲਓ ਕਿ 45 ਸਾਲ ਦੀ ਜਿਹੜੀ ਐਮੋਟਾਈਜੇਸ਼ਨ ਤੱਕ ਤੁਹਾਨੂੰ ਮਿਲ ਸਕਦਾ। ਇਹਦੇ ਤੇ ਐਚ ਐਸ ਟੀ ਕ੍ਰੈਡਿਟ ਵੀ ਆ ਜੀ।
1: ਠੀਕ ਹੈ।
0: ਫੋਰ ਐਗਜ਼ਾਮਪਲ ਜਿੱਦਾਂ ਤੁਸੀਂ 7.5 ਲੱਖ ਦਾ ਲਿਆ, $85,000 ਤੁਹਾਨੂੰ ਕਲੋਜ਼ਿੰਗ ਤੇ ਮਿਲਦਾ।
1: ਵੈਰੀ ਗੁੱਡ ਜੀ ਜੀ।
0: ਜਿੱਦਾਂ ਤੁਸੀਂ 10% ਡਾਊਨ ਪੇਮੈਂਟ ਤੇ ਇਹਨੂੰ ਲੈਣਾ ਪ੍ਰੋਡਕਟ ਨੂੰ, ਤੇ 13% ਤਾਂ ਤੁਹਾਨੂੰ ਰਾਈਟ ਵੇ ਅਪ ਫਰੰਟ ਮਿਲ ਰਿਹਾ ਐਚ ਐਸ ਟੀ ਦਾ ਕ੍ਰੈਡਿਟ। ਸੋ ਤੁਸੀਂ ਤਾਂ ਜੇਬ ਚੋਂ $0 ਹੀ ਪਾਇਆ, ਤੁਹਾਡੀ ਪ੍ਰੋਪਰਟੀ ਵੀ ਬਣ ਗਈ। ਸੀ ਐਮ ਐਸ ਸੀ ਤੁਹਾਨੂੰ 10% ਤੇ 20% ਤੇ ਅਪਰੂਵ ਕਰਦੀ ਹੈ ਇੱਥੇ, ਔਰ 45 ਈਅਰ ਐਮੋਟਾਈਜੇਸ਼ਨ ਦੇ ਉੱਤੇ। ਆਈ ਆਲਵੇਸ ਸੇ ਕਿ ਚਲੋ ਤੁਸੀਂ 20% ਪਾ ਲਓ ਵਿੱਚ, ਤੇ ਤੁਹਾਡੀ ਜੇਬ ਚੋਂ 7-8% ਹੀ ਪੈਂਦਾ, ਤੇ ਤੁਹਾਨੂੰ ਇੰਨਾ ਵੱਡਾ ਕੈਸ਼ ਫਲੋ ਆਉਂਦਾ। ਫਿਊਚਰ ਤੇ ਇੰਨੀ ਪ੍ਰਾਈਸ ਇਹਨਾਂ ਦੀ ਵਧਣੀ ਆ। ਅੱਜ ਦੀ ਡੇਟ ਦੇ ਵਿੱਚ ਮੈਂ ਤੁਹਾਡੇ ਰੇਡੀਓ ਤੇ ਕਹਿੰਦਾ, ਜਿਹੜਾ ਅੱਜ ਵੀ ਇਸ ਪ੍ਰੋਡਕਟ ਨੂੰ ਲਊਗਾ ਉਹਦਾ $1,00,000 ਬਣਿਆ ਪਿਆ ਵਿੱਚ, ਬਣਿਆ ਪਿਆ। ਤੇ ਜੇ ਤੁਸੀਂ ਇਹਨੂੰ ਰੈਂਟ ਤੇ ਚਾਰਦੇ,
1: ਅੱਜ ਇੱਕ ਕੰਮ ਕਰੀਏ,
0: ਮੰਥਲੀ ਪੈਸੇ ਡਿੱਗਣੇ ਤੁਹਾਨੂੰ।
1: ਮੁੰਡੀ ਵੀਰੇ ਇੱਕ ਕੰਮ ਕਰੀਏ ਅੱਜ, ਨਾ ਲੌਂਗ ਵੀਕਐਂਡ ਆ, ਜਿਹੜੇ ਵੀ ਸਾਡੀਆਂ ਫੈਮਿਲੀਜ਼ ਤੁਹਾਡੇ ਕੋਲ ਇਹ ਘਰ ਬੁੱਕ ਕਰਾਉਣਗੇ ਨਾ, ਮੈਂ ਉਹਨਾਂ ਨੂੰ ਗਿਫਟ ਲਗਾ ਅਨਾਊਂਸ ਕਰਨ ਤੇ ਪਲੀਜ਼ ਕਹਿਓ ਨਾ ਵਿੱਚ, ਜਿਵੇਂ ਪੰਜਾਬੀ ਕਹਿੰਦੇ ਨਾ ਵਿੱਚ ਮੈਨੂੰ ਰੋਕਿਓ ਨਾ, ਵੀ ਮੈਂ ਬਸ ਅਨਾਊਂਸ ਕਰ ਦੇਣਾ ਅੱਜ ਪਲੀਜ਼।
0: ਠੀਕ ਆ ਜੀ,
1: ਕਰਦਾ, ਤੁਹਾਡੀ ਬੜੀ ਮਿਹਰਬਾਨੀ ਹੋਊਗੀ। ਮੈਂ ਅੱਜ 98 ਇੰਚ ਦਾ ਟੈਲੀਵਿਜ਼ਨ ਹਰ ਪਰਿਵਾਰ ਨੂੰ ਗਿਫਟ ਦੇਣਾ ਜਦੋਂ ਕਲੋਜ਼ਿੰਗ ਹੋਗੀ ਹੈ, ਇਹ ਤੁਹਾਨੂੰ ਮੰਨਣਾ ਪੈਣਾ। 2000 ਦੀ ਟੀਵੀ
0: ਹਰਜੀਤ ਜੀ, ਮੈਂ ਦੱਸਦਾ ਥੋੜਾ ਜਿਹਾ, ਅਸੀਂ ਹੈ ਨਾ ਇੱਕ ਵੈਲੈਂਡ ਚ ਪ੍ਰੋਡਕਟ ਵੇਚਿਆ ਸੀ, ਉੱਥੇ ਟਾਊਨ ਹਾਊਸ ਸੀ। ਸੋ ਉਦੋਂ ਵੀ ਸੁਲਤਾਨ ਜੀ ਦੇ ਥਰੂ ਇੱਥੇ ਗੱਲ ਚੱਲੀ ਸੀ, ਸਾਰਿਆਂ ਨੂੰ ਟੀਵੀ ਦੇਣੇ ਨੇ
1: ਜੀ।
0: ਸੋ ਅਸੀਂ ਉਦੋਂ 63 ਟੀਵੀ ਆਰਡਰ ਕੀਤੇ ਸੀ, 20x20 ਕੋਈ ਲੈਣ ਹੀ ਨਹੀਂ ਆਇਆ। ਐਜੂਕੇਸ਼ਨ ਤੇ ਅਸੀਂ ਇਹ ਪ੍ਰੋਡਕਟ ਵੇਚਿਆ ਸੀ, ਉਹ ਪਏ ਹੀ ਆ, ਕੋਈ ਲੈਣੀ ਨੀ ਆ। ਬਥੇਰੇ ਫੋਨ ਫਾਨ ਕੀਤੇ ਕਈਆਂ ਦਾ, ਕੋਈ ਮੈਂ ਸੱਚੀ ਦੱਸਦਾ ਕਿ ਅਸੀਂ ਕਲੋਜ਼ਿੰਗ ਤੋਂ ਬਾਅਦ ਲੈ ਕੇ ਦੇ ਸਕਦੇ ਹਾਂ, ਠੀਕ ਹੈ
1: ਨਾ।
0: ਪਰ ਜਦੋਂ ਵੇਅਰ ਹਾਊਸਿੰਗ ਦਾ ਵੀ ਸਾਨੂੰ ਪੇ ਕਰਨਾ ਪਿਆ, ਉਹਦਾ ਪਹਿਲੋਂ ਸਾਰਾ ਖਰਚੇ ਵੀ ਉਹਦੇ ਪੇ ਕਰਨੇ ਪੈਂਦੇ ਆ, ਤੁਸੀਂ ਉਹਦੀ ਕਾਸਟ ਵੀ ਦਿੱਤੀ ਜੇਬ ਦੇ ਵਿੱਚੋਂ, ਤੇ ਪਰ ਜੇ ਫੇਰ ਵੀ ਨਾ ਕੋਈ ਲੈਣ ਆਵੇ ਤਾਂ ਫਿਰ ਸਾਨੂੰ ਵੀ ਲੱਗਦਾ ਵੀ ਯਾਰ
1: ਨਹੀਂ ਨਹੀਂ ਨਹੀਂ ਕੋਈ ਗੱਲ ਨੀ ਕੋਈ ਗੱਲ ਨੀ, ਇਸ ਵਾਰੀ ਲੈ ਜਾਣਗੇ। ਇਸ ਵਾਰੀ ਜਿਹੜਾ ਵੀ ਪ੍ਰੋਡਕਟ ਇਹ ਬੁਕਿੰਗ ਕਰਾਏਗਾ ਉਹਨਾਂ ਨੂੰ ਟੀਵੀ ਇੱਕ ਨਾਲ, ਅਸੀਂ ਐਬਸੋਲੂਟਲੀ ਪੰਜਾਬੀ ਵਿਰਸਾ ਵੱਲੋਂ ਡੇਲ ਮੁੰਡੀ ਸਾਹਿਬ ਵੱਲੋਂ ਗਿਫਟ ਦਿੱਤਾ। ਕਿਹੜੇ ਨੰਬਰ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਸਰ?
0: 416-313-13 ਫੋਨ ਨੰਬਰ ਹੈ ਹਰਜੀਤ ਜੀ। ਚਲੋ ਤੁਸੀਂ ਕਹਿਤਾ ਫੁੱਲ ਚਾਰ ਤੇ 10-15-20 ਜਿੰਨੇ ਵੀ ਭੈਣ ਭਰਾ ਬੁੱਕ ਕਰਨਗੇ, ਹਰੇਕ ਨੂੰ ਟੀਵੀ ਮਿਲੂਗਾ। ਮੇਰਾ ਘਰ ਕਿੰਨੇ ਇੰਚ ਦਾ ਤੁਸੀਂ ਕਿਹਾ ਹੈ?
1: 98 ਇੰਚ ਦਾ।
0: 98 ਇੰਚ ਦਾ ਹੀ ਚੱਲੂ ਜੀ, ਭਾਵੇਂ 2000 ਦਾ ਆਵੇ ਭਾਵੇਂ 4 ਦਾ ਆਵੇ, ਆਪਾਂ ਅਗਲੇ ਨੂੰ ਟੀਵੀ।
1: ਜੇ 2000 ਦਾ ਸੇਲ ਤੇ ਲੱਗਾ ਹਲੇ, ਆਪਾਂ ਸੁਲਤਾਨ ਜੀ ਨੂੰ ਫੜ ਲੈਣਾ, ਆਪਾਂ ਕਹਿੰਦਾ ਭਾਈ ਸਾਨੂੰ ਇਹੀ ਰੇਟ ਦਿਓ ਟੀਵੀ ਤੋਂ ਹੀ, ਉਹ ਤਾਂ ਮਹਿੰਗਾ ਟੀਵੀ।
0: 3 ਦਾ ਜੀ, ਜਦੋਂ ਪ੍ਰੋਮਿਸ ਕਰ ਦਿੱਤਾ ਤਾਂ ਕਰ ਦਿੱਤਾ।
1: ਨੰਬਰ ਦਿਓ ਇੱਕ ਵਾਰੀ ਜਲਦੀ ਡੇਲ ਮੁੰਡੀ ਸਾਹਿਬ, ਨੰਬਰ
0: 416-313-13-13 416-313-13-13 ਜਾਂ ਥੋੜਾ ਜਿਹਾ ਐਡ ਕਰਦਾ ਕਿ ਫ੍ਰੀ ਹੋਲਡ ਪ੍ਰੋਡਕਟ ਆ। ਜੇ ਤੁਸੀਂ ਪੂਰਾ ਬਲੌਕ ਲੈ ਲੈਂਦੇ ਹੋ, ਕਹਿ ਲਓ ਕਿ ਤੁਹਾਡਾ ਇੱਥੇ ਸਟਰੀਟ ਦਾ ਤੁਸੀਂ ਓਨ ਕਰਦੇ ਹੋ, ਤੇ ਇਹਦੇ ਸਾਹਮਣੇ ਪਾਣੀ ਆ, ਕਿਸ਼ਤੀਆਂ ਚੱਲਦੀਆਂ, ਵੱਡੇ ਵੱਡੇ ਪਾਰਕ ਆ। ਮਰੀਨਲੈਂਡ ਦੇ ਪਿਛਲੇ ਪਾਸੇ ਪ੍ਰੋਡਕਟ ਹੈਗਾ,
1: ਨਾਗਰਾ
0: ਫਾਲਚਿਆ, ਰੈਂਟ ਰੇਟ ਬਹੁਤ ਜ਼ਿਆਦਾ ਹਾਈ ਆ, 416-313-13-13 ਬਹੁਤ ਸ਼ੁਕਰੀਆ।
1: ਲਓ ਜੀ, ਆਪਾਂ ਤੁਹਾਡੇ ਟੀਵੀ ਦੇ ਨਾਲ ਢੋਲ ਵਜਾਤਾ ਪ੍ਰੋਗਰਾਮ ਪੰਜਾਬੀ ਵਿਰਸਾ। ਆਪਾਂ ਇੱਕ ਨਵਾਂ ਕੰਮ ਸ਼ੁਰੂ ਕਰਨ ਲੱਗੇ ਹੁਣ।
2: ਕਿਹੜਾ ਨਵਾਂ ਕੰਮ?
1: ਰਿਸ਼ਤੇ ਕਰਾਉਣ ਦਾ।
2: ਓ ਮਾਈ ਗੋਡ।
1: ਲਓ ਜੀ, ਇੱਕ ਮੁੰਡਾ ਹੈ ਡਾਕਟਰ, ਠੀਕ ਹੈ, ਇਹ ਪ੍ਰੈਕਟਿਸ ਵਿੱਚ ਹੈ ਡਾਕਟਰ। ਉਹਦੀ ਡੇਟ ਬੋਰਨ ਹੈਗੀ ਹੈ 1995 June 10th। ਇੱਕ ਨੰਬਰ ਬੰਦਾ, ਇੱਕ ਨੰਬਰ ਜਿਹੜਾ ਹੁੰਦਾ ਸੂਰਜ ਦਾ ਨੰਬਰ ਹੁੰਦਾ, ਇਹ ਆਪਣੀ ਮਰਜ਼ੀ ਕਰਦੇ ਹੁੰਦੇ ਮੁੰਡੇ। ਇਹ ਵੀ ਤੁਹਾਨੂੰ ਥੋੜ੍ਹੀ ਜਿਹੀ ਵੀ ਇਨਫੋਰਮੇਸ਼ਨ ਨਾਲ ਨਾਲ ਦੇ ਦੇਣਾ, ਕਿਉਂਕਿ ਮੈਨੂੰ ਇਹ ਵੀ ਚੀਜ਼ਾਂ ਥੋੜ੍ਹੀ ਨੌਲੇਜ ਹੈਗੀ ਹੈ। ਮੁੰਡਾ ਹੈ ਜੀ ਡਾਕਟਰ, 6 ਫੁੱਟ 2 ਇੰਚ ਉਹਦਾ ਕੱਦ ਹੈ, ਲਾਸਟ ਨੇਮ ਹੈਗਾ ਗੋਗਣਾ। ਜੇ ਤੁਸੀਂ ਰਿਸ਼ਤਾ ਕਰਨਾ ਡਾਕਟਰ ਆ ਮੁੰਡਾ ਜੀ, ਕੁੜੀ ਲੋਇਰ ਉਹਨਾਂ ਨੂੰ ਚਾਹੀਦੀ ਹੈ, ਕੁੜੀ ਡਾਕਟਰ ਚਾਹੀਦੀ ਹੈ, ਕੁੜੀ ਕੋਈ CPA ਚਾਹੀਦੀ ਹੈ, ਜਾਂ ਕੋਈ ਵਧੀਆ ਜੋਬ 'ਤੇ ਹੋਵੇ ਕੁੜੀ, ਉਹ ਵੀ ਚੱਲ ਜਾਊਗੀ। ਕੋਈ ਜ਼ਰੂਰੀ ਨਹੀਂ ਇਹ ਕੰਡੀਸ਼ਨ ਆ, ਪਰ ਕੁੜੀ ਘਰੇਲੂ ਹੋਣੀ ਚਾਹੀਦੀ ਹੈ, ਕੰਮ ਕਰ ਲਵੇ। ਅਤੇ ਜਿਹੜੇ ਉਹਨਾਂ ਦੇ ਫਾਦਰ ਆ ਉਹ ਬੈਂਕ ਦੇ ਵਿੱਚ ਸੀ, ਪੰਜਾਬ ਐਂਡ ਸਿੰਧ ਬੈਂਕ ਵਿੱਚ, ਇੰਡੀਆ ਜਲੰਧਰ ਤੋਂ ਆ। ਅਤੇ ਉਹਨਾਂ ਦੀ ਜਿਹੜੀ ਮਿਸਿਸ ਹੈਗੀ ਹੈ, ਜਿਹੜੀ ਕੁੜੀ ਇਸ ਮੁੰਡੇ ਦੀ ਘਰ ਵਾਲੀ ਬਣੂਗੀ, ਉਹਦੀ ਸੱਸ ਹੈਗੀ ਹੈ ਟੀਚਰ ਇੱਥੇ ਸਕੂਲ ਦੇ ਵਿੱਚ, ਠੀਕ ਹੈ, ਮੈਂ ਸਾਰੀ ਇਨਫੋਰਮੇਸ਼ਨ ਦੇ ਦਿੰਦਾ। ਦੂਜਾ ਭਰਾ ਵੀ ਡਾਕਟਰ ਆ, ਇਹ ਡਾਕਟਰ ਵਾਸਤੇ ਜੇ ਤੁਸੀਂ ਰਿਸ਼ਤਾ ਲੱਭ ਰਹੇ ਹਾਂ, ਮੈਨੂੰ ਫੋਨ ਕਰਨਾ ਪੈਣਾ, ਅਤੇ ਆਪਾਂ $501 ਲੈਣਾ ਵਿੱਚੋਂ, ਠੀਕ ਆ ਜੀ ਵਿਧੀ ਜੀ, ਆਪਾਂ ਮੂੰਹ 'ਤੇ ਕਹਿ ਦਿੰਦੇ ਸਾਫ ਗਾ, 501 ਤੁਹਾਡੇ ਕੋਲ ਲੈਣਾ, 1100 ਲੈਣਾ ਉਧਰੋਂ, ਆਪਣਾ ਬਣ ਗਿਆ 1600, ਤੁਸੀਂ ਹੱਸੀ ਜਾਂਦੇ ਆ, ਮੈਂ ਆਪਣੀ ਫੀਸ ਦੱਸ ਰਿਹਾ। ਜੇ ਕਿਸੇ ਨੇ ਹੋਰ ਵੀ ਰਿਸ਼ਤਾ ਕਰਾਉਣਾ ਹੋਵੇ, ਭੇਜਣਾ ਹੋਵੇ, ਮੈਨੂੰ ਫੋਨ ਕਰ ਸਕਦਾ, ਠੀਕ ਆ ਜੀ, ਮੈਨੂੰ ਫੋਨ ਕਰ ਲਿਓ 647-448-1000। ਇਹ ਮੁੰਡਾ 6 ਫੁੱਟ ਤੇ 2 ਇੰਚ ਕੱਦ ਹੈ, ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦਾ ਹੈ, ਡਾਕਟਰ ਹੈ, ਇਸ ਵੇਲੇ ਅਮੈਰੀਕਾ ਦੇ ਵਿੱਚ ਡਾਕਟਰ ਹੈ, ਤਕਰੀਬਨ $6-7 ਲੱਖ ਸਾਲ ਦਾ ਬਣਾ ਰਿਹਾ ਉੱਥੇ ਇੰਡੀਆ, ਉੱਥੇ ਇੰਨੇ ਪੈਸੇ ਬਣਦੇ ਆ ਅਮੈਰੀਕਾ ਦੇ ਵਿੱਚ ਡਾਕਟਰਸ ਦੇ, ਠੀਕ ਆ। ਅਤੇ ਕੁੜੀ ਉਹਨਾਂ ਨੂੰ ਚਾਹੀਦੀ ਹੈ ਕਿਉਂਕਿ ਉਹ ਟਾਈਮ ਨਹੀਂ ਲੱਗਾ ਲਵ ਸ਼ਵ ਕਰਨ ਦਾ, ਮੁੰਡਾ ਪੜ੍ਹਾਈ ਦੇ ਵਿੱਚ ਬਿਜ਼ੀ ਹੋ ਗਿਆ, ਠੀਕ ਹੈ, ਅਤੇ ਉਹ ਪੜ੍ਹਾਈ 'ਚ ਟਾਈਮ ਲੰਘ ਗਿਆ, ਠੀਕ ਹੈ। ਜੇ ਕੁੜੀ ਕੋਈ ਹਾਈ ਕੁਆਲੀਫਿਕੇਸ਼ਨ ਸੁਣ ਰਹੀ ਹੈ, ਪੜ੍ਹੀ ਲਿਖੀ ਸੁਣ ਰਹੀ ਹੈ, ਅਤੇ ਮੈਨੂੰ ਤੁਸੀਂ ਕਾਲ ਕਰਨੀ ਆ, ਰਿਸ਼ਤਾ ਮੈਂ ਕਰਾਉਣਾ, 501 ਤੁਹਾਡੇ ਕੋਲ ਲੈਣਾ ਅਤੇ 1100 ਲੈਣਾ ਮੁੰਡੇ ਵਾਲਿਆਂ ਕੋਲ, ਆਪਾਂ ਪਹਿਲਾਂ ਦੱਸ ਦਿੰਦੇ ਹਾਂ, 1600 ਆਪਾਂ ਲੈਣਾ, ਅਤੇ ਤੁਸੀਂ ਮੈਨੂੰ ਫੋਨ ਕਰ ਲਿਓ। ਜੇ ਕਿਸੇ ਨੇ ਛਾਪਾਂ ਛੁੱਪਾਂ ਪਾਉਣੀਆਂ ਹਨ, ਕੜਾ ਵੀ ਪਾ ਸਕਦੇ ਆ, ਵਿਚੋਲਣ ਪਾਉਂਦੇ ਹੁੰਦੇ ਨਾ, ਰਿੰਗ ਪਾਉਂਦੇ ਹੁੰਦੇ ਆ, ਇਹ ਕੜਾ ਵੀ, ਜੇ ਬੰਦਾ ਜਾਰੀ ਸਾਮੀ ਮੋਟੀ ਹੋਵੇ ਕੜਾ
2: ਵੀ ਵਿਚੋਲੇ ਬਣ ਗਿਆ,
1: ਕੜਾ ਪਾ ਦਿੰਦੇ ਆ। ਮੈਂ ਦੱਸ ਰਿਹਾ ਤੁਹਾਨੂੰ ਸਮਝ, ਤੁਹਾਡੇ ਸਾਹਮਣੇ ਡਿਟੇਲ ਬਾਇਓਡਾਟਾ ਮੈਂ ਦੱਸ ਰਿਹਾ। ਮੈਨੂੰ ਕਾਲ ਕਰ ਲਿਓ ਜੀ 12 ਤੋਂ ਬਾਅਦ 6474-1000। ਲਾਸਟ ਨੇਮ ਗੋਗਣਾ ਹੈ, ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਆ, ਮੁੰਡਾ ਡਾਕਟਰ ਹੈ, 6 ਫੁੱਟ ਦੇ 2 ਇੰਚ ਦਾ ਕੱਦ ਆ, MD ਡਾਕਟਰ ਆ ਜੀ, MD ਜੀ। ਵਿਧੀ ਜੀ ਤੁਸੀਂ ਵੀ ਦੱਸੋ, 4 ਮਿੰਟ ਰਹਿ ਗਏ ਆ।
2: ਉਹੀ ਸੋਚ ਰਹੀ ਸੀ ਕਿ ਮੈਨੂੰ ਤਾਂ 4 ਮਿੰਟ ਰਹਿ ਗਏ, ਮੈਂ ਤਾਂ ਇੰਨਾ ਲੰਬਾ ਮੈਸੇਜ ਦੇਣਾ ਸੀ।
1: ਕੋਈ ਗੱਲ ਨਹੀਂ, ਆਪਾਂ 6 ਮਿੰਟ ਕਰ ਦਾਂਗੇ, ਟੈਨਸ਼ਨ ਨਾ ਲਓ,
2: ਠੀਕ ਹੈ,
1: ਕੋਈ ਗੱਲ ਨਹੀਂ ਜੀ।
2: ਮੈਸੇਜ ਉਹਨਾਂ ਲਈ ਹੈ ਜਿਹੜੇ ਇੱਥੇ ਹੁਣੇ ਮੂਵ ਹੋਏ ਨੇ,
1: ਜਿਹੜੇ ਇਮੀਗ੍ਰੈਂਟ ਲੋਕ ਆਏ ਨੇ,
2: ਇਮੀਗ੍ਰੈਂਟ ਆਏ ਨੇ, ਹੁਣੇ ਆਏ ਨੇ, ਬਿਲਕੁਲ ਤੁਹਾਨੂੰ ਪਤਾ ਹੀ ਨਹੀਂ ਕੈਨੇਡਾ ਦਾ ਫਾਈਨੈਂਸ਼ੀਅਲ ਸਟਰਕਚਰ ਕਿਵੇਂ ਚੱਲਦਾ ਹੈ, ਕਿਉਂਕਿ ਮੈਂ ਬਹੁਤਾਂ ਨੂੰ ਐਕਚੁਅਲੀ ਰੀਸੈਂਟਲੀ ਮਿਲੀ ਵੀ ਹਾਂ, ਇਸੇ ਕਰਕੇ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਸੀਗੀ ਕਿ ਜਦੋਂ ਮੈਂ ਮਿਲੀ ਜਿਹੜੇ ਆਏ ਸੀਗੇ ਰੀਸੈਂਟਲੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਇੱਥੇ ਜਿਹੜੇ ਅਕਾਊਂਟਸ ਨੇ, ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕਿਹੜੇ ਅਕਾਊਂਟਸ ਓਪਨ ਕਰਨੇ ਨੇ। ਸਾਰ ਇੰਡੀਆ ਵਰਗੇ ਸਾਡੇ ਹੁੰਦਾ ਕਿ ਅਸੀਂ ਬੈਂਕ ਦੇ ਵਿੱਚ ਜਾ ਕੇ ਆਪਣਾ ਅਕਾਊਂਟ ਓਪਨ ਕਰ ਲੈਂਦੇ ਹਾਂ, ਚੈਕਿੰਗ ਅਕਾਊਂਟ, ਬਟ ਸੇਵਿੰਗ ਅਕਾਊਂਟ ਵੀ ਕਰ ਲੈਂਦੇ ਹਾਂ। ਸੇਵਿੰਗ ਅਕਾਊਂਟ ਦੇ ਵਿੱਚ ਤੁਹਾਨੂੰ 1% ਵੀ ਪੂਰਾ ਜਿਹੜਾ ਹੈ ਨਹੀਂ ਆਉਂਦਾ, ਇਸੇ ਕਰਕੇ ਅਗਰ ਤੁਸੀਂ ਵੀ ਇੱਥੇ ਹੋ, ਸਭ ਤੋਂ ਪਹਿਲਾਂ ਤੁਹਾਨੂੰ TFSA ਅਕਾਊਂਟ ਓਪਨ ਕਰਨਾ, ਟੈਕਸ ਫਰੀ ਸੇਵਿੰਗ ਅਕਾਊਂਟ। ਉਹਦੇ ਨਾਲ ਨਾਲ ਤੁਸੀਂ ਜਿਹੜਾ ਹੈ 6 ਮਹੀਨੇ ਦਾ ਐਮਰਜੈਂਸੀ ਫੰਡ, ਵਿਚ ਮੀਨਸ ਤੁਹਾਡੇ ਕੋਲੋਂ 6 ਮਹੀਨੇ ਦੀ ਆਪਣੀ ਇਨਕਮ ਸਾਈਡ ਤੇ ਹੋਣੀ ਚਾਹੀਦੀ ਆ। ਤੀਜੀ ਚੀਜ਼ ਪ੍ਰੋਟੈਕਸ਼ਨ, ਜਦੋਂ ਪ੍ਰੋਟੈਕਸ਼ਨ ਦੀ ਗੱਲ ਆਉਂਦੀ ਹੈ ਤੇ ਟਰਮ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ। ਮੈਨੂੰ ਕਿਸੇ ਨੇ ਪੁੱਛਿਆ ਜਿਨ੍ਹਾਂ ਨੇ ਆਉਂਦੇ ਹੀ ਘਰ ਲੈ ਲਿੱਤਾ ਇੱਥੇ, ਕਿ ਉਹਨਾਂ ਨੇ 25 ਸਾਲ ਦੀ ਜਿਹੜੀ ਹੈ ਮੋਰਗੇਜ ਲਿੱਤੀ ਹੈ, 6 ਲੱਖ ਦੀ ਜਿਹੜੀ ਹੈ ਮੋਰਗੇਜ ਹੋਈ ਕਵਰੇਜ ਜਿਹੜੀ ਹੈ ਟੋਟਲ, ਤੇ 25 ਸਾਲ ਲਈ। ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਟਰਮ ਇੰਸ਼ੋਰੈਂਸ ਮੈਂ ਕਿਉਂ ਲੈਣੀ ਹੈ। ਸਿੱਧਾ ਜਿਹਾ ਜਵਾਬ ਹੈ, ਤੁਸੀਂ ਕਿਉਂ ਲੈਣੀ ਹੈ, ਤੁਸੀਂ ਆਉਂਦੇ ਇੱਥੇ $6 ਲੱਖ ਦਾ ਡੈਟ ਲੈ ਚੁੱਕੇ ਹੋ। ਉਹ ਜਿਹੜਾ $6 ਲੱਖ ਦਾ ਡੈਟ ਹੈ, ਉਹ ਵੀ 25 ਸਾਲ ਲਈ, ਨਾਲ ਨਾਲ ਤੁਹਾਡੇ ਬੱਚੇ ਜਿਹੜੇ ਨੇ ਉਹ ਛੋਟੇ ਨੇ, ਇਨ ਕੇਸ ਤੁਹਾਨੂੰ ਕੁਛ ਹੁੰਦਾ। ਅਸੀਂ ਉਹੀ, ਮੇਰੀ ਗੱਲ ਉਹੀ ਹੁੰਦੀ ਹੈ, ਮੈਂ ਰਿਪੀਟ ਹੀ ਕਰਦੀ ਹਾਂ, ਅਸੀਂ ਲੀਜ਼ 'ਤੇ ਆਏ ਹਾਂ, ਅਸੀਂ ਪਰਮਾਨੈਂਟ ਹੈ ਨਹੀਂ, ਸਾਨੂੰ ਨਹੀਂ ਪਤਾ ਕੀ ਹੋਣਾ। ਵਧੀਆ ਗੱਲ ਹੈ, ਤੁਸੀਂ ਇੱਥੇ ਘਰ ਲੈ ਲਿੱਤਾ, ਆ ਕੇ ਤੁਸੀਂ ਬੱਚਿਆਂ ਲਈ, ਫਿਊਚਰ ਲਈ ਆਇਓ, ਸਾਰਿਆਂ ਦੇ ਘਰ ਵੱਸਦੇ ਰਹਿਣ, ਬਟ ਇੱਕ ਪ੍ਰੋਟੈਕਸ਼ਨ ਜਿਹੜੀ ਹੈ ਸਾਨੂੰ ਬਹੁਤ ਜ਼ਰੂਰੀ ਹੈ। ਇਸੇ ਕਰਕੇ ਉਹਨਾਂ ਨੇ ਸਿੰਪਲ ਕੁਐਸਚਨ ਪੁੱਛਿਆ, ਉਹਦਾ ਸਿੰਪਲ ਜਿਹਾ ਆਨਸਰ ਹੈ, 6 ਲੱਖ ਦੀ ਤੁਹਾਨੂੰ ਟਰਮ ਇੰਸ਼ੋਰੈਂਸ ਚਾਹੀਦੀ ਹੀ ਚਾਹੀਦੀ ਹੈ, ਉਹ ਵੀ 25 ਸਾਲ ਲਈ,
1: ਠੀਕ ਹੈ,
2: ਤਾਂ ਕਿ ਤੁਹਾਡੀ ਜਿਹੜੀ ਮੋਰਗੇਜ ਹੈ ਘੱਟੋ ਘੱਟ 19 ਕਵਰ ਹੋਏ। ਨਾਲ ਨਾਲ ਕਿਉਂਕਿ ਤੁਹਾਡੇ ਬੱਚੇ ਛੋਟੇ ਨੇ, ਇਸੇ ਕਰਕੇ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਚੱਲਦਾ ਹੈ, ਉਹਦੇ ਲਈ ਵੀ ਤੁਸੀਂ ਸਾਈਡ 'ਤੇ ਇੱਕ ਕਵਰੇਜ ਲੈ ਕੇ ਰੱਖੋ, ਵਿਚ ਮੀਨਸ ਟੋਟਲ ਇਨ 1 ਮਿਲੀਅਨ ਦੀ ਤੁਹਾਨੂੰ ਟਰਮ ਇੰਸ਼ੋਰੈਂਸ ਜਿਹੜੀ ਹੈ ਉਹ 25 ਸਾਲ ਦੀ ਤੁਸੀਂ ਜ਼ਰੂਰ ਲੈ ਕੇ ਰੱਖੋ, ਤਾਂ ਕਿ ਤੁਹਾਡੇ ਕੋਲੋਂ ਇੱਕ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਹੋਏ, ਇੱਕ ਪੀਸ ਆਫ ਮਾਈਂਡ ਦੇ ਨਾਲ ਬੰਦਾ ਸੁਣਦਾ ਕਿ ਅਗਰ ਮੈਨੂੰ ਕੁਛ ਹੁੰਦਾ ਤੇ ਮੇਰੀ ਫੈਮਿਲੀ ਜਿਹੜੀ ਹੈ ਉਹਦਾ ਕੋਈ ਲਾਈਫ ਸਟਾਈਲ ਨਹੀਂ ਹੋਣਾ ਖਰਾਬ। ਇਸੇ ਕਰਕੇ ਤੁਹਾਨੂੰ ਕੋਈ ਵੀ ਕੁਐਸਚਨ ਹੈ ਟਰਮ ਇੰਸ਼ੋਰੈਂਸ ਬਾਰੇ, ਨੰਬਰ ਮੇਰਾ ਨੋਟ ਕਰ ਲਓ, ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਹੈ 416-5635-3535,
1: 416-5435-3535। ਹੰਸ ਰਾਜ ਹੰਸ, ਸਤੰਬਰ 18 ਨੂੰ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਜਾ ਰਿਹਾ, ਟਿਕਟਾਂ

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-10-647-739-8710।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
12: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
13: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
12: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
14: ਨਾਓ ਓਪਨ ਟਿਲ 2 AM।
15: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
16: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
17: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।

ਬਿਲਕੁਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ। ਦੇਵ ਤਾਤਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਔਰ ਬਿਲਕੁਲ ਜੀ, ਅੱਜ ਦੇਵ ਤਾਤਲਾ ਜੀ ਦੀ ਜਗ੍ਹਾ ਤੇ ਆਪਾਂ ਜਿਹੜਾ ਜੀ ਵਤਨੋਂ ਦੂਰ ਦੀ ਟੀਮ ਤੁਹਾਨੂੰ ਜਿਹੜਾ ਜੀ ਰੇਡੀਓ ਪ੍ਰੋਗਰਾਮ ਪੇਸ਼ ਕਰਨਗੇ, ਤੇ ਇੱਕ ਘੰਟੇ ਦਾ ਜਿਹੜਾ ਜੀ ਆਪਣਾ ਪਹਿਲਾਂ ਦੇਵ ਤਾਤਲਾ ਸ਼ੋਅ ਦੇ ਵਿੱਚ ਜਿਹੜਾ ਜੀ ਗੱਲਬਾਤ ਹੋਊਗੀ 12 ਤੋਂ 1 ਵਜੇ ਤੱਕ। ਉਹਦੇ ਬਾਅਦ 1 ਤੋਂ 2 ਤੁਸੀਂ ਸਾਨੂੰ ਜਿਹੜਾ ਜੀ ਸਾਡੇ ਰੇਡੀਓ ਚੈਨਲ ਵਤਨੋਂ ਦੂਰ ਤੇ ਵੀ ਸੁਣੋਗੇ। ਤੁਸੀਂ ਹੁਣ 2 ਵਜੇ ਤੱਕ ਸਾਡਾ ਜਿਹੜਾ ਜੀ ਪੂਰਾ ਸਾਥ ਦੇਣਾ ਹੈ। ਔਰ ਕੋਈ ਵੀ ਕਰਨੀ ਹੋਵੇ ਗੱਲਬਾਤ, ਸਾਡੇ ਸਟੂਡੀਓ ਦਾ ਨੰਬਰ ਹੈਗਾ 905-799-0999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ।

ਬਿਲਕੁਲ ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਆਪਾਂ ਗੱਲਬਾਤ ਅੱਜ ਥੋੜੀ ਜਿਹੀ ਵੈਦਰ ਰਿਪੋਰਟ ਦੀ ਵੀ ਕਰਾਂਗੇ, ਔਰ ਨਾਲ ਦੀ ਨਾਲ ਜਿਹੜਾ ਜੀ ਜੁਲਾਈ ਦਾ ਮਹੀਨਾ ਵੀ ਸਮਾਪਤ ਹੋ ਗਿਆ, ਅੱਜ ਜਿਹੜਾ ਜੀ 31 ਜੁਲਾਈ ਜਿਹੜੀ ਜੀ ਹੋ ਚੁੱਕੀ ਹੈਗੀ ਆ, ਔਰ ਬਿਲਕੁਲ ਜੀ ਅਗਸਤ ਦੇ ਵਿੱਚ ਕੱਲ ਨੂੰ ਆਪਾਂ ਪੈਰ ਰੱਖ ਲੈਣਾ। ਸੋ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਜਿਹੜਾ ਹੈ ਜੀ ਅਗਸਤ ਦਾ ਮਹੀਨਾ ਵੀ ਵਧੀਆ ਲੰਘੂਗਾ, ਕਿਉਂਕਿ ਤਿਉਹਾਰਾਂ ਦਾ ਜਿਹੜਾ ਜੀ ਇਹ ਮਹੀਨਾ ਅਗਲਾ ਹੈਗਾ ਆ। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 29 ਡਿਗਰੀ, ਸ਼ਾਮ ਨੂੰ ਜਿਹੜਾ ਜੀ ਹੈਗਾ 25 ਡਿਗਰੀ, ਓਵਰਨਾਈਟ ਹੈਗਾ ਜੀ 21 ਡਿਗਰੀ, ਹਵਾ ਦੀ ਸਪੀਡ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਜਿਹੜੀ ਜੀ ਹੈਗੀ ਹੈ 2, ਤੇ ਜਿੱਥੇ ਕਿ ਅੱਜ ਦਿਨ ਚੜਿਆ ਸੀ 6:06 ਤੇ ਦਿਨ ਜਿਹੜਾ ਜੀ ਢਲ ਜਾਣਾ 8:40 ਤੇ। ਸੋ ਇਹ ਸੀਗੀ ਅੱਜ ਦੀ ਕੁਸ਼ਕ ਜਿਹੜੀ ਜੀ ਦਿਨ ਚੜਿਆ, ਔਰ ਨਾਲ ਦੀ ਨਾਲ ਕੁਸ਼ਕ ਜਿਹੜੀਆਂ ਜੀ ਇੱਥੇ ਦੀਆਂ ਨਿਊਜ਼ ਵੀ ਅਸੀਂ ਜਿਹੜੀਆਂ ਜੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਡੇ ਲਿਸਨਰਸ ਦੇ ਨਾਲ। ਔਰ ਬਿਲਕੁਲ ਜੀ ਗੱਲਬਾਤ ਸਿਹਤ ਦੇ ਕਰਾਂਗੇ, ਗੱਲਬਾਤ ਟਾਈਮ ਤੇ ਕਰਾਂਗੇ ਕਿ ਟਾਈਮ ਜਿਹੜਾ ਜੀ ਕਿੰਨਾ ਜ਼ਰੂਰੀ ਹੈ ਹਰ ਬੰਦੇ ਦਾ। ਆਪਾਂ ਕਹਿ ਸਕਦੇ ਹਾਂ ਕਿ ਟਾਈਮ ਇਜ਼ ਵੈਰੀ ਪ੍ਰੈਸ਼ੀਅਸ, ਜਦੋਂ ਵੀ ਆਪਣੇ ਕੋਲ ਟਾਈਮ ਹੁੰਦਾ ਹੈ ਕਦੇ ਵੀ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ, ਉਸ ਟਾਈਮ ਨੂੰ ਯੂਟੀਲਾਈਜ਼ ਕਰਕੇ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਜੀ ਸਿੱਖਣੀਆਂ ਚਾਹੀਦੀਆਂ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਠੀਕ ਆ ਅਸੀਂ ਜੋ ਕਰ ਰਹੇ ਹਾਂ ਦੈਟ ਇਜ਼ ਮੋਰ ਦੈਨ ਇਨਫ, ਸਾਨੂੰ ਸਿੱਖਣ ਦੀ ਜਾਂ ਹੋਰ ਵੀ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਸੋ ਬਿਲਕੁਲ ਇੱਦਾਂ ਕੋਈ ਗੱਲ ਨਹੀਂ ਹੈਗੀ, ਸਮੇਂ ਦੇ ਮੁਤਾਬਿਕ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਨੂੰ ਅਪਡੇਟ ਹੋਣਾ ਬਹੁਤ ਜਿਹੜਾ ਜੀ ਜ਼ਰੂਰੀ ਹੈਗਾ ਆ। ਸੋ ਬਿਲਕੁਲ ਜੀ, ਜੇ ਸਾਡੇ ਲਿਸਨਰ ਕਿਸੇ ਵੀ ਇੱਦਾਂ ਦੇ ਟੋਪਿਕ ਤੇ ਸਾਡੇ ਨਾਲ ਗੱਲਬਾਤ ਕਰਨਾ ਚਾਹੁਣ, ਆਈ ਨੋ ਕਈ ਵਾਰੀ ਦੇਵ ਜੀ ਜਿਹੜੇ ਜੀ ਕਾਲਸ ਨਹੀਂ ਵੀ ਲੈਂਦੇ ਹੈਗੇ ਕਿਉਂਕਿ ਉਹ ਬਰੇਡੀ ਤੋਂ ਬਿਜ਼ੀ ਹੁੰਦੇ, ਬਟ ਵਤਨੋਂ ਦੂਰ ਵਾਲੇ ਜਿਹੜੇ ਜੀ ਤੁਹਾਨੂੰ ਅੱਜ ਗੀਤ ਵੀ ਸੁਣਾਉਣਗੇ, ਨਾਲ ਦੀ ਨਾਲ ਕਾਲਸ ਵੀ ਲੈਂਦੇ ਹੈਗੇ ਆ। ਤੇ ਬਿਲਕੁਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਦਾ ਨੰਬਰ 905-799-0999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਐਵਰੇਜ ਟਰਾਂਸਪੋਰਟ ਦੀ ਸੇਵਾ ਵੀ ਪੇਸ਼ ਕਰ ਰਹੇ ਹਾਂ। ਇਹ ਜਿਹੜਾ ਜੀ ਕ੍ਰੋਸ ਬਾਰਡਰ ਏਜੈਂਟ ਡਰਾਈਵਰਸ ਹਾਇਰ ਕਰ ਰਹੇ, ਇਹਨਾਂ ਨੂੰ ਸਪੈਸ਼ਲੀ ਜਿਹੜਾ ਜੀ ਟੋਰਾਂਟੋ ਟੂ ਮੋਨਟਰੀਅਲ ਤੇ ਟੋਰਾਂਟੋ ਟੂ US ਦੇ ਲਈ ਜਿਹੜਾ ਜੀ ਇਸ ਟਾਈਮ ਬੰਦੇ ਚਾਹੀਦੇ ਕੰਮ ਕਰਨ ਦੇ ਲਈ। ਔਰ ਪੇ ਜਿਹੜੀ ਹੈ ਜੀ ਇਹਨਾਂ ਨੇ ਬਾਏ ਵੀਕਲੀ ਦਿਆ ਕਰਨੀ ਆ। ਔਰ ਬਿਲਕੁਲ ਜੀ ਤੁਸੀਂ ਕੁਲਦੀਪ ਮਾਂਗਰ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ 6479726455 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਮੈਸੇਜ ਸਾਂਝਾ ਆਪਾਂ ਕਰ ਦਈਏ ਇਹ AAA ਲੈਂਡਸਕੇਪਿੰਗ ਵਾਲਿਆਂ ਦਾ, ਲੈਂਡਸਕੇਪਿੰਗ ਦੇ ਲਈ ਜੇ ਤੁਸੀਂ ਕੋਈ ਵੀ ਸੇਵਾਵਾਂ ਲੈਣੀਆਂ, ਨਵਾਂ ਘਾਹ ਲਵਾਉਣਾ, ਇੰਟਰਲੋਕਿੰਗ, ਜਾਂ ਤੁਸੀਂ ਫਲਾਵਰ ਦੀਆਂ ਜਿਹੜੀਆਂ ਜੀ ਆਪਾਂ ਬੈਡਸ ਪਵਾਉਣੀਆਂ, ਕਿਆਰੀਆਂ ਪਵਾਉਣੀਆਂ, ਜਾਂ ਤੁਸੀਂ ਜਿਹੜਾ ਜੀ ਕੋਈ ਘਰ ਦੇ ਵਿੱਚ ਇੱਦਾਂ ਦਾ ਬੂਟਾ ਉੱਗ ਗਿਆ ਜਿਹੜਾ ਤੁਸੀਂ ਨਹੀਂ ਚਾਹੁੰਦੇ ਸੀ, ਤੇ ਜਾਂ ਕੋਈ ਨਵਾਂ ਬੂਟਾ ਲਾਉਣਾ ਹੈਗਾ, ਤੇ ਗੱਲਬਾਤ AAA ਲੈਂਡਸਕੇਪਿੰਗ ਦੇ ਨਾਲ ਹੋ ਸਕਦੀ ਹੈਗੀ ਆ। 6477841213 ਤੇ ਵੀ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਾਕੀ ਸਪੋਂਸਰਸ ਦੇ ਮੈਸੇਜ ਬਹੁਤ ਜਲਦੀ ਅਸੀਂ ਤੁਹਾਡੇ ਨਾਲ ਜਿਹੜਾ ਜੀ ਟਾਈਮ ਟੂ ਟਾਈਮ ਸਾਂਝੇ ਕਰਦੇ ਰਵਾਂਗੇ। ਸੋ ਹੈਗਾ ਆ ਵੀਕਐਂਡ, ਵੀਕਐਂਡ ਵੀ ਨਹੀਂ ਗੱਲਬਾਤ ਹੈਗੀ ਆ ਲੌਂਗ ਵੀਕਐਂਡ ਦੀ। ਸੋ ਇੱਕ ਪਿਆਰਾ ਜਿਹਾ ਸੁਣਾਉਂਦੇ ਆ ਗੀਤ, ਤੇ ਉਹਦੇ ਬਾਅਦ ਆਪਾਂ ਕਰਾਂਗੇ ਅਗਲੀ ਗੱਲਬਾਤ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਔਰ ਬਹੁਤ ਹੀ ਪਿਆਰਾ ਜਿਹੜਾ ਜੀ ਤੁਸੀਂ ਗੀਤ ਸੁਣ ਕੇ ਕਿਉਂਕਿ ਹਟੇ ਆ, ਕਿਉਂਕਿ ਤੁਸੀਂ ਸੋਚਣਾ ਆ ਕਿ ਇਹ ਥੋੜ੍ਹਾ ਜਿਹਾ ਚੇਂਜ ਦੇਵਤਾਤਲਾ ਜੀ ਦੇ ਸ਼ੋਅ ਦੇ ਵਿੱਚ ਕਿੱਦਾਂ ਹੋ ਗਿਆ। ਬਿਲਕੁਲ ਜੀ, ਕਿਉਂਕਿ ਉਹ ਆਪਣੇ ਢੰਗ ਨਾਲ ਜਿਹੜਾ ਜੀ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਨੇ, ਸਾਡਾ ਆਪਣਾ ਜਿਹੜਾ ਜੀ ਅੰਦਾਜ਼ ਆ, ਸੋ ਅਸੀਂ ਜਿਹੜਾ ਜੀ ਆਪਣੇ ਅੰਦਾਜ਼ ਦੇ ਵਿੱਚ ਕੋਸ਼ਿਸ਼ ਕਰੀਦੀ ਹੈ, ਕਿਉਂਕਿ ਅੱਜ ਉਹ ਸਟੂਡੀਓ ਦੇ ਵਿੱਚ ਨਹੀਂ ਪਹੁੰਚ ਪਾਏ, ਅਤੇ ਅਸੀਂ ਸੋਚਦੇ ਹਾਂ ਕਿ ਆਪਣੇ ਅੰਦਾਜ਼ ਨਾਲ ਕਿਉਂ ਨਾ ਉਹਨਾਂ ਦਾ ਰੇਡੀਓ ਪ੍ਰੋਗਰਾਮ ਜਿਹੜਾ ਜੀ ਪੇਸ਼ ਕੀਤਾ ਜਾਵੇ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਜਸ਼ਨ 10 ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਤੁਸੀਂ ਜਿਹੜਾ ਜੀ ਵਿਆਹਾਂ ਸ਼ਾਦੀਆਂ ਦੇ ਲਈ ਜਾਂ ਕੋਈ ਉਦਾਂ ਛੋਟਾ ਮੋਟਾ ਪ੍ਰੋਗਰਾਮ ਹੈਗਾ ਆ, ਦਿਨ ਦੇ ਲਈ, ਹਫਤੇ ਦੇ ਲਈ, ਜੇ ਤੁਸੀਂ ਕੋਈ ਟੈਂਟ ਦੀਆਂ ਸਰਵਿਸਿਸ ਲੈਣੀਆਂ ਹੈ ਤਾਂ ਗੱਲਬਾਤ ਤੁਸੀਂ ਜਸ਼ਨ ਟੈਂਟ ਦੇ ਨਾਲ ਕਰ ਸਕਦੇ ਹਾਂ। ਇਹਨਾਂ ਕੋਲ ਬਹੁਤ ਤਰੀਕੇ ਦੇ ਜਿਹੜੇ ਜੀ ਟੈਂਟਸ ਅਵੇਲੇਬਲ ਹੈਗੇ ਆ, ਚਾਹੇ ਤੁਸੀਂ ਫਰੇਮ ਟੈਂਟ ਲੈਣੇ ਆ, ਭਾਵੇਂ ਜਿਹੜੇ ਜੀ ਹਾਈ ਪੀਕ ਜਿਹੜੇ ਜੀ ਉੱਪਰ ਨੂੰ ਚੜ੍ਹ ਕੇ ਬਣੇ ਹੁੰਦੇ ਉਹ ਲੈਣੇ ਆ, ਤੁਸੀਂ ਕਲੀਅਰ ਟੈਂਟ ਲੈਣੇ ਆ ਜਾਂ ਪੋਪ ਅਪ ਟੈਂਟਸ, ਜਾਂ ਤੁਸੀਂ ਕੁਰਸੀਆਂ, ਟੇਬਲ, ਚੇਅਰਸ ਕੁਛ ਵੀ, ਜਾਂ ਪੋਰਟੇਬਲ ਵਾਸ਼ਰੂਮਸ ਕਰਨੇ ਹੋਣ ਰੈਂਟ, ਤੇ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ। ਔਰ ਘਰਾਂ ਦੇ ਬਾਹਰ ਜੇ ਤੁਸੀਂ ਲਾਈਟਨਿੰਗਸ ਜਾਂ ਲੜੀਆਂ ਵੀ ਲਵਾਉਣੀਆਂ ਤੇ ਉਹਨਾਂ ਨਾਲ ਸੇਮ ਨੰਬਰ ਤੇ ਹੋ ਸਕਦੀ ਹੈ ਗੱਲਬਾਤ। 416-294-2857 ਤੇ ਗੱਲਬਾਤ ਹੋ ਸਕਦੀ ਹੈ, 416-294-2857 ਤੇ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਸਾਡੀ ਟੀਮ ਵੀ ਰੀਅਲ ਸਟੇਟ ਦਾ ਜਿਹੜਾ ਜੀ ਕੰਮ ਕਰਦੀ ਹੈਗੀ। ਸਾਡੇ ਕੋਲ ਬਹੁਤ ਸਾਰੀਆਂ ਐਕਸਕਲੂਸਿਵ ਜਿਹੜੀਆਂ ਜੀ ਪ੍ਰੋਪਰਟੀਜ਼ ਆਈਆਂ ਹੋਈਆਂ ਆ, ਜਿਹਦੇ ਵਿੱਚ ਕਿ ਗੈਸ ਸਟੇਸ਼ਨ ਹੈਗੇ ਆ, ਔਰ ਨਾਲ ਦੀ ਨਾਲ ਸਾਡੇ ਕੋਲ ਕੁਛ ਕੁ ਜਿਹੜੇ ਜੀ ਪਲਾਜ਼ੇ ਵੀ ਇਸ ਟਾਈਮ ਆਏ ਹੋਏ। ਜੇ ਤੁਸੀਂ ਯੂਨਿਟ ਆਪਣੀ ਪਰਚੇਸ ਕਰਨਾ ਚਾਹੁੰਦੇ ਜਾਂ ਤੁਸੀਂ ਜਿਹੜੇ ਜੀ ਲੀਜ਼ 'ਤੇ ਲੈਣਾ ਚਾਹੁੰਦੇ ਆ, ਜਾਂ ਤੁਸੀਂ ਕੋਈ ਨਾਇਗਰਾ ਦੇ ਵਿੱਚ ਪ੍ਰੋਪਰਟੀ ਖਰੀਦਣੀ, ਮੋਨੋ ਦੇ ਵਿੱਚ ਖਰੀਦਣੀ, ਸਾਡੇ ਕੋਲ ਬਹੁਤ ਵਧੀਆ ਜਿਹੜੇ ਜੀ ਕਾਇੰਡ ਆਫ ਫਾਰਮ ਹਾਊਸ ਇਸ ਟਾਈਮ ਆਏ ਹੋਏ ਆ। ਔਰ ਨਾਇਗਰਾ ਵਾਲੀ ਪ੍ਰੋਪਰਟੀ ਤਾਂ ਮੈਂ ਥੋੜ੍ਹਾ ਜਿਹਾ ਵੇਰਵਾ ਹੋਰ ਦੇ ਦਿੰਦੀ ਹਾਂ ਕਿ ਉਹਦੇ ਵਿੱਚ ਜਿਹੜਾ ਜੀ ਇੱਕ ਕਮਰਸ਼ੀਅਲ ਅਤੇ 4 ਰੈਸੀਡੈਂਸ਼ੀਅਲ ਜਿਹੜੀਆਂ ਜੀ ਯੂਨਿਟਸ ਤੁਹਾਨੂੰ ਮਿਲ ਸਕਦੀਆਂ। ਬਹੁਤ ਵਧੀਆ ਜਿਹੜੀ ਜੀ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਆ, ਫਾਲਸ ਤੋਂ ਸਿਰਫ ਔਰ ਸਿਰਫ 5 ਮਿੰਟ ਦੀ ਜਿਹੜੀ ਜੀ ਇਹ ਦੂਰੀ 'ਤੇ ਹੈਗੀ ਆ, ਔਰ ਬਹੁਤ ਵਧੀਆ ਜਿਹੜਾ ਜੀ ਆਸਕਿੰਗ ਪ੍ਰਾਈਜ਼ ਵੀ ਹੈਗਾ। ਪ੍ਰਾਈਸ ਰਿਲੇਟਡ ਔਰ ਦੇਖਣ ਦੇ ਰਿਲੇਟਡ ਜੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਗੱਲਬਾਤ ਕਰ ਸਕਦੇ ਹਾਂ ਇਸ ਨੰਬਰ 'ਤੇ, 416-881-7070, 416-881-7070 'ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਗ੍ਰੈਂਡ ਫਰਨੀਚਰ ਦਾ ਵੀ ਜਿਹੜਾ ਜੀ ਮੈਸੇਜ ਜ਼ਰੂਰ ਸਾਂਝਾ ਕਰਦੀ, ਗ੍ਰੈਂਡ ਫਰਨੀਚਰ 'ਤੇ ਵੀ ਜਿਹੜੀ ਹੈ ਜੀ ਲੌਂਗ ਵੀਕਐਂਡ ਦੀ ਬਹੁਤ ਭਾਰੀ ਜਿਹੜੀ ਜੀ ਸੇਲ ਲੱਗ ਚੁੱਕੀ ਹੈਗੀ ਆ। ਤੁਸੀਂ ਜਿਹੜਾ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ, 9035-302-9494 'ਤੇ ਵੀ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਮੈਸੇਜ ਆਪਾਂ ਤੁਹਾਨੂੰ ਕਾਵਿਆ ਹੋਮ ਕੇਅਰ ਵਾਲਿਆਂ ਦਾ ਵੀ ਦੇ ਦਈਏ ਕਿ ਤੁਸੀਂ ਕੋਈ ਜਿਹੜੇ ਜੀ ਹੋਮਿਓਪੈਥੀ ਦਾ ਇਲਾਜ ਕਰਾਉਣਾ ਚਾਹੁੰਦੇ, ਹੋਮਿਓਪੈਥੀ ਦੀ ਕੋਈ ਦਵਾਈ ਲੈਣਾ ਚਾਹੁੰਦੇ ਆ, ਅਤੇ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ 6477-760-2779 'ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ, 6477-760-2779 'ਤੇ ਵੀ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਇੱਕ ਛੋਟੀ ਜਿਹੀ ਸੁਣਾਉਂਦੇ ਹਾਂ ਕਮਰਸ਼ੀਅਲ, ਅਤੇ ਉਹਦੇ ਬਾਅਦ ਕਰਦੇ ਹਾਂ ਅਗਲੀ ਗੱਲਬਾਤ।
1: ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਰੱਬ ਕੋਲੋਂ ਮੰਗਣਾ ਛੱਡੋ, ਮਿਹਨਤ ਕਰੋ, ਰੱਬ ਆਪੇ ਦੇਵੇਗਾ। ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ, ਆਖਰੀ ਸਾਹ ਵੀ ਲੈ ਜਾਵੇਗਾ।
2: ਪੂਰੇ 40 साल हो गए अपने व्याह नूं, फिर किथे सेलिब्रेट करन दा इरादा है?
3: मेरी मन्नो, आपां पिंड ना चलिए।
2: धर्म नाल आ तां तूं मेरे मन दी गल ही कहती है, पर इन्नी छेती टिकटां कित्थों मिलणगियां?
3: गिल इंटरनेशनल ट्रैवल तों अपने साथ वर्गे ही साथ है उनां दा, अपने क्लाइंट्स दे नाल पिछले 40 सालां तों
2: बेदाग सर्विस।
1: गिल इंटरनेशनल ट्रैवल,
3: क्वालिटी सर्विस, वधिया रेट्स ते बेस्ट डीलिंग है उनां दी पछाण। इंडिया, पाकिस्तान या दुनिया दे किसे भी कोने च करना होए ट्रैवल,
1: सर्विंग कनाडा नेशन वाइड।
3: 905-671-8400 और 905-796-8800 और विजिट giltravels.ca।

0: ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। ਟ੍ਰਿਪਲ ਏ ਲੈਂਡਸਕੇਪਿੰਗ, ਕਾਲ 647-784-1213।
1: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
2: ਹਾਂਜੀ ਦੱਸੋ ਕੀ ਸਮੱਸਿਆ?
3: ਉਹ ਡਾਕਟਰ ਸਾਹਿਬ ਮੇਰੇ ਨਾ ਥੋੜੀ ਜਿਹੀ ਲੀਵਰ ਦੇ ਵਿੱਚ ਸਮੱਸਿਆ ਮੈਨੂੰ ਲੱਗਦੀ ਆ।
2: ਤੁਸੀਂ ਸ਼ਰਾਬ ਪੀਂਦੇ ਹੋ?
3: ਹਾਂਜੀ ਪੀਂਦਾ ਤਾਂ ਹੈਗਾ ਡਾਕਟਰ ਸਾਹਿਬ, ਪਰ ਤੁਹਾਡੇ ਨਾਲ ਮੈਂ ਥੋੜੀ ਜਿਹੀ ਘੱਟ ਹੀ ਪੀਊਂਗਾ।
4: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
5: ਓ ਤੂੰ ਰੇਫੜਾ,
4: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
6: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870 ਪੈਗੀ ਪੱਲੇ।
7: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਆ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ। ਹਾਂਜੀ ਤੁਸੀਂ ਠੀਕ ਸੁਣਿਆ, 5 ਈਅਰ ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 647-946-2525, 647-946-2525, ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ, ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 647-946-2525, 647-946-2525।
8: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
9: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
10: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
11: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
12: ਜਸ਼ਨ ਟੈਂਟਸ ਦੇ ਨਾਲ,
11: ਵਿਆਹ ਹੋਵੇ, ਬਰਥਡੇ ਪਾਰਟੀ,
12: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
11: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
12: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
11: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
12: 416-294-2857।
11: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
13: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਦੇਵ ਤਾਤਲਾ ਸ਼ੋਅ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਆ, ਔਰ ਉਮੀਦ ਕਰ ਰਹੇ ਹਾਂ ਕਿ ਅੱਜ ਦੇ ਗੀਤ ਸੰਗੀਤ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਪਸੰਦ ਆ ਰਿਹਾ ਹੋਊਗਾ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਪਹਿਲਾਂ ਵੀ ਦੱਸ ਕੇ ਹਟੇ ਕਿ ਗ੍ਰੈਂਡ ਫਰਨੀਚਰ ਤੋਂ ਜਿਹੜੀ ਜੀ ਕਾਫੀ ਭਾਰੀ ਜਿਹੜੀ ਜੀ ਸੇਲ ਇਸ ਟਾਈਮ ਲੌਂਗ ਵੀਕਐਂਡ ਦੀ ਲੱਗ ਚੁੱਕੀ ਹੈਗੀ ਆ, ਔਰ ਉਸ ਸੇਲ ਦੇ ਵਿੱਚ ਕੀ ਸਪੈਸ਼ਲ ਇਹਨਾਂ ਨੇ ਲਾਇਆ ਤੇ ਗੱਲਬਾਤ ਆਪਾਂ ਹਰਦੀਪ ਜੀ ਦੇ ਨਾਲ ਕਰਦੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਜੀ। ਬਿਲਕੁਲ ਇਸ ਲੌਂਗ ਵੀਕਐਂਡ ਦੇ ਉੱਪਰ ਪਰਿਵਾਰਾਂ ਦੇ ਲਈ ਵੱਡੀ ਜਿਹੜੀ ਸੇਲ ਦਾ ਐਲਾਨ ਕਰਨ ਜਾ ਰਹੇ ਹਾਂ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਲੋਐਸਟ ਪ੍ਰਾਈਸ ਤਾਂ ਮਿਲਣੀ ਆ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਇਸ ਲੌਂਗ ਵੀਕਐਂਡ ਦੇ ਉੱਪਰ ਦਿੱਤੇ ਜਾਣੇ ਆ। ਸੋ ਤੁਹਾਨੂੰ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਚਾਹੀਦਾ, ਸੋਫਾ ਸੈੱਟ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਕਾਫੀ ਟੇਬਲ ਚਾਹੀਦੇ ਨੇ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਲੋਐਸਟ ਪ੍ਰਾਈਸ ਤੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ, ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $600 ਸੀ, ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ 199 ਦਾ ਵਿੱਚ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਮਿਲੂਗਾ। ਤੇ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਏ ਕਰਨਾ, ਵਾਈਟ ਕਲਰ ਦਾ ਟੌਪ, ਸੋ ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਵੈਲਵਟ ਦੀਆਂ 6 ਚੇਅਰਾਂ ਵੀ ਮਿਲਣਗੀਆਂ। ਰੀਅਲ ਮਾਰਬਲ ਰੀਅਲ ਪੱਥਰ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1500 ਸੀ, ਲੌਂਗ ਵੀਕਐਂਡ ਸਪੈਸ਼ਲ $499 ਡਾਲਰ ਦਾ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $499 ਦਾ ਮਿਲੂਗਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ। ਸੋ ਪਹੁੰਚਣਾ ਕਿੱਥੇ ਆ ਜੀ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹੈ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ। ਬਥੇਰੇ ਜਾਣਕਾਰੀ ਵੀ ਜਾਂ ਇੰਟਰੈਕਸ਼ਨ ਲੈਣੀ ਰਾਈਟ ਵੇ ਕਾਲ ਕਰ ਸਕਦੇ ਹੋ 6472200 647 200 00 00 00 ਜਾਂ ਪਹੁੰਚ ਸਕਦੇ ਹੋ 6085 6085 6085 ਟੋਮਗਨ ਰੋਡ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਤੁਸੀਂ ਗ੍ਰੈਂਡ ਫਰਨੀਚਰ ਤੋਂ ਜਿਹੜੀਆਂ ਜੀ ਸਾਰੀਆਂ ਡੀਲਾਂ ਜਿਹੜੀਆਂ ਜੀ ਗ੍ਰੈਬ ਕਰ ਸਕਦੇ ਆ। ਔਰ ਇੱਕ ਵਾਰੀ ਫਿਰ ਜਿਹੜਾ ਜੀ ਦੱਸ ਦੇ ਕਿ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਆ, ਰੀਅਲ ਸਟੇਟ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ, ਸਾਡੇ ਕੋਲ ਬਹੁਤ ਸਾਰੀਆਂ ਐਕਸਕਲੂਸਿਵ ਪ੍ਰੋਪਰਟੀਜ਼, ਬਹੁਤ ਸਾਰੇ ਜਿਹੜੇ ਜੀ ਪਲਾਜ਼ੇ ਦੇ ਵਿੱਚ ਯੂਨਿਟ ਸੇਲ 'ਤੇ ਆਈਆਂ ਹੋਈਆਂ, ਬਹੁਤ ਘੱਟ ਕੀਮਤਾਂ 'ਤੇ ਤੁਸੀਂ ਜਿਹੜਾ ਜੀ ਇਹਨੂੰ ਲੈ ਸਕਦੇ ਹੈਗੇ ਆ। ਔਰ ਚਾਹੇ ਤੁਹਾਡੀ ਕੋਈ ਪ੍ਰੋਪਰਟੀ ਇੰਡੀਆ ਦੇ ਵਿੱਚ ਵੀ ਹੈਗੀ ਆ, ਉੱਥੇ ਵੀ ਜੇ ਤੁਸੀਂ ਆਪਣੀ ਕੋਈ ਪ੍ਰੋਪਰਟੀ ਵੇਚਣਾ ਚਾਹੁੰਦੇ ਜਾਂ ਕੋਈ ਪ੍ਰੋਪਰਟੀ ਇਨਵੈਸਟਮੈਂਟ ਲਈ ਲੈਣਾ ਚਾਹੁੰਦੇ ਜਾਂ ਕੋਈ ਅਪਾਰਟਮੈਂਟ ਜਿਹੜਾ ਜੀ ਲੈਣਾ ਚਾਹੁੰਦੇ ਆ, ਤੇ ਬਿਲਕੁਲ ਜੀ ਅਸੀਂ ਦੱਸ ਦਈਏ ਕਿ ਅਸੀਂ ਉੱਥੇ ਵੀ ਕੰਮ ਕਰਦੇ ਹਾਂ, ਸਾਡੀ ਟੀਮ ਉੱਥੇ ਵੀ ਕੰਟੀਨਿਊਸਲੀ ਜਿਹੜਾ ਹੈ ਜੀ ਕੰਮ ਕਰ ਰਹੀ ਆ, ਔਰ ਆਪਾਂ ਤੁਹਾਨੂੰ ਜਿਹੜਾ ਜੀ ਵਧੀਆ ਡੀਲਸ ਦਵਾ ਕੇ ਦੇਵਾਂਗੇ। ਔਰ ਨਾਲ ਨਾਲ ਕੋਈ ਵੀ ਜੇ ਡਿਸਪਿਊਟਡ ਪ੍ਰੋਪਰਟੀ ਵੀ ਜਿਹੜੀ ਜੀ ਰੌਲੇ ਵਾਲੀ ਵੀ ਜੇ ਕੋਈ ਜ਼ਮੀਨ ਹੈਗੀ ਹੈ, ਕੋਈ ਪ੍ਰੋਪਰਟੀ ਚੱਲ ਰਹੀ ਹੈ, ਤੇ ਉਹਦੇ ਲਈ ਵੀ ਅਸੀਂ ਜਿਹੜਾ ਜੀ ਤੁਹਾਡਾ ਪੂਰਾ ਕੰਮ ਕਰਾ ਕੇ ਦੇ ਸਕਦੇ ਹਾਂ, ਕਿਉਂਕਿ ਅਸੀਂ ਉਸ ਚੀਜ਼ 'ਤੇ ਵੀ ਕੰਮ ਕਰਦੇ ਹਾਂ। ਔਰ ਇੱਥੇ ਜੇ ਤੁਹਾਡੀ ਕੋਈ ਪ੍ਰੋਪਰਟੀ ਹੈਗੀ ਹੈ ਤੇ ਤੁਸੀਂ ਉਹਨੂੰ ਜਿਹੜਾ ਜੀ ਸੇਲ 'ਤੇ ਲਾਉਣਾ ਚਾਹੁੰਦੇ ਹਾਂ ਜਾਂ ਕੋਈ ਲੈਣਾ ਚਾਹੁੰਦੇ, ਕਿਉਂਕਿ ਸਾਡੇ ਕੋਲ ਨਾਇਗਰਾ ਦੇ ਵਿੱਚ ਬਹੁਤ ਜਿਹੜੀ ਹੈ ਜੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਆਈ ਹੈ, ਬਹੁਤ ਵਧੀਆ ਪ੍ਰਾਈਸ 'ਤੇ ਜਿਹੜੇ ਜੀ ਇਸ ਟਾਈਮ ਤੁਹਾਨੂੰ ਸਿਰਫ ਔਰ ਸਿਰਫ 12 ਲੱਖ ਦੇ ਵਿੱਚ ਮਿਲ ਸਕਦੀ ਹੈ। ਉਹਦੇ ਵਿੱਚ ਜਿਹੜੇ ਜੀ ਇੱਕ ਕਮਰਸ਼ੀਅਲ ਯੂਨਿਟ ਹੈਗੀ ਆ, 4 ਰੈਜੀਡੈਂਸ਼ੀਅਲ ਜਾਂ ਚਾਰੋਂ ਦੀਆਂ ਚਾਰੋਂ ਜਿਹੜੀਆਂ ਜੀ ਰੈਂਟ 'ਤੇ, ਅਤੇ ਸ਼ੋਪ ਵੀ ਜਿਹੜੀ ਜੀ ਰੈਂਟ 'ਤੇ ਆ। ਸੋ ਬਹੁਤ ਵਧੀਆ ਜਿਹੜੇ ਜੀ ਇੱਕ ਅਰਨਿੰਗ ਆਪਾਂ ਕਹਿ ਸਕਦੇ ਹਾਂ ਪ੍ਰੋਪਰਟੀ, ਸੈਲਫ ਅਰਨਿੰਗ ਪ੍ਰੋਪਰਟੀ ਹੈਗੀ, ਚਾਹੇ ਤੁਸੀਂ ਉਹਨੂੰ ਕਿਰਾਏ 'ਤੇ ਦੇ ਦਿਓ, ਚਾਹੇ ਤੁਸੀਂ ਆਪ ਜਿਹੜਾ ਜੀ ਉੱਥੇ ਰਹਿ ਲਓ, ਅਤੇ ਬਿਲਕੁਲ ਜੀ 5 ਮਿੰਟ ਦੀ ਦੂਰੀ 'ਤੇ, ਸਿਰਫ ਔਰ ਸਿਰਫ 5 ਮਿੰਟ ਦੀ ਦੂਰੀ 'ਤੇ ਜਿਹੜਾ ਜੀ ਫੋਲ ਤੋਂ ਹੈਗਾ। ਅਤੇ ਇਹ ਪ੍ਰੋਪਰਟੀ ਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਗੱਲਬਾਤ ਕਰ ਸਕਦੇ ਹਾਂ 4168817070 4168817070 'ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਦੱਸ ਦਈਏ ਕਿ ਜੇ ਤੁਸੀਂ ਮੁਰਗੇ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹਾਂ ਨੀਲਵ ਸੁਦੋਜ ਜੀ ਦੇ ਨਾਲ। ਇਹਨਾਂ ਦਾ ਨੰਬਰ ਜਿਹੜਾ ਜੀ 6477739870 'ਤੇ ਗੱਲਬਾਤ ਹੋ ਸਕਦੀ ਆ, 6477739870 'ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਨਾਲ ਜਿਹੜਾ ਹੈ ਜੀ ਇੱਕ ਜ਼ਰੂਰੀ ਸੂਚਨਾ ਮੈਂ ਜ਼ਰੂਰ ਦੇ ਦੇਵਾਂ ਕਿ ਜੇ ਤੁਸੀਂ ਵੀਕਐਂਡ 'ਤੇ ਰੇਡੀਓ ਜਿਹੜਾ ਜੀ ਲੈਣਾ ਚਾਹੁੰਦੇ ਹਾਂ, ਸੈਟਰਡੇ ਜਾਂ ਸੰਡੇ, ਅਤੇ ਏਅਰ ਟਾਈਮ ਜਿਹੜਾ ਜੀ ਅਵੇਲੇਬਲ ਹੈਗਾ ਵੀਕਐਂਡ 'ਤੇ, ਅਤੇ ਉਹਦੇ ਲਈ ਜਿਹੜਾ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਹਾਂ ਇਸ ਨੰਬਰ 'ਤੇ 4166770609 'ਤੇ। ਅਤੇ ਬਿਲਕੁਲ ਜੀ ਬਹੁਤ ਸਾਰੀਆਂ ਉਹਨਾਂ ਨੂੰ ਵੀ ਜਿਹੜੀਆਂ ਜੀ ਇਨਕੁਆਇਰੀਜ਼ ਆ ਰਹੀਆਂ ਹੈਗੀਆਂ। ਸੋ ਬਿਲਕੁਲ ਰੇਡੀਓ ਟਾਈਮ ਜੇ ਕੋਈ ਇੰਟਰਸਟਡ ਹੈਗਾ ਕਿ ਠੀਕ ਹੈ ਉਦਾਂ ਦੀ ਆਵਾਜ਼ ਜਿਹੜੀ ਹੈ ਜੀ ਕਮਿਊਨਿਟੀ ਤੱਕ ਪਹੁੰਚੇ ਅਤੇ ਉਹ ਕਮਿਊਨਿਟੀ ਦੇ ਵਿੱਚ ਜਿਹੜੀ ਹੈ ਜੀ ਗੱਲਬਾਤ ਕਰਨਾ ਚਾਹੁੰਦੇ ਆ, ਤਾਂ ਬਿਲਕੁਲ ਜੀ ਤੁਸੀਂ ਏਸੀ ਨੰਬਰ ਤੇ ਗੱਲਬਾਤ ਕਰਕੇ 에ਅਰ ਟਾਈਮ ਕੀ ਸਲੋਟ ਆ ਕਿੰਨੇ ਤੋਂ ਕਿੰਨੇ ਜਿਹੜਾ ਜੀ ਤੁਸੀਂ ਵੀਕਐਂਡ ਦਾ ਸ਼ੋਅ ਲੈ ਸਕਦੇ ਆ ਰੇਡੀਓ ਦੇ ਲਈ ਸੇਮ 5:30 AM ਤੇ 4166770609 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ।
2: Are you ready? ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474924 4040
3: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ
4: ਸਤਿ ਸ਼੍ਰੀ ਅਕਾਲ ਦੇਵਾ ਜੀ ਮੈਂ ਅਭਿਸ਼ੇਕ ਰੀਅਲਟਰ ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ ਡੀਟੈਚਡ ਕਾਰ 4 bedroom ਪਲੱਸ 2 bedroom ਦੀ ਲੀਗਲ ਬੇਸਮੈਂਟ 2 car ਗਰਾਜ 4 ਗੱਡੀਆਂ ਦੀ ਪਾਰਕਿੰਗ ਰੈਨੋਵੇਟਡ ਕਿਚਨ ਐਂਡ ਬਾਥਰੂਮਸ $4,500 ਰੈਂਟ ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 bedroom ਪਲੱਸ ਡੈਨ 1 parking 1 locker ਦਾ ਕੌਂਡੋ ਬ੍ਰਾਂਡ ਨਿਊ 5,90,000 ਦੀ ਪਰਚੇਸ ਪ੍ਰਾਈਸ ਤੋਂ 1 lakh ਥੱਲੇ ਤੁਹਾਨੂੰ ਦਵਾਵਾਂਗੇ ਜੀ ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ ਪਾਈ ਸ਼ੇਪ ਲੋਟ 120 feet ਡੀਪ 115 feet ਵਾਈਡ ਐਟ ਦ ਬੈਕ 10 ਗੱਡੀਆਂ ਦੀ ਪਾਰਕਿੰਗ $6,000 ਰੈਂਟ ਐਕਸਲੈਂਟ ਲੋਕੇਸ਼ਨ 5 bedrooms ਬਣੇ ਹੋਏ ਨੇ ਜੀ ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 6447927000 6477927000 ਮਿਸਿਸਾਗਾ ਦੇ ਅੰਦਰ 2 bed 2 bath ਦਾ ਕੌਂਡੋ ਟਾਊਨ ਹਾਊਸ ਕਲਾਰਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ 1.5 saal ਦੇ ਅੰਦਰ ਕਲੋਜ਼ਿੰਗ ਹੈ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 6447927000 6477927000 ਤੇ ਜੇ ਤੁਸੀਂ ਸੈਲਰ ਹੋ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ ਮੈਨੂੰ ਹੁਣੇ ਕਾਲ ਕਰੋ 6447927000 6477927000
5: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ
6: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
5: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
7: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
5: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
7: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 6475819999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਨੂੰ ਦੇਵ ਟਰਲਾ ਸ਼ੋਅ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਔਰ ਸਾਡੇ ਨਾਲ ਜਿਹੜੇ ਹੈ ਜੀ ਇਸ ਟਾਈਮ ਪ੍ਰੋਪਰਟੀਜ਼ ਦੇ ਜਿਹੜੇ ਹੈ ਜੀ ਕਿਹੜੀ ਪ੍ਰੋਪਰਟੀ ਕਿਹੜੀ ਸੇਲ 'ਤੇ ਲੱਗੀ, ਬਹੁਤ ਸਾਰੀਆਂ ਆਫਰਸ ਲੈ ਕੇ ਜਿਹੜੇ ਜੀ ਜਤਿੰਦਰ ਜੀ ਪਹੁੰਚ ਗਏ ਨੇ। ਜਤਿੰਦਰ ਜੀ ਬਹੁਤ ਬਹੁਤ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਕਿਰਨ, ਕੀ ਹਾਲ ਚਾਲ ਜੀ, ਕਿਵੇਂ ਠੀਕ ਹੋ?
0: ਠੀਕ ਹੈ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
1: ਬਿਲਕੁਲ ਠੀਕ ਠਾਕ ਜੀ।
0: ਬਿਲਕੁਲ ਜੀ, ਸੋ ਸਾਡੇ ਲਿਸਨਰਸ ਨਾਲ ਫਟਾਫਟ, ਕਿਉਂਕਿ ਲੌਂਗ ਵੀਕਐਂਡ ਵੀ ਹੈਗਾ ਹੈ, ਤੇ ਕੀ ਜਿਹੜੇ ਜੀ ਸਪੈਸ਼ਲ ਪ੍ਰਾਪਰਟੀਜ਼ ਦੇ ਡੀਲਸ ਹੈਗੀਆਂ ਉਹ ਸਾਂਝੀਆਂ ਜ਼ਰੂਰ ਕਰ ਦਿਓ
1: ਜੀ। ਸੋ ਕਹੀਂ ਸਭ ਤੋਂ ਪਹਿਲਾਂ ਕਿਹੜੀ ਕਾਲ ਆਉਂਦੀ ਮੋ ਚਾਹੀਦਾ? ਫਾਰਮ ਹਾਊਸ ਆਪਣੇ ਕੋਲ ਸੇਲ ਦੇ ਉੱਪਰ ਆਏ ਨੇ। ਇੱਕ ਫਾਰਮ ਹਾਊਸ ਅਸੀਂ ਲਾਇਆ, ਕਸਟਮ ਬਿਲਟ, 1.5 ਏਕੜ ਦੇ ਵਿੱਚ ਲੋਟ ਦੇ ਵਿੱਚ ਮਕਾਨ ਬਣਿਆ, ਕੈਲਡਨ ਦੇ ਵਿੱਚ ਲੋਕੇਟਡ ਹੈ। ਹਾਈਵੇ 10 ਦੇ ਉੱਪਰ ਜਾਂਦੇ ਆ, ਹਾਈਵੇ 10 ਤੋਂ ਮਕਾਨ ਦੱਸਦਾ ਵੀ ਹੈ। ਸਿਰਫ ਬ੍ਰੈਂਪਟਨ ਤੋਂ 15 ਤੋਂ 18 ਮਿੰਟ ਦੀ ਡਰਾਈਵ ਹੈ। ਜੇ ਕੈਲਡਨ ਦੇ ਵਿੱਚ ਕਸਟਮ ਬਿਲਟ ਕਰਦੇ ਮਕਾਨ ਦੇ ਮਾਲਕ ਬਣਨਾ ਚਾਹੁੰਦੇ ਹੋ, 12 ਤੋਂ 14 ਫੁੱਟ ਦੀ ਸੀਲਿੰਗ ਹੈ, 1.5 ਏਕੜ ਤੋਂ ਉੱਪਰ ਦਾ ਲੋਟ ਹੈ, 3,000 ਤੋਂ 3,500 ਸਕੇਅਰ ਫੀਟ ਦਾ ਮਕਾਨ ਉੱਤੋਂ ਹੈ, 3,000 ਸਕੇਅਰ ਫੀਟ ਦੀ ਬੇਸਮੈਂਟ ਹੈ। ਸੋ ਲਗਭਗ 6 ਤੋਂ 7 ਸਕੇਅਰ ਫੀਟ ਦਾ ਏਰੀਆ ਦਾ ਬਣ ਜਾਣਾ। ਇਹ ਜਿਹੜੀ ਪ੍ਰੋਪਰਟੀ ਆ ਬਹੁਤ ਫੁੱਲੀ ਅਪਗ੍ਰੇਡ ਹੈ, ਕਸਟਮ ਬਿਲਟ ਦੇ ਵਿੱਚ ਅਪਲਾਈਸਿਸ ਪਏ ਹੋਏ ਨੇ। ਜੇ ਤੁਸੀਂ ਕੈਲਡਨ ਦੇ ਵਿੱਚ ਆਪਣੇ ਲਈ ਫਾਰਮ ਹਾਊਸ ਲੱਭ ਰਹੇ ਹੋ ਤੇ ਕਾਲ ਕਰਨੀ ਹੈ 416-265-2222 416-265-2222। ਡਰਾਈਵ ਵਿੱਚ ਗੱਡੀਆਂ ਪਾਰਕਿੰਗ ਦਾ ਕੋਈ ਇਸ਼ੂ ਨਹੀਂ, 3 ਕਾਰ ਗਰਾਜ ਨੇ ਤੇ 15-20 ਗੱਡੀਆਂ ਤੁਸੀਂ ਡਰਾਈਵ ਵਿੱਚ ਪਾਰਕ ਕਰ ਸਕਦੇ ਹੋ। ਬੜੀ ਖੂਬਸੂਰਤ ਪ੍ਰੋਪਰਟੀ ਹੈ, ਕਸਟਮ ਬਿਲਟ ਮਕਾਨ ਹੈ, 416-265-2222। ਬ੍ਰੈਂਪਟਨ ਤੋਂ ਕੈਲਡਨ ਜਦੋਂ ਆਪਾਂ ਜਾਂਦੇ ਹਾਂ, ਹਾਈਵੇ 10 ਦੇ ਉੱਤੇ ਸਿਰਫ 10 ਮਿੰਟ ਦੀ ਡਰਾਈਵ ਦੇ ਉੱਪਰ ਸਾਡੇ ਕੋਲ 80 ਤੋਂ 90 ਏਕੜ ਦਾ ਫਾਰਮ ਆਇਆ, ਜਿਹਦੇ ਵਿੱਚੋਂ 50 ਤੋਂ 60 ਏਕੜ ਬਿਲਕੁਲ ਕਲੀਅਰ ਨੇ। ਤੁਸੀਂ ਉਹਦੇ ਵਿੱਚ ਕੋਈ ਵੀ ਫਾਰਮਿੰਗ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। 10 ਤੋਂ 12 ਕਾਰ ਗਰਾਜ ਦਾ ਮਕਾਨ ਬਣੇ ਹੋਏ ਨੇ, 12 ਤੋਂ 14 ਕਮਰੇ ਬਣੇ ਹੋਏ ਨੇ। ਇਹ ਜਿਹੜੀ ਪ੍ਰੋਪਰਟੀ ਆ ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ, ਬਸ ਤੁਸੀਂ ਇੱਕ ਵਾਰੀ ਆ ਕੇ ਦੇਖ ਕੇ ਜਾਓ ਸਾਡੇ ਨਾਲ ਆ ਕੇ, ਸਾਨੂੰ ਕਾਲ ਕਰ ਲਿਓ ਜੇ ਤੁਸੀਂ ਕੈਲਡਨ ਦੇ ਵਿੱਚ ਇਹ ਫਾਰਮ ਲੈਣਾ ਚਾਹੁੰਦੇ ਹੋ, 416-265-2222। ਨੰਬਰ 3 ਤੇ ਕੈਲਡਨ ਦੇ ਵਿੱਚ ਆਪਣੇ ਕੋਲ 20 ਏਕੜ ਦਾ ਫਾਰਮ ਹਾਊਸ ਆਇਆ ਜਿਹੜਾ ਕਿ ਹਾਈਵੇ 10 ਦੇ ਉੱਪਰ ਹੈ। ਜੇ ਤੁਸੀਂ ਕੈਲਡਨ ਦੇ ਵਿੱਚ ਹਾਈਵੇ 10 ਦੇ ਉੱਪਰ ਫਿਊਚਰ ਪੋਟੈਂਸ਼ੀਅਲ ਬੜੀ ਹੈ, ਇਸ ਪ੍ਰੋਪਰਟੀ ਦੀ 20 ਏਕੜ ਦਾ ਫਾਰਮ ਲੈਣਾ ਚਾਹੁੰਦੇ ਹੋ, ਡੀਟੈਚ ਮਕਾਨ ਨਾਲ ਬਣਿਆ ਹੈ, 416-265-2222 416-265-2222। ਬ੍ਰੈਂਪਟਨ ਦੇ ਵਿੱਚ 2 ਮਕਾਨ ਨੇ ਆਪਣੇ ਕੋਲ, ਦੋਨੋਂ ਡਿਟੈਚ ਮਕਾਨ ਨੇ, ਡਬਲ ਕਾਰਗਰਾਜ ਨੇ, 4-4 ਬੈਡਰੂਮ ਦੇ ਮਕਾਨ ਨੇ। ਇੱਕ ਮਕਾਨ ਦੇ ਵਿੱਚ 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ, ਵਧੀਆ ਪ੍ਰਾਈਸ ਦੇ ਉੱਪਰ ਇਹ ਵੀ ਪ੍ਰੋਪਰਟੀ ਮਿਲ ਜਾਣੀ ਹੈ। ਜਾਂ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਵੀ ਆਪਣੀ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ, ਕੋਈ ਫਾਰਮ ਲੈਣਾ ਚਾਹੁੰਦੇ ਹੋ, ਕੋਈ ਪਲਾਜ਼ਾ ਚਾਹੀਦਾ, ਤੁਹਾਨੂੰ ਕੋਈ ਗੈਸ ਸਟੇਸ਼ਨ ਚਾਹੀਦਾ, ਕਾਲ 416-265-2222 ਥੈਂਕ ਯੂ ਵੈਰੀ ਮਚ ਕਹਿੰਦੇ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਇੰਜੋਏ ਯੋਰ ਲੌਂਗ ਵੀਕਐਂਡ। ਸੋ ਬਿਲਕੁਲ ਜੀ, ਜਤਿੰਦਰ ਜੀ ਦੇ ਨਾਲ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਨਾਲ ਜਿਹੜਾ ਜੀ, ਇੱਕ ਵਾਰੀ ਮੈਂ ਫੇਰ ਦੱਸ ਦਵਾਂ ਕਿ ਜੇ ਤੁਸੀਂ ਜਿਹੜਾ ਜੀ ਵੀਕਐਂਡ ਤੇ ਰੇਡੀਓ ਹੋਸਟ ਕਰਨਾ ਚਾਹੁੰਦੇ ਆ 5:30 ਤੇ ਬਿਲਕੁਲ ਜੀ ਤੁਹਾਡੇ ਕੋਲ ਤੁਸੀਂ ਇਹ ਮੌਕਾ ਜਿਹੜਾ ਜੀ ਲੈ ਸਕਦੇ ਆ। ਔਰ ਜੇ ਤੁਸੀਂ ਚਾਹੁੰਦੇ ਕਿ ਕਮਿਊਨਿਟੀ ਤੱਕ ਤੁਹਾਡੀ ਆਵਾਜ਼ ਜਿਹੜੀ ਜੀ ਪਹੁੰਚੇ ਔਰ ਤੁਸੀਂ ਇੰਟਰਸਟਡ ਹੈਗਾ, ਟ੍ਰੇਨਿੰਗ ਵੀ ਜਿਹੜੀ ਜੀ ਅਸੀਂ ਵਧੀਆ ਤਰੀਕੇ ਨਾਲ ਦੇ ਦੇਵਾਂਗੇ, ਸੋ ਉਹਦੇ ਲਈ ਗੱਲਬਾਤ ਤੁਸੀਂ ਕਰ ਸਕਦੇ ਆ 416-677-0609 ਤੇ। ਔਰ ਬਿਲਕੁਲ ਜੀ ਆਪਣਾ ਜਿਹੜਾ ਜੀ ਸਲੋਟ ਰਿਜ਼ਰਵ ਕਰ ਸਕਦੇ ਹੈਗੇ ਆ ਸੈਟਰਡੇ ਸੰਡੇ ਦੇ ਜਿਹੜਾ ਜੀ ਸ਼ੋਅ ਦੇ ਲਈ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਜਸ਼ਨ ਟੈਂਟ ਵਾਲਿਆਂ ਦਾ ਮੈਸੇਜ ਇੱਕ ਵਾਰੀ ਫਿਰ ਦੱਸ ਦੇ, ਕਿਉਂਕਿ ਵਿਆਹਾਂ ਸ਼ਾਦੀਆਂ ਦਾ ਜਿਹੜਾ ਜੀ ਸੀਜ਼ਨ ਇਸ ਟਾਈਮ ਫੁੱਲ ਔਨ ਪੀਕ ਤੇ ਚੱਲ ਰਿਹਾ ਹੈ। ਜੇ ਤੁਸੀਂ ਕਿਸੇ ਤਰੀਕੇ ਦੇ ਵੀ ਟੈਂਟਸ ਲੈਣੇ ਆ, ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਜਾਂ ਪੌਪ ਅਪ ਟੈਂਟਸ, ਤੇ ਤੁਸੀਂ ਜਿਹੜਾ ਜੀ ਜਸ਼ਨ ਟੈਂਟ ਦੇ ਨਾਲ ਗੱਲਬਾਤ ਕਰ ਸਕਦੇ ਆ। ਘਰ ਦੇ ਬਾਹਰ ਜਿਹੜੀਆਂ ਜੀ ਇਹ ਲੜੀਆਂ ਵੀ ਲਾ ਕੇ ਦਿੰਦੇ ਨੇ, ਨੰਬਰ 416-294-2857 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਤੁਸੀਂ ਕਰ ਸਕਦੇ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ, ਤੁਸੀਂ ਜੇ ਕਰਨੀ ਆ ਮੋਰਗੇਜ ਸੰਬੰਧੀ ਕੋਈ ਵੀ ਗੱਲਬਾਤ, ਤੁਸੀਂ ਫਸਟ ਟਾਈਮ ਹੋਮ ਬਾਇਰ ਆ, ਤੁਸੀਂ ਸੈਕਿੰਡ ਮੋਰਗੇਜ ਲੈਣੀ ਹੈ, ਤਾਂ ਤੁਸੀਂ ਕਮਲਜੀਤ ਸਰਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ 416-356-1870 ਤੇ 416-356-1870 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਜੇ ਜੀ ਰੀਅਲ ਸਟੇਟ ਸੰਬੰਧੀ ਕਰਨੀ ਹੋਵੇ ਕੋਈ ਵੀ ਗੱਲਬਾਤ, ਤੁਸੀਂ ਸਾਡੀ ਟੀਮ ਦੇ ਨਾਲ ਵੀ ਕਰ ਸਕਦੇ ਆ 416-881-7070। ਸਾਡੇ ਕੋਲ ਬਹੁਤ ਸਾਰੀਆਂ ਜਿਹੜੀਆਂ ਜੀ ਕੁਛ ਐਕਸਕਲੂਸਿਵ ਪ੍ਰੋਪਰਟੀਜ਼ ਵੀ ਹੈਗੀਆਂ, ਸਾਡੇ ਕੋਲ ਕੁਛ ਗੈਸ ਸਟੇਸ਼ਨ ਵੀ ਜਿਹੜੇ ਜੀ ਆਏ ਹੋਏ ਆ, ਔਰ ਤੁਸੀਂ ਆਪਣੇ ਜਿਹੜੀ ਜੀ ਨੀਡਸ ਦੇ ਮੁਤਾਬਿਕ ਸਾਨੂੰ ਦੱਸ ਸਕਦੇ ਆ, ਤੇ ਉਸ ਤਰੀਕੇ ਨਾਲ ਅਸੀਂ ਜਿਹੜੀ ਜੀ ਤੁਹਾਨੂੰ ਪ੍ਰੋਪਰਟੀ ਲੱਭ ਕੇ ਜਾਂ ਤੁਹਾਨੂੰ ਸਾਡੇ ਕੋਲ ਜਿਹੜੀ ਵੀ ਪ੍ਰੋਪਰਟੀਜ਼ ਦੀ ਲਿਸਟਿੰਗ ਹੈਗੀ ਆ ਉਹ ਤੁਹਾਡੇ ਨਾਲ ਜਿਹੜੀ ਜੀ ਅਸੀਂ ਸਾਂਝੀ ਕਰ ਦੇਵਾਂਗੇ।

0: ਹੈਮਟਨ ਟੀਵੀ ਐਂਡ ਅਪਲਾਈਸ 9054508228 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਲਡ ਹੈ ਜੀ, 9054502828, 9054508228 ਜੀ।
0: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ, ਇਹਦਾ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ। ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ। 9054508228 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ ਦੋ ਚਾਹੁੰਦਾ ਕਮੰਡ ਤੋੜਨਾ ਹੈ।
2: ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ, ਔਰ ਨਾਲ ਦੀ ਨਾਲ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿਹੜਾ ਜੀ ਗ੍ਰੈਂਡ ਫਰਨੀਚਰ ਦਾ ਵੇਰਵਾ ਦੇ ਦੀਏ, ਕਿਉਂਕਿ ਉੱਥੇ ਬਹੁਤ ਭਾਰੀ ਜਿਹੜੀ ਜੀ ਇਸ ਟਾਈਮ ਸੇਲ ਲੱਗੀ ਹੋਈ ਆ। ਤੁਸੀਂ ਬਹੁਤ ਵਧੀਆ ਜਿਹੜੀਆਂ ਜੀ ਡੀਲਾਂ ਇਹਨਾਂ ਕੋਲੋਂ ਜਿਹੜੀਆਂ ਜੀ ਗ੍ਰੈਬ ਕਰ ਸਕਦੇ ਹਾਂ। ਸੋ ਇੱਕ ਵਾਰੀ ਫੇਰ ਭਾਅ ਜੀ ਬਹੁਤ ਬਹੁਤ ਸਵਾਗਤ।

0: ਹੈ।
1: ਬਹੁਤ ਸ਼ੁਕਰੀਆ, ਧੰਨਵਾਦ ਵੀਰ ਜੀ। ਬਿਲਕੁਲ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਹੈ, ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਬਹੁਤ ਸਾਰੇ ਜਿਹੜੇ ਆ ਹਾਈਡ੍ਰੌਲਿਕ ਨਿਊ ਅਰਾਈਵਲ ਬੈਡਰੂਮ ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ। ਟਰਕੀ ਸਟਾਈਲ ਦੇ ਸੋਫਾ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਓਵਲ ਸ਼ੇਪ ਦੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਤੇ ਜਿਨ੍ਹਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ, ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਵ ਸੀਟ, ਚੋਕਲੇਟ ਕਲਰ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $3500 ਸੀ, ਲੌਂਗ ਵੀਕਐਂਡ ਸਪੈਸ਼ਲ $799 ਦਾ। ਜੀ ਹਾਂ, ਚੋਕਲੇਟ ਕਲਰ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਵ ਸੀਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਇਲੈਕਟ੍ਰੋਨਿਕ ਤੋਹਫਾ ਲੈਣਾ ਨਾ ਭੁੱਲਿਓ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਸ ਵੀਕਐਂਡ ਦੇ ਉੱਪਰ। ਪਹੁੰਚਣਾ ਕਿਸੇ ਜੀ, ਐਡਰੈਸ ਜ਼ਰੂਰ ਨੋਟ ਕਰ ਲਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਇਸ ਵੀਕਐਂਡ ਦੇ ਉੱਪਰ। ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਤੁਸੀਂ ਜਿਹੜਾ ਜੀ ਗ੍ਰੈਂਡ ਫਰਨੀਚਰ ਪਹੁੰਚ ਸਕਦੇ ਹੋ। ਬਿਲਕੁਲ ਜੀ, ਸਮਾਂ ਵੀ ਜਿਹੜਾ ਜੀ ਐਂਡ ਵੱਲ ਨੂੰ ਜਾ ਰਿਹਾ ਹੈਗਾ। ਸੋ ਬਿਲਕੁਲ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਵੀ ਜਿਹੜਾ ਜੀ ਸਪੋਂਸਰ ਦਾ ਨੰਬਰ ਲੈਣਾ ਹੋਵੇ, ਸੋ ਬਿਲਕੁਲ ਲੈ ਸਕਦੇ ਹਾਂ। ਔਰ ਸਾਡੇ ਸਟੂਡੀਓ ਦਾ ਨੰਬਰ 905-799-0999 ਹੈਗਾ ਆ। ਔਰ ਨਾਲ ਦੀ ਨਾਲ ਜਿਹੜਾ ਜੀ ਹੁਣ ਤੁਸੀਂ ਸਾਨੂੰ ਅਗਲੇ ਰੇਡੀਓ ਸਾਡੇ ਆਪਣੇ ਵਤਨੋਂ ਦੂਰ ਚੈਨਲ ਤੇ ਜਿਹੜਾ ਜੀ ਸੁਣੋਗੇ, ਉੱਥੇ ਵੀ ਅਸੀਂ ਬਹੁਤ ਵਧੀਆ ਜਿਹੜੀ ਜੀ ਸੁਖੀ ਜੀ ਆਪ ਗੱਲਬਾਤ ਜਿਹੜੀ ਜੀ ਕਰਾਂਗੇ। ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਅਸੀਂ ਜਿਹੜੀ ਜੀ ਗੱਲਬਾਤ ਕਰਾਂਗੇ। ਸੋ ਕਾਫੀ ਵਧੀਆ ਮਾਹੌਲ ਹੋਊਗਾ, ਉਹਦੇ ਵਿੱਚ ਅਸੀਂ ਟੋਪਿਕ ਤੇ ਰਿਲੇਟਡ, ਮਿਊਜ਼ਿਕ ਤੇ ਰਿਲੇਟਡ ਜਿਹੜੀ ਜੀ ਡਿਫਰੈਂਟ ਤਰੀਕੇ ਦੀ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਹੁਣ ਤੁਹਾਨੂੰ ਤੁਸੀਂ ਜਿਹੜਾ ਜੀ 1 ਤੋਂ 2 ਵੀ ਜ਼ਰੂਰ ਸੁਣਨਾ। ਔਰ ਬਿਲਕੁਲ ਜੀ, ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਜਿਹੜੀਆਂ ਜੀ ਵਧਾਈਆਂ। ਤੁਸੀਂ ਸਾਰੇ ਜਿਹੜਾ ਜੀ ਲੌਂਗ ਵੀਕਐਂਡ ਕਰੋ, ਇੰਜੋਏ, ਤੇ ਆਪਾਂ ਜਿਹੜਾ ਜੀ ਫਿਰ ਤੁਹਾਨੂੰ ਸਾਰਿਆਂ ਨੂੰ ਮਿਲਦੇ ਹਾਂ ਅਗਲੇ ਰੇਡੀਓ ਦੇ ਵਿੱਚ, ਤੇ ਨਾਲ ਦੀ ਨਾਲ ਦੇਵ ਤਰਲਾ ਸ਼ੋਅ ਦੇ ਵਿੱਚ ਤੁਸੀਂ ਸਾਨੂੰ ਦੁਬਾਰਾ ਸੁਣੋਗੇ ਹੁਣ ਜਿਹੜਾ ਜੀ ਮੰਡੇ ਨੂੰ।
2: ਆਪਣੇ ਵੀਰ ਜੇ ਜੇ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ, 6472016002, 647-200-1-6002, 200-1-6002।
3: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
2: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਪ ਰੂਮ, ਯੂਨਿਟ 32, 905-460-9099, 905-460-9099, 460-9099, 460-9099 ਇਹਨਾਂ ਦਾ ਨੰਬਰ ਹੈ। ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।

0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
1: ਆਪਣੇ ਵੀਰ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
5: ਆ ਭੈਣੇ, ਖਰੀਦ ਲਿਆ ਗਹਿਣੇ?
6: ਕਿੱਥੇ, ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
5: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
6: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
7: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
8: ਜਨਕ ਜਵੈਲਰਸ, ਕਾਲ 905-230-8800। 32

0: CHLO AM 530. Staff of CHLO AM 530.
1: संसार के कोने कोने विच वसदे पंजाबियों तक विरसे की खुशबू पहुंचाता यह है वतनों दूर रेडियो। दिस इज वतनों दूर रेडियो।
2: वतनों दूर रेडियो विच तुहाडा सारयां दा दोस्त सुखी निजर तुहाडा सारयां दा सत्कार करदा है ते सिजदा करदा है कनेडा विच मेहनत करके तरक्की कर रहे सारे परिवारां दा ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स। हुण 3 लोकेशंस तो सर्व करदे ने 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165 ते 416-213-1165।
1: ਓਂਟਾਰੀਓ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਪਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 647-807-0007। ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca।
5: Kataria Tours and Travels, located near 2883 Derry Road, East Upper Airport and Derry, the intersection Upper. To see cheap flight tickets, si pal de vecho, Toronto to Delhi, Delhi to Amritsar, the route options sono chahide ne. Jan to see visa services, si pal de vecho, puri family vacation Upper jaan di socho ne, jithe tuhanu all inclusive vacation packages bhi milde ne. Pahunchna waji Kataria Tours and Travels, Airport and Derry, the intersection Upper. Call kar sakde ho 905-678-1200. 905-678-1200 Kataria Tours and Travels, Airport and Derry, the intersection over.
6: Aaj
7: ਰੇਡੀਓ ਵੀ ਹੈ, ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
7: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
9: ਵਿਮਲਾ ਵਿਲੇਜ ਲਾ ਵਿਲੇਜ ਪੜਦੀ ਪੀ ਉੱਚ ਜੰਟ ਪੜਦਾ, ਵਿਮਲਾ ਵਿਲੇਜ ਲਾ ਵਿਲੇਜ, ਵਿਮਲਾ ਵਿਲੇਜ ਲਾ ਵਿਲੇਜ ਪੜਦੀ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।

ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਵਤਨ ਦੂਰ ਤੇ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ, ਤੇ ਸਾਰੇ ਜਿਹੜੇ ਜੀ ਹੋਣਗੇ ਚੜ੍ਹਦੀ ਕਲਾ ਦੇ ਵਿੱਚ। ਔਰ ਬਿਲਕੁਲ ਜੀ, ਅੱਜ ਫਰਾਈਡੇ ਵੀਕਐਂਡ, ਸਮਾਂ ਕਿ ਲੌਂਗ ਵੀਕਐਂਡ ਦੀ ਜਿਹੜੀ ਹੈ ਜੀ ਤਿਆਰੀ ਜਿਹੜੀ ਜੀ ਹੋ ਚੁੱਕੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ, ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ, ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਨਾਲ ਦੀ ਨਾਲ ਜਿਹੜਾ ਹੈ ਜੀ ਢਿੱਲੋ ਵੀਡੀਓ ਦੇ ਜਿਹੜਾ ਜੀ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ। ਔਰ ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਜਿਹੜਾ ਜੀ ਸਾਥ ਹੈ। ਨਾਲ ਦੀ ਨਾਲ ਇੰਸ਼ੋਰੈਂਸ ਪ੍ਰਯੋ ਦੀ ਟੀਮ ਤੋਂ ਮਾਫ਼ ਕਰਨਾ ਜੀ, ਸਟੂਡੀਓ ਦੇ ਵਿੱਚ ਕੁਛ ਕੁ ਜਿਹੜੇ ਜੀ ਮਹਿਮਾਨ ਆਏ ਹੋਏ ਸੀਗੇ ਤੇ ਉਹਦੇ ਕਰਕੇ ਥੋੜੀ ਜਿਹੀ ਜਿਹੜੀ ਹੈ ਜੀ ਗੱਲਬਾਤ ਇੱਧਰ ਉੱਧਰ ਹੋ ਰਹੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਜੀ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਅਸੀਂ ਪੇਸ਼ ਕਰ ਰਹੇ ਹੈਗੇ, ਨਾਲ ਦੀ ਨਾਲ ਸਿੰਗਾਪੁਰ ਜਵੈਲਰ ਦਾ ਵੀ ਪੂਰਾ ਪੂਰਾ ਜਿਹੜਾ ਜੀ ਸਹਿਯੋਗ ਹੈਗਾ। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸਵਾਂ, ਅੱਜ ਦਾ ਵੈਦਰ ਹੈਗਾ ਹੈ ਜੀ 29 ਡਿਗਰੀ, ਸ਼ਾਮ ਨੂੰ ਹੈਗਾ 25 ਡਿਗਰੀ, ਓਵਰ ਨਾਈਟ ਹੈਗਾ 21 ਡਿਗਰੀ, ਹਵਾ ਦੀ ਸਪੀਡ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਜਿਹੜੀ ਜੀ ਹੈਗੀ 2, ਜਿੱਥੇ ਕਿ ਅੱਜ ਦਿਨ ਜਿਹੜਾ ਜੀ ਚੜਿਆ ਸੀ 6:06 ਤੇ ਦਿਨ ਜਿਹੜਾ ਜੀ ਢਲ ਜਾਣਾ ਹੈ 8:40। ਸੋ ਇਹ ਸੀਗੀ ਜਿਹੜੀ ਜੀ ਅੱਜ ਦੀ ਦਿਨ ਚੜਿਆ ਤੇ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਸਟੂਡੀਓ ਦੇ ਵਿੱਚ ਨੰਬਰ 905-799-0999 ਤੇ ਜਿਹੜੀ ਜੀ ਹੋ ਸਕਦੀ ਹੈ। ਔਰ ਰੇਡੀਓ ਪ੍ਰੋਗਰਾਮ ਦੇ ਵਿੱਚ ਅੱਜ ਜਿਹੜਾ ਜੀ ਕੁਛ ਗੀਤ ਸੰਗੀਤ ਦੇ ਨਾਲ ਤੁਹਾਡਾ ਮਨੋਰੰਜਨ ਕਰਾਂਗੇ, ਨਾਲ ਦੀ ਨਾਲ ਜਿਹੜਾ ਜੀ ਸੁਖੀ ਜੀ ਕੋਈ ਗੱਲਬਾਤ ਕਰਨਗੇ, ਨਾਲ ਦੀ ਨਾਲ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ, ਉਹ ਵੀ ਜਿਹੜੇ ਜੀ ਕੁਛ ਖਬਰਾਂ ਤੇ ਝਾਤ ਜਿਹੜੀ ਜੀ ਪਾਉਣਗੇ। ਔਰ ਨਾਲ ਦੀ ਨਾਲ ਸਾਡੇ ਕੁਛ ਕੁ ਜਿਹੜੇ ਜੀ ਸਪੋਂਸਰਸ ਨੂੰ ਵੀ ਔਨ ਏਅਰ ਲੈ ਕੇ ਜਾਂ ਸਟੂਡੀਓ ਦੇ ਵਿੱਚ ਗੱਲਬਾਤ ਆਪਾਂ ਉਹਨਾਂ ਦੇ ਨਾਲ ਵੀ ਤੁਹਾਡੀ ਕਰਾਵਾਂਗੇ। ਸੋ ਸੁਣਦੇ ਹਾਂ ਇੱਕ ਪੈਰਾ ਜਗੀਤ, ਉਹਦੇ ਬਾਅਦ ਆਪਾਂ ਕਰਦੇ ਹਾਂ ਅਗਲੀ ਗੱਲਬਾਤ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਵਤਨੋ ਦੂਰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ। ਸਾਡੇ ਨਾਲ ਕਰਨੀ ਹੋਵੇ ਕੋਈ ਵੀ ਗੱਲਬਾਤ, ਨੰਬਰ ਬਹੁਤ ਆਸਾਨ ਆ, 905-799-0999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਪੀਜ਼ਾ ਡੀਪੂ ਦੀ ਸਹਿਯੋਗਨਾ ਵੀ ਜਿਹੜਾ ਜੀ ਅਸੀਂ ਪੇਸ਼ ਕਰ ਰਹੇ ਹੈਗੇ, ਪੀਜ਼ਾ ਡਿਪੂ, ਜਿੱਥੋਂ ਕਿ ਤੁਸੀਂ ਵਧੀਆ ਵੀਕਐਂਡ ਤੇ ਜਿਹੜਾ ਜੀ ਲੌਂਗ ਵੀਕਐਂਡ ਤੇ ਪੀਜ਼ਾ ਖਾਓ ਤੇ ਨਾਲ ਦੀ ਨਾਲ ਆਪਣੀਆਂ ਫੈਮਿਲੀਆਂ ਨੂੰ ਖਿਲਾਓ ਤੇ ਤੁਸੀਂ ਜਿਹੜਾ ਜੀ ਇੰਜੋਏ ਕਰੋ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਹੈ ਜੀ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈ ਕਿ ਅੰਜਮ ਕੁਰੇਸ਼ੀ ਜਿਹੜਾ ਜੀ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਜਿਹੜਾ ਜੀ ਸਾਥ ਦਿੰਦੇ ਨੇ, ਤੇ ਉਹਨਾਂ ਦੇ ਨਾਲ ਵੀ ਜਿਹੜਾ ਜੀ ਅਸੀਂ ਆਲਵੇਜ਼ ਗੱਲਬਾਤ ਕਰਦੇ ਹਾਂ ਤੇ ਕੀ ਜਿਹੜੀਆਂ ਜੀ ਤਬਦੀਲੀਆਂ ਆਈਆਂ ਹੈਗੀਆਂ ਆ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਉਹਨਾਂ ਦਾ ਨੰਬਰ 416-577-00157 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜੀ ਜੀ ਗੱਲਬਾਤ, ਕਿਉਂਕਿ ਅੱਜ ਅਸੀਂ ਥੋੜ੍ਹੀ ਜਿਹੜੀ ਹੈ ਜੀ ਜ਼ਰੂਰੀ ਗੱਲਬਾਤ ਕਰਾਂਗੇ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਕਿਉਂਕਿ ਦੇਖੋ ਮੋਰਗੇਜ ਦੇ ਸੰਬੰਧੀ ਜਿਹੜਾ ਹੈ ਜੀ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ। ਬਹੁਤ ਸਾਰੀ ਕਿਸੇ ਨੇ ਪਹਿਲੀ ਵਾਰੀ ਘਰ ਬਾਏ ਕਰਨਾ ਹੈ, ਜਾਂ ਕੋਈ ਸੈਕਿੰਡ ਮੋਰਗੇਜ ਲੈ ਰਿਹਾ, ਜਾਂ ਕਿਸੇ ਨੂੰ ਲੋਨ ਦੀ ਜਿਹੜੀ ਜੀ ਲੋੜ ਪੈ ਗਈ ਹੈਗੀ, ਜਾਂ ਕਿਸੇ ਦੇ ਸਿਰ ਤੇ ਜਿਹੜੇ ਜੀ ਕਰਜ਼ੇ ਆ ਗਏ, ਜਾਂ ਕਿਸੇ ਨੂੰ ਕ੍ਰੈਡਿਟ ਕਾਰਡ ਜਿਹੜੀ ਆਪਾਂ ਕਹਿ ਸਕਦੇ ਡੈਥਸ ਉਹਦੇ ਸਿਰ ਤੇ ਹੈਗੀਆਂ ਆ, ਜਾਂ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਜੀ ਮਿਸ ਹੋ ਗਈ ਕਿਉਂਕਿ ਕੰਮਾਂ ਕਾਰਾਂ ਦਾ ਬਹੁਤ ਜਿਹੜਾ ਹੈ ਜੀ ਔਖਾ ਹੋ ਗਿਆ, ਔਰ ਤੁਹਾਨੂੰ ਬਹੁਤ ਛੋਟੇ ਟਾਈਮ ਦੇ ਵਿੱਚ ਜਿਹੜਾ ਹੈ ਜੀ ਬਹੁਤ ਸਾਰੇ ਜਿਹੜੇ ਜੀ ਪੈਸਿਆਂ ਦੀ ਲੋੜ ਪੈ ਗਈ ਹੈਗੀ ਆ। ਸੋ ਯੂ ਡੋਂਟ ਹੈਵ ਟੂ ਬਰੀ, ਵਿਕਿਅਰਸ ਮੁਕੇਸ਼ ਚੌਹਾਨ ਕੈਨ ਹੈਲਪ ਯੂ। ਉਹਨਾਂ ਦਾ ਨੰਬਰ 6475127000 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਮੁਕੇਸ਼ ਜੀ ਜਿਹੜਾ ਹੈ ਜੀ ਸਾਡੇ ਨਾਲ ਔਨ ਏਅਰ ਜੁੜ ਚੁੱਕੇ, ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਕੇਸ਼ ਜੀ, ਕੀ ਹਾਲ ਚਾਲ ਹੈ?
1: ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ, ਹੈਪੀ ਲੌਂਗ ਵੀਕਐਂਡ ਕਿਰਨ ਜੀ।
0: ਬਿਲਕੁਲ ਜੀ, ਹੈਪੀ ਲੌਂਗ ਵੀਕਐਂਡ। ਸੋ ਬਿਲਕੁਲ ਜੀ, ਲੌਂਗ ਵੀਕਐਂਡ ਹੈ ਔਰ ਮੁਕੇਸ਼ ਜੀ ਜੈਸੇ ਕਿ ਮੋਰਗੇਜ ਕੀ ਫੀਲਡ ਮੇਂ ਬਹੁਤ ਸਾਰੀ ਤਬਦੀਲੀ, ਬਹੁਤ ਸਾਰੇ ਚੇਂਜਸ ਜੋ ਹੈ ਡੇ ਪਰ ਡੇ ਆਤੇ ਰਹਤੇ, ਹਮੇਂ ਰਾਈਟ ਗਾਈਡੈਂਸ ਕਭੀ ਨਹੀਂ ਮਿਲ ਪਾਤੀ। ਜੈਸੇ ਕਿ ਮੈਂ ਆਲਵੇਸ ਬਤਾਤੀ ਹੂੰ ਕਿ ਠੀਕ ਹੈ, ਯੇ ਕਾਮ ਜੋ ਹੋਤੇ ਯੇ ਹੋਤੇ ਹੈ ਟ੍ਰਾਂਸਪੇਰੈਂਸੀ ਵਾਲੇ, ਠੀਕ ਹੈ ਕਿ ਆਪ ਉਨਕੋ ਮਤਲਬ ਬਤਾਤੇ ਹੋ ਕਿ ਠੀਕ ਹੈ ਸਾਰਾ ਕੁਛ ਅਪ ਟੂ ਡੇਟ ਹੈ, ਕਿ ਆਪ ਕਰ ਸਕਤੇ ਹੋ ਆਪਕੀ ਫਾਈਲ ਦੇ, ਕਿ ਯੇ ਨਹੀਂ ਕਿ ਠੀਕ ਹੈ ਉਹਨੇ ਬਤਾਇਆ ਨਹੀਂ ਜੋ ਚੱਲ ਰਿਹਾ ਹੈ ਬਸ ਕਰ ਦਿਆ, ਹਨਾ। ਸੋ ਐਸੇ ਜੋ ਹੈ ਨਹੀਂ ਹੋਤਾ। ਸੋ ਬਿਲਕੁਲ ਜੀ, ਉਸ ਸਿਚੁਏਸ਼ਨ ਦੇ ਵਿੱਚ ਵੀ ਮੁਕੇਸ਼ ਜੀ ਤੁਹਾਡੀ ਜਿਹੜੀ ਜੀ ਪੂਰੀ ਪੂਰੀ ਸਾਥ ਦੇ ਸਕਦੇ ਆ। ਸੋ ਮੁਕੇਸ਼ ਜੀ, ਅਗਰ ਕੋਈ ਮੋਰਗੇਜ ਪੇਮੈਂਟ ਮਿਸਡ ਆਊਟ ਹੋ ਚੁੱਕੀ ਹੈ ਔਰ ਉਹ ਸਟਰਗਲ ਕਰ ਰਹੇ ਹੈ ਕਿ ਇਸ ਟਾਈਮ ਜੋ ਘਰ ਕੀ ਜੋ ਹੈ ਕਿਸ਼ਤੇ ਨਹੀਂ ਉਹ ਉਠਾ ਪਾ ਰਹੇ, ਤੋ ਉਸਮੇ ਆਪ ਕੈਸੇ ਉਨਕੀ ਮਦਦ ਕਰ ਸਕਦੇ ਹੋ?
1: ਬਿਲਕੁਲ ਜੀ ਕਿਰਨ ਜੀ, ਵਾਂਸ ਅਗੇਨ ਸਤਿ ਸ੍ਰੀ ਅਕਾਲ ਆਪਕੋ, ਹਮਾਰੇ ਸਾਰੇ ਪਿਆਰੇ ਲਿਸਨਰਸ ਨੂੰ। ਔਰ ਜੋ ਹੈ ਲੌਂਗ ਵੀਕਐਂਡ ਹੈ, ਆਈ ਹੋਪ ਐਵਰੀ ਵਨ ਆਲ ਦਾ ਫੈਮਿਲੀ ਇੰਜੋਏ ਦਾ ਬੈਸਟ ਟਾਈਮ ਵਿਦ ਯਰ ਲਵ ਵਨਸ ਫੈਮਿਲੀ ਐਂਡ ਫਰੈਂਡਸ। ਔਰ ਬਾਤ ਕਰੇਂਗੀ ਆਪ ਮਿਸ ਮੋਰਗੇਜ ਕੀ ਬਾਤ ਕਰਦੇ ਹੋ, ਤਾਂ ਦੇਖੇ ਪਹਿਲੇ ਬਤਾ ਦੂੰ ਕਿ ਰਾਈਟ ਪ੍ਰੈਕਟਿਸ ਕਿਆ ਹੈ। ਦੇਖੇ ਰਾਈਟ ਇਨਫਾਰਮੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਕਲਾਇੰਟ ਕੇ ਪਾਸ, ਹੋਮ ਓਨਰ ਕੇ ਪਾਸ। ਕਾਫੀ ਮਾਈ ਟੀਮ ਐਂਡ ਮਾਈ ਸੈਲਫ ਮੇਕ ਸ਼ੋਰ ਕਿ ਆਪਕੋ ਜੋ ਹੈ ਵਿਦ ਇਨ 48 ਆਵਰਸ ਆਪਕੀ ਫਾਈਲ ਰਿਵਿਊ ਕਰਕੇ ਆਪਕੋ ਰਾਈਟ ਐਡਵਾਈਸ ਕਰੇ, ਠੀਕ ਹੈ। ਮੋਰਗੇਜ ਮਿਸ ਕਾ ਮਤਲਬ ਹੈ, ਦੇਖੇ ਕ੍ਰੈਡਿਟ ਕਾਰਡ ਪੇਮੈਂਟ ਮਿਸ ਹੋਤੀ ਹੈ, ਵੀ ਕੈਨ ਅੰਡਰਸਟੈਂਡ, ਆਪਣੇ ਦੋ ਤਿੰਨ ਪੇਰੈਂਟ ਪੇਮੈਂਟ ਮਿਸ ਕਰ ਦੀ, ਆਪਣੇ ਜੋ ਹੈ ਲਾਈਨ ਆਫ ਕ੍ਰੈਡਿਟ ਕੀ ਪੇਮੈਂਟ ਮਿਸ ਕਰ ਦੀ, ਮਗਰ ਜਬ ਮੋਰਗੇਜ ਪੇਮੈਂਟ ਮਿਸ ਕਰਤੇ ਹੋ ਇਟਸ ਅ ਬਿਗ ਕੁਐਸਚਨ ਮਾਰਕ, ਰਾਈਟ। ਤੋ ਉਸਕੇ ਅੰਦਰ ਬਾਕੀ ਆਪ ਰੀਫਾਈਨਾਂਸ ਵੀ ਕਰਨੇ ਜਾਓਗੇ, ਯਾ ਆਪ ਸੈਕਿੰਡ ਮੋਰਗੇਜ ਲੈਣੇ ਜਾਓਗੇ, ਆਪਕੋ ਬਹੁਤ ਦਿੱਕਤ ਆਏਗੀ, ਆਪਕੋ ਚੈਲੇਂਜਸ ਫੇਸ ਆਏਗੇ। ਰੀਜ਼ਨ ਕਿਉਂ ਹੈ ਕਿਰਨ ਜੀ? ਕਿਉਂਕਿ ਆਪਕੀ ਫਸਟ ਮੋਰਗੇਜ ਗੁੱਡ ਸਟੈਂਡਿੰਗ ਮੇਂ ਨਹੀਂ ਹੈ। whenever you miss your first mortgage, to pehli cheez zehn mein ye aati hai ki mainu pehe kahan se milenge ji, hai na? Pehe milne ke liye second mortgage loge aap, theek hai? Second mortgage aapko chances nahi mil payegi, why? Because your first mortgage is not in a good standing. So right practice kya hai? Right practice ye hai ki dekhiye, har kisi ko ਆਪਣੀ ਖੁਦ ਫਾਈਨੈਂਸ਼ੀਅਲ ਕੰਡੀਸ਼ਨ ਪਤਾ ਹੋਤੀ ਹੈ ਕਿ ਮੇਰੀ ਜੋਬ ਅਭੀ ਕਿਆ ਸਿਚੁਏਸ਼ਨ ਹੈ, ਯਾ ਮੈਂ ਅਭੀ ਟਾਈਟ ਹੋ ਰਹਾ ਹੂੰ, ਮੁਝੇ ਕ੍ਰੈਡਿਟ ਕਾਰਡ ਪੇਮੈਂਟ ਮਿਸ ਹੋ ਗਈ ਹੈ, ਤੋ ਚਾਂਸਿਸ ਇਹ ਹੈ ਕਿ ਮੈਂ ਮੋਰਗੇਜ ਪੇਮੈਂਟ ਮੈਂ ਮਿਸ ਕਰੂੰਗਾ, ਰਾਈਟ? ਕ੍ਰੈਡਿਟ ਕਾਰਡ ਪੇਮੈਂਟ ਮਿਸ ਹੋ ਜਾਏ ਤਾਂ ਉਸਕੀ ਐਕਸਪਲੇਨੇਸ਼ਨ ਜੋ ਈਜ਼ੀ ਹੈ ਜੀ, ਆਸਾਨ ਹੈ ਦੇਣੇ ਕੇ ਲੀਏ, ਮਗਰ ਆਪ ਮੋਰਗੇਜ ਪੇਮੈਂਟ ਮਿਸ ਕਰਤੇ ਉਸਕੀ ਐਕਸਪਲੇਨੇਸ਼ਨ ਟਫ ਹੈ। ਤੋ ਮੈਂ ਯਹੀ ਬੋਲੂੰਗਾ, ਅਗਰ ਆਪ ਕਹੀਂ ਪੇ ਫਸ ਗਏ ਹੋ, ਆਪਕੀ ਫਾਈਨੈਂਸ਼ੀਅਲ ਡਿਫਿਕਲਟੀ ਹੈ, ਆਪਕੋ ਜੋ ਹੈ ਘਰ ਮੇਂ ਇਨਕਮ ਨਹੀਂ ਹੈ, ਦੋ ਇਨਕਮ ਹੋ ਗਈ, ਇੱਕ ਹੋ ਗਈ ਹੈ, ਘਰ ਮੇਂ ਹੈਲਥ ਇਸ਼ੂਜ਼ ਹੈ, ਬਿਜ਼ਨਸ ਸਲੋਡਾਊਨ ਹੋ ਚੁੱਕਾ ਹੈ, ਉਸ ਸਿਚੁਏਸ਼ਨ ਮੇਂ ਆਪ ਰਾਈਟ ਅਵੇ ਕਿਸੀ ਵੀ ਪ੍ਰੋਫੈਸ਼ਨਲ ਲਾਈਕ ਮਾਈਸੈਲਫ ਅਪਰੋਚ ਕਰੇ, ਟ੍ਰਾਈ ਟੂ ਫਿਗਰ ਆਊਟ ਹਾਊ ਵੀ ਕੈਨ ਕਮ ਆਊਟ ਆਫ ਦਿਸ ਸਿਚੁਏਸ਼ਨ। ਅੱਛਾ, ਇੱਕ ਤੋਂ ਯੇ ਸਿਚੁਏਸ਼ਨ ਹੋ ਗਈ, ਰਾਈਟ? ਦੇਖੀਏ, ਕਾਫੀ ਲੋਕੋ ਕੋ ਤੋ ਘਰੋਂ ਮੇਂ ਐਕਵਿਟੀ ਨਹੀਂ ਹੈ, ਵਹਾਂ ਕਿਆ ਕਰੇਂਗੇ, ਹੈਨਾ? ਵੈਸੇ ਸਿਚੁਏਸ਼ਨ ਮੇਂ ਕਿਆ ਕਰੇਂਗੇ? ਉਸਕੇ ਲੀਏ ਦੇਖੀਏ, ਆਪਕੋ ਪ੍ਰੋਪਰ ਗਾਈਡੈਂਸ ਕੀ ਜ਼ਰੂਰਤ ਹੈ। ਪਹਿਲੀ ਬਾਤ, ਆਪਕੋ ਯੇ ਪਤਾ ਲੱਗਣਾ ਚਾਹੀਏ ਆਪਕੇ ਘਰ ਮੇਂ ਵੈਲਿਊ ਹੈ ਯਾ ਨਹੀਂ ਹੈ, ਹੈਨਾ? ਯੇ आप नहीं बताओगे या मैं नहीं बताऊंगा, अप्रेजल कंपनी बताएगी, है ना। तो माय जॉब इज टू गिव यू द राइट एडवाइस विद द ऑफिशियल अप्रेजल कंपनी टू गिव यू होम वैल्यू, एक्सपेक्टेड वैल्यू। एग्जांपल है मिलियन है, तो मिली क्लाइंट ने ये पता है कि भाई मेरी घर की वैल्यू अभी 8-9 लाख से ज्यादा नहीं है। हमने ऐसे भी अप्रेजल किए हैं जहां क्लाइंट की वैल्यू 9 लाख थी, हमने जब अप्रेजल करवाया तो देखा कि वो 9.5 लाख निकली, राइट। तो कभी कभार 20-25 हजार डॉलर भी 50 हजार मेक्स अ ह्यूज डिफरेंस। आपको 6 महीने का सर्वाइवल चाहिए, 8 महीने का सर्वाइवल चाहिए, वो सिचुएशन अलग है। तो मॉर्गेज पेमेंट मिस मत करें, पीस ऑफ एडवाइस ये है जो मैं आपको बोलना चाह रहा हूँ, और यही बोलूंगा जो किरण जी ने सवाल किया। तो बेस्ट थिंग इज टू बिफोर इट बिकम्स टू लेट रीच आउट टू द प्रोफेशनल, ताकि सिचुएशन आई ना जहाँ पे आपको भागना पड़े। मैं रिसेंटली एक मॉर्गेज कर रहा हूँ जहाँ पे क्लाइंट ने 5 महीने की पेमेंट मिस करी है, और हमने उसके लिए सेकंड फाइनेंसिंग अरेंज की है किरण जी, जिसके थ्रू उसकी 5 मंथ की जो पेमेंट है वो पेड आउट होगी। साथ साथ उसके पास उन्होंने 2-3 लोन लिया हुआ, तो वो भी डिफॉल्ट हो गए, वो भी अप टू डेट करवाए, और राइट नाउ क्लाइंट इज हैप्पी। विद इन नेक्स्ट 6 मंथ और 1 ईयर ही विल डू रीफाइनेंस और ही विल सेल द प्रॉपर्टी, द क्लाइंट विल बी इन अ बेटर पोजिशन। तो मेन इंपॉर्टेंट थिंग है कि आपको राइट एडवाइस फ्रॉम राइट पर्सन मिलनी चाहिए ऑन टाइम, अदरवाइज इट विल बिकम टू लेट। वंस अगेन दिस इज मुकेश चौहान, मॉर्गेज ब्रोकर फ्रॉम मॉर्गेज डिलीजन। नंबर जो है कॉल टू मी 647-512-7000, 647-512-7000।
0: बिल्कुल मुकेश जी, बिल्कुल मुकेश जी दे नाल जिहड़ी जी गलबात हो सकदी है 647-512-7000 ते। और साथ में मुकेश जी मेरा अगला सवाल आपसे ये भी है कि रीफाइनेंसिंग जो होती है वो कैसे लाइक किसी की हेल्प करती है। सपोज करो अगर किसी का घर जो है पावर ऑफ सेल की साइड पे जा रहा है ना, और मोर्गेज की जो प्रॉब्लम आ रही है और मंथली जो है कैश फ्लो जो है सही नहीं चल रहा है, इस टाइम सब गड़बड़ चल रहा है, सो रीफाइनेंसिंग कैसे हेल्प कर सकता है, व्हाट इज लाइक, क्योंकि मोस्टली बहुत सारे हमारे लिसनर्स को पता नहीं होता कि रीफाइनेंसिंग क्या है, व्हाट इज द प्रोसेस, सो आप वो भी थोड़ा सा एक्सप्लेन कर दो।
1: डेफिनेटली देखिए प्रॉब्लम ही सारी कैश फ्लो की है, राइट। अभी किसी की इनकम 4000 हो और एक्सपेंस 8000 हो तो क्या होगा फिर, आप बताइए, है ना। वो 1 महीने तो खींच लेगा, 2 महीने खींच लेगा, 6 महीने ही कैनॉट स्ट्रेच आउट आफ्टर 6 मंथ, राइट। तो क्या रीफाइनेंसिंग का जो क्वेश्चन, क्या रीफाइनेंसिंग आपको महीने की 2 से 3 हजार और $4000 की भी सेविंग करवा सकता है। देखिए सिंपल मैथ्स है, आप क्रेडिट कार्ड के ऊपर 19% इंटरेस्ट देते हैं, राइट। सेकेंड मॉर्गेज किसी ने रखी हो 10-12% इंटरेस्ट दे रहा होगा, राइट। आपने काफी 1-2 लोन भी आगे पीछे यहाँ से लिए होंगे, लाइन ऑफ क्रेडिट है, क्रेडिट कार्ड्स हैं। रीफाइनेंसिंग के थ्रू आप सारी चीजें डेट्स कंसोलिडेट कर सकते हो, महीने की इंस्टॉलमेंट एक हो जाएगी, सबसे बड़ी बात है। देखें आपका मेंटल पीस होना बहुत इंपॉर्टेंट है। आप 10 जगह पेमेंट करते हो, कभी कभार पेमेंट भी मिस हो जाती है और कभी कभार ऑन टाइम नहीं कर पाते हो। मॉर्गेज रीफाइनेंसिंग का जो मैजिकल टूल है उसका जो बेस्ट सोल्यूशन ये है कि आपकी सारे डेट्स वो कंसोलिडेट हो जाएंगे और इको मॉर्गेज आपकी बन जाएगी, मंथली वन पेमेंट। और साथ साथ जब पेमेंट्स करोगे, क्रेडिट कार्ड डेट्स, सेकेंड मॉर्गेज पे करोगे, आपका क्रेडिट भी इंप्रूव होगा, आगे आप आगे लाइफ में बढ़ोगे, ठीक है ना। और काफी चैलेंजेस आ रहे हैं, काफी लोग के तो बैंक जो है कुछ मॉर्गेज पुल कर रहे हैं बिकॉज ऑफ लो क्रेडिट। काफी लोग 2-2, 3-3 साल से लाइन ऑफ क्रेडिट यूज किए मगर पे नहीं करी, तो उनकी लाइन ऑफ क्रेडिट भी डिक्रीज कर रहे हैं, बैंक उनको लेटर भेज रहा है कि भाई ये पेमेंट्स आप करो राइट अवे। आप इस सिचुएशन में देखें, अगेन मैं यही बोलूंगा, बिकम टू लेट, इट इज अलार्मिंग के घर में किसी की इनकम नहीं, आपकी इनकम शॉर्ट हो गई है, या घर में बिजनेस स्लो डाउन हुआ है, कंज्यूमर प्रपोजल है, बैंकरप्सी की है, उसमें फंसे हुए हो, तो रीफाइनेंसिंग के बहुत सोल्यूशन है, राइट। रीफाइनेंसिंग ये नहीं कि आपका क्रेडिट स्कोर अगर 550 रीफाइनेंसिंग नहीं होगी, फिर भी रीफाइनेंसिंग होगी आपकी। लो क्रेडिट है, बैड क्रेडिट है, आपका इनकंसिस्टेंट इनकम है, फंस चुके हो कहीं पे आपको, और जो है जैसे बताया 2 इनकम थी अब 1 इनकम हो गई है, तो आप मुझे कॉन्टैक्ट करें, राइट, गिव मी अ कॉल, आई विल बी एबल टू हेल्प यू आउट। आई मीन मिसेस आगा एंड मेडोवेल, मिसेस आगा एंड डेरी। तो आई एम हियर टू मंडे टू फ्राइडे मॉर्निंग 10 to 6 PM, और सैटरडे अगर कोई दूर से आ रहा है तो आई एम हियर टू हेल्प देम एज वेल। सो वंस अगेन गाइज, दिस इज मुकेश चौहान, मॉर्गेज ब्रोकर फ्रॉम मॉर्गेज डिलीजन। नंबर टू कॉल मी 647-512-7000, 647-512-7000। जीरो जीरो
0: बिल्कुल मुकेश जी, जाते जाते एक सवाल मेरा और है कि अगर किसी को बिजनेस लोन या वर्किंग कैपिटल अप टू $1 million की जो है जरूरत पड़ गई है, सो आप उस चीज में कैसे उनकी जो है मदद कर सकते हो?
1: देखें, जिन्होंने अभी एक साल जिनको होने वाला नया बिजनेस के अंदर और उन्होंने अगर कोई लोन नहीं उठाया और सिर्फ कैश पर बिजनेस किया, तो उनको एक एक प्रोडक्ट है जिसको बोलते हैं CSBFL, कनाडा स्मॉल बिजनेस फाइनेंसिंग लोन, वो अप टू $500,000 मिल सकता है। ठीक है, पहली बात है। और अगर आपको बिजनेस लाइन ऑफ क्रेडिट भी चाहिए तो वो भी पॉसिबल है। राइट, देखिए कुछ इंडस्ट्री काफी अभी स्लो डाउन है, उसमें बिजनेस ज्यादा एक्टिविटीज नहीं हो पा रही है, मगर आपको गवर्नमेंट फंडेड आपको लोन चाहिए या आपको बिजनेस चलाने के लिए वर्किंग कैपिटल के लिए लाइन ऑफ क्रेडिट चाहिए, तो यस, आई एम हेयर टू हेल्प यू। आप मुझे कॉन्टेक्ट करें, फोन करें, अपॉइंटमेंट बनाएं मेरे साथ। हर केस डिफरेंट है, स्ट्रेटेजी अलग है। और मोटा मोटा ही बता दूं, अगर आपका कोई भी बिजनेस का अगर रनिंग उसकी जो है उसकी रनिंग इनकम चल रही है, आपको कमिटमेंट है 5+5 का या 10+5 का है, आपका रेंटल इनकम आ रही है, बहुत हेल्प करती है आपको फाइनेंसिंग के लिए स्पेशली। राइट, बिजनेस लाइन ऑफ क्रेडिट के लिए बहुत हेल्प करती है। तो आपको लग रहा है ऐसी फाइनेंसिंग चाहिए, फंडिंग चाहिए ऑन द साइड, यस आई एम हियर टू हेल्प यू।
0: थैंक यू सो मच किरण जी, बहुत बहुत शुक्रिया एंड एंजॉय योर लॉन्ग वीकेंड मुकेश जी।
1: थैंक यू, आई विल।
0: बिल्कुल जी, सो
1: आप भी एंजॉय करो।
0: बिल्कुल जी, नंबर 6475127000 ना जी मोर्गी संबंधी गलबात जी कर सकते हैं, और नाल दी नाल साडी लाइन जी जी जलंधर स्टूडियो तो मनप्रीत जी दे नाल भी जुड़ चुकी है, सो उन्हां दा स्वागत करते हैं। सत श्री अकाल मनप्रीत जी।
2: बहुत बहुत शुक्रिया किरण जी, सत श्री अकाल तुहानू भी ते साडे लिसनर्स नू भी। जी आया नू
3: जी आया नू जी आया नू आओ जी जी आया नू
2: क्या बात है, क्या बात है
3: मनप्रीत जी। ਕਹਿੰਦੇ ਚਿਰਾ ਬਾਅਦ ਨਹੀਂ, ਸਾਡੀ ਰੋਜ਼ ਹੀ ਆਉਂਦੀ ਕਾਲ ਜਲੰਧਰ ਤੋਂ, ਤੇ ਕੀ ਹਾਲ ਨੇ ਜਲੰਧਰ ਦੇ?
2: ਸੁਖ ਜੀ, ਵਧੀਆ ਠੀਕ ਠਾਕ, ਮੌਸਮ ਠੰਡਾ ਔਰ ਕਿਣਮਿਣ ਕਿਣਮਿਣ ਹੋਈ ਅੱਜ ਪੰਜਾਬ ਦੇ ਕਾਫੀ ਸ਼ਹਿਰਾਂ ਦੇ ਵਿੱਚ, ਔਰ ਤਕਰੀਬਨ ਹੀ ਪੂਰੇ ਪੰਜਾਬ ਦਾ ਅੱਜ ਮੌਸਮ ਜਿਹੜਾ ਠੰਡਾ ਸੀ ਔਰ ਠੰਡੀ ਠੰਡੀ ਸਿੱਲੀ ਸਿੱਲੀ ਹਵਾ ਆਉਂਦੀ ਰਹੀ, ਹੁਣ ਵੀ ਠੰਡੀਆਂ ਹਵਾਵਾਂ ਚੱਲ ਰਹੀਆਂ।
3: ਵਾਹ ਜੀ, ਕਹਿੰਦੇ ਵਤਨ ਤੋਂ ਹਮੇਸ਼ਾ ਠੰਡੀਆਂ ਹਵਾਵਾਂ ਆਉਣ, ਖੁਸ਼ੀ ਵਾਲੀਆਂ ਹਵਾਵਾਂ ਆਉਣ, ਇਹੀ ਦੁਆਵਾਂ ਹੁੰਦੀਆਂ ਵਤਨਾਂ ਨੂੰ। ਔਰ ਦੇਖੋ, ਭਾਵੇਂ ਇੱਥੇ ਜਿੰਨੇ ਵੀ ਸਾਡੇ ਲਿਸਨਰ ਨੇ ਜਾਂ ਉਹਨਾਂ 'ਚ ਮੈਂ ਵੀ ਆਉਣਾ ਆ, ਭਾਵੇਂ ਵਾਪਸ ਜਾ ਕੇ ਉੱਥੇ ਰਹਿਣਾ ਨਹੀਂ ਆ, ਪਰ ਫਿਰ ਵੀ ਸੁਪਨੇ ਰਾਤ ਨੂੰ ਪਿੰਡ ਦੇ ਹੀ ਆਉਂਦੇ।
2: ਸੱਚੀ ਗੱਲ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ,
3: ਜਿੱਦਾਂ ਤੁਹਾਨੂੰ ਕੈਨੇਡਾ ਦੇ ਆਉਂਦੇ ਹਨਾ, ਸਾਨੂੰ ਪਿੰਡ ਦੇ ਆਉਂਦੇ।
2: ਏਦਾਂ ਹੀ ਆ, ਸਹੀ ਗੱਲ ਹੈ, ਜਿਨ੍ਹਾਂ ਨੇ ਕੈਨੇਡਾ ਨੀ ਵੇਖਿਆ ਉਹਨਾਂ ਨੂੰ ਕੈਨੇਡਾ ਦੇ ਆਉਂਦੇ ਨੇ, ਔਰ ਜਿਹੜੇ ਪਿੰਡ ਛੱਡ ਕੇ ਕੈਨੇਡਾ ਦਾ ਸਵਾਦ ਚੱਖਣ ਚੱਲ ਗਏ।
3: ਅੱਛਾ ਮਨਪ੍ਰੀਤ ਜੀ, ਅੱਜ ਮੇਰਾ ਇੱਕ ਸਵਾਲ, ਅੱਜ ਚਲੋ ਇੱਕ ਟੌਪਿਕ ਤੇ ਗੱਲ ਕਰਦੇ ਆ, ਮੈਂ ਲਿਸਨਰ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਜਰੂਰ ਸਾਥ ਦੇਣ, ਸਾਡਾ ਨੰਬਰ ਹੈ 9057990999 9997 9005 799 0999। ਕਿਰਨ ਜੀ ਧੰਨਵਾਦ, ਤੁਸੀਂ ਜੇਤੇ ਕਰਾਤਾ, ਮੈਂ ਆਪਣਾ ਨੰਬਰ ਹੀ ਭੁੱਲ ਗਿਆ। ਕਿੱਡੀ ਕੈਨੇਡਾ ਨੇ ਮੱਤ ਮਾਰੀ ਆ ਨਾ, ਬੰਦੇ ਨੂੰ ਆਪਣਾ ਆਪ ਨੀ ਯਾਦ ਰਹਿੰਦਾ। ਅੱਛਾ ਦੇਖਦੇ ਆ ਜੀ, ਜਿਹੜੇ ਸੋਚ ਕੇ ਆਏ ਸੀ ਕੈਨੇਡਾ ਲੋਕ, ਭਾਵੇਂ ਉਹ 25 ਸਾਲ ਪਹਿਲਾਂ ਆਏ ਸੀ, ਕੋਈ 50 ਸਾਲ ਪਹਿਲਾਂ ਆਇਆ ਸੀ, ਕੋਈ 25 ਦਿਨ ਪਹਿਲਾਂ ਆਇਆ, ਕੀ ਉਹੀ ਕੈਨੇਡਾ ਉਹਨਾਂ ਨੂੰ ਲੱਗਿਆ? ਕੀ ਉਹੀ ਮਨਪ੍ਰੀਤ ਜੀ, ਜਦੋਂ ਤੁਸੀਂ ਪਹਿਲਾਂ ਕੈਨੇਡਾ ਨਹੀਂ ਸੀ ਆਏ ਕਦੀ, ਕਿਹੜੇ ਤੁਸੀਂ ਕਿੱਦਾਂ ਦਾ ਸੋਚਿਆ ਸੀ ਕੈਨੇਡਾ? ਪਹਿਲਾਂ ਗੱਲ ਹੀ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ।
2: ਮੈਂ ਜਿੱਦਾਂ ਦਾ ਸੋਚਿਆ ਸੀ ਕੈਨੇਡਾ ਉਦਾਂ ਦਾ ਹੀ ਸੀ।
3: ਅੱਛਾ, ਕਿੱਦਾਂ ਦਾ ਸੋਚਿਆ ਸੀ?
2: ਕਿਉਂਕਿ ਬੀਂਗ ਆਰਟਿਸਟ, ਉਹ ਇੱਕ ਜਵੰਦੇ ਦੇ ਗਾਣੇ ਦੀ ਲਾਈਨ, ਹੁਣ ਮੈਨੂੰ ਪ੍ਰੋਪਰ ਤੇ ਯਾਦ ਨਹੀਂ, ਉਹ ਕਹਿੰਦਾ ਵੀ ਕਲਾਕਾਰ ਹੋਣ ਦਾ ਸਵਾਦ ਉਦੋਂ ਹੁੰਦਾ ਹੈ ਜਦੋਂ ਜਾ ਕੇ ਵਿੱਚ ਕੈਨੇਡਾ ਦੇ ਪਰਫਾਰਮ ਕਰੇ, ਕਿਉਂਕਿ ਸਾਡਾ ਉੱਥੇ ਪੰਜਾਬੀ ਭਾਈਚਾਰਾ ਬਹੁਤ ਵੱਸਦਾ, ਤੇ ਮੈਂ ਵੀ ਇੱਕ ਬਤੌਰ ਆਰਟਿਸਟ ਗਈ ਸੀ ਦੇਖਣ ਦੇ ਲਈ ਵੀ ਕੀ ਮਾਹੌਲ ਹੈ ਉੱਥੋਂ ਦੇ, ਪੰਜਾਬੀ ਕਿਵੇਂ ਨੇ, ਮੁਹੱਬਤ ਕਿੰਨੀ ਕੁ ਦਿੰਦੇ ਆ, ਤੇ ਰੇਡੀਓ ਕੀਤਾ ਉੱਥੇ ਜਾ ਕੇ ਸਟੂਡੀਓ ਦੇ ਵਿੱਚ, ਕਿਉਂਕਿ ਮੈਂ ਤਾਂ ਇੰਨੇ ਚਿਰ ਤੋਂ ਆਪਣੇ ਰੇਡੀਓ ਨਾਲ ਜੁੜੀ ਸੀ, ਤੇ ਮੇਰੀ ਇਹ ਵੀ ਵਿਸ਼ ਸੀ ਕਿ ਉਸ ਸਟੂਡੀਓ ਦੇ ਵਿੱਚ ਜਾ ਕੇ ਮੈਂ ਲਾਈਵ ਸਾਰਿਆਂ ਦੇ ਰੂਬਰੂ ਹੋਵਾਂ, ਤਾਂ ਮੈਨੂੰ ਵਧੀਆ ਲੱਗਿਆ ਕਿਉਂਕਿ ਮੈਂ ਪੱਕੇ ਤੌਰ ਤੇ ਗਈ ਨਹੀਂ ਸੀ, ਤੇ ਨਾ ਮੇਰਾ ਕੋਈ ਉੱਥੇ ਰਹਿਣ ਦਾ ਇਰਾਦਾ ਸੀਗਾ, ਤੇ ਜਿੰਨਾ ਕੁ ਟਾਈਮ ਮੈਂ ਗਈ ਉਨਾ ਕੁ ਮੈਨੂੰ ਵਧੀਆ ਲੱਗਾ, ਪਰ ਮੈਂ ਉੱਥੇ ਜੋ ਦੇਖਿਆ ਵੀ ਬਹੁਤ ਭੱਜ ਨੱਠਿਆ ਜ਼ਿੰਦਗੀ ਦੇ ਵਿੱਚ, ਸਾਰੇ ਬਹੁਤ ਸਟਰਗਲ ਕਰਦੇ ਨੇ, ਬਹੁਤ ਕੰਮ ਕਰਦੇ ਨੇ, ਘਰ ਵੀ ਕੰਮ ਕਰ ਰਹੇ ਨੇ ਆ ਕੇ, ਕੰਮ ਤੇ ਵੀ ਜਾ ਕੇ ਕੰਮ ਕਰ ਰਹੇ ਨੇ, ਤੇ ਜ਼ਿੰਦਗੀ ਇੰਨੀ ਸੌਖੀ ਹੈ ਨੀ ਜਿੰਨੀ ਇੱਥੇ ਬੈਠਿਆਂ ਸੁਪਨਿਆਂ ਚ ਲੱਗਦੀ।
3: ਕੰਮ ਤੇ ਜਾ ਕੇ ਕੰਮ ਹੀ ਕਰਨਾ ਤੁਸੀਂ, ਕਿੱਡੀ ਵਧੀਆ, ਕੰਮ ਤੇ ਜਾ ਕੇ ਵੀ ਕਹਿੰਦੀ ਕੰਮ ਹੀ ਕਰਨਾ, ਸੋ ਕੰਮ ਨਾਲ ਇਮਾਨਦਾਰੀ ਤਾਂ ਹੁੰਦੀ ਆ।
2: ਕੰਮ ਕਹਿਣ ਦਾ ਇਹ ਮਤਲਬ ਆ ਵੀ ਐ ਨੀ ਆ ਵੀ ਬੰਦਾ ਜੇ ਆਫਿਸ ਚ ਜਾ ਕੇ ਕੰਮ ਕਰ ਰਿਹਾ ਤੇ ਘਰੇ ਆ ਕੇ
3: ਮਨਪ੍ਰੀਤ ਜੀ
2: ਤੁਸੀਂ ਸੌ ਜਾਂਦੇ ਹੋ,
3: ਮਨਪ੍ਰੀਤ ਜੀ
2: ਦਲਵਿੰਦਰ ਜੀ ਨੂੰ ਤਾਂ ਸਵੇਰ ਦੀ ਵੀ ਰੋਟੀ ਬਣਾ ਕੇ ਜਾਣੀ ਪੈਂਦੀ ਆ ਕੇ ਵੀ ਬਣਾਉਣੀ ਹੁੰਦੀ, ਜੇ ਤੁਹਾਡੇ ਨਾਲ ਚਾਰ ਮਹਿਮਾਨ ਆ ਗਏ ਤੇ ਤਾਂ ਵੀ ਤੁਹਾਡੇ ਆਰਡਰ ਤੇ ਉਹਨਾਂ ਨੂੰ ਭੁਗਤਣਾ ਪੈਂਦਾ।
3: ਨਹੀਂ ਨਹੀਂ ਮੇਰਾ ਕੋਈ ਆਰਡਰ ਨਹੀਂ ਇੱਥੇ, ਕੋਈ ਕਿਸੇ ਦਾ ਆਰਡਰ ਨਹੀਂ। ਅੱਛਾ ਗੱਲ ਸੁਣੋ, ਤੁਸੀਂ ਕੰਮ ਦੀ ਗੱਲ ਕੀਤੀ, ਇੱਥੇ ਤੁਸੀਂ ਹਰ ਵੇਲੇ ਕੰਮ ਕੰਮ ਕੰਮ ਕੰਮ ਕੰਮ ਕੰਮ, ਕਦੀ ਕੰਮ ਦੀ ਗੱਲ ਵੀ ਕਰ ਲਿਆ ਕਰੋ।
2: ਨਹੀਂ ਸੁਖੀ ਜੀ, ਕੰਮ ਦੀਆਂ ਗੱਲਾਂ ਕਰੀਦੀਆਂ
3: ਨਹੀਂ। ਫਿਰ ਤੁਸੀਂ ਹਮੇਸ਼ਾ ਦੇਖੋ, ਜਿੰਨੇ ਸਾਡੇ ਲਿਸਨਰ ਨੇ ਇੱਕ ਵੀ ਫੋਨ ਨਹੀਂ ਕੀਤਾ, ਉਹ ਇਹਦਾ ਮਤਲਬ ਸਾਰੇ ਖੁਸ਼ ਆ ਇਸ ਮੁਲਕ ਤੋਂ, ਸਾਰੇ ਮਿਲੇ ਬੜੇ ਚਿਰ ਬਾਅਦ ਮਿਲੇ ਔਰ ਬੜਾ ਮੁਹੱਬਤ ਸਾਰਿਆਂ ਦਿੱਤੀ। ਸਾਰੇ ਕਹਿੰਦੇ ਸੀ ਸੁਣਦੇ ਹੁੰਦੇ ਆ ਤੁਹਾਡੀਆਂ ਗੱਲਾਂ ਬਾਤਾਂ, ਮਨਪ੍ਰੀਤ ਦੀ ਆਵਾਜ਼ ਬੜੀ ਅੱਛੀ ਆ, ਕਿਰਨ ਬਹੁਤ ਅੱਛਾ ਬੋਲਦੀ ਆ, ਕਹਿੰਦੇ ਸੁਖੀ ਜੀ ਤੁਸੀਂ ਵੀ ਵਧੀਆ ਅਪਰੇਟ ਕਰਦੇ ਹੋ। ਲਓ ਫਿਰ ਇੱਕ ਕਾਲ ਆ ਗਈ, ਦੇਖਦੇ ਜੀ ਕਿਹੜਾ ਕਰਮਾਂ ਵਾਲਾ ਸਾਡੇ ਨਾਲ ਸਾਂਝ ਪਾ ਰਿਹਾ ਜੀ। ਆਇਆਂ ਨੂੰ
4: ਹੈਲੋ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ,
4: ਮੈਂ ਕਿਹਾ ਤੁਸੀਂ ਕਿਹਾ ਕਿਸੇ ਨੇ ਨਹੀਂ ਫੋਨ ਕੀਤਾ।
3: ਸਹੀ ਗੱਲ, ਸਹੀ ਗੱਲ ਜੀ। ਦੇਖੋ ਮੇਰੀ ਨਾਰਾਜ਼ਗੀ ਆ, ਫ੍ਰੀ ਚ ਰੇਡੀਓ ਤੁਹਾਡੇ ਤੱਕ ਕੰਨਾਂ ਤੱਕ ਪਹੁੰਚਦਾ, ਅਸੀਂ ਕਿਹੜਾ ਪੈਸੇ ਮੰਗਦੇ ਆ ਫੋਨ ਕਰਨ, ਇੱਕ ਇੱਕ ਹੈਲੋ ਸ਼ੈਲੋ ਹੀ ਕਰ ਲਿਆ ਕਰੋ, ਦਿਲ ਲੱਗਾ ਰਹਿੰਦਾ।
4: ਨਹੀਂ ਨਹੀਂ, ਸਾਡਾ ਵੀ ਦਿਲ ਲੱਗਦੇ ਆ ਤੁਸੀਂ, ਇਹ ਵੀ ਸਭ ਤੁਹਾਡੀ ਗੱਲ ਅੰਦਰ ਬੈਠੇ ਆ। ਜਦੋਂ ਸ਼ਾਮ ਨੂੰ ਪਾਰਕ ਚਲੇ ਜਾਣਾ ਤੇ ਹੁਣ ਤੁਹਾਡਾ ਹੀ ਪ੍ਰੋਗਰਾਮ ਸੁਣਨਾ, ਬਹੁਤ ਵਧੀਆ ਟਾਕ ਸ਼ੋਅ ਆ ਵੀ ਕੈਨੇਡਾ ਕਿਹੋ ਜਿਹਾ ਸੀ।
3: ਹਾਂ ਤੁਸੀਂ ਦੱਸੋ ਤੁਹਾਡਾ ਤੁਹਾਡਾ ਤਜਰਬਾ ਕਿੱਦਾਂ ਦਾ?
4: ਠੀਕ ਆ,
3: ਠੀਕ ਆ, ਬੜਾ ਲੰਬਾ ਜਿਹਾ ਹੋਗਾ ਕਰਕੇ ਇਹਦਾ ਮਤਲਬ ਨਹੀਂ ਖੁਸ਼।
4: ਨਹੀਂ ਖੁਸ਼ ਹੈ, ਵਧੀਆ ਮਨਪ੍ਰੀਤ ਵੇਲਾ ਤਵਾਲ ਮਿਲਾਉਂਦੇ ਆ।
3: ਨਹੀਂ ਨਹੀਂ, ਤੁਸੀਂ ਤੁਸੀਂ ਜਿਸ ਹਿਸਾਬ ਨਾਲ ਠੀਕ ਹੈ ਤਾਂ ਮਤਲਬ ਤੁਹਾਨੂੰ ਕੈਨੇਡਾ ਮਤਲਬ ਚੰਗਾ ਮਤਲਬ।
4: ਨਹੀਂ ਨਹੀਂ ਨਹੀਂ, ਦੇਖੋ ਜੀ ਜਿੰਨਾ ਲਈ ਰੋਜ਼ਗਾਰ ਰੋਟੀ ਰੋਟੀ ਪਰਮਾਤਮਾ ਨੇ ਦਿੱਤੀ, ਇੱਡੀ ਇੱਥੇ ਆ ਕੇ ਆਏ ਆਪਾਂ, ਮਿਹਨਤਾਂ ਕਰਦੇ ਆ ਤੇ ਦਿਨ ਰਾਤ ਬੱਚੇ ਵੀ ਮਿਹਨਤਾਂ ਕਰਦੇ, ਬਜ਼ੁਰਗ ਵੀ ਥੋੜਾ ਮੋਟਾ ਜਿੰਨਾ ਕੁ ਹੱਥ ਪੈਰ ਹਿਲਾਉਂਦੇ ਰਹਿੰਦੇ ਆ ਤੇ ਕਰਦੇ ਆ ਵੀ ਵਧੀਆ ਵਾ ਕੈਨੇਡਾ, ਜਿਸ ਮੁਲਕ ਦਾ ਖਾਈਏ ਉਸ ਨੂੰ ਮੰਦਾ ਨਹੀਂ ਆਖੀਦਾ।
3: ਕਿਆ ਬਾਤ, ਕਿਆ ਬਾਤ, ਬਹੁਤ ਅੱਛੀ
4: ਵੱਡੀ ਗੱਲ ਹੈ ਜਿੱਥੇ ਆਪਾਂ ਰਹਿੰਦੇ ਆ।
3: ਪਰ ਤੁਸੀਂ ਜੇਕਰ ਜੇਕਰ ਇਹ ਚੀਜ਼ਾਂ ਸਾਨੂੰ ਆਪਣੇ ਮੁਲਕ ਚ ਮਿਲ ਜਾਂਦੀਆਂ, ਕਿਹੜਾ ਪ੍ਰਵਾਸੀ ਕੌਣ ਹੁੰਦਾ ਹਨਾ, ਕਿਹਦਾ ਜੀ ਕਰਦਾ ਆਪਣਾ ਘਰ ਬਾਰ ਛੱਡਣ ਨੂੰ?
4: ਹਾਂ ਆਪਣੇ ਘਰ ਬਾਰ ਕਿਉਂ ਛੱਡਣੇ, ਪਰ ਸੁਖਨੀ ਜੀ ਪਤਾ ਕੀ ਹੈ, ਕਿਸੇ ਦੀ ਕੋਈ ਮਜਬੂਰੀ ਵੀ ਹੋ ਜਾਂਦੀ, ਹੁਣ ਕਿਸੇ ਦਾ ਪਤਾ ਨੀ ਉੱਥੇ ਨਹੀਂ ਰੋਜ਼ੀ ਰੋਟੀ ਸੀ, ਇੱਥੇ ਆ ਕੇ ਬੱਚਿਆਂ ਨੇ ਦੇਖਿਆ ਕੰਮ ਕਰਨ ਲੱਗੇ, ਮੈਂ ਆਪਣੇ ਤੇ ਹੀ ਕਰਦੀ ਹਾਂ ਵੀ ਮੇਰੇ ਬੱਚੇ ਛੋਟੇ ਸੀ ਇੱਥੇ ਆ ਕੇ ਕੰਮ ਕਰਨ ਲੱਗੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਤਾਂ ਕੰਮ ਹੀ ਕਰਨਾ ਪੈਣਾ।
3: ਹਾਂਜੀ
4: ਹਾਂ, ਇਸ ਗੱਲ ਦਾ ਬਹੁਤ ਫਰਕ ਪੈਂਦਾ ਵਾ।
3: ਨਹੀਂ ਬਿਲਕੁਲ ਬਿਲਕੁਲ,
4: ਬਹੁਤ ਵਧੀਆ ਟਾਕ ਸ਼ੋਅ ਲਿਆ ਯਾਰ।
3: ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਅਗਲੀ ਕਾਲ ਤੇ ਜਾਣੇ ਜੀ, ਆਇਆਂ ਨੂੰ ਜੀ। ਕੈਨੇਡਾ ਵਧੀਆ ਹੀ ਆ ਜੀ, ਤੁਸੀਂ ਤਾਂ ਲੋਕਾਂ ਦੀਆਂ ਦੇਖੋ ਅੱਖਾਂ ਨੂੰ ਜਾਗਣ ਦੇ ਕਰਦੇ ਹੋ ਵੀ ਦਿਖੇ ਸਾਰਾ ਕੁਛ ਔਰ ਤੁਹਾਡੇ ਵੀ ਪੈਸੇ ਬਣਨ।
5: ਬਿਲਕੁਲ ਜੀ, ਸੋ ਜਿੰਨਾ ਕੈਨੇਡਾ ਸੋਹਣਾ ਜੀ ਉਨਾ ਸੋਹਣਾ ਦਿਸਣਾ ਚਾਹੀਦਾ,
3: ਅੰਮ੍ਰਿਤਸਰ ਤੋਂ ਔਰ ਉੱਥੇ ਵੀ ਤੁਹਾਡਾ ਵਪਾਰ ਹੈ, ਬਿਜ਼ਨਸ ਹੈ, ਤੁਸੀਂ ਮੈਨੂੰ ਦੱਸਿਆ ਕਿ ਇੱਕ ਘਰ ਤੁਸੀਂ ਉਹ ਵੀ ਨੀ ਕਿਸੇ ਨੂੰ ਕਿਰਾਏ ਤੇ ਦਿੱਤਾ ਕਿ ਦੇ ਦਿੱਤਾ ਤਾਂ ਮੁੜਨਾ ਨੀ ਮੁੜ ਕੇ, ਹਨਾ? ਤੇ ਜਦੋਂ ਤੁਸੀਂ ਕੈਨੇਡਾ ਆਉਣ ਤੋਂ ਪਹਿਲਾਂ ਕੀ ਸੋਚਿਆ ਸੀ ਵੀ ਕੀ ਜਾ ਉੱਥੇ ਕਿੱਦਾਂ ਦਾ ਹੋਊਗਾ ਮੁਲਕ, ਉਦਾਂ ਦਾ ਹੀ ਆ ਜਾਂ ਉਹਨੂੰ ਵਧੀਆ ਲੱਗਿਆ ਜਾਂ ਮਾੜਾ ਲੱਗਿਆ?
5: ਦੇਖੋ ਜੀ ਕੈਨੇਡਾ ਦਾ ਇੱਦਾਂ ਦਾ ਸਿਸਟਮ ਹੈ ਵੀ ਜਦੋਂ ਆਏ ਆਉਣਾ ਸੀ ਉਦੋਂ ਤੇ ਇਹ ਸੀ ਵੀ ਬੜੀਆ ਵਧੀਆ ਉੱਥੇ ਸਾਨੂੰ ਉਮੀਦਾਂ ਸੀ ਬੜਾ ਕੁਛ ਵਧੀਆ ਹੋਏਗਾ, ਪਰ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਸੀਂ ਜਿਹੜੇ ਤੁਹਾਡੇ ਸੁਪਨੇ ਹੁੰਦੇ ਆ ਤੇ ਜਿਹੜੀ ਹਕੀਕਤ ਹੈ ਉਹਦਾ ਆਪਸ ਜਦੋਂ ਟਕਰਾਅ ਹੁੰਦਾ ਨਾ ਤੇ ਉਹ ਫਿਰ ਤੁਹਾਡੇ ਜਿਹੜੇ ਸੁਪਨੇ ਨੇ ਉਹ ਟੁੱਟ ਜਾਂਦੇ, ਫਿਰ ਤੁਹਾਨੂੰ ਲੱਗਦਾ ਜਦੋਂ ਵੀ ਬੰਦਾ ਜਹਾਜ਼ ਚ ਬਹਿੰਦਾ ਨਾ ਬੰਦੇ ਲੱਗਦਾ ਵੀ ਹਾਂ ਵੀ ਬੜਾ ਵਧੀਆ ਆਫਿਸ ਹੋਏਗਾ, ਆਫਿਸ ਜਾ ਕੇ ਬੈਠਾਂਗੇ ਤੇ ਥੱਲੇ ਦੋ ਚਾਰ ਬੰਦੇ ਕੰਮ ਕਰਦੇ ਹੋਣਗੇ, ਪਰ ਇਹ ਨੀ ਪਤਾ ਹੁੰਦਾ ਵੀ ਆਪ ਜਾ ਕੇ ਪਹਿਲਾਂ ਉਹ ਕੰਮ ਸ਼ੁਰੂ ਕਰਨਾ ਪੈਂਦਾ, ਪਰ ਡਾਊਨ ਦਾ ਰੋਡ ਉਹਦਾ ਫਾਇਦਾ ਇਹ ਹੁੰਦਾ ਵੀ ਜਦੋਂ ਤੁਸੀਂ ਆਪ ਸਾਰੇ ਕੰਮ ਕੀਤੇ ਹੁੰਦੇ ਨੇ ਤੇ ਤੁਹਾਨੂੰ ਕੋਈ ਵੀ ਕੰਮ ਕਰਨ ਚ ਸ਼ਰਮ ਨੀ ਮਹਿਸੂਸ ਹੁੰਦੀ, ਜਦੋਂ ਤੁਸੀਂ ਵੇਅਰ ਹਾਊਸ ਦੇ ਵਿੱਚ ਕੰਮ ਕਰਦੇ ਹੋ ਜਦੋਂ ਤੁਸੀਂ ਉਹ ਸਾਰਾ ਸਕ੍ਰੈਚ ਤੋਂ ਕੰਮ ਕਰਦੇ ਨਾ ਫਿਰ ਤੁਹਾਨੂੰ ਉਹ ਕੋਈ ਭੇਦਭਾਵ ਨੀ ਲੱਗਦਾ ਵੀ ਕਿਸੇ ਬੰਦੇ ਨੂੰ ਦੇਖ ਕੇ ਤੁਹਾਨੂੰ ਇਹ ਨੀ ਲੱਗਦਾ ਵੀ ਸਿਰਫ ਇਹੀ ਬੰਦੇ ਨੇ ਇਹ ਕੰਮ ਕਰਨਾ, ਫਿਰ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਵੀ ਇਹ ਕੰਮ ਕਰਕੇ ਨਿਕਲੇ ਹੋਏ ਹੋ। ਸੋ ਕੋਈ ਵੀ ਕੰਮ ਉੱਚਾ ਜਾਂ ਨੀਵਾਂ ਨਹੀਂ, ਕੋਈ ਵੀ ਕਿਰਤ ਮਾੜੀ ਜਾਂ ਚੰਗੀ ਨਹੀਂ, ਪਰ ਹੌਲੀ ਹੌਲੀ ਕੈਨੇਡਾ ਜਿਹੜਾ ਜੀ ਤੁਹਾਨੂੰ ਸਾਰਾ ਕੁਝ ਸਿਖਾ ਦਿੰਦਾ, ਤੇ ਤੁਸੀਂ ਜੇ ਸਫਲ ਹੋਣਾ, ਜੇ ਤੁਸੀਂ ਚਾਹੁੰਦੇ ਵੀ ਇੱਕ ਸਫਲ ਇਨਸਾਨ ਬਣਨਾ, ਤੇ ਜ਼ਰੂਰ ਕੈਨੇਡਾ ਵਿੱਚ ਆ ਕੇ ਜਿਹੜਾ ਤੁਹਾਡਾ ਬੇਸਿਕ ਜੋਬਸ ਹੋਈਆਂ ਜੀ, ਜਿਹੜੀਆਂ ਵੇਅਰ ਹਾਊਸ ਦੀਆਂ ਜੋਬਾਂ, ਗੈਸ ਸਟੇਸ਼ਨ ਦੀਆਂ ਜੋਬਾਂ, ਡਿਲੀਵਰੀ ਦੀਆਂ ਜੋਬਾਂ, ਜੇ ਤੁਸੀਂ ਉਹ ਕੀਤੀਆਂ ਨੇ, ਆਪਣੇ ਹੱਥੀ ਹੰਢਾਈਆਂ ਨੇ, ਤੇ ਤੁਹਾਨੂੰ ਇਨਸਾਨੀਅਤ ਦਾ ਮੁੱਲ ਪਤਾ ਹੁੰਦਾ, ਤੁਹਾਨੂੰ ਪਤਾ ਹੁੰਦਾ ਵੀ ਜਿਹੜਾ ਕੋਈ ਬੰਦਾ ਇਹ ਜੋਬ ਕਰਦਾ ਇਹ ਵੀ ਸਾਡੇ ਵਰਗਾ ਹੀ ਹੈ, ਤੇ ਕੱਲ ਨੂੰ ਇਹਨੇ ਵੀ ਤਰੱਕੀ ਕਰਕੇ ਵਧੀਆ ਇਨਸਾਨ ਹੀ ਬਣਨਾ। ਸੋ ਜੇ ਤੁਸੀਂ ਮਿਹਨਤ ਕਰਦੇ ਹੋ ਤੇ ਕੈਨੇਡਾ ਚ ਬੜਾ ਕੁਛ ਹੈ, ਪਰ ਜੇ ਮਿਹਨਤ ਨਹੀਂ ਕਰਦੇ, ਜੇ ਤੁਸੀਂ ਸੋਚਦੇ ਵੀ ਜਿਵੇਂ ਇੰਡੀਆ ਚ ਆਪਾਂ ਬਹਿ ਕੇ ਖਾਂਦੇ ਸੀ ਉਦਾਂ ਹੀ ਇੱਥੇ ਬਹਿ ਕੇ ਖਾਣ ਨੂੰ ਮਿਲ ਜਾਏਗਾ, ਤੇ ਫਿਰ ਤੁਸੀਂ ਗਲਤ ਹੋ।
3: ਰਾਜਨ ਜੀ, ਪਹਿਲੀ ਤਾਂ ਗੱਲ ਤੁਸੀਂ ਨਾ ਵਾਕਈ ਕੈਨੇਡੀਅਨ ਬਣ ਗਏ, ਤੁਸੀਂ ਜੋਬਾਂ ਤਿੰਨ ਵਾਰੀ ਕਿਹਾ, ਜੋਬਾਂ ਜੋਬਾਂ, ਇਹ ਨਾਲੇ ਕਿ ਇਹ ਇਸ ਲਈ ਲਫ਼ਜ਼ ਨਹੀਂ ਹੈ।
5: ਜਿਹੜਾ
3: ਤੁਸੀਂ ਜੋਬਾਂ ਲਫ਼ਜ਼ ਵਰਤੇ, ਮਤਲਬ ਵਾਕਈ ਤੁਸੀਂ ਹੁਣ ਪੰਜਾਬ ਕੈਨੇਡੀਅਨ ਪੰਜਾਬੀ ਹੋ ਗਏ।
5: ਬਿਲਕੁਲ ਜੀ, ਸਮੇਂ ਦੇ ਨਾਲ ਵਧਣਾ ਬਦਲ ਜਾਂਦਾ
3: ਜੀ। ਦੇਖੋ ਜੀ, ਇੱਕ ਵਾਰੀ ਜਦੋਂ ਮੈਂ ਨਵਾਂ ਨਵਾਂ ਆਇਆ ਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਸੀ, ਕਿਸੇ ਦੁਕਾਨ ਤੇ ਗਿਆ ਤੇ ਉਹ ਨਾ ਮੈਂ ਸਮਾਨ ਮੈਨੂੰ ਪਸੰਦ ਨਹੀਂ, ਕਹਿੰਦੇ ਵਾਪਸ ਕਰਨਾ ਕਰ ਸਕਦੇ ਇੱਥੇ, ਹੈ ਨਾ, 7 ਦਿਨ ਚ। ਤੇ ਮੈਂ ਕਿਹਾ ਯਾਰ ਮੈਂ ਬੋਲੂੰਗਾ ਕਿੱਦਾਂ ਅੰਗਰੇਜ਼ੀ ਚ, ਉਹ ਮੇਰਾ ਦੋਸਤ ਗਿਆ, ਕਹਿੰਦਾ ਲੈ ਮੈਂ ਬੋਲ ਦਿੰਦਾ, ਇਹ ਕਿਹੜੀ ਗੱਲ ਆ। ਮੈਂ ਕਿਹਾ ਯਾਰ ਇਹਦਾ ਪੜ੍ਹਿਆ ਲਿਖਿਆ, ਇਹਨੂੰ ਲੈ ਜਾਂਦੇ ਆ। ਉਹ ਗਿਆ, ਕਹਿੰਦਾ ਦਿਸ ਬੈਕ ਮਨੀ ਬੈਕ, ਉਹਨੇ ਜੀ ਸਾਰਤਾ। ਮੈਂ ਕਿਹਾ ਅੱਛਾ, ਇੰਨਾ ਕੀ ਕੰਮ ਹੁੰਦਾ, ਇਹ ਤਾਂ ਮੈਨੂੰ ਵੀ ਆਉਂਦਾ ਸੀ। ਸੋ ਹੁਣ ਆਪਾਂ ਗੱਲ ਕਰਦੇ ਹਾਂ, ਤੁਸੀਂ ਬੜੀ ਅੱਛੀ ਗੱਲ ਸ਼ੁਰੂਆਤ ਹੋਈ ਆ। ਮੈਂ ਵੀ ਔਨ ਏਅਰ ਸਾਰਿਆਂ ਨੂੰ, ਮੈਂ ਵੀ ਕਿਸੇ ਵੱਡੇ ਪ੍ਰੋਡਿਊਸਰ, ਵੱਡੇ ਹੋਸਟ ਦੇ ਨਾਲ ਐਜ਼ ਏ ਵਲੰਟੀਅਰ ਕਿੰਨੇ ਸਾਲ ਕੰਮ ਕੀਤਾ, ਤੇ ਬਾਅਦ ਚੋਂ ਅੱਜ ਮਾਈਕ ਮੈਨੂੰ ਮਿਲਿਆ। ਇੱਦਾਂ ਹੀ ਮੈਂ ਵੀ ਕਹਿੰਦਾ ਕਿ ਕਿਸੇ ਨੂੰ ਸ਼ੌਂਕ ਹੈਗਾ ਰੇਡੀਓ 'ਚ ਆਉਣ ਦਾ, ਟੈਲੀਵਿਜ਼ਨ 'ਚ ਆਉਣ ਦਾ, ਕੈਮਰੇ 'ਤੇ ਆਉਣ ਦਾ, ਸਕ੍ਰਿਪਟ ਲਿਖਣ ਦਾ, ਕਿਸੇ ਦਾ ਵੀ, ਅਤੇ ਜੇ ਸਾਡੀ ਹੈਲਪ ਚਾਹੀਦੀ ਹੈ ਉਹ ਲੈ ਸਕਦੇ ਆ ਬਿਲਕੁਲ ਫ੍ਰੀ 'ਚ, ਹੈ ਨਾ। ਅਤੇ ਇੱਦਾਂ ਹੀ ਜੇ ਹੁਣ ਕਿਸੇ ਨੂੰ ਸ਼ੌਂਕ ਹੋਵੇ ਐਨਕਾਂ ਦੀ ਦੁਕਾਨ ਪਾਉਣ ਦਾ, ਉਹ ਤੁਸੀਂ ਕਿੱਦਾਂ ਉਹਨੂੰ ਕਰ ਸਕਦੇ ਹੋ
5: ਜੀ? ਇਹਦੇ ਵਾਸਤੇ ਤੇ ਪਹਿਲਾਂ, ਸਭ ਤੋਂ ਪਹਿਲਾਂ ਤੇ ਪੜ੍ਹਾਈ ਕਰਨੀ ਪੈਂਦੀ ਹੈ ਜੀ। ਸਭ ਤੋਂ ਪਹਿਲਾਂ ਆਪਟੀਸ਼ੀਅਨ ਇੱਕ ਹੁੰਦਾ ਹੈ, ਲਾਇਸੈਂਸ ਇਹ ਲੈਣਾ ਪੈਂਦਾ ਹੈ। ਆਪਟੀਸ਼ੀਅਨ ਜੇ ਕੋਈ ਬਣ ਜਾਵੇ ਤੇ ਬਿਲਕੁਲ ਜੀ ਉਹ ਸਾਡੇ ਕੋਲ ਆ ਸਕਦੇ ਨੇ, ਅਸੀਂ ਉਹਨਾਂ ਦੀ ਡੈਫੀਨੇਟਲੀ ਹੈਲਪ ਵੀ ਕਰ ਸਕਦੇ ਹਾਂ, ਉਹਨਾਂ ਨੂੰ ਵੀ ਅੱਗੋਂ ਉਹਨਾਂ ਜੋਬ ਪਲੇਸਮੈਂਟ ਵੀ ਕਰ ਸਕਦੇ ਹਾਂ, ਤੇ ਕੱਲ੍ਹ ਨੂੰ ਫਿਊਚਰ 'ਚ ਵੀ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਜੀ। ਇਹ ਕੰਮ 'ਚ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੇ ਮੇਕ ਸ਼ੋਰ ਹੈ ਜੀ ਤੁਹਾਡਾ ਆਪਟੀਸ਼ੀਅਨ ਦਾ ਕੋਰਸ ਕੀਤਾ
3: ਹੋਇਆ। ਪਰ ਭਾਜੀ, ਜੇ ਐਜ਼ ਏ ਪਹਿਲਾਂ ਤੁਹਾਡੇ ਕੋਲ ਆਣ ਕੇ ਦੁਕਾਨ ਤੇ ਕੰਮ ਨਹੀਂ ਕਰ ਸਕਦਾ, ਪਹਿਲਾਂ ਸਿੱਖ ਤਾਂ ਲਵੇ, ਹੈ ਕਿ ਇਹ 'ਚ ਬਾਅਦ 'ਚੋਂ ਨਾਲ ਪੜ੍ਹਾਈ ਕਰ ਲਵੇ?
5: ਇਹ ਵੀ ਕਰ ਸਕਦੇ ਨੇ, ਪਰ ਇਹ ਹੁੰਦਾ ਵੀ ਇਹ ਜਿਹੜੀ ਨਾ ਮੈਡੀਕਲ ਲਾਈਨ ਵਰਗੀ ਚੀਜ਼ ਹੈ, ਜਿਹਨੂੰ ਸਿੱਖਣ ਦੇ ਵਿੱਚ, ਸਮਝਣ ਦੇ ਵਿੱਚ ਹੀ ਕਈ ਵਾਰ ਜਦੋਂ ਕੋਈ ਇੰਪਲਾਈ ਨੂੰ ਵੀ ਹਾਇਰ ਕਰਦੇ ਹਾਂ ਤੇ ਅਸੀਂ ਪਹਿਲਾਂ ਉਹਨਾਂ ਨੂੰ ਕਹੀਦਾ ਵੀ ਸਾਨੂੰ ਘੱਟੋ ਘੱਟ ਕਮਿਟਮੈਂਟ ਚਾਹੀਦੀ ਹੈ ਵੀ 2 ਸਾਲ ਦੀ, ਕਿਉਂਕਿ ਪਹਿਲੇ 6 ਮਹੀਨੇ ਤੋਂ 8 ਮਹੀਨੇ ਤੇ ਉਹਨਾਂ ਨੂੰ ਸਮਝਾਉਣ 'ਚ ਲੱਗ ਜਾਂਦੇ ਨੇ, ਤੇ ਇਸੇ ਕਰਕੇ ਅਸੀਂ ਸੀਜ਼ਨਲ ਹਾਇਰਿੰਗ ਵੀ ਨਹੀਂ ਕਰਦੇ। ਕਈ ਵਾਰ ਹੁੰਦਾ ਬੰਦੇ ਕਹਿੰਦੇ ਸਾਨੂੰ ਸਿਰਫ ਛੁੱਟੀਆਂ 'ਚ ਰੱਖ ਲਓ, ਉਹ ਇੰਨੇ 'ਚ ਤੇ ਸਾਡੀ ਆਪਟੀਸ਼ਨਰੀ ਦਾ ਉਹ ਵੀ ਨਹੀਂ ਸਮਝ ਲੱਗਦਾ ਕਿਸੇ ਨੂੰ।
3: ਅੱਛਾ ਰਾਜਨ ਭਾਜੀ, ਇੱਕ ਮੇਰਾ ਹੋਰ ਸਵਾਲ ਹੈ, ਬੜਾ ਅਹਿਮ ਸਵਾਲ ਹੈ। ਇਸ ਟਾਈਮ ਔਨ ਏਅਰ ਆਪਾਂ ਨੂੰ ਹਜ਼ਾਰਾਂ ਲੋਕ ਸ਼ਾਇਦ ਸੁਣ ਰਹੇ ਹੋਣਗੇ, ਮੈਨੂੰ ਨਹੀਂ ਪਤਾ, ਪਰ ਕਾਲ ਤੇ ਕੋਈ ਆਈ ਹੈ, ਮੈਂ ਕਹੂੰਗਾ ਇੱਕੋ ਹੀ ਸੁਣ ਰਿਹਾ, ਹੋਰ ਕੁਛ ਮੈਂ ਨਾ। ਅੱਛਾ ਭਾਜੀ, ਤੁਸੀਂ ਆਪ ਇੰਨੀਆਂ ਸੋਹਣੀਆਂ ਸੋਹਣੀਆਂ ਐਨਕਾਂ ਰੱਖਦੇ ਹੋ, ਦੁਕਾਨਾਂ ਸਾਡੀਆਂ ਸੋਹਣੀਆਂ, ਆਪ ਕਿਉਂ ਨਹੀਂ ਲਾਉਂਦੇ?
5: ਸਾਨੂੰ ਆਪ ਨੂੰ ਕੋਈ ਚੰਗੀ ਲੱਗਦੀ ਨਹੀਂ ਨਾ ਸਾਡੇ ਚਿਹਰੇ ਦੇ ਉੱਤੇ।
3: ਨਹੀਂ ਨਹੀਂ ਨਹੀਂ, ਆਪ ਅੱਖਾਂ ਲਈ ਕੀ, ਅੱਜ ਆਪਾਂ ਟੋਪਿਕ ਹੀ ਹੋਰ ਗੱਲ ਕਰਨੀ ਆ ਕਿ
5: ਤੁਹਾਡੀ ਪਰਸਨੈਲਿਟੀ ਬਹੁਤ ਵਧੀਆ, ਤੁਹਾਨੂੰ ਦੇਖੋ ਐਨਕਾ ਕਿੰਨੀਆਂ ਸੋਹਣੀਆਂ ਸੂਟ ਕਰਦੀਆਂ, ਤੁਹਾਡੇ ਫੇਸ ਸੂਟ ਕਰਦੀਆਂ।
3: ਉਹ ਤਾਂ ਤੁਸੀਂ ਮੈਨੂੰ ਦਿੱਤੀਆਂ ਵੀ ਆ ਲਾਲਾ, ਹੁਣ ਉਹ ਤੇ ਉਹਦਾ ਕਰਕੇ ਗਾਂ ਹੋਰ ਵੇਚਣੀਆਂ।
5: ਹੁਣ ਕਿਰਨ ਜੀ ਦੇਖੋ, ਕਿਰਨ ਜੀ ਨੇ ਨਹੀਂ ਲਗਾਈਆਂ ਹੋਈਆਂ ਕਿਉਂਕਿ ਉਹਨਾਂ ਦੇ ਫੇਸ ਦੀ ਬਿਊਟੀ ਵੀ ਐਨਕਾ।
3: ਤੁਹਾਨੂੰ ਕੀ ਪਤਾ, ਉਹ ਘਰ ਜਾ ਕੇ ਐਨਕਾ ਲਾਉਂਦੀ, ਸੌਣ ਲੱਗੇ ਐਨਕਾ ਲਾਉਂਦੀ ਹੋ। ਅੱਛਾ ਭਾਜੀ, ਅੱਜ ਕਿਉਂਕਿ ਤੁਸੀਂ ਦੇਖੋ, ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਪੜ੍ਹ ਲਿਖ ਕੇ ਇਸ ਬਿਜ਼ਨਸ ਚ ਆਏ ਹੋ, ਬਾਅਦ ਚੋਂ ਆ, ਇੱਕ ਨਾ ਅੱਖਾਂ ਲਈ ਕੋਈ ਐਕਸਰਸਾਈਜ਼ ਦੱਸੋ, ਐਕਸਰਸਾਈਜ਼ ਕਿਹੜੀ ਆ ਜਿਹੜੀ ਕਿ ਜਿਹੜੀ ਅੱਖਾਂ ਤੁਹਾਡੀਆਂ ਤੰਦਰੁਸਤ ਰਹਿਣ?
5: ਬਿਲਕੁਲ ਜੀ ਬਿਲਕੁਲ, ਖਾਸ ਕਰਕੇ ਮੈਂ ਇਹ ਐਕਸਰਸਾਈਜ਼ ਦੱਸਾਂਗਾ ਬੱਚਿਆਂ ਵਾਸਤੇ, ਜਿਹੜੇ ਪਹਿਲੀ ਐਕਸਰਸਾਈਜ਼ ਬੱਚਿਆਂ ਵਾਸਤੇ ਜਿਹੜੇ ਸਕਰੀਨ ਦੇ ਉੱਤੇ ਬਹੁਤ ਟਾਈਮ ਕਰਦੇ ਨੇ। ਇਹਦਾ 20-20-20 ਦਾ ਰੂਲ ਹੈ ਜੀ। ਸੋ ਹਰ 20 ਮਿੰਟ ਬਾਅਦ ਤੁਸੀਂ 20 ਸੈਕਿੰਡ ਵਾਸਤੇ 20 ਫੁੱਟ ਦੀ ਦੂਰੀ ਤੇ ਦੇਖਣਾ। ਸੋ 20 ਸੈਕਿੰਡ ਵਾਸਤੇ
3: ਧਿਆਨ ਨਾਲ ਸੁਣਨਾ, 20 ਮਿੰਟ ਬਾਅਦ 20 ਮਿੰਟ ਦੀ ਦੂਰੀ ਤੇ ਦੇਖਣਾ।
5: 20 ਮਿੰਟ ਬਾਅਦ 20 ਸਕਿੰਟ ਵਾਸਤੇ 20 ਮੀਟਰ ਦੀ ਦੂਰੀ ਤੇ ਦੇਖਣਾ, ਉਹਦੇ ਨਾਲ ਜਿਹੜਾ ਤੁਹਾਡਾ ਅੱਖਾਂ ਦੇ ਉੱਤੇ ਮਸਲ ਜਿਹੜੇ ਤੁਹਾਡੇ ਸਟ੍ਰੈਸ ਹੋ ਜਾਂਦੇ ਜੀ ਉਹ ਰਿਲੈਕਸ ਹੋ ਜਾਂਦੇ ਨੇ, ਤੇ ਜੇ ਬੱਚੇ ਤੁਹਾਡੇ ਗੇਮਾਂ ਖੇਡਦੇ ਪਏ ਨੇ ਫੋਨ ਦੇ ਉੱਤੇ ਜਾਂ ਕੰਪਿਊਟਰ ਉੱਤੇ ਜਾਂ ਲੈਪਟਾਪ ਦੇ ਉੱਤੇ, ਐਜ਼ ਅ ਪੇਰੈਂਟਸ ਤੁਸੀਂ ਧਿਆਨ ਰੱਖਣਾ ਕਿ ਉਸ ਸਮੇਂ ਸਿਰ ਬਲਿੰਕ ਕਰ ਰਹੇ ਨੇ, ਕਿਉਂਕਿ ਜਿਹੜੀਆਂ ਆਪਾਂ ਅੱਖਾਂ ਜੇ ਨਹੀਂ ਚਿਪਕਦੇ ਨਾ, ਜਦੋਂ ਜਿੰਨੀ ਵਾਰ ਵੀ ਅਸੀਂ ਅੱਖਾਂ ਚਿਪਕਦੇ ਹਾਂ ਜੀ, ਇਹ ਇੱਕ ਆਇਲ ਦੀ ਇੱਕ ਫਿਲਮ ਹੁੰਦੀ ਹੈ ਜਿਹੜੀ ਆਪਣੀ ਅੱਖਾਂ ਦੇ ਉੱਤੇ ਹੈ, ਜਿਵੇਂ ਆਪਣੇ ਸ਼ੀਸ਼ੇ ਦੇ ਉੱਤੇ ਵਾਈਪਰ ਚੱਲਦਾ ਨਾ, ਇਸ ਤਰ੍ਹਾਂ ਆਪਣੀ ਅੱਖ ਦੇ ਉੱਤੇ ਵਾਈਪਰ ਚੱਲ ਰਿਹਾ ਹੈ।
3: ਓਕੇ,
5: ਜੇ ਤੁਸੀਂ ਇਹਨੂੰ ਜ਼ਿਆਦਾ ਦੇਰ ਖੁੱਲੀ ਰੱਖੀ ਅੱਖ ਤੇ ਇਹ ਡਰਾਈ ਹੋ ਜਾਣੀ ਹੈ, ਜਦੋਂ ਡਰਾਈ ਹੋਗੀ ਤੇ ਇਹ ਚ ਅੱਗੋਂ ਕੰਪਲੀਕੇਸ਼ਨ ਆ ਜਾਣੀ ਹੈ। ਸੋ ਵਾਈਪਰ ਜਿੰਨੀ ਵਾਰੀ ਤੁਸੀਂ ਬਲਿੰਕ ਕਰਦੇ ਹੋ ਉਨੀ ਵਾਰੀ ਤੁਹਾਡੀ ਅੱਖ ਦੇ ਉੱਤੇ ਇੱਕ ਪੋਚਾ ਵੱਜ ਕੇ ਉਹਨੂੰ ਸਾਫ਼ ਹੋ ਰਿਹਾ। ਸੋ ਜਦੋਂ ਤੁਸੀਂ ਇਹਨੂੰ ਸਾਫ਼ ਨਹੀਂ ਕਰਦੇ, ਜਦੋਂ ਇਹਨੂੰ ਆਇਲ ਨਹੀਂ ਮਿਲਦਾ, ਜਦੋਂ ਇਹਨੂੰ ਪਾਣੀ ਨਹੀਂ ਮਿਲਦਾ, ਇਹ ਡਰਾਈ ਹੋ ਜਾਂਦੀ ਹੈ। ਸੋ ਮੇਕ ਸ਼ੋਰ ਜੇ ਤੁਹਾਡੇ ਬੱਚੇ ਇੱਕ ਟਿੱਕ ਲਗਾ ਕੇ, ਕਈ ਵਾਰ ਉਹਨਾਂ ਹੁੰਦਾ ਵੀ ਸਾਡੀ ਯਾਰ ਜਿਹੜਾ ਅਸੀਂ ਖੇਡਦੇ ਪਿਆ ਇਹ ਸਾਡਾ ਬੰਦਾ ਨਾ ਮਰ ਜਾਏ ਜਾਂ ਇਹ ਸਾਡਾ ਪੁਆਇੰਟ ਨਾ ਰਹਿ ਜਾਏ ਜਾਂ ਕੁਛ ਨਾ ਰਹੇ, ਉਸ ਕਰਕੇ ਉਹ ਬਲਿੰਕ ਵੀ ਨਹੀਂ ਕਰਦੇ। ਸੋ ਮੇਕ ਸ਼ੋਰ ਜੇ ਤੁਹਾਡੇ ਬੱਚੇ ਕੰਪਿਊਟਰ ਸਕਰੀਨ ਤੇ ਨੇ ਤੇ ਉਹ ਹਰ ਮਿੰਟ 2 ਮਿੰਟ ਬਾਅਦ ਚੈੱਕ ਕਰੋ ਵੀ ਹਰ 10 ਸੈਕਿੰਡ ਬਾਅਦ 15 ਸੈਕਿੰਡ ਬਾਅਦ ਬਲਿੰਕ ਕਰ ਰਹੇ ਨੇ। ਸੋ ਬਲਿੰਕ ਕਰਨਾ ਬਹੁਤ ਜ਼ਰੂਰੀ ਹੈ।
3: ਮਤਲਬ ਤੁਸੀਂ ਕਹਿਣ ਦਾ ਭਾਵ ਬੱਚਾ ਗੇਮ ਖੇਡ ਰਿਹਾ ਪੂਰੇ ਟੱਬਰ ਨੂੰ ਬਿਜ਼ੀ ਕਰ ਦੋ, ਬੱਚੇ ਨੂੰ ਦੇਖਿਆ ਅੱਛਾ ਇਹ ਬਲਿੰਕ ਕਰਦਾ ਕਿ ਨਹੀਂ ਕਰਦਾ,
5: ਜੇ ਨਹੀਂ ਖੇਡਦਾ ਉਹਦੀ ਬੰਦ ਕਰਾ ਦੋ ਗੇਮ, ਉਹਨਕੋ ਵੀ ਤੂੰ ਬਲਿੰਕ ਨਹੀਂ ਕਰ ਰਿਹਾ ਤੇਰੀ ਗੇਮ ਬੰਦ ਹੈ। ਅਗਲੀ ਵਾਰੀ ਆਪਣੇ ਆਪ ਧਿਆਨ ਰੱਖੇਗਾ ਵੀ ਹਾਂ ਵੀ ਮੈਂ ਨਾਲ ਬਲਿੰਕ ਵੀ ਕਰਦਾ।
3: ਨਹੀਂ, ਬਹੁਤ ਵਧੀਆ ਗੱਲ ਆ। ਤੇ ਹੁਣ ਲੌਂਗ ਵੀਕਐਂਡ ਆ ਗਿਆ ਤੇ ਤੁਸੀਂ ਦੱਸੋ ਕਿ ਲੌਂਗ ਵੀਕਐਂਡ ਦੇ ਉੱਤੇ ਸਪੈਸ਼ਲ ਡੀਲ ਅੱਜ?
5: ਬਿਲਕੁਲ ਜੀ, ਸੋ ਲੌਂਗ ਵੀਕਐਂਡ ਆ ਰਿਹਾ, ਭੈਣ ਭਰਾ ਸਾਰੇ ਸਾਡੇ ਹੁੰਦੇ ਨੇ ਵੀ ਵਧੀਆ, ਉਹਨਾਂ ਨੂੰ ਬ੍ਰਾਂਡਡ ਸਨ ਗਲਾਸਿਸ ਮਿਲਣ, ਬ੍ਰਾਂਡਡ ਫਰੇਮ ਮਿਲਣ। ਸੋ ਬ੍ਰਾਂਡਡ ਸਨ ਗਲਾਸਿਸ ਦੇ ਵਿੱਚ ਦੱਸ ਦਈਏ ਕਿ ਟਿਫਨੀ, ਟੋਮ ਫੋਰਡ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੀਆਂ ਬ੍ਰਾਂਡਡ ਸਨ ਗਲਾਸਿਸ ਤੇ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਅਰਮਾਨੀ ਦੇ ਸਨ ਗਲਾਸਿਸ, ਮਾਈਕਲ ਕੋਰਸ ਦੇ, ਕੋਚ ਦੇ, ਕੇਜ ਫਿਰ ਦੇ, ਮਾਰਕ ਚੈਕਅਪ ਦੇ, ਇਹਨਾਂ ਸਾਰਿਆਂ ਦੇ ਉੱਤੇ ਫਲੈਟ 50% ਆਫ ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਜੇ ਤੁਸੀਂ ਟੋਮੀ ਹਿਲਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੈਂਟੀਨੋ ਦੇ ਫਰੇਮ ਲੈਣੇ ਨੇ ਜਾਂ ਸਨ ਗਲਾਸਿਸ ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸੋ ਡੀਲਾਂ ਲੈਣ ਲਈ ਨੰਬਰ ਹੈ ਜੀ 905-460-8888 ਤੇ ਵਤਨੋ ਦੂਰ ਦੇ ਲਿਸਨਰਸ ਵਾਸਤੇ ਜੀ ਇੱਕ ਅੱਜ ਸਪੈਸ਼ਲ ਡੀਲ ਦੇ ਦਿੰਦੇ ਹਾਂ। ਸੋ ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ ਜੀ, ਉਹਨਾਂ ਨੂੰ ਅਸੀਂ ਟੋਮ ਫੋਰਡ ਦੀਆਂ ਬ੍ਰਾਂਡਡ ਸਨ ਗਲਾਸਿਸ ਫਲੈਟ 50% ਆਫ ਦਿਆਂਗੇ। ਜਿਹੜੇ ਵੀ ਪਹਿਲੇ 5 ਕਾਲਰ ਹੁਣੇ ਸਾਨੂੰ ਕਾਲ ਕਰ ਲੈਣਗੇ 905-460-8888 ਟੋਮ ਫੋਰਡ ਦੀਆਂ ਬ੍ਰਾਂਡਡ ਸਨ ਗਲਾਸਿਸ ਲੈਣੀਆਂ ਜਾਂ ਟੋਮ ਫੋਰਡ ਦੇ ਬ੍ਰਾਂਡਡ ਫਰੇਮ ਤੇ ਫਲੈਟ 50% ਆਫ ਨੇ। ਤੇ ਡੀਲਾਂ ਲੈਣ ਲਈ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟ ਸੀਗੇ, ਮੈਂ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ। ਸੋ ਨੰਬਰ ਕੋਈ ਫਿਰ ਜੀ 905-460-8888, 905-460-8888।
3: ਰਾਜਨ ਜੀ, ਇਹ ਤਾਂ ਬਤਨੋ ਦੂਰ ਦੇ ਲਿਸਨਰ ਲਈ ਸੀ, ਤੇ ਬਤਨੋ ਦੂਰ ਦੇ ਆਪਰੇਟਰ ਲਈ ਕੀ ਆ?
5: ਉਹਨਾਂ ਵਾਸਤੇ ਵੀ ਬ੍ਰਾਂਡਡ ਸਨ ਗਲਾਸਿਸ ਟੋਮ ਫੋਰਡ ਦੀਆਂ 50% ਆਫ।
3: ਠੀਕ ਹੈ, ਠੀਕ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਔਰ ਇਹਦੇ ਨਾਲ ਨਾਲ ਜੀ ਜਿਹੜਾ ਸਾਡੀਆਂ ਲਾਈਨਾਂ ਇਸ ਟਾਈਮ ਸਾਰੀਆਂ ਬਿਜ਼ੀ ਨੇ, ਧੰਨਵਾਦ ਆ, ਬਹੁਤ ਤੁਸੀਂ ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ, ਸੁਣਦੇ ਹੋ 5:30 ਨੂੰ। ਔਰ 5:30 ਦੇ ਵਿੱਚ ਜਿੰਨੇ ਵੀ ਸਾਡੇ ਲਿਸਨਰ ਨੇ ਔਰ ਜਿੰਨੇ ਵਪਾਰੀ ਸੱਜਣ ਨੇ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਆਪਣੇ ਵਪਾਰ ਨੂੰ ਵਧਾਉਣ ਲਈ ਸਾਡੀਆਂ ਸੇਵਾਵਾਂ ਲੈ ਲਓ, ਤੁਹਾਡਾ ਪੈਸਾ ਸਾਡੇ ਕੋਲ ਆਊਗਾ, ਅਸੀਂ ਉਸ ਪੈਸੇ ਨਾਲ ਵਧੀਆ ਪ੍ਰੋਗਰਾਮ ਪੇਸ਼ ਕਰਾਂਗੇ, ਇਹੀ ਗੱਲਬਾਤ ਹੈ। ਤੇ ਉਧਰੋਂ ਕਿਰ ਆਪਣੇ ਕਿਰਨ ਹੋਣੀ ਸਟੂਡੀਓ 'ਚ ਆ, ਮਨਪ੍ਰੀਤ ਹੋਣੀ ਜਲੰਧਰ ਤੋਂ ਸਾਡੀਆਂ ਗੱਲਾਂ ਸੁਣ ਰਹੇ ਨੇ। ਸੋ ਮਨਪ੍ਰੀਤ ਜੀ, ਆਪਣੀ ਗੱਲ ਕੈਨੇਡਾ ਦੇ ਸਬਜੈਕਟ ਤੇ ਚੱਲ ਰਹੀ ਸੀਗੀ, ਤੇ ਕੈਨੇਡਾ ਦੇ ਵਿੱਚ ਇੱਕ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਜਿਸ ਤੋਂ ਬਿਨਾਂ ਆਦਮੀ ਰਹਿ ਨਹੀਂ ਸਕਦਾ, ਉਹ ਹੈ ਗੱਡੀ ਚਲਾਉਣੀ। ਤੇ ਗੱਡੀ ਚਲਾਉਣ ਲਈ ਇੰਸ਼ੋਰੈਂਸ ਦੀ ਲੋੜ ਹੁੰਦੀ ਹੈ, ਤੇ ਇੰਸ਼ੋਰੈਂਸ ਲਈ ਮੈਂ ਇੱਕੋ ਹੀ ਨਾਂ ਰਿਕਮੈਂਡ ਕਰਾਂਗਾ, ਕਿਉਂਕਿ ਮੇਰੀਆਂ ਖੁਦ ਦੀਆਂ ਜਿਹੜੀਆਂ ਇੱਕ ਦੋ ਗੱਡੀਆਂ ਹੈਗੀਆਂ, ਭਾਵੇਂ ਉਹ ਕਰਜ਼ੇ 'ਤੇ ਹੀ ਆ, ਲੀਜ਼ 'ਤੇ ਹੀ ਆ, ਪਰ ਉਹਨਾਂ ਦੀ ਇੰਸ਼ੋਰੈਂਸ JD ਇੰਸ਼ੋਰੈਂਸ ਵਾਲਿਆਂ ਕੋਲ ਆ। ਔਰ ਅੱਜ ਆਪਾਂ JD ਇੰਸ਼ੋਰੈਂਸ ਦੇ ਨਾਲ ਲਾਈਨ ਜੁੜ ਗਈ ਹੈ, ਪਹਿਲਾਂ ਇਹਨਾਂ ਤੋਂ ਕੁਛ ਸਲਾਹ ਮਸ਼ਵਰਾ ਪੁੱਛਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਬਸ ਮੈਂ ਕੀ ਸੁਣਾਉਣਾ, ਕੱਲ ਨੂੰ 1 ਤਰੀਕ ਹੈ, ਤੁਸੀਂ ਪੈਸੇ ਕੱਢ ਲੈਣੇ ਆ ਇੰਸ਼ੋਰੈਂਸ ਦੇ? ਸਾਨੂੰ ਇੱਥੇ ਮਾਈਕ ਤੇ ਮੋਰੇ ਬਿਠਾ ਦਿੰਦੇ ਹੋ? ਤੇਈ ਘੰਟੇ ਪੈਸੇ ਮੰਗਣ ਦੇ, ਉਹ ਬਾਹਲੀ ਔਖੀ ਆ। मर्द खास करके बंदे मेरे वर्गे बंदे किते भी आप फंक्शन ते जाने हैं किते भी पार्टी ते जाने हैं किते भी किसी दे घरे जाने हैं असि ड्रिंक पी लेने हैं शराब पी लेने हैं फिर कहने कोई नहीं इत्थे की जाना दो मिनट लगने हैं पर जे रास्ते च कोई हैपन हो जाता ते ओ मैनू इत्थे तक पता लगा कि इंश्योरेंस कंपनी तुहानू कदी भी क्लेम नहीं दिंदी भावें तुसी मर जाओ तां वी नहीं भावें गड्डी टुट जाए तां वी नहीं और उल्टा तुहानू चार्ज भी करेगी जिहदे घरे पी के गड्डी चला रहे ओ बंदा भी लाइबिलिटी है जो ओहदी जिहदे घरों निकले आ
6: टेक्निकली नहीं जिहड़ा जिहड़ा व्हील दे पिछे ओ लाइबल है
3: ओके ओके देखो बड़ा वड्डा सवाल है ना कई बार वो बंदे कहंदे नहीं यार साडी तू पी के यार गड्डी नहीं चलानी असि तेनू ओवर कर देने
6: यार देखो ए तो होस हुण आपां ए ते कहंदे ही है ना बच्चे को घर आया तू ओवर ले लो चल जो इवन तू के रेस्टोरेंट च गए ओदी ज्यादा ड्रिंक कर ली आ कई बार तो रेस्टोरेंट वाले कह देने असि टैक्सी कॉल कर रहे हैं पर वो बिजी हुंदे ते आप ही आप चल जांदे ते
3: बिलकुल
6: मेरा क्लाइंट सी ओदे नाल इदां होया सी ओ बॉस नूं पीना गया सी ने ज्यादा ड्रिंक कर ली ਤੇ ਉਹ ਜਿਹੜੀ ਸਰਵਰ ਸੀ ਉਹਨੇ ਕਾਲ ਕਰਤੀ ਪੁਲਿਸ ਨੂੰ ਤੇ ਫਿਰ ਉਹਨੂੰ ਅਰੈਸਟ ਕਰ ਲਿਆ
3: ਓ
6: 1 ਕਿਲੋਮੀਟਰ ਬਾਹਰ
3: ਦੇਖੋ ਇਹ ਵੀ ਬੜੀ ਵੱਡੀ ਗੱਲ ਹੈ ਕਿ ਹੋ ਸਕਦਾ
6: ਉਹਨੂੰ ਭਾਈ ਦੋ ਤਿੰਨ ਵਾਰੀ ਮਿਲ ਗਿਆ ਡੀ ਡੀ ਵਾਲੇ ਉਹਦਾ ਲਾਇਸੈਂਸ ਹੀ ਚੱਲ ਗਿਆ ਲਾਈਫ ਟਾਈਮ ਲਈ ਉਹ ਇੰਡੀਆ ਮੂਵ ਹੋ ਗਿਆ ਬੰਦਾ
3: देखो जी बिलकुल बिलकुल और नहीं तुसी बड़ी वड्डी गल कही आ कि तुसी पहला देखो तुहाडे आले तुसी ड्रिंक तां कर रहे हो पर आले दुआले तुहाडे कौन बैठा हो सकदा नाल दे कॉल कर देवे
6: दूजे बंदे नूं तां रिस्क पाउंदे हो जे लाइफ से थिंकिंग नूं हिट करता ਉਹ ਤਾਂ ਬੱਚੇ ਬੈਠੇ ਹੁਣ ਸਾਰੀ ਉਮਰ ਲਈ ਹਨਾ ਉਹ ਮਨ ਚ ਆ ਜਾਂਦਾ ਵੀ ਮੇਰਾ ਮੈਂ ਮੇਰੇ ਛੋਟੀ ਜਿਹੀ ਗਲਤੀ ਕਰਕੇ ਹੋ ਗਿਆ ਪਰ ਲੌਂਗ ਸਟੋਰੀ ਸ਼ਾਰਟ ਅੱਜ ਦੀ ਰੇਂਜ ਭਾਈ ਉਬਰ ਇੰਨੀ ਸਸਤੀ ਹੈ ਲਿਫਟ ਇੰਨੀ ਸਸਤੀ ਹੈ ਪਹਿਲਾਂ ਹੁੰਦਾ ਸੀਗਾ ਜਦੋਂ 20 ਸਾਲ ਪਹਿਲਾਂ ਟੈਕਸੀ ਵਾਲੇ ਨੇ ਆਉਣਾ ਸੋ ਕਿੰਨਾ ਕਾਫੀ ਬਿਲ ਬਣ ਜਾਂਦਾ ਸੀ ਹੁਣ ਤਾਂ ਐਪ ਮਤਲਬ ਐਪ ਦੇ ਉੱਤੇ ਇੰਨਾ ਸਸਤਾ ਕੰਮ ਹੈ ਮੈਨੂੰ ਲੱਗਦਾ ਜੇ ਵਿਦਨ ਬਰੈਂਪਟਨ ਵੀ $15-20 ਚ ਬੰਦਾ ਪਹੁੰਚ ਜਾਂਦਾ ਹੈ
3: ਬਿਲਕੁਲ ਅੱਛਾ ਭਾਈ ਹੁਣ ਮੇਰਾ ਅਗਲਾ ਸਵਾਲ ਹੈ ਕਿ ਜੇ ਰੱਬ ਨਾ ਕਰੇ ਕਿਸੇ ਨਾਲ ਇਹ ਹੈਪਨ ਹੋ ਚੁੱਕਾ ਹੈ ਤੇ ਉਹਦੀ ਇੰਸ਼ੋਰੈਂਸ ਕੰਪਨੀਆਂ ਕਈ ਨਾ ਕਰ ਚੁੱਕੀਆਂ ਤੁਸੀਂ ਉਹਦੀ ਮਦਦ ਕਰ ਸਕਦੇ ਹੋ
6: ਜ਼ਰੂਰ ਕਰ ਸਕਦੇ ਹਾਂ ਜੀ ਉਹ ਹਾਈ ਰਿਸਕ ਡਰਾਈਵਰ ਹੁੰਦੇ ਆ ਤੇ ਉਹ ਕੰਪਨੀਸ ਹੈਗੀਆਂ ਜਿਹੜੀਆਂ ਉਹਨਾਂ ਨੂੰ ਅਕੋਮੋਡੇਟ ਕਰਦੇ ਆ ਅਸੀਂ ਉਹਨਾਂ ਨਾਲ ਆਬਵੀਅਸਲੀ ਉਹਨਾਂ ਦਾ ਕੋਡ ਜ਼ਿਆਦਾ ਹੁੰਦਾ ਜਿਹੜਾ ਰੈਗੂਲਰ ਬੰਦਾ ਜਿਹੜਾ ਵਧੀਆ ਸੇਫ ਡਰਾਈਵਰ ਪਰ ਉਹਨਾਂ ਦੀ ਆਪਸ਼ਨਸ ਹੁੰਦੀਆਂ
3: ठीक है और मैं नंबर दे दवा 416-902-0706 इन्हों का नंबर है दूजी गल एक होर मेरा अगला सवाल है कि बहुत सारे जिदा हुण आपां ही आ आपां वतनों दूर ऑफिस है अपना जिथे रेडियो चलता है कई बार आपां भी अनगहली करदे साडा की चोरी हो जाऊगा जां असीं इंश्योरेंस की लोड़ ही नहीं कि ये दो कंप्यूटर ही है लै जू पर यह किन्नी कमर्शियल इंश्योरेंस किन्नी जरूरी है
6: ਬਿਜ਼ਨਸ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ ਤੁਹਾਡਾ ਇੰਸ਼ੋਰੈਂਸ ਆਫਿਸਰ ਤੁਸੀਂ ਰੇਡੀਓ ਹੋਸਟ ਹੋ ਤੁਸੀਂ ਡੈਂਟਲ ਕਲੀਨਿਕ ਹੈ ਤੁਹਾਡਾ ਕਿਸੇ ਵੀ ਰੈਸਟੋਰੈਂਟ ਓਨਰ ਹੋ ਬਹੁਤ ਮਤਲਬ ਬੇਸਿਕਲੀ ਕੋਈ ਵੀ ਕੱਲ ਨੂੰ ਕਲੇਮ ਹੁੰਦਾ ਤੁਹਾਨੂੰ ਮਿਲਣਾ ਨੀ ਸੋ ਤਾਂ ਇੰਸ਼ੋਰੈਂਸ ਤੇ ਬਹੁਤ ਜ਼ਰੂਰੀ ਹੈ ਇਸ ਤੇ ਕੋਈ ਦੋਰਾ ਹੈ
3: ਤੇ ਤੁਸੀਂ ਉਹ ਚ ਵੀ ਹੈਲਪ ਕਰਦੇ ਹੋ
6: ਹਾਂਜੀ ਭਾਜੀ ਅਸੀਂ ਬੇਸਿਕਲੀ ਵਨ ਸਟਾਪ ਸ਼ੋਪ ਹੈ ਜੇ ਕਿਸੇ ਨੂੰ ਵੀ ਹੋਮ ਆਟੋ ਲਾਈਫ ਕਮਰਸ਼ੀਅਲ ਗਰੁੱਪ ਬੈਨੀਫਿਟਸ ਇਨਵੈਸਟਮੈਂਟ ਕੁਛ ਵੀ ਚਾਹੀਦਾ ਮੈਨੂੰ 2010 ਤੋਂ ਮੈਂ ਇਸੇ ਲਾਈਨ ਚ ਹੁੰਦੇ ਮੇਰੇ ਕੋਲ ਮਲਟੀਪਲ ਕੰਪਨੀ ਦਾ ਜੋ ਬੈਸਟ ਹੋ ਸਕਦਾ ਮੈਂ ਕਲਾਇੰਟ ਦੀ ਕਰਦਾ
3: 416-902-0706 ਤੇ ਕਾਲ ਕਰੋ ਜੇ ਤੁਸੀਂ ਆਲਰੇਡੀ ਆਟੋ ਇੰਸ਼ੋਰੈਂਸ ਜਾਂ ਘਰ ਦੀ ਇੰਸ਼ੋਰੈਂਸ ਜਾਂ ਆਪਣੇ ਬਿਜ਼ਨਸ ਦੀ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਹੋ ਤੇ ਤੁਹਾਡੀ ਮਦਦ ਕਰਨਗੇ ਤੁਹਾਨੂੰ ਕਾਫੀ ਡਿਸਕਾਊਂਟ ਲੈ ਕੇ ਦੇਣਗੇ ਜਿਹੜੀ ਇੰਸ਼ੋਰੈਂਸ ਤੋਂ ਇਸ ਟਾਈਮ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਆਪਣੇ ਵੱਲੋਂ ਹੋਰ ਭਾਜੀ ਕੀ ਕਹਿਣਾ ਚਾਹੁੰਦੇ ਹੋ
6: ਕੋਈ ਵੀ ਭੈਣ ਭਰਾ ਦਾ ਰਿਨਿਊਅਲ ਆਉਣ ਡਿਆ ਤੁਹਾਨੂੰ ਕਾਲ ਕਰਨ ਮੈਂ ਵਿਦਨ ਸੇਮ ਡੇ ਤੁਹਾਨੂੰ ਕੋਡ ਦੇ ਸਕਦਾ ਅਸੀਂ ਮੰਡੇ ਟੂ ਸੈਚਰਡੇ ਖੁੱਲੇ ਆ ਨੰਬਰ 1416-902-0706 416-902-0707
3: ਥੈਂਕ ਯੂ ਭਾਜੀ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਮੁਬਾਰਕਾਂ।

0: ਕਿਆ ਬਾਤ, ਬਹੁਤ ਵਧੀਆ ਗੱਲ ਕੀ ਕਹਿੰਦੇ, ਨਾ ਕਿਸੇ ਨੇ ਆਉਂਦਾ ਜਾਂਦਾ, ਫੋਨਾਂ ਤੇ ਟਾਈਮ ਟਪਾਵੇ ਤੇ ਵੀਕਐਂਡ ਤੇ ਗਲ ਚ ਬਾਹਾਂ ਪਾਵੇ। ਕਹਿੰਦਾ ਕਿਸੇ ਨੇ ਪੁੱਛੀ ਸੀ ਕਹਾਣੀ ਬੜੇ ਦੁਖੀ ਦਿਲ ਨਾਲ, ਕਹਿੰਦੇ ਦੱਸ ਪੁੱਤ ਮੇਰੀ ਨੂੰਹ ਦਾ ਕੀ ਹਾਲ। ਕਹਿੰਦੀ ਸਭ ਪੈਸੇ ਦੇ ਝਮੇਲੇ ਤੁਹਾਡੀ ਨੂੰਹ ਨਾਲ ਹੁੰਦੇ, ਮਾਤਾ ਜੀ ਸਿਰਫ ਵੀਕਐਂਡ ਤੇ ਮੇਲੇ। ਸੋ ਇਹ ਆ ਕੈਨੇਡਾ ਮਨਪ੍ਰੀਤ ਜੀ।
1: ਬਿਲਕੁਲ ਸੁਖੀ ਜੀ ਤੁਸੀਂ ਸਹੀ ਕਿਹਾ, ਔਰ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਲਿਸਨਰਸ ਨੂੰ ਵੀ ਕਹਿੰਦੇ ਹਾਂ ਕਿ ਕਾਲਾਂ ਦੇ ਜਰੀਏ ਜਿਹੜਾ ਤੁਸੀਂ ਵੀ ਸਾਡੇ ਨਾਲ ਜੁੜੋ। ਔਰ ਅੱਜ ਦਾ ਜਿਹੜਾ ਸਾਡਾ ਬੜਾ ਹੀ ਪਿਆਰਾ ਜਿਹਾ ਟੋਪਿਕ ਆ ਕਿ ਇੰਸਟਾਗ੍ਰਾਮ ਕਹਿ ਲਓ, ਸੋਸ਼ਲ ਮੀਡੀਆ ਸਟੋਰੀਜ ਵਾਲਾ ਕੈਨੇਡਾ ਜਾਂ ਫਿਰ ਅਸਲੀ ਕੈਨੇਡਾ, ਹਕੀਕਤ ਕੈਨੇਡਾ ਦੀ ਕੀ ਆ। ਆਪਾਂ ਕੰਮ ਕਾਰ ਕਰਦੇ ਹਾਂ, ਕਿਤੇ ਫੰਕਸ਼ਨ ਤੇ ਜਾਂਦੇ ਹਾਂ, ਫੋਟੋਆਂ ਖਿੱਚਦੇ ਹਾਂ, ਅਪਲੋਡ ਕਰ ਦਿੰਦੇ ਹਾਂ, ਸਟੋਰੀਆਂ ਪਾਉਂਦੇ, ਇੰਡੀਆ ਵਾਲੇ ਦੇਖਦੇ ਨਵੀਂ ਗੱਡੀ ਲੈ ਲਈ, ਸਟੋਰੀ ਪਾ ਲਈ, ਸਾਰਿਆਂ ਵਧਾਈਆਂ ਦਿੱਤੀਆਂ। ਅਸਲ ਹਕੀਕਤ ਜਿਹੜੀ ਕੀ ਆ, ਤੁਸੀਂ ਕਿੰਨੇ ਥੱਕੇ ਹੋਏ ਹੋ ਅੰਦਰੋਂ, ਉਹ ਵੀ ਦੱਸਣਾ ਜਿਹੜਾ ਬਹੁਤ ਜ਼ਰੂਰੀ ਆ। ਕੰਮਾਂ ਤੋਂ ਥੱਕੇ ਹੋਏ ਹੋ, ਕਿਸ਼ਤਾਂ ਭਰ ਭਰ ਕੇ ਥੱਕੇ ਹੋਏ ਹੋ, ਇਕੱਲੇਪਣ ਤੋਂ ਥੱਕੇ ਹੋਏ ਹੋ ਤੁਸੀਂ, ਹਨਾ। ਸੋ ਕੁਝ ਆ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਕਿਵੇਂ ਦੀ ਚੱਲ ਰਹੀ ਹੈ? ਜਿਵੇਂ ਸੁਖੀ ਜੀ ਨੇ ਕਿਹਾ, ਜਿਹੜੇ ਪਹਿਲਾਂ ਵੀ ਆਏ ਸੀ ਉਹਨਾਂ ਦਾ ਕੀ ਹਾਲ ਆ, ਜਿਹੜੇ ਹੁਣ ਆਏ ਨੇ ਉਹਨਾਂ ਦਾ ਕੀ ਹਾਲ ਆ।
0: ਬਹੁਤ ਲੋਕਾਂ ਨੂੰ ਹੋ ਰਿਹਾ, ਬਹੁਤ ਸਿਆਣਿਆਂ ਨੂੰ, ਘਰਾਂ ਦੇ ਵਿੱਚ ਬਜ਼ੁਰਗਾਂ ਨੂੰ, ਉਹਨਾਂ ਨੂੰ ਚੇਤਾ ਭੁੱਲ ਜਾਂਦਾ ਜਾਂ ਆਪਾਂ ਹੋਰ ਕਈ ਕੁਛ। ਤੇ ਮਨਪ੍ਰੀਤ ਜੀ ਮੈਂ ਤੁਹਾਨੂੰ ਲਾਈਨ ਹੋਲਡ ਕਰਾਂਗਾ ਕਿਉਂਕਿ ਮੇਰੇ ਨਾਲ ਇਸ ਟਾਈਮ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਆ ਗਏ ਨੇ, ਕਿਉਂਕਿ ਇਹ ਇੱਕ ਇਹੋ ਜਿਹਾ ਸਬਜੈਕਟ ਦੇ ਉੱਤੇ ਇਨਫੋਰਮੇਸ਼ਨ ਦਿੰਦੇ ਨੇ ਜਿਹੜੀਆਂ ਕਈ ਬਿਮਾਰੀਆਂ ਦਾ ਗੌਰਮੈਂਟ ਤੁਹਾਨੂੰ ਹੱਲ ਕੱਢ ਕੇ ਦਿੰਦੀ ਹੈ, ਗੌਰਮੈਂਟ ਤੁਹਾਨੂੰ ਬੈਨੀਫਿਟ ਦਿੰਦੀ ਹੈ ਜਿਹੜੇ ਸਾਨੂੰ ਪਤਾ ਨਹੀਂ। ਜੀ ਰਾਣਾ ਜੀ, ਜੀ ਆਇਆਂ ਨੂੰ।
2: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿੱਦਾਂ ਤੁਸੀਂ ਡਿਮੈਂਸ਼ੀਆ ਦੀ ਗੱਲ ਕੀਤੀ, ਬਾਕੀ ਕਾਫੀ ਆਪਣੇ ਇੱਥੇ ਪਰਿਵਾਰ ਹੈਗੇ ਨੇ ਜਿਹਨਾਂ ਨੂੰ ਇਹਨਾਂ ਗ੍ਰਾਂਟ ਬਾਰੇ ਪਤਾ ਨਹੀਂ। ਸੋ RDSP ਦੀ ਜਿਹੜੀ ਗ੍ਰਾਂਟ ਹੈ, $90,000 ਦੀ ਗ੍ਰਾਂਟ ਹੈ। ਅਗਰ ਆਪਾਂ ਫਿਜ਼ੀਕਲੀ ਜਾਂ ਮੈਂਟਲੀ ਅਪਸੈਟ ਹੈਗੇ ਹਾਂ, ਫਿਜ਼ੀਕਲੀ ਜਾਂ ਮੈਂਟਲੀ ਆਪਾਂ ਕਹਿ ਲਈਏ ਡਿਸੇਬਲ ਹਾਂ, ਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਅਗਰ ਸਾਡੇ ਕੋਲ ਹੈਗਾ, ਤੇ ਆਪਾਂ ਗਵਰਨਮੈਂਟ ਵੱਲੋਂ, ਜਿਹੜੀ ਫੈਡਰਲ ਗਵਰਨਮੈਂਟ ਵੱਲੋਂ $90,000 ਦੀ ਗ੍ਰਾਂਟ, ਉਹਦਾ ਬੈਨੀਫਿਟ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਹੋਰ ਜਾਣਕਾਰੀ ਲਈ 416-910-9000, 416-910-9000। ਜਦੋਂ ਤੁਸੀਂ ਡਾਇਮੈਂਸ਼ੀਆ ਦੀ ਗੱਲ ਕੀਤੀ, ਅਗਰ ਕੋਈ ਡਾਇਮੈਂਸ਼ੀਆ ਦਾ ਪੇਸ਼ੈਂਟ ਹੈ, ਉਮਰ 49 ਤੋਂ ਘੱਟ ਹੈ, ਤੇ ਉਹਨਾਂ ਨੂੰ ਵੀ ਗ੍ਰਾਂਟ ਮਿਲ ਸਕਦੀ ਹੈ। ਜਿਹਨਾਂ ਦੀ ਏਜ 49 ਤੋਂ ਅਬਵ ਹੈ, ਉਹਨਾਂ ਲਈ ਵੀ ਕੁਛ ਗ੍ਰਾਂਟਸ ਹੈਗੀਆਂ ਨੇ। ਤੁਸੀਂ ਕਾਲ ਕਰਨਾ, ਆਪਾਂ ਤੁਹਾਨੂੰ ਗਾਈਡ ਕਰ ਦਾਂਗੇ। ਮੇਰਾ ਨੰਬਰ ਹੈ 416-910-9000, 34,000 ਹਰ ਸਾਲ ਐਕਸਟਰਾ ਮਿਲ ਰਿਹਾ ਹੈਗਾ ਇਸ $90,000 ਦੀ ਗ੍ਰਾਂਟ ਤੋਂ ਇਲਾਵਾ। ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈ, $2,450 ਜਿਹੜੇ ਹਰ ਸਾਲ, ਇਹ ਨਵਾਂ ਬੈਨੀਫਿਟ ਪਿਛਲੇ ਸਾਲ ਗਵਰਨਮੈਂਟ ਵੱਲੋਂ ਸਟਾਰਟ ਕੀਤਾ, ਇਹ ਵੀ ਤੁਹਾਨੂੰ ਮਿਲ ਸਕਦਾ। ਐਂਡ ਅਪ ਟੂ $40,000 ਤੱਕ ਦਾ ਜਿਹੜਾ ਟੈਕਸ ਰਿਫੰਡ ਹੈ, ਉਹ ਤੁਹਾਡੀ ਇਨਕਮ ਦੇ ਅਕੋਰਡਿੰਗਲੀ ਮਿਲ ਸਕਦਾ। ਇਹ ਸਾਰੇ ਬੈਨੀਫਿਟਸ ਲੈਣ ਲਈ ਤੁਸੀਂ ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ, 416-910-9000,

0: 416-910-9000 ਤੇ ਵੈਬਸਾਈਟ ਹੈ punjabinsurance.ca. ਥੈਂਕ ਯੂ ਸੋ ਮਚ ਭਾਜੀ, ਸਮਾਂ ਦੇਣ ਲਈ ਧੰਨਵਾਦ ਜੀ.
1: ਥੈਂਕ ਯੂ ਭਾਜੀ, ਥੈਂਕ ਯੂ, ਔਰ ਵੀਕਐਂਡ ਦੀਆਂ ਮੁਬਾਰਕਾਂ ਤੁਹਾਨੂੰ ਵੀ, ਥੈਂਕ ਯੂ. ਔਰ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਨਾਲ ਗੱਲਬਾਤ ਕੀਤੀ, ਔਰ ਇਹਨਾਂ ਨਾਲ ਤੁਸੀਂ ਕਰ ਸਕਦੇ ਹੋ ਕਿਸੇ ਵੀ ਇਸ ਬੈਨੀਫਿਟ ਦੇ ਲਈ. ਔਰ ਕਿਰਨ ਜੀ, ਆਪਾਂ ਅਗਲੀ ਗੱਲਬਾਤ ਨੂੰ ਚੱਲਦੇ ਹਾਂ, ਉਸ ਤੋਂ ਪਹਿਲਾਂ ਥੋੜੇ ਜਿਹੇ ਸਪੌਂਸਰ ਦੇ ਸੰਦੇਸ਼ ਲੈ ਲਈਏ.
2: ਬਿਲਕੁਲ ਜੀ, ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿਲਡ ਫੈਬ ਦੀ ਯੋਜਨਾ ਪੇਸ਼ ਕਰ ਰਹੇ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਆ ਵਿਦ ਇਨ ਦਾ ਕੈਨੇਡਾ. ਤੁਸੀਂ ਘਰਾਂ ਦੇ ਬਾਹਰ ਸ਼ਾਨਦਾਰ ਜਿਹੜੇ ਜੀ ਆਊਟਡੋਰ ਕਿਚਨਸ ਬਣਵਾਉਣਾ ਚਾਹੁੰਦੇ ਆ, ਫੈਂਸ ਜਾਂ ਗੇਟਸ ਲਵਾਉਣੇ ਹੈਗੇ, ਜਾਂ ਤੁਸੀਂ ਸਨ ਰੂਮਸ ਬਣਵਾਉਣੇ ਆ, ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਆ. ਦ ਮਾਸਟਰ ਬਿਲਡ ਫੈਬ 4379555200 ਤੇ ਵੀ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ. ਔਰ ਜਿਹੜੇ ਜੀ ਅੱਜ ਤੋਂ ਜਿਹੜੇ ਜੀ ਸਿੱਖ ਗੇਮ ਸਟਾਰਟ ਹੋ ਰਹੇ ਆ ਕੈਨੇਡਾ ਦੇ, ਜਿਹੜੇ ਓਨਟੈਰੀਓ ਗੁਰਦੁਆਰਾ ਕਮੇਟੀ ਵੱਖੇ ਜਿਹੜੇ ਜੀ ਕਰਵਾਏ ਜਾ ਰਹੇ ਹੈਗੇ ਆ. ਔਰ 3 ਅਗਸਤ ਤੱਕ ਜਿਹੜੇ ਜੀ ਇਹ ਸੋਮਵਾਰ ਤੱਕ ਇਹ ਇਵੈਂਟਸ ਰਹਿਣੇ, ਜਿਹਦੇ ਵਿੱਚ ਕਿ ਵੱਖ ਵੱਖ ਜਿਹੜੇ ਜੀ ਖੇਲ ਹੋਣੇ, ਬੱਚਿਆਂ ਨੇ ਜਿਹੜਾ ਜੀ ਪਾਰਟੀਸਪੇਟ ਕਰਨਾ, ਤੇ ਤੁਸੀਂ ਉਹਨਾਂ ਦਾ ਜਿਹੜਾ ਜੀ ਜਾ ਕੇ ਹੌਸਲਾ ਵਧਾ ਸਕਦੇ ਆ. ਬ੍ਰੈਂਪਟਨ ਸੋਕਰ ਸੈਂਟਰ ਤੇ ਖੈਸੀ ਕੈਂਪਵੈਲ ਕਮਿਊਨਿਟੀ ਸੈਂਟਰ ਦੇ ਵਿੱਚ ਇਹ ਜਿਹੜੇ ਜੀ ਵੱਖ ਵੱਖ ਦਿਨਾਂ ਤੇ ਗੇਮ ਹੋਣੇ ਆ. ਸੋਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਿਟਬਾਲ, ਵੇਟ ਲਿਫਟਿੰਗ, ਗੱਤਕਾ, ਇਹ ਸਾਰੇ ਜਿਹੜੇ ਜੀ ਇੱਥੇ ਪੇਸ਼ ਕੀਤੇ ਜਾਣੇ. ਤਾਂ ਜ਼ਿਆਦਾ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਸਕਦੇ ਆ ਅੰਮ੍ਰਿਤਪਾਲ ਸ਼ੇਰਗਿੱਲ ਦੇ ਨਾਲ 6478007007 ਤੇ, ਜਾਂ ਤੁਸੀਂ ਹਰਜੀਤ ਜੀ ਨਾਲ ਗੱਲਬਾਤ ਕਰ ਸਕਦੇ 4168979625 ਤੇ. ਔਰ ਨਾਲ ਦੀ ਨਾਲ ਜਿੱਥੇ ਦੱਸਦੀ ਕਿ ਅੱਜ ਦਾ ਪ੍ਰੋਗਰਾਮ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਇਹਨਾਂ ਦੀ ਸਯੋਗਨਾ ਵੀ ਪੇਸ਼ ਕਰ ਰਹੇ ਹੈਗੇ ਆ. ਆਪਣਾ ਭਵਿੱਖ ਜਿਹੜਾ ਜੀ ਮੈਡੀਕਲ ਫੀਲਡ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ, PSWECAECE, ਤੇ ਜਾਂ ਤੁਸੀਂ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਦਾ ਕੋਰਸ ਕਰਨਾ ਚਾਹੁੰਦੇ, ਤੇ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਆ 6474991009 ਤੇ, ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਆ. ਵੀਕਐਂਡ ਆ ਚੁੱਕਿਆ ਜੀ, ਸਵਾਦ ਖਾਣਾ ਪੀਜ਼ਾ ਤੇ ਤੁਸੀਂ ਪਹੁੰਚ ਸਕਦੇ ਆ ਜਿਹੜਾ ਜੀ ਪੀਜ਼ਾ ਡਿਪੂ ਗੂਗਲ ਤੇ ਪਾ ਕੇ, ਆਪਣੀ ਨੇੜਲੀ ਲੋਕੇਸ਼ਨ ਤੇ ਜਾ ਕੇ ਜਿਹੜਾ ਜੀ ਤੁਸੀਂ ਪੀਜ਼ਾ ਇਹ ਜ਼ਰੂਰ ਆਰਡਰ ਕਰਕੇ ਜਿਹੜਾ ਜੀ ਲੈ ਸਕਦੇ ਆ.
1: ਤੇ ਨਾਲ ਦੀ ਨਾਲ ਦੱਸ ਦਈਏ ਤੁਹਾਨੂੰ ਕਿ ਅੱਜ ਦਾ ਪ੍ਰੋਗਰਾਮ ਮੂਨਾ ਮਹਿੰਗੇ ਹੋਣਾ ਦੇ ਸਯੋਗ ਨਾਲ ਪੇਸ਼ ਕੀਤਾ, 416-509-1509 ਇਹਨਾਂ ਦਾ. ਕਿਸੇ ਇੰਸ਼ੋਰੈਂਸ ਸੰਬੰਧੀ ਕਿਸੇ ਗੱਲਬਾਤ ਤੁਸੀਂ ਕਰਨੀ ਚਾਹੋ, ਮੂਨਾ ਜੀ ਤੁਹਾਡੀ ਹੈਲਪ ਕਰਨਗੇ, ਤੁਹਾਨੂੰ ਚੰਗੀ ਸਲਾਹ ਮਸ਼ਵਰਾ ਦੇਣਗੇ 416-509-1509 ਦੇ ਉੱਤੇ. ਸਾਡੀ ਰੀਅਲ ਸਟੇਟ ਦੀ ਟੀਮ, ਅਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਹਾਂ, ਸਾਡੇ ਕੋਲ ਕੁਝ ਕੁ ਪ੍ਰੋਜੈਕਟ ਨੇ. ਇੱਕ ਨਵਾਂ ਪਲਾਜ਼ਾ ਬਣ ਜਾ ਰਿਹਾ ਹੈਗਾ ਬ੍ਰੈਂਪਟਨ ਦੇ ਵਿੱਚ, ਉਹ ਅਸੀਂ ਲਾਂਚ ਕਰਨਾ 1-2 ਹਫ਼ਤੇ ਦੇ ਵਿੱਚ, ਪਰ ਪਹਿਲਾਂ ਤੁਸੀਂ ਹੋਲਡ ਕਰਾ ਲਓ, ਕਿਉਂਕਿ ਬੜੇ ਲੋਕ ਇੱਕਦਮ, ਤੁਹਾਨੂੰ ਪਤਾ ਫਿਰ ਜਦੋਂ ਨਵੀਂ ਚੀਜ਼ ਹੁੰਦੀ ਆ, ਰਿਐਲਟਰ ਵੀ ਬੜੇ ਨੇ ਅਤੇ ਬਾਇਰ ਵੀ ਬੜੇ ਨੇ, ਉਹ ਫਿਰ ਤੁਹਾਨੂੰ ਐਕਸਕਲੂਸਿਵ ਮਿਲੇਗਾ ਨਹੀਂ, ਜਿਹਦੇ ਵਿੱਚ ਤੁਸੀਂ ਹੁਣ ਮੌਕਾ ਹੈ. ਤੁਸੀਂ ਭਾਵੇਂ ਗਰੋਸਰੀ ਸਟੋਰ ਖੋਲ੍ਹਣਾ, ਭਾਵੇਂ ਰੈਸਟੋਰੈਂਟ ਖੋਲ੍ਹਣਾ, ਭਾਵੇਂ ਤੁਸੀਂ ਬਿਊਟੀ ਸਲੋਨ ਖੋਲ੍ਹਣਾ, ਭਾਵੇਂ ਤੁਸੀਂ ਲਾਅ ਦਾ ਆਫਿਸ ਖੋਲ੍ਹਣਾ, ਭਾਵੇਂ ਤੁਸੀਂ ਮੌਰਗੇ ਦਾ ਆਫਿਸ ਖੋਲ੍ਹਣਾ, ਅਤੇ ਤੁਸੀਂ ਹੋਲਡ ਕਰਾ ਸਕਦੇ ਹੋ. ਨੰਬਰ ਹੈ 416-888-1070. 2 ਸਾਲ 'ਚ ਬਣ ਕੇ ਤਿਆਰ ਹੋਣਾ, ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਤੁਸੀਂ ਇਹਨੂੰ ਹੋਲਡ ਕਰ ਸਕਦੇ ਹੋ. 416-888-1070. ਅਤੇ ਦੂਸਰਾ, ਸਾਡੇ ਕੋਲ ਕੁਝ ਗੈਸ ਸਟੇਸ਼ਨ ਆਏ ਨੇ, ਇੱਕ ਜਿਹੜਾ ਗੈਸ ਸਟੇਸ਼ਨ ਹੈ ਕਿਚਨਰ ਦੇ ਵਿੱਚ ਹੈ, ਇੱਕ ਥੋਮਸ ਦੇ ਵਿੱਚ ਹੈ, ਇੱਕ ਬੈਰੀ ਦੇ ਵਿੱਚ ਹੈ ਅਤੇ ਇੱਕ ਔਰੰਜਵਿਲ ਦੇ ਵਿੱਚ ਹੈ. ਕਿਸੇ ਵੀ ਗੈਸ ਸਟੇਸ਼ਨ ਦੀ ਵੱਖਰੀਆਂ ਵੱਖਰੀਆਂ ਕੰਪਨੀਆਂ ਦੇ ਨੇ, ਕੁਝ ਐਸੋ ਦੇ ਨੇ, ਕੁਝ ਹਸਕੀ ਦੇ ਨੇ, ਕੁਝ ਮੋਬਾਈਲ ਦੇ ਨੇ. ਔਰ ਕਿਸੇ ਵੀ ਗੈਸ ਸਟੇਸ਼ਨ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਇਸ ਬਿਜ਼ਨਸ 'ਚ ਤੁਸੀਂ ਆਉਣਾ ਚਾਹੁੰਦੇ ਹੋ, ਤੇ 416-881-7070 ਤੇ ਕਾਲ ਕਰ ਲਓ. ਪੀਜ਼ਾ ਡਿਪੂ ਦੀਆਂ 5 ਨਵੀਆਂ ਹੋਰ ਲੋਕੇਸ਼ਨਾਂ ਖੁੱਲ੍ਹਣ ਜਾ ਰਹੀਆਂ, ਅਗਰ ਪੀਜ਼ਾ ਡਿਪੂ ਦਾ ਬਿਜ਼ਨਸ ਲੈਣਾ ਤਾਂ ਵੀ ਤੁਸੀਂ ਇਸੇ ਨੰਬਰ 'ਤੇ ਗੱਲ ਕਰਨੀ ਹੈ, 416-881-7070 ਦੇ ਉੱਤੇ. ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ. ਕਿਤੇ ਵੀ ਦੂਰ ਦਰੇਡੇ ਜਾਣਾ, ਸਸਤੀਆਂ ਹਵਾਈ ਟਿਕਟਾਂ ਤੁਸੀਂ ਲੈਣੀਆਂ, ਤੇ ਕਟਾਰੀਆ ਟੂਰ ਐਂਡ ਟਰੈਵਲ ਦਾ ਬੜਾ ਈਜ਼ੀ ਤੇ ਸੌਖਾ ਨੰਬਰ ਹੈ ਜੀ, ਤੁਸੀਂ ਉਹਨਾਂ ਨਾਲ ਗੱਲ ਕਰ ਲਓ, 905-678-1200 ਦੇ ਉੱਤੇ. ਤੇ ਟਿੱਕਾ ਜੰਕਸ਼ਨ, ਅੱਜ ਕਹਿੰਦੇ ਜੀ ਫਰਾਈਡੇ
2: ਜੀ,
1: ਸੱਚੀ ਮੈਂ ਸ਼ੁੱਕਰਵਾਰ ਹੀ ਸਮਝਦਾ ਰਿਹਾ.
2: ਸ਼ੁਕਰ, ਗੱਲ ਤਾਂ ਸੇਮ ਹੈ ਜੀ.
1: ਸੇਮ ਹੈ
2: ਹਾਂਜੀ,
1: ਮੈਨੂੰ ਹੁਣ ਪਤਾ ਲੱਗਿਆ. ਓਹੋ, ਤੇ ਫਰਾਈਡੇ ਨੂੰ ਲਾਈਵ ਮਿਊਜ਼ਿਕ ਹੁੰਦਾ ਟਿੱਕਾ ਜੰਕਸ਼ਨ ਦਾ, ਤੇ ਉੱਥੇ ਲਾਈਵ ਮਿਊਜ਼ਿਕ ਦਾ ਆਨੰਦ ਮਾਣੋ, ਨਾਲੇ ਵਧੀਆ ਖਾਣਾ ਖਾਓ, ਨਾਲੇ ਕੁਛ ਪਲ ਆਪਣੇ ਪਰਿਵਾਰ ਦੇ ਨਾਲ ਇਕੱਲੇ ਬਿਤਾਓ ਉੱਥੇ ਬਹਿ ਕੇ, ਤੁਹਾਨੂੰ ਬਹੁਤ ਵਧੀਆ ਉੱਥੇ ਲੱਗੇਗਾ ਕਿ ਤੁਸੀਂ ਕਿਸੇ ਹੋਰ ਮੁਲਕ 'ਚ ਆਏ ਹੋ. ਨੰਬਰ ਹੈ, ਟੇਬਲ ਬੁੱਕ ਕਰਵਾ ਲੈਣਾ ਪਹਿਲਾਂ ਹੀ, 6474-4040. ਅੱਛਾ, ਤੁਸੀਂ ਜਿੱਦਾਂ ਸ਼ੁੱਕਰਵਾਰ ਦੀ ਗੱਲ ਕਰੀ ਤੇ ਫਰਾਈਡੇ ਦੀ ਗੱਲ ਕੀਤੀ, ਤੁਹਾਨੂੰ ਪਤਾ ਨਵੀਂ ਫਲਾਈਟ ਸ਼ੁਰੂ ਹੋਈ ਆ ਦਿੱਲੀ ਤੋਂ ਲੁਧਿਆਣੇ ਦੀ, ਜੇ ਇੱਥੋਂ ਇੰਡੀਆ ਤੋਂ ਸੋਰੀ ਕੈਨੇਡਾ ਤੋਂ ਤੁਸੀਂ ਜਾਣਾ ਇੰਡੀਆ ਨੂੰ, ਹਨਾ, ਤੁਸੀਂ ਦਿੱਲੀ ਦੇ ਵਿੱਚ ਏਅਰ ਇੰਡੀਆ ਨਾਲ ਕਨੈਕਟ ਹੈਗੀ ਆ ਉਹ, ਕਟਾਰੀਆ ਟੂਰ ਐਂਡ ਟਰੈਵਲ ਵਾਲਿਆਂ ਨੇ ਦੱਸਿਆ ਹੈਗਾ, ਤੇ ਉੱਥੇ ਸਿਰਫ 3 ਘੰਟੇ ਦੀ ਤੁਹਾਡੀ ਦਿੱਲੀ ਸਟੇ ਆ, ਉਹ ਤੋਂ ਬਾਅਦ ਸਿੱਧੀ ਲੁਧਿਆਣੇ
2: ਉਤਰੇਗੀ। ਵਧੀਆ ਗੱਲ ਹੈ ਜੀ,
1: ਹਾਂਜੀ,
2: ਸਫ਼ਰ ਵੀ ਕੱਟਿਆ ਜਾਂਦਾ,
1: ਸਫ਼ਰ ਵੀ ਤੇ ਸਸਤੀ ਵੀ ਆ, ਇੱਥੋਂ ਹੀ ਲੈ ਸਕਦੇ ਹੋ।
2: ਅੱਛਾ, ਸਾਰੀ ਕਨੈਕਟਡ ਲੈ,
1: ਕਨੈਕਟਡ 905-678-1200 ਤੇ ਤੁਸੀਂ ਕਾਲ ਕਰ ਲੈਣੀ। ਪਰ ਕਿਰਨ ਜੀ, ਉਹਨਾਂ ਨੇ ਇਹ ਗੱਲ ਦੱਸੀ ਆ, ਜਦੋਂ ਫਲਾਈਟ ਦਿੱਲੀ ਤੋਂ ਲੁਧਿਆਣੇ ਜਾਂਦੀ ਆ, ਜਾਣ ਵੇਲੇ ਉਹਨੂੰ 90 ਮਿੰਟ ਲੱਗਦੇ ਆ, ਆਉਣ ਵੇਲੇ ਜਦੋਂ ਉੱਥੋਂ ਵਾਪਸ ਆਉਣਾ ਤੇ 1.5 ਘੰਟਾ ਲੱਗਣਾ।
2: ਇੱਦਾਂ ਕਿਉਂ,
1: ਮੈਨੂੰ ਕੀ ਪਤਾ,
2: ਹੁਣ ਜਾ ਕੇ ਪਤਾ ਲੱਗੂਗਾ।
1: ਨਹੀਂ, ਤੁਸੀਂ ਦੱਸੋ,
2: ਜਾਣ ਲੱਗੇ ਮੈਨੂੰ
1: 90 ਮਿੰਟ,
2: ਹਾਂਜੀ, ਆਉਣ ਲੱਗੇ
1: 1.5 ਘੰਟਾ,
2: ਪਤਾ ਨੀ, ਮੇ ਬੀ
1: 9057990999 ਸਾਡਾ ਨੰਬਰ ਹੈ, ਜੇ ਕੋਈ ਲਿਸਨਰ ਨੂੰ ਪਤਾ ਹੋਵੇ ਦੱਸ ਦੇਵੇ ਕਿ ਆਉਣ ਲੱਗੇ ਹਵਾ ਦਾ ਕੋਈ ਫਰਕ ਆ ਜਾਂ ਕੀ ਆ, ਵੀ ਜਾਣ ਲੱਗੇ ਸਿਰਫ 90 ਮਿੰਟ ਹੈ, ਆਉਣ ਲੱਗੇ 1.5 ਘੰਟਾ ਕਿਉਂ ਆ,
2: ਪਤਾ ਨੀ, ਮੇ ਬੀ ਰਨਵੇ ਦਾ ਫਰਕ ਹੋਊਗਾ ਜਾਂ ਕੁਛ ਵੀ,
1: ਅੱਛਾ,
2: ਹੋ ਸਕਦਾ ਵੇ।
1: ਵਾਹ ਜੀ, ਚਲੋ ਸਵਾਲ ਛੱਡਦੇ ਆ, ਵੀ ਦੇਖੋ 9057990999 ਤੇ ਜ਼ਰੂਰ ਦੱਸਣਾ ਕਿ ਇਹ ਫਰਕ ਕਿਉਂ ਜਾਣ ਲੱਗੇ। ਮੈਂ ਦੁਬਾਰਾ ਫਿਰ ਗੱਲ ਆ, ਦਿੱਲੀ ਤੋਂ ਲੁਧਿਆਣਾ ਜਾਣ ਲੱਗੇ ਸਿਰਫ 90 ਮਿੰਟ ਹੈ ਤੇ ਵਾਪਸੀ ਤੇ 1.5 ਘੰਟਾ। ਹੁਣ ਦੇਖਦੇ ਕਿਰਨ ਨੂੰ ਕਿਹੜੇ ਸਕੂਲੇ ਪੜ੍ਹੇ। ਦੇਖੋ ਜੀ, ਹਾਲੇ ਤੱਕ ਕੋਈ ਕਾਲ, ਦੇਖਦੇ ਹਾਂ ਕਾਲ ਕਿਹੜੀ। ਆਹ ਦੇਖੋ ਜੀ, ਕਾਲਾਂ ਸਾਰੀਆਂ ਫੁੱਲ ਹੋ ਗਈਆਂ ਜੀ। ਆਇਆਂ ਨੂੰ ਜੀ,
3: ਹੈਲੋ, ਸਤਿ ਸ਼੍ਰੀ ਅਕਾਲ ਭਾਜੀ,
1: ਸਤਿ ਸ਼੍ਰੀ ਅਕਾਲ।
3: ਹਾਂਜੀ, ਟਾਈਮ ਸੇਮ ਹੀ ਹੈ, 90 ਮਿੰਟਸ ਇਸ ਇਕੁਅਲ ਟੂ 1 1.5 ਆਵਰ।
1: ਓ ਅੱਛਾ, ਮੈਨੂੰ ਪਤਾ ਹੀ ਨਹੀਂ, ਮੈਂ ਕਿਰਨ ਉਹਨਾਂ ਨੂੰ ਪੁੱਛਿਆ, ਇਹਨਾਂ ਨੂੰ ਪਤਾ ਹੀ ਨਹੀਂ ਕਿ
3: ਕਈ ਵਾਰ ਆਪਾਂ ਹੋਈ ਜਾਂਦੇ ਹੁੰਦੇ ਆ ਵੀ 90 ਮਿੰਟ ਲੱਗਦੇ ਆ, ਤੇ ਤੀਜੇ ਹਿਸਾਬ ਨਾਲ
1: ਬੋਲੇ
3: ਨਾ,
1: ਕਾਲਾਂ ਸਾਰੀਆਂ ਬਿਜ਼ੀ ਹੋ ਗਈਆਂ ਜੀ, ਤੇ ਟਾਈਮ ਉਧਰੋਂ ਸਾਡੇ ਕੋਲ ਰਿਹਾ ਨੀ। ਰਾਜਵੀਰ ਹੋਣੀ ਪਤਾ ਨੀ ਲਾਈਵ ਪ੍ਰੋਗਰਾਮ ਅੱਜ ਕਰਨਾ ਕਿਤੇ, ਉਹ ਵੀ ਮੈਨੂੰ ਕਹਿੰਦੇ ਫਟਾਫਟ ਮਾਈਕ ਰੱਖੋ ਤੇ ਅਸੀਂ ਲਾਈਵ ਪ੍ਰੋਗਰਾਮ ਕਰਨਾ। ਵੀ ਸਾਡੇ ਕੋਲੋਂ ਵੀ ਲਾਈਵ ਕਰਵਾ ਲਿਆ ਕਰੋ, ਫਰਨੀਚਰ ਵਾਲਿਓ, ਨੰਬਰ ਸਾਡਾ 9057990999 ਹੈ। ਅੱਛਾ, ਆਹ ਦੇਖੋ ਜੀ, ਕਿਰਨ ਜੀ, ਤੁਹਾਡੇ ਪਿੰਡੋਂ ਫੋਨ ਆ ਗਿਆ, ਜੋਤੀ ਸੰਘਾ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਮੁਬਾਰਕਾਂ ਜੀ, ਤੇ ਹੁਣ ਨੰਬਰ ਹੈ ਸਾਡਾ 9057990999।

ਦੀ ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर द इंटरसेक्शन ते गुरुद्वारे बाय प्लाजा दे विच सिल्वर हट।
0: 6473393521
1: 6473935 4525 अवनीजर रोड ब्रैम्पटन सिल्वर हट।
2: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ
3: ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
4: ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
5: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ ਜੋ ਕਰਨਗੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
4: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
5: ਕਾਲ ਕਰੋ 905-874-9878
6: ਨਾ ਕਿੱਦਾਂ ਦੀ ਤਿਆਰੀ
7: ਓ ਜੀ ਮੈਂ ਰਸੋਈ ਨੂੰ ਨਿਗਾਹ ਮਾਰੀ ਦੇਖਿਆ ਗਰੋਸਰੀ ਮੁੱਕ ਗਈ ਸਾਰੀ ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ
6: ਮੈਨੂੰ ਪਤਾ ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ
7: ਜੀ ਹਾਂ ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ ਜਿੱਥੇ ਤੁਹਾਨੂੰ ਮਿਲੇਗਾ ਫਿਸ਼ ਗੋਟ ਕਰੀ ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ ਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ ਬੈਸਟ ਸਟੇਸ਼ਨ ਗਰੋਸਰ ਇਕੋ ਪਲਾਜ਼ਾ ਵਿੱਚ ਤਿੰਨੋ ਗਰੋਸਰੀ ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ ਕੈਂਬ੍ਰਿਜ ਕਾਲ 519-621-7774
8: ਮੇਰੇ ਵੱਲੋਂ ਆਪ ਨੂੰ ਤੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
9: ਸਤਿ ਸ੍ਰੀ ਅਕਾਲ ਮਤਲਬ ਟੈਣਾ ਸਾਹਿਬ ਵੀ ਬਿਲਕੁਲ ਰੈਡੀ ਬੈਠੀ ਬੈਠੇ ਆ
8: ਜੀ
9: ਗੋਲਡਨ ਸਪਲਾਈਜ਼ ਕੈਸ਼ਨ ਕੈਰੀ ਦਾ ਵੀ ਸੁਨੇਹਾ ਅਸੀਂ ਦਿੱਤਾ ਤੇ ਨਾਲ ਦੀ ਨਾਲ ਦੁਆਬਾ ਟੂਰ ਐਂਡ ਟਰੈਵਲ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਕਿ ਦੁਆਬਾ ਟੂਰ ਐਂਡ ਟਰੈਵਲ ਤੇ ਜੇਕਰ ਤੁਸੀਂ ਹਲਵਾਰੇ ਦੀ ਟਿਕਟ ਲੈਣੀ ਚਾਹੁੰਦੇ ਹੋ ਤਾਂ ਦੁਆਬਾ ਟੂਰ ਐਂਡ ਟਰੈਵਲ ਤੇ ਭਾਈ ਹਜੇ ਵੀ ਟਿਕਟਾਂ ਕੁਝ ਅਵੇਲੇਬਲ ਹੈਗੀਆਂ ਦਿਓ ਥੋੜੀ ਜਿਹੀ ਇਨਫੋਰਮੇਸ਼ਨ
8: ਜੀ ਬਿਲਕੁਲ ਜੀ ਤੁਸੀਂ ਇੰਡੀਆ ਤੋਂ ਕੈਨੇਡਾ ਨੂੰ ਆਉਣਾ ਕੈਨੇਡਾ ਤੋਂ ਇੰਡੀਆ ਜਾਣਾ ਜਾਂ ਕਿਸੇ ਹੋਰ ਕੰਟਰੀ ਜਾਣਾ ਕੋਈ ਟੂਰਿਸਟ ਪੈਕੇਜ ਚਾਹੀਦਾ ਤੁਹਾਨੂੰ ਹੋਲੀਡੇ ਪੈਕੇਜ ਚਾਹੀਦਾ ਤਾਂ ਤੁਸੀਂ ਇੱਕੋ ਇੱਕ ਨੰਬਰ ਯਾਦ ਰੱਖੋ ਜੀ ਦੁਆਬਾ ਟੂਰ ਐਂਡ ਟਰੈਵਲ ਬੜੀ ਵਧੀਆ ਭਰੋਸੇਯੋਗ ਸਰਵਿਸ ਹੈਗੀ ਔਰ ਹਰ ਟਾਈਮ ਤੁਹਾਡੀ ਫੋਨ ਦੇ ਉੱਪਰ ਵੀ ਮਦਦ ਕਰਦੇ ਆ ਜੇ ਬਾਈ ਚਾਂਸ ਰੱਬ ਨਾ ਕਰੇ ਕੋਈ ਪ੍ਰੋਬਲਮ ਆਉਂਦੀ ਹੈਗੀ ਹਰ ਤਰ੍ਹਾਂ ਦੀ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਵਾਉਣਗੇ ਤੁਹਾਨੂੰ ਗਾਈਡ ਕਰਨਗੇ ਪ੍ਰੋਪਰ ਅਤੇ ਹਲਵਾਰੇ ਤੱਕ ਦੀਆਂ ਟਿਕਟਾਂ ਇਹਨਾਂ ਕੋਲ ਅਵੇਲੇਬਲ ਹੈਗੀਆਂ ਨੇਗੀਆਂ ਤੁਸੀਂ ਇਹਨਾਂ ਦਾ ਇੱਕੋ ਇੱਕ ਨੰਬਰ ਯਾਦ ਰੱਖੋ ਇਹਨਾਂ ਨੂੰ ਹੁਣੇ ਫੋਨ ਕਰੋ 905-673-1400 905-673-1400 905-673-1400 ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਜੀ।
9: ਬਿਲਕੁਲ ਜੀ, ਸੋ ਤੁਸੀਂ ਜ਼ਰੂਰ ਇੱਕ ਵਾਰ ਦੁਆਬਾ ਟੂਰ ਐਂਡ ਟਰੈਵਲ ਤੇ ਗੇੜਾ ਮਾਰਿਆ ਹੋ ਤੇ ਇੱਕ ਖੂਬਸੂਰਤ ਗੀਤ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਫਿਰ ਟਹਿਣਾ ਸਾਹਿਬ ਨੂੰ ਆਪਾਂ ਲੈ ਕੇ ਆਉਂਦੇ ਹਾਂ ਜੀ। ਚੱਲਦੇ ਹਾਂ ਸੁਣ ਤੁਸੀਂ ਖੂਬਸੂਰਤ ਗੀਤ, ਉਸ ਤੋਂ ਬਾਅਦ ਚੜ੍ਹਾਂਗੇ ਆਪਾਂ ਅੱਜ ਦੀਆਂ ਖਬਰਾਂ ਵੱਲ ਟਹਿਣਾ ਸਾਹਿਬ ਵੱਲ।

0: ਸ਼ਾਮ ਸਾਰੰਗ ਦੇ ਨਾਲ ਤੇ ਸਵਰਨ ਸਿੰਘ ਚੰਨ ਸਾਹਿਬ ਵੀ ਬਿਲਕੁਲ ਰੈਡੀ ਨੇ, ਪਰ ਉਸ ਤੋਂ ਪਹਿਲਾਂ ਆਪਾਂ ਮੋਹਨਾ ਜੀ ਵੱਲ ਚੱਲਾਂਗੇ। ਮੋਹਨਾ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਮੋਹਨਾ ਜੀ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਸਕੀ ਜੀ, ਤੁਹਾਡੀ ਆਵਾਜ਼ ਤੁਸੀਂ ਚੈੱਕ ਕਰਿਓ ਤੇ
1: ਮੋਹਨਾ ਜੀ ਆਵਾਜ਼ ਤੁਹਾਡੀ ਮੇਰੇ ਤੱਕ
0: ਗੱਲਬਾਤ ਕਰ ਸਕਦੇ ਹੋ। ਮੋਹਨਾ ਜੀ ਥੋੜੀ ਜਿਹੀ ਦਿਓ ਅਪਡੇਟ, ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਚੱਲਾਂਗੇ।
1: ਬਿਲਕੁਲ ਰਾਜਵੀਰ ਜੀ, ਅੱਜ ਥੋੜੀ ਜਿਹੀ ਗੱਲ ਇਸ ਤਰੀਕੇ ਨਾਲ ਕਰਨਾ ਚਾਹਾਂਗੇ ਕਿ ਜਿੱਦਾਂ ਕਿ ਆਪਾਂ ਲਾਈਫ ਇੰਸ਼ੋਰੈਂਸ ਦੇ ਉੱਪਰ ਗੱਲ ਕਰਦੇ ਹੈਗੇ ਆ, ਆਪਣੀਆਂ ਪੋਲਿਸੀਜ਼ ਦੀ ਗੱਲ ਕਰਦੇ ਹੁੰਦੇ ਆ, ਅਕਸਰ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਬਾਰੇ ਜਿਹੜੇ ਕਿ ਪਰਸਨ ਇੱਥੇ ਨਵੇਂ ਆਏ ਨੇ, ਜਿਨ੍ਹਾਂ ਦੇ ਕੋਲ ਹਜੇ ਐਸੈਟਸ ਬਿਲਡਅਪ ਨਹੀਂ ਹੋਏ, ਲਾਇਬਿਲਿਟੀਜ਼ ਹੈਗੀਆਂ ਨੇ, ਫੈਮਿਲੀ ਯੰਗ ਹੈਗੀ ਆ, ਜ਼ਰੂਰਤ ਹੈਗੀ ਆ ਕਵਰੇਜ ਦੀ, ਕਿਉਂਕਿ ਇਸ ਟਾਈਮ ਤੇ ਐਸੈਟਸ ਨਹੀਂ ਹੈਗੇ ਆ। ਪਰ ਇਸ ਦੇ ਨਾਲ ਨਾਲ ਉਸ ਟਾਈਮ ਤੇ ਆਪਾਂ ਜ਼ਰੂਰ ਕਹਿੰਦੇ ਹੈਗੇ ਹਾਂ ਕਿ ਚਾਹੇ ਛੋਟੀ ਜਿਹੀ ਕਵਰੇਜ ਲੈ ਲਓ, ਪਰ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈਗੀ ਆ। ਪਰ ਉਸ ਦੇ ਨਾਲ ਨਾਲ ਇੱਕ ਹੋਰ ਆਪਸ਼ਨ ਹੁੰਦੀ ਹੈਗੀ ਆ, ਜਦੋਂ ਸਾਨੂੰ ਇੰਸ਼ੋਰੈਂਸ ਜਾਂ ਇਨਵੈਸਟਮੈਂਟਸ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਜਦੋਂ ਸਾਡੇ ਕੋਲ ਬਹੁਤ ਜ਼ਿਆਦਾ ਐਸੈਟਸ ਬਿਲਡਅਪ ਹੋ ਗਏ ਨੇ, ਅਸੀਂ ਵੈਲ ਸੈਟਲਡ ਹੈਗੇ ਹਾਂ, ਬਹੁਤ ਟਾਈਮ ਹੋ ਗਿਆ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਫੈਮਿਲੀ ਦੀ ਵੈਲਥ, ਜਿਹੜੀ ਨੈਕਸਟ ਜਨਰੇਸ਼ਨ ਹੈਗੀ ਆ, ਉਹਨੂੰ ਅਸੀਂ ਟੈਕਸ ਫ੍ਰੀ ਪਾਸ ਔਨ ਕਰਨਾ ਚਾਹੁੰਦੇ ਹਾਂ, ਚਾਹੇ ਅਸੀਂ ਫੈਮਿਲੀ ਦੀ ਵੈਲਥ ਕਹੀਏ, ਚਾਹੇ ਤੁਹਾਡੇ ਕੋਲ ਕਾਰਪੋਰੇਸ਼ਨ ਤੁਸੀਂ ਓਨ ਕਰਦੇ ਹੋ, ਬਿਜ਼ਨਸ ਓਨ ਕਰਦੇ ਹੈਗੇ ਹੋ। ਬਹੁਤ ਵਾਰ ਹੁੰਦਾ ਹੈ ਕਾਰਪੋਰੇਸ਼ਨ ਦੇ ਵਿੱਚ ਆਪਣੀ ਜਦੋਂ ਵੀ ਰਿਟੇਨ ਅਰਨਿੰਗ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਪੈਸਿਵ ਇਨਕਮ ਬਣਨੀ ਸ਼ੁਰੂ ਹੋ ਜਾਂਦੀ ਹੈ, ਤਾਂ ਉਸ ਟਾਈਮ ਤੇ ਕਾਫੀ ਵਾਰ ਆਪਾਂ ਦੇਖਦੇ ਹਾਂ ਕਿ ਸਾਨੂੰ ਇਸ ਚੀਜ਼ ਦੇ ਵੀ ਟੈਨਸ਼ਨ ਹੁੰਦੀ ਹੈ ਕਿ ਸਮਾਲ ਬਿਜ਼ਨਸ ਜਿਹੜੀਆਂ ਡਿਡਕਸ਼ਨਸ ਹੁੰਦੀਆਂ ਨੇ, ਬੈਨੀਫਿਟਸ ਹੁੰਦੇ ਨੇ, ਉਹ ਆਪਾਂ ਲੂਜ਼ ਕਰ ਰਹੇ ਹੈਗੇ ਹਾਂ ਕਿਉਂਕਿ ਪੈਸਿਵ ਇਨਕਮ ਇਨਕਰੀਜ਼ ਹੋ ਰਹੀ ਹੈ। ਐਂਡ ਔਨ ਦੀ ਅਦਰ ਹੈਂਡ, ਜੇ ਆਪਾਂ ਉਹੀ ਇਨਕਮ ਨੂੰ ਵਿਦਡਰਾ ਕਰਦੇ ਹੈਗੇ ਡਿਵੀਡੈਂਟ ਦੇ ਹਿਸਾਬ ਦੇ ਨਾਲ ਜਾਂ ਪੇ ਚੈੱਕ ਦੇ ਹਿਸਾਬ ਦੇ ਨਾਲ, ਤਾਂ ਉਸ ਟਾਈਮ ਤੇ 45% ਤੋਂ 53% ਪਰਸਨਲ ਟੈਕਸ ਬ੍ਰੈਕਟ ਦੇ ਵਿੱਚ ਆਪਾਂ ਨੂੰ ਟੈਕਸ ਪੈ ਜਾਂਦਾ ਹੈਗਾ। ਸੋ ਇਸੇ ਕਰਕੇ ਮੈਂ ਜ਼ਰੂਰ ਇਸ ਚੀਜ਼ ਦੇ ਬਾਰੇ ਮੈਂਸ਼ਨ ਕਰਨਾ ਚਾਹੂੰਗੀ ਕਿ ਜੇ ਇਸ ਟਾਈਮ ਤੇ ਕੋਈ ਵੀ ਪਰਸਨ ਇਸ ਟਾਈਮ ਤੇ ਚਾਹੁੰਦੇ ਨੇ ਕਿ ਸਾਡੀ ਕਾਰਪੋਰੇਸ਼ਨ ਦੇ ਵਿੱਚ ਜਿਹੜੀਆਂ ਰਿਟੇਲ ਅਰਨਿੰਗਸ ਬਣੀਆਂ ਹੋਈਆਂ ਨੇ, ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਯੂਜ਼ ਕਰੀਏ ਕਿ ਇੱਕ ਤਾਂ ਉਹ ਇਨਵੈਸਟ ਵੀ ਹੋ ਸਕੇ, ਜਿਹਦੇ ਵਿੱਚ ਕਿ ਜਦੋਂ ਇਨਵੈਸਟਮੈਂਟ ਦੇ ਟਾਈਮ ਤੇ ਸਾਨੂੰ ਆਪਣਾ 45% ਜਾਂ 53% ਦੇ ਹਿਸਾਬ ਦੇ ਨਾਲ ਕਢਾਉਣ ਦੇ ਟਾਈਮ ਤੇ ਇਸ ਟਾਈਮ ਤੇ ਟੈਕਸਿਸ ਨਾ ਪੇ ਕਰਨੇ ਪੈਣ। ਦੂਜੀ ਚੀਜ਼ ਇਹ ਹੈਗੀ ਕਿ ਜਦੋਂ ਉਸ ਮਨੀ ਨੂੰ ਅਸੀਂ ਇਨਵੈਸਟ ਕਰਦੇ ਹੈਗੇ, ਜੋ ਵੀ ਗਰੋਥ ਬਣ ਰਹੀ ਹੈਗੀ ਆ, ਉਹਦੇ ਤੇ ਸਾਨੂੰ ਕੋਈ T5 ਇਸ਼ੂ ਨਾ ਹੋਵੇ, ਨਾ ਹੀ ਸਾਨੂੰ ਐਵਰੀ ਈਅਰ ਉਸ ਉੱਤੇ ਟੈਕਸ ਦੇਣਾ ਪਵੇ। ਤੇ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਕਿ ਜੇ ਉਹੀ ਮਨੀ ਵਿਦ ਦਾ ਗਰੋਥ ਜੇ ਸਾਨੂੰ ਜਿੰਦੇ ਜੀ ਆਪਣੇ ਰਿਟਾਇਰਮੈਂਟ ਦੇ ਟਾਈਮ ਤੇ ਉਹਦੀ ਜ਼ਰੂਰਤ ਪੈਂਦੀ ਹੈ, ਤਾਂ ਉਹ ਵੀ ਅਸੀਂ ਉਸ ਚੀਜ਼ ਦਾ ਬੈਨੀਫਿਟ ਲੈ ਸਕੀਏ ਟੈਕਸ ਫ੍ਰੀ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਜੇ ਉਹ ਮਨੀ ਤੁਸੀਂ ਨੈਕਸਟ ਜਨਰੇਸ਼ਨ ਨੂੰ ਪਾਸ ਔਨ ਕਰਨਾ ਚਾਹੋਗੇ, ਉਹ ਵੀ ਆਪਸ਼ਨ ਹੁੰਦੀ ਹੈ ਟੈਕਸ ਫ੍ਰੀ। ਸੋ ਇਹ ਸਾਰੀਆਂ ਜਿਹੜੀਆਂ ਸਟ੍ਰੈਟਜੀਜ਼ ਹੈਗੀਆਂ, ਡਿਪੈਂਡਿੰਗ ਕਿ ਤੁਹਾਡਾ ਪੋਰਟਫੋਲੀਓ ਕਿੱਦਾਂ ਹੈਗਾ, ਜਾਂ ਤਾਂ ਅਸੀਂ ਕਾਰਪੋਰੇਟ ਓਨਡ ਇਨਵੈਸਟਮੈਂਟ ਦੇ ਨਾਲ ਜਾਂ ਫਿਰ ਕਾਰਪੋਰੇਟ ਓਨਡ ਇੰਸ਼ੋਰੈਂਸ ਪਾਲਿਸੀ ਦੇ ਹਿਸਾਬ ਦੇ ਨਾਲ ਉਸਨੂੰ ਡਿਜ਼ਾਇਨ ਕਰ ਸਕਦੇ ਹੁੰਦੇ ਹਾਂ। ਸੋ ਜੇ ਕੋਈ ਵੀ ਆਪਣੇ ਲਿਸਨਰਸ ਹੈਗੇ ਆ ਇਸ ਟਾਈਮ ਤੇ ਇਸ ਤਰੀਕੇ ਦੇ ਨਾਲ ਇਸ ਸਿਚੁਏਸ਼ਨ ਦੇ ਵਿੱਚ ਨੇ, ਇਸ ਤਰੀਕੇ ਦਾ ਕੰਸਰਨ ਹੈਗਾ ਉਹਨਾਂ ਦਾ ਕਿ ਸਾਡੀਆਂ ਕਾਰਪੋਰੇਸ਼ਨ ਦੇ ਰਿਲੇਟਿਡ ਜਿਹੜੀਆਂ ਰਿਟੇਨ ਅਰਨਿੰਗਸ ਹੈਗੀਆਂ, ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹਾਂ, ਜਾਂ ਫਿਰ ਫੈਮਿਲੀ ਦੀ ਵੈਲਥ ਨੂੰ ਅਸੀਂ ਅੱਗੇ ਟੈਕਸ ਫ੍ਰੀ ਕਿੱਦਾਂ ਪਾਸ ਔਨ ਕਰ ਸਕਦੇ ਹਾਂ, ਉਹਦੀ ਡਿਟੇਲ 'ਚ ਗੱਲ ਕਰਨ ਲਈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਹਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509।
0: ਬਿਲਕੁਲ ਜੀ, 416-509-1509 ਤੇ ਤੁਸੀਂ ਕਿਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, 416-509-1509। ਸੋ ਖਬਰਾਂ ਲੈ ਕੇ ਟਿਣਾ ਸਾਹਿਬ ਬਿਲਕੁਲ ਤਿਆਰ ਪ੍ਰਚਾਰ ਨੇ। ਟਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਸਰ, ਦਿਓ
2: ਭੈਣਾਂ ਵੀਰਾਂ ਨੂੰ ਪਿਆਰ ਭਰੀ ਸਨੇ ਕਿ ਸਤਿ ਸ਼੍ਰੀ ਅਕਾਲ ਆ ਜੀ। ਬਹੁਤ ਸਾਰੀਆਂ ਖਬਰਾਂ ਨੇ, ਪਰ ਉਹਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਭੁਪੇਸ਼ ਬਘੇਲ, ਜਿਹੜੇ ਕਿ ਕਾਂਗਰਸ ਦੇ ਇੰਚਾਰਜ ਨੇ ਪੰਜਾਬ ਦੇ, ਉਹ ਆਏ ਆ ਤੇ 10 ਦਿਨ ਉਹਨਾਂ ਨੇ ਇੱਥੇ ਰਹਿਣਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਇਕੱਠ ਰਚਾਇਆ ਗਿਆ। ਰਾਜਾ ਵੜਿੰਗ ਤੇ ਕਈ ਹੋਰ ਕਾਂਗਰਸ ਦੇ ਪੰਜਾਬ ਦੇ ਨੇਤਾ ਭੁਪੇਸ਼ ਬਘੇਲ ਹੋਰੀ ਇੱਥੇ ਸੀ ਤੇ ਇਕੱਠ ਠੀਕ ਸੀ, ਵੱਡਾ ਸੀ। ਇਹਦੇ ਵਿੱਚ ਰਾਜਾ ਵੜਿੰਗ ਨੇ ਕੁਝ ਗੱਲਾਂ ਕਹੀਆਂ ਜਿਨ੍ਹਾਂ ਨੇ ਸਭ ਦਾ ਧਿਆਨ ਖਿੱਚਿਆ। ਉਹਨਾਂ ਨੇ ਕਿਹਾ ਜੀ ਕਿ ਮੈਂ 47 ਸਾਲ ਦੀ ਉਮਰ ਦੇ ਵਿੱਚ ਸਾਰੇ ਹੀ ਅਹੁਦਿਆਂ ਦੇ ਉੱਤੇ ਰਹਿ ਰਹਿ ਕੇ ਦੇਖ ਲਿਆ ਕਾਂਗਰਸ ਦੇ ਕਰਕੇ, ਰਾਹੁਲ ਗਾਂਧੀ ਦੇ ਕਰਕੇ। ਮੈਂ ਮੰਤਰੀ ਬਣ ਗਿਆ, ਪ੍ਰਧਾਨ ਬਣ ਗਿਆ, MLA ਬਣ ਗਿਆ, ਹੁਣ ਮੈਂ MP ਹਾਂ। ਯੂਥ ਕਾਂਗਰਸ ਦਾ ਪ੍ਰਧਾਨ ਬਣ ਕੇ ਵੇਖ ਲਿਆ ਤੇ ਇਸ ਤੋਂ ਵੱਧ ਮੈਨੂੰ ਕਾਂਗਰਸ ਹੋਰ ਕੀ ਦੇ ਦੇਵੇ? ਜੇਕਰ ਮੈਨੂੰ ਕਾਂਗਰਸ ਪਾਰਟੀ ਟਿਕਟ ਵੀ ਨਾ ਦੇਊਗੀ ਐਤਕੀ, ਮੈਂ ਤਾਂ ਵੀ ਕਾਂਗਰਸ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ, ਮੈਂ ਕਾਂਗਰਸ ਦੀ ਚੜ੍ਹਦੀ ਕਲਾ ਦੇ ਲਈ ਹੀ ਕੰਮ ਕਰਦਾ ਰਹਿਣਾ। ਉਹਨਾਂ ਨੇ ਇਹ ਗੱਲ ਉਸ ਦੌਰ ਵਿੱਚ ਕਹੀ ਆ, ਉਸ ਸਮੇਂ ਦੌਰਾਨ ਕਹੀ ਆ ਜਦੋਂ ਕਾਂਗਰਸ ਦੇ ਵਿੱਚ ਕਲੇਸ਼ ਸਿਖਰ ਦੇ ਉੱਤੇ ਆ, ਜਦੋਂ ਚੰਨੀ ਗਰੁੱਪ ਆਪਦਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਤੇ ਇਹ ਵੀ ਦੱਸਣਾ ਬਣਦਾ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਗਰੁੱਪ ਨਹੀਂ ਆਇਆ, ਉਹਨਾਂ ਦੇ ਭਰਾ ਮਨੋਹਰ ਸਿੰਘ ਹੋਰੀ ਵੀ ਨਹੀਂ ਪਹੁੰਚੇ। ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਭੁਪੇਸ਼ ਬਘੇਲ ਹੋਰਾਂ ਨੂੰ, ਉਹਨਾਂ ਨੇ ਕਿਹਾ ਜੀ ਕਿ ਜਿਹੜੇ ਬੁਲਾਏ ਸਨ ਉਹੀ ਆਉਂਦੇ ਆ ਤੇ ਮਨੋਹਰ ਸਿੰਘ ਹੋਰੀ ਯਾਨੀ ਕਿ ਚੰਨੀ ਦੇ ਭਰਾਤਾ ਤਾਂ ਬੁਲਾਏ ਵੀ ਨਹੀਂ ਸੀਗਾ। ਪਰ ਕੀ ਕਾਂਗਰਸ ਵਿਚਲਾ ਕਲੇਸ਼ ਮੁਕਾਉਣ ਦੇ ਵਿੱਚ ਭੁਪੇਸ਼ ਬਘੇਲ ਹੋਰੀ ਕਾਮਯਾਬ ਹੋਣਗੇ ਤੇ ਜਾਂ ਫਿਰ ਇਹ ਕਲੇਸ਼ ਦੂਰ ਹੋਣਾ ਦੂਰ ਦੀ ਕੌਡੀ ਆ? ਸੋ ਦੇਖਦੇ ਹਾਂ ਉਹਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਕੁੱਲ ਮਿਲਾ ਕੇ ਸੋਵਤ ਰਸਾ ਤੇ ਸਿਰੇ ਤੇ ਗੰਢ ਗੱਲ ਇਹ ਆ ਵੀ ਕਾਂਗਰਸ ਵਿਚਲਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ, ਮੁੱਕਣ ਦਾ ਨਾਂ ਨਹੀਂ ਲੈ ਰਿਹਾ ਤੇ ਪਤਾ ਨਹੀਂ ਇਹਨੇ ਕਿਹੜੇ ਪਾਸੇ ਨੂੰ ਜਾ ਕੇ ਮੋੜ ਕੱਟਣਾ। ਫਿਲਹਾਲ ਸਭ ਦਾ ਧਿਆਨ ਇਸੇ ਗੱਲ ਦੇ ਵੱਲ ਆ ਕਿ ਕੀ ਭੁਪੇਸ਼ ਬਘੇਲ ਪੰਜਾਬ ਦੇ ਵਿੱਚ ਕਾਂਗਰਸੀਆਂ ਨੂੰ ਇੱਕ ਕਰ ਸਕਣਗੇ, ਕੀ ਰਾਜਾ ਵੜਿੰਗ ਦੀ ਕੁਰਸੀ ਬਰਕਰਾਰ ਰਹੂ, ਕੀ ਚਰਨਜੀਤ ਚੰਨੀ ਤੇ ਰਾਜਾ ਵੜਿੰਗ ਇੱਕ ਹੋ ਸਕਣਗੇ ਤੇ ਕੀ ਬਿਨਾਂ ਇੱਕ ਹੋਏ ਤੋਂ ਕਾਂਗਰਸ ਕੁਝ ਕਰ ਸਕੂਗੀ ਭਵਿੱਖ ਦੇ ਵਿੱਚ। ਜਿਹੜੀ ਅਗਲੀ ਖਬਰ ਹੈ ਜੀ ਉਹ ਹੈਗੀ ਜਥੇਦਾਰ ਸਾਹਿਬ ਦੀ। ਮੀਰੀ ਪੀਰੀ ਆਪਾਂ ਜਾਣਦੇ ਕਿ ਇਸ ਵੇਲੇ ਮਾਰਚ ਕੱਢਿਆ ਜਾ ਰਿਹਾ, ਮੀਰੀ ਪੀਰੀ ਖਾਲਸਾ ਮਾਰਚ ਜਿਹੜਾ ਕਿ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਾ ਰਿਹਾ। ਇਸ ਮਾਰਚ ਦੀ ਸਮਾਪਤੀ ਹੋਣੀ ਆ ਤਖ਼ਤ ਸ੍ਰੀ ਦਮਦਮਾ ਸਾਹਿਬ, ਪਰ ਲੰਘੇ ਕੱਲ੍ਹ ਇਹ ਜਿਹੜਾ ਮਾਰਚ ਆ ਪਹੁੰਚਿਆ ਸੀ ਫਰੀਦਕੋਟ ਦੇ ਵਿੱਚ। ਇੱਥੇ ਜਥੇਦਾਰ ਸਾਹਿਬ ਨੇ ਕੁਝ ਮਹੱਤਵਪੂਰਨ ਗੱਲਾਂ ਕਹੀਆਂ। ਉਹਨਾਂ ਨੇ ਕਿਹਾ ਜੀ ਕਿ ਸਿੱਖਾਂ ਦੀ ਆਬਾਦੀ ਲਗਾਤਾਰ ਘੱਟ ਰਹੀ ਹੈ ਤੇ ਹਰ ਸਿੱਖ ਜੋੜੇ ਨੂੰ ਤਿੰਨ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਆ। ਸਾਨੂੰ ਸਿੱਖ ਪੰਥ ਦੀ, ਸਿੱਖ ਧਰਮ ਦੀ ਤੇ ਸਿੱਖਾਂ ਦੀਆਂ ਕਦਰਾਂ ਕੀਮਤਾਂ ਦੀ ਕਦਰ ਕਰਨੀ ਚਾਹੀਦੀ ਆ। ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ, ਪਰ ਸਿੱਖੀ ਕਦੇ ਅਲੋਪ ਨਹੀਂ ਹੋਈ ਨਾ ਕਦੇ ਹੋਣੀ ਆ ਤੇ ਤਖ਼ਤ ਸਾਹਿਬਾਨ ਤੋਂ ਸਰਬ ਉੱਚ ਕੁਝ ਵੀ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੱਲ ਕਹੀ ਗਈ ਕਿ ਤੁਸੀਂ ਭਾਈ ਜਿਹੜਾ ਸੋਧ ਕਰਨੀ ਹੈ ਕਾਨੂੰਨ ਦੇ ਵਿੱਚ, ਬੇਅਦਬੀ ਕਾਨੂੰਨ ਦੇ ਵਿੱਚ, ਉਹ ਸੋਧ ਕਰਕੇ ਹੀ ਅਗਲੀ ਗੱਲ ਕਰਿਓ, ਤੇ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੇ ਉਕਾਈਆਂ ਨੂੰ ਦੂਰ ਨਹੀਂ ਕੀਤਾ, 90% ਗਲਤੀਆਂ ਉਵੇਂ ਦੀਆਂ ਉਵੇਂ ਆ, ਦਰੁਸਤ ਨਹੀਂ ਕੀਤੀਆਂ ਗਈਆਂ। ਇਹਦੇ ਨਾਲ ਹੀ ਗੱਲ ਜੁੜਦੀ ਜੀ ਕਿ ਜਥੇਦਾਰ ਸਾਹਿਬ ਦੇ PA ਸਰਦਾਰ ਬਗੀਚਾ ਸਿੰਘ ਨੇ ਲੰਘੇ ਕੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਿੱਖ ਮੰਤਰੀਆਂ ਨੂੰ ਚਿੱਠੀ ਭੇਜੀ ਆ। ਇਹ ਗੱਲ ਕਹੀ ਆ ਕਿ ਜੋ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਲਿਆਂਦਾ ਸੀ ਜਿਹਦੇ ਬਾਬਤ ਤੁਹਾਨੂੰ 29 ਜੂਨ ਨੂੰ ਤਲਬ ਕੀਤਾ ਗਿਆ ਸੀ ਤੇ ਤੁਹਾਨੂੰ ਵਿਚਲੀਆਂ ਉਕਾਈਆਂ ਦੱਸੀਆਂ ਗਈਆਂ ਸੀ, ਇਹਨਾਂ ਨੂੰ ਦੂਰ ਨਹੀਂ ਕੀਤਾ ਗਿਆ, ਇਸ ਕਰਕੇ 3 ਅਗਸਤ ਤੋਂ ਜਿਹੜਾ ਮੌਨਸੂਨ ਸੈਸ਼ਨ ਵਿਧਾਨ ਸਭਾ ਦਾ ਸ਼ੁਰੂ ਹੋਣ ਲੱਗਾ ਇਹਦੇ ਵਿੱਚ ਤੁਸੀਂ ਬਿਲਕੁਲ ਸਹਿਮਤੀ ਨਾ ਪ੍ਰਗਟਾਇਓ, ਜਿੰਨੀ ਦੇਰ ਤੱਕ ਇਹਨਾਂ ਉਕਾਈਆਂ ਨੂੰ ਦੂਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਤੁਸੀਂ ਕੁਝ ਵੀ ਇਸ ਮਾਮਲੇ ਦੇ ਵਿੱਚ ਹਾਮੀ ਨਾ ਭਰਿਓ, ਕਿਉਂਕਿ ਇਹ ਸਿੱਖ ਕੌਮ ਲਈ, ਸਿੱਖ ਪੰਥ ਲਈ ਬਹੁਤ ਵੱਡੀ ਸੋਚਣ ਵਿਚਾਰਨ ਤੇ ਸਮਝਣ ਵਾਲੀ ਗੱਲ ਹੈ। ਅਸੀਂ ਕੋਈ ਵੀ ਐਸੀ ਗੱਲ ਨਾ ਕਰੀਏ ਜਿਹਦੇ ਕਰਕੇ ਲੰਘੇ ਕੱਲ ਜਾਂ ਕਰੀਏ ਵਰਤਮਾਨ 'ਚ ਜਾਂ ਭਵਿੱਖ ਦੇ ਵਿੱਚ ਭਵਿੱਖ ਦੀਆਂ ਪੀੜ੍ਹੀਆਂ ਦੇ ਮਨਾਂ ਦੇ ਵਿੱਚ ਕੁਝ ਗਲਤ ਰਾਏ ਜਾਵੇ।
0: ਜੀ ਬਹੁਤ ਬਹੁਤ ਧੰਨਵਾਦ ਜਨਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ, 416-509-1509 ਜੀ ਦਾ ਨੰਬਰ ਹੈ ਤੇ ਨਾਲ ਦੀ ਨਾਲ ਇਹਨਾਂ ਖਬਰਾਂ ਨੂੰ ਗੋਗੀ ਲੁਥਰਾ ਸਾਹਿਬ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਸੋ ਤੁਸੀਂ ਮੌਰਗੇਜ ਬਾਬਤ ਕੋਈ ਸਵਾਲ ਹੈ ਤੇ ਗੋਗੀ ਲੁਥਰਾ ਸਾਹਿਬ ਨਾਲ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ 6685 ਟੌਮਕਨ ਰੋਡ ਦੇ ਬਾਜੀ ਸੇਲ ਆ ਜਿਹੜੀ ਉਹ ਲੱਗਣੀ ਹੈ, ਲੌਂਗ ਵੀਕਐਂਡ ਆ ਰਿਹਾ। ਸੋ 6685 ਟੌਮਕਨ ਰੋਡ ਤੇ ਤੁਸੀਂ ਬਿਲਕੁਲ ਜਾਣਾ ਨਾ ਭੁੱਲਿਓ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣੇ ਨੇ ਮਾਲ ਸਾਹਿਬ, ਜਦੋਂ ਗੱਲਾਂ ਬਾਤਾਂ ਦੇ ਵਿੱਚੋਂ ਨਾ ਇੱਕ ਚੀਜ਼ ਆ ਕੇ ਫਿਰ ਅਸੀਂ ਸਾਨੂੰ ਪਤਾ ਹੁੰਦਾ ਕਿਸੇ ਵੀ ਚੀਜ਼ ਬਾਰੇ।
3: ਜੀ
0: ਉੱਠਣਾ ਤੇ ਜਾਗਣਾ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ, ਹਨਾ? ਆਪਾਂ ਕਹਿੰਦੇ ਬੰਦਾ ਉੱਠ ਖੜਿਆ
3: ਜੀ,
0: ਜਾਂ ਬੰਦਾ ਜਾਗ ਪਿਆ
3: ਜੀ,
0: ਜਾਂ ਮੈਂ ਹਜੇ ਉੱਠਿਆ ਨੀ ਯਾਰ, ਮੈਂ ਹਜੇ ਜਾਗਿਆ ਨੀ ਯਾਰ
3: ਜੀ।
0: ਮੈਨੂੰ ਲੱਗਦਾ ਹੁੰਦਾ ਕਿ ਉੱਠਣਾ ਤੇ ਜਾਗਣਾ ਸੇਮ ਨੀ ਹੈ, ਇਹਦੇ ਚ ਫਰਕ ਹੈ। ਉੱਠਣਾ ਠਾਉਣਾ ਬੰਦੇ ਨੂੰ, ਇਹ ਹੋ ਸਕਦਾ ਕਿ ਸੁੱਤੇ ਪੈਰ ਨੂੰ ਉਠਾਤਾ, ਪਰ ਜਾਗਣਾ ਜਾਂ ਜਗਾਉਣਾ ਤਾਂ ਇਹ ਆ ਕਿ ਬੰਦਾ ਆਲਰੇਡੀ ਉੱਠਿਆ ਹੋਇਆ ਸੀਗਾ, ਬੰਦਾ ਆਲਰੇਡੀ ਉੱਠਿਆ ਹੋਇਆ ਸੀਗਾ ਪਰ ਉਹ ਜਾਗਿਆ ਨੀ ਸੀ।
3: ਬਿਲਕੁਲ,
0: ਜਾਗਿਆ ਕਿਸੇ ਚੀਜ਼ ਨਾਲ ਆ, ਜਗਾਉਣਾ ਉਹਨੂੰ ਪੈਣਾ ਵਾ। ਸੁੱਤੇ ਪਏ ਬੰਦੇ ਨੂੰ ਉਠਾਉਣਾ ਸੌਖਾ ਹੁੰਦਾ, ਪਰ ਜਿਹੜਾ ਮਚੜਿਆ ਹੋਇਆ ਬੰਦਾ
3: ਜੀ
0: ਉਹਨੂੰ ਉਠਾਉਣਾ ਔਖਾ, ਉਹਨੂੰ ਜਗਾਉਣਾ ਔਖਾ।
3: ਉਹਨੂੰ
0: ਤੁਸੀਂ ਮਚੜੇ ਹੋਏ ਨੂੰ, ਮਚੜਿਆ ਹੋਇਆ ਮਤਲਬ ਇਹ ਤੁਸੀਂ ਉਹਨੂੰ ਕਹੋਗੇ ਵੀ ਚੱਲ ਉੱਠ ਉੱਠ ਬਸ ਉੱਠ, ਉਹਨੂੰ ਪਤਾ ਹੁੰਦਾ ਕਿ ਮੈਂ ਉੱਠਣਾ ਵਾ, ਮੈਂ ਜਾਗਣਾ ਵਾ ਪਰ ਜਾਗਦਾ ਨੀ। ਜਾਗਣਾ ਬਹੁਤ ਜ਼ਰੂਰੀ ਆ। ਜਾਗਣ ਤੇ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਤੇ ਕਹਿੰਦਾ ਮੈਂ ਉਹਨੂੰ ਦੱਸਿਆ
3: ਜੀ
0: ਬੜੇ ਚਾਅ ਨਾਲ
3: ਜੀ
0: ਸ਼ਾਮ ਨੂੰ ਸੈਰ ਕਰਿਆ ਕਰ, ਵਾਕ ਕਰਿਆ ਕਰ ਸ਼ਾਮ ਨੂੰ,
3: ਬਿਲਕੁਲ ਜੀ,
0: ਚੰਨ ਨਾਲ ਨਾਲ ਤੁਰਦਾ ਹੁੰਦਾ ਉਦੋਂ, ਹਨਾ
3: ਜੀ,
0: ਜੇ ਤੂੰ ਸ਼ਾਮ ਦੀ ਸੈਰ ਕਰੇਗਾ ਤਾਂ ਚੰਨ ਵੀ ਨਾਲ ਨਾਲ ਤੁਰੂਗਾ,
3: ਬਿਲਕੁਲ।
0: ਕਹਿੰਦਾ ਉਹਨੇ ਕਿਹਾ ਕਹਿੰਦਾ ਤੁਰਦਿਆਂ ਦੇ ਨਾਲ ਇਕੱਲਾ ਚੰਨ ਨੀ ਤੁਰਦਾ
3: ਜੀ,
0: ਪੂਰੀ ਕਾਇਨਾਤ ਤੁਰਦੀ,
3: ਪੂਰੀ ਕਾਇਨਾਤ ਤੁਰਦੀ ਹੈ, ਬਿਲਕੁਲ ਸੱਚ,
0: ਰੁੱਸਿਆਂ ਨਾਲ, ਰੁੱਸਿਆਂ ਨਾਲ ਪੂਰੀ ਕਾਇਨਾਤ ਰੁੱਸ ਜਾਂਦੀ ਹੈ, ਰੁਕਿਆਂ ਦੇ ਨਾਲ ਪੂਰੀ ਕਾਇਨਾਤ ਰੁਕ ਜਾਂਦੀ ਹੈ
3: ਜੀ,
0: ਤੇ ਸੁੱਤਿਆਂ ਦੇ ਨਾਲ ਪੂਰੀ ਕਾਇਨਾਤ ਸੌ
3: ਜਾਂਦੀ ਹੈ।
0: ਇੰਜ ਕਹਿ ਕੇ ਉਹਨੇ ਮੈਨੂੰ ਜਗਾ ਦਿੱਤਾ ਕਿ ਗੱਲ ਜਿਹਾ ਸਹੀ ਹੈ, ਜੇ ਤੁਸੀਂ ਰੁੱਸੇ ਹੋਵੋਗੇ ਤਾਂ ਤੁਹਾਡੇ ਨਾਲ ਕਾਇਨਾਤ ਰੁੱਸ ਜੂਗੀ, ਹੱਸੋਗੇ ਤੇ ਸਾਰਾ ਜੱਗ ਨਾਲ ਹੱਸੇਗਾ, ਰੋਵੋਗੇ ਤੇ ਸਾਰਾ ਜੱਗ ਦੂਰ ਹੱਸੇਗਾ,
3: ਹੱਸੇਗਾ,
0: ਖੁਸ਼ੀ ਬਿਨਾਂ ਹਾਸੀ ਕਦੇ ਆ ਨਹੀਂ
3: ਸਕਦੀ,
0: ਦੁੱਖ ਭੈੜੀ ਦੁਨੀਆ
3: ਵੰਡਾ ਨਹੀਂ ਸਕਦੀ,
0: ਦੁੱਖ ਆਪਣੇ ਵੰਡਾਉਂਦੇ ਹੁੰਦੇ ਆ, ਬਾਕੀ ਤਾਂ ਸਵਾਦ ਲੈਣ ਵਾਲੇ ਹੁੰਦੇ ਆ,
3: ਬਿਲਕੁਲ ਜੀ,
0: ਕਿਸੇ ਨੂੰ ਕਹਿ ਕੇ ਦੇਖਿਓ ਕਿ ਬਾਈ ਯਾਰ ਆਹ ਤਕਲੀਫ ਦੇ ਵਿੱਚੋਂ ਆ, ਫਾਈਨੈਂਸ਼ੀਅਲੀ ਲਾਸ ਹੋ ਗਿਆ ਜਾਂ ਮੁੰਡਾ ਕੈਨੇਡਾ ਭੇਜਿਆ ਸੀ ਉਧਰ ਦੁਖੀ ਆ ਇੱਧਰ ਦੁਖੀ ਆ, ਤੇ ਫਿਰ ਉਹ ਸਵਾਦ ਲੈਂਦੇ ਆ, ਫਿਰ ਉਹ ਇਹ ਕਹਿੰਦੇ ਆ ਕਿ ਬਾਈ ਜੀ ਕਿ ਹੁਣ ਆ ਗਿਆ ਸਵਾਦ, ਪਹਿਲਾਂ ਉਹਨਾਂ ਨੇ ਤੁਹਾਨੂੰ ਕੋਲੋਂ ਜਦੋਂ ਤੁਸੀਂ ਕੋਲੇ ਹੋਏ ਉਦੋਂ ਤੁਹਾਨੂੰ ਕਿਸੇ ਨੇ ਕੁਛ ਨੀ ਕਹਿਣਾ, ਬਾਅਦ ਵਿੱਚ ਤੁਹਾਡੇ ਆਪਣੇ ਜਿਹਨਾਂ ਨੂੰ ਤੁਸੀਂ ਕਹਿੰਦੇ ਹੁੰਦੇ ਹੋ ਉਹ ਹੀ ਸਵਾਦ ਲੈਂਦੇ, ਫਿਰ ਉਹ ਇਹ ਵੀ ਕਹਿੰਦੇ ਆ ਲੈ ਉਦੋਂ ਤਾਂ ਅੱਡੀਆਂ ਚੱਕ ਚੱਕ ਘਰ ਲੈਂਦਾ ਸੀ, ਹੁਣ ਲੈ ਲੈ ਘਰ,
3: ਲੈ ਲੈ
0: ਦੋ, ਲੈ ਲੈ ਤਿੰਨ, ਲੈ ਲੈ ਹੁਣ ਆਇਆ ਸਵਾਦ,
3: ਬਿਲਕੁਲ।
0: ਜਿਨ੍ਹਾਂ ਤੇ ਤੁਸੀਂ ਸਭ ਤੋਂ ਵੱਧ ਵਿਸ਼ਵਾਸ ਕਰਦੇ ਹੋਵੋਗੇ, ਜਿਨ੍ਹਾਂ ਨੂੰ ਤੁਸੀਂ ਆਪਣਾ ਦੁੱਖ ਹੁੰਦੇ ਹੋਵੋਗੇ, ਉਹ ਤੁਹਾਡੇ ਹੰਝੂਆਂ ਦਾ ਮੁੱਲ ਪਾਉਂਦੇ ਆ ਬਾਈ ਜੀ, ਫਿਰ
3: ਜੀ ਬਿਲਕੁਲ ਜੀ,
0: ਉਦੋਂ ਬੰਦੇ ਨੂੰ ਜਿਹੜਾ ਦੁੱਖ ਲੱਗਦਾ ਉਹ ਬਹੁਤ ਬਹੁਤ ਦੁਖੀ ਹੁੰਦਾ ਬੰਦਾ, ਯਾਰ ਮੈਂ ਤਾਂ ਇਹਨੂੰ ਕਦੇ ਇਸ ਤਰੀਕੇ ਨਾਲ ਸੋਚਿਆ ਨੀ ਸੀ, ਤੇ ਜਿਹੜਾ ਪਰਾਇਆ ਹੁੰਦਾ ਕਈ ਵਾਰ ਉਹ ਹੋ ਸਕਦਾ ਮਿੱਤਰ ਦੋਸਤ ਯਾਰ ਦੋਸਤ, ਉਹ ਤੁਹਾਡੀ ਹਾਮੀ ਭਰੇ, ਉਹ ਤੁਹਾਡੇ ਦੁੱਖ ਨੂੰ ਦੁੱਖ ਸਮਝੇ, ਤੇ ਮੇਨ ਵੱਡੀ ਗੱਲ ਇੱਕ ਗੀਤ ਵੀ ਹੁੰਦਾ ਸੀ ਅੰਤਰਾਜ ਉਹਨਾਂ ਦਾ ਕਿ ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ, ਜੇ ਬੰਦੇ ਨੇ ਕਿਸੇ ਨੂੰ ਦੁੱਖ ਬੋਲ ਕੇ ਦੱਸਿਆ ਫਿਰ ਕੀ ਦੱਸਿਆ, ਇਹ ਤਾਂ ਪਰਮਾਤਮਾ ਨੂੰ ਵੀ ਅਸੀਂ ਕਹਿਣ ਲੱਗ ਜਾਂਦੇ ਹਾਂ ਕਿ ਸਾਨੂੰ ਆਹ ਦੱਸ, ਉਹ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ, ਪਰਮਾਤਮਾ ਨੂੰ ਦੁੱਖ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ, ਉਹਨੂੰ ਤਾਂ ਪਤਾ ਵਾ ਬਿਨ ਬੋਲਿਆ ਸਭ ਕੁਝ ਜਾਣਦਾ, ਫਿਰ ਉਹ ਇਹ ਇਸੇ ਕਰਕੇ ਤਾਂ ਕਹਿੰਦਾ ਵੀ ਜੇ ਤੈਨੂੰ ਮੇਰੇ ਤੇ ਵਿਸ਼ਵਾਸ ਆ ਤੇ ਫਿਰ ਤੂੰ ਕਾਹੇ ਡੋਲੇ ਪ੍ਰਾਣੀ ਆ, ਤੂੰ ਤਾਂ ਰਾਖੇਗਾ ਸਿਰਜਣ ਹਾਰ, ਤੈਨੂੰ ਡੋਲਣ ਦੀ ਤਾਂ ਜ਼ਰੂਰਤ ਹੈ ਨਹੀਂ, ਪਰ ਤੂੰ ਡੋਲਦਾ ਫਿਰਨਾ ਕਿਉਂਕਿ ਤੂੰ ਹਜੇ ਇੱਕ ਦਾ ਹੋਇਆ ਨੀ, ਜਦੋਂ ਤੂੰ ਇੱਕ ਦਾ ਹੋ ਗਿਆ ਖਸਮ ਵਿਸਾਰ ਦੂਜੇ ਛੱਡੇ ਦੂਬੇ ਸੇ ਵਰਜਾਰੇ ਆ, ਜਦੋਂ ਆਪਣੇ ਖਸਮ ਨੂੰ ਛੱਡ ਕੇ ਦੂਜੇ ਦੇ ਲੜ ਲੱਗਾਂਗੇ ਤਾਂ ਫਿਰ ਦੋ ਕਿਸ਼ਤੇ ਚ ਪੈਰ ਧਰ ਕੇ ਤਾਂ ਬਾਈ ਜੀ ਡੁੱਬਣ ਵਾਲੀ ਗੱਲਬਾਤ ਹੋ ਜਾਂਦੀ ਆ, ਫਿਰ ਉਹ ਡੁੱਬਦਾ ਹੀ ਆ, ਬੰਦਾ ਤਰਦਾ ਨੀ ਹੈ, ਗੱਲ ਸਿਰਫ ਇੱਕ ਆ ਜਦੋਂ ਤੁਸੀਂ ਕਿਸੇ ਇੱਕ ਦੇ ਹੋ ਗਏ ਆਪਣਾ ਆਪ ਸਮਰਪਿਤ ਕਰਤਾ,
3: ਤੁਹਾਨੂੰ
0: ਡੋਲਣ ਦੀ ਜ਼ਰੂਰਤ ਨੀ ਪੈਂਦੀ, ਫਿਰ ਬਾਬਾ ਨਾਨਕ ਡੋਲਣ ਨੀ ਦਿੰਦਾ, ਮੇਰਾ ਬਾਬਾ ਨਾਨਕ ਮੈਨੂੰ ਡੋਲਣ ਨੀ ਦਿੰਦਾ, ਸੋ ਘੱਟ ਕਦੇ ਵੀ ਉਹ ਡੋਲਣ ਨੀ ਦਿੰਦਾ,
3: ਜੇ
0: ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ, ਲਗਨ ਨਾਲ ਕੰਮ ਕਰੋਗੇ, ਮਿਹਨਤ ਨਾਲ ਕੰਮ ਕਰੋਗੇ, ਤਾਂ ਫਿਰ ਬਾਬਾ ਨਾਨਕ ਵੀ ਤੁਹਾਡੀ ਬਾਹ ਫੜਦਾ, ਉਹ ਵੀ ਤੁਹਾਨੂੰ ਡੋਲਣ ਨੀ ਦਿੰਦਾ।
3: ਜਿਹੜੇ
0: ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਬ੍ਰਹਮਟਨ ਟੀਵੀ ਐਂਪਲੈਂਸੇ ਤੇ ਚੱਲਾਂਗੇ, ਸੁਲਤਾਨ ਜੀ ਸਾਡੇ ਨਾਲ ਆ ਚੁੱਕੇ ਆ, ਸੁਲਤਾਨ ਜੀ ਦੇ ਕਹਿਣ ਮੁਤਾਬਕ ਭਾਈ ਤੁਸੀਂ ਜੇਕਰ ਟੀਵੀ ਲੈਣੇ ਆ, ਬਿਗ ਸਕਰੀਨ ਟੀਵੀ ਲੈਣੇ ਆ, ਛੋਟੇ ਟੀਵੀ ਲੈਣੇ ਆ, ਮੈਂ ਤਾਂ ਹੈਰਾਨ ਹੋ ਗਿਆ ਕਿ 299 ਤੋਂ ਟੀਵੀ ਜਿਹੜਾ ਉਹ ਵੀ LED 4K ਐਨੀਅਮ ਦੂਜਾ LED 4K ਸੋ ਉਹ ਤੁਸੀਂ ਲੈਣੇ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਬ੍ਰਹਮਟਨ ਟੀਵੀ ਐਂਪਲੈਂਸ ਤੇ ਗੇੜਾ ਮਾਰਨਾ ਪੈਣਾ। ਸੁਲਤਾਨ ਜੀ ਸਾਡੇ ਨਾਲ ਆ, ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ ਐਨ ਸਰ।
4: ਥੈਂਕ ਯੂ ਵੈਰੀ ਮਚ ਰਾਜਵੀਰ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰਹਮਟਨ ਟੀਵੀ ਐਂਡ ਅਪਲਾਈਸਿਸ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ, ਅੱਜ ਲਾਸਟ ਡੇ ਹੈ ਜੀ, 31 ਜੁਲਾਈ ਮਹੀਨਾ ਖਤਮ ਹੋਣ ਜਾ ਰਿਹਾ, ਪਰ ਐਡਵਾਂਟੇਜ ਇਹ ਮਿਲ ਗਿਆ ਆਪਣੇ ਕਸਟਮਰਸ ਨੂੰ ਕਿ ਨਾਲ ਹੀ ਲੌਂਗ ਵੀਕਐਂਡ ਆ ਗਿਆ, ਸੋ 3 ਅਗਸਤ ਤੱਕ ਯਾਨੀ 3 ਹੋਰ ਦਿਨ ਮਿਲ ਗਏ ਆ ਕਿ ਆਪਾਂ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਾਂਗੇ, ਔਰ ਇਹਦੇ ਚ GE ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ, ਬੋਸ਼ ਜਰਮਨ ਬ੍ਰਾਂਡ ਹੈ, ਸੈਮਸੰਗ ਜਾਂ ਸੋਨੀ, ਐਨੀ ਬ੍ਰਾਂਡ ਤੁਸੀਂ ਅਗਰ ਲੈਣਾ ਤੇ ਬਲੈਕ ਫਰਾਈਡੇ ਪ੍ਰਾਈਸਿਸ ਤੁਹਾਨੂੰ ਮਿਲ ਜਾਣੀਆਂ। ਕਿੱਥੇ? ਬ੍ਰਹਮਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜੀ ਔਨ ਬੋਵੇਡ। ਜੇ ਆਪਾਂ ਗੱਲ ਕਰੀਏ ਕਿਚਨ ਬੰਡਲ ਦੀ, ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਤੇ $2,000 ਸੇਵ ਕਰਨਾ ਤੁਸੀਂ, $5,000 ਵਾਲਾ ਪੈਕੇਜ ਜਿਹਦੇ ਚ 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟਾਲ ਟੋਪ ਦੀ ਡਿਸ਼ਵਾਸ਼ਰ ਹੈ, $29.99 ਚ ਲੈ ਕੇ $2,000 ਸੇਵ ਹੀ ਨਹੀਂ ਕਰਨੇ, ਬਲਕਿ ਨਾਲ $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,500 ਵਾਲਾ $17.99 ਚ, ਵਾਸ਼ਰ ਵੀ ਸਟੀਮ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, 1799 ਚ ਲੈ ਕੇ $700 ਸੇਵ ਨਹੀਂ ਕਰਨੇ, ਬਲਕਿ 1799 ਵੀ 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ 85 ਇੰਚ ਸੋਨੀ ਤੇ ਸੋਨੀ ਬਰੇਵੀਆ 3 ਮਿਲੇਗਾ। ਜੇ ਤੁਸੀਂ ਸੈਮਸੰਗ ਲੈਣਾ ਹੈ ਤੇ ਮਿੰਨੀ LED ਦੇ ਨਾਲ ਮਿਲੇਗਾ, ਇਹ ਵੀ $2200 ਵਾਲਾ 1599 ਦਾ ਲੈ ਕੇ 85 ਇੰਚ $600 ਸੇਵ ਕਰਨੇ ਆ, ਤੇ 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਅਸੀਂ ਕਹਿੰਦੇ ਨਾ ਜੀ ਬੋਕਸਿੰਗ ਵੀਕ ਪ੍ਰਾਈਸਿਸ ਇਨ ਜੁਲਾਈ, ਫਿਰ ਯਾਦ ਰੱਖਣਾ ਨਾ ਅੱਜ ਤੱਕ ਤੁਸੀਂ ਕਦੀ ਲਿਆ ਹੋਣਾ ਇਹ ਟੀਵੀ, ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ, 50 ਇੰਚ $299 ਦਾ, 55 ਇੰਚ $399 ਦਾ, 65 ਇੰਚ $599 ਦਾ, ਈਵਨ ਗਿਫਟ ਵੀ ਕਰਨਾ ਤੁਸੀਂ 75 ਇੰਚ ਟੀਵੀ ਗਿਫਟ ਕਰ ਦੋ ਕਿਸੇ ਨੂੰ ਵੀ, ਸਿਰਫ $699 ਚ ਤੁਸੀਂ ਇਹ ਟੀਵੀ ਲੈ ਸਕਦੇ ਹੋ। ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਹੈ, ਦੁਬਾਰਾ ਰਿਪੀਟ ਨਹੀਂ ਹੋਣੀਆਂ, ਲਾਸਟ ਡੇ ਆਫ ਜੁਲਾਈ ਟੂਡੇ ਹੈ ਜੀ, ਤੇ ਲਾਸਟ ਵੀਕਐਂਡ ਹੈ ਬੋਕਸਿੰਗ ਵੀਕ ਪ੍ਰਾਈਸ ਇਨ ਜੁਲਾਈ ਦਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਆਉਣਾ, ਤੇ ਮੇਕ ਸ਼ੋਰ ਕਰਨਾ ਜਿੱਥੇ ਜਿੱਥੇ ਵੀ ਸਾਡਾ ਮੈਸੇਜ ਸੁਣ ਰਹੇ ਹੋ
3: ਜੀ,
4: ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਵਿਜ਼ਿਟ ਕਰ ਲੈਣਾ, ਜਾਂ ਫਿਰ ਟਿਕਟੋਕ ਤੇ ਜਾ ਕੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP ਐਪ, ਤੁਸੀਂ ਉੱਥੇ ਸਾਨੂੰ ਫੋਲੋ ਕਰ ਲੈਣਾ ਤੇ ਦੇਖ ਲੈਣਾ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਇਸ ਵੀਕਐਂਡ ਤੇ ਤੁਹਾਨੂੰ ਮਿਲ ਰਹੀਆਂ। 905-450-2828 ਨੰਬਰ ਹੈ ਜੀ, 905-450-2828, ਤੇ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਤੇ ਬ੍ਰੈਂਪਟਨ ਟੀਵੀ ਐਪ ਟਿਕਟੋਕ ਤੇ ਵੀ ਫੋਲੋ ਕਰ ਸਕਦੇ ਤੁਸੀਂ। 905-450-2828 ਜੀ,
5: 905-450-2828 ਤੇ ਗੱਲਬਾਤ ਕੀਤੀ ਜਾਂਦੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਸੁਲਤਾਨ ਜੀ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
5: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਇਹ ਸੁਨੇਹਾ ਜਿਹੜਾ ਉਹ ਤੁਹਾਡੇ ਰੂਬਰੂ ਕਰ ਰਹੇ ਸੀਗੇ। ਸੋ ਨਾਲ ਦੀ ਨਾਲ ਹੀ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਿ ਜੇਕਰ ਗੋਲਡਨ ਸਪਲਾਈਸ ਕੈਸ਼ਨ ਕੈਰੀ ਤੇ ਹਜੇ ਤੱਕ ਨਹੀਂ ਗਏ ਤਾਂ ਜ਼ਰੂਰ ਜਿਹੜਾ ਮਾਰੇ ਹੋ, ਤੇ 5 Cherry Crest ਡਰਾਈਵ ਤੇ ਜਿਹੜਾ ਹੈਗੇ ਬਾਈ ਜੀ ਸਿਲਵਰ ਹੱਟ ਵਾਲੇ ਆ, ਚਾਂਦੀ ਦੇ ਗਹਿਣੇ ਦੇ ਨਾਲ ਭਰਿਆ ਹੋਇਆ ਸਟੋਰ ਹੈ। ਚਾਂਦੀ ਦੇ ਕੜੇ, ਚਾਂਦੀ ਦੇ ਤੁਸੀਂ ਝੁਮਕੇ ਲੈਣੇ ਚਾਹੁੰਦੇ ਹੋ, ਚਾਂਦੀ ਦੇ ਸੈੱਟ ਲੈਣੇ ਚਾਹੁੰਦੇ ਹੋ, ਚਾਂਦੀ ਦੀਆਂ ਮੂਰਤੀਆਂ, ਚਾਂਦੀ ਦੇ ਕੱਪ, ਚਾਂਦੀ ਦੇ ਜੱਗ, ਚਾਂਦੀ ਦੀ ਬੋਟਲ, ਚਾਂਦੀ ਦੇ ਗਲਾਸ, ਮਤਲਬ ਚਾਂਦੀ ਦਾ ਸਾਰਾ ਹੀ ਸਮਾਨ ਬਹੁਤ ਕਮਾਲ ਦਾ ਤੇ ਬਹੁਤ ਵਾਜਬ ਰੇਟ ਤੇ ਹੈ। 5 Cherry Crest ਤੇ ਆ ਸਿਲਵਰ ਹੱਟ, ਸਿਲਵਰ ਹੱਟ ਭਰੋਗੇ 5 Cherry Crest ਤੇ ਜਦੋਂ ਭਰੋਗੇ ਤਾਂ ਤੁਹਾਨੂੰ ਲੱਭ ਜਾਏਗਾ ਜੀ ਸਿਲਵਰ ਹੱਟ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਚੱਲਦੇ ਹਾਂ, ਖੂਬਸੂਰਤ ਗੀਤ ਵੱਲ, ਉਸ ਤੋਂ ਬਾਅਦ ਵਾਪਸ ਮੁੜ ਕੇ ਆਉਂਦੇ ਰੇਡੀਓ ਪ੍ਰੋਗਰਾਮ ਤੇ ਸਾਰੰਗ ਤੇ।

0: ਰੇਸਾ ਨਹੀਂ ਰੇਸਾ ਨਹੀਂ ਰੇਸਾ। ਸੋ ਅੱਜ ਦਾ ਇਹ ਗੀਤ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵੱਲੋਂ ਅਜੇ ਸਪੋਂਸਰ ਕੀਤਾ ਜਾ ਰਿਹਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੇ ਆ ਕਿ 6685 ਦਮਕਰ ਰੋਡ ਤੇ ਇਸ ਵਾਰ ਕਮਾਲ ਆ, ਕਮਾਲ ਕਮਾਲ ਕਮਾਲ ਸੇਲ ਲੱਗਣੀ ਆ। ਲੌਂਗ ਵੀਕਡ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਚੱਲਦੀਆਂ ਨੇ। ਸੋ ਸੁਖਨੀ ਸਾਡੇ ਨਾਲ ਆ ਗਏ ਆ, ਦੱਸਾਂਗੇ ਕਿ 6685 ਦੇ ਐਤਕੀ ਫਿਰ ਕੀ ਕੀ ਹੋਊਗਾ ਬਾਈ ਜੀ।
1: ਸੁਖਜੀ ਜੀ ਨੂੰ ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ ਤਿਆਰੀਆਂ ਸਰ ਮੁਕੰਮਲ ਨੇ ਤੁਹਾਡੇ ਵਾਸਤੇ, ਤੇ ਨਾਲ ਦੀ ਨਾਲ ਕੰਟੇਨਰ ਪੂਰਾ ਪਹੁੰਚ ਗਿਆ। ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਨੂੰ ਸ਼ਿੰਗਾਰਨਾ, ਕੜਾਕੇ ਕੱਢ ਵੀ ਪ੍ਰਾਈਜ਼ ਮਿਲਣੀ ਹੈ। ਲੌਂਗ ਵੀਕਐਂਡ ਦੇ ਉੱਪਰ 3 ਸੀਟਰ ਸੋਫਾ, 2 ਸੀਟਰ ਲਵ ਸੈਟ ਨਾਲ ਸਿੰਗਲ ਚੇਅਰ, ਕਰੋਮ ਲੈਕਸ ਨਾਲ ਲੈਦਰ ਦਾ ਮਾਡਰਨ ਸੋਫਾ ਸੈੱਟ, ਕੰਪਲੀਟ ਸੋਫਾ ਸੈੱਟ, ਸੋਫਾ ਲਵ ਸੈਟ ਐਂਡ ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ, ਸਿਰਫ ਓਨਲੀ ਫਾਰ ਲੌਂਗ ਵੀਕਐਂਡ 799 799 ਦਰ ਦੇ ਵਿੱਚ ਪੂਰਾ ਸੋਫਾ ਸੈੱਟ ਲੈ ਕੇ ਜਾਣਾ। ਗੱਲ ਇੱਥੇ ਨਹੀਂ ਮੁੱਕਦੀ, ਆ ਕੇ ਕਹਿ ਦਿਓ ਰੇਡੀਓ ਪ੍ਰੋਗਰਾਮ ਸਾਰੰਗ ਸੁਣ ਕੇ ਆਏ ਆ। ਹੂਵਰ ਕੰਪਨੀ ਦਾ ਵੈਕਿਊਮ ਕਲੀਨਰ $250 ਲਾਉਂਦਾ, ਬਿਲਕੁਲ ਫ੍ਰੀ ਸੋਫਾ ਸੈੱਟ 799 ਦਾ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਨੇ ਸਲੌਂਗ ਵੀਕਐਂਡ ਦੇ ਉੱਪਰ। ਸੋ ਮਿਸ ਨਾ ਕਰੋ, ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਉੱਪਰ ਹੈ ਸਾਫ।
0: ਬਿਲਕੁਲ ਜੀ, 6685 ਟੋਮਗਨ ਰੋਡ ਤੇ ਬਜੇ ਗੇੜਾ ਤੁਸੀਂ ਜ਼ਰੂਰ ਮਾਰੇ ਹੋ। ਮੈਂ ਤਾਂ ਸੁੱਖੇ ਵੀ ਕਹਿ ਰਿਹਾ ਕਿ ਜੇ ਤੁਹਾਡਾ ਨਹੀਂ ਵੀ ਅਜੇ ਕੁਛ ਲੈਣ ਦਾ ਮੂਡ, ਤਾਂ ਵੀ ਗੇੜਾ ਮਾਰੇ ਹੋ, ਜਾ ਕੇ ਦੇਖੋ ਤੁਸੀਂ ਕਿ ਕਿਸ ਤਰੀਕੇ ਦਾ ਨਵੇਂ ਤੋਂ ਨਵੇਂ ਡਿਜ਼ਾਈਨ ਉੱਥੇ ਆਏ ਹੋਏ ਆ ਡਿਜ਼ਾਈਨਰ ਸੋਫੇ।
1: ਜੀ ਬਿਲਕੁਲ ਬੋਪਰ ਸਾਹਿਬ, ਇੱਕ ਮੈਂ ਤੁਹਾਨੂੰ ਪਿਕਚਰ ਭੇਜਦਾ ਜਿਹਨਾਂ ਪਰਿਵਾਰਾਂ ਨੇ ਹਾਲੇ ਨਹੀਂ ਵੀ ਸਮਾਨ ਲੈਣਾ। ਇੱਕ ਟਰਕੀ ਦਾ, ਟਰਕੀ ਤੋਂ ਬਣ ਕੇ ਆਇਆ ਬੈਡਰੂਮ ਸੈੱਟ ਆਲੇ ਦਰਜੇ ਦਾ, ਤੁਸੀਂ ਨਹੀਂ ਵੀ ਲੈਣਾ, ਮਹੀਨੇ ਤੱਕ 2 ਮਹੀਨੇ ਤੱਕ ਲੈਣਾ ਚਾਹੁੰਦੇ ਹੋ, ਆ ਕੇ ਇੱਕ ਵਾਰੀ ਚੀਜ਼ ਦੇ ਕੇ ਜਾਓ। ਪੂਰੇ ਸ਼ਹਿਰ ਨਾਲੋਂ, ਪੂਰੇ ਟਰਾਂਟੋ ਨਾਲੋਂ ਇੱਕ ਡਿਫਰੈਂਟ ਬੈੱਡ ਲੈ ਕੇ ਆਏ ਹਾਂ, ਮੇਡ ਇਨ ਟਰਕੀ ਵਾਲਾ ਬੈਡਰੂਮ ਸੈੱਟ। ਜ਼ਰੂਰ ਇੱਕ ਨਿਗਾਹ ਮਾਰੋ ਇਸ ਲੌਂਗ ਵੀਕਐਂਡ ਦੇ ਉੱਪਰ, 6685 ਟੋਮਗਨ ਰੋਡ ਉੱਪਰ ਸਾਹਿਬ।
0: ਬਿਲਕੁਲ 6685 ਟੋਮਗਨ ਰੋਡ ਤੇ ਬਜੇ ਆ ਟਰਕੀ ਵਾਲਾ ਬੈੱਡ, ਤਾਂ ਜ਼ਰੂਰ ਦੇਖ ਕੇ ਆਇਓ। ਤਸਵੀਰ ਮੇਰੇ ਕੋਲ ਪਹੁੰਚ ਗਈ ਆ, ਆਲਾ ਦਰਜੇ ਦਾ, ਇੱਕ ਅਲੱਗ ਤਰ੍ਹਾਂ ਦੀ ਲਗਜ਼ਰੀ ਚੋਇਸ ਵਾਲਾ ਬੈੱਡ ਸੈੱਟ ਜੇ ਤੁਸੀਂ ਦੇਖਣਾ ਚਾਹੁੰਦੇ ਸੀ, ਤਾਂ ਰੇਟ ਸੁਣ ਕੇ ਤੁਸੀਂ ਹੈਰਾਨ ਤੇ ਕਈਆਂ ਨੇ ਪਰੇਸ਼ਾਨ ਵੀ ਹੋ ਜਾਣਾ ਵੀ ਇੱਥੋਂ ਰੇਟ ਇਹ ਕਿਵੇਂ ਕੱਢ ਕੇ ਲੈ ਗਿਆ। ਪਰ ਤੁਸੀਂ ਜਾਣਾ ਕਿੱਥੇ ਆ, 6685 ਤਮਕਨ ਰੋਡ ਤੇ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਸੋ ਖਬਰਾਂ ਜਿਹੜੀਆਂ ਉਹ ਤਿਆਰ ਬਰਤਿਆਰ ਨੇ ਜੀ, ਖਬਰਾਂ ਤੋਂ ਬਾਅਦ ਫਿਰ ਅਸੀਂ ਚੱਲਾਂਗੇ। ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ, ਮੋਨਾ ਜੀ ਵੱਲੋਂ ਖਬਰਾਂ ਜਿਹੜੀਆਂ ਸਪੋਂਸਰ ਕੀਤੀਆਂ ਜਾ ਰਹੀਆਂ ਨੇ। ਮੋਨਾ ਜੀ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ, ਵਿਸਵ ਇੰਸ਼ੋਰੈਂਸ, ਤਾਂ ਤੁਸੀਂ ਮੋਨਾ ਮਹਿੰਗੀ ਜੀ ਦਾ ਨੰਬਰ ਹੈ 416-509-1509 ਅੱਜ ਦੀਆਂ ਇਹ ਖਬਰਾਂ ਮੋਨਾ ਮਹਿੰਗੀ ਜੀ ਦੀ ਪੂਰੀ ਟੀਮ ਵੱਲੋਂ ਸਪੋਂਸਰ ਕੀਤੀਆਂ ਜਾ ਰਹੀਆਂ ਨੇ। ਚੱਲਦੇ ਆ ਪਟਨਾ ਸਾਹਿਬ ਵੱਲ। ਜੀ ਟਣਾ ਸਾਹਿਬ,
2: ਗੱਲ ਇਹ ਜੀ ਬੜੀ ਮਹੱਤਵਪੂਰਨ ਕਿ ਕੇਂਦਰ ਦੇ ਵੱਲੋਂ ਲਾਂਘਾ ਖੁੱਲਣ ਤੋਂ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ 2 ਟੁੱਕ ਡਾਂ ਕਰ ਦਿੱਤੀ ਗਈ ਆ। ਆਪਾਂ ਜਾਣਦੇ ਕਿ ਇਹ ਮਾਮਲਾ ਬੜਾ ਵੱਡਾ, ਜਦੋਂ ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾ ਤਣੀ ਵਾਲਾ ਮਾਹੌਲ ਪੈਦਾ ਹੋਇਆ ਸੀ, ਉਸ ਵੇਲੇ ਆਪਾਂ ਨੂੰ ਪਤਾ ਹੀ ਹੈ ਜੀ ਕਿ ਬੜੀਆਂ ਗੱਲਾਂ ਉੱਠੀਆਂ ਕਿ ਭਾਈ ਸਭ ਕੁਝ ਬੰਦ ਹੋ ਚੁੱਕਿਆ ਤੇ ਇਹ ਜੋ ਬੰਦ ਹੋਇਆ ਤੇ ਇਹਨੂੰ ਕਿਵੇਂ ਤੇ ਕਦੋਂ ਖੋਲਿਆ ਜਾਊਗਾ। ਸਭ ਕੁਝ ਉਸ ਤੋਂ ਬਾਅਦ ਖੁੱਲ ਗਿਆ, ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲਿਆ। ਸਭ ਕੁਝ ਉਸ ਵੇਲੇ ਖੁੱਲ ਗਿਆ, ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ ਤੱਕ ਨਹੀਂ ਖੋਲਿਆ ਗਿਆ। ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਚਿੱਠੀ ਵੀ ਲਿਖੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ, ਕੇਂਦਰ ਦੇ ਵੱਖ ਵੱਖ ਹੋਰ ਮੰਤਰੀਆਂ ਨੂੰ ਕਿ ਸਿੱਖਾਂ ਦੇ ਜਜ਼ਬਾਤ ਦੀ ਕਦਰ ਕਰਦਿਆਂ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਵੇ। ਪਰ ਲੰਘੇ ਕੱਲ ਸਰਕਾਰ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸੁਰੱਖਿਆ ਕਾਰਨਾਂ ਕਰਕੇ ਨਹੀਂ ਖੋਲਿਆ ਜਾ ਸਕਦਾ। ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਵੀ ਕਿਹਾ ਕਿ ਆਪਣੇ ਫੈਸਲੇ ਦੇ ਉੱਤੇ ਕੇਂਦਰ ਮੁੜ ਵਿਚਾਰ ਕਰੇ, ਕਿਉਂਕਿ ਸਿੱਖਾਂ ਦੇ ਲਈ ਇਹ ਬਹੁਤ ਮਹੱਤਵਪੂਰਨ ਆ। ਤੇ ਆਪਾਂ ਜਾਣਦੇ ਹਾਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਥਾਣੀ ਉੱਥੇ ਮੱਥਾ ਟੇਕਣ ਲਈ ਸਿੱਖ ਸੰਗਤ ਜਾਂਦੀ ਰਹੀ ਹੈ, ਉਹਨਾਂ ਦੇ ਵੱਲੋਂ ਜਾ ਕੇ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ। ਪਰ ਸਵਾਲ ਇਹ ਪੈਦਾ ਹੁੰਦਾ ਜੀ ਕਿ ਜਦੋਂ ਸਭ ਕੁਝ ਖੁੱਲ ਗਿਆ ਤੇ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੁੱਲਣ ਦੇ ਪਿੱਛੇ ਕਿਹੜੇ ਕਿਹੜੇ ਕਾਰਨ ਜ਼ਿੰਮੇਵਾਰ ਹੋਏ। ਸੋ ਦੇਖਦੇ ਕੀ ਬਣਦਾ ਭਾਈ। ਪਰ ਇਸ ਵੇਲੇ ਸਿੱਖ ਸੰਗਤ ਦੀ ਮੰਗ ਇਹੀ ਹੈ ਕਿ ਇਹ ਕੁਝ ਨਾ ਕੀਤਾ ਜਾਵੇ, ਜੋ ਕੁਝ ਹੋ ਰਿਹਾ ਉਹ ਕਿਹੜੇ ਕਾਰਨ ਨੇ ਉਹ ਵੀ ਤਫਸੀਲ ਦੇ ਵਿੱਚ ਦੱਸੇ ਜਾਣ ਕਿ ਸੁਰੱਖਿਆ ਨੂੰ ਖਤਰਾ ਕਿਵੇਂ ਪੈਦਾ ਹੋ ਰਿਹਾ ਤੇ ਇਹ ਲਾਂਘਾ ਕਦੋਂ ਕੁ ਤੱਕ ਖੁੱਲ੍ਹ ਜਾਊਗਾ, ਇਹਦੇ ਬਾਰੇ ਵੀ ਗੱਲ ਕਲੀਅਰ ਹੋਣੀ ਚਾਹੀਦੀ ਆ। ਅਗਲੀ ਗੱਲ ਹੈ ਜੀ ਕਿ ਰਾਜਪਾਲ ਪੰਜਾਬ ਨੂੰ ਵਫਦ ਮਿਲਿਆ ਅਕਾਲੀ ਦਲ ਦਾ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮਿਲਿਆ, ਰਾਜਪਾਲ ਸਾਹਿਬ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ, ਮੰਗ ਪੱਤਰ ਦਿੱਤਾ, ਤੇ ਮੰਗ ਪੱਤਰ ਦੇ ਵਿੱਚ ਪਹਿਲੀ ਗੱਲ ਇਹ ਆ ਕਿ ਬਰਨਾਲਾ ਦੇ ਵਿੱਚ ਲਾਠੀ ਚਾਰਜ ਹੋਇਆ, ਲਾਠੀ ਚਾਰਜ ਜਿਹਨਾਂ ਦੇ ਉੱਤੇ ਹੋਇਆ ਉਹ ਵਿਚਾਰੇ ਇਸ ਵੇਲੇ ਵਿਲਕਦੇ ਆ, ਇਹਨਾਂ ਵਿਚਾਰਿਆਂ ਦਾ ਕਸੂਰ ਕੋਈ ਨਹੀਂ ਸੀ ਜਿਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ, ਪਰ ਇਹਨਾਂ ਦੇ ਉੱਤੇ ਧਰੋਕ ਮਾਇਆ ਗਿਆ, ਧੱਕਾ ਕੀਤਾ ਗਿਆ। ਇਹਦੇ ਵਿੱਚ ਇਹ ਗੱਲ ਕਹੀ ਗਈ ਮਹੱਤਵਪੂਰਨ ਕਿ ਇਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ, ਤੇ ਜੋ ਪੰਜਾਬ ਦੇ ਵਿੱਚ ਪੇਪਰ ਲੀਕ ਵਾਲਾ ਮਾਮਲਾ ਉੱਠਿਆ ਤੇ ਇਹਦੇ ਉੱਤੇ ਵੀ ਸੂਬੇ ਦੀ ਸਰਕਾਰ ਦੇ ਉੱਤੇ, ਪ੍ਰਸ਼ਾਸਨ ਦੇ ਉੱਤੇ, ਸਿੱਖਿਆ ਢਾਂਚੇ ਦੇ ਉੱਤੇ ਸਵਾਲ ਹੋਣੇ ਚਾਹੀਦੇ ਆ ਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਸੋ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦੇ ਕੇ ਅਕਾਲੀ ਦਲ ਦੇ ਆਗੂ ਆਏ ਆ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਗਏ ਸੀ। ਸੋ ਦੇਖਦੇ ਹਾਂ ਕਿ ਰਾਜਪਾਲ ਸਾਹਿਬ ਕੀ ਕਰਦੇ ਆ, ਅਮਨ ਕਾਨੂੰਨ ਦੀ ਸਥਿਤੀ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਆ, ਪਰ ਇਹ ਸਮਾਂ ਦੱਸੂਗਾ ਕਿ ਰਾਜਪਾਲ ਸਾਹਿਬ ਇਸ ਮਸਲੇ ਦੇ ਉੱਤੇ ਕੀ ਕਾਰਵਾਈ ਕਰਦੇ ਆ, ਜਾਂ ਕੋਈ ਕਾਰਵਾਈ ਕਰਦੇ ਹੀ ਨਹੀਂ, ਜੇ ਕਰਦੇ ਆ ਤਾਂ ਉਹ ਕਿਹੋ ਜਿਹੀ ਕਾਰਵਾਈ ਕਰਦੇ ਆ। ਤੇ ਇੱਕ ਜਾਣਕਾਰੀ ਇਹ ਜੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਹੁਣ ਫਿਲਮ ਨਵੀਂ ਜਿਹੜੀ ਰਿਲੀਜ਼ ਹੋਈ ਆ, ਜਿਹੜੀ ਕਿ ਕੁਝ ਘੰਟੇ ਹੀ ਪਹਿਲਾਂ ਰਿਲੀਜ਼ ਹੋਈ ਆ, ਕਣਕਾਂ ਦੇ ਓਲੇ। ਇਹ ਫਿਲਮ ਦਾ ਮੈਂ ਜਿੰਨੇ ਵੀ ਦਰਸ਼ਕ ਦੇਖ ਕੇ ਆਏ ਆ, ਹਾਲਾਂਕਿ ਪੰਜਾਬ ਦੇ ਵਿੱਚ ਸਿਨੇਮੇ ਨੂੰ ਦੇਖਣ ਵਾਲੇ, ਪੰਜਾਬੀ ਸਿਨੇਮੇ ਨੂੰ ਦੇਖਣ ਵਾਲਿਆਂ ਦੀ ਗਿਣਤੀ ਬਹੁਤੀ ਵੱਡੀ ਨਹੀਂ, ਪਰ ਇੱਕ ਵੀ ਦਰਸ਼ਕ ਐਸਾ ਨਹੀਂ ਜਿਹਨੇ ਇਹ ਗੱਲ ਕਹੀ ਹੋਵੇ ਵੀ ਕਣਕਾਂ ਦੇ ਓਲੇ ਫਿਲਮ ਚੰਗੀ ਨਹੀਂ ਆ। ਕੋਈ ਇੱਕ ਦਰਸ਼ਕ ਐਸਾ ਨਹੀਂ ਜਿਹਦੀ ਅੱਖ ਗਿੱਲੀ ਨਾ ਹੋਈ ਹੋਵੇ। ਗੁਰਪ੍ਰੀਤ ਘੁੱਗੀ ਤੇ ਤਾਨੀਆਂ ਦੀ ਇਹ ਫਿਲਮ ਆ ਬਾਲ ਵਿਆਹ ਦੇ ਵਿਸ਼ੇ ਦੇ ਉੱਤੇ, ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਵਿਸ਼ੇ ਦੇ ਉੱਤੇ ਫਿਲਮ ਆ। ਫਿਲਮ ਨੂੰ ਬਹੁਤ ਜਜ਼ਬਾਤੀ ਰੂਪ ਦੇ ਵਿੱਚ ਸਭ ਨੇ ਵੇਖਿਆ ਕਿ ਕਣਕਾਂ ਦੇ ਓਲੇ ਆਹ ਕੁਝ ਵੀ ਹੁੰਦਾ, ਜ਼ਿੰਦਗੀ ਇਵੇਂ ਵੀ ਖੇਡਾਂ ਖੇਡਦੀ ਆ, ਤੇ ਲੋਕ ਕਿਹੋ ਜਿਹੀਆਂ ਗੱਲਾਂ ਕਰਦੇ, ਤੇ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਪੈਂਦਾ, ਸਮਾਜ ਦੀਆਂ ਅੱਖਾਂ ਤੋਂ ਕਿਵੇਂ ਬਚਣਾ ਪੈਂਦਾ। ਗੁਰਪ੍ਰੀਤ ਘੁੱਗੀ ਦੀ ਅਦਾਕਾਰੀ ਦੀ ਬੇਹੱਦ ਸਿਫਤ ਕੀਤੀ ਗਈ ਆ, ਤਾਨੀਆਂ ਨੇ ਕਮਾਲ ਕੀਤੀ ਪਈ ਆ, ਤੇ ਬਾਕੀ ਸਾਰੇ ਕਲਾਕਾਰਾਂ ਨੇ ਵੀ ਸਿਰਾ ਲਾਤਾ। ਪੰਜਾਬੀ ਸਿਨੇਮਾ ਜ਼ਿੰਦਾਬਾਦ ਰਹਿਣਾ ਚਾਹੀਦਾ, ਪਰ ਪੰਜਾਬ ਦੇ ਲੋਕਾਂ ਨੇ ਪੰਜਾਬੀ ਸਿਨੇਮਾ ਆਪ ਹੀ ਮਾਰਤਾ। ਇਹ ਮਰੇ ਪਏ ਸਿਨੇਮੇ ਨੂੰ ਇੱਕ ਵਾਰੀ ਫਿਰ ਜਿਉਂਦਾ ਕਰਨ ਦੇ ਲਈ ਲੋੜ ਆ ਕਿ ਅਸੀਂ ਦੋ ਦੋ ਤਿੰਨ ਤਿੰਨ ਸੌ ਰੁਪਈਆ ਕੱਢੀਏ, ਲਾਈਏ, ਬਚਾਈਏ। ਸਮੇਂ ਦੀ ਬਹੁਤ ਵੱਡੀ ਲੋੜ ਇਹ ਆ। ਸੋ ਬਹੁਤ ਸਾਰੀਆਂ ਜਾਣਕਾਰੀਆਂ ਹੋਰ ਵੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਆ, ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਪੰਜਾਬ ਦੀਆਂ ਤੇ ਦੇਸ਼ ਦੁਨੀਆਂ ਦੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਸੋ ਬਿਲਕੁਲ, ਕਣਕਾਂ ਦੇ ਓਲੇ ਫਿਲਮ ਆ ਜਿਹੜੀ, ਸਾਰਥੀ ਕੇ ਸਾਡੇ ਬਹੁਤ ਅਜੀਜ਼ ਸਿੰਗਰ ਨੇ, ਤੇ ਉਹਨੇ ਮੈਨੂੰ ਦੱਸਿਆ ਸੀ ਕਿ ਇਹ ਬਾਈ ਫਿਲਮ ਆਉਣੀ ਆ, ਤੁਸੀਂ ਦੇਖਿਓ, ਕਮਾਲ ਹੋਣੀ ਆ। ਸੋ ਉਹਨਾਂ ਦੀ ਬੇਟੀ ਨੇ ਬਹੁਤ ਸੋਹਣਾ ਕਿਰਦਾਰ ਆ ਜਿਹੜਾ ਸਾਥੀ ਕੇ ਉਹਨਾਂ ਦੀ ਬੇਟੀ ਨੇ ਨਿਭਾਇਆ ਇਹਦੇ ਵਿੱਚ। ਸੋ ਮੈਨੂੰ ਅਜੇ ਦੇਖਣ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਡੈਫੀਨੇਟਲੀ ਜ਼ਰੂਰ ਦੇਖ ਕੇ ਆਵਾਂਗੇ। ਸੋ ਅੱਛੇ ਰਿਵਿਊ ਆ ਜਿਹੜੇ ਉਹ ਆ ਰਹੇ ਆ ਕਣਕਾਂ ਦੇ ਓਲੇ ਮੂਵੀ ਦੇ, ਤੇ ਨਾਲ ਦੀ ਨਾਲ ਹੀ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ ਸੀ ਮੋਹਨਾ ਮਹਿੰਗੀ ਜੀ ਵੱਲੋਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਜਾਂ ਤੁਸੀਂ ਇਹਨਾਂ ਦੀ ਟੀਮ ਦੇ ਵਿੱਚ ਹਾਇਰ ਹੋਣਾ ਚਾਹੁੰਦੇ ਹੋ, ਤਾਂ ਮੋਹਨਾ ਜੀ ਦਾ ਨੰਬਰ ਆ ਜਿਹੜਾ, ਮੋਹਨਾ ਜੀ ਇੱਕ ਵਾਰ ਨੰਬਰ ਤੁਸੀਂ ਆਪ ਅਨਾਊਂਸ ਕਰ ਦਿਓ ਕਿ ਜੇਕਰ ਤੁਹਾਡੀ ਟੀਮ ਨੂੰ ਕੋਈ ਜੁਆਇਨ ਕਰਨਾ ਚਾਹੁੰਦਾ ਤਾਂ ਕੀ ਤਰੀਕਾ ਵਾ, ਕਿੱਥੇ ਤੁਹਾਨੂੰ ਮਿਲ ਸਕਦਾ, ਕਦੋਂ ਮਿਲ ਸਕਦਾ, ਐਡਰੈਸ ਦਿਓ ਤੇ ਆਪਣਾ ਨੰਬਰ ਦਿਓ।
3: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਸਾਡੀ ਟੀਮ ਨੂੰ ਕੋਈ ਵੀ ਪਰਸਨ ਜੁਆਇਨ ਕਰਨਾ ਚਾਹੁੰਦੇ ਨੇ ਤਾਂ ਡੈਫੀਨੇਟਲੀ ਸਾਨੂੰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਦੇ ਵਿੱਚ ਤੁਸੀਂ ਮਿਲ ਸਕਦੇ ਹੋ। 9280 ਗੋਰਵੇ ਡਰਾਈਵ, ਯੂਨਿਟ C110 ਇਨ ਬਰਮਟਨ, ਜਾਂ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ 416-509-1509। ਕਿਉਂਕਿ ਕਾਫੀ ਵਾਰ ਹੁੰਦਾ ਹੈ ਰਾਜਵੀਰ ਜੀ ਕਿ ਆਪਾਂ ਕਈ ਵਾਰ ਲਾਇਸੈਂਸ ਲੈ ਲੈਂਦੇ ਹਾਂ, ਕਈ ਵਾਰ ਸਪੋਰਟ ਨਹੀਂ ਮਿਲ ਪਾਉਂਦੀ, ਜਾਂ ਕਈ ਵਾਰ ਤੁਹਾਡੇ ਕਨੈਕਸ਼ਨ ਉਹਨਾਂ ਨਾਲ ਨਹੀਂ ਮਿਲ ਪਾਉਂਦੇ। ਐਂਡ ਮੈਨੂੰ ਕਾਫੀ ਇਸ ਤਰੀਕੇ ਦੇ ਨਾਲ ਵੀ ਕਈ ਪਰਸਨ ਮਿਲੇ ਨੇ ਪਿਛਲੇ ਕੁਛ ਟਾਈਮ ਦੇ ਵਿੱਚ, ਜਿਹਨਾਂ ਨੇ ਕਿਸੇ ਬ੍ਰੋਕਰੇਜ ਨੂੰ ਜੁਆਇਨ ਕੀਤਾ ਸੀਗਾ ਪਰ ਬਹੁਤ ਦੂਰ ਰਹਿੰਦੇ ਸੀਗੇ, ਸੋ ਇਸ ਕਰਕੇ ਉਹ ਟ੍ਰੇਨਿੰਗ ਸੀ ਨਹੀਂ ਅਟੈਂਡ ਕਰ ਪਾਉਂਦੇ ਸੀ। ਉਹਨਾਂ ਨੇ ਕਿਹਾ ਕਿ 3 ਸਾਲ ਹੋ ਗਏ ਨੇ ਹੁਣ ਤੱਕ ਉਹਨਾਂ ਨੂੰ ਕੋਈ ਵੀ ਇੱਦਾਂ ਦੀ ਗਾਈਡੈਂਸ ਜਾਂ ਪ੍ਰੋਡਕਟ ਨੌਲੇਜ ਨਹੀਂ ਮਿਲ ਪਾਈ ਹੈਗੀ ਆ ਕਿਉਂਕਿ ਦੂਰ ਰਹਿਣ ਕਰਕੇ। ਸੋ ਇੱਦਾਂ ਦੀਆਂ ਕਾਫੀ ਸਿਚੁਏਸ਼ਨ ਹੋ ਜਾਂਦੀਆਂ ਨੇ ਕਿ ਕਾਫੀ ਵਾਰ ਤੁਸੀਂ ਲਾਇਸੈਂਸ ਵੀ ਲਿੱਤਾ, ਪਰਸਨ ਨੂੰ ਬਹੁਤ ਹੁੰਦਾ ਵੀ ਹੈ ਕਿ ਅਸੀਂ ਡੈਡੀਕੇਸ਼ਨ ਦੇ ਨਾਲ ਕੰਮ ਕਰਾਂਗੇ, ਪਰ ਡੈਫੀਨੇਟਲੀ ਡੈਡੀਕੇਸ਼ਨ ਦੇ ਨਾਲ ਨਾਲ ਇੱਕ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਤੁਹਾਨੂੰ ਸਪੋਰਟ ਐਂਡ ਨੌਲੇਜ। ਕਿਉਂਕਿ ਜੇ ਪ੍ਰੋਡਕਟ ਨੌਲੇਜ ਹੋਏਗੀ, ਜਿਹੜਾ ਆਪਣਾ ਕੰਮ ਹੈਗਾ ਐਜ਼ ਅ ਐਡਵਾਈਜ਼ਰ, ਇੰਸ਼ੋਰੈਂਸ ਐਡਵਾਈਜ਼ਰ, ਫਾਈਨੈਂਸ਼ੀਅਲ ਐਡਵਾਈਜ਼ਰ ਦੀ ਤਰ੍ਹਾਂ ਜਦੋਂ ਕੰਮ ਕਰਦੇ ਹੈਗੇ ਹੋ, ਜਿਸ ਫੈਮਿਲੀ ਦੇ ਨਾਲ ਡੀਲ ਕਰ ਰਹੇ ਹੈਗੇ ਹੋ, ਉਸ ਉੱਥੇ ਆਪਣੇ ਆਪ ਨੂੰ ਅਸੀਂ ਰੱਖ ਕੇ ਦੇਖਣਾ ਪੈਂਦਾ ਹੈਗਾ ਕਿ ਇਸ ਪਰਸਨ ਨੂੰ ਜੇ ਅੱਜ ਦੀ ਡੇਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈਗੀ, ਰੱਬ ਨਾ ਕਰੇ ਕੋਈ ਮਿਸਅਪ ਹੁੰਦਾ, ਤਾਂ ਕਿਹੜੀ ਕਿਹੜੀ ਸਿਚੁਏਸ਼ਨ, ਕਿੱਥੇ ਕਿੱਥੇ ਉਹਨਾਂ ਨੂੰ ਆਪਣੇ ਆਪ ਨੂੰ ਸਿਕਿਓਰ ਕਰਨਾ ਪੈਣਾ, ਕਿੰਨੀ ਅਮਾਊਂਟ ਦੀ ਕਵਰੇਜ ਦੀ ਜ਼ਰੂਰਤ ਪੈਣੀ ਹੈ ਉਹਨਾਂ ਦੇ ਨੈਕਸਟ ਜਿਵੇਂ ਕਹਿ ਲਓ ਕਿ ਬੱਚੇ ਜੇ ਹੈਗੇ ਆ ਕਿੰਨੀ ਏਜ ਦੇ ਨੇ, ਕਦੋਂ ਤੱਕ ਉਹ ਡਿਪੈਂਡੈਂਟ ਹੈਗੇ ਨੇ, ਸੋ ਇਹ ਸਾਰੀਆਂ ਚੀਜ਼ਾਂ ਨੀਡ ਐਨਾਲਾਈਸਿਸ ਕਰਨਾ, ਸੋ ਉਸ ਤੋਂ ਬਾਅਦ ਉਹਨਾਂ ਨੂੰ ਇਹ ਰਿਕਮੈਂਡ ਕਰਨਾ ਕਿ ਕਿਹੜੀ ਕਵਰੇਜ ਉਹਨਾਂ ਦੇ ਬਜਟ ਦੇ ਹਿਸਾਬ ਦੇ ਨਾਲ ਸੂਟੇਬਲ ਹੋਏਗੀ, ਜਾਂ ਫਿਰ ਕਹਿ ਲਓ ਕਿ ਜੇ ਪਰਸਨ ਦੇ ਕੋਲ ਇਸ ਟਾਈਮ ਦੇ ਫੰਡਸ ਹੈਗੇ ਆ, ਐਟ ਲੀਸਟ ਉਹਨਾਂ ਨੂੰ ਗਰੋਥ ਵੱਲ ਲਾਇਆ ਜਾਵੇ ਅਤੇ ਜਿਹਦੇ ਵਿੱਚ ਉਹਨਾਂ ਨੂੰ ਟੈਕਸੇਸ਼ਨ ਵੀ ਬਚ ਸਕੇ, ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਅਪਫਰੰਟ, ਕਿਉਂਕਿ ਜਿਹੜੇ ਇਹ ਡਿਸੀਜ਼ਨਸ ਹੁੰਦੇ ਨੇ ਜਦੋਂ ਵੀ ਕੋਈ ਇੰਸ਼ੋਰੈਂਸ ਦਾ, ਇਨਵੈਸਟਮੈਂਟ ਦਾ, ਪਰਸਨਲ ਫਾਈਨੈਂਸ਼ੀਅਲ ਪਲੈਨਿੰਗ ਦਾ, ਜਾਂ ਫਿਰ ਆਪਾਂ ਕਾਰਪੋਰੇਟ ਓਨ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰੀਏ, ਇਹ ਜਿਹੜੇ ਡਿਸੀਜ਼ਨਸ ਹੁੰਦੇ ਨੇ ਕਹਿ ਲਓ ਕਿ ਨੈਕਸਟ 30-40-50 ਈਅਰਸ ਤੱਕ ਦੇ ਲੈ ਰਹੇ ਹੁੰਦੇ ਆ, ਨੋ ਡਾਊਟ ਇਨ ਬਿਟਵੀਨ ਆਪਾਂ ਉਹਨਾਂ ਨੂੰ ਰਿਵਿਊ ਜ਼ਰੂਰ ਕਰਦੇ ਹੈਗੇ ਆ, ਪਰ ਇਹ ਜਿਹੜੇ ਡਿਸੀਜ਼ਨਸ ਹੈ ਕਾਫੀ ਲੌਂਗ ਟਰਮ ਹੁੰਦੇ ਨੇ ਜ਼ਿਆਦਾਤਰ, ਸੋ ਮੇਕ ਸ਼ੋਰ ਕਰੀਏ ਕਿ ਜਦੋਂ ਵੀ ਐਜ਼ ਆ ਇੰਸ਼ੋਰੈਂਸ ਐਡਵਾਈਜ਼ਰ, ਫਾਈਨੈਂਸ਼ੀਅਲ ਐਡਵਾਈਜ਼ਰ, ਈਵਨ ਆਪਣੇ ਲਿਸਨਰਸ ਹੋਣ ਵੀ ਜਿਹੜੇ ਸੁਣ ਰਹੇ ਨੇ, ਜੇ ਕੋਈ ਲਾਇਸੈਂਸ ਲੈ ਕੇ ਤੁਸੀਂ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਹੋ, ਕੈਰੀਅਰ ਬਿਲਡਅਪ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਤਾਂ ਕਿ ਅਸੀਂ ਤੁਹਾਨੂੰ ਗਾਈਡ ਕਰ ਸਕੀਏ ਕਿੱਦਾਂ ਲਾਇਸੈਂਸ ਲੈਣਾ, ਕਿੱਦਾਂ ਅੱਗੇ ਤੁਸੀਂ ਵੱਧ ਸਕੋਗੇ, ਐਂਡ ਜੇ ਲਾਇਸੈਂਸ ਹੈਗੇ ਹੋ ਜਿੱਦਾਂ ਮੈਂ ਪਹਿਲਾਂ ਦੱਸਿਆ ਸਪੋਰਟ ਨਹੀਂ ਮਿਲ ਰਹੀ, ਤਾਂ ਵੀ ਤੁਸੀਂ ਸਾਨੂੰ ਮਿਲ ਸਕਦੇ ਹੋ ਤਾਂ ਕਿ ਅਸੀਂ ਤੁਹਾਨੂੰ ਪੂਰੀ ਗਾਈਡੈਂਸ ਪ੍ਰੋਵਾਈਡ ਕਰਾਂਗੇ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ 416-501-5-09
4: ਤੇ ਮੋਨਾ ਜੀ ਨਾਲ ਗੱਲਬਾਤ ਕੀਤੀ, ਜਾਂ ਸਬਜ਼ੀ ਦੀ ਟੀਮ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਸੋ ਗੋਗੇ ਲੁਥਰਾ ਸਾਹਿਬ ਸਾਡੇ ਨਾਲ ਨੇ, ਬੜੇ ਅਜ਼ੀਜ਼ ਨੇ, ਇਹਨਾਂ ਤੋਂ ਇੱਕ ਗੱਲ ਮੈਂ ਪਹਿਲਾਂ ਪੁੱਛਣੀ ਆ। ਗੋਗੇ ਭਾਈ ਜੀ, ਪਹਿਲਾਂ ਸਭ ਤੋਂ ਤੁਹਾਨੂੰ ਨਿੱਘੀ ਜੈ ਨੂੰ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ, ਤੇ ਸਾਰੇ ਲਿਸਨਰਸ ਨੂੰ ਗੋਗੀ ਲੁਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
4: ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੋਗੀ ਭਾਈ, ਤੁਸੀਂ ਵੀ ਜਦੋਂ ਕਿਤੇ ਕੋਈ ਤਕਲੀਫ ਜਾਂ ਦੁੱਖ ਜਾਂ ਕੁਛ ਅਰਦਾਸ ਕਰਦੇ ਹੋਵੋਗੇ, ਸਾਰੇ ਬੰਦੇ ਅਰਦਾਸ ਕਰਦੇ ਆ, ਤੇ ਤੁਹਾਨੂੰ ਲੱਗਦਾ ਹੁੰਦਾ ਕਿ ਇੱਕ ਸੁਪਰ ਨੈਚੁਰਲ ਪਾਵਰ ਹੈਗੀ ਆ ਕਿਤੇ ਨਾ ਕਿਤੇ। ਬਹੁਤ ਸਾਰੇ ਲੋਕ ਕਹਿੰਦੇ ਕਿ ਨਹੀਂ ਯਾਰ, ਸਾਰਾ ਕੁਛ ਤੁਹਾਡੇ ਅੰਦਰ ਹੀ ਆ, ਕਿ ਜਾਂ ਤੁਸੀਂ ਉਦੋਂ ਕਰਦੇ ਹੋ ਅਰਦਾਸ ਤੇ ਤੁਹਾਨੂੰ ਲੱਗਦਾ ਕਿ ਅੱਜ ਇੱਕ ਮੈਂ ਅਰਦਾਸ ਅਲੱਗ ਤਰ੍ਹਾਂ ਦੀ ਸੁਣਾਉਣੀ ਆ, ਉਹ ਇੱਕ ਵੱਖਰੀ ਚੀਜ਼ ਆ।
5: ਰਾਜਵੀਰ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਮੈਂ ਬਿਲਕੁਲ ਮੰਨਦਾ ਕਿ ਕੋਈ ਨਾ ਕੋਈ ਤੇ ਇੱਕ ਸੁਪਰ ਨੈਚੁਰਲ ਪਾਵਰ ਜ਼ਰੂਰ ਹੈਗੀ ਹੈ, ਕਿਉਂਕਿ ਜਦ ਵੀ ਬੰਦਾ ਅਰਦਾਸ ਕਰਦਾ ਹੈ ਜਾਂ ਆਪਣੇ ਆਪ ਨੂੰ ਕਾਮ ਕਰਕੇ ਜਿਹੜਾ ਵੀ ਸਿਮਰਨ ਕਰਨਾ ਸ਼ੁਰੂ ਕਰਦਾ, ਉਹਨੂੰ ਲੱਗਦਾ ਯਾਰ ਕੁਛ ਤੁਹਾਡਾ ਕਨੈਕਸ਼ਨ ਕੁਛ ਹੋ ਰਿਹਾ, ਜੇ ਸੱਚੇ ਮਨ ਨਾਲ ਬੰਦਾ ਕਰਦਾ ਹੈ ਤੇ ਸਕੂਨ ਬਹੁਤ ਮਿਲਦਾ, ਬਹੁਤ ਠੰਡ ਪੈਂਦੀ ਹੈ, ਲੱਗਦਾ ਹੈ ਹਾਂ ਯਾਰ ਸਾਰਾ ਕੁਛ ਬਹੁਤ ਚੰਗਾ ਹੋਇਆ। ਜਿਵੇਂ ਆਪਾਂ ਗੁਰਦੁਆਰੇ ਜਾਂਦੇ ਹਾਂ, ਇੱਕ ਹੁੰਦਾ ਹੈ ਗੁਰਦੁਆਰੇ ਮੱਥਾ ਟੇਕ ਕੇ ਆ ਗਏ, ਜਾਂ ਫਿਰ ਬਹਿ ਕੇ ਉੱਥੇ ਸੁਣ ਕੇ ਸਿਮਰਨ ਚੱਲ ਰਿਹਾ, ਕੀਰਤਨ ਚੱਲ ਰਿਹਾ, ਜੋ ਬੈਠਦੇ ਹੋ ਸੁਣਦਾ ਬੰਦਾ, ਅੱਖਾਂ ਬੰਦ ਕਰਕੇ ਸੁਣਦਾ, ਲੱਗਦਾ ਹਾਂ ਯਾਰ ਮੈਂ ਕਿਸੇ ਹੋਰ ਲੈਵਲ 'ਚ ਪਹੁੰਚ ਗਿਆ।
4: ਇਹ ਗੱਲ ਜਿਹੜੀ ਤੁਸੀਂ ਕਨੈਕਸ਼ਨ ਦੀ ਕੀਤੀ ਹੈ ਨਾ, ਇਹ ਕਨੈਕਸ਼ਨ ਬੜਾ ਜ਼ਰੂਰੀ ਹੈ, ਇਹ ਕਨੈਕਸ਼ਨ ਬਣ ਨਹੀਂ ਪਾਉਂਦਾ ਕਈ ਵਾਰ। ਅੱਛਾ, ਕਨੈਕਸ਼ਨ ਇਕੱਲਾ ਰੱਬ ਨਾਲ ਨਹੀਂ, ਬੰਦੇ ਦਾ ਬੰਦੇ ਨਾਲ ਕਨੈਕਸ਼ਨ ਨਹੀਂ ਬਣ ਪਾਉਂਦਾ, ਜਿਹੜਾ ਕੋਈ ਕੋਈ ਕੋਈ ਐਡਵਾਈਜ਼ਰ ਆ ਉਹਦੇ ਨਾਲ ਕਨੈਕਸ਼ਨ ਨਹੀਂ ਬਣ ਪਾਉਂਦਾ, ਘਰਦਿਆਂ ਦਾ ਘਰਦਿਆਂ ਨਾਲ ਕਨੈਕਸ਼ਨ ਜਿਹੜਾ ਹੈਗਾ, ਤੁਹਾਡੀ ਵੇਵ ਲੈਂਥ ਆ ਜਿਹੜੀ ਉਹ ਮਿਲ ਨਹੀਂ ਪਾਉਂਦੀ। ਸੋ ਜਿਵੇਂ ਆਪਾਂ ਇਹ ਕਹਿ ਲਈਏ ਕਿ ਹਵਾ ਦੇ ਵਿੱਚ ਬਹੁਤ ਸਾਰੀਆਂ ਫ੍ਰੀਕੁਐਂਸੀਜ਼ ਹੋਣਗੀਆਂ, ਗੱਲ ਟਿਊਨਿੰਗ ਤੁਸੀਂ ਸੁਣਨਾ ਕੀ ਚਾਹੁੰਦੇ ਹੋ, ਇੰਟਰਨੈਟ ਤੇ ਬਹੁਤ ਕੁਛ ਪਿਆ ਵਾ, ਤੁਸੀਂ ਲੱਭਣਾ ਕੀ ਚਾਹੁੰਦੇ ਹੋ, ਤੁਸੀਂ ਸੁਣਨਾ ਕੀ ਚਾਹੁੰਦੇ ਹੋ, ਗੱਲ ਤਾਂ ਇਹ ਹੈ ਕਿ ਤੁਸੀਂ ਉਸ ਚੀਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਉਹ ਚੀਜ਼ ਮਿਲਦੀ ਹੈ, ਫਿਰ ਯੂਨੀਵਰਸ ਵੀ ਪੂਰੀ ਕਾਇਨਾਤ ਜਿਵੇਂ ਕਹਿੰਦੇ ਨਾ ਕਿ ਉਹ ਸਪੋਰਟ ਕਰਦਾ ਕਿ ਤੁਹਾਨੂੰ ਉਸ ਚੀਜ਼ ਤੱਕ ਪਹੁੰਚਣ ਦੇ ਲਈ ਉਹ ਹੈਲਪ ਮਿਲਦੀ ਆ, ਫਿਰ ਤੁਸੀਂ ਚਾਹੇ ਉਹ ਤੁਹਾਡੇ ਅੰਦਰੋਂ ਨਿਕਲੀ ਹੋਈ ਅਰਦਾਸ ਕਹਿ ਲਓ, ਜਾਂ ਤੁਸੀਂ ਕਹਿ ਲਓ ਕਿ ਕਿਤੇ ਤੁਸੀਂ ਸੋਚਿਆ ਸੀ ਕਿ ਯਾਰ ਮੈਂ ਐਕਟਰ ਬਣ ਜਾ, ਮੈਂ ਫਿਲਮਾਂ ਕਰਾਂ, ਤਾਂ ਤੁਹਾਨੂੰ ਅੱਜ ਨਹੀਂ ਤਾਂ ਕਿਸੇ ਰੋਜ਼ ਜ਼ਰੂਰ ਉਹ ਫਿਲਮ ਮਿਲ ਜਾਏਗੀ, ਕਿਤੇ ਨਾ ਕਿਤੇ ਤੁਸੀਂ ਐਕਟਰ ਬਣੋਗੇ। ਤੁਸੀਂ ਲਿਖਿਆ ਹੋਊ, ਕਦੇ ਸੋਚਿਆ ਹੋਊਗਾ ਕਿ ਯਾਰ ਮੈਂ ਘਰ ਸੋਹਣਾ ਬਣਾ ਲਵਾਂ, ਮੇਰੇ ਕੋਲ ਆਹ ਹੋ ਜਾਵੇ, ਪਰ ਤੁਸੀਂ ਉਹਦੇ ਲਈ ਫਿਰ ਐਫਰਟਸ ਕਰਨੇ ਸ਼ੁਰੂ ਕਰ ਦਿਓ, ਤਾਂ ਮੈਨੂੰ ਲੱਗਦਾ ਕਿ ਉਹ ਕਾਇਨਾਤ ਵੀ ਫਿਰ ਉਸ ਚੀਜ਼ ਦੇ ਲਈ ਪੂਰੇ ਤਤਪਰ ਹੋ ਜਾਂਦੇ ਵੀ ਇਹਨੂੰ ਯਾਰ ਇਹ ਚੀਜ਼ ਦਵਾਈਏ, ਇਹ ਚੀਜ਼ ਇਹਨੂੰ ਮਿਲਣੀ ਚਾਹੀਦੀ ਹੈ। ਤੇ ਜੇ ਸੋਚੀ ਜਾਓ ਕਿ ਨਹੀਂ ਬਾਈ ਮੇਰਾ ਕੁਛ ਨਹੀਂ ਬਣਨਾ, ਜਾਂ ਜਵਾਕਾਂ ਨੂੰ ਕਹੀਏ ਉਹ ਤੇਰਾ ਕੁਛ ਨਹੀਂ ਬਣਨਾ, ਉਹ ਤੂੰ ਤਾਂ ਨਾ ਨਾ ਨਾ, ਫਿਰ ਉਹ ਕਾਇਨਾਤ ਫਿਰ ਉਸ ਚੀਜ਼ 'ਚ ਲੱਗ ਜਾਂਦੀ ਆ ਵੀ ਨਹੀਂ ਬਾਈ ਤੇਰਾ ਕੁਛ ਨਹੀਂ ਬਣਨਾ, ਨਾ ਨਾ ਤੂੰ ਨਾ ਕੁਛ ਕਰ ਲਈ ਕਿਤੇ, ਨਾ ਨਾ ਨਾ ਆਹ ਵਿਹਲਾ ਹੀ ਬੈਠਾ ਰਹੀ, ਹੋਰ ਨਾ ਕੋਈ ਕੰਮ ਕਰੀ। ਸਹੀ ਹੈ ਨਾ?
5: ਬਿਲਕੁਲ ਰਾਜਵੀਰ ਜੀ, ਉਹ ਸੇਮ ਸਟਾਰਟ ਹੁੰਦੀ ਹੈ ਪੋਜ਼ਿਟਿਵ ਅਪਰੋਚ ਤੇ ਪੋਜ਼ਿਟਿਵ ਸੋਚ ਨਾਲ। ਜਦ ਬੰਦਾ ਪੋਜ਼ਿਟਿਵ ਹੁੰਦਾ, ਜਦ ਪੋਜ਼ਿਟਿਵ ਚੀਜ਼ਾਂ ਸੋਚਦਾ ਹੈ, ਫਿਰ ਤੁਹਾਡੇ ਐਕਸ਼ਨ ਵੀ ਜਿਹੜੇ ਹੁੰਦੇ ਨੇ ਉਹ ਪੋਜ਼ਿਟਿਵ ਦੀ ਤਰਫ ਜਾਂਦੇ ਨੇ, ਕਿਉਂਕਿ ਜਦ ਫਿਰ ਸੋਚੋਗੇ ਯਾਰ ਮੈਂ ਕਰਨਾ ਹੈਗਾ, ਤਾਂ ਤੁਸੀਂ ਰਸਤੇ ਟੁੰਡੋਗੇ ਉਹ ਕਿਸ ਤਰ੍ਹਾਂ ਹੋ ਸਕਦਾ, ਕਿਹੜੇ ਬੰਦੇ ਨਾਲ ਮਿਲੀਏ ਉਹ ਪੋਜ਼ਿਟਿਵ ਮੈਨੂੰ ਸੁਜੈਸ਼ਨ ਦੇ ਸਕਦਾ। ਜੇ ਤੁਸੀਂ ਨੈਗੇਟਿਵ ਹੀ ਸੋਚਦੇ ਰਹੋਗੇ, ਜਿਸ ਤਰ੍ਹਾਂ ਤੁਸੀਂ ਬਿਲਕੁਲ ਠੀਕ ਕਿਹਾ, ਤੁਹਾਡੀ ਅਪਰੋਚ ਹੀ ਨੈਗੇਟਿਵ ਹੋ ਜਾਏਗੀ, ਸਾਰਾ ਕੁਛ ਖਰਾਬ ਹੋ ਰਿਹਾ, ਸਭ ਕੁਛ ਖਤਮ ਹੋ ਗਿਆ, ਇਸ ਤਰ੍ਹਾਂ ਨਹੀਂ ਹੁੰਦਾ। ਉਹ ਤੁਹਾਡੇ ਐਕਸ਼ਨ ਵੀ ਫਿਰ ਤੁਹਾਡੀ ਨੈਗੇਟਿਵਿਟੀ ਹੁੰਦਾ, ਬੰਦਾ ਕਹਿੰਦਾ ਦੇਖਾ ਮੈਂ ਕਿਹਾ ਸੀ ਸਾਰਾ ਕੁਛ ਖਰਾਬ ਹੋ ਜਾਣਾ। ਹਮੇਸ਼ਾ ਪੋਜ਼ਿਟਿਵ ਅਪਰੋਚ ਰੱਖੋ, ਪੋਜ਼ਿਟਿਵ ਸੋਚੋਗੇ ਤੇ ਕੰਮ ਹਮੇਸ਼ਾ ਠੀਕ ਹੋਣਾ, ਮੁਸ਼ਕਿਲਾਂ ਜ਼ਰੂਰ ਆਉਣਗੀਆਂ, ਪਰ ਮੁਸ਼ਕਿਲਾਂ ਤਾਂ ਦੇਖੋ ਉਹੀ ਹਨ, ਕਹਿੰਦੇ ਨਾ ਸਪਾਈਸ ਹੈਗੀ ਜ਼ਿੰਦਗੀ ਚ, ਮੁਸ਼ਕਿਲਾਂ ਆਣਗੀਆਂ, ਪਰ ਉਸ ਮੁਸ਼ਕਿਲ ਤੋਂ ਤੁਸੀਂ ਅੱਗੇ ਕਿਸ ਤਰ੍ਹਾਂ ਵੱਧਦੇ ਹੋ, ਦਾ ਉਹ ਬਹੁਤ ਕੰਮ ਕਾਊਂਟ ਕਰਦਾ।
4: ਹਾਂ, ਨਾਲੇ ਇਹ ਨੀ ਵੀ ਹਰੇਕ ਕੰਮ ਤੁਹਾਡਾ ਸਹੀ ਹੋਵੇ, ਤੁਸੀਂ ਹਰੇਕ ਡਿਸੀਜਨ ਤੁਹਾਡਾ ਸਹੀ ਹੋਵੇ, ਹਰੇਕ ਬਾਲ ਤੇ ਤਾਂ ਚੌਕਾ ਛਿੱਕਾ ਨਹੀਂ ਨਾ ਲੱਗਦਾ, ਕਈ ਰਨ ਭੱਜ ਕੇ ਵੀ ਲੈਣੇ ਪੈਂਦੇ ਆ। ਸੋ ਹੌਲੀ ਹੌਲੀ ਲੱਗੇ ਰਹੋ ਕਿਸੇ ਕੰਮ ਦੇ ਵਿੱਚ ਤਾਂ ਤੁਹਾਨੂੰ ਸਕਸੈਸ ਜ਼ਰੂਰ ਮਿਲਦੀ ਆ। ਗੁਰਪ੍ਰੀਤ ਜੀ ਤੁਸੀਂ ਦੱਸੋ ਥੋੜਾ ਜਿਹਾ, ਜਿਵੇਂ ਆਪਾਂ ਕਨੈਕਸ਼ਨ ਦੀ ਗੱਲ ਕੀਤੀ ਸੀ ਕਿ ਤੁਹਾਡੇ ਕੋਲ ਵੀ ਬਹੁਤ ਸਾਰੇ ਬੰਦੇ ਆਉਂਦੇ ਆ, ਉਹ ਉਹਨਾਂ ਦਾ ਕਨੈਕਸ਼ਨ ਤੁਹਾਡੇ ਨਾਲ ਬਣ ਜਾਂਦਾ, ਉਹ ਦੱਸਦੇ ਆ ਕਿ ਬਈ ਸਾਡਾ ਆਹ ਦੁੱਖ ਆ, ਇਹਨੂੰ ਦੂਰ ਕਰੋ, ਸਾਡੀ ਮੌਰਗੇਜ ਤੁਹਾਡੇ ਰਿਨਿਊਅਲ ਆ ਰਹੀ ਆ, ਸਾਨੂੰ ਹੁਣ ਉਹ ਇੰਨਾ ਰੇਟ ਦੇ ਰਹੇ ਆ ਕਿ ਇਹ ਤੋਂ ਘੱਟ ਹੋ ਸਕਦਾ, ਕਿ ਸਾਡੇ ਕਿਹੜੇ ਹੋਏ ਕਰਜ਼ੇ ਆ ਉਹਨਾਂ ਨੂੰ ਅਸੀਂ ਘਟਾ ਸਕਦੇ ਹਾਂ, ਜਾਂ ਸਾਨੂੰ ਹੋਰ ਕੀ ਹੱਲ ਹੋ ਸਕਦਾ ਵਾ, ਤੇ ਥੋੜਾ ਜਿਹਾ ਦੱਸੋ, ਕਰੋ ਅਪਡੇਟ।
5: ਬਿਲਕੁਲ ਰਾਜਵੀਰ ਜੀ, ਮੌਰਗੇਜ ਜਿਹੜਾ ਰਿਨਿਊਅਲ ਹੈਗਾ ਨਾ, ਤੁਸੀਂ ਜਿਹੜਾ ਜ਼ਿਕਰ ਕੀਤਾ, ਇਹ ਮੈਂ ਕਹਿੰਦਾ ਸਭ ਤੋਂ ਬੈਸਟ ਟਾਈਮ ਹੁੰਦਾ ਜਦ ਬੰਦਾ ਆਪਣੀ ਮੌਰਗੇਜਸ 'ਚ ਚੇਂਜ ਕਰ ਸਕਦਾ, ਤਾਂ ਉਹਨੂੰ ਕੋਈ ਪੈਨਲਟੀ ਨਹੀਂ ਦੇਣੀ ਪੈਂਦੀ ਹੈ, ਕੰਮ ਵੀ ਸੌਖਾ ਹੋ ਜਾਂਦਾ। ਪਰ ਜਨਰਲੀ ਤੁਸੀਂ ਦੇਖੋਗੇ ਨਾ, ਜਦ ਆਪਾਂ ਪਹਿਲੀ ਵਾਰੀ ਮੌਰਗੇਜ ਲੈਂਦੇ ਹਾਂ, ਆਪਾਂ ਬਹੁਤ ਐਫਰਟ ਲਾਉਂਦੇ ਹਾਂ ਯਾਰ, ਇਸ ਐਡਵਾਈਜ਼ਰ ਨੂੰ ਪੁੱਛ ਲਓ, ਫਰਾਣੇ ਬ੍ਰੋਕਰ ਨੂੰ ਪੁੱਛ ਲਓ, ਬੈਂਕਾਂ ਨੂੰ ਪੁੱਛ ਲਓ ਕੀ ਰੇਟ ਚੱਲਦਾ ਪਿਆ, ਬਹੁਤ ਐਫਰਟ ਲਾਉਂਦੇ ਹਾਂ, ਚੰਗੀ ਗੱਲ ਹੈਗੀ ਹੈ। ਬਟ ਇਹ ਐਫਰਟ ਜਦ ਰਿਨਿਊਅਲ ਟਾਈਮ ਆਉਂਦਾ, ਉਹ ਨਹੀਂ ਲਾਉਂਦੇ ਆਪਾਂ। ਹੁੰਦਾ ਕੀ ਹੈ, ਤੁਸੀਂ ਦੇਖੋਗੇ ਤੁਹਾਨੂੰ ਲੈਟਰ ਆ ਜਾਣਾ ਹੈ 6 ਜਾਂ ਅਰਲੀ ਰਿਨਿਊਅਲ ਦਾ, ਜਾਂ 6 ਮਹੀਨਾ ਪਹਿਲਾਂ ਉਹ ਕਹਿਣਗੇ ਸਾਈਨ ਕਰ ਦਿਓ, ਬੰਦੇ ਨੇ ਇੱਕ ਅੱਧ ਕਾਲ ਕਰਨੀ ਹੈ ਜੇ ਕਰੇਗਾ, ਜਾਂ ਠੀਕ ਹੈ ਚਲੋ ਸਾਈਨ ਕਰੀ ਅੱਗੇ ਵਧੀਏ। ਉਸ ਵੇਲੇ ਚੰਗੀ ਅਪਰੋਚ ਨਹੀਂ ਹੈ, ਉਸ ਵੇਲੇ ਬਹੁਤ ਇੰਪੋਰਟੈਂਟ ਹੁੰਦਾ ਕਿਸੇ ਇੱਕ ਪ੍ਰੋਫੈਸ਼ਨਲ ਬ੍ਰੋਕਰ ਨਾਲ ਜਾਂ ਏਜੰਟ ਨਾਲ ਗੱਲ ਕਰੋ, ਕਿਉਂਕਿ ਉਹ ਤੁਹਾਡੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰ ਸਕਦਾ। ਕਿਉਂਕਿ ਦੇਖੋ, ਜਿਹੜਾ 5 ਸਾਲ ਜਾਂ 3 ਸਾਲ ਪਹਿਲਾਂ ਤੁਸੀਂ ਮੌਰਗੇਜ ਲਈ ਸੀ, ਤੁਹਾਡੀ ਸਿਚੁਏਸ਼ਨ ਵੱਖ ਸੀ, ਅੱਜ ਦੀ ਤਾਰੀਖ 'ਚ ਉਹ ਸਿਚੁਏਸ਼ਨ ਡਿਫਰੈਂਟ ਹੋਣੀ ਹੈ। ਸਿਚੁਏਸ਼ਨ ਕਿਸ ਤਰ੍ਹਾਂ ਡਿਫਰੈਂਟ ਹੋ ਸਕਦੀ ਹੈ, ਪਹਿਲਾਂ ਹੋ ਸਕਦਾ ਕਿ ਤੁਹਾਡੇ ਉੱਤੇ ਉਧਾਰਾ ਆ ਗਿਆ, ਠੀਕ ਹੈ, ਉਸ ਵੇਲੇ ਖਾਲੀ ਰਿਨਿਊਅਲ ਨਾਲ ਕੰਮ ਨਹੀਂ ਚੱਲਣਾ, ਉਸ ਵੇਲੇ ਬੈਟਰ ਇਹ ਹੁੰਦਾ ਹੈ ਕਿ ਤੁਸੀਂ ਜਿੰਨਾ ਵੀ ਉਧਾਰਾ ਹੈ ਉਹਨੂੰ ਕੰਸੋਲੀਡੇਟ ਕਰ ਲਓ ਆਪਣੇ ਮੌਰਗੇਜ 'ਚ, ਕਿਉਂਕਿ ਮੌਰਗੇਜ ਦਾ ਰੇਟ ਆਫ ਇੰਟਰਸਟ ਅਕਰੋਸ ਜਿੰਨੇ ਵੀ ਫਾਈਨੈਂਸ਼ੀਅਲ ਇੰਸਟਰੂਮੈਂਟਸ ਹੈਗੇ ਨਾ, ਸਭ ਤੋਂ ਘੱਟ ਹੁੰਦਾ ਹੈ, ਤੇ ਤੁਹਾਨੂੰ ਇੱਕ ਓਪਰਚੁਨਿਟੀ ਮਿਲਦੀ ਹੈ ਜਦ ਤੁਸੀਂ ਉਹਨੂੰ ਕੰਸੋਲੀਡੇਟ ਕਰਦੇ ਹੋ, ਤਾਂ ਤੁਹਾਡੀ ਅਮੋਰਟਾਈਜੇਸ਼ਨ ਉਹਨੂੰ ਥੋੜ੍ਹਾ ਐਕਸਟੈਂਡ ਕਰ ਸਕਦੇ ਹੋ, 25 ਸਾਲ ਦੀ ਸੀ, ਦੁਬਾਰਾ 30 ਸਾਲ 'ਚ ਲੈ ਕੇ ਜਾ ਸਕਦੇ ਹੋ, ਉਹਦੇ ਨਾਲ ਹੁੰਦਾ ਕੀ ਹੈ, ਤੁਹਾਡੀ ਕਿਸ਼ਤਾਂ ਛੋਟੀਆਂ ਹੋ ਜਾਂਦੀਆਂ, ਸੋ ਕੈਸ਼ ਫਲੋ ਬੈਟਰ ਹੋ ਜਾਏਗਾ, ਤੁਸੀਂ ਮੈਨੇਜ ਚੰਗੀ ਤਰ੍ਹਾਂ ਕਰ ਸਕਦੇ ਹੋ। ਹੁਣ ਦੂਜੀ ਸਿਚੁਏਸ਼ਨ ਹੋ ਸਕਦੀ, ਬੰਦਾ ਕਹਿੰਦਾ ਯਾਰ ਮੇਰੀ ਸਿਚੁਏਸ਼ਨ ਸਾਰੀ ਠੀਕ ਹੈ, ਬਲਕਿ ਬਿਹਤਰ ਹੋ ਗਈ ਹੈ, ਮੈਨੂੰ ਹੁਣ ਨਾ ਬੈਸਟ ਰੇਟ ਚਾਹੀਦਾ ਹੈ, ਉਸ ਵੇਲੇ ਜੇ ਤੁਹਾਡਾ ਏਜੰਟ ਐਡਵਾਈਜ਼ਰ ਹੈਗਾ, ਤੁਹਾਨੂੰ ਸ਼ੋਪ ਅਰਾਊਂਡ ਕਰਕੇ ਬੈਸਟ ਰੇਟ ਦੇ ਸਕਦਾ। ਕਈ ਵਾਰੀ ਕੀ ਹੁੰਦਾ ਕਿ ਸੇਮ ਲੈਂਡਰ ਚੰਗਾ ਰੇਟ ਨਹੀਂ ਦੇ ਰਿਹਾ ਹੁੰਦਾ, ਜਾਂ ਜੇ ਤੁਸੀਂ ਬੀ ਲੈਂਡਰ ਕੋਲ ਫਸੇ ਹੋ, ਜੇ ਤੁਸੀਂ ਡਾਇਰੈਕਟ ਕਰੋਗੇ ਨਾ, ਉਹ ਤੁਹਾਨੂੰ ਚੰਗਾ ਰੇਟ ਨਹੀਂ ਦੇਣਗੇ, ਬਟ ਉਹੀ ਬੀ ਲੈਂਡਰ ਜਦ ਕੋਈ ਬ੍ਰੋਕਰ ਤੁਹਾਨੂੰ ਕਿਸੇ ਨੂੰ ਆਥੋਰਾਈਜੇਸ਼ਨ ਦਿੰਦੇ ਹੋ, ਉਹ ਤੁਹਾਡੇ ਲਈ ਰੇਟ ਨੈਗੋਸ਼ੀਏਟ ਕਰੇਗਾ ਨਾ, ਉਹ ਬੈਟਰ ਰੇਟ ਦੇ ਦੇਣਗੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਮੌਰਗੇਜ ਬ੍ਰੋਕਰ ਉਹ ਇਹ ਸੇਮ ਫਾਈਲ ਕਿਸੇ ਹੋਰ ਲੈ ਕੇ ਜਾ ਸਕਦਾ ਹੈ, ਤਾਂ ਵੀ ਤੁਹਾਨੂੰ ਬੈਟਰ ਰੇਟ ਵੀ ਆਪਸ਼ਨ ਮਿਲ ਜਾਂਦਾ ਹੈ। ਤੀਜਾ ਸਿਨੈਰੋ ਹੈ ਕਿ ਤੁਹਾਨੂੰ ਸਾਰਾ ਕੁਝ ਚੰਗਾ ਹੈ, ਲੇਕਿਨ ਤੁਹਾਡੀ ਜਿਹੜੀ ਇਨਵੈਸਟਮੈਂਟ ਕਰਨ ਦੀ ਖਵਾਹਿਸ਼ ਹੈਗੀ ਉਹ ਪੂਰੀ ਨਹੀਂ ਹੋ ਪਾ ਰਹੀ, ਉਸ ਵੇਲੇ ਇਕੁਇਟੀ ਹੈ ਕਾਰਡ 'ਚ ਇਕੁਇਟੀ ਕੱਢੋ, ਤੇ ਆਪਣੇ ਇਨਵੈਸਟਮੈਂਟ ਗੋਲਸ, ਚਾਹੇ ਤੁਸੀਂ ਸਟਾਕ 'ਚ ਪੈਸਾ ਲਾਉਣਾ, ਮਿਊਚੁਅਲ ਫੰਡ ਲਾਉਣਾ, ਜਾਂ ਇੱਕ ਹੋਰ ਪ੍ਰੋਪਰਟੀ ਲੈਣੀ ਹੈ ਕਿ ਮਾਰਕੀਟ ਡਾਊਨ ਹੈਗੀ ਹੈ, ਉਹ ਇਨਵੈਸਟਮੈਂਟ ਗੋਲਸ ਪੂਰੇ ਕਰ ਸਕਦੇ ਹੋ। ਬਟ ਇਹ ਹੋਏਗਾ ਕਦ? ਜਦ ਤੁਸੀਂ ਕਿਸੇ ਇੱਕ ਪ੍ਰੋਫੈਸ਼ਨਲ ਨਾਲ ਗੱਲ ਕਰੋਗੇ, ਆਪਣੀ ਸਿਚੁਏਸ਼ਨ ਦੱਸੋਗੇ, ਉਹਨੂੰ ਐਨਾਲਾਈਜ਼ ਕਰਾਓਗੇ, ਤਾਂ ਹੀ ਇਹ ਸੋਲਿਊਸ਼ਨ ਨਿਕਲ ਕੇ ਆ ਸਕਦੇ ਨੇ। ਬਾਕੀ ਦੇਖੋ, ਸਾਰਿਆਂ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ, ਸਰਕਮਸਟਾਂਸਿਸ ਡਿਫਰੈਂਟ ਹੁੰਦੇ ਹੈ, ਜਿਸ ਕਰਕੇ ਸੋਲਿਊਸ਼ਨ ਵੀ ਤੁਹਾਨੂੰ ਕਸਟਮਾਈਜ਼ ਤੇ ਡਿਫਰੈਂਟ ਹੀ ਮਿਲੇਗਾ। ਹੋਰ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨਾ ਹੈ ਮੇਰਾ ਗੋਗੀ ਲੂਥਰਾ, ਫੋਨ ਨੰਬਰ ਹੈ 416-262-8937, 416-262-8937। ਬਹੁਤ ਬਹੁਤ ਧੰਨਵਾਦ ਰਾਜਵੀਰ ਜੀ,
4: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ। ਰਾਜਨ ਜੀ ਤੋਂ ਘੈਂਟ ਡੀਲ ਤੁਹਾਨੂੰ ਲੈ ਕੇ ਦੇਵਾਂਗੇ, ਇਹ ਸਾਨੂੰ ਗੋਗੀ ਲੂਥਰਾ ਜੀ ਚੱਲਦੇ ਆ ਪਹਿਲਾਂ ਯਾਰ, ਥੋੜਾ ਜਿਹਾ ਇੱਕ ਨਜ਼ਾਰਾ ਤਾਂ ਲਈਏ, ਲਾਈਏ ਸੌਂਗ ਦਾ ਤੜਕਾ ਇੱਕ, ਉਹ ਤੋਂ ਬਾਅਦ ਤੁਹਾਨੂੰ ਫਿਰ ਘੈਂਟ ਡੀਲ ਲੈ ਕੇ ਦੇਵਾਂਗੇ। ਤੇ ਇੱਕ ਤੁਹਾਨੂੰ ਉਹ ਜਿਹੜੀ ਅਰਦਾਸ ਦੀ ਗੱਲਬਾਤ ਸੀ ਕਿ ਅੰਦਰੋਂ ਕੁਝ ਇੱਕ ਅਰਦਾਸਾਂ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ, ਸੋ ਉਹ ਤੁਹਾਨੂੰ ਉਹ ਵੀ ਸੁਣਾਉਂਦੇ ਆ, ਚੱਲਦੇ ਆ ਇੱਕ ਖੂਬਸੂਰਤ ਗੀਤ ਵੱਲ ਨੂੰ।

0: ਜੇ ਲੈਸੈਂਸ ਮਿਲ ਜਾਣ ਤੇ ਉਹਦੇ ਲਈ ਕੋਈ ਘੈਂਟ ਡੀਲ ਦਿਓ।
1: ਬਿਲਕੁਲ ਜੀ ਬਿਲਕੁਲ। ਸੋ ਜਿਹੜੇ ਵੀ ਬੱਚੇ ਚਾਹੁੰਦੇ ਨੇ ਕਿ ਆਉਂਦੇ ਸੀ ਕੰਟੈਕਟ ਲੈਂਸ ਲਗਾਉਣੇ ਨੇ ਤੇ ਗਲਾਸਿਸ ਨਹੀਂ ਲਗਾਉਣੀਆਂ, ਉਹਨਾਂ ਵਾਸਤੇ ਜਿਹੜੇ ਡੇਲੀ ਡਿਸਪੋਜ਼ੇਬਲ ਹੁੰਦੇ ਇਹ ਬੈਸਟ ਹੁੰਦੇ। ਇਹਦੇ ਚ ਕੀ ਹੁੰਦਾ ਜੀ ਤੁਸੀਂ ਲਗਾਏ ਤੇ ਰਾਤੀ ਉਤਾਰ ਕੇ ਸੁੱਟ ਦਿੱਤੇ। ਸੋ ਆਮ ਤੌਰ ਦੇ ਉੱਤੇ ਬੱਚਿਆਂ ਨੂੰ ਹੁੰਦਾ ਵੀ ਸਾਨੂੰ ਉਹਦੀ ਟੇਕ ਕੇਅਰ ਨਾ ਕਰਨੀ ਪਵੇ। ਸੋ ਡੇਲੀ ਡਿਸਪੋਜ਼ਲ ਦੇ ਵਿੱਚ ਕੋਈ ਵੀ ਟੇਕ ਕੇਅਰ ਕਰਨ ਦੀ ਲੋੜ ਨਹੀਂ। ਜਿਸ ਦਿਨ ਤੁਸੀਂ ਉੱਠਣਾ ਸਵੇਰੇ ਲਗਾ ਲੈਣੇ ਨਵੇਂ ਪੇਅਰ ਤੇ ਰਾਤ ਉਤਾਰ ਕੇ ਸੁੱਟ ਦੇਣੇ ਨੇ, ਯੂਜ਼ ਐਂਡ ਥਰੋ ਜੀ। ਇਹ ਤੁਸੀਂ ਪੂਰੀ ਇੱਕ ਸਾਲ ਦੀ ਸਪਲਾਈ ਜੇ ਲਵੋਗੇ ਤੇ ਤੁਹਾਨੂੰ ਇਹ ਅਸੀਂ $700 ਦੀ ਦੇਵਾਂਗੇ ਜੀ ਸਪੈਸ਼ਲ ਡੀਲ ਦੇ ਉੱਤੇ। ਤੇ ਜਿੰਨੇ ਵੀ ਸਰੋਤੇ ਸਾਨੂੰ ਅੱਜ ਕਾਲ ਕਰਨਗੇ ਉਹਨਾਂ ਨਾਲ $250 ਦਾ ਰਿਬੇਟ ਕੂਪਨ ਵੀ ਦੇ ਰਹੇ ਹਾਂ। ਸੋ ਤਕਰੀਬਨ $450 ਜਿਹੜੀ ਹੈ ਤੁਹਾਨੂੰ ਕੋਸਟ ਆਏਗੀ। $700 ਦੇ ਕੰਟੈਕਟ ਲੈਂਸ ਨੇ ਪੂਰੇ ਇੱਕ ਸਾਲ ਦੇ, ਜਿਹੜੇ ਕਿ 360 ਪੇਅਰ ਹੋਣਗੇ। ਤੇ ਜਿਹੜੇ ਵੀ ਪਹਿਲੇ 5 ਕਾਲਰ ਕਾਲ ਕਰ ਲੈਣਗੇ ਉਹਨੂੰ ਦੱਸ ਦਈਏ ਕਿ $250 ਦੀ ਨਾਲ ਤੁਹਾਨੂੰ ਅਸੀਂ ਰਿਬੇਟ ਵੀ ਦੇ ਰਹੇ ਹਾਂ ਇਹਦੇ ਉੱਤੇ। ਕੋਸਟ ਹੋਊਗੀ $450, 360 ਪੇਅਰਾਂ ਦੀ। ਸੋ ਯਾਨੀ ਇੱਕ ਪੇਅਰ ਚ ਦੋ ਲੈਂਸ ਹੁੰਦੇ ਨੇ ਤੇ ਇੱਕ ਲੈਂਸ ਤੁਹਾਨੂੰ ਆਲਮੋਸਟ 60-70 ਸੈਂਟ ਦਾ ਪਏਗਾ। ਸੋ ਕਾਲ ਕਰ ਲਓ ਜੀ ਹੁਣੇ 905-460-8888-905-460-8888 ਤੇ ਲੌਂਗ ਵੀਕਐਂਡ ਆ ਜੀ ਇੱਕ ਸਪੈਸ਼ਲ ਸਪੈਸ਼ਲ ਡੀਲ ਸਾਰੰਗ ਰੇਡੀਓ ਦੇ ਲਿਸਨਰਸ ਦੱਸੋ ਜੀ ਜਿਹੜੇ ਵੀ ਸਰੋਤੇ ਸਾਨੂੰ ਕਾਲ ਕਰਕੇ ਅੱਜ ਲੈਣਗੇ $250 ਦੀ ਰਿਬੇਟ ਤੇ ਉਹਨਾਂ ਨੂੰ ਦੇ ਰਹੇ ਹਾਂ ਅਸੀਂ ਨਾਲ ਜਿਹੜੇ ਪਹਿਲੇ 5 ਕਾਲਰ ਹੋਣਗੇ ਨਾਲ ਉਹਨਾਂ ਨੂੰ ਅਸੀਂ ਸਕੈਚਸ ਦੀਆਂ ਪੋਲੋਰਾਈਜ਼ ਸਨ ਗਲਾਸਿਸ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ। ਸਰੋਤੇ ਅੱਜ ਡੀਲ ਲੈਣਗੇ ਕਿਉਂਕਿ ਸਪੈਸ਼ਲ ਹੈ ਲੌਂਗ ਵੀਕਐਂਡ ਜੀ। ਅੱਜ ਕਾਲ ਕਰ ਲਓ ਪਿਕਅਪ, ਭਾਵੇਂ ਤੁਸੀਂ ਕੱਲ ਕਰ ਲਓ ਭਾਵੇਂ ਅਗਲੇ ਹਫਤੇ ਕਰ ਲਓ, ਬਸ ਕਾਲ ਕਰਕੇ ਆਪਣਾ ਨਾਮ ਲਿਖਾਣਾ ਹੈ 905-460-8888 ਤੇ ਪਹੁੰਚਣਾ ਕਿੱਥੇ ਜੀ ਸਪੈਕਸ ਐਕਸਟਰਾ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ। ਤੇ ਜੇ ਬੱਚਿਆਂ ਕੋਲ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਤੁਸੀਂ ਹਾਲੇ ਆਈ ਐਗਜ਼ਾਮ ਵੀ ਕਰਾਉਣਾ ਹੈ ਤੇ ਡਾਕਟਰ ਵੀ ਸਾਡੇ ਕੋਲ ਅੱਜ ਅਵੇਲੇਬਲ ਹੈ 4 ਵਜੇ ਤੋਂ ਲੈ ਕੇ ਤਕਰੀਬਨ 7 ਵਜੇ ਤੱਕ। ਅੱਜ ਨਹੀਂ ਆ ਸਕਦੇ ਤੇ ਕੱਲ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਵੀ ਅਵੇਲੇਬਲ ਹੈ। ਤੁਸੀਂ ਅਪੁਆਇੰਟਮੈਂਟ ਬਣਵਾ ਲਓ, ਬੱਚਿਆਂ ਦਾ ਐਗਜ਼ਾਮ ਵੈਸੇ ਜੀ ਹੈਲਥ ਕਾਰਡ ਦੇ ਉੱਤੇ ਕਵਰ ਹੁੰਦਾ ਸੋ ਪੇ ਨਹੀਂ ਕਰਨਾ ਪੈਣਾ। ਤੋ ਸੋਨੇ ਤੇ ਸੁਹਾਗੇ ਵਾਲੀ ਡੀਲ ਹੈ ਜੀ, ਸਾਲ ਦੀ ਸਪਲਾਈ $700 ਦੀ, $250 ਰਿਬੇਟ ਤੇ ਨਾਲ ਜਿਹੜੇ 5 ਕਾਲਰ ਕਾਲ ਕਰ ਰਹੇ ਆ ਉਹਨਾਂ ਨੂੰ ਨਾਲ ਅਸੀਂ ਅੱਜ ਸਕੈਚਸ ਜਾਂ ਪੋਲਰਾਈਜ਼ ਸਨਗਲਾਸਿਸ ਵੀ ਬਿਲਕੁਲ ਫ੍ਰੀ ਦੇ ਰਹੇ ਹਾਂ।
0: ਯਾਨੀ 450 ਚ ਮਿਲ ਜਾਣੇ ਆ,
1: 450 ਚ ਪੂਰੇ ਇੱਕ ਸਾਲ ਦੀ ਸਪਲਾਈ।
0: ਅੱਛਾ ਇੱਕ ਚੀਜ਼ ਹੋਰ ਦੱਸੋ ਵੀ ਜੇ ਹੁਣ ਬੰਦੇ ਬੱਚੇ ਨੇ ਰੋਜ਼ ਨਹੀਂ ਪਾਉਣੇ ਹਨਾ, ਜ਼ਰੂਰੀ ਨਹੀਂ ਵਿਕਟ ਦੇ ਕੋਲ ਨਹੀਂ, ਮੈਨੂੰ ਜ਼ਰੂਰਤ ਨਹੀਂ ਹੈ, ਤਾਂ ਫਿਰ ਇਹ ਸਾਲ ਤੋਂ ਵੱਧ ਵੀ ਚੱਲ ਜਾਣਗੇ ਫਿਰ ਤਾਂ ਜੇ ਬੰਦਾ
1: 4 ਸਾਲ ਦੀ ਐਕਸਪਾਇਰੀ ਦੇਵਾਂਗੇ ਅਸੀਂ ਘੱਟੋ ਘੱਟ 4 ਸਾਲ ਤੱਕ ਇਹ ਇੱਕੋ ਸਾਲ ਵਾਲੀ ਸਪਲਾਈ ਨੂੰ ਜਿੰਨਾ ਯੂਜ਼ ਕਰੋਗੇ ਓਨਾ ਹੀ ਤੁਹਾਡਾ ਘਟੇਗਾ। ਜੇ ਤੁਸੀਂ ਮਹੀਨੇ 10 ਪੇਅਰ ਪਾਏ ਤੇ 20 ਪੇਅਰ ਤੁਹਾਡੇ ਬਚ ਗਏ ਉਹਨੂੰ ਅਗਲੇ ਮਹੀਨੇ ਯੂਜ਼ ਕਰੋ। ਸੋ ਕਰਦੇ ਕਰਦੇ ਜਿਹੜੇ ਵੀ ਹੁੰਦੇ ਆਂਗੇ ਤੁਹਾਨੂੰ 2030 ਦੀ ਐਕਸਪਾਇਰੀ ਦੇਵਾਂਗੇ, 2030 ਤੱਕ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ।
0: ਐਨਕ ਦੀ ਕੋਈ ਲੋੜ ਨਹੀਂ ਫਿਰ?
1: ਬਿਲਕੁਲ ਜੀ, ਐਨਕ ਦੀ ਲੋੜ ਹੀ ਨਹੀਂ ਹੈ। ਤੁਸੀਂ ਜਿਸ ਦਿਨ ਤੁਸੀਂ ਕੰਟੈਕਟ ਲੈਂਸ ਪਾ ਲਿਆ ਉਸ ਦਿਨ ਤੁਹਾਨੂੰ ਐਨਕ ਦੀ ਕੋਈ ਲੋੜ ਨਹੀਂ।
0: ਵੈਰੀ ਨਾਈਸ,
1: ਵਧੀਆ ਡੀਲ ਹੈ ਜੀ। 905-460-8888 ਤੇ ਜੇ ਤੁਹਾਡੇ ਕੋਲ ਬੈਨੀਫਿਟ ਹੈਗੇ ਨੇ ਤੇ ਇਹ ਵੀ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ 905-460-8888, 905-460-8888।
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜੀ।
0: ਸੋ ਦੋਸਤੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਗੱਲਾਂ ਤਾਂ ਪਤਾ ਨੇ ਹੋਰ ਵੀ ਬੜੀਆਂ, ਕਹਿਣ ਦਾ ਸੋਹਣਾ ਤਰੀਕਾ ਸਿਖਾ ਦੇ, ਵੱਖਰੇ ਨਹੀਂ ਦੁੱਖ ਦੁਨੀਆਂ ਤੋਂ ਮੇਰੇ, ਸਹਿਣ ਦਾ ਸੱਚਾ ਸਲੀਕਾ ਸਿਖਾ ਦੇ। ਦੁੱਖ ਸੁੱਖ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ, ਕਹਿਣ ਦੇ ਵਿੱਚ ਤੇ ਸਹਿਣ ਦੇ ਵਿੱਚ ਫਰਕ ਹੁੰਦਾ। ਜਿੰਦ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ, ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ, ਹਰ ਪਰ ਨੂੰ ਪ੍ਰਵਾਸ ਤੇ ਹਰ ਪੇਟ ਨੂੰ ਦਾਣਾ ਮਿਲੇ, ਸਭ ਜੜਾਂ ਨੂੰ ਮਿੱਟੀ ਦਈ, ਸਿਖਰਾਂ ਨੂੰ ਆਕਾਸ਼ ਦਈ, ਸੁੱਖ ਲਈ ਤਰਲਾ ਤੇ ਦੁੱਖ ਤੋਂ ਇਨਕਾਰ ਨਹੀਂ, ਪਰ ਸੁੱਖ ਲਈ ਤਰਲਾ, ਤਰਲ ਨਹੀਂ ਕਰੇ ਸੁੱਖਾਂ ਦੇ ਲਈ, ਪਰ ਦੁੱਖ ਤੋਂ ਵੀ ਇਨਕਾਰ ਨਹੀਂ ਕਰਨਾ। ਸੁੱਖ ਲਈ ਤਰਲਾ ਅਤੇ ਦੁੱਖ ਤੋਂ ਇਨਕਾਰ ਨਹੀਂ, ਪਰ ਦੁੱਖ ਨਾਲ ਸ਼ਿਕਵੇ ਦੀ ਥਾਂ ਜਿਗਰਾ ਦਈ, ਧਰਵਾਸ ਦਈ, ਦੁੱਖ ਦੇ ਨਾਲ ਫਿਰ ਸ਼ਿਕਵਾ ਨਾ ਹੋਵੇ, ਫਿਰ ਦੁੱਖ ਨੂੰ ਸਹਿਣ ਦਾ ਜਿਗਰਾ ਵੀ ਦਈ ਤੇ ਉਹਦੇ ਲਈ ਧਰਵਾਸ ਵੀ ਦੇ ਦਈ। ਲੋ ਦਾ ਝੂਠਾ ਚਾਹ ਤੇ ਹਨੇਰੇ ਦਾ ਸੱਚਾ ਖੌਫ ਨਾ ਦਈ, ਲੋ ਦਾ ਝੂਠਾ ਚਾਹ ਤੇ ਹਨੇਰੇ ਦਾ ਸੱਚਾ ਖੌਫ ਨਾ ਦਈ, ਦਿਨੇ ਜਗਦੀ ਅੱਖ ਦਈ ਤੇ ਰਾਤੀ ਜਗਦੀ ਆਸ ਦਈ, ਮੈਂ ਮੇਰੀ ਤੇ ਉਸਦੀ ਤੂੰ ਤੂੰ ਮੈਂ ਨਾ ਬਣੇ, ਮੈਂ ਮੇਰੀ ਤੇ ਉਸਦੀ ਤੂੰ ਤੂੰ ਮੈਂ ਨਾ ਬਣੇ, ਹੋਵੇ ਨਾ ਭਾਵੇਂ ਏਕਤਾ ਪਰ ਸੁੱਚਾ ਸਹਿਵਾਸ ਦਈ, ਜ਼ਿੰਦਗੀ ਬਿਨ ਸ਼ਹਿਰ ਨਾ ਤੇ ਬਣ ਤੋਂ ਬਿਨ ਨਾ ਜ਼ਿੰਦਗੀ, ਜਿਉਣ ਜੋਗੇ ਸ਼ਹਿਰ ਨੂੰ ਬਣਦਾ ਸਰਦਾ ਬਣਵਾਸ ਦਈ। ਜਿਹੜੇ ਜਿਹੜੇ ਪ੍ਰੋਗਰਾਮ ਸਾਰੰਗ ਦੇ ਨਾਲ, ਇਹ ਅਰਦਾਸ ਮੇਰੇ ਖਿਆਲ ਸਭ ਦੇ ਦਿਲਾਂ ਚੋਂ ਸਭ ਲਈ ਨਿਕਲਣੀ ਜ਼ਰੂਰੀ ਹੈ, ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਸਾਮੀ ਚੱਲੋ।

0: ਸਾਡੇ ਨਾਲ ਹੈ। ਚਲੋ ਸਰ, ਸਤਿ ਸ਼੍ਰੀ ਅਕਾਲ।
1: ਬਿਲਕੁਲ ਜੀ, ਥੈਂਕ ਯੂ ਸੋ ਮੱਚ। ਔਰ ਇਹ ਲੌਂਗ ਵੀਕਐਂਡ ਆ, ਆਈ ਨੋ ਤੁਹਾਡਾ ਪ੍ਰੋਗਰਾਮ ਬਹੁਤ ਬਿਜ਼ੀ ਆ, ਬਹੁਤਾ ਟਾਈਮ ਨਹੀਂ ਤੁਹਾਡਾ ਲਊਂਗਾ। ਸੋ ਮੰਡੇ ਨੂੰ ਛੁੱਟੀ ਹੈਗੀ ਹੈ ਜੀ, ਸਿਵਿਕ ਹੋਲੀਡੇ ਹੈਗਾ ਆ ਅੰਟੇਰੀਓ ਦੇ ਵਿੱਚ। ਸੋ ਢਿੱਲੋਂ ਵੀਡੀਓ ਅਸੀਂ ਕੱਲ੍ਹ ਨੂੰ ਵੀ ਖੁੱਲ੍ਹੇ ਹੈਗੇ ਹਾਂ, ਐਤਵਾਰ ਨੂੰ ਅਤੇ ਸੋਮਵਾਰ ਨੂੰ ਵੀ ਜਿਹੜਾ ਸਾਡਾ ਸਟੋਰ ਹੈਗਾ ਆ ਉਹ 11 ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਾ ਹੋਏਗਾ। ਸੋ ਡੈਫਨਿਟਲੀ ਜੇਕਰ ਤੁਸੀਂ ਦੂਰੋਂ ਦੂਰੋਂ ਆਉਣਾ ਹੈਗਾ ਬ੍ਰੈਂਪਟਨ ਦੇ ਵਿੱਚ IPTV ਬਾਕਸ ਪਿਕਅਪ ਕਰਨ ਵਾਸਤੇ, ਗੁਰਬਾਣੀ ਰੇਡੀਓ ਜੇਕਰ ਤੁਸੀਂ ਆਪਣੇ ਕਿਸੇ ਨੂੰ ਗਿਫਟ ਦੇਣਾ ਹੈਗਾ ਜੀ, ਜਾਂ ਫਿਰ ਜਿਹੜਾ ਨਵਾਂ ਪਲੱਗ ਐਂਡ ਪਲੇ ਰੇਡੀਓ ਜਿਹੜਾ ਆਇਆ ਹੈਗਾ ਆ ਉਹ ਤੁਸੀਂ ਆਪਣੇ ਪਿਕਅਪ ਕਰਨਾ ਚਾਹੁੰਦੇ ਹੋ ਸਾਡੇ ਸਟੋਰ ਤੋਂ, ਉਹਦੀ ਜਿਹੜੀ ਕੁਆਂਟਿਟੀ ਹੈਗੀ ਆ, ਭਾਵੇਂ ਤੁਸੀਂ 10 ਪੀਸ ਲਓ, 20 ਪੀਸ ਲਓ, ਉਹ ਹਮੇਸ਼ਾ ਤੁਹਾਨੂੰ ਰੈਡੀ ਮਿਲਣਗੇ। ਸੋ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਹੈ ਜੀ, ਔਰ ਜਦੋਂ ਤੁਸੀਂ IPTV ਬਾਕਸ ਸਾਡੇ ਸਟੋਰ ਤੋਂ ਪਿਕਅਪ ਕਰਦੇ ਹੋ, ਅਸੀਂ ਹਮੇਸ਼ਾ ਕਹੀਦਾ ਆ ਕਿ ਤੁਸੀਂ ਨੌਰਥ ਅਮੈਰੀਕਾ ਦੇ ਵਿੱਚ ਕਿਸੇ ਵੀ USA ਦੇ ਸਟੇਟ 'ਚ ਲੈ ਜਾਓ ਜਾਂ ਕਿਸੇ ਵੀ ਕੈਨੇਡਾ ਦੇ ਪ੍ਰੋਵਿੰਸ ਦੇ ਵਿੱਚ ਲੈ ਜਾਓ, ਤੁਹਾਨੂੰ ਦੁਬਾਰਾ ਉਹਨੂੰ ਰੀਚਾਰਜ ਕਰਾਉਣ ਵਾਸਤੇ ਜਾਂ ਉਹਨੂੰ ਅਪਡੇਟਿੰਗ ਕਰਾਉਣ ਵਾਸਤੇ ਦੁਬਾਰਾ ਨਹੀਂ ਆਉਣਾ ਪਊਗਾ। ਤੁਹਾਨੂੰ ਲੇਟੈਸਟ ਮਾਡਲ ਦਾ 4K ਦਾ ਬਾਕਸ ਦਿੱਤਾ ਜਾਊਗਾ ਜਿਹੜਾ ਕਿ ਤੁਹਾਨੂੰ ਘਰੇ ਜਾ ਕੇ ਕਦੇ ਵੀ ਟ੍ਰਬਲ ਨਹੀਂ ਦੇਊਗਾ, ਸਮੂਥ ਸਟ੍ਰੀਮਿੰਗ ਹੋਊਗੀ ਔਰ ਫਰੀਜ਼ਿੰਗ ਐਂਡ ਬਫਰਿੰਗ ਦੀ ਐਬਸੋਲੂਟਲੀ ਅਸੀਂ ਗਰੰਟੀ ਕਰਦੇ ਹਾਂ ਜੀ, ਤੁਹਾਨੂੰ ਫਰੀਜ਼ਿੰਗ ਐਂਡ ਬਫਰਿੰਗ ਦੀ ਪ੍ਰੋਬਲਮ ਆਊਗੀ ਹੀ ਨਹੀਂ। ਸੋ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ, ਨੰਬਰ ਸਾਡਾ ਇੱਕੋ ਇੱਕ ਹੈਗਾ ਢਿੱਲੋਂ ਵੀਡੀਓ ਦਾ, 9052041313।
0: ਬਹੁਤ ਬਹੁਤ ਧੰਨਵਾਦ ਸਰ। 905-204-1313, 905-204-1313 ਤੇ ਗੱਲਬਾਤ ਕੀਤੀ ਜਾ ਸਕਦੀ ਆ। ਮਾਲ ਸਾਹਿਬ, ਤੁਹਾਨੂੰ ਤੁਸੀਂ ਕਈ ਵਾਰ ਜਦੋਂ ਕੋਈ ਲਾਈਫ ਇੰਸ਼ੋਰੈਂਸ ਬਾਰੇ ਸੋਚਦੇ ਹੋ, ਮੈਂ ਕਈ ਵਾਰ ਸੋਚਦਾ ਹੁੰਦਾ ਕਿ ਹਰ ਇੱਕ ਬੰਦੇ ਦੀਆਂ ਨਾ ਲਾਇਬਿਲਿਟੀ ਜ਼ਿੰਦਗੀ ਦੇ ਨਾਲ ਨਾਲ ਵੱਧ ਜਾਂਦੀਆਂ ਨੇ।
2: ਬਿਲਕੁਲ,
0: ਕਈ ਵਾਰ ਅਸੀਂ ਇੰਸ਼ੋਰੈਂਸ ਤੇ ਲਈ ਹੁੰਦੀ ਹੈ ਕਿ ਮੈਂ ਤਾਂ ਯਾਰ 15 ਸਾਲ ਪਹਿਲਾਂ ਲਈ ਸੀ, ਉਦੋਂ ਭਾਈ ਤੁਸੀਂ ਬੇਸਮੈਂਟ ਦੇ ਵਿੱਚ ਰਹਿੰਦੇ ਸੀਗੇ, ਉਦੋਂ ਤੁਹਾਡਾ ਵਿਆਹ ਨਹੀਂ ਸੀ ਹੋਇਆ, ਵਿਆਹ ਹੋਇਆ ਸੀ ਤਾਂ ਉਦੋਂ ਬੱਚੇ ਨਹੀਂ ਸੀ, ਜੇ ਬੱਚੇ ਸੀ ਤਾਂ ਇੱਕ ਬੱਚਾ ਸੀ, ਬਾਅਦ ਚ ਤੁਹਾਡੇ 2 ਹੋਰ ਹੋ ਗਏ, ਬਾਅਦ ਚ ਤੁਸੀਂ 2 ਘਰ ਲੈ ਲਏ, ਇੱਕ ਟਰੱਕ ਲੈ ਲਿਆ, ਉਹ ਤੋਂ ਬਾਅਦ ਤੁਸੀਂ ਹੋਰ ਕਈ ਕੰਮ ਜਿਹੜੇ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰ ਲਈ, ਤੇ ਤੁਹਾਨੂੰ ਵੀ ਲੱਗਦਾ ਹੁੰਦਾ ਕਿ ਯਾਰ ਇਹ ਚੀਜ਼ ਟਾਈਮ ਟੂ ਟਾਈਮ ਅਸੀਂ ਅਪਡੇਟ ਫੋਨ ਕਰ ਲੈਂਦੇ ਹਾਂ, ਬਾਕੀ ਚੀਜ਼ਾਂ ਕਰ ਲੈਂਦੇ ਹਾਂ, ਵੀ ਇਹ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ।
2: ਜੀ ਬਿਲਕੁਲ ਜੀ, ਆਪਾਂ ਨੂੰ ਅਪਡੇਟ ਵੈਸੇ ਤਾਂ ਜਿਵੇਂ ਕਹਿੰਦੇ ਵੀ ਫੋਨ ਵੀ ਦੇਖੋ ਕੁਛ ਮਹੀਨਿਆਂ ਬਾਅਦ ਅਪਡੇਟ ਮੰਗਣ ਲੱਗ ਜਾਂਦਾ ਜੀ, ਅਸੀਂ ਸਾਰੀਆਂ ਚੀਜ਼ਾਂ ਨੂੰ ਅਪਡੇਟ ਕਰਦੇ ਰਹਿੰਦੇ ਹਾਂ, ਬਟ ਅਸੀਂ ਆਪਣੀਆਂ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਨੇ ਅਸੀਂ ਉਹਨਾਂ ਦੇ ਅਨੁਸਾਰ ਜਿਹੜੀ ਇੰਸ਼ੋਰੈਂਸ ਅਸੀਂ ਉਹਦੀ ਗੱਲ ਨਹੀਂ ਕਰਦੇ ਕਦੇ ਵੀ, ਕਿਉਂਕਿ ਅਸੀਂ ਹਮੇਸ਼ਾ ਇਹੀ ਸਰਚ ਕਰਦੇ ਹਾਂ ਗੂਗਲ 'ਤੇ, ਸਾਡੀ ਕਮਿਊਨਿਟੀ ਖਾਸ ਕਰਕੇ, ਵੀ ਸਾਨੂੰ ਸਸਤੀ ਇੰਸ਼ੋਰੈਂਸ ਕਿੱਥੋਂ ਮਿਲੂਗੀ। ਪੂਰੀ ਚੰਗੀ ਤਰ੍ਹਾਂ ਵਿਚਾਰਨਾ ਚਾਹੀਦਾ, ਪੜ੍ਹਨਾ ਚਾਹੀਦਾ, ਉਸ ਤੋਂ ਬਾਅਦ ਹੀ ਤੁਸੀਂ ਆਪਣੀ ਜਿਹੜੀ ਆਟੋ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਵੀ
0: ਆਟੋ ਲਈ ਤੁਸੀਂ ਜ਼ਰੂਰ ਇੱਕ ਵਾਰ ਮਾਲ ਸਾਹਿਬ ਦੇ ਨਾਲ ਸੰਪਰਕ ਕਰ ਲਓ, ਮਾਲ ਸਾਹਿਬ ਆਪਣਾ ਨੰਬਰ ਦਿਓ, ਜਿਨ੍ਹਾਂ ਨੇ ਆਟੋ ਦੇ ਕਿਹੜੇ ਰੂਲ ਚੇਂਜ ਹੋਏ ਆ, ਕਿਹੜੀਆਂ ਪਾਲਿਸੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਸ ਆਈਆਂ ਨੇ, ਉਹਦੇ ਬਾਬਤ ਕੁਝ ਪਤਾ ਕਰਨਾ, ਤੁਸੀਂ ਜ਼ਰੂਰ ਮਾਲ ਸਾਹਿਬ ਦੇ ਨਾਲ ਸੰਪਰਕ ਕਰ ਲਓ। ਮਾਲ ਸਾਹਿਬ ਦਿਓ ਨੰਬਰ ਜਰਾ।
2: ਜੀ ਬਿਲਕੁਲ ਜੀ, ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ, 6476278820, 6476278820 ਦੇ ਉੱਪਰ ਤੁਸੀਂ ਆਟੋ ਦੇ ਰਿਨਿਊ ਤੁਹਾਡੀ ਆ ਰਹੀ ਹੈਗੀ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ।
0: ਬਿਲਕੁਲ, ਸੋ ਨਾਲ ਦੀ ਨਾਲ ਅਸੀਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਡਕਟ ਕਲੀਨਿੰਗ ਜੇਕਰ ਕਰਵਾਉਣੀ ਚਾਹੁੰਦੇ ਹੋ ਤਾਂ ਹੁਣ ਲੌਂਗ ਵੀਕਐਂਡ ਆ ਗਿਆ, 20% ਤੋਂ ਵੱਧ ਵੀ ਤੁਸੀਂ ਡਿਸਕਾਊਂਟ ਲੈ ਸਕਦੇ ਹੋ ਜੇ ਅੱਜ ਪਹਿਲੇ 5 ਕਾਲ ਕਰ ਲੈਣਗੇ। ਸੋ ਡਕਟ ਕਲੀਨਿੰਗ ਲਈ ਨੰਬਰ ਨੋਟ ਕਰੋ, 6472496667, 6472496667 ਤੇ ਗੱਲਬਾਤ ਕੀਤੀ ਜਾ ਸਕਦੀ ਆ। ਡਕਟ ਕਲੀਨਿੰਗ ਦੇ ਲਈ ਇੱਕੋ ਇੱਕ ਨਾਮ ਅਸੀਂ ਤੁਹਾਨੂੰ ਦਿੰਦੇ ਹਾਂ, ਅਮਿਲ ਡਕਟ ਕਲੀਨਿੰਗ, 6472496667 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 6472496667। ਮੋਨਾ ਜੀ, ਜਾਂਦੇ ਜਾਂਦੇ ਥੋੜਾ ਜਿਹਾ ਦੱਸ ਦਿਓ ਕਿ ਜਦੋਂ ਲਾਇਬਿਲਿਟੀ ਘੱਟ ਹੁੰਦੀਆਂ ਨੇ, ਬੰਦੇ ਨੂੰ ਚੱਲ ਲੱਗਦਾ ਕਿ ਠੀਕ ਹੈ ਯਾਰ ਮੇਰੇ ਕੋਲ 2 ਲੱਖ ਦੀ, 2.5 ਲੱਖ ਦੀ, 3 ਲੱਖ ਦੀ, 5 ਲੱਖ ਦੀ ਇੰਸ਼ੋਰੈਂਸ ਬਹੁਤ ਆ, ਇਹਨੂੰ ਕਿੰਨੇ ਬੰਦਾ ਦੇਖੇ ਕਿ ਹੁਣ ਭਾਈ ਇੰਨੀਆਂ ਨੇ, ਇਹਦੀ ਕੋਈ ਰੇਸ਼ੋ ਕਿੱਦਾਂ ਕੱਢ ਕੇ, ਤੇ ਕਿੰਨੀ ਕਿ ਹੁਣ ਮੈਨੂੰ ਕਿੰਨੀ ਇੰਸ਼ੋਰੈਂਸ ਦੀ ਜ਼ਰੂਰਤ ਆ, ਕਿਵੇਂ ਬੰਦੇ ਨੂੰ ਪਤਾ ਲੱਗੇ, ਆਪਣੇ ਆਪ ਨੂੰ ਕਿਵੇਂ ਉਹਨੂੰ ਪਤਾ ਲੱਗੇ ਕਿ ਯਾਰ ਮੈਨੂੰ ਹੁਣ ਇਹਦੇ ਨਾਲ ਨੀ, ਮੈਨੂੰ ਇੰਨੀ ਇੰਸ਼ੋਰੈਂਸ ਚਾਹੀਦੀ ਹੀ ਚਾਹੀਦੀ ਆ ਜਿੰਨਾ ਤਾਮਜਾਮ ਮੇਰਾ ਹੈਗਾ। ਜੀ
3: ਬਿਲਕੁਲ ਰਾਜਵੀਰ ਜੀ, ਏਦਾਂ ਹੁੰਦਾ ਹੈਗਾ ਕਿ ਜਦੋਂ ਵੀ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਅਸੀਂ ਆਪਣੇ ਆਪ ਦੇਖਣੀ ਹੋਵੇ ਕਿ ਸਾਨੂੰ ਕਿੰਨੀ ਇੰਸ਼ੋਰੈਂਸ ਚਾਹੀਦੀ ਹੈ, ਸਭ ਨਾਲੋਂ ਪਹਿਲਾਂ ਡੈਫੀਨੇਟਲੀ ਲਾਇਬਿਲਿਟੀਜ਼, ਜਿਹਦੇ ਵਿੱਚ ਕਿ ਮੋਰਗੇਜ ਆ ਗਈ ਜਾਂ ਸਾਡੇ ਕੋਲ ਕਾਰ ਲੋਨਸ ਹੈਗੇ ਆ, ਜਿਹੜੇ ਵੀ ਸਾਡੇ ਲੋਨਸ, ਆਪਾਂ ਨੂੰ ਉੱਕਾ ਸੁੱਕਾ ਪਤਾ ਹੁੰਦਾ ਕਿ ਇੰਨੀ ਕੁ ਅਮਾਊਂਟ ਦੀ ਮੇਰੀ 5 ਲੱਖ ਦੀ, 6 ਲੱਖ ਦੀ ਕਿੰਨੀ ਅਮਾਊਂਟ ਦੀ ਮੋਰਗੇਜ ਹੈਗੀ ਹੈ, ਸੋ ਉਸ ਅਮਾਊਂਟ ਨੂੰ ਕੰਸੀਡਰ ਕੀਤਾ ਜਾਵੇ। ਦੂਜੀ ਚੀਜ਼ ਇਹ ਹੈਗੀ ਹੈ ਕਿ ਜੇ ਅੱਜ ਕੋਈ ਪਰਸਨ ਲੈਟ ਸੇ 30 ਈਅਰ ਓਲਡ ਹੈਗਾ ਤਾਂ ਓਬਵੀਅਸਲੀ ਉਸਨੇ 65 ਦੀ ਏਜ ਤੱਕ ਕੰਮ ਕਰਨਾ, ਇਸ ਟਾਈਮ ਤੇ ਮੇ ਬੀ ਉਹ ਲਾਸਟ ਈਅਰ ਜਾਂ ਦਿਸ ਈਅਰ ਮੈਰਿਜ ਹੋਈ ਹੈਗੀ, ਅੱਗੇ ਬੱਚੇ ਹੋਣੇ ਹੈਗੇ, ਉਹਨਾਂ ਦੇ ਪੇਰੈਂਟਸ ਡਿਪੈਂਡੈਂਟ ਹੈਗੇ ਆ, ਸੋ ਉਸ ਚੀਜ਼ ਨੂੰ ਕੈਲਕੂਲੇਸ਼ਨ ਕਰਨੀ ਚਾਹੀਦੀ ਹੈਗੀ ਕਿ ਅਸੀਂ ਜਿਹੜੀ ਇਨਕਮ ਅਰਨ ਕਰਨੀ ਹੈਗੀ 65 ਦੀ ਏਜ ਤੱਕ, ਇਹ ਸਾਡੀ ਜਦੋਂ ਤੱਕ ਸਾਡੀ ਫੈਮਿਲੀ ਡਿਪੈਂਡੈਂਟ ਹੈਗੀ ਆ ਉਸ ਚੀਜ਼ ਨੂੰ ਅਸੀਂ ਕੰਸਿਡਰ ਕਰਨਾ ਹੁੰਦਾ ਹੈ। ਉਹੀ ਚੀਜ਼ ਅਸੀਂ ਐਜ਼ ਆ ਐਡਵਾਈਜ਼ਰ ਦੇਖਦੇ ਹੁੰਦੇ ਹਾਂ ਕਿ ਤੁਹਾਡੀ ਫੈਮਿਲੀ ਨੂੰ ਤੁਹਾਡੀ ਕਿੰਨੀ ਇਨਕਮ ਦੀ ਜ਼ਰੂਰਤ ਹੁੰਦੀ ਹੈਗੀ ਹੈ, ਤਾਂ ਕਿ
0: ਕੁਛ ਵੀ ਇਹ ਮਤਲਬ ਕਿ ਜਿਹੜੀ ਹੁਣ ਤੁਸੀਂ ਘੱਟ ਉਮਰ ਦੇ ਵਿੱਚ ਘੱਟ ਪ੍ਰੀਮੀਅਮ ਪੇ ਕਰਕੇ ਤੁਸੀਂ ਜਦੋਂ ਤੱਕ ਕੰਮ ਕਰਨਾ ਵਾ, ਤੁਹਾਡੇ ਵਿਆਹ ਹੋਣੇ ਆ, ਬੱਚੇ ਹੋਣੇ ਆ, ਕੰਮ ਵਧਣੇ ਆ, ਘਰ ਲੈਣੇ ਆ, ਤਾਂ ਉਹ ਤੁਸੀਂ ਉਦੋਂ ਤੱਕ ਦਾ ਆਪਣੇ ਆਪ ਨੂੰ ਸਿਕਿਓਰ ਕਰ ਲੈਣੇ, ਕਿਉਂਕਿ ਜੇ ਉਦੋਂ ਜਾ ਕੇ ਲਓਗੇ ਤਾਂ ਉਹ ਬਹੁਤ ਪ੍ਰੀਮੀਅਮ ਹਾਈ ਹੋਏਗਾ। ਹਾਂਜੀ ਜੀ,
3: ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ, ਆਪਾਂ ਓਨੇ ਟਾਈਮ ਲਈ ਲੋਕ ਇਨ ਕਰ ਸਕਦੇ ਹਾਂ, ਜਿੰਨੀ ਅਰਲੀ ਏਜ ਦੇ ਵਿੱਚ ਲੋਕ ਇਨ ਕਰਦੇ ਹਾਂ ਓਨਾ ਹੀ ਘੱਟ ਪ੍ਰੀਮੀਅਮ ਮਿਲਦਾ ਹੈ। ਜਦੋਂ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ 30 ਈਅਰ ਓਲਡ ਪਰਸਨ ਦੀ ਗੱਲ ਕੀਤੀ ਆ, ਬਹੁਤ ਸਾਰੇ ਪਰਸਨ ਹੈਗੇ ਇਸ ਟਾਈਮ ਤੇ ਜੇ ਮਨੀ ਬੈਕ ਪਾਲਿਸੀ ਵਿੱਚ ਨਹੀਂ ਜਾ ਸਕਦੇ, ਲੌਂਗਰ ਟਰਮ ਲੈ ਲੈਂਦੇ ਨੇ। ਲੈਟ ਸੇ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਟੀਨੇਜਰਸ ਕੋਈ 18 ਸਾਲ, 19 ਸਾਲ, 20 ਸਾਲ ਦੀ ਉਮਰ ਦੇ ਵਿੱਚ ਹੈ, ਪੇਰੈਂਟਸ ਚਾਹੁੰਦੇ ਨੇ ਕਿ ਅਸੀਂ ਉਹਨਾਂ ਦੀ ਕਵਰੇਜ ਲਈਏ, ਤਾਂ 50 ਈਅਰਸ ਤੱਕ, 50 ਸਾਲ ਤੱਕ ਦੀ ਉਹਨਾਂ ਦੀ ਇੰਸ਼ੋਰੈਂਸ ਆਪਾਂ ਲੌਕ ਇਨ ਕਰ ਸਕਦੇ ਹਾਂ। ਇਨ ਬਿਟਵੀਨ ਬੱਚੇ ਚਾਹਣ ਕਦੇ ਵੀ ਉਸ ਪਾਲਿਸੀ ਨੂੰ ਬਿਨਾਂ ਕਿਸੇ ਮੈਡੀਕਲ ਕੁਐਸਚਨ ਤੋਂ ਉਸਨੂੰ ਕਨਵਰਟ ਕਰ ਸਕਦੇ ਨੇ। ਫਾਇਦਾ ਕੀ ਹੁੰਦਾ ਕਿ ਉਸ ਟਾਈਮ ਤੇ ਕੋਈ ਵੀ ਹੈਲਥ ਰਿਲੇਟਿਡ ਕੋਈ ਕੁਐਸਚਨ ਨਹੀਂ ਪੁੱਛਿਆ ਜਾਣਾ, ਬਾਈ ਚਾਂਸ ਹੈਗਾ ਕਿ ਬੱਚਾ ਜੇ ਨੋਨ ਸਮੋਕਰ ਦੀ ਬਜਾਏ ਕੋਈ ਸਮੋਕਰ ਸਟੇਟਸ ਹੋ ਗਿਆ, ਉਸ ਚੀਜ਼ ਦਾ ਕੋਈ ਇੰਪੈਕਟ ਨਹੀਂ ਪੈਣਾ। ਦੈਨ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇੰਸ਼ੋਰੇਬਿਲਟੀ ਦੇ ਵਿੱਚ ਲੌਕ ਇਨ ਹੋ ਜਾਂਦੀਆਂ ਨੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਲੌਂਗ ਵੀਕਐਂਡ ਤੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ, ਮੈਂ ਤੇ ਮੇਰੀ ਪੂਰੀ ਟੀਮ ਅਸੀਂ ਕੰਮ ਕਰ ਰਹੇ ਹੈਗੇ ਹਾਂ, ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਐਟ 416-509-1509, 416-509-1509। ਕੋਈ ਵੀ ਤੁਸੀਂ ਪਾਲਿਸੀ ਰਿਵਿਊ ਕਰਨੀ ਹੈ, ਫਾਈਨਲ ਐਕਸਪੈਂਸ ਕਵਰੇਜ ਜਾਂ RESP RRSP ਬਾਰੇ ਜਾਂ ਇਨਵੈਸਟਮੈਂਟ ਜਾਂ ਇੰਸ਼ੋਰੈਂਸ ਬਾਰੇ, 416-509-1509। ਥੈਂਕ ਯੂ ਸੋ ਮਚ ਜੀ,
0: ਬਹੁਤ ਬਹੁਤ ਧੰਨਵਾਦ ਜੀ, ਦਿਓ ਇਜਾਜ਼ਤ, ਰੱਬ ਰਾਖਾ, ਸਤਿ ਸ਼੍ਰੀ
2: ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। 31 ਜੁਲਾਈ ਅੱਜ ਹੋ ਚੁੱਕੀ ਹੈ, ਜੁਲਾਈ ਮਹੀਨੇ ਦੀ ਲਾਸਟ ਡੇਟ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ। ਫਰਾਈਡੇ ਦਾ ਦਿਨ ਹੈ ਅਤੇ ਵੀਕਐਂਡ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੇ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਗਰਮੀਆਂ ਵਾਲੇ ਦਿਨਾਂ ਨੂੰ, ਸਮਰ ਡੇਜ਼ ਨੂੰ ਇੰਜੋਏ ਕਰ ਰਹੇ ਹੋ। ਅਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਦੀ ਸ਼ੁਰੂਆਤ ਬੜੀ ਵਧੀਆ ਹੋ ਰਹੀ ਹੈ। ਅਤੇ ਫਰਾਈਡੇ ਅੱਜ ਹੈਗਾ ਆ, ਕੱਲ੍ਹ ਨੂੰ ਫਿਰ ਬਹੁਤ ਸਾਰੇ ਸਾਰੇ ਲਿਸਨਰਸ ਨੂੰ ਛੁੱਟੀ ਹੋਣੀ ਹੈ। ਕੱਲ੍ਹ ਅਤੇ ਪਰਸੋਂ 2 ਦਿਨ ਕਹਿ ਲਓ ਕਿ ਜਿਹੜਾ ਵੀਕਐਂਡ ਹੈ ਉਹ ਪੂਰਾ ਇੰਜੋਏ ਕਰਨ ਵਾਲਾ ਹੋਏਗਾ। ਅਤੇ 31 ਜੁਲਾਈ ਅੱਜ ਦੇਖ ਲਓ, 31 ਜੁਲਾਈ ਅੱਜ ਆ ਗਈ, ਮਹੀਨਾ ਜਿਹੜਾ ਹੈਗਾ ਇਹ ਜੁਲਾਈ ਦਾ, ਇਹ ਵੀ ਫਟਾਫਟ ਨਿਕਲ ਗਿਆ। ਅਤੇ ਆਪਾਂ ਹੁਣ ਕੱਲ੍ਹ ਨੂੰ ਨਵੇਂ ਮਹੀਨੇ ਦਾ ਆਗਾਜ਼ ਕਰਨਾ ਆ, ਅਤੇ ਉਮੀਦ ਹੈ ਕਿ ਸਾਰੇ ਹੀ ਤਿਆਰ ਹੋਣਗੇ। ਹੁਣ ਤਾਂ ਅਗਸਤ ਤੋਂ ਬਾਅਦ ਫਿਰ ਫਾਲ ਸਟਾਰਟ ਹੋ ਜਾਂਦੀ ਹੈ, ਅਤੇ ਸਮਰ ਦੇ ਕਹਿ ਲਓ ਕਿ ਥੋੜ੍ਹੇ ਜਿਹੇ ਦਿਨ ਰਹਿ ਗਏ ਨੇ, ਅਤੇ ਇਹਨੂੰ ਪੂਰਾ ਇੰਜੋਏ ਕਰੋ। ਅਤੇ ਤੁਹਾਡਾ ਅਤੇ ਮੇਰਾ ਸਾਥ ਜਿਵੇਂ ਕਿ 3 ਘੰਟੇ ਦਾ ਆ, ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਫਰਾਈਡੇ ਦਾ ਦਿਨ ਹੈ ਅਤੇ ਉਮੀਦ ਹੈ ਕਿ ਸਾਰੇ ਹੀ ਤੁਸੀਂ ਇੰਜੋਏ ਕਰ ਰਹੇ ਹੋ। ਅਤੇ ਲਓ ਫਿਰ ਸਭ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸਰਵਣ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੇ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ। ਅਤੇ ਜ਼ਰੂਰ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 1 ਹੈ 3 ਘੰਟੇ ਦੇ ਸਾਥ ਦੇ ਵਿੱਚ, ਅਤੇ ਆਪਣੀ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸਟੂਡੀਓ ਨੰਬਰ 905-564-44-905-564-4464 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ ਦੇ ਸਾਥ ਦੇ ਵਿੱਚ। ਅਤੇ ਲੋ ਫਿਰ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰੀਏ, ਅਤੇ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ, ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ। ਸਟੂਡੀਓ ਨੰਬਰ 905-564-6444-905-564-4444, ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ 3 ਘੰਟੇ ਦਾ ਸਾਥ ਹੈ ਤੇ ਕੋਸ਼ਿਸ਼ ਰਹੇਗੀ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ। ਵੀਕਐਂਡ ਦੀ ਸ਼ੁਰੂਆਤ ਤੁਹਾਡੀ ਮੇਰੇ ਨਾਲ ਹੋ ਰਹੀ ਹੈ। ਨੰਬਰ ਇੱਕ ਵਾਰ ਫਿਰ 905-564-6444, 905-564-6444 ਸਟੂਡੀਓ ਦਾ ਨੰਬਰ ਹੈ। ਪਹਿਲੇ ਕਾਲਰ ਜੁੜੇ ਨੇ 9181। ਹਾਂਜੀ ਸਤਿ ਸ਼੍ਰੀ ਅਕਾਲ।
1: ਮਨਪ੍ਰੀਤ ਸਤਿ ਸ਼੍ਰੀ ਅਕਾਲ, ਕੀ ਹਾਲ ਆ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਸ ਠੀਕ ਆ, ਬਸ ਮੈਂ ਤਾਂ ਅਜੇ 3 ਵਜੇ ਪੁੱਛਣਾ, ਮੈਂ ਕਿਹਾ 4 ਵਜੇ ਲਾ।
0: ਅੱਛਾ, ਨਹੀਂ 3 ਤੋਂ 6 ਹੁੰਦਾ ਐਵਰੀ ਡੇ।
1: ਸਵੇਰ
0: ਵਾਲਾ ਫਿਰ ਉਹ ਪੰਜਾਬੀ ਲਹਿਰਾਂ ਕੋਲ ਆ ਗਿਆ ਹੁਣ ਟਾਈਮਿੰਗ।
1: ਜਦੋਂ ਸਵੇਰੇ 1 ਵਜੇ ਪ੍ਰੋਗਰਾਮ ਸ਼ੁਰੂ ਹੋਰੇਗੇ ਨਾ,
0: ਹਾਂਜੀ,
1: ਦਿਲਜੀਤ ਸਾਂਝ ਦਾ ਉਹ ਨਾਨਕ ਨਾਮ ਚੜ੍ਹਦੀ ਕਲਾ ਦਾ ਸਟਾਰਟਿੰਗ ਕਰਿਓ।
0: ਠੀਕ ਹੈ ਜੀ,
1: ਉਹ ਬੜਾ ਬਹੁਤ ਸੋਹਣਾ ਲੱਗਦਾ ਮੈਨੂੰ
0: ਦਿਲਜੀਤ ਦਾ, ਹੈ ਨਾ?
1: ਹਾਂ ਹਾਂ, ਉਹ ਇੰਨਾ ਸੋਹਣਾ ਗਾਇਆ ਹੈ। ਆਹ ਵੀ ਸ਼ਬਦ ਸਭ ਸ਼ਬਦ ਸਾਰੇ
0: ਵਧੀਆ
1: ਤੇ ਮੈਂ ਕਿਹਾ ਉਹ ਜਿਹੜਾ ਸੀ ਨਾ, ਜਿਹੜਾ ਮਿਊਜ਼ਿਕ ਨਵੇਂ ਸਟਾਈਲ ਚ ਬਣਾਇਆ ਹੁਣ, ਉਹ ਇੰਨਾ ਸੋਹਣਾ ਲੱਗਦਾ ਨਾ ਤੁਹਾਨੂੰ ਸਕੂਨ ਆਉਂਦਾ।
0: ਹਾਂਜੀ, ਕੋਈ ਗੱਲ ਨੀ, ਮੈਂ ਕੱਲ ਨੂੰ ਜ਼ਰੂਰ ਗਾਉਂਗੀ ਫਿਰ ਸਟਾਰਟਿੰਗ ਚ। ਹਾਂਜੀ ਹਾਂਜੀ, ਠੀਕ ਹੈ। ਅੱਜ ਕੁਝ ਸੁਣਨਾ ਤੁਸੀਂ?
1: ਕਿਹੜਾ ਅੱਛਾ ਲਾਇਆ ਇੱਕ ਗਾਣਾ ਤੁਸੀਂ ਕਿਹਾ, ਪਰ ਚਲ ਯਾਦ ਹੀ ਆ ਗਿਆ। ਉਹ ਕਹਿੰਦੇ ਵੀ ਕਹਿੰਦੇ ਲੈ ਜਾ ਛੱਲੀਆਂ ਪਿੰਡ ਦੇ ਮੁੰਡੇ ਆ ਬਣਾ ਕੇ ਖਾਣ ਜਾਣੇ,
0: ਲੈ ਜਾ ਛੱਲੀਆਂ।
1: ਹਾਂ, ਲੈ ਜਾ ਛੱਲੀਆਂ ਪਿੰਡ ਦੇ ਮੁੰਡੇ ਆ ਬਣਾ ਕੇ ਖਾਣ ਜਾਣੇ।
0: ਠੀਕ ਹੈ, ਇਹ ਸਿੰਗਰ ਪਤਾ ਤੁਹਾਨੂੰ ਕਿਹੜਾ ਆ?
1: ਇਹ ਸਿਲੰਦਰ ਤੌਰ ਰੱਖ ਰਿਹਾ ਪ੍ਰਕਾਸ਼।
0: ਠੀਕ ਹੈ ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਅੱਛਾ ਜੀ,
0: ਹਾਂਜੀ, ਥੈਂਕ ਯੂ ਤੁਹਾਡੀ ਕਾਲ ਦੇ ਲਈ, ਬੜਾ ਸ਼ੁਕਰੀਆ। ਤੇ ਵੀਕਐਂਡ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ ਤੇ ਉਮੀਦ ਹੈ ਕਿ ਸਾਰੇ ਤੁਸੀਂ ਪੂਰੀ ਐਨ ਜੋਸ਼ੋ ਹੋਸ਼ ਵਿੱਚ ਹੋਵੋਗੇ ਐਂਡ ਪੂਰੀ ਐਕਸਾਈਟਮੈਂਟ ਹੋਏਗੀ ਵੀਕਐਂਡ ਨੂੰ ਲੈ ਕੇ। ਵੀਕਐਂਡ ਤੇ ਦੇਖ ਲਓ, ਹਰੇਕ ਨੂੰ, ਹਰ ਕਿਸੇ ਨੂੰ ਐਕਸਾਈਟਮੈਂਟ ਹੁੰਦੀ ਹੋਈ ਹੈ ਨਾ, ਚਾਹੇ ਤੁਹਾਨੂੰ ਇੱਕ ਛੁੱਟੀ ਹੈ ਜਿਵੇਂ ਕਿ ਮੈਨੂੰ ਇੱਕ ਛੁੱਟੀ ਹੁੰਦੀ ਹੈ, ਜਿਵੇਂ ਕਿ ਕਾਫੀ ਸਾਰੇ ਲਿਸਨਰਸ ਨੂੰ 2 ਛੁੱਟੀਆਂ ਹੁੰਦੀਆਂ ਹੈ ਨਾ, ਤੇ ਛੁੱਟੀ ਚਾਹੇ 1 ਹੋਵੇ ਚਾਹੇ 2 ਹੋਵੇ, ਬਟ ਐਕਸਾਈਟਮੈਂਟ ਫਿਰ ਵੀ ਆਪਾਂ ਨੂੰ ਰਹਿੰਦੀ ਹੈ ਕਿ ਹਾਂ ਫਾਈਨਲੀ ਚਲੋ ਇੱਕ ਸਟ੍ਰੈਸਫੁਲ ਜੇ ਵੀਕ ਤੋਂ ਬਾਅਦ ਆਪਾਂ ਇੱਕ ਦਿਨ ਪੂਰਾ ਰਿਲੈਕਸ ਕਰਨਾ ਆ, ਤੁਹਾਨੂੰ ਪੂਰਾ ਟਾਈਮ ਹੁੰਦਾ ਤੁਹਾਡੇ ਕੋਲ ਆਪਣੀ ਫੈਮਿਲੀ ਦੇ ਲਈ, ਆਪਣਾ ਪੂਰਾ ਟਾਈਮ ਸਪੈਂਡ ਕਰਨ ਦੇ ਲਈ ਫੈਮਿਲੀ ਫਰੈਂਡਸ ਦੇ ਨਾਲ ਮਿਲਣ ਦਾ, ਹੈ ਨਾ। ਜੇ ਤੁਸੀਂ ਵੀਕ ਡੇਜ਼ ਵੀ, ਕਈ ਵਾਰ ਹੁੰਦਾ ਕਿ ਵੀਕ ਡੇਜ਼ ਵਿੱਚ ਵੀ ਤੁਸੀਂ ਨਾ ਈਵਨਿੰਗ ਟਾਈਮ ਜਾਂ ਮੋਰਨਿੰਗ ਟਾਈਮ ਜਦੋਂ ਵੀ ਤੁਹਾਡਾ ਟਾਈਮ ਮਿਲਦਾ, ਹੈ ਨਾ, ਤੁਸੀਂ ਬੈਠ ਕੇ ਰਿਲੈਕਸ ਕਰ ਲੈਂਦੇ ਹੋ, ਮਿਲ ਲੈਂਦੇ ਹੋ ਆਪਣੇ ਫੈਮਿਲੀ ਮੈਂਬਰਸ ਨੂੰ। ਕਈ ਵਾਰ ਕਈ ਤਾਂ ਇੱਦਾਂ ਦੀ ਫੈਮਿਲੀ ਦੇ ਵੀ ਹੁੰਦੇ ਨੇਗੇ ਜਿਨ੍ਹਾਂ ਦਾ ਸਕੈਜੂਲ ਕਈ ਵਾਰ ਮੈਚ ਹੀ ਨਹੀਂ ਕਰਦਾ, ਅਤੇ ਉਹ ਇੱਕ ਇੱਕ ਹਫ਼ਤੇ ਬਾਅਦ ਜਾਂ 4-4 5-5 ਦਿਨਾਂ ਬਾਅਦ ਵੀ ਮਿਲਦੇ ਹੁੰਦੇ ਨੇ, ਅਤੇ ਉਹ ਵੀ ਦੇਖ ਲਓ ਨਾ ਕਿੰਨੀ ਮਿਹਨਤ ਵਾਲਾ ਕੰਮ ਹੈ ਜਿਹੜਾ ਉਹ ਕਰਦੇ ਆ ਸਾਰੇ। ਬਟ ਜਦੋਂ ਤੁਸੀਂ ਆਪਣੇ ਆਪਣੇ ਦੋਸਤ ਮਿੱਤਰਾਂ ਨਾਲ, ਆਪਣੇ ਫੈਮਿਲੀ ਦੇ ਨਾਲ ਤੁਸੀਂ ਸਾਰਿਆਂ ਨੇ ਮਿਲਦੇ ਹੋ, ਸਾਰਿਆਂ ਨੇ ਇਕੱਠੇ ਹੁੰਦੇ ਹੋ, ਬੈਠਦੇ ਹੋ, ਅਤੇ ਫਿਰ ਉਹ ਜਿਹੜਾ ਟਾਈਮ ਹੈ ਨਾ ਪੂਰਾ ਐਨ ਰਿਲੈਕਸਿੰਗ ਜਿਹਾ, ਆਪਣਾ ਮਾਇੰਡ ਪੂਰਾ ਰਿਲੈਕਸ ਕਰਕੇ ਤੁਸੀਂ ਬੈਠਣਾ, ਉਹਦੀ ਫਿਰ ਗੱਲ ਹੀ ਹੋਰ ਹੋ ਜਾਂਦੀ ਹੈ। ਇਸ ਕਰਕੇ ਆਈ ਥਿੰਕ ਸਾਰੇ ਮੇਰੇ ਖਿਆਲ 'ਚ ਮੇਰੇ ਨਾਲ ਸਾਰੇ ਸਹਿਮਤ ਹੋਣਗੇ, ਵੀਕਐਂਡ 'ਤੇ ਸਾਰਿਆਂ ਨੂੰ ਹੀ ਕਹਿ ਲਓ ਵੇਟ ਜੀ ਹੁੰਦੀ ਹੈ। 29 ਡਿਗਰੀ ਟੈਂਪਰੇਚਰ ਇਸ ਟਾਈਮ ਹੈਗਾ ਬ੍ਰੈਂਪਟਨ ਦੇ ਵਿੱਚ। ਅਗਲੇ ਘੰਟੇ ਦੇ ਵਿੱਚ ਇੱਕ ਡਿਗਰੀ ਹੋਰ ਵੱਧ ਜਾਣਾ, 30 ਡਿਗਰੀ ਹੋ ਜਾਣਾ, ਫਿਰ ਥੋੜ੍ਹਾ ਥੋੜ੍ਹਾ ਹੋਰ ਹੌਲੀ ਹੌਲੀ ਫਿਰ ਡਰੋਪ ਹੋਣ ਲੱਗ ਜਾਣਾ ਸ਼ਾਮ ਤੱਕ। ਐਂਡ ਅੱਜ ਅਤੇ ਕੱਲ੍ਹ 2 ਦਿਨ ਸੋਹਣਾ ਵੈਦਰ ਹੈ, ਹਲਕੀ ਹਲਕੀ ਬੱਦਲ, ਹਲਕੀ ਹਲਕੀ ਜਿਹੀ ਧੁੱਪ, ਅਤੇ ਤੁਸੀਂ ਉਮੀਦ ਹੈ ਕਿ ਸਾਰੇ ਹੀ ਵੀਕਐਂਡ ਨੂੰ ਇੰਜੋਏ ਕਰਨ ਦੇ ਲਈ ਤਿਆਰ ਹੋ। ਅਗਲੇ ਕਾਲਰ 1122। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਸਤਿ ਸ਼੍ਰੀ ਅਕਾਲ ਜੀ,
2: ਇਹ ਤੁਹਾਡੇ ਜਨਮ ਤੋਂ ਪਹਿਲਾਂ ਦੇ ਗਾਣੇ ਸੁਣਦੇ ਆ ਜੀ ਲੋਕ?
0: ਹਾਂਜੀ, ਮੇਰੇ ਜਨਮ ਤੋਂ ਪਹਿਲਾਂ ਦੇ ਹੀ ਨੇ। ਹਾਂਜੀ ਦੂਰ ਦੂਰ ਤੱਕ ਨੀ ਪਤਾ ਹੁੰਦਾ ਕਿਹੜੇ ਨੇਗੇ। ਹਾਂਜੀ, ਬਟ ਸੋਹਣੇ ਹੁੰਦੇ ਗਾਣੇ, ਪੁਰਾਣੇ ਗਾਣੇ ਸਾਰੇ ਸੋਹਣੇ ਨੇ।
2: ਛੋਟੇ ਤਾਂ ਹੈਗੇ ਆ ਜੀ, ਪਰ ਬਾਹਲੇ ਡੂੰਘੇ ਚਲੇ ਜਾਂਦੇ ਨਾ ਜੀ ਇਹ।
0: ਕੋਈ ਗੱਲ ਨੀ,
2: ਗਾਣਾ ਲਾ ਦਿਓ ਜੀ।
0: ਹਾਂਜੀ ਦੱਸੋ।
2: ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਇਕੱਲੀ ਦੇ ਭਰਾ ਗੋਲੀ ਮਾਰਦੀ।
0: ਇਹ ਕਿਹੜਾ, ਇਹ ਕਿਹਦਾ ਗਾਣਾ ਆ?
2: ਵੇਖ ਲੋ ਜੀ, ਮੈਨੂੰ ਤਾਂ ਪਤਾ ਨੀ, ਮੈਂ ਤਾਂ ਕਰਦੇ ਉਹਨੇ ਵੇਖਿਆ ਸੀਗਾ ਫੇਸਬੁੱਕ ਜੀ ਤੇ।
0: ਅੱਛਾ, ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ
2: ਕੱਲੀ ਦੇ ਭਾਵਾਂ ਗੋਲੀ ਮਾਰ ਲਈ।
0: ਓਹੋ, ਕੱਲੀ, ਠੀਕ ਹੈ ਜੀ, ਮੈਂ ਲੱਭਦੀ ਆ ਫਿਰ ਸੁਣਾਉਂਦੀ ਆ ਤੁਹਾਨੂੰ।
2: ਕੋਈ ਨੀ ਕੋਈ ਨੀ, ਉਹ ਤਾਂ ਮੈਂ ਤਾਂ ਉਦਾਂ ਹੀ ਸਿੱਖਿਆ, ਜੇ ਲੱਭ ਗਿਆ ਠੀਕ ਹੈ ਜੀ, ਮੈਂ ਤਾਂ ਕੋਈ ਉਦਾਂ ਹੀ ਤੁਹਾਨੂੰ ਗੱਲ ਜੀ ਦੱਸਦੀ ਹੈ ਜੀ।
0: ਹਾਂਜੀ ਹਾਂਜੀ, ਕੋਈ ਗੱਲ ਨੀ, ਆਪਾਂ ਸੁਣਦੇ। ਮੈਂ ਵੀ ਇਹ ਪਹਿਲੀ ਵਾਰੀ ਸੁਣਨਾ ਗਾਣਾ, ਇਹ ਤਾਂ ਬੜਾ ਡਿਫਰੈਂਟ ਜਿਹਾ ਗਾਣਾ ਹੋ ਗਿਆ। ਕੋਈ ਗੱਲ ਨੀ, ਆਪਾਂ ਸੁਣਦੇ ਆ, ਥੋੜਾ ਜਿਹਾ ਟਾਈਮ ਦਿਓ ਮੈਨੂੰ।
2: ਕੋਈ ਨੀ ਕੋਈ ਗੱਲ ਨੀ, ਦਿਲ ਤੇ ਨਾ ਆਇਓ, ਕੋਈ ਗੱਲ ਨੀ, ਨਾ ਲੱਭੇ ਕੋਈ ਗੱਲ ਨੀ।
0: ਨਹੀਂ ਨਹੀਂ ਕੋਈ ਨਾ, ਮੈਨੂੰ ਮੇਰੀ ਕੋਸ਼ਿਸ਼ ਰਹੂਗੀ, ਜੇ ਲੱਭ ਗਿਆ ਤਾਂ ਠੀਕ ਹੈ, ਜੇ ਨਹੀਂ ਲੱਭਿਆ ਫਿਰ ਮੈਂ ਤੁਹਾਨੂੰ ਦੱਸ ਹੀ ਦੇਣਾ ਵੀ ਨਹੀਂ ਲੱਭਿਆ, ਹੈ ਨਾ, ਫਿਰ ਤੁਸੀਂ ਕੋਈ ਹੋਰ ਦੱਸ ਦਿਓ। ਜਾਣਕਾਰੀ ਦਿਆਂ, ਤੁਸੀਂ ਆਪਣੀ ਕਾਰਾਂ ਦੇ ਵਿੱਚ ਸਮਰ ਟਾਇਰਸ ਪਰਵਾਉਣੇ ਹੋਣ, ਇਹ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਦੇ ਆ। ਤੁਸੀਂ ਇਹਨਾਂ ਦੇ ਕੋਲੋਂ ਆਪਣੀ ਕਾਰ ਦਾ ਹਰ ਤਰ੍ਹਾਂ ਦਾ ਰਿਪੇਅਰ ਦਾ ਕੰਮ ਕਰਾ ਸਕਦੇ ਹੋ, ਤੇ ਸਸਪੈਂਸ਼ਨ ਦਾ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ, ਇੰਜਨ ਦਾ ਕੋਈ ਵੀ ਕੰਮ ਹੋਵੇ, ਗੱਡੀਆਂ ਦੇ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਾਉਣ ਦੀ ਲੋੜ ਹੈ, ਉਹ ਵੀ ਤੁਸੀਂ ਜ਼ਰੂਰ ਕਰਵਾਓ ANG ਆਟੋਮੋਟਿਵ ਰਿਪੇਅਰ ਦੇ ਕੋਲੋਂ। ਇਹ ਤੁਹਾਡੇ ਲਈ ਸਾਰਾ ਰਿਪੇਅਰ ਦਾ ਕੰਮ ਕਰਦੇ ਨੇ, ਅਤੇ ਆਪਣੀ ਗੱਡੀਆਂ ਦੇ ਆਇਲ ਚੇਂਜ ਕਰਾਉਣੇ ਨੇ ਜਾਂ ਤੁਸੀਂ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ANG ਆਟੋਮੋਟਿਵ ਰਿਪੇਅਰ, 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਅਤੇ ਨੰਬਰ 905-857-7596, 905-857-7596। ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਪੰਜਾਬੀ, ਇੰਗਲਿਸ਼, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ, ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ, ANG ਆਟੋਮੋਟਿਵ ਰਿਪੇਅਰ। ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਮੈਂ ਚੀਮਾ ਬੋਲ ਰਿਹਾ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
3: ਗਰਮੀਆਂ ਦੇ ਆਖਰੀ ਦਿਨ, ਸਮਝ ਲਓ ਤੁਸੀਂ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ।
3: ਬਹੁਤ ਵਧੀਆ, ਬਹੁਤ ਵਧੀਆ ਮੌਸਮ।
0: ਹਾਂਜੀ ਹਾਂਜੀ,
3: ਤੇ ਮੰਤਰੀ ਜੀ, ਗਾਣਾ ਮਜਾਜਣਾ, ਇਹ ਫਲਕ ਇਜਾਜ਼ ਤੇ ਰੀਜੀ ਨੇ ਗਾਇਆ।
0: ਫਲਕ ਇਜਾਜ਼ ਐਂਡ ਰੀਜੀ, ਮੈਨੂੰ ਬਸ ਥੋੜਾ ਜਿਹਾ ਟਾਈਮ ਦਿਓ ਤੇ ਮੈਂ ਸੁਣਾਉਂਦੀ ਹਾਂ ਤੁਹਾਡਾ ਗਾਣਾ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ, ਠੀਕ ਹੈ, ਤੁਸੀਂ ਇੰਜੋਏ ਕਰੋ ਤੇ ਮੈਂ ਬੜੀ ਜਲਦੀ ਤੁਹਾਡਾ ਗਾਣਾ ਸੁਣਾਉਂਦੀ। ਇੱਕ ਕਾਲਰ ਹੋਰ ਨੇ, 8464 ਜੀ, ਸਤਿ ਸ਼੍ਰੀ ਅਕਾਲ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
4: ਅੱਜ ਫਰਾਈਡੇ ਮੈਂ ਗਾਣਾ ਸੁਣਾ ਦਿਓ, ਕਾਲੀ ਐਨਕ ਨਾ ਲਾਇਆ ਕਰ, ਪਹਿਲਾਂ ਸੋਨੀ ਲਾ ਦਿਓ ਪਲੀਜ਼।
0: ਠੀਕ ਹੈ ਜੀ, ਮੈਂ ਸੁਣਾ ਦਿੰਦੀ ਹਾਂ, ਥੋੜਾ ਜਿਹਾ ਟਾਈਮ ਦਿਓ ਪਲੀਜ਼ ਜੀ। ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਅੱਜ ਕੱਲ੍ਹ ਤਾਂ ਵੈਸੇ ਵੀ ਵੈਡਿੰਗ ਸੀਜ਼ਨ ਆ ਰਿਹਾ, ਆ ਕੀ ਰਿਹਾ, ਚੱਲ ਹੀ ਰਿਹਾ ਆ, ਬਹੁਤ ਸਾਰੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਹੋਣਗੀਆਂ, ਕਿਸੇ ਦਾ ਬਰਥਡੇ, ਕਿਸੇ ਦੀ ਐਨੀਵਰਸਰੀ ਹੋਣੀ ਹੈ, ਅਤੇ ਸਾਰੇ ਪੂਰੇ ਤਿਆਰ ਪਰ ਤਿਆਰ ਹੋਣਗੇ ਪਾਰਟੀਜ਼ ਦੇ ਲਈ, ਅਤੇ ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਕੋਈ ਵੀ ਪਾਰਟੀ ਦਾ ਮਾਹੌਲ ਹੈ, ਕੋਈ ਵੀ ਖੁਸ਼ੀ ਦੇ ਤੁਸੀਂ ਕੋਈ ਵੀ ਇਵੈਂਟਸ ਕਰ ਰਹੇ ਹੋ, ਅਤੇ ਮੇਰੇ ਨਾਲ ਤੁਸੀਂ ਜੁੜੇ ਹੋਏ ਹੋ। ਸਟੂਡੀਓ ਦਾ ਨੰਬਰ 905-564-5444, 905-564-6444। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਪਹਿਲਾਂ ਗਾਣਾ ਸੁਣਾਵਾਂ, ਪਹਿਲਾਂ ਮੈਂ ਤੁਹਾਨੂੰ ਲੈ ਕੇ ਚੱਲਾਂ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਕਿ ਅਸੀਂ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ, ਅਤੇ ਬਹੁਤ ਹੀ ਕਮਾਲ ਦੀਆਂ ਡੀਲਸ ਤੁਹਾਨੂੰ ਦਵਾਵਾਂਗੇ, ਬਹੁਤ ਹੀ ਕਮਾਲ ਦਾ ਫਰਨੀਚਰ ਇਹਨਾਂ ਦਾ, ਤੁਸੀਂ ਓਬਵੀਅਸਲੀ ਜਿਨ੍ਹਾਂ ਨੇ ਵੀ ਇਹਨਾਂ ਦੇ ਕੋਲੋਂ ਜਾ ਕੇ ਆਏ ਨੇ, ਗੇੜਾ ਮਾਰ ਕੇ ਆਏ ਨੇ, ਤੁਹਾਨੂੰ ਪਤਾ ਹੈ ਕਿ ਟੌਪ ਦੀ ਕੁਆਲਿਟੀ, ਬਟ ਫਰਨੀਚਰ ਦੇ ਵਿੱਚ ਤੁਹਾਨੂੰ ਇੰਨੀਆਂ ਵਧੀਆ ਟੌਪ ਦੀਆਂ ਡੀਲਸ ਦਿੰਦੇ ਨੇ, ਅਤੇ ਜ਼ਰੂਰ ਤੁਸੀਂ ਵੀ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਤੇ ਤੁਹਾਡੇ ਲਈ ਲੋਕੇਟਡ ਨੇ ਗ੍ਰੈਂਡ ਹੋਮ ਫਰਨੀਚਰ, ਅਤੇ ਮੇਰੇ ਨਾਲ ਸੁੱਖ ਜੀ ਲਾਈਨ 'ਤੇ ਜੁੜੇ ਨੇ। ਡੀਲਸ ਕਿੱਦਾਂ ਨੇ ਤੁਹਾਨੂੰ ਕੱਲ੍ਹ ਨੂੰ ਮਿਲਣੀਆਂ ਨੇ, ਉਹਦੀ ਜਾਣਕਾਰੀ ਆਪਾਂ ਹੁਣੇ ਤੋਂ ਲੈਂਦੇ ਹਾਂ। ਸੁੱਖ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
5: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਲੌਂਗ ਵੀਕਐਂਡ ਦੇ ਉੱਪਰ ਫਰਨੀਚਰ ਦੀ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਚਾਹੁੰਦੇ ਨੇ, ਬਹੁਤ ਸਾਰੇ ਜਿਹੜੇ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਇਸ ਲੌਂਗ ਵੀਕਐਂਡ ਲਈ ਸਪੈਸ਼ਲ ਅਸੀਂ ਲਾਏ ਹੋਏ ਨੇ, ਪਾਵਰ ਰਿਕਲਾਈਨਰ, ਮਸਾਜਰ ਰਿਕਲਾਈਨਰ ਲੱਗੇ ਹੋਏ ਨੇ, ਕੈਨੇਡੀਅਨ ਮੇਡ ਸੋਫਾ ਸੈੱਟ, ਓਵਲ ਸ਼ੇਪ ਦੇ ਡਾਇਨਿੰਗ ਟੇਬਲ, ਤੁਹਾਨੂੰ ਪ੍ਰਾਈਸ ਤਾਂ ਲੋਐਸਟ ਮਿਲਣੀ ਮਿਲਣੀ, ਹਰੇਕ ਪਰਚੇਜ ਨਾਲ ਵੱਡੇ ਵੱਡੇ ਇਲੈਕਟ੍ਰੋਨਿਕ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਜੇ ਜੀ ਟੈਲੀਵਿਜ਼ਨ, ਟੀਵੀ, ਮਾਈਕਰੋਵੇਵ, ਏਅਰਪੋਰਟਸ, ਬਹੁਤ ਸਾਰੇ ਤੋਹਫੇ ਵੀ ਦਿੱਤੇ ਜਾਣੇ ਆ। ਸੋ ਇਸ ਵੀਕਐਂਡ ਦੇ ਉੱਪਰ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ, ਟੋਮਗਨ, ਟੋਮਗਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਜਿਹਨਾਂ ਪਰਿਵਾਰਾਂ ਨੇ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੋਫਾ 2-seater ਲਵ ਸੀਟ ਕੈਨੇਡੀਅਨ ਮੇਡ ਸੋਲਿਡ ਵੁੱਡ ਦਾ ਫਰੇਮ ਚੋਇਸ ਆਫ ਕਲਰ ਦੇ ਨਾਲ ਤੁਸੀਂ ਜਿਹੜੇ ਮਰਜ਼ੀ ਕਲਰ 'ਚ ਬਣਾ ਸਕਦੇ ਹੋ ਜਾਂ ਤੁਸੀਂ ਹਾਰਡ ਫੋਮ ਪਾਉਣਾ ਚਾਹੁੰਦੇ ਹੋ ਸੋਫਟ ਫੋਮ ਚਾਹੀਦੀ ਆ ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ ਚੋਇਸ ਆਫ ਕਲਰ ਦੇ ਨਾਲ ਜਿਹਦੀ ਰੈਗੂਲਰ ਕੀਮਤ 2500 ਡਾਲਰ ਸੀ ਲੌਂਗ ਵੀਕਐਂਡ ਸਪੈਸ਼ਲ 999,000 ਡਾਲਰ ਜੀ ਹਾਂ ਕੈਨੇਡੀਅਨ ਮੇਡ ਸੋਫਾ ਸੈੱਟ ਤੁਹਾਨੂੰ 1000 ਡਾਲਰ ਦਾ ਮਿਲੂਗਾ ਤੇ ਨਾਲ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੋ ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ 999 ਦਾ 1000 ਡਾਲਰ ਦਾ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਮਨਪ੍ਰੀਤ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਪਹੁੰਚਣਾ ਕੱਲ੍ਹ ਦੇ ਦਿਨ ਅਸੀਂ ਬਹੁਤ ਹੀ ਕਮਾਲ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਨ ਜਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਅਤੇ ਨੰਬਰ 6472620000 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ ਇਹਨਾਂ ਨੂੰ ਅਤੇ ਤੁਸੀਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਜੇ ਕੋਈ ਵੀ ਆਪਣੀ ਕੋਈ ਪਰਟੀਕੁਲਰ ਫਰਨੀਚਰ ਆਈਟਮ ਲੈ ਕੇ ਆਉਣੀ ਹੋਵੇ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਆਪ ਉਹਦੇ ਬਾਰੇ ਪੁੱਛ ਸਕਦੇ ਹੋ 6472620000 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ ਅਗਲੇ ਕਾਲਰ 1117 ਹਾਂਜੀ ਸਤਿ ਸ਼੍ਰੀ ਅਕਾਲ
6: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਤੁਹਾਡੇ ਤੋਂ ਇੱਕ ਨੰਬਰ ਪੁੱਛਣਾ ਸੀ ਜੀ
0: ਹਾਂਜੀ ਹਾਂਜੀ ਕਿੰਨਾ ਨੰਬਰ ਚਾਹੀਦਾ
6: ਹਾਂਜੀ ਜਿਸ ਤਰ੍ਹਾਂ ਉਹ ਆਪਣਾ ਉਹ ਡੈਂਟਿਸਟ ਵਾਸਤੇ ਆਉਂਦੇ ਨੇ ਸੀਨੀਅਰ ਦੀ ਘਰ ਆਪਣੇ ਘਰ
0: ਡੈਂਟਿਸਟ ਵਾਸਤੇ
6: ਹਾਂਜੀ ਹਾਂਜੀ ਹਾਂਜੀ
0: ਨਹੀਂ ਮੈਂ ਸਮਝੀ ਨਹੀਂ ਤੁਹਾਨੂੰ ਕਿੰਨਾ ਦਾ ਨੰਬਰ ਚਾਹੀਦਾ ਆ
6: ਮੈਨੂੰ ਉਹਨਾਂ ਹਾਂ ਜਿਹੜੇ ਉਹ ਘਰ ਆਪਣੇ ਲੈ ਆਉਂਦੇ ਆ ਤੇ ਡੈਂਟਿਸਟ ਦਾ ਟ੍ਰੀਟਮੈਂਟ ਕਰਦੇ ਹੈਗੇ ਘਰੇ ਸੀਨੀਅਰ ਦਾ
0: ਆਪਣੀ
6: ਗੱਡੀ ਲੈ ਕੇ ਆਉਂਦੇ ਆਪਣੇ ਘਰ ਕਰਦੇ ਆ ਕੇ ਸੀਨੀਅਰ ਬਿਮਾਰ ਹੈ ਥੋੜੇ ਜੇ
0: ਜੇ ਕਿਸੇ ਹੋਰ ਨੂੰ ਵੀ ਪਤਾ ਜਿਹੜੇ ਘਰ ਆ ਕੇ ਸੀਨੀਅਰਸ ਦੇ ਕੋਈ ਡੈਂਟਲ ਟ੍ਰੀਟਮੈਂਟ ਦਿੰਦੇ ਨੇ ਤਾਂ ਜ਼ਰੂਰ ਮੈਨੂੰ ਦੱਸਿਓ ਇਹਨਾਂ ਦੀ ਹੈਲਪ ਹੋਜੂਗੀ ਤੇ ਨਾਲ ਹੀ ਲੋ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾ ਗਾਣਾ ਸੁਣੀਏ ਸਟੂਡੀਓ ਦਾ ਨੰਬਰ 905-564-4444 ਤੇ ਤੁਸੀਂ ਆਪਣੀ ਕਾਲਸ ਕਰ ਰਹੇ ਹੋ 1-2100 ਹਾਂਜੀ ਸਤਿ ਸ਼੍ਰੀ ਅਕਾਲ 2100 ਜੀ ਸਤਿ ਸ਼੍ਰੀ ਅਕਾਲ
7: ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮਨਿਸ਼ ਬਟੇ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
7: ਉਹ ਜਿਹੜੇ ਨਾ ਪੌਣੇ ਆਂਟੀ ਜੀ ਪੁੱਛ ਕੇ ਟੰਨੇ ਵੀ ਡੈਂਟਲ ਵਾਲੇ ਆਉਂਦੇ ਨੇ ਘਰੇ ਬੱਸ ਵਾਲੇ
0: ਹਾਂਜੀ
7: ਉਹ ਨਾ ਸਵੇਰੇ ਸੰਮੀ ਪੱਠਲ ਆਪਣੇ ਘਰ ਦਾ ਪ੍ਰੋਗਰਾਮ ਉਹਨਾਂ ਨੂੰ ਪਤਾ ਨੰਬਰ ਉਹਨਾਂ ਦਾ ਉਹ ਦੱਸ ਦਿੰਦੇ ਨੇ ਸਵੇਰੇ
0: ਉਹ ਅੱਛਾ ਹੁਣ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਹੈ
7: ਸਵੇਰੇ ਪ੍ਰੋਗਰਾਮ ਕਰਦਾ ਚੱਲਦੇ ਨੇ ਜਿਹੜਾ 5 ਵਜੇ ਤੋਂ ਲੈ ਕੇ 6 ਵਜੇ ਤਾਈ
0: ਅੱਛਾ ਅੱਛਾ ਠੀਕ ਹੈ
7: ਰੱਬ ਜਾਣਦਾ
0: ਠੀਕ ਹੈ ਜੀ ਮੈਨੂੰ ਬਸ ਥੋੜਾ ਟਾਈਮ ਦਿਓ ਮੈਂ ਸੁਣਾਉਣੀ ਆ ਤੁਹਾਨੂੰ
7: ਹਾਂ ਮੇਰੇ ਕੋਲ ਅੱਧਾ ਘੰਟਾ ਹੈ ਬੇਟਾ ਫਿਰ ਮੈਂ ਘਰ ਪਹੁੰਚ ਜਾਣਾ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਲਾ ਦਿਓ
0: ਠੀਕ ਹੈ ਜੀ ਠੀਕ ਹੈ ਅੱਧੇ ਘੰਟੇ ਤੋਂ ਪਹਿਲਾਂ ਲਗਾ ਦਿੰਦੀ ਹਾਂ
7: ਓਕੇ ਹਾਂਜੀ
0: ਥੈਂਕ ਯੂ ਬਹੁਤ ਸ਼ੁਕਰੀਆ 4127 ਜੀ ਸਤਿ ਸ਼੍ਰੀ ਅਕਾਲ
8: ਸਤਿ ਸ਼੍ਰੀ ਅਕਾਲ ਜੀ
0: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
8: ਹਾਂਜੀ ਉਹ ਡੈਂਟਿਸਟ ਦੇ ਸ਼ਮੀ ਪੱਠਲ ਦੇ ਪ੍ਰੋਗਰਾਮ 'ਚ ਐਡ ਆਂਦੀ ਆ ਉਹਦੀ
0: ਹਾਂਜੀ ਉਹਨਾਂ ਨੇ ਹੁਣੇ ਪਹਿਲਾਂ ਕਾਲਰ ਉਹ ਵੀ ਇਹੀ ਦੱਸ ਕੇ ਗਏ ਨੇਗੇ
8: ਹਾਂਜੀ ਸਵੇਰੇ ਆਂਦੀ ਚਲੋ
0: ਕੋਈ ਗੱਲ ਨਹੀਂ ਥੈਂਕ ਯੂ ਤੁਹਾਡੀ ਕਾਲ ਦੀ ਨਹੀਂ ਉਹ ਤਾਂ ਚਲੋ ਹੁਣ ਇਹ ਹੋ ਗਿਆ ਵੀ ਕਿਹੜੇ ਪ੍ਰੋਗਰਾਮ 'ਚ ਵਿੱਚ ਦੱਸਿਆ ਮੈਂ ਇਹ ਪੁੱਛ ਰਹੀ ਹਾਂ ਕਿ ਇਹ ਜੇ ਤੁਹਾਨੂੰ ਪਤਾ ਹੈ ਕਿ ਕੌਣ ਨੇਗੇ ਉਹ ਜਿਹੜੇ ਡੈਂਟਲ ਦੀ ਸਰਵਿਸ ਦੇ ਕੇ ਜਾਂਦੇ ਨੇ ਘਰ ਦੇ ਵਿੱਚ ਤਾਂ ਤੁਸੀਂ ਮੈਨੂੰ ਜ਼ਰੂਰ ਦੱਸੋ ਹੁਣ ਜਿਹੜੇ ਪ੍ਰੋਗਰਾਮ ਦੇ ਵਿੱਚ ਦੱਸਿਆ ਉਹ ਤਾਂ ਉਹਨਾਂ ਨੇ ਦੱਸਤਾ ਨਾ ਹੁਣ ਆਪਾਂ ਤਾਂ ਉਹਨਾਂ ਨੂੰ ਕਿਵੇਂ ਨੂੰ ਪੁੱਛੀਏ, ਬਟ ਜੇ ਤੁਹਾਨੂੰ ਕਿਸੇ ਨੇ ਕੋਈ ਸਰਵਿਸ ਕਿਸੇ ਨੇ ਲਈ ਹੁੰਦੀ ਹੈ ਜਾਂ ਕਿਸੇ ਨੂੰ ਪਤਾ ਹੁੰਦਾ ਕਿ ਕੌਣ ਨੇ ਜਿਹੜੇ ਘਰ ਆ ਕੇ ਦੇ ਕੇ ਜਾਂਦੇ ਤਾਂ ਜ਼ਰੂਰ ਮੈਨੂੰ ਦੱਸਿਓ। ਲਓ ਫਿਰ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੁਸੀਂ ਪਹਿਲਾਂ ਗਾਣਾ ਸੁਣੋ ਅਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਇਸ ਪਰਦੇਸ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 3622। ਹਾਂਜੀ ਸਤਿ ਸ਼੍ਰੀ ਅਕਾਲ
1: ਮਨਪ੍ਰੀਤ ਜੀ, ਮੇਰੇ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਉਹ ਤੁਹਾਨੂੰ ਡੈਂਟਲ ਵਾਲੇ ਦਾ ਪਤਾ ਲੱਗ ਗਿਆ ਜੀ ਨੰਬਰ ਦਾ?
0: ਨਹੀਂ ਮੈਨੂੰ ਲੱਗਿਆ ਨਹੀਂ।
1: ਹਾਂ, ਉਹ ਬਲਵੀਰ ਕੌਰ ਨੇ ਜੀ ਉਹ।
0: ਹਾਂਜੀ,
1: 6479969 ਨੰਬਰ ਤੁਹਾਨੂੰ ਨੋਟ ਕਰਾਵਾਂ।
0: ਹਾਂਜੀ,
1: 6479969।
0: ਹਾਂਜੀ,
1: 000-000-8-8
0: ਥੈਂਕ ਯੂ, ਬਹੁਤ ਸ਼ੁਕਰੀਆ, ਤੁਸੀਂ ਹੈਲਪ ਕਰਤੀ ਮੇਰੀ ਵੀ ਤੇ ਉਹਨਾਂ ਦੀ ਵੀ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਮੈਨੂੰ ਪੁੱਛਿਆ ਸੀਗਾ 1117, ਤੁਸੀਂ ਮੈਨੂੰ ਕਾਲ ਕੀਤੀ ਸੀ ਐਂਡ ਆਪਾਂ ਨੂੰ ਮਿਲ ਗਿਆ ਵਾ ਬਲਵੀਰ ਕੌਰ ਨੇ, ਇਹਨਾਂ ਦਾ ਨਾਮ 647-969-0008 6479-699-0008 ਇਹਨਾਂ ਦਾ ਨੰਬਰ ਹੈ। ਇਹ ਕਹਿੰਦੇ ਕਿ ਘਰ ਆ ਕੇ ਡੈਂਟਲ ਸਰਵਿਸ ਦਿੰਦੇ ਨੇ। ਅਤੇ ਥੈਂਕ ਯੂ ਸੋ ਮਚ, ਤੁਸੀਂ ਮੇਰੀ ਹੈਲਪ ਕਰਤੀ। ਅਗਲੇ ਕਾਲਰ 5094 ਜੀ, ਸਤਿ ਸ਼੍ਰੀ ਅਕਾਲ।
2: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹੈਪੀ ਫਰਾਈਡੇ।
0: ਹਾਂਜੀ, ਹੈਪੀ ਫਰਾਈਡੇ।
2: ਬੜਾ ਪਿਆਰਾ ਸ਼ਬਦ ਲੱਗਾ ਜੀ, ਬੜਾ ਪਿਆਰਾ, ਬੜਾ ਮਨ ਖੁਸ਼ ਹੋਇਆ।
0: ਹਾਂਜੀ ਹਾਂਜੀ, ਥੈਂਕ ਯੂ।
2: ਹੁਣ ਪਿਆਲਾ ਰੱਖਦੇ ਇੱਕ ਪਾਸੇ, ਅੱਜ ਨਜ਼ਰਾਂ ਨਾਲ ਪਿਲਾ ਸਾਕੀ। ਕਿਵੇਂ ਲੱਭੋਗੇ? ਉਹਦਾ ਲਵੋਗਾ, ਉਹਦੇ ਜਾਗਣਾ ਕਰੋ ਫੀਡ, ਤੇ ਉਹਦਾ ਪਿਆਲਾ ਸਾਕੀ।
0: ਹਾਂਜੀ ਹਾਂਜੀ, ਇਹ ਇੱਕ ਵਾਰ ਸਿੱਧੂ ਸਰ ਨੇ ਲਗਾਈ ਵੀ ਸੀ ਇਹ ਵਾਲੀ ਕੁਆਲੀ ਨਾ?
2: ਹਾਂਜੀ ਯਾਰ, ਰਿਮੈਂਬਰ, ਯਾਰ ਯਾਦ ਆ ਗਿਆ ਤੁਹਾਨੂੰ, ਬਿਲਕੁਲ ਲਾਈ ਸੀ।
0: ਹਾਂਜੀ ਹਾਂਜੀ,
2: ਤੇ ਇਹਦੀ ਰਹਿਣਾ ਆਫਟਰ 5 ਲਾਣਾ, ਨੋ ਪ੍ਰੋਬਲਮ। ਆਫਟਰ 5 ਮੈਂ 6 ਦਾ ਕੰਮ ਕਰ ਰਿਹਾ, ਨੋ ਪ੍ਰੋਬਲਮ।
0: ਠੀਕ ਹੈ ਠੀਕ ਹੈ ਜੀ,
2: ਤੇ ਬਹੁਤ ਲੰਬੀ ਗੀਜ ਹੈ, ਲੇਕਿਨ 2-3 ਟੱਪੇ ਲਾਣਾ ਬਸ, ਜ਼ਿਆਦਾ ਨਾ।
0: ਠੀਕ ਹੈ ਠੀਕ ਹੈ,
2: ਤੁਹਾਡਾ ਕੋ ਟਾਈਮ ਕੱਢ ਨਾ। ਥੈਂਕ ਯੂ ਸੋ ਮਚ,
0: ਥੈਂਕ ਯੂ ਥੈਂਕ ਯੂ,
2: ਬਹੁਤ ਵੰਡਰਫੁਲ ਵੀਕਐਂਡ, ਤੇ ਸਿੱਧੂ ਸਰ ਮੇਰੀ ਫਤਿਹ ਬੁਲਾਣਾ ਨਾ।
0: ਹਾਂਜੀ ਹਾਂਜੀ, ਜ਼ਰੂਰ, ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਸੰਦਲ ਪੇਂਟਿੰਗ ਨੂੰ ਜ਼ਰੂਰ ਯਾਦ ਰੱਖੋ, ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਐਂਡ ਨੇਮ ਬ੍ਰੈਂਡ ਪੇਂਟ ਯੂਜ਼ ਕਰਦੇ ਨੇ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਹਰ ਜਗ੍ਹਾ ਦੇ ਉੱਪਰ ਤੁਹਾਨੂੰ ਸਰਵਿਸ ਦਿੰਦੇ ਨੇ। ਸਾਰੇ GTA ਏਰੀਆ, ਬ੍ਰੈਂਪਟਨ, ਮਿਸਿਸਾਗਾ, ਹਰ ਜਗ੍ਹਾ ਦੇ ਉੱਪਰ ਤੁਸੀਂ ਇਹਨਾਂ ਤੋਂ ਸਰਵਿਸ ਲੈ ਸਕਦੇ ਹੋ। ਤੁਸੀਂ ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਤੁਹਾਨੂੰ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਹਰ ਜਗ੍ਹਾ ਦੇ ਉੱਪਰ ਤੁਹਾਨੂੰ ਇਹ ਸਰਵਿਸ ਦੇ ਕੇ ਜਾਣਗੇ। ਅਤੇ ਬਹੁਤ ਲੰਬਾ ਤਜ਼ਰਬਾ ਇਹਨਾਂ ਦਾ, ਪੂਰੇ ਪ੍ਰੋਫੈਸ਼ਨਲ ਨੇ, ਅਫੋਰਡੇਬਲ ਤੁਹਾਡੇ ਬਜਟ ਦੇ ਵਿੱਚ ਪੇਂਟ ਕਰਕੇ ਜਾਣਗੇ, ਬਟ ਬਹੁਤ ਕਮਾਲ ਦਾ ਪੇਂਟ ਕਰਦੇ ਨੇ। ਅਤੇ ਕਿਤੇ ਵੀ ਇੱਕ ਵੀ ਕਹਿ ਲਓ ਵੀ ਡਰੋਪ ਨੀਚੇ ਗਿਰਨ ਨਹੀਂ ਦਿੰਦੇ, ਇਹ ਪੂਰਾ ਸਾਫ਼ ਸੁਥਰਾ ਕੰਮ ਕਰਕੇ ਦੇਣਗੇ। ਸੰਦਲ ਪੇਂਟਿੰਗ, ਸੁਖਜੀਤ ਜੀ ਦੇ ਨਾਲ ਗੱਲਬਾਤ ਕਰੋ, ਨੰਬਰ 647-822-3313-647-822-3313 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਸੰਦਲ ਪੇਂਟਿੰਗ ਦੇ ਨਾਲ। ਅਤੇ ਨਾਲ ਹੀ ਤੁਸੀਂ ਰੋਇਲ ਡਿਜੀਟਲ ਅਤੇ ਅਮਨ ਜੀ ਦੇ ਨਾਲ ਵੀ ਗੱਲਬਾਤ ਕਰੋ, ਇਹਨਾਂ ਦੇ ਕੋਲ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਲੱਗੀ ਹੋਈ ਹੈ, $55 ਦੀ ਡੀਲ ਹੈ। ਅਤੇ ਤੁਹਾਨੂੰ 1.5 GB ਡਾਟਾ ਵੀ ਦੇ ਰਹੇ ਨੇ ਨਾਲ। ਰੋਇਲ ਡਿਜੀਟਲ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਲੋਕੇਟਡ ਨੇ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਤੁਸੀਂ ਆਪਣੇ ਹੋਮ ਇੰਟਰਨੈਟ ਦੀਆਂ ਡੀਲਸ ਲੈਣੀਆਂ ਹੋਣ, ਸੈੱਲਫੋਨ ਦੀਆਂ ਕੋਈ ਡੀਲਸ ਲੈਣੀਆਂ ਨੇ, ਆਪਣੇ ਘਰਾਂ 'ਚ IPTV ਬੋਕਸ ਲਗਾਉਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਗੱਲਬਾਤ ਕਰੋ, ਨੰਬਰ 647-201-1313-647-201-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ, ਅਤੇ ਤੁਹਾਡੀ ਗੱਲਬਾਤ ਹੋ ਜਾਏਗੀ ਰੋਇਲ ਡਿਜੀਟਲ ਦੇ ਨਾਲ। ਚਲੋ ਫਿਰ ਆਪਾਂ ਗਾਣਾ ਸੁਣੀਏ। ਇੱਕ ਸਾਡੇ ਲਿਸਨਰ ਨੇ ਕਿਹਾ ਸੀਗਾ ਕਿ ਮੈਨੂੰ ਥੋੜ੍ਹਾ ਜਲਦੀ ਸੁਣਾ ਦਿਉ, ਅਤੇ ਫਿਰ ਇਹ ਗਾਣਾ ਵੀ ਥੋੜ੍ਹਾ ਜਿਹਾ ਲੰਬਾ ਹੈ, ਸੁਰਿੰਦਰ ਸ਼ਿੰਦਾ ਐਂਡ ਗੁਲਸ਼ਨ ਕੋਮਲ ਦੀ ਆਵਾਜ਼ 'ਚ। ਤੁਸੀਂ ਇਹ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਲੋ ਵੀ ਬਾਈ, ਮੈਂ ਵੇਖਦਾ ਕਈ ਮੇਰੇ ਬਾਈ ਸਾਡੇ ਦੋਹਾਂ ਵੱਲ ਦੇਖ ਕੇ ਹੱਸਣ ਲੱਗ ਗਏ ਆ। ਉਹਨਾਂ ਨੂੰ ਤਾਂ ਇਉਂ ਲੱਗਦਾ ਹੈ, ਇਉਂ ਲੱਗਦਾ ਵੀ ਜਿਵੇਂ ਹੁਣ ਫੀਏਟ ਕਾਰ ਤੇ ਮਰਸਰੀ ਟਰੱਕ ਦੀ ਟੱਕਰ ਹੋਣ ਲੱਗੀ ਹੈ। ਉਹ ਪਰ ਗੱਲ ਸੁਣੋ, ਉਹ ਗੱਲ ਸੁਣੋ, ਇਹ ਕਿਸੇ ਟੱਕਰ ਟੁੱਕਰ ਦੀ ਕਹਾਣੀ ਨਹੀਂ, ਇਹ ਕਹਾਣੀ ਇੱਕ ਉਸ ਫੌਜੀ ਨੌਜਵਾਨ ਦੀ ਹੈ ਜਿਹੜਾ ਛੁੱਟੀ ਕੱਟਣ ਲਈ ਆਪਣੇ ਪਿੰਡ ਆਉਂਦਾ ਹੈ ਤੇ ਜਦੋਂ ਦਰਾਂ ਮੂਹਰੇ ਪਹੁੰਚਦਾ ਸੋਚਦਾ ਵੀ ਕੁੰਡਾ ਸਾਰਿਆਂ ਨਾਲੋਂ ਪਹਿਲਾਂ ਫੌਜਣ ਲਈ ਖੋਲ੍ਹਣਾ ਆ। ਲਓ ਜੀ, ਉਹ ਹੌਸਲਾ ਜਿਹਾ ਕਰਕੇ ਕੁੰਡਾ ਖੜਕਾਉਂਦਾ, ਅੰਦਰੋਂ ਆਵਾਜ਼ ਆਉਂਦੀ ਹੈ, ਬੇ ਭਾਈ ਕੌਣ ਹੈ ਪੁੱਤਾ? ਕੁੰਡਾ ਖੁੱਲਦਾ, ਉਹ ਕਹਿੰਦਾ ਇਹ ਤਾਂ ਕੰਜਰ ਦਿਓ ਬੇਬੇ ਨਿਕਲਿਆ ਈ, ਬੇਬੇ ਮੱਥਾ ਟੇਕਦਾ। ਕਹਿੰਦਾ ਬੇਬੇ ਮੱਥਾ ਟੇਕਦਾ? ਕਹਿੰਦੀ ਜਿਉਂਦਾ ਰਹਿ, ਜਿਉਂਦਾ ਰਹਿ ਪੁੱਤ ਫੌਜੀ ਆ, ਤੇਰਾ ਸਫ਼ਰ ਕਿਵੇਂ ਲੰਘਿਆ? ਕਹਿੰਦਾ ਬੇਬੇ ਜਮਾਂ ਸੂਤ ਹੈ। ਕਹਿੰਦਾ ਹੈ ਬੇਬੇ, ਗੱਲ ਸੁਣੀ, ਛੋਟੇ ਭਾਈ ਦਾ ਕੀ ਹਾਲ ਹੈ? ਕਹਿੰਦੀ ਉਹ ਤਾਂ ਪੜ੍ਹ ਲਿਖ ਕੇ ਡਾਕਟਰ ਬਣ ਗਿਆ, ਪਰ ਬਣਿਆ ਡੰਗਰਾਂ ਦਾ ਹੀ ਡਾਕਟਰ ਹੈ। ਫਿਰ ਪੁੱਛਦਾ ਹੈ ਬੇਬੇ, ਉਹ ਬੜੇ ਬਾਈ ਦਾ ਕੀ ਹਾਲ ਆ ਜਿਹੜਾ ਟਰੱਕ ਡਰਾਈਵਰ ਸੀ? ਕਹਿੰਦੀ ਉਹਦੇ ਬਾਰੇ ਕੀ ਪੁੱਛਦਾ, ਇੱਕ ਵਿਆਹ ਇੱਥੇ ਕੀਤਾ, ਦੂਜਾ ਫਾਹਾ ਕਲਕੱਤੇ ਲੈ ਲਿਆ। ਉਹ ਗੱਲ ਤਾਂ ਸੁਣੋ ਭਾਈ, ਨਾ ਉਹ ਉੱਧਰ ਜਾਂਦਾ ਤੇ ਨਾ ਇੱਧਰ ਆਉਂਦਾ, ਦੋਵੇਂ ਪਾਸੇ ਪਿੱਟ ਸਿਆਪਾ ਪਾਇਆ ਹੋਇਆ। ਫਿਰ ਬੇਬੇ ਦੇ ਕੋਲੇ ਸੰਗਦਾ ਜਿਹਾ ਪੁੱਛਦਾ, ਕਹਿੰਦਾ ਹੈ ਬੇਬੇ, ਜੇ ਗੁੱਸਾ ਨਾ ਕਰੇ ਇੱਕ ਗੱਲ ਪੁੱਛਾਂ? ਕਹਿੰਦੀ ਪੁੱਛ ਮੇਰਾ ਪੁੱਤ। ਕਹਿੰਦਾ ਹੈ ਬੇਬੇ, ਬੇਬੇ ਇਹ ਉਹਦਾ ਕੀ ਹਾਲ ਹੈ? ਕਹਿੰਦੀ ਤੇਰੀ ਭੂਆ ਦਾ। ਕਹਿੰਦਾ ਬੇਬੇ ਤੂੰ ਤਾਂ ਜਮਾਂ ਹੀ ਕਮਲੀ ਹੋ ਗਈ ਹੈ। ਕਹਿੰਦੀ ਤੇਰੇ ਚਾਚੇ ਦਾ? ਕਹਿੰਦਾ ਨਹੀਂ। ਕਹਿੰਦੀ ਅੱਛਾ, ਅਕਲ ਦਿਆ ਅੰਨਿਆ, ਮੈਂ ਤਾਂ ਹੁਣ ਬੁੱਝ ਗਈ ਹੈ ਭਈ ਤੂੰ ਪੁੱਛਦਾ ਫੌਜਣ ਕਿੱਥੇ ਹੈ, ਜਾ ਅੰਦਰ ਖੜੀ, ਤੈਨੂੰ ਕੱਲ ਦੀ ਉਡੀਕਦੀ ਹੈ। ਲਓ ਵੀ ਨੌਜਵਾਨ ਫੌਜੀ ਅੰਦਰ ਜਾਂਦਾ, ਕੀ ਵੇਖਦਾ? ਉਹਦੀ ਉਹ ਵੀ ਫੌਜਣ ਉਹਦੀ ਇੰਤਜ਼ਾਰ 'ਚ ਲੱਕੜੀ ਦੀ ਪੇਟੀ 'ਤੇ ਕੂਣੀ ਜਿਹੀ ਧਰ ਕੇ ਖੜੀ ਹੈ। ਫੌਜੀ ਦਾ ਜੀ ਕਰਦਾ ਭਈ ਪਹਿਲਾਂ ਤਾਂ ਮਗਰ ਦੀ ਜਾ ਕੇ ਮੱਲਕ ਉਹਦੇ ਕੁੱਤ ਕੁੱਤੀਆਂ ਜਿਹੀਆਂ ਕੱਢਾਂ, ਸਹੀ ਨਾ ਕਰ ਜਾਵੇ, ਮੈਂ ਵੀ ਤਾਂ ਇੱਕ ਨੌਜਵਾਨ ਫੌਜੀ ਹਾਂ, ਇਹਨੂੰ ਬੁਲਾਉਣਾ ਤਾਂ ਕਿਵੇਂ ਬੁਲਾਵਾਂ। ਲਓ ਵੀ ਦੋਸਤੋ, ਉਹਦੇ ਮਨ 'ਚ ਆਉਂਦਾ ਪਈ ਹੈ ਚਲੋ ਬੁਲਾ ਹੀ ਲੈਂਦੇ ਹਾਂ। ਇਹ ਕਹਿੰਦਾ ਐ ਫੌਜਣ ਜੀ ਮੱਥਾ ਟੇਕਦਾ। ਹੁਣ ਸਿਧਰੀ ਜਿਹੀ ਉਹ ਵੀ ਹੈ, ਜਵਾਬ ਉਹਨੂੰ ਵੀ ਨਹੀਂ ਦੇਣਾ ਆਉਂਦਾ, ਕਹਿੰਦੀ ਜਿਉਂਦੇ ਰਹੋ ਫੌਜੀ ਸਾਹਿਬ। ਲਓ ਜੀ, ਫੇਰ ਨਹੀਂ ਬੋਲਦੀ, ਹਰਖ 'ਚ ਆ ਜਾਂਦਾ। ਅਕਸਰ ਉਹ ਦੇਸ਼ ਕੌਮ ਦਾ ਰਖਵਾਲਾ ਇੱਕ ਫੌਜੀ ਨੌਜਵਾਨ ਆ। ਕਹਿੰਦਾ ਗੱਲ ਸੁਣੀ ਸੋਹਣਿਓ, ਜੇ ਨਹੀਂ ਬੋਲਣਾ ਤਾਂ ਮੈਂ ਤਾਂ ਚੱਲਾ ਆ।
4: ਹਾਏ ਮੈਂ ਮਰ ਜਾ, ਤੁਸੀਂ ਤਾਂ ਸੱਚੀ ਗੁੱਸੇ ਹੋ ਗਏ, ਸੁੱਖ ਨਾਲ ਸਾਲ ਪਿੱਛੋਂ ਤਾਂ ਛੁੱਟੀ ਆਇਓ, ਮੈਂ ਤਾਂ ਜ਼ਰੂਰ ਬੋਲੂਗੀ।
3: ਲਓ ਬਈ ਦੋਸਤੋ, ਉਹ ਨੌਜਵਾਨ ਫੌਜੀ ਫੌਜਣ ਤੋਂ ਕੀ ਪੁੱਛਦਾ, ਫੌਜੀ ਕੀ ਪੁੱਛਦਾ ਤੇ ਫੌਜਣ ਕੀ ਦੱਸਦੀ ਆ।

ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਦਿਓਲ ਟਰੈਵਲਸ ਦੇ ਨਾਲ ਤੁਸੀਂ ਗੱਲਬਾਤ ਕਰ ਲਓ ਜੇ ਤੁਸੀਂ ਇੰਡੀਆ ਜਾਣਾ ਹੋਵੇ। ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਕਾਫੀ

0: $150 ਦੀ। ਦਿੱਲੀ ਤੋਂ ਟੋਰਾਂਟੋ ਦੀ ਅਗਸਤ ਮਹੀਨੇ ਦੀ ਡਾਇਰੈਕਟ ਫਲਾਈਟ ਦੀ ਟਿਕਟ $890। ਜੇਕਰ ਕੋਈ ਟੋਰਾਂਟੋ ਤੋਂ ਹੈਦਰਾਬਾਦ ਜਾਣਾ ਚਾਹੁੰਦਾ ਆ ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਹੈਦਰਾਬਾਦ ਤੋਂ ਟੋਰਾਂਟੋ ਦੀ ਤਾਂ $1450 ਦੀ ਟਿਕਟ ਹੋਏਗੀ $1450। ਜੇ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ ਅਕਟੂਬਰ ਦੇ ਵਿੱਚ ਵਨ ਵੇ ਟਿਕਟ ਲੈ ਕੇ ਟੋਰਾਂਟੋ ਤੋਂ ਦਿੱਲੀ ਵਨ ਵੇ ਟਿਕਟ ਲੈ ਕੇ ਜਾਣਾ ਚਾਹੁੰਦੇ ਹੋ ਇੰਡੀਆ ਨੂੰ ਤਾਂ ਅਕਟੂਬਰ ਦੇ ਵਿੱਚ ਟਿਕਟ ਹੈ $1050 ਦੀ $1050 ਦੀ ਟਿਕਟ ਹੈ। ਟੋਰਾਂਟੋ ਤੋਂ ਬੰਬੇ ਕਿਸੇ ਨੇ ਜਾਣਾ ਹੋਵੇ ਫੈਬਰੀ ਦੇ ਵਿੱਚ ਅਤੇ ਅਪ੍ਰੈਲ ਦੇ ਵਿੱਚ ਵਾਪਸੀ ਕਰਨੀ ਹੋਵੇ ਰਾਊਂਡ ਟ੍ਰਿਪ ਦੀ ਟਿਕਟ $1450 ਦੀ ਹੋਏਗੀ $1450 ਦੀ ਟਿਕਟ ਹੈ ਟੋਰਾਂਟੋ ਤੋਂ ਬੰਬੇ, ਬੰਬੇ ਤੋਂ ਫਿਰ ਟੋਰਾਂਟੋ। ਅਤੇ ਇਸ ਤੋਂ ਇਲਾਵਾ ਦਿੱਲੀ ਤੋਂ ਟੋਰਾਂਟੋ ਮਿਡ ਸੈਪਟੈਂਬਰ ਦੇ ਵਿੱਚ ਵਨ ਵੇ ਟਿਕਟ ਲੈ ਕੇ ਕੋਈ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਆ ਤਾਂ $900 ਦੀ ਟਿਕਟ ਤੁਸੀਂ ਬੁੱਕ ਕਰਵਾ ਸਕਦੇ ਹੋ $900 ਦੀ। ਅਤੇ ਇਸ ਤੋਂ ਇਲਾਵਾ ਹੁਣ ਤੁਹਾਨੂੰ ਪਤਾ ਹੈ ਕਿ ਲੁਧਿਆਣੇ ਦੇ ਵਿੱਚ ਵੀ ਹਲਵਾਰੇ ਜਿਹੜਾ ਕਿ ਆਪਣੇ ਸਟਾਰਟ ਹੋ ਗਿਆ ਵਾ ਹੁਣ ਏਅਰਪੋਰਟ, ਉੱਥੇ ਵੀ ਫਲਾਈਟਸ ਹੁਣ ਜਾ ਰਹੀਆਂ ਨੇ। ਟੋਰਾਂਟੋ ਤੋਂ ਤੁਸੀਂ ਲੁਧਿਆਣੇ ਤੱਕ ਜਾਣਾ ਹੋਵੇ ਸੈਪਟੈਂਬਰ ਤੋਂ ਲੈ ਕੇ ਅਕਟੂਬਰ ਤੱਕ, ਸੈਪਟੈਂਬਰ 'ਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਤੁਸੀਂ ਕਰਨਾ ਚਾਹੁੰਦੇ ਹੋ, $1660 ਦੀਆਂ ਟਿਕਟਸ ਹੋਣਗੀਆਂ, ਲਿਮਿਟਡ ਸੀਟਸ ਨੇ ਇਹਦੇ ਵਿੱਚ ਵੀ। ਟੋਰਾਂਟੋ ਤੋਂ ਲੁਧਿਆਣੇ ਤੱਕ ਤੁਸੀਂ ਟਰੈਵਲ ਕਰੋ ਅਤੇ ਰਾਊਂਡ ਟ੍ਰਿਪ ਦੀ ਇਹ ਟਿਕਟ ਹੈ ਸੈਪਟੈਂਬਰ ਤੋਂ ਲੈ ਕੇ ਅਕਟੂਬਰ ਤੱਕ ਦੀ। ਇੱਕ ਮਹੀਨੇ ਦੇ ਲਈ ਤੁਸੀਂ ਜਾਣਾ ਹੋਵੇ ਇੰਡੀਆ ਤੋਂ ਆਉਣ ਜਾਣ ਕਰਨਾ, ਟੋਰਾਂਟੋ ਤੋਂ ਲੁਧਿਆਣਾ, ਲੁਧਿਆਣਾ ਤੋਂ ਫਿਰ ਟੋਰਾਂਟੋ ਵਾਪਸੀ, $1660 ਦੀਆਂ ਟਿਕਟਸ ਨੇ, $1660 ਦੇ ਵਿੱਚ ਤੁਸੀਂ ਇਹ ਟਿਕਟਸ ਆਪਣੀਆਂ ਬੁੱਕ ਕਰਵਾ ਸਕਦੇ ਹੋ। ਅਤੇ ਲਾਸਟ ਵਿੱਚ ਦਿੱਲੀ ਤੋਂ ਟੋਰਾਂਟੋ ਕੋਈ ਅਕਟੂਬਰ ਦੇ ਵਿੱਚ ਜਾ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਇੰਡੀਆ ਦੀ ਵਾਪਸੀ ਕਰਨਾ ਚਾਹੁੰਦਾ ਆ, ਦਿੱਲੀ ਤੋਂ ਟੋਰਾਂਟੋ ਅਕਟੂਬਰ ਦੇ ਵਿੱਚ ਆ ਕੇ ਟੋਰਾਂਟੋ ਤੋਂ ਦਿੱਲੀ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨੀ ਹੋਵੇ ਤਾਂ ਟਿਕਟ ਹੋਏਗੀ $1390 ਦੀ, $1390 ਦੀ ਟਿਕਟ ਹੋਏਗੀ। ਅਤੇ ਇਹਨਾਂ ਸਾਰੀਆਂ ਟਿਕਟਸ ਦੇ ਲਈ ਤੁਸੀਂ ਅੱਜ ਹੀ ਗੱਲਬਾਤ ਕਰੋ ਦਿਓਲ ਟਰੈਵਲਸ ਦੇ ਨਾਲ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਹ ਪ੍ਰਾਈਸਿਸ ਇਹਨਾਂ ਦੇ ਕੋਲ ਆ ਰਹੀਆਂ ਨੇ। ਆਪਣੀਆਂ ਟਿਕਟਸ ਫਟਾਫਟ ਤੁਸੀਂ ਆਪਣੀਆਂ ਰਾਖਵੀਆਂ ਕਰਾ ਲਓ। ਈਟੋਬੀਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ ਉੱਥੋਂ ਦਾ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਸਕਦੇ ਹੋ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਗਲੇ ਕਾਲਰ 7547, ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਠੀਕ ਹੋ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਸੁਣਨਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ।
0: ਹਾਂਜੀ, ਥੈਂਕ ਯੂ,
1: ਯੂ ਆਰ ਡੂਇੰਗ ਫੈਂਟੈਸਟਿਕ ਜੌਬ।
0: ਥੈਂਕ ਯੂ।
1: ਮੈਨੂੰ ਤੁਹਾਡਾ ਫੇਵਰ ਚਾਹੀਦੀ ਸੀ।
0: ਹਾਂਜੀ,
1: ਲਾਸਟ ਵੀਕ ਮੈਂ ਰੇਡੀਓ ਸੁਣ ਰਿਹਾ ਸੀ, ਕਹਿ ਰਿਹਾ ਉਹ ਦੱਸ ਰਿਹਾ ਸੀ ਜੁਲਾਈ ਦੇ ਮੰਥ ਦੀ ਕੋਈ ਪ੍ਰਮੋਸ਼ਨ ਹੈਗੀ ਹੈ ਸਵੀਟ ਫੋਰ $5 ਪਰ ਪਾਊਂਡ, ਤੇ ਮੈਨੂੰ ਸਵੀਟ ਚਾਹੀਦੀ ਸੀ ਕਾਫੀ ਸਾਰੀ, ਤੇ ਮੈਨੂੰ ਨੰਬਰ ਮੈਂ ਨੋਟ ਕੀਤਾ ਸੀ ਉਹ ਮਿਸਪਲੇਸ ਹੋ ਗਿਆ ਹੈ, $5 ਪਰ ਪਾਊਂਡ ਸਵੀਟ।
0: ਨਹੀਂ, ਬਟ ਇਦਾਂ ਦਾ ਆਪਾਂ ਤਾਂ ਕੋਈ ਪ੍ਰਮੋਸ਼ਨ ਨਹੀਂ ਕੀਤਾ,
1: ਰੇਡੀਓ ਵਿੱਚ ਕੋਈ ਐਡਵਰਟਾਈਜ਼ਮੈਂਟ ਕਰ ਲਿਆ,
0: ਕੋਈ ਹੋਰ ਕਰ ਰਹੇ ਹੋਣੇ ਆ। ਹਾਂਜੀ, ਸੋ ਸੋਰੀ, ਬਟ ਆਪਾਂ ਤਾਂ ਇਦਾਂ ਦਾ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ $5
1: ਵਾਲੀ, ਕਿਤੇ ਵੀ ਪਤਾ ਨਹੀਂ, ਕੁਝ ਮੇਬੀ ਡਿਫਰੈਂਟ ਰੇਡੀਓ।
0: ਹਾਂਜੀ, ਡਿਫਰੈਂਟ ਰੇਡੀਓ ਹੋਣਾ ਫੋਰ ਸ਼ੋਰ।
1: ਹਾਂਜੀ, ਡਿਫਰੈਂਟ ਰੇਡੀਓ ਤੋਂ ਮੈਨੂੰ ਨੰਬਰ ਚਾਹੀਦਾ ਸੀ, ਨੰਬਰ ਮੈਂ ਕਿਤੇ ਮਿਲ ਜਾਏ ਕਿਸੇ ਕੋਲੋਂ।
0: ਨਹੀਂ, ਸੋ ਸੋਰੀ, ਹੁਣ ਮੈਨੂੰ ਪਤਾ ਨਹੀਂ ਹੁਣ ਪਿਛਲੇ ਪ੍ਰੋਗਰਾਮ ਦੇ ਵਿੱਚ ਕਿਹੜੀ ਐਡਵਰਟਾਈਜ਼ਮੈਂਟ ਚੱਲ ਰਹੀ ਆ, ਹਨਾ।
1: ਹਾਂਜੀ,
0: ਹਾਂਜੀ, ਨੋ ਪ੍ਰੋਬਲਮ, ਥੈਂਕ ਯੂ, ਥੈਂਕ ਯੂ,
1: ਥੈਂਕ ਯੂ, ਬਾਏ,
0: ਥੈਂਕ ਯੂ, ਬਾਏ। ਸੋ ਸੋਰੀ ਫੋਰ ਦੈਟ ਕਿ ਮੈਨੂੰ ਨਹੀਂ ਪਤਾ, ਬਿਕੋਜ਼ ਦੇਖੋ ਹੈ ਨਾ, ਜਿਹੜੇ ਜਦੋਂ ਪ੍ਰੋਗਰਾਮ ਚੱਲ ਰਹੇ ਹੁੰਦੇ ਨੇ ਤਾਂ ਤੁਸੀਂ ਉਸੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਪੁੱਛਿਆ ਕਰੋ, ਜਿਹੜਾ ਵੀ ਰੇਡੀਓ ਪ੍ਰੋਗਰਾਮ ਤੁਸੀਂ ਸੁਣ ਰਹੇ ਹੋਵੋ, ਤੁਹਾਨੂੰ ਕੋਈ ਵਧੀਆ ਡੀਲ ਲੱਗਦੀ ਹੁੰਦੀ ਹੈ ਤਾਂ ਤੁਸੀਂ ਉਸੇ ਟਾਈਮ ਉਹਨਾਂ ਨੂੰ ਪੁੱਛਿਆ ਕਰੋ, ਬਿਕੋਜ਼ ਹੁਣ ਮਾਰਨਿੰਗ ਵਾਲੇ ਪ੍ਰੋਗਰਾਮ ਦੇ ਵਿੱਚ ਕੀ ਚੱਲਿਆ ਉਹ ਹੁਣ ਮੈਂ ਤੁਹਾਨੂੰ ਇਸ ਟਾਈਮ ਨਹੀਂ ਦੱਸ ਸਕਦੀ ਨਾ, ਅਤੇ ਜਿਹੜਾ ਪ੍ਰੋਗਰਾਮ ਚੱਲਦਾ ਉਹਨਾਂ ਦੀਆਂ ਆਪਣੇ ਕੋਲ ਆਪਣੀਆਂ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ, ਆਪਦੇ ਪ੍ਰਮੋਸ਼ਨਸ ਉਹ ਕਰਦੇ ਨੇ। ਹੁਣ ਜਿਵੇਂ ਮੈਂ ਜੋ ਮੇਰੇ ਕੋਲ ਜੋ ਮਟੀਰੀਅਲ ਹੈਗਾ ਆ, ਜੋ ਮੇਰੇ ਕੋਲ ਇਨਫੋਰਮੇਸ਼ਨ ਆ, ਮੈਂ ਤੁਹਾਨੂੰ ਉਹਦੇ ਬਾਰੇ ਦੱਸ ਸਕਦੀ ਹਾਂ, ਬਟ ਕੋਈ ਕਿਸੇ ਹੋਰ ਰੇਡੀਓ ਦੇ ਵਿੱਚ ਜੋ ਵੀ ਚੱਲ ਰਿਹਾ ਹੁਣ ਉਹਦੇ ਬਾਰੇ ਮੈਂ ਨਹੀਂ ਕਹਿ ਸਕਦੀ, ਸੋਰੀ ਫੋਰ ਦੈਟ। ਚਲੋ ਫਿਰ ਆਪਾਂ ਗਾਣਾ ਸੁਣੀਏ। ਮੈਂ ਪਹਿਲਾਂ ਜਿਹੜਾ ਇੱਕ ਫਰਮਾਇਸ਼ੀ ਗਾਣਾ ਆਇਆ ਸੀ ਛੱਲੀਆਂ ਵਾਲਾ, ਅੱਛਾ ਛੱਲੀਆਂ ਦੇਖ ਲਓ ਨਾ, ਤਾਂ ਆਪਾਂ ਅੱਜ ਕੱਲ੍ਹ ਨੋਰਮਲੀ ਪਹਿਲਾਂ ਕੀ ਹੁੰਦਾ ਸੀਗਾ, ਸਾਰੇ ਛੱਲੀਆਂ ਭੁੰਨ ਭੁੰਨ ਕੇ ਹੀ ਖਾਂਦੇ ਹੁੰਦੇ ਸੀ, ਬਟ ਅੱਜ ਕੱਲ੍ਹ ਕੀ ਚੱਲ ਰਿਹਾ ਕਿ ਤੁਸੀਂ ਆਪਣੇ ਜਿਹੜੇ ਛੱਲੀਆਂ ਨੇ, ਕੋਰਨਸ ਨੇ, ਉਹਨਾਂ ਨੂੰ ਨਾ ਅੱਜ ਕੱਲ੍ਹ ਬੜੀਆਂ ਰੈਸਪੀਜ਼ ਚੱਲ ਰਹੀਆਂ ਨੇ ਕੋਰਨਸ ਦੇ ਉੱਪਰ। ਛੱਲੀ ਕਿਸੇ ਤੋਂ ਨਹੀਂ ਭੁੰਨੀ ਜਾਂਦੀ, ਤਾਂ ਉਹਨੂੰ ਬੋਇਲ ਕਰ ਲੈਂਦੇ ਆ, ਬੋਇਲ ਕਰਕੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਉੱਪਰ ਕੁਛ ਨਾ ਕੁਛ ਮਸਾਲਾ, ਕੁਛ ਨਮਕ ਮਿਰਚ, ਨਿੰਬੂ ਪਾ ਕੇ ਉਹਨੂੰ ਕੋਰਨਸ ਨੂੰ ਖਾਓ, ਕਿਆ ਬਾਤ ਹੈ, ਹੈ ਨਾ। ਜਾਂ ਫਿਰ ਕ੍ਰਿਸਪੀ ਕੋਰਨਸ ਬਣਾ ਲਓ, ਹੈ ਨਾ, ਜਿਨ੍ਹਾਂ ਨੇ ਛੱਲੀਆਂ ਭੁੰਨ ਕੇ ਨਹੀਂ ਖਾਣ ਦਾ ਟਾਈਮ ਮਿਲਦਾ ਜਾਂ ਨਹੀਂ ਭੁੰਨੀਆਂ ਜਾਂਦੀਆਂ ਕਿਤੇ, ਉਹੀ ਤੁਸੀਂ ਛੱਲੀਆਂ ਨੂੰ ਬੋਇਲ ਕਰਕੇ ਉਹਨੂੰ ਇੱਕ ਤੜਕਾ ਬਣਾ ਕੇ ਉਹਦੇ ਵਿੱਚ ਉਹ ਕੋਰਨ ਸੁੱਟ ਦਿਓ ਬੋਇਲ ਕਰਕੇ,

ਉਹ ਇੰਨੇ ਟੇਸਟੀ ਬਣਦੇ ਕ੍ਰਿਸਪੀ ਕੋਰਨਸ, ਦੇ ਲਓ ਮੈਂ ਤੁਹਾਨੂੰ ਦੋ ਰੈਸਪੀਜ਼ ਦੱਸਦੀ ਹਾਂ ਅਤੇ ਮੇਰੇ ਆਪਣੇ ਮੂੰਹ 'ਚ ਪਾਣੀ ਆਉਣ ਲੱਗ ਗਿਆ। ਐਨੀਵੇਜ਼ ਲਓ ਆਪਾਂ ਗਾਣਾ ਸੁਣਦੇ ਹਾਂ, ਅਤੇ ਇਹ ਸੁਰਿੰਦਰ ਕੌਰ ਜੀ ਦਾ ਨਹੀਂ ਹੈਗਾ ਗਾਣਾ, ਇਹ ਇਹ ਹੈਗਾ ਚਾਂਦੀ ਰਾਮ ਚਾਂਦੀ ਅਤੇ ਨਾਲ ਨੇ ਸ਼ਾਂਤੀ ਦੇਵੀ। ਚਲੋ ਤੁਸੀਂ ਗਾਣਾ ਸੁਣੋ ਅਤੇ ਆਪਾਂ ਇੰਜੋਏ ਕਰਦੇ ਹਾਂ, ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 905-564-4444। ਸਟੂਡੀਓ ਦਾ ਨੰਬਰ ਹੈ। ਸਿਟੀ ਆਫ ਬਰੈਂਪਟਨ ਵਾਲੇ ਤੁਹਾਨੂੰ ਇੱਕ ਛੋਟਾ ਜਿਹਾ ਮੈਸੇਜ ਦੇ ਰਹੇ ਨੇ ਕਿ ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ ਅਤੇ ਆਪਣਾ ਯਾਰਡ ਵਗੈਰਾ ਮੇਨਟੇਨ ਕਰਕੇ ਰੱਖੋ। ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰਦੇ ਹੋ ਤਾਂ ਆਪਣੀ ਸ਼ੋਰ ਸ਼ਰਾਬਾ ਘੱਟ ਰੱਖੋ। ਜਦੋਂ ਵੀ ਕੋਈ ਗਾਰਬੇਜ ਵਗੈਰਾ ਇਕੱਠਾ ਹੁੰਦਾ ਆ ਜਾਂ ਤੁਸੀਂ ਕਿਤੇ ਵੀ ਕਿਤੇ ਪਬਲਿਕ ਪ੍ਰੋਪਰਟੀ 'ਤੇ ਜਾਂ ਕਿਸੇ ਪ੍ਰਾਈਵੇਟ ਪ੍ਰੋਪਰਟੀ ਦੇ ਨਜ਼ਦੀਕ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਉੱਥੇ ਕਲੀਨਨੈਸ ਰੱਖੋ। ਕੋਈ ਵੀ ਇੱਧਰ ਉੱਧਰ ਡੰਪ ਨਾ ਕਰੋ। ਕੋਈ ਵੀ ਵੇਸਟ ਹੁੰਦਾ ਹੈ, ਕੋਈ ਵੀ ਗਾਰਬੇਜ ਹੁੰਦਾ ਉਹਨੂੰ ਹਮੇਸ਼ਾ ਪ੍ਰੋਪਰਲੀ ਤੁਸੀਂ ਬਿਨਸ ਦੇ ਵਿੱਚ ਹੀ ਡਿਸਪੋਜ਼ ਕਰਿਆ ਕਰੋ। ਬਿਨਸ ਦੇ ਵਿੱਚ ਹੀ ਜਿੰਨਾ ਵੀ ਗਾਰਬੇਜ ਹੁੰਦਾ ਉਹਨੂੰ ਸੁੱਟੋ ਅਤੇ ਆਪਣਾ ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰ ਕਰਦੇ ਹੋ ਤਾਂ ਜ਼ਰੂਰ ਧਿਆਨ ਰੱਖੋ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ। ਅਤੇ ਮੇਕ ਸ਼ੋਰ ਕਿ ਸਾਈਡ ਵਾਕਸ ਐਂਡ ਬਾਈਕ ਲੇਨਸ ਨੂੰ ਤੁਸੀਂ ਹਮੇਸ਼ਾ ਕਲੀਅਰ ਰੱਖੋ, ਉਹਨਾਂ ਦੀਆਂ ਲੇਨਸ ਉਹਨਾਂ ਨੂੰ ਬਲੋਕ ਨਾ ਕਰੋ ਕਦੇ ਵੀ, ਸਾਈਡ ਵਾਕਸ ਨੂੰ ਵੀ ਅਤੇ ਬਾਈਕ ਲੇਨਸ ਨੂੰ ਵੀ। ਅਤੇ ਨਾਲੇ ਜਿਹੜੀ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦੀ ਪਾਰਕਿੰਗ ਹੈ ਸਟਰੀਟ ਦੇ ਉੱਪਰ, ਉਹ ਬਿਲਕੁਲ ਵੀ ਪਰਮਿਟਡ ਨਹੀਂ ਹੈਗੀ। ਤਾਂ ਸਟਰੀਟ ਦੇ ਉੱਪਰ ਤੁਸੀਂ ਪਾਰਕ ਨਹੀਂ ਕਰ ਸਕਦੇ, ਅਦਰਵਾਈਜ਼ ਤੁਹਾਨੂੰ ਟਿਕਟ ਮਿਲ ਜਾਣੀ ਹੈ। ਅਤੇ ਇਹ ਛੋਟੇ ਛੋਟੇ ਸਿੰਪਲ ਜਿਹੇ ਐਕਸ਼ਨਸ ਨੇ, ਇਹਨਾਂ ਦਾ ਤੁਸੀਂ ਜ਼ਰੂਰ ਧਿਆਨ ਰੱਖੋ। ਖਾਸ ਤੌਰ 'ਤੇ brampton.ca/bylaws ਇਹਨਾਂ ਦੀ ਵੈਬਸਾਈਟ ਹੈ, ਤੁਸੀਂ ਜਾ ਕੇ ਉੱਥੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਇਹ ਜੋ ਕਿ ਸਿਟੀ ਆਫ ਬਰੈਂਪਟਨ ਵਾਲੇ ਤੁਹਾਡੇ ਤੱਕ ਪਹੁੰਚਾ ਰਹੇ ਨੇ। 5094 ਜੀ, ਸਤਿ ਸ਼੍ਰੀ ਅਕਾਲ।
1: ਥੋੜੀ
0: ਜੀ ਤੁਸੀਂ ਉਹ ਵੀ ਪਾ ਸਕਦੇ ਹੋ, ਚਿੱਲੀ ਫਲੇਕਸ ਵੀ ਪਾ ਸਕਦੇ ਹੋ ਜੇ ਤੁਸੀਂ ਸਪਾਈਸੀ ਖਾ ਸਕਦੇ ਹੋ। ਹਾਂਜੀ, ਬੜੀ ਵਧੀਆ ਬਣਦੀਆਂ, ਚਾਹੇ ਤੁਸੀਂ ਨਾਰਮਲ ਬੋਇਲ ਕਰਕੇ ਖਾ ਲਓ ਜਾਂ ਏਅਰ ਫਰਾਇਰ ਦੇ ਵਿੱਚ ਜਿਵੇਂ ਤੁਸੀਂ ਕਿਹਾ, ਤੇ ਏਦਾਂ ਵੀ ਬੜੀ ਟੇਸਟੀ ਬਣਦੀ, ਕ੍ਰਿਸਪੀ ਕ੍ਰਿਸਪੀ।
1: ਬਣਾ ਕੇ ਲੈ ਗਿਆ ਪਾਰਸਲ, ਲੈ ਗਿਆ
0: ਹਾਂਜੀ
1: ਪਾਰਸਲ ਲੈ ਗਿਆ ਬਣਾ ਕੇ ਨੈਕਸਟ ਟਾਈਮ।
0: ਹਾਂਜੀ ਹਾਂਜੀ, ਸ਼ੋਰ, ਥੈਂਕ ਯੂ, ਚਲੋ ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ। ਤੇ ਬਿਲਕੁਲ ਅਸੀਂ ਗੱਲਬਾਤ ਕਰਾਂਗੇ। ਫਰਾਈਡੇ ਦਾ ਦਿਨ ਹੈ, ਦੇਖੋ ਕਿੰਨਾ ਵਧੀਆ ਲੱਗਦਾ ਨਾ ਜਦੋਂ ਵੀਕਐਂਡ ਆ ਜਾਂਦਾ ਹੈ, ਵਾਈਬ ਵੀ ਡਿਫਰੈਂਟ ਹੋ ਜਾਂਦੀ ਹੈ ਹਨਾ। ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਕਵਾਨ ਦਿਮਾਗ 'ਚ ਆਉਂਦੇ ਰਹਿੰਦੇ ਨੇ, ਹੁਣ ਇਸ ਵੀਕਐਂਡ 'ਤੇ ਆਹ ਖਾਵਾਂਗੇ, ਉਹ ਖਾਵਾਂਗੇ, ਇੱਥੇ ਜਾਵਾਂਗੇ, ਉੱਥੇ ਕਰਾਂਗੇ, ਆਹ ਐਕਟੀਵਿਟੀ ਕਰਨੀ ਆ, ਇੱਥੇ ਘੁੰਮਣ ਜਾਣਾ ਆ, ਜੋ ਵੀ ਹੈ ਨਾ, ਆਪਣੀ ਕਿੰਨਾ ਰਿਲੈਕਸਿੰਗ ਜਿਹਾ ਹੋ ਜਾਂਦਾ। ਸਮਰ ਟਾਈਮ ਇਜ਼ ਅ ਬੈਸਟ ਟਾਈਮ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ, ਆਪਣੇ ਜਿੰਨੇ ਵੀ ਤੁਹਾਡੇ ਲਵਡ ਵਨਸ ਨੇ ਉਹਨਾਂ ਦੇ ਨਾਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰ ਸਕਦੇ ਹੋ। ਅਤੇ ਆਪਣਾ ਟਾਈਮ ਹੋ ਗਿਆ ਕਿ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਸਟੇਸ਼ਨ ਆਈਡੀ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ।
3: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
4: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
5: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Mayfield Road, Brampton, 33 Farley Drive, Guelph de Vich, or 600 Haskell Road, Cambridge. Namikuni Branch, 25 Centralwood Parkway, Kennedy to Centralwood Parkway, then ready. Aao, Hariya Taniya Sabdiya, or the Sasti Grocery Vase Poncho, Indian Fruit Lente.
0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕੌਣ? ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616 ਉਮਰਪ੍ਰੀਤ ਚਾਵਲਾ।
2: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-80-53। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।

ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ 2 ਘੰਟੇ ਦਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ 1 ਘੰਟਾ ਨਿਕਲ ਚੁੱਕਾ ਹੈ ਅਤੇ 2 ਘੰਟੇ ਦਾ ਸਾਥ ਅਜੇ ਹੋਰ ਹੈ। ਸਟੂਡੀਓ ਦਾ ਨੰਬਰ 905-564-9054-6444 ਸਟੂਡੀਓ ਦਾ ਨੰਬਰ ਹੈ ਅਤੇ ਪੂਰੇ 6 ਵਜੇ ਤੱਕ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਇਸੇ ਨੰਬਰ ਦੇ ਉੱਪਰ।

0: ਸਪੈਕਸ ਐਕਸਪ੍ਰੈਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਇਹ ਲੋਕੇਟਰ ਨੇ ਤੁਹਾਡੇ ਲਈ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਰ ਨੇ। ਇਹਨਾਂ ਦੇ ਕੋਲ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ। ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਦੇ ਰਹੇ ਨੇ। ਸਿੰਗਲ ਵਿਜ਼ਨ ਗਲਾਸਿਸ ਲੈਣੇ ਹੋਣ ਜਿਨ੍ਹਾਂ ਦੇ ਵਿੱਚ ਤੁਹਾਡੇ ਆਪਣੀ ਪਸੰਦ ਦੇ ਟੌਪ ਦੇ ਬ੍ਰਾਂਡਸ ਇੰਕਲੂਡਡ ਹੋਣਗੇ, ਆਪਣੀ ਪਸੰਦ ਦਾ ਬ੍ਰਾਂਡਡ ਫਰੇਮ ਸਿਲੈਕਟ ਕਰੋ, ਸਿੰਗਲ ਵਿਜ਼ਨ ਗਲਾਸਿਸ ਬਣਵਾਓ। ਜਿਨ੍ਹਾਂ ਦੀ ਰੈਗੂਲਰ ਪ੍ਰਾਈਸ ਵੈਸੇ $400 ਦੀ ਹੈ, ਬਟ ਇੱਥੋਂ ਤੁਹਾਨੂੰ ਮਿਲ ਜਾਣਗੇ ਸਿਰਫ $129 ਦੇ ਵਿੱਚ। $129 ਦੇ ਵਿੱਚ ਤੁਸੀਂ ਸਿੰਗਲ ਵਿਜ਼ਨ ਗਲਾਸਿਸ ਲੈ ਸਕਦੇ ਹੋ। ਪ੍ਰੋਗਰੈਸਿਵ ਗਲਾਸਿਸ ਲੈਣੀਆਂ ਹੋਣ ਤਾਂ ਰੈਗੂਲਰ ਪ੍ਰਾਈਸ ਜਿਨ੍ਹਾਂ ਦੀ $600 ਦੀ ਹੈ, ਇਹ ਤੁਹਾਨੂੰ ਇੱਥੋਂ ਮਿਲ ਜਾਣਗੇ $258 ਦੇ ਵਿੱਚ, $258 ਦੇ ਵਿੱਚ। ਜੇ ਤੁਸੀਂ ਕੋਈ ਵੀ ਲੈਂਸ ਕੋਟਿੰਗ ਕਰਵਾਉਣੀ ਹੋਵੇ ਤਾਂ ਤੁਹਾਨੂੰ ਫਲੈਟ 50% ਡਿਸਕਾਊਂਟ ਦੇ ਰਹੇ ਨੇ ਲੈਂਸ ਦੀ ਕੋਟਿੰਗ ਦੇ ਉੱਪਰ। ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਇਹਨਾਂ ਦੇ ਕੋਲ ਜਾ ਕੇ ਦਿਓ। ਡਾਕਟਰਸ ਅੱਜ ਵੀ ਅਵੇਲੇਬਲ ਨੇ, ਕੱਲ੍ਹ ਨੂੰ ਸੈਟਰਡੇ ਨੂੰ ਵੀ ਅਵੇਲੇਬਲ ਹੋਣਗੇ। ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਪਹੁੰਚੋ ਤੁਸੀਂ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਉੱਪਰ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਸਪੈਕਸ ਐਕਸਪ੍ਰੈਸ। ਨੰਬਰ ਇਹਨਾਂ ਦਾ ਨੋਟ ਕਰ ਲਓ, 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਸਟੂਡੀਓ ਦਾ ਨੰਬਰ 905-564-5444, 905-564-6444। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕੌਨਸ ਦੀ, ਜਿਹੜੇ ਕੌਨਸ ਛੱਲੀਆਂ ਭੁੰਨ ਭੁੰਨ ਕੇ ਖਾਂਦੇ ਹਾਂ, ਛੱਲੀਆਂ ਭੁੰਨਣ ਦਾ ਟਾਈਮ ਨਹੀਂ। ਅੱਛਾ, ਕਿਉਂਕਿ ਮੋਸਟ ਆਫ ਦੇ ਜਿਹੜੇ ਘਰਾਂ ਦੇ ਵਿੱਚ ਇੰਡਕਸ਼ਨ ਵਾਲੇ ਸਟੋਵਸ ਨੇ ਨਾ, ਅਤੇ ਉਹਨਾਂ ਦੇ ਕਰਕੇ ਫਿਰ ਉਹਨਾਂ ਤੋਂ ਭੁੰਨੀਆਂ ਨਹੀਂ ਜਾਂਦੀਆਂ ਉਹਨਾਂ ਦੇ ਛੱਲੀਆਂ। ਬਟ ਜਿਹਨਾਂ ਦੇ ਕੋਲ ਦੂਸਰੇ ਨੇ ਬਰਨਿੰਗ ਵਾਲੇ, ਉਹ ਉਹਨਾਂ ਦੇ ਉੱਪਰ ਤੁਸੀਂ ਭੁੰਨ ਸਕਦੇ ਹੋ। ਤਾਂ ਬਾਰਬੀਕਿਊ ਵਗੈਰਾ ਵੀ ਕਰ ਸਕਦੇ ਹੋ। ਬਾਰਬੀਕਿਊਜ਼ ਦੇ ਵਿੱਚ ਤਾਂ ਨੋਰਮਲੀ ਛੱਲੀਆਂ ਭੁੰਨ ਕੇ ਸਾਰੇ ਖਾਂਦੇ ਹੀ ਨੇਗੇ, ਬਟ ਜਿਹੜੀ ਇੱਕ ਚੁੱਲ੍ਹੇ ਵਾਲੀ ਛੱਲੀ ਹੁੰਦੀ ਹੈ ਨਾ, ਜਿਹੜੇ ਉਹ ਅੱਗ ਦੇ ਉੱਪਰ ਸੇਕ ਕੇ ਬਣਾਉਂਦੇ ਨੇ, ਹੈ ਨਾ, ਭੁੰਨ ਕੇ ਬਣਾਉਂਦੇ ਆ ਛੱਲੀਆਂ, ਉਹਦਾ ਟੇਸਟ ਹੀ ਡਿਫਰੈਂਟ ਹੁੰਦਾ। ਅਤੇ ਜਿਵੇਂ ਕਿ ਕਹਿੰਦੇ ਹੁੰਦੇ ਵੀ ਚੁੱਲ੍ਹੇ ਵਾਲੀ ਰੋਟੀ ਦਾ ਟੇਸਟ ਡਿਫਰੈਂਟ ਹੁੰਦਾ, ਹੈ ਨਾ, ਤੰਦੂਰ ਵਾਲੀ ਰੋਟੀ ਦਾ ਟੇਸਟ ਡਿਫਰੈਂਟ ਹੁੰਦਾ ਅਤੇ ਤਵੇ ਵਾਲੀ ਰੋਟੀ ਦਾ ਡਿਫਰੈਂਟ ਟੇਸਟ ਹੁੰਦਾ। ਅਤੇ ਉੱਦਾਂ ਹੀ ਇਹੀ ਗੱਲ ਹੈ ਵੀ ਚਾਹੇ ਤੁਸੀਂ ਉਹਨੂੰ ਰੈਸਪੀ ਤੁਹਾਡੀ ਜਿਹੜੀ ਮਰਜ਼ੀ ਹੋਵੇ। ਅੱਛਾ, ਰੈਸਪੀ ਦੀ ਗੱਲ ਕਰਾਂ ਤਾਂ ਮੈਂ, ਹਰੇਕ ਪਰਸਨ ਦੇ ਨਾ ਹੱਥ ਦਾ ਡਿਫਰੈਂਟ ਸਵਾਦ ਹੁੰਦਾ। ਜੇ ਤੁਸੀਂ ਕਹਿ ਲਓ ਕਿ ਇੱਕ ਰੈਸਪੀ ਹੈ ਵੀ ਹਾਂ ਪਹਿਲਾਂ ਪਿਆਜ਼ ਪਾਉਣੇ ਨੇ, ਉਹਨੂੰ ਭੁੰਨਣਾ ਆ, ਫਿਰ ਇੱਦਾਂ ਦੇ ਤੜਕਾ ਲਗਾ ਕੇ ਫਿਰ ਕੋਈ ਸਬਜ਼ੀ ਪਾਣੀ ਹੈ, ਇੱਦਾਂ ਇੱਦਾਂ ਨਾ, ਸਾਰਾ ਪ੍ਰੋਸੀਜਰ ਸੇਮ ਹੋਵੇ। ਤੁਸੀਂ ਤਿੰਨ ਬੰਦੇ ਸਾਹਮਣੇ ਖੜ੍ਹੇ ਕਰ ਲਓ, ਪਹਿਲੇ ਦਾ ਟੇਸਟ ਬਣਾਏ ਦਾ ਡਿਫਰੈਂਟ ਹੋਣਾ, ਦੂਸਰੇ ਦਾ ਡਿਫਰੈਂਟ ਅਤੇ ਤੀਸਰੇ ਦਾ ਡਿਫਰੈਂਟ ਹੋਣਾ। ਕੋਈ ਵੀ ਕਹਿ ਲਓ ਕਿ ਫੂਡ ਆਈਟਮ ਹੋਵੇ, ਕੋਈ ਵੀ ਡਿਸ਼ ਹੋਵੇ, ਹਰੇਕ ਦੇ ਹੱਥ ਦਾ ਅਲੱਗ ਸਵਾਦ ਹੁੰਦਾ। 9181 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਹਿੰਦਾ ਛੁੱਲੀਆਂ ਦੀ ਗੱਲ ਕਰ ਲਈ।
0: ਹਾਂਜੀ, ਫਿਰ ਉਹਦੇ ਉੱਪਰ ਤੁਸੀਂ ਨਿੰਬੂ ਵਗੈਰਾ ਲਗਾ ਕੇ ਖਾਓ ਥੋੜਾ ਜਿਹਾ, ਤੇ ਉਹ ਬੜੇ ਸਵਾਦ ਲੱਗਦੇ। ਚੁੱਲ੍ਹਾ ਬਣਾਇਆ ਹੋਇਆ ਮੰਮਾ ਨੇ ਸਾਈਡ ਤੇ, ਉੱਥੇ ਫਿਰ ਅਸੀਂ ਤਾਂ ਭੁੰਨ ਕੇ ਚੁੱਲ੍ਹੇ ਤੇ ਖਾਂਦੇ ਹੁੰਦੇ ਆ, ਬੜਾ ਸਵਾਦ ਕੋਈ ਵੀ ਫੂਡ ਹੋਵੇ ਹਨਾ।
1: ਮੈਨੂੰ ਰੋਟੀ ਵੀ ਕਈ ਵੀ ਨੀ ਨਾ, ਉਹ ਜਿੱਦਾਂ ਚੁੱਲ੍ਹੇ ਬੜੇ ਵੇਖੇ ਬੜੀ ਸਵਾਦ ਲੱਗਦੀ ਆ। ਕਈ ਵਾਰ ਦਾਦੀ ਦੇਸੀ ਘੇ ਪਾਉਂਦੀ ਹੁੰਦੀ, ਇੰਨਾ ਸਾਰਾ ਮੱਖਣ ਸਾਗ ਪਾ ਕੇ ਦੇਣਾ, ਇੰਨਾ ਤਾਂ ਮੱਖਣ ਖਾ ਹੀ ਨੀ ਸਕਦੇ ਨਿਆਣੇ। ਉਹ ਦਾਦੀ ਨੇ ਤਾਂ
0: ਲੱਸੀ ਬਣਾ ਲੈਣੀ ਫਿਰ ਓਹਦੇ ਉਪਰ ਉਪਰ ਮੱਖਣ ਲਾ ਕੇ ਨੋਰਮਲੀ ਸਾਰੇ ਘਰਾਂ ਦੇ ਵਿਚ ਏਦਾਂ ਹੀ ਖਾਂਦੇ ਹੁੰਦੇ ਸੀ ਨਾ ਬਟ ਅੱਜ ਕੱਲ ਤਾਂ ਹੁਣ ਸਾਰਾ ਬਾਜ਼ਾਰੀ ਜਿਹਾ ਹੋ ਗਿਆ ਕੰਮ
1: ਸਾਗ ਉੱਤੇ ਮੱਖਣੇ ਮੱਖਣ ਕਰਦਾ ਹੁੰਦਾ
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਹੁਣ ਤੁਸੀਂ ਵੀਕਐਂਡ ਦੇਖ ਲਓ ਕਿੰਨੀਆਂ ਤੁਸੀਂ ਆਪਣੀ ਯਾਦਾਂ ਵੀ ਤੁਹਾਨੂੰ ਆ ਗਈਆਂ ਪੁਰਾਣੀਆਂ ਤਾਜ਼ੀਆਂ ਹੋ ਗਈਆਂ ਤੇ ਹੁਣ ਦੇਖ ਲਓ ਵੀਕਐਂਡ ਆ ਗਿਆ ਅੱਗੇ ਹੁਣ ਤੁਹਾਡਾ ਮਨ ਕਰਦਾ ਸਾਗ ਬਣਵਾਓ ਘਰੇ
1: ਉਹ ਮੈਂ ਕਿਹਾ ਬਾਈ ਕਹਿੰਦਾ ਪੁਰਾਣਾ ਗਿਆ ਹੁਣ ਮੈਨੂੰ ਤਾਂ ਆਹ ਗਾਣਾ ਵੀ ਨਹੀਂ ਪਤਾ ਹੁਣ
0: ਕਿਹੜਾ ਕਿਹੜਾ ਗਾਣਾ
1: ਉਹ ਕਹਿੰਦਾ ਵੀ ਹੌਲੀ ਹੌਲੀ ਤੋਰ ਮਤਰਾ ਮੇਰਾ ਨਰਮ ਕਾਲਜਾ ਧੜਕੇ
0: ਬੋਤਾ ਹੌਲੀ ਤੋਰ ਮਿੱਤਰਾ ਇਹ ਤਾਂ ਮੈਂ ਸੁਣਿਆ ਹੋਇਆ
1: ਚਲੋ
0: ਠੀਕ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਬੜਾ ਬੜੀ ਵਧੀਆ ਵਧੀਆ ਗੱਲਾਂ ਸੁਣਾਈਆਂ ਤੇ ਮੈਂ ਤੁਹਾਡਾ ਇਹ ਵੀ ਗਾਣਾ ਨਾ ਆਪਾਂ ਅੱਗੇ ਜਾ ਕੇ ਸੁਣਦੇ ਹਾਂ ਫਿਲਹਾਲ ਮੈਂ ਸੋਚਿਆ ਕਿ ਹੁਣ ਆਪਾਂ ਇੱਕ ਥੋੜਾ ਜਿਹਾ ਬੀਟ ਜਿਹਾ ਸੌਂਗ ਸੁਣੀਏ ਪਹਿਲਾਂ ਇੱਕ ਫਰਮੈਸ਼ੀ ਗਾਣਾ ਮਲਕੀਤ ਸਿੰਘ ਜੀ ਦੀ ਆਵਾਜ਼ 'ਚ ਆਪਾਂ ਸੁਣਦੇ ਹਾਂ ਉਸ ਤੋਂ ਬਾਅਦ ਗਾਣੇ ਦੋ ਨੇ ਕਲਾਸਮੇਟ ਮਜਾਜਣਾ ਅਤੇ ਫਿਰ ਆਪਾਂ ਕੁਆਲੀ ਵੀ ਸੁਣਨੀ ਆ ਅਤੇ ਆਪਾਂ ਤੁਸੀਂ ਇੱਕ ਗਾਣਾ ਸੁਣੋ ਇੰਜੋਏ ਕਰੋ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਸਬਸਟੀਟਿਊਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਮਿਊਜ਼ਿਕ ਦੇਖ ਲਓ ਕਿੰਨਾ ਡਿਫਰੈਂਟ ਜਿਹਾ ਹੋ ਜਾਂਦਾ ਨਾ। ਜਦੋਂ ਵੀ ਕੋਈ ਵੀ ਤੁਸੀਂ ਸੈਡ ਮਿਊਜ਼ਿਕ ਸੁਣੋ ਤੁਸੀਂ ਸੈਡ ਜਿਹੇ ਹੋ ਜਾਂਦੇ, ਤੁਸੀਂ ਬੀਟ ਮਿਊਜ਼ਿਕ ਸੁਣੋ ਤੁਹਾਡੇ 'ਚ ਹੋਰ ਐਨਰਜੀ ਆ ਜਾਂਦੀ ਹੈ। ਅਤੇ ਵੈਸੇ ਵੀ ਹੁਣ ਤਾਂ ਅੱਜ ਕੱਲ੍ਹ ਤਾਂ ਵਿਆਹ ਸ਼ਾਦੀ ਦਾ ਸੀਜ਼ਨ ਚੱਲ ਰਿਹਾ ਅਤੇ ਉਮੀਦ ਹੈ ਕਿ ਸਾਰੇ ਆਪਣੇ ਘਰਾਂ ਦੇ ਵਿੱਚ ਜਾਂ ਕਿਸੇ ਪਾਰਟੀ ਦੀ ਤਿਆਰੀ ਕਰ ਰਹੇ ਹੋ ਤਾਂ ਪੂਰੇ ਤਿਆਰ ਬਰ ਤਿਆਰ ਹੋਵੋਗੇ ਐਂਡ ਪੂਰਾ ਇੰਜੋਏ ਕਰ ਰਹੇ ਹੋ। ਵੀਕਐਂਡ ਦਾ ਟਾਈਮ ਹੈ ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਵੀ ਇੰਜੋਏ ਕਰ ਰਹੇ ਨੇ। 4:17 ਅਤੇ ਕੁਝ ਸੈਕਿੰਡ ਹੋ ਗਏ ਨੇ। ਸਟੂਡੀਓ ਦੇ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 1719 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ,
0: ਇਹੀ ਗਾਣਾ ਸੁਣਿਆ ਸੀ ਪਹਿਲਾਂ ਅਸੀਂ ਤੇ ਇਹਦੇ ਤੋਂ ਫਿਰ ਗੱਲ ਚੱਲੀ ਸੀ।
1: ਮੈਂ ਹੁਣੇ ਥੋੜੀ 5 ਮਿੰਟ ਹੋਏ ਮੈਂ ਲਾਇਆ ਰੇਡੀਓ।
0: ਓਕੇ ਓਕੇ, ਇਹ 4:05 ਰਹਿੰਦੇ ਸੀ, ਫਿਰ ਮੈਂ ਉਦੋਂ ਹੀ ਗਾਣਾ ਲਗਾਇਆ ਸੀ ਐਂਡ ਉੱਥੋਂ ਹੀ ਇਹ ਛੱਲੀਆਂ ਦੀ ਗੱਲ ਚੱਲੀ।
1: ਪਿੰਡ ਵੀ ਮੈਂ ਥੋੜੀ ਐਕਚੁਲੀ ਪੜਿਆ ਤਾਂ ਮੈਂ ਜਲੰਧਰ ਹੀ ਆ।
0: ਹਾਂਜੀ,
1: ਪਿੰਡ ਵੀ ਮੈਂ 8-10 ਸਾਲ ਮੈਂ ਉੱਥੇ ਰਿਹਾ ਪਿੰਡ, ਤਾਂ ਪਿੰਡ ਦਾ ਵੀ ਨਜ਼ਾਰਾ ਅਲੱਗ ਹੀ ਆ ਜਿਹੜਾ ਉੱਥੇ ਰਹਿਣ ਦਾ ਆ। ਅਸੀਂ ਪਿੱਛੇ ਆਪਣੇ ਜ਼ਮੀਨ ਦੇ ਵਿੱਚ ਜਾਣਾ, ਮੂਲੀਆਂ ਹੋਈਆਂ ਜਾਂ ਏਦਾਂ ਹੀ ਧੋ ਧੂ ਕੇ ਖਾ ਖੂ ਲੈਣੀਆਂ, ਇੱਧਰੋਂ ਛੱਲੀਆਂ ਹੋਣੀਆਂ ਉਹ ਤੋੜ ਕੇ ਲਿਆਉਣੀਆਂ। ਇੱਕ ਵਾਰੀ ਅਸੀਂ ਅਮੈਰੀਕਨ ਮੈਕਸੀਕਨ ਮੱਕਾ ਬੀਜਿਆ, ਬੀਅਰ ਵਗੈਰਾ ਬਣਦੀ ਸੀ, ਉਹ ਬਹੁਤ ਸਵਾਦ ਛੱਲੀਆਂ ਸੀਗੀਆਂ। ਉਹ ਛੱਲੀਆਂ ਵੀ ਤਕਰੀਬਨ 1-1 ਫੁੱਟ ਦੇ ਕਰੀਬ ਸੀਗੀਆਂ ਲੰਬੀਆਂ, ਬਹੁਤ ਸਵਾਦ ਸੀਗੀਆਂ।
0: ਬੜੀ ਵਧੀਆ ਗੱਲ ਹੈ। ਅੱਛਾ, ਛੱਲੀਆਂ ਜਿਵੇਂ ਤੁਸੀਂ ਕਿਹਾ ਮੂਲੀਆਂ, ਸ਼ਲਗਮ ਨਾਰਮਲ ਹੀ ਨਾ ਉਹ ਪੱਟ ਪੱਟ ਕੇ ਖਾਂਦੇ ਰਹਿੰਦੇ ਹੁੰਦੇ ਸੀ ਨਾ ਵੱਟਿਆਂ ਤੇ ਜਾਂਦੇ ਆਂਦੇ, ਬੜਾ ਵਧੀਆ ਜਿਹਾ ਲੱਗਦਾ ਹੁੰਦਾ ਸੀ। ਹਾਂਜੀ ਹਾਂਜੀ, ਅੱਛਾ ਮਿੱਠੇ ਹੁੰਦੇ ਸੀ
1: ਜਿਹੜਾ ਮੂਲੀਆਂ ਹੁੰਦੀਆਂ ਸੀ, ਅੱਖਾਂ ਚ ਪਾਣੀ ਆ ਜਾਂਦਾ ਹੁੰਦਾ ਸੀ ਖਾ ਕੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ
1: ਜੀ,
0: ਥੈਂਕ ਯੂ। ਹਾਂਜੀ ਥੈਂਕ ਯੂ, ਬੜਾ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੁਸੀਂ ਆਪਣੀਆਂ ਛੱਲੀਆਂ ਦੇ ਨਾਲ ਨਾਲ ਹੁਣ ਮੂਲੀਆਂ ਸ਼ਲਗਮ ਲੈ ਆਏ ਹੋ ਤੇ ਬਿਲਕੁਲ ਸਹੀ ਗੱਲ ਹੈ ਨਾ। ਤੁਸੀਂ ਉੱਥੇ ਪੱਟ ਕੇ ਜਦੋਂ ਨਾਲ ਹੀ ਨਾ ਉਹਨੂੰ ਧੋ ਕੇ ਪਾਣੀ ਦੇ ਵਿੱਚ ਫਿਰ ਉੱਦਾਂ ਹੀ ਖਾ ਲੈਣਾ ਨਾ, ਖਾਂਦੇ ਖਾਂਦੇ ਘਰ ਤੱਕ ਆਈ ਜਾਣਾ ਤੇ ਬੜਾ ਸਵਾਦ ਆਉਂਦਾ ਹੁੰਦਾ ਸੀ ਉਹ ਚੀਜ਼ਾਂ ਦਾ ਵੀ। ਤੇ ਹੁਣ ਜੇ ਹੁਣ ਆਪਾਂ ਕੰਪੈਰੀਜ਼ਨ ਹੀ ਕਰਨ ਲੱਗੇ ਹਾਂ ਤਾਂ ਫਿਰ ਪਤਾ ਕੀ ਹੈ, ਹੁਣ ਜੇ ਇੱਕ ਤਾਂ ਫਰਕ ਤਾਂ ਹੋਣਾ ਹੀ ਹੋਣਾ ਨਾ ਓਬਵੀਅਸਲੀ, ਇੱਕ ਤਾਂ ਤੁਸੀਂ ਨਾਲ ਦੀ ਨਾਲ ਉਹਨੂੰ ਪੱਟ ਕੇ ਉੱਥੇ ਹੀ ਧੋ ਕੇ ਖਾ ਲੈਣਾ, ਤੇ ਇੱਕ ਹੁਣ ਜਿਹੜੇ ਅੱਗੇ ਦੂਰੋਂ ਦੂਰੋਂ ਸਟੋਰਸ ਤੱਕ ਪਹੁੰਚਾਏ ਜਾਂਦੇ ਨੇ ਹੈ ਨਾ, ਮੰਨ ਲਓ ਉਹ 2-3 ਦਿਨ ਪਹਿਲਾਂ ਜਾਂ ਹੈ ਨਾ ਉਹਨਾਂ ਨੇ ਉੱਥੋਂ ਪੱਟਿਆ ਹੋਣਾ ਉਹਨੂੰ, ਫਿਰ ਧੋਸ ਮਾਰ ਕੇ ਅੱਗੇ ਇੱਕ ਸਟੋਰ ਦੇ ਵਿੱਚ ਪਹੁੰਚਾਇਆ, ਉਸ ਤੋਂ ਬਾਅਦ ਅੱਗੇ ਡਿਫਰੈਂਟ ਡਿਫਰੈਂਟ ਸਟੋਰਸ ਦੇ ਵਿੱਚ ਆਇਆ, ਫਿਰ ਕਦੋਂ ਜਾ ਕੇ 3-4 ਦਿਨ ਤੱਕ ਤੁਹਾਡੇ ਤੱਕ ਪਹੁੰਚਦਾ ਆ, ਤਾਂ ਫਿਰ ਓਬਵੀਅਸਲੀ ਗੱਲ ਹੈ ਟੇਸਟ ਦਾ ਫਰਕ ਤਾਂ ਹੋਣਾ ਹੀ ਹੋਣਾ। ਇੱਕ ਤਾਜ਼ਾ ਚੀਜ਼ ਅਤੇ ਇੱਕ ਸਟੋਰਡ ਚੀਜ਼ ਦਾ, ਕੋਈ ਵੀ ਫੂਡ ਆਈਟਮ ਹੋਵੇ ਚਾਹੇ ਇੱਕ ਦਿਨ ਹੀ ਉੱਪਰ ਨਿਕਲ ਗਿਆ, ਤੁਸੀਂ ਅੱਜ ਸਾਗ ਤੋੜ ਕੇ ਰੱਖ ਲਓ ਸਰ ਲੈਟਸੇ ਹੈ ਨਾ, ਚਲੋ ਸਾਗ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਨੋਰਮਲ ਛੋਟਾ ਜਿਹਾ ਧਨੀਆ ਤੋੜ ਕੇ ਰੱਖ ਲਓ ਆਪਣੇ ਘਰੋਂ ਹੀ, ਆਪਣੇ ਬੈਕਯਾਰਡ 'ਚ ਤੋੜ ਕੇ ਰੱਖ ਲਓ, ਉਹ ਧਨੀਆ ਤੁਸੀਂ ਕੱਲ੍ਹ ਨੂੰ ਮਾਰਨਿੰਗ ਯੂਜ਼ ਕਰੋਗੇ, ਰਾਤ ਦਾ ਮੰਨ ਲਓ ਤੋੜਿਆ ਹੋਇਆ ਨਾ ਸਵੇਰੇ ਯੂਜ਼ ਕਰੋਗੇ ਉਹਦਾ ਟੇਸਟ ਡਿਫਰੈਂਟ ਹੋ ਜਾਣਾ। ਜਿਹੜਾ ਤੁਸੀਂ ਧਨੀਆ ਉਸੇ ਟਾਈਮ ਕੱਟ ਕੇ ਉਦੋਂ ਹੀ ਪਾਤਾ ਵਿੱਚ ਸਬਜ਼ੀ ਦੇ, ਉਹਦਾ ਟੇਸਟ ਡਿਫਰੈਂਟ ਹੋਣਾ, ਇਹ ਤਾਂ ਨੋਰਮਲ ਜੀ ਗੱਲ ਆ। ਬਟ ਹਾਂ, ਯਾਦਾਂ ਜ਼ਰੂਰ ਆਪਣੀਆਂ ਤਾਜ਼ੀਆਂ ਹੋ ਗਈਆਂ। ਐਨੀਵੇ, ਸਟੂਡੀਓ ਦਾ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਦੇਖ ਲਓ ਮੂਲੀ, ਜਿਵੇਂ ਇਹਨਾਂ ਨੇ ਕਿਹਾ ਕਿ ਮੱਖਾਂ 'ਚੋਂ ਪਾਣੀ ਆਉਂਦਾ, ਕੋਈ ਕੜੱਤਨ ਹੁੰਦੀ ਸੀ ਨਾ, ਕਈ ਕਈ ਚੀਜ਼ਾਂ ਦੇ ਵਿੱਚ ਕੜੱਤਨ ਹੁੰਦੀ ਹੈ, ਬਟ ਉਹ ਮਿੱਠੀਆਂ ਵੀ ਬੜੀਆਂ ਹੁੰਦੀਆਂ, ਅਤੇ ਉਹਦਾ ਉਹ ਮਿੱਠੇ ਦੇ ਨਾਲ ਨਾਲ ਉਹਦਾ ਟੇਸਟ ਕੜੱਤਨ ਜੀ ਵਾਲਾ ਨਾ ਉਹ ਵੀ ਡਿਫਰੈਂਟ ਹੁੰਦਾ, ਮੈਨੂੰ ਯਾਦ ਆ ਗਿਆ। ਮੈਂ ਵੀ ਕਿਉਂਕਿ ਕਈ ਵਾਰ ਨਾ ਇੱਦਾਂ ਦਾ ਆਪਾਂ ਕਹਿੰਦੇ ਸੀ ਮੂਲੀ ਬੜੀ ਨਾ ਕੌੜੀ ਜਿਹੀ ਆ, ਬਟ ਕੌੜੀ ਨਹੀਂ, ਉਹ ਥੋੜ੍ਹੀ ਹਲਕੀ ਜਿਹੀ ਕੜੱਤਨ ਵਾਲੀ ਹੁੰਦੀ ਸੀ, ਬਟ ਉਹ ਵਧੀਆ ਗੁੱਡ ਹੁੰਦਾ ਉਹ ਹੈਲਥ ਦੇ ਲਈ। ਜਿੰਨੀ ਤੁਸੀਂ ਵਧੀਆ ਤਾਜ਼ੀ ਚੀਜ਼ ਖਾਓ ਉਨੀ ਜ਼ਿਆਦਾ ਵਧੀਆ ਹੁੰਦੀ ਹੈ। ਅਤੇ ਐਨੀਵੇਜ਼, ਤੁਹਾਡੀ ਮੇਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਪੂਰੇ 6 ਵਜੇ ਤੱਕ, ਅਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-564-6444। ਗਿਲਤ ਸਵੀਟ ਫੈਕਟਰੀ ਨੂੰ ਯਾਦ ਰੱਖੋ, ਪਿਓਰ ਵੈਜੀਟੇਰੀਅਨ ਨੇ, ਲਾਈਵ ਕੇਟਰਿੰਗ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਫੂਡ ਟਰੱਕ ਮੰਗਵਾ ਸਕਦੇ ਹੋ ਕੇਟਰਿੰਗ ਵਾਲੇ, ਜਿਹੜੇ ਤੁਹਾਡੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹ ਲੈ ਕੇ ਆਉਣਗੇ। ਅਤੇ ਇਹਨਾਂ ਦੇ ਹੈਂਡਮੇਡ ਸਮੋਸੇ, ਮਸ਼ੀਨ ਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਸਪਲਾਈ ਹੁੰਦੇ ਨੇ। ਅਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ, ਸਾਰੀਆਂ ਸ਼ੁੱਧ ਖੋਈ ਦੀਆਂ ਮਿਠਾਈਆਂ ਹੁੰਦੀਆਂ ਨੇ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਅਤੇ 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਬੜਾ ਲਾਜਵਾਬ ਖਾਣਾ ਆ, ਪਿਓਰ ਵੈਜੀਟੇਰੀਅਨ ਨੇ। ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਔਡਰ ਪਲੇਸ ਕਰਨਾ ਹੋਵੇ, 905-799-2616, 905-799-2616 ਇਹਨਾਂ ਦਾ ਨੰਬਰ ਹੈ। 6323 ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਕਾਲ ਕਰ ਲਓ ਪਲੀਜ਼। 0490 ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਇਹ ਵੀ ਬੜਾ ਪਿਆਰਾ ਜਿਹਾ ਗਾਣਾ, ਐਹਸਾਨ ਤੇਰਾ ਹੋਗਾ ਮੁਝ ਪਰ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਚਲੋ AM 530

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਫਰਾਈਡੇ ਦਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਤੇ ਸਟੂਡੀਓ ਦਾ ਨੰਬਰ 905-564-44 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਜੇਕਰ ਤੁਸੀਂ ਆਪਣੇ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘੱਟ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਇੱਕ ਬੈਟਰ ਕਵਰੇਜ ਲੱਭ ਰਹੇ ਹੋ ਤਾਂ ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਤੇ ਮੈਂ ਦੱਸਦਿਆਂ ਕਿ ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੀ ਜਿਹੜੀ ਨਵੀਆਂ ਚੇਂਜਿਸ ਆ ਰਹੀਆਂ ਨੇ ਉਹਦੇ ਬਾਰੇ ਜ਼ਰੂਰ ਤੁਸੀਂ ਪੁੱਛੋ ਪਹਿਲਾਂ ਆਪਣੇ ਇੰਸ਼ੋਰੈਂਸ ਐਡਵਾਈਜ਼ਰ ਨੂੰ, ਕਿਉਂਕਿ ਜਿਹੜੇ ਹੁਣ ਜੁਲਾਈ ਤੋਂ ਬਾਅਦ, ਅੱਜ ਜੁਲਾਈ ਦਾ ਲਾਸਟ ਡੇ ਹੈ, ਜੁਲਾਈ ਤੋਂ ਬਾਅਦ ਜਿਨ੍ਹਾਂ ਦੀ ਵੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਆਪਣੀ ਪਾਲਿਸੀ ਜਦੋਂ ਰਿਨਿਊ ਕਰਵਾਓਗੇ ਤਾਂ ਜ਼ਰੂਰ ਧਿਆਨ ਰੱਖੋ ਕਿ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਤੁਹਾਨੂੰ ਨਵੇਂ ਡਿਸੀਜਨਸ ਕਰਨੇ ਪੈ ਸਕਦੇ ਨੇ। ਪਾਲਿਸੀਜ਼ ਦੇ ਵਿੱਚ ਚੇਂਜਿਸ ਇਹ ਆ ਰਹੀਆਂ ਨੇ ਓਨਟਾਰੀਓ ਦੇ ਵਿੱਚ। ਅਤੇ ਜ਼ਰੂਰੀ ਇਹ ਹੈ ਕਿ ਤੁਹਾਨੂੰ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਜਿਹੜੀ ਇਹ ਚੇਂਜ ਆਊਗੀ ਇਹਦੇ ਨਾਲ ਤੁਹਾਡੀ ਸੇਫਟੀ ਜਾਂ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ। ਇਸ ਕਰਕੇ ਜਦੋਂ ਵੀ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੈ ਤਾਂ ਸਹੀ ਕਵਰੇਜ ਦੇਖੋ ਕਿ ਤੁਹਾਡੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਕਿਉਂਕਿ ਜਿੰਨਾ ਵੀ ਪ੍ਰੀਮੀਅਮ ਤੁਸੀਂ ਭਰਦੇ ਹੋ, ਘੱਟ ਪ੍ਰੀਮੀਅਮ ਹੋਵੇ ਜ਼ਿਆਦਾ ਪ੍ਰੀਮੀਅਮ ਹੋਵੇ, ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਹਾਨੂੰ ਸਹੀ ਕਵਰੇਜ ਮਿਲੇ ਤੁਹਾਡੀ ਪਾਲਿਸੀ ਦੇ ਵਿੱਚ। ਤਾਂ ਇਸ ਕਰਕੇ ਜੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਰਿਨਿਊਅਲ ਆ ਰਹੀ ਹੈ ਜਾਂ ਤੁਸੀਂ ਆਪਣੇ ਘਰ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਇੱਕ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ। ਇਹਨਾਂ ਦਾ ਤੁਹਾਨੂੰ ਜਿਹੜੀਆਂ ਵੀ ਚੇਂਜਿਸ ਹੋਣ ਆ ਰਹੀਆਂ ਨੇ ਉਹਨਾਂ ਬਾਰੇ ਪੂਰਾ ਤੁਹਾਨੂੰ ਜਾਣੂ ਕਰਵਾਉਣਗੇ ਅਤੇ ਨਾਲ ਦੀ ਨਾਲ ਤੁਹਾਡੇ ਲਈ ਇੱਕ ਵਧੀਆ ਪੋਲਿਸੀ ਕਰਕੇ ਦੇਣਗੇ। ਮਨੂ ਸ਼ਰਮਾ ਜੀ ਦਾ ਨੰਬਰ 289-952-9532 299-952-9532 ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ ਮਨੂ ਸ਼ਰਮਾ ਜੀ ਦੇ ਨਾਲ। 6634 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਜੀ ਆਪਣੇ ਇੱਥੇ ਤੁਹਾਡੇ ਕੋਲ ਐਡ ਚੱਲਦੀ ਹੈ ਇੱਕ ਡਕਟ ਕਲੀਨਿੰਗ ਦੀ।
0: ਹਾਂਜੀ,
1: ਉਹਦਾ ਨੰਬਰ ਤੁਸੀਂ ਦੇ ਸਕਦੇ ਹੋ ਜੀ? ਨੰਬਰ
0: ਹਾਂਜੀ ਹਾਂਜੀ ਨੋਟ ਕਰ ਲਓ, 416
1: ਹਾਂਜੀ
0: 710
1: 710 ਹਾਂਜੀ
0: ਹਾਂਜੀ 0662
1: ਕੀ ਨਾਂ ਜੀ ਇਹਨਾਂ ਦਾ?
0: ਹਰਮਿੰਦਰ ਸਿੰਘ।
1: ਹਰਮਿੰਦਰ ਜੀ
0: ਹਾਂਜੀ, ਇਹ ਹੈਗੇ ਨੇ ਅਕਾਲ ਡਕਟ ਕਲੀਨਿੰਗ ਤੋਂ ਹੋਣਗੇ ਇਹ।
1: 416-710-0662
0: ਹਾਂਜੀ ਹਾਂਜੀ।
1: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। ਨੰਬਰ ਮੈਂ ਫਿਰ ਦੱਸ ਦਿੰਦੀ ਹਾਂ, 416-710-0662 ਹਰਮਿੰਦਰ ਸਿੰਘ ਜੀ ਦਾ ਨੰਬਰ ਹੈ ਅਤੇ ਅਕਾਲ ਡਕਟ ਕਲੀਨਿੰਗ ਤੋਂ ਨੇ। ਇਹ ਤੁਹਾਡੇ ਲਈ ਬਹੁਤ ਹੀ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ, ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਲਓ। ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ। 416-710-0662 ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਅਤੇ ਨਾਲ ਹੀ ਤੁਸੀਂ ਜ਼ਰੂਰ, ਮੈਂ ਮਨੂ ਸ਼ਰਮਾ ਜੀ ਦਾ ਨੰਬਰ ਦੇ ਰਹੀ ਸੀਗੀ, ਉਹ ਤੁਸੀਂ ਇੱਕ ਵਾਰ ਫਿਰ ਨੋਟ ਕਰ ਲਓ, 289-952-9532 ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਆਪਣੀ ਆਟੋ ਇੰਸ਼ੋਰੈਂਸ ਘਰ ਦੀ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਦੇ ਲਈ। ਮਨੂ ਸ਼ਰਮਾ ਜੀ ਦਾ ਇਹ ਨੰਬਰ ਹੈ। ਔਨ ਲਿੰਕ ਟਰੈਵਲ ਮਿਸਿਸ ਸਾਗਰ ਨੂੰ ਵੀ ਜ਼ਰੂਰ ਯਾਦ ਰੱਖੋ, ਸੈਪਟੈਂਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਦਿੱਲੀ ਤੋਂ ਟੋਰੋਂਟੋ ਦੇ, ਡਾਇਰੈਕਟ ਫਲਾਈਟ ਦੀ ਟਿਕਟ ਹੈ $790 ਦੀ ਦਿੱਲੀ ਤੋਂ ਟੋਰੋਂਟੋ ਸੈਪਟੈਂਬਰ ਦੇ ਵਿੱਚ। ਕੋਈ ਤੁਹਾਡੇ ਨੂਨ ਆਉਣਾ ਚਾਹੁੰਦਾ ਇੰਡੀਆ ਤੋਂ, $790 ਦੀ ਟਿਕਟ ਤੁਸੀਂ ਬੁੱਕ ਕਰਾ ਸਕਦੇ ਹੋ। ਅਤੇ ਜੇਕਰ ਉਹਨਾਂ ਨੇ ਵਾਪਸੀ ਦੀ ਵੀ ਟਿਕਟ ਨਾਲ ਕਰਾਉਣੀ ਹੈ ਤਾਂ ਸੈਪਟੈਂਬਰ ਦੇ ਵਿੱਚ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਦੇ ਲਈ $1490 ਦੀ ਟਿਕਟ ਹੋਏਗੀ, $1490 ਦੀ ਟਿਕਟ। ਇਹ ਡਾਇਰੈਕਟ ਫਲਾਈਟਸ ਦੀਆਂ ਟਿਕਟਸ ਨੇ। ਅਤੇ ਨਾਲ ਹੀ ਦੀਵਾਲੀ ਸਪੈਸ਼ਲ ਫੇਅਰ ਵੀ ਇਹਨਾਂ ਨੇ ਲਗਾਏ ਨੇ ਟੋਰੋਂਟੋ ਤੋਂ ਦਿੱਲੀ, ਅਕਤੂਬਰ ਦੇ ਵਿੱਚ ਜਾ ਕੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਤਾਂ $1790 ਦੀਆਂ ਟਿਕਟਸ ਨੇ, $1790 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਕਿਸੇ ਵੀ ਆਈਲੈਂਡ ਘੁੰਮਣ ਜਾਣਾ, ਮੈਕਸੀਕੋ ਲੈਟਸੇ ਤੁਸੀਂ ਜਾਣਾ ਚਾਹੁੰਦੇ ਹੋ, 5-star ਹੋਟਲਸ ਦੇ ਵਿੱਚ ਤੁਹਾਡੀ ਸਟੇ ਹੋਏਗੀ ਅਤੇ ਪੈਕੇਜ ਸਟਾਰਟ ਹੋ ਰਹੇ ਨੇ $1000 ਤੋਂ, $1000 ਤੋਂ ਪੈਕੇਜ ਸਟਾਰਟ ਹੋ ਜਾਂਦੇ ਨੇ, ਬਹੁਤ ਵਧੀਆ ਤੁਹਾਡੇ ਲਈ ਡੀਲਸ ਬਣਾਉਂਦੇ ਨੇ। ਔਨ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਅਤੇ ਆਪਣੀਆਂ ਬਹੁਤ ਕਮਾਲ ਦੀਆਂ ਡੀਲਸ ਬਣਵਾ ਕੇ ਜਾਓ, ਵਕੇਸ਼ਨ ਸਪੈਂਡ ਕਰਕੇ ਆਓ। ਨੰਬਰ 905-565-8704, 905-565-8704 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਔਨ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। 4:33 ਹੋ ਗਏ ਨੇ ਤੇ ਲੋ ਫਿਰ ਆਪਾਂ ਫਟਾਫਟ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ, ਫਲਕ ਇਜਾਜ਼ ਐਂਡ ਰਿਜ਼ੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਚੱਲ ਰਹੇ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਵੋਗੇ ਅਤੇ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055564449054 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਨੰਬਰ 1 ਫਰਨੀਚਰ ਲੈ ਕੇ ਆਉਣਾ ਚਾਹੁੰਦੇ ਹੋ, ਉਹ ਵੀ ਨੰਬਰ 1 ਡੀਲਸ ਦੇ ਨਾਲ, ਤਾਂ ਜ਼ਰੂਰ ਤੁਸੀਂ ਕੱਲ੍ਹ ਨੂੰ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ, ਕਿਉਂਕਿ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਦੇਸ਼ ਪ੍ਰਦੇਸ਼ ਦੀ ਟੀਮ ਦਾ। ਅਤੇ ਤੁਹਾਨੂੰ ਅਸੀਂ ਬਹੁਤ ਹੀ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ ਬੜੇ ਵਧੀਆ ਡੀਲਸ ਦੇ ਨਾਲ ਫ੍ਰੀ ਤੋਹਫੇ ਦਵਾਵਾਂਗੇ। ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ 6685 ਟੋਮਕਿਨ ਰੋਡ ਦੇ ਉੱਪਰ ਵਾਲੀ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚਣਾ ਕੱਲ੍ਹ ਨੂੰ ਟਾਈਮ ਕੱਢ ਕੇ, ਅਤੇ ਬਹੁਤ ਵਧੀਆ ਡੀਲਸ ਤੁਹਾਨੂੰ ਮਿਲਣੀਆਂ ਨੇ ਅਤੇ ਉਹਦੀ ਆਪਾਂ ਜਾਣਕਾਰੀ ਲੈਂਦੇ ਹਾਂ ਸੁੱਖ ਜੀ ਦੇ ਕੋਲੋਂ। ਹਾਂਜੀ ਸੁੱਖ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਕੱਲ੍ਹ ਨੂੰ ਸੈਚਰਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਅਤੇ ਜਿੰਨੇ ਵੀ ਪਰਿਵਾਰ ਪਹੁੰਚਣਗੇ ਭਾਰੀ ਡਾਲਰਾਂ ਦੀ ਸੇਵਿੰਗ ਹੋਊਗੀ, ਅਤੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਅਤੇ ਇਸ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਕਿਉਂਕਿ ਲੋਐਸਟ ਪ੍ਰਾਈਸ ਗਰੰਟੀ ਅਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ। ਅਤੇ ਜਿਹਨਾਂ ਪਰਿਵਾਰਾਂ ਨੇ ਆਪਣੀ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਸ਼ੇਅਰ, ਟੇਬਲ ਪਲਾਸਟਿਕ ਸ਼ੇਅਰ, ਜਿਹਦੀ ਰੈਗੂਲਰ ਕੀਮਤ $1,000 ਸੀ, ਪਰ ਲੌਂਗ ਵੀਕਐਂਡ ਸਪੈਸ਼ਲ ਸੋਲਿਡ ਵੁੱਡ ਦਾ ਟੇਬਲ ਤੇ ਛੇਚਰਾ ਸਿਰਫ $399 ਦਾ ਸੋਲਿਡ ਵੁੱਡ ਦਾ ਟੇਬਲ ਤੇ ਛੇਚਰਾ ਮਿਲਣਗੀਆਂ। ਤੇ ਨਾਲ ਤੋਹਫਾ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ, ਸੋਲਿਡ ਵੁੱਡ ਦਾ ਟੇਬਲ ਤੇ ਛੇਚਰਾ $399 ਦਾ, ਤੇ ਮਾਈਕ੍ਰੋਵੇਵ ਫ੍ਰੀ ਤੁਸੀਂ ਲੈ ਜਾ ਕੇ ਲੈ ਕੇ ਜਾ ਸਕਦੇ ਹੋ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $500 ਸੀ, $199 ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦਾ ਮਿਲੂਗਾ। ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ, ਸੋ ਜ਼ਰੂਰ ਇੱਕ ਚੱਕਰ ਲਾਓ ਉਸ ਲੌਂਗ ਵੀਕਐਂਡ ਦੇ, ਲੌਂਗ ਵੀਕਐਂਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਮਨਪ੍ਰੀਤ ਜੀ,
0: ਜੀ ਬਿਲਕੁਲ, ਬਹੁਤ ਸ਼ੁਕਰੀਆ। ਤੇ ਜ਼ਰੂਰ ਤੁਸੀਂ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਕੱਲ੍ਹ ਨੂੰ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ, ਤੇ ਬਹੁਤ ਵਧੀਆ ਤੁਹਾਨੂੰ ਡੀਲਸ ਦਵਾਵਾਂਗੇ। ਤੁਸੀਂ ਪ੍ਰੋਗਰਾਮ ਦੇ ਨਾਲ ਵੀ ਜੁੜੇ ਰਹਿਣਾ ਤੇ ਉੱਥੇ ਵੀ ਜ਼ਰੂਰ ਪਹੁੰਚਣਾ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ। ਤੇ ਨੰਬਰ ਤੁਸੀਂ ਨੋਟ ਕਰ ਲਓ, 6472600000, 6472600062, 0000 ਤੇ ਤੁਸੀਂ ਕਾਲਸ ਕਰ ਸਕਦੇ ਹੋ ਆਪਣੀਆਂ, ਤੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ, ਜਿਨ੍ਹਾਂ ਦੇ ਕੋਲ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਤੁਹਾਨੂੰ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਮਿਲਦੀਆਂ ਨੇ। ਫਰੈਸ਼ ਐਂਡ ਫਲੇਵਰਫੁੱਲ ਫੂਡ ਤੁਸੀਂ ਐਵਰੀਡੇ ਜਾ ਕੇ ਖਾਓ, ਬੈਠ ਕੇ ਡਾਈਨ ਇਨ ਕਰੋ। ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਬੜਾ ਲਾਜਵਾਬ ਤੁਹਾਡੇ ਲਈ ਖਾਣਾ ਤਿਆਰ ਕਰਦੇ ਨੇ। ਅਤੇ ਡਾਈਨ ਇਨ ਐਂਡ ਟੇਕਆਊਟਸ ਲਈ ਇਹਨਾਂ ਦੇ ਕੋਲ ਬਹੁਤ ਵਧੀਆ ਵਧੀਆ ਡੀਲਸ ਲੱਗੀਆਂ ਹੁੰਦੀਆਂ ਨੇ। ਅਤੇ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚੋ, ਤੁਹਾਨੂੰ ਇਨਸਾਈਡ ਬਹੁਤ ਵਧੀਆ ਵਧੀਆ ਡੀਲਸ ਮਿਲਣਗੀਆਂ। ਤੁਸੀਂ ਬਾਏ ਵਨ ਗੈੱਟ ਵਨ ਫ੍ਰੀ ਲੈਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਹਨਾਂ ਦੇ ਕੋਲੋਂ ਪੂਰਾ ਪ੍ਰੋਪਰ ਭਰ ਕੇ ਥਾਲੀਆਂ ਖਾਣਾ ਚਾਹੁੰਦੇ ਹੋ, ਤਾਂ ਇਹਨਾਂ ਦੇ ਕੋਲ ਪਹੁੰਚੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੁਹਾਡੇ ਲਈ ਹਰ ਲੋਕੇਸ਼ਨ ਰਾਤ ਦੇ 2-3 ਵਜੇ ਤੱਕ ਓਪਨ ਰਹਿੰਦੀ ਹੈ। ਅਤੇ ਇਹਨਾਂ ਦੇ ਕੋਲ ਪਹੁੰਚ ਕੇ ਤੁਸੀਂ ਇਹਨਾਂ ਦੇ ਕੋਲੋਂ ਡਾਈਨ ਇਨ ਐਂਡ ਟੇਕਆਊਟ ਡੀਲਸ ਲੈਣ ਦੇ ਲਈ ਜਾ ਸਕਦੇ ਹੋ। ਲਾਈਵ ਫੂਡ ਟਰੱਕ ਕੇਟਰਿੰਗ ਇਹਨਾਂ ਦੇ ਕੋਲੋਂ ਕਰਵਾਓ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਇਹਨਾਂ ਦੇ ਕੋਲ 14-15 ਟਰੱਕਸ ਨੇ ਜਿਹੜੇ ਤੁਸੀਂ ਆਪਣੇ ਘਰਾਂ ਦੇ ਵਿੱਚ ਮੰਗਵਾ ਸਕਦੇ ਹੋ ਜਿੰਨੇ ਮਰਜ਼ੀ, ਅਤੇ ਤੁਹਾਡੇ ਮਹਿਮਾਨਾਂ ਨੂੰ ਗਰਮਾ ਗਰਮ ਖਾਣਾ ਇਹ ਸਰਵ ਕਰਨਗੇ ਨਾਲ ਦੀ ਨਾਲ। ਅਤੇ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਇਨ ਕੈਸਲ ਮੋੜ ਦੀ ਸੈਕਸ਼ਨ 'ਤੇ ਨੇ। ਨੰਬਰ ਔਡਰਸ ਪਲੇਸ ਕਰਨ ਦੇ ਲਈ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ ਇੱਥੋਂ ਦਾ 905-593-4400, 905-593-4400। ਅਤੇ ਤੀਸਰੀ ਲੋਕੇਸ਼ਨ ਹੈਗੀ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਨੰਬਰ 9058402200 905-840-2200 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਚਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਮੁਹੰਮਦ ਰਫੀ ਐਂਡ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਪਿਆਰਾ ਗਾਣਾ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-9054-905-564-4444 ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਰਾਹਤ ਫਤਿਹ ਅਲੀ ਖਾਨ ਜੀ ਦਾ ਬਹੁਤ ਹੀ ਕਮਾਲ ਦਾ ਸ਼ੋਅ ਜਿਹੜਾ ਹੋਣ ਜਾ ਰਿਹਾ ਟੋਰੋਂਟੋ ਦੇ ਵਿੱਚ 27th of September ਨੂੰ। ਇਹਦੇ ਬਾਰੇ ਤੁਸੀਂ ਜ਼ਰੂਰ ਆਪਣੀ ਟਿਕਟਸ ਨੂੰ ਬੁੱਕ ਕਰੋ ਜੇਕਰ ਤੁਸੀਂ ਰਾਹਤ ਫਤਿਹ ਅਲੀ ਖਾਨ ਜੀ ਨੂੰ ਲਾਈਵ ਕੌਂਸਰਟ ਦੇ ਵਿੱਚ ਉਹਨਾਂ ਦੀ ਪਰਫੋਰਮੈਂਸਿਸ ਉਹਨਾਂ ਦਾ ਮਿਊਜ਼ਿਕ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਜਿਹੜਾ ਇਹ ਲਾਈਵ ਇਵੈਂਟ ਹੋਣ ਜਾ ਰਿਹਾ ਇਹਦੇ ਵਿੱਚ ਜ਼ਰੂਰ ਤੁਸੀਂ ਜਾਓ। ਟਰੂ ਸਾਊਂਡ ਲਾਈਵ ਪ੍ਰੈਜੈਂਟ ਤੁਹਾਡੇ ਲਈ ਕਰ ਰਹੇ ਨੇ ਸੈਲੂਲਰ ਪੁਆਇੰਟ ਦੇ ਨਾਲ। ਵੰਸ ਅਪੋਨ ਅ ਟਾਈਮ ਵਰਲਡ ਟੂਰ ਚੱਲ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ ਅਤੇ ਟੋਰੋਂਟੋ ਦੇ ਵਿੱਚ ਸੰਡੇ ਵਾਲੇ ਦਿਨ ਆਉਣਗੇ ਇਹ 27th September ਨੂੰ ਅਤੇ 7 ਵਜੇ ਇਹ ਸ਼ੋਅ ਸਟਾਰਟ ਹੋ ਜਾਣਾ ਸੰਡੇ ਸ਼ਾਮ ਨੂੰ 27 September ਨੂੰ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਇਹਦੀਆਂ ਤੁਸੀਂ ਟਿਕਟਸ ਬੁੱਕ ਕਰਵਾਓ ticketmaster.ca ਦੇ ਉੱਪਰ ਜਾ ਕੇ ticketmaster.ca ਇੱਥੇ ਵੈਬਸਾਈਟ 'ਤੇ ਜਾ ਕੇ ਤੁਸੀਂ ਆਪਣੀ ਟਿਕਟਸ ਨੂੰ ਬੁੱਕ ਕਰ ਲਓ। ਰਾਹਤ ਫਤਿਹ ਅਲੀ ਖਾਨ ਜੀ ਬਹੁਤ ਤੁਹਾਨੂੰ ਪਤਾ ਕਿ ਬੜੇ ਕਮਾਲ ਕਮਾਲ ਦੀ ਇਹਨਾਂ ਨੇ ਕਵਾਲੀਆਂ ਗਾਈਆਂ ਨੇ, ਬਹੁਤ ਸੋਹਣੇ ਸੋਹਣੇ ਇਹਨਾਂ ਦੇ ਗਾਣੇ ਨੇ ਅਤੇ ਤੁਸੀਂ ਇਹ ਲਾਈਵ ਤੁਹਾਨੂੰ ਸੁਣਨ ਦਾ ਮੌਕਾ ਮਿਲੇਗਾ। ਜ਼ਰੂਰ ਤੁਸੀਂ ਪਹੁੰਚਣਾ 27th September ਨੂੰ ਸੰਡੇ ਵਾਲੇ ਦਿਨ ਟੋਰੋਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਬੁੱਕ ਕਰਵਾ ਲਓ। ਨਾਲ ਦੀ ਨਾਲ ਹੀ ਕਲੀਅਰ ਵਿਊ ਆਈ ਕੇਅਰ ਦੇ ਨਾਲ ਵੀ ਗੱਲਬਾਤ ਕਰੋ। ਡਾਕਟਰ ਰਮਨਦੀਪ ਫੇਰ ਐਂਡ ਡਾਕਟਰ ਹਰਪ੍ਰੀਤ ਫੇਰ ਇਹ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਹੈ ਅਤੇ ਇਹਨਾਂ ਦੇ ਕੋਲ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਜੋ ਕਰਦੇ ਆ ਉਹ ਤੁਸੀਂ ਇਹਨਾਂ ਦੇ ਕੋਲ ਜਾ ਕੇ ਦੇ ਸਕਦੇ ਹੋ। ਮਾਇਓਪੀਆ ਕੰਟਰੋਲ ਲੈਂਜਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਤੁਹਾਡੀ ਆਪਣੀ ਨਿਗਾਹ ਘੱਟ ਹੈ, ਤੁਹਾਡੇ ਬੱਚਿਆਂ ਨੂੰ ਲੱਗਦਾ ਕਿ ਪ੍ਰੋਬਲਮ ਆ ਰਹੀ ਹੈ ਕੁਛ ਆਈ ਸਾਈਟ ਦੇ ਵਿੱਚ, ਜਾਂ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਕਿਸੇ ਨੂੰ ਵੀ ਕੋਈ ਵੀ ਅੱਖਾਂ ਦੇ ਕੋਈ ਵੀ ਇਸ਼ੂ ਹੋਵੇ, ਆਈ ਸਾਈਟ ਘੱਟਦੀ ਵਰਦੀ ਹੋਵੇ, ਜੋ ਵੀ ਤੁਹਾਨੂੰ ਲੱਗਦਾ ਕਿ ਪ੍ਰੋਬਲਮ ਹੈ, ਉਹਨਾਂ ਦੀ ਪਹਿਲਾਂ ਦੀ ਐਨਕ ਲੱਗੀ ਹੋਈ ਹੈ, ਤੁਹਾਨੂੰ ਲੱਗਦਾ ਕਿ ਹੁਣ ਨਿਗਾਹ

0: Till AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 5:30 ਤੋਂ।
2: ਹਾਏ ਰੱਬਾ, ਹੁਣ ਕੀ ਬਣੂ?
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
4: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਬਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ। ਇਹ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ।

0: आर्टिस्ट ड्राइव यूनिट 9 मिसिसागा।
1: सस्ती ग्रोसरी और हरियां ताजियां सब्जियां लई शहर दे विच इको एक नाम सत शिखामां तों इंडियन फ्रूट लैंड ते नाल ही है नदी तंदूरी ग्रिल बारले पासे जिथों तुहानूं बणिया बणिया हर फूड मिलदा है नाल दी नाल रॉ मीट भी और मैरीनेट कीता मीट भी तुसीं लिया सकदे हो अपने नेड़ली लोकेशन ते आओ 45 डस्ट ड्राइव फैंडर वे ब्रैम्पटन 9985 मक्वीन ड्राइव ब्रैम्पटन 1465 मेफील्ड रोड ब्रैम्पटन 33 फार्ली ड्राइव गोल्फ और 600 हैस्पल रोड कैम्ब्रिज नमी खुली ब्रांच 25 सेंट्रलवुड पार्कवे कैनेडी सेंट्रलवुड पार्क के नेड़े आओ हरियां ताजियां सब्जियां और जी सस्ती ग्रोसरी वास्ते पहुंचो इंडियन फ्रूट लैंड से। ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
2: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
3: ਮੱਲੀ ਟੈਂਟ ਸਰਵਿਸ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸ ਨੂੰ ਕਾਲ ਕਰੋ 647-999-2569 647-999-2569

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ ਤੇ 1 ਘੰਟੇ ਦਾ ਤੁਹਾਡਾ ਤੇ ਮੇਰਾ ਸਾਥ ਅਜੇ ਹੋ ਰਿਹਾ, ਯਾਨੀ ਕਿ 5:05 ਹੋ ਗਏ ਨੇ। ਪੂਰੇ 6 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ। ਸਟੂਡੀਓ ਨੰਬਰ 905-564-6444, 905-564-5444, 44 ਤੇ ਇਸ ਨੰਬਰ ਤੇ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ।

0: ਸਮਰਸ ਦੇ ਵਿੱਚ ਬੈਸਟ ਟਾਈਮ ਹੁੰਦਾ ਆ ਕਿ ਜਦੋਂ ਤੁਸੀਂ ਆਪਣੇ ਘਰ ਨੂੰ ਜਿੰਨਾ ਜ਼ਿਆਦਾ ਸੋਹਣਾ ਬਣਾ ਸਕਦੇ ਹੋ ਬਣਾ ਕੇ ਰੱਖਦੇ ਹੋ। ਜਿੰਨੇ ਵੀ ਆਪਣੇ ਘਰਾਂ ਦੇ ਬਾਹਰ ਲੋਨ ਹੈ ਜਾਂ ਆਪਣੇ ਬੈਕਯਾਰਡ ਹੈ, ਉਹਦੇ ਵਿੱਚ ਆਪਾਂ ਜਿੰਨਾ ਹੋ ਸਕਦਾ ਨਾ ਫੁੱਲ ਬੂਟੇ ਲਗਾਉਂਦੇ ਹਾਂ, ਸਬਜ਼ੀਆਂ ਉਗਾਉਂਦੇ ਹਾਂ, ਘਾਹ ਵਗੈਰਾ ਪੂਰਾ ਕੱਟ ਕੇ ਰੱਖਦੇ ਹਾਂ। ਬਟ ਜੇ ਤੁਹਾਨੂੰ ਟਾਈਮ ਨਹੀਂ ਮਿਲਦਾ ਇਹ ਸਾਰਾ ਕੁਝ ਕਰਨ ਦਾ, ਤਾਂ ਤੁਸੀਂ SS ਲੋਨ ਕੇਅਰ ਨੂੰ ਯਾਦ ਰੱਖੋ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ, ਅਤੇ ਇਹ ਤੁਹਾਡੇ ਘਰਾਂ ਦੇ ਬਾਹਰ ਜਿੰਨਾ ਵੀ ਘਾਹ ਲੱਗਿਆ ਹੋਇਆ ਉਹ ਪੂਰਾ ਗ੍ਰਾਸ ਕੱਟ ਕਰਕੇ ਜਾਣਗੇ ਪ੍ਰੋਪਰਲੀ ਔਨ ਟਾਈਮ, ਅਤੇ ਨਾਲ ਬਹੁਤ ਸੋਹਣੀ ਲੈਂਡਸਕੇਪਿੰਗ ਕਰਨਗੇ। ਤੁਸੀਂ ਇਹਨਾਂ ਦੇ ਕੋਲੋਂ ਨਵੀਂ ਸੋਡਿੰਗ ਕਰਵਾ ਸਕਦੇ ਹੋ। ਜ਼ਰੂਰ ਤੁਸੀਂ ਗੱਲਬਾਤ ਕਰੋ SS ਲੋਨ ਕੇਅਰ ਤੋਂ ਗੁਰਪ੍ਰੀਤ ਸਿੰਘ ਜੀ ਨੂੰ, ਇਹ ਤੁਹਾਡੇ ਘਰ ਨੂੰ ਬਹੁਤ ਹੀ ਸੋਹਣਾ ਬਣਾ ਦੇਣਗੇ। ਜਿਹੜਾ ਤੁਹਾਡਾ ਗਾਰਡਨ ਹੈ ਤੁਹਾਡਾ ਉਹਨੂੰ ਪੂਰਾ ਮੇਨਟੇਨ ਕਰ ਦੇਣਗੇ ਤੁਹਾਡੇ ਲੋਨ ਨੂੰ। ਜ਼ਰੂਰ ਗੱਲਬਾਤ ਕਰੋ SS ਲੋਨ ਕੇਅਰ, ਗੁਰਪ੍ਰੀਤ ਸਿੰਘ ਜੀ ਦਾ ਨੰਬਰ 4376519984, 4376551984 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। SS ਲੋਨ ਕੇਅਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਅਤੇ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ, ਉਹ ਵੀ ਡੀਲਸ ਦੇ ਨਾਲ, ਬਹੁਤ ਕਮਾਲ ਦੀਆਂ ਤੁਹਾਨੂੰ ਜਿਹੜੀ ਡੀਲਸ ਹਰੇਕ ਵੀਕਐਂਡ 'ਤੇ ਲਗਾ ਦਿੰਦੇ ਨੇ, ਅਤੇ ਜ਼ਰੂਰ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਵਿਜ਼ਿਟ ਕਰੋ। ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਬੌਂਡ ਪਲਾਜ਼ਾ ਦੇ ਅੰਦਰ, ਦੂਸਰੀ ਲੋਕੇਸ਼ਨ ਇਹਨਾਂ ਦੀ ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ 'ਤੇ ਹੈ। ਦੋਨੇ ਲੋਕੇਸ਼ਨਸ ਐਵਰੀ ਡੇ ਓਪਨ ਹੁੰਦੀਆਂ ਨੇ, ਅਤੇ ਦੋਨਾਂ ਲੋਕੇਸ਼ਨਸ ਦੇ ਉੱਪਰ ਹੀ ਬਹੁਤ ਵਧੀਆ ਡੀਲਸ ਲੱਗ ਚੁੱਕੀਆਂ ਨੇ। ਡੀਲਸ ਦੀ ਜਾਣਕਾਰੀ ਲੈ ਕੇ ਆਏ ਨੇ ਮਨਜੀਤ ਗਿੱਲ ਜੀ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ 3 ਪੀਸ ਦਾ ਪ੍ਰੀਮੀਅਮ ਅਪਲਾਈਂਸ ਬੰਡਲ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫ੍ਰਿਜ, ਗਲਾਸ ਟਾਪ ਦਾ ਇਲੈਕਟ੍ਰਿਕ ਸਟੋਵ ਕਨਵੈਕਸ਼ਨ ਤੇ ਏਅਰ ਫ੍ਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਂਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਂਸਸ ਦਾ ਪੂਰਾ ਬੰਡਲ ਜਿਹਦੇ ਵਿੱਚ 36 ਇੰਚ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪ੍ਰੀਮੀਅਮ ਬਿਲਟ ਇਨ ਅਪਲਾਈਂਸਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਚ ਆਫਰ ਕੀਤਾ ਜਾ ਰਿਹਾ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 2026 ਦਾ 4K ਮਾਡਲ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਸੀਂ ਅਪਲਾਈਂਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। ਵਿਜ਼ਿਟ ਕਰਨਾ ਤੁਸੀਂ ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਅਪਲਾਇੰਸ ਜੰਕਸ਼ਨ ਦੇ ਉੱਪਰ ਨੰਬਰ 905-450-0054 905-450-0054 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੇ ਨਾਲ। ਅਗਲੇ ਕਾਲਰ 1122 ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਬਰਬੀਰ।
0: ਹਾਂਜੀ
2: ਗਾਣਾ ਮਿਲ ਗਿਆ ਹੈ, ਵਧੀਆ ਲੱਗਿਆ।
0: ਕਿਹੜਾ ਕਿਹੜਾ ਗਾਣਾ?
2: ਉਹ ਜਿਹੜਾ ਸੀਗਾ ਕਿਹੜਾ, ਉਹ
0: ਛੱਲੀਆਂ ਵਾਲਾ
2: ਹੈ?
0: ਛੱਲੀਆਂ ਵਾਲਾ ਗਾਣਾ ਕਹਿ ਰਹੇ ਹੋ?
2: ਨਹੀਂ ਛੱਲੀਆਂ ਵਾਲਾ ਨਹੀਂ, ਉਹ ਦੂਜਾ ਸੀਗਾ ਜਿਹੜਾ
0: ਸਹੇਲੀਆਂ ਵਾਲਾ।
2: ਸਹੇਲੀਆਂ ਵਾਲਾ
0: ਹਾਂਜੀ ਹਾਂਜੀ ਹਾਂਜੀ ਮਿਲ ਗਿਆ ਸੀ ਮੈਨੂੰ
2: ਸਹੇਲੀਆਂ ਵਾਲਾ।
0: ਉਹ ਗਾਣੇ ਦਾ ਨਾਂ ਸੀਗਾ ਕਲਾਸਮੇਟ ਟਾਈਟਲ ਉਹਦਾ। ਹਾਂਜੀ ਹਾਂਜੀ ਪੁਰਾਣਾ ਗਾਣਾ ਸੀ। ਹਾਂਜੀ ਹਾਂਜੀ ਚਲੋ ਤੁਸੀਂ ਇੰਜੋਏ ਕੀਤਾ?
2: ਹਾਂਜੀ ਹਾਂਜੀ ਬਹੁਤ।
0: ਹਾਂਜੀ ਚਲੋ ਠੀਕ ਹੈ। ਠੀਕ ਹੈ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲੇ ਤੁਹਾਡੇ ਲਈ A to Z ਰੈਨੋਵੇਸ਼ਨ ਦਾ ਕੰਮ ਕਰਦੇ ਨੇ। ਤੇ ਮੈਨੂਫੈਕਚਰ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਿਨੇਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਤੇ ਇਹ ਫੈਬਰੀਕੇਟ ਕਰਦੇ ਨੇ ਤੇ ਨਾਲ ਇੰਸਟਾਲ ਵੀ ਕਰਦੇ ਨੇ ਕੁਆਰਟਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਤੁਸੀਂ ਇਹਨਾਂ ਦੇ ਕੋਲੋਂ ਕੰਸਟਰਕਸ਼ਨ ਸਪਲਾਈਜ਼ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਤੁਹਾਡੇ ਲਈ ਦਿੰਦੇ ਨੇ। ਤੇ ਜੇਕਰ ਤੁਸੀਂ ਜੇਕਰ ਕੋਈ ਵੀ ਕਿਸੇ ਨੂੰ ਵੀ ਕੰਮ ਦੀ ਲੋੜ ਹੈ ਤਾਂ ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਿਨੇਟ ਇੰਸਟਾਲ ਕਰਨ ਵਾਲੇ ਤੇ ਨਾਲ ਵੁੱਡ ਵਰਕ ਕਰਨ ਵਾਲੇ, ਲੱਕੜੀ ਦਾ ਕੰਮ ਹੈ ਤੇ ਉਹ ਮਸ਼ੀਨ ਦੇ ਉੱਪਰ ਹੀ ਮੇਨਲੀ ਹੁੰਦਾ ਆ, ਤੇ ਉਹ ਵੁੱਡ ਵਰਕ ਕਰਨ ਦੇ ਲਈ ਵੀ ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ। ਤੁਸੀਂ ਰਣਜੀਤ ਸਿੰਘ ਜੀ ਨਾਲ ਗੱਲਬਾਤ ਕਰ ਲਓ, ਕਿਚਨ ਕੈਬਿਨੇਟ ਇੰਸਟਾਲਰਸ ਐਂਡ ਵੁੱਡ ਵਰਕ ਦੇ ਲਈ ਕੁਝ ਵਰਕਰਸ ਦੀ ਲੋੜ ਹੈ ਪੀਅਰਸਨ ਕਿਚਨ ਕੈਬਿਨੇਟਸ ਵਾਲਿਆਂ ਨੂੰ। ਰਣਜੀਤ ਸਿੰਘ ਜੀ ਦਾ ਨੰਬਰ 6474005504 647-400-4550 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਇਹ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ ਲੋਕੇਟਡ ਨੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ। ਤੇ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 6474005504, ਰਣਜੀਤ ਸਿੰਘ ਜੀ ਦਾ ਨੰਬਰ ਹੈ। ਤੇ ਲੋ ਫਿਰ ਸੁਣੋ ਤੁਸੀਂ ਨੈਕਸਟ ਫਰਮਾਇਸ਼ੀ ਗਾਣਾ, ਸੁਰਿੰਦਰ ਕੌਰ ਜੀ ਤੇ ਨਾਲ ਨੇ ਹਰਚਰਨ ਗਰੇਵਾਲ ਜੀ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੈਨੂੰ ਇਸ ਬੋਤੇ ਦੀਆਂ ਪੋਲੀਏ ਨਾ ਸਾਰਾ ਨੀ ਉਨੀ ਛੂਟ ਵੱਟਦਾ ਮੈਂ ਜਿੰਨਾ ਪੁੱਛ ਕਰਾਂ ਨੀ ਹਸਨਪੁਰੀ ਪਿੰਡ ਮੇਰਾ ਆ ਸਾਹਮਣੇ ਕੁੰਡ ਕੱਢ ਲੈ।

0: ਗ੍ਰਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 5 ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ

0: ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਅੱਜ ਬਰਥਡੇਜ਼ ਨੇ ਪਾਰਟੀਜ਼ ਨੇ ਐਨਵਰਸਰੀ ਹੈ ਕਿਸੇ ਦੇ ਘਰ 'ਚ ਵਿਆਹ ਸ਼ਾਦੀ ਹੈ ਤੁਹਾਨੂੰ ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਣਾ ਪੂਰਾ ਇਹ ਟਾਈਮ ਆਪਣੀ ਫੈਮਿਲੀ ਆਪਣੇ ਫਰੈਂਡਸ ਆਪਣੇ ਰਿਲੇਟਿਵ ਸਾਰਿਆਂ ਦੇ ਨਾਲ ਇੰਜੋਏ ਕਰੋ ਅਤੇ ਵੀਕਐਂਡ ਨੂੰ ਪੂਰਾ ਇੰਜੋਏ ਕਰੋ ਅੱਜ 31 ਜੁਲਾਈ ਹੋ ਗਈ ਹੈ ਅਤੇ ਜੁਲਾਈ ਮਹੀਨਾ ਤਾਂ ਇੱਥੇ ਐਂਡ ਹੋ ਗਿਆ ਆ ਕੱਲ੍ਹ ਨੂੰ ਹੁਣ ਅਗਸਤ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ ਅਤੇ ਇੱਦਾਂ ਹੀ ਕਰਦੇ ਕਰਦੇ ਦੇਖ ਲਓ ਹੁਣ ਆਪਾਂ ਹੌਲੀ ਹੌਲੀ ਯੀਅਰ ਐਂਡ ਤੱਕ ਪਹੁੰਚ ਜਾਣਾ ਆ ਕੁਛ ਕੁ ਮਹੀਨੇ ਰਹਿ ਗਏ ਨੇ ਅਤੇ ਹੋਪਫੁਲੀ ਸਾਰਿਆਂ ਦਾ ਹੀ ਸਾਲ ਬੜਾ ਵਧੀਆ ਨਿਕਲ ਰਿਹਾ ਹੋਏਗਾ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕਸਟਮਾਈਜ਼ਡ ਸੋਫਾ ਸੈੱਟਸ ਲੈ ਕੇ ਆਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਦੱਸ ਦਿਆਂ ਕਿ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਬੈਡਰੂਮ ਸੈੱਟਸ ਇਹ ਬਹੁਤ ਹੀ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੇ ਕਲਰ ਦੇ ਵਿੱਚ ਆਪਣੀ ਪਸੰਦ ਦੇ ਕਸਟਮਾਈਜ਼ਡ ਕਾਊਚਿਸ ਬਣਵਾ ਕੇ ਲੈ ਕੇ ਆ ਸਕਦੇ ਹੋ ਅਤੇ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ ਜੇ ਤੁਸੀਂ ਲੈਦਰ ਦੇ ਸੋਫੇ ਰੈਡੀ ਕਰਵਾਉਣੇ ਨੇ ਉਹਦੇ ਵਿੱਚ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ ਅਤੇ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆਓ ਅਤੇ 2 ਲੋਕੇਸ਼ਨ ਤੋਂ ਸਰਵ ਕਰਦੇ ਨੇ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ ਅਤੇ ਨੰਬਰ ਇਹਨਾਂ ਦਾ 905-803-8056 905-803-8056 ਜਾਂ ਫਿਰ 905-791-8056 905-791-8056 ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦਾ ਨੰਬਰ ਹੈ ਅਗਲੇ ਕਾਲਰ 2258 ਹਾਂਜੀ ਸਤਿ ਸ਼੍ਰੀ ਅਕਾਲ
1: ਹੈਲੋ ਸਤਿ ਸ਼੍ਰੀ ਅਕਾਲ ਮਨਪ੍ਰੀਤ
0: ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਆ
0: ਬਹੁਤ ਵਧੀਆ ਤੁਸੀਂ ਕਿਵੇਂ ਹੋ
1: ਬਸ ਠੀਕ ਆ ਅੱਜ ਮੇਰੇ ਜੁਆਈ ਦਾ ਬਰਥਡੇ ਆ
0: ਓ ਅੱਛਾ ਮੁਬਾਰਕਾਂ ਤੁਹਾਨੂੰ
1: ਹਾਂਜੀ ਥੈਂਕ ਯੂ ਵੈਰੀ ਮਚ
0: ਹਾਂਜੀ
1: ਹਾਂਜੀ ਅਮਨਿੰਦਰ ਸਿੰਘ ਹਰਿਆਲਾ ਵੈਨਕੂਵਰ ਆ ਮੇਰਾ ਜੁਆਈ ਨਾ
0: ਓ ਅੱਛਾ
1: ਹਾਂਜੀ
0: ਠੀਕ ਹੈ
1: ਜਦੋਂ ਬਰਥਡੇ ਆ ਹਾਂਜੀ
0: ਠੀਕ ਹੈ ਗਾਣਾ ਸੁਣਨਾ ਤੁਸੀਂ ਕੋਈ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਜੀ ਥੈਂਕ ਯੂ ਸੋ ਮਚ ਚਲੋ ਫਿਰ ਆਪਾਂ ਨਾ ਹੁਣ ਮਿਊਜ਼ੀਕਲ ਬ੍ਰੇਕ ਲੈ ਲਈਏ ਆਪਾਂ ਇੱਕ ਸਾਡੇ ਪਹਿਲਾਂ ਲਿਸਨਰ ਨੇ ਕਿਹਾ ਸੀ 5 ਵਜੇ ਤੋਂ ਬਾਅਦ ਉਹਨਾਂ ਨੇ ਕਵਾਲੀ ਸੁਣਨੀ ਹੈ ਆਪਾਂ ਨੁਸਰਤ ਫਤਿਹ ਅਲੀ ਖਾਨ ਜੀ ਦੀ ਆਵਾਜ਼ ਦੇ ਵਿੱਚ ਬਹੁਤ ਕਮਾਲ ਦੀ ਇਹਨਾਂ ਦੀ ਕਵਾਲੀ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰਿਆਂ ਨੇ ਕਵਾਲੀ ਬੜੀ ਪਸੰਦ ਕੀਤੀ ਹੋਏਗੀ ਤੇ ਤੁਹਾਡੀ ਪਸੰਦ ਦੇ ਗਾਣੇ ਪ੍ਰੋਗਰਾਮ ਦੇ ਵਿੱਚ ਚੱਲ ਰਹੇ ਨੇ ਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਦੀ ਤਿਆਰੀ ਦੇ ਵਿੱਚ ਹੋਵੋਗੇ ਤੇ ਵੀਕਐਂਡ ਦੇ ਉੱਪਰ ਤੁਸੀਂ ਆਪਣਾ ਟਾਈਮ ਕੱਢ ਕੇ ਜ਼ਰੂਰ ਪਹੁੰਚਣਾ 6685 ਟੌਮਕਨ ਰੋਡ ਦੇ ਉੱਪਰ। ਕੱਲ੍ਹ ਨੂੰ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਜਿਨ੍ਹਾਂ ਦੇ ਨਾਲ ਤੁਸੀਂ ਇਹ ਜ਼ਰੂਰ ਗੱਲਬਾਤ ਕਰ ਸਕਦੇ ਹੋ। ਨੰਬਰ 6472600000 ਦੇ ਉੱਪਰ ਕਾਲਸ ਕਰੋ ਤੇ ਆਪਣੀ ਪਸੰਦ ਦਾ ਕੋਈ ਵੀ ਫਰਨੀਚਰ ਦੀ ਆਈਟਮ ਲੈ ਕੇ ਆਉਣੀ ਹੋਵੇ, ਤੁਸੀਂ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਕੰਟੈਕਟ ਕਰ ਲਓ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਜੁੜ ਕੇ ਰਹਿਣਾ ਕਿਉਂਕਿ ਬਹੁਤ ਹੀ ਕਮਾਲ ਦੀਆਂ ਤੁਹਾਨੂੰ ਡੀਲਸ ਅਸੀਂ ਦਵਾਵਾਂਗੇ ਨੰਬਰ 1 ਫਰਨੀਚਰ ਦੇ ਵਿੱਚ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਜੀ ਮੇਰੇ ਨਾਲ ਲਾਈਨ 'ਤੇ ਜੁੜੇ ਨੇ, ਆਪਾਂ ਹੋਰ ਇਨਫੋਰਮੇਸ਼ਨ ਉਹਨਾਂ ਤੋਂ ਲੈਂਦੇ ਹਾਂ। ਹਾਂਜੀ ਸੁੱਖ ਜੀ, ਸਵਾਗਤ ਇੱਕ ਵਾਰ ਫਿਰ ਤੋਂ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਸੈਚਰਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦਾ, ਤੋਹਫੇ ਤੇ ਡਿਸਕਾਊਂਟ ਮਿਲਣੇ ਇਸ ਲੌਂਗ ਵੀਕਐਂਡ ਦੇ ਉੱਪਰ। ਸੋ ਪਰਿਵਾਰ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਇਸ ਵੀਕਐਂਡ ਨੂੰ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ ਕਿਉਂਕਿ ਲੋਐਸਟ ਪ੍ਰਾਈਸ ਦਾ ਗਰੰਟੀ ਮਿਲਣੀ ਹੈ ਨਾਲ ਵੱਡੇ ਵੱਡੇ ਤੋਹਫੇ, ਟੈਲੀਵਿਜ਼ਨ, ਮਾਈਕਰੋਵੇਵ, ਏਅਰਪੋਰਟਸ, ਏਅਰ ਫਰਾਇਰ, ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਲੈਕਰ ਫਿਨਿਸ਼ ਦਾ, ਟਾਰੀਅਨ ਸੀਰੀਜ਼ ਦਾ ਨਿਊ ਅਰਾਈਵਲ ਨਿਊ ਕਲੈਕਸ਼ਨ ਬੈਡਰੂਮ ਸੈੱਟ, ਗ੍ਰੇ ਕਲਰ ਦਾ ਬੈੱਡ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡਰੈਸਰ ਦੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ, ਲੈਕਰ ਫਿਨਿਸ਼ ਦਾ, ਇਟਾਲੀਅਨ ਸੀਰੀਜ਼ ਦਾ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਪੂਰਾ ਬੈੱਡਰੂਮ ਸੈੱਟ ਕੰਪਲੀਟ, ਜਿਹਦੀ ਰੈਗੂਲਰ ਕੀਮਤ $4500 ਸੀ। ਲੈ ਜਾਓ ਲੌਂਗ ਵੀਕਐਂਡ ਸਪੈਸ਼ਲ ਨਿਊ ਅਰਾਈਵਲ $1699, $1699 ਦੇ ਵਿੱਚ, $1699 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਆ ਕੇ ਦੇਸ ਪ੍ਰਦੇਸ ਰੇਡੀਓ ਦਾ ਤੁਸੀਂ ਹਵਾਲਾ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਪੂਰਾ ਬੈੱਡਰੂਮ ਸੈੱਟ $1699 ਦਾ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਇੰਤਜ਼ਾਰ ਕਰ ਰਹੇ ਆ ਇਸ ਲੌਂਗ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ। ਮਨਪ੍ਰੀਤ ਜੀ,
0: ਜੀ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਬਹੁਤ ਹੀ ਕਮਾਲ ਦੀਆਂ ਡੀਲਸ ਤੇ ਬਹੁਤ ਹੀ ਕਮਾਲ ਦੀ ਤਿਆਰੀ ਤੁਹਾਡੇ ਲਈ ਹੋ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਦੀ ਇਸ ਲੋਕੇਸ਼ਨ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ। ਤੁਸੀਂ ਜ਼ਰੂਰ ਪਹੁੰਚਣਾ ਤੇ ਬਹੁਤ ਹੀ ਵਧੀਆ ਵਧੀਆ ਡੀਲਸ ਤੇ ਬਹੁਤ ਵਧੀਆ ਵਧੀਆ ਤੋਹਫੇ ਤੁਹਾਨੂੰ ਮਿਲਣੇ ਨੇ ਕੱਲ੍ਹ ਦੇ ਦਿਨ ਦੇ ਵਿੱਚ ਤੇ ਤੁਸੀਂ ਜ਼ਰੂਰ ਆਪਣਾ ਟਾਈਮ ਕੱਢ ਕੇ ਪਹੁੰਚਣਾ 6685 ਟੌਮਕਨ ਰੋਡ ਦੇ ਉੱਪਰ, ਡੈਰੀ ਐਂਡ ਟੌਮਕਨ ਦੇ ਇੰਟਰਸੈਕਸ਼ਨ ਤੇ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਨੰਬਰ 6472620000 ਤੇ ਤੁਸੀਂ ਕਾਲਸ ਕਰ ਸਕਦੇ ਹੋ। 6472620000 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਜਿਨ੍ਹਾਂ ਦੇ ਘਰਾਂ 'ਚ ਫੰਕਸ਼ਨ ਨੇ, ਤੁਹਾਨੂੰ ਟੈਂਟਸ ਦੀ ਲੋੜ ਹੈ ਤਾਂ ਮੱਲੀ ਟੈਂਟ ਸਰਵਿਸਿਜ਼ ਨਾਲ ਗੱਲਬਾਤ ਕਰੋ। ਇਹਨਾਂ ਦੇ ਕੋਲ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਲੈਣੇ ਹੋਣ ਚਾਹੇ ਵਾਈਟ ਟੈਂਟਸ, ਦੋਵੇਂ ਤਰ੍ਹਾਂ ਦੇ ਅਵੇਲੇਬਲ ਨੇ ਤੇ ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, ਐਲਈਡੀ ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ ਤੇ ਤੁਸੀਂ ਇਹਨਾਂ ਦੇ ਕੋਲੋਂ ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾ ਸਕਦੇ ਹੋ ਟੈਂਟ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਹੀਟਰਸ ਐਂਡ ਫੈਨਸ ਮੌਸਮ ਦੇ ਅਕੋਰਡਿੰਗਲੀ ਜ਼ਰੂਰ ਲਗਵਾਓ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ ਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਨੂੰ ਪੂਰਾ ਪ੍ਰੋਪਰਲੀ ਲਾਈਟਨਿੰਗ ਕਰਵਾ ਸਕਦੇ ਹੋ। ਤੇ ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਜ਼ਰੂਰ ਨੋਟ ਕਰੋ, ਨੰਬਰ 6472599, 6472599-2599-2599 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। ਤੇ 5:31 ਹੋ ਗਏ ਨੇ ਤੁਹਾਡੀ ਤੇ ਮੇਰੀ ਮੁਲਾਕਾਤ ਦਾ ਟਾਈਮ, ਅੱਧਾ ਘੰਟਾ ਹੋ ਰਿਹਾ ਯਾਨੀ ਕਿ ਪੂਰੇ 6 ਵਜੇ ਤੱਕ। ਤੇ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਰੀਅਲ ਇਸਟੇਟ ਦੇ ਵਿੱਚ ਬਹੁਤ ਹੀ ਮਾਹਰ ਇਨਸਾਨ ਡੇਲ ਮੁੰਡੀ ਜੀ, ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਇਹਨਾਂ ਦੇ ਕੋਲ। ਤੁਹਾਨੂੰ ਤੁਸੀਂ ਆਪਣੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ, ਵਧੀਆ ਪ੍ਰੋਪਰਟੀ ਲੱਭ ਰਹੇ ਹੋ ਜਾਂ ਤੁਸੀਂ ਇਨਵੈਸਟਮੈਂਟ ਦੇ ਲਈ ਪ੍ਰੋਪਰਟੀ ਲੱਭ ਰਹੇ ਹੋਵੋ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ 416-313-1313, 416-313-1313 ਦੇ ਉੱਪਰ ਤੁਸੀਂ ਗੱਲਬਾਤ ਕਰੋ ਡੇਲ ਮੁੰਡੀ ਜੀ ਦੇ ਨਾਲ। ਡੇਲ ਮੁੰਡੀ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਜੀ ਬੜਾ ਸ਼ੁਕਰੀਆ ਮਨਪ੍ਰੀਤ ਜੀ, ਸਾਰੇ ਭੈਣਾਂ ਭਰਾਵਾਂ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਾਸਤੇ ਪ੍ਰਵਾਨ ਹੋਵੇ ਜੀ। ਬਾਕੀ ਤੁਸੀਂ ਗੱਲ ਕੀਤੀ, ਜੇ ਕੋਈ ਪ੍ਰੋਫਿਟੇਬਲ ਪ੍ਰੋਪਰਟੀ ਲੱਭਦੇ ਹੋ ਜਾਂ ਕੋਈ ਸਮਝਦੇ ਹੋ ਕਿ ਫਾਈਨੈਂਸ਼ੀਅਲੀ ਤੁਸੀਂ ਫਿਊਚਰ ਦੇ ਵਿੱਚ ਤੁਹਾਡਾ ਫਾਈਨੈਂਸ਼ੀਅਲ ਜਿਹੜੀ ਹੈਗੀ ਆ ਬ੍ਰਾਈਟ ਹੋਵੇ, ਤੁਸੀਂ ਜਾਂ ਚਾਰ ਚੰਗੇ ਡਾਲਰ ਬਣਾਓ ਜਾਂ ਤੁਹਾਡੀ ਚੰਗੀ ਫਿਊਚਰ ਦੀ ਜਿਹੜੀ ਕੋਈ ਜਨਰੇਸ਼ਨ ਆ ਉਹਨਾਂ ਲਈ ਚੰਗਾ ਕੈਸ਼ ਫਲੋ ਆਉਂਦਾ ਰਹੇ, ਤੁਹਾਨੂੰ ਵੀ ਕੈਸ਼ ਫਲੋ ਵਾਲੀਆਂ ਪ੍ਰੋਪਰਟੀਆਂ ਮਿਲਣ, ਤਾਂ ਇਹ ਸਾਡੇ ਕੋਲੇ ਬਹੁਤ ਹੀ ਵਧੀਆ ਪ੍ਰੋਡਕਟ ਆਇਆ ਜੀ। ਇਹਦੇ ਵਿੱਚ ਤੁਸੀਂ ਸਿਰਫ ਥੋੜੇ ਜਿਹੇ ਪੈਸੇ ਇਨਵੈਸਟ ਕਰਨੇ ਆ
0: ਜੀ।
2: ਇੱਕ ਘਰ ਦੇ ਵਿੱਚ ਤੁਹਾਨੂੰ ਤਿੰਨ ਘਰ ਮਿਲਦੇ, ਤੁਸੀਂ ਬਾਏ ਇੱਕ ਕਰਨਾ, ਪ੍ਰੋਪਰਟੀ ਟੈਕਸ ਇੱਕ ਘਰ ਦਾ ਦੇਣਾ, ਪਰ ਤੁਹਾਨੂੰ ਘਰ ਉਹਦੇ ਵਿੱਚ ਤਿੰਨ ਮਿਲਦੇ ਆ। ਇੱਕ ਘਰ ਦੇ ਵਿੱਚ ਤਿੰਨ ਯੂਨਿਟ, ਇੱਕ ਤਿੰਨ ਬੈਡਰੂਮ ਦਾ, ਇੱਕ ਦੋ ਬੈਡਰੂਮ ਦਾ, ਇੱਕ ਇੱਕ ਬੈਡਰੂਮ ਦਾ, ਤਿੰਨ ਹੀ ਕਿਚਨ ਆ ਤੁਹਾਡੇ ਕੋਲ, ਤਿੰਨ ਹੀ ਪਾਸਿਆਂ ਤੋਂ ਡਿਫਰੈਂਟ ਐਂਟਰੈਂਸ ਆ, ਡਿਫਰੈਂਟਲੀ ਜਿਹੜਾ ਪ੍ਰੋਡਕਟ ਡਿਜ਼ਾਇਨ ਹੋਇਆ, ਆਰਕੀਟੈਕਚਰ ਫਰਮ ਜਿਹਨਾਂ ਨੇ ਪ੍ਰੋਡਕਟ ਡਿਜ਼ਾਇਨ ਕੀਤਾ, ਇੱਕ ਯੂਨੀਕ ਪ੍ਰੋਡਕਟ ਇਹਨਾਂ ਨੇ ਡਿਵੈਲਪ ਕੀਤਾ ਯੂਰਪੀਅਨ ਸਟਾਈਲ ਦੇ ਨਾਲ, ਜਿਹੜਾ ਕੈਨੇਡਾ ਦੇ ਵਿੱਚ ਅਜੇ ਤੱਕ ਇਹੋ ਜਿਹਾ ਪ੍ਰੋਡਕਟ ਨਹੀਂ ਆਇਆ। ਸੋ ਬੇਸਿਕਲੀ ਤੁਸੀਂ ਪ੍ਰੋਪਰਟੀ ਟੈਕਸ ਇੱਕ ਘਰ ਦਾ ਦਿੰਦੇ ਆ, ਰੈਂਟ ਤੁਹਾਨੂੰ ਤਿੰਨਾ ਘਰਾਂ ਦਾ, ਜਾਂ ਤੁਸੀਂ ਇੱਥੇ ਰਹਿੰਦੇ ਹੋ ਆਪ ਰਹਿੰਦੇ ਹੋ ਤੇ ਦੋ ਜਣੇ ਤੁਹਾਨੂੰ ਘਰ ਦੇ ਵਿੱਚ ਰੈਂਟ ਦੇ ਰਿਹਾ, ਦੋ ਯੂਨਿਟ, ਇੱਕ ਇੱਕ ਬੈਡਰੂਮ ਵਾਲਾ, ਇੱਕ ਦੋ ਬੈਡਰੂਮ ਵਾਲਾ, ਤੇ ਤਿੰਨ ਬੈਡਰੂਮ ਵਾਲੇ ਘਰ ਦੇ ਵਿੱਚ ਤੁਸੀਂ ਆਪ ਬੜੇ ਆਰਾਮ ਦੇ ਨਾਲ ਰਹਿ ਸਕਦੇ ਹੋ। ਇਹਦੀ ਪ੍ਰਾਈਸ ਸਿਰਫ 7.5 ਲੱਖ ਆ। ਜੇ ਤੁਸੀਂ ਪੂਰਾ ਬਲੋਕ ਲੈ ਲੈਂਦੇ ਆ ਤੇ ਤੁਹਾਨੂੰ 12 ਯੂਨਿਟ ਮਿਲ ਜਾਂਦੇ ਨੇ, ਕਿਉਂਕਿ ਇੱਕ ਦੇ ਵਿੱਚ 3 ਆ, ਤੇ ਇਹਦੇ ਤੇ HST ਦਾ 13% ਦਾ ਰੀਬੇਟ ਤੁਹਾਨੂੰ ਅਪ ਫਰੰਟ ਕਲੋਜ਼ਿੰਗ ਦੇ ਉੱਤੇ ਮਿਲ ਜਾਣਾ। ਜੇ ਤੁਸੀਂ 7.5 ਲੱਖ ਦਾ ਘਰ ਲਿਆ ਤੁਹਾਨੂੰ $85,000 ਪਹਿਲਾਂ ਹੀ ਮਿਲ ਜਾਣਾ
0: ਜੀ,
2: ਉਹ ਤੁਹਾਡੀ ਡਾਊਨ ਪੇਮੈਂਟ ਬਣ ਜਾਣੀ। ਜੇ ਤੁਸੀਂ 10% ਤੇ ਕੁਆਲੀਫਾਈ ਹੁੰਦੇ ਆ ਤਾਂ ਤੁਹਾਡੀ ਡਾਊਨ ਪੇਮੈਂਟ ਇਹਦੇ ਵਿੱਚ ਹੀ ਆ ਗਈ ਆ, ਤੇ ਤੁਸੀਂ ਬੇਸਿਕਲੀ $0 ਦੇ ਕੇ ਘਰ ਆਪਣੇ ਵੱਲੋਂ ਲੈ ਰਹੇ ਹੋ। ਨੰਬਰ ਤੁਸੀਂ ਨੋਟ ਕਰ ਲਓ 416-313-13-13, 416-313-13-13। ਇਹ ਨਾਗਰਾਪਾਲ ਦੇ ਵਿੱਚ ਪ੍ਰੋਡਕਟਾਂ ਦੀ ਬਿਲਕੁਲ ਪਾਣੀ ਨੂੰ ਫੇਸ ਕਰਦੇ ਨੇ, ਤੁਹਾਡੇ ਘਰ ਦੇ ਸਾਹਮਣੇ ਕਿਸ਼ਤੀਆਂ ਚੱਲਦੀਆਂ, ਵੱਡੇ ਵੱਡੇ ਪਾਰਕ ਬਣੇ ਆ ਪਾਣੀ ਦੇ ਉੱਤੇ, ਤੁਸੀਂ ਲਿਵਿੰਗ ਵੀ ਇੰਜੋਏ ਕਰ ਸਕਦੇ ਹੋ, ਸੋਹਣਾ ਸਾਈਡ ਵਾਕ ਬਣਿਆ, ਬਿਊਟੀਫੁਲੀ ਡਿਜ਼ਾਈਨਡ ਕਹਿ ਲਓ ਕਿ ਰੋਡ ਆ ਇੱਥੇ। ਜੇਕਰ ਤੁਸੀਂ ਇੱਕ ਚੰਗੇ ਪ੍ਰੋਡਕਟ ਦੇ ਵਿੱਚ ਚਾਹੁੰਦੇ ਹੋ ਘਰ ਬਾਏ ਕਰਨਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ। $4,500 ਤੋਂ ਲੈ ਕੇ $5,000 ਰੈਂਟ ਆ, $3,000 ਤੁਹਾਡਾ ਖਰਚਾ ਆ, 3 ਯੂਨਿਟ ਤੁਹਾਡੇ ਰੈਂਟੇਬਲ ਹੈਗੇ ਆ ਇਹਦੇ ਵਿੱਚ। ਇਦੋਂ ਵਧੀਆ ਡੀਲ ਤੁਹਾਨੂੰ ਪੂਰੇ ਕੈਨੇਡਾ ਦੇ ਵਿੱਚ ਨਹੀਂ ਮਿਲਣੀ, ਅੰਟਾਰੀਓ ਛੱਡੋ ਪੂਰੇ ਕੈਨੇਡਾ ਦੇ ਵਿੱਚ ਇਹਦੇ ਨਾਲ ਦੀ ਡੀਲ ਆਣੀ। ਨੰਬਰ ਤੁਸੀਂ ਨੋਟ ਕਰ ਲਓ 416-313-13-13। ਬੜਾ ਸ਼ੁਕਰੀਆ ਜੀ, ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਡੀਲ ਮੁੰਡੇ ਜੀ ਦੇ ਨਾਲ, ਰੀਅਲ ਅਸਟੇਟ ਦੇ ਵਿੱਚ ਬੜੇ ਮਾਹਰ ਇਨਸਾਨ ਨੇ। 416-313-1313, 416-313-1313 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਤੇ ਨਾਲੇ ਆਪਾਂ ਸੁਣਦੇ ਹਾਂ ਨੈਕਸਟ ਫਰਮਾਇਸ਼ੀ ਗਾਣਾ। ਸਾਡੇ ਇੱਕ ਲਿਸਨਰ ਨੇ, ਉਹਨਾਂ ਨੇ ਆਪਣੇ ਸਨ ਇਨ ਲਾਅ ਦੀ ਬਰਥਡੇ ਦੇ ਲਈ ਉਹਨਾਂ ਨੇ ਇੱਕ ਗਾਣਾ ਕਿਹਾ ਸੀ, ਅਮਰਿੰਦਰ ਸਿੰਘ ਗਰੇਵਾਲ ਉਹਨਾਂ ਦੇ ਬੇਟੇ ਨੇ, ਜਵਾਈ, ਅਤੇ ਉਹਨਾਂ ਦਾ ਬਰਥਡੇ ਹੈ। ਹੈਪੀ ਬਰਥਡੇ ਟੂ ਯੂ ਅਮਰਿੰਦਰ ਸਿੰਘ ਜੀ, ਅਤੇ ਤੁਹਾਡੇ ਮਦਰ ਇਨ ਲਾਅ ਨੇ ਤੁਹਾਡੇ ਲਈ ਗਾਣਾ ਰਿਕੁਐਸਟ ਕੀਤਾ ਸੀ, ਅਤੇ ਆਪਾਂ ਸੁਣਦੇ ਹਾਂ ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਵਾਰ ਫਿਰ ਤੋਂ ਅਮਰਿੰਦਰ ਸਿੰਘ ਜੀ ਨੂੰ ਉਹਨਾਂ ਦੇ ਬਰਥਡੇ ਦੀਆਂ ਬਹੁਤ ਮੁਬਾਰਕਾਂ, ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਹੈਪੀ ਬਰਥਡੇ ਟੂ ਯੂ। ਅਤੇ ਸਟੂਡੀਓ ਦਾ ਨੰਬਰ 905-5544-44, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 1000। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
0: ਬੜੀ ਜਲਦੀ ਤੇ, ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਛੋਟੀ ਜਿਹੀ ਜਾਣਕਾਰੀ ਦੇ ਦਿਆਂ। ਪਹਿਲਾਂ ਤੁਸੀਂ ਨੰਬਰ ਨੋਟ ਕਰ ਲਓ ਸਟੂਡੀਓ ਦਾ, 905-564-44। ਤੇ ਨਾਲ ਹੀ ਤੁਸੀਂ ਪੰਜਾਬੀ ਬਾਈ ਨੇਚਰ ਨੂੰ ਜ਼ਰੂਰ ਯਾਦ ਰੱਖੋ। ਜਿਨ੍ਹਾਂ ਦੇ ਘਰਾਂ ਦੇ ਵਿੱਚ ਫੰਕਸ਼ਨਸ ਨੇ, ਵਿਆਹ ਸ਼ਾਦੀ ਦੇ ਇਵੈਂਟ ਨੇ, ਤੁਸੀਂ ਇਹਨਾਂ ਦੇ ਕੋਲੋਂ ਭਾਜੀ ਵੀ ਤਿਆਰ ਕਰਾ ਸਕਦੇ ਹੋ। ਪੰਜਾਬੀ ਬਾਈ ਨੇਚਰ ਦਾ ਖਾਣਾ ਬਹੁਤ ਹੀ ਲਾਜਵਾਬ ਖਾਣਾ ਆ, ਤੇ ਵੈਜ ਐਂਡ ਨੋਨ ਵੈਜ ਸਾਰੇ ਤਰ੍ਹਾਂ ਦਾ ਖਾਣਾ ਇਹ ਬਹੁਤ ਤਿਆਰ ਵਧੀਆ ਤਿਆਰ ਕਰਦੇ ਨੇ। ਤੇ ਤੁਸੀਂ ਆਪਣੀਆਂ ਸਾਰੀਆਂ ਪਾਰਟੀ ਦੇ ਓਕੇਜ਼ਨਸ ਵਿੱਚ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾ ਸਕਦੇ ਹੋ। ਪੰਜਾਬੀ ਬਾਈ ਨੇਚਰ ਦੀ ਬਹੁਤ ਹੀ ਕਮਾਲ ਦੀ ਨੰਬਰ 1 ਕੇਟਰਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਆਪਣੇ ਘਰਾਂ ਦੇ ਵਿੱਚ। ਤੇ ਨਾਲ ਹੀ ਇਹਨਾਂ ਦੇ ਕੋਲੋਂ ਤੁਸੀਂ ਆਪਣੇ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਜੋ ਤੁਹਾਡੇ ਲਈ ਲਾਈਵ ਕੱਢਦੇ ਨੇ ਉਹ ਤੁਸੀਂ ਐਵਰੀਡੇ ਲੈ ਕੇ ਆ ਸਕਦੇ ਹੋ। ਤੇ ਨਾਲ ਰਬੜੀ ਐਡ ਕਰਵਾ ਲਓ, ਫਿਰ ਹੋਰ ਵੀ ਵਧੀਆ ਗੱਲ ਹੋ ਜਾਣੀ ਹੈ। ਪਹੁੰਚੋ ਤੁਸੀਂ ਪਹਿਲੀ ਲੋਕੇਸ਼ਨ ਗੋਰ ਐਂਡ ਬਨੇਜ਼ਰ ਦੇ ਉੱਪਰ ਹੈ, 888-7 ਦ ਗੋਰ ਰੋਡ, ਯੂਨਿਟ ਨੰਬਰ 57 ਤੇ ਨੇ ਬ੍ਰੈਂਪਟਨ ਦੇ ਵਿੱਚ। ਦੂਸਰੀ ਲੋਕੇਸ਼ਨ ਬੁਬੇਡ ਐਂਡ ਏਅਰਪੋਰਟ ਰੋਡ ਦੇ ਇੰਟਰਸੈਕਸ਼ਨ ਦੇ ਉੱਪਰ ਹੈ, 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ। ਤੇ ਤੀਸਰੀ ਲੋਕੇਸ਼ਨ ਬੁਬੇਡ ਐਂਡ ਹਰਨਟਾਰੀਓ ਦੇ ਉੱਪਰ ਹੈ, 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ ਹੀ। ਚੌਥੀ ਲੋਕੇਸ਼ਨ ਕੈਨੇਡੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਹੈ, 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਤੇ ਡੋਲਰਾਮਾ ਦੇ ਬਿਲਕੁਲ ਨਾਲ ਨੇ ਇਹ ਪੰਜਾਬੀ ਬਾਈ ਨੇਚਰ ਵਾਲੇ। ਅਗਲੇ ਕਾਲਰ 2258। ਹਾਂਜੀ, ਸਤਿ ਸ਼੍ਰੀ ਅਕਾਲ।
2: ਹਰਮਨਪ੍ਰੀਤ, ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮੱਚ, ਬਹੁਤ ਸੋਹਣਾ ਸੀ ਗਾਣਾ।
0: ਅੱਛਾ ਜੀ, ਚਲੋ ਤੁਸੀਂ ਇੰਜੋਏ ਕੀਤਾ, ਇਹੀ ਮੈਨੂੰ ਚਾਹੀਦਾ ਹੁੰਦਾ।
2: ਹਾਂਜੀ, ਨਹੀਂ ਥੈਂਕ ਯੂ ਵੈਰੀ ਮੱਚ। ਓਕੇ,
0: ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਥੈਂਕ ਯੂ, ਬਾਏ ਬਾਏ। ਤੇ ਲੋ ਫਿਰ ਆਪਾਂ ਗਾਣਾ ਸੁਣੀਏ। ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕੱਲ ਪਰਸੋਂ ਨੂੰ ਵਿਆਹ ਆ, ਤੇ ਗਾਣਾ ਵੈਸੇ ਹੀ ਬੜਾ ਪਿਆਰਾ ਹੈਗਾ, ਇਹ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ, ਬੜੀ ਪਿਆਰੀ ਮੂਵੀ ਹੈ। ਤੇ ਲੋ ਫਿਰ ਤੁਸੀਂ ਵੀ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਕਰੀਬ 15 ਮਿੰਟ ਦਾ ਹੋਰ, ਤੇ ਉਮੀਦ ਹੈ ਕਿ ਸਾਰੇ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਣਗੇ। ਤੇ ਪੂਰਾ ਵਿਆਹ ਵਾਲਾ ਜਿਹੜਾ ਮਾਹੌਲ ਹੁੰਦਾ ਹੈ ਉਹਦੀ ਫਿਰ ਗੱਲਬਾਤ ਹੀ ਕੁਛ ਹੋਰ ਹੁੰਦੀ ਹੈ। ਸਾਰੇ ਰਿਸ਼ਤੇਦਾਰ, ਸਾਰੇ ਦੋਸਤ ਮਿੱਤਰ, ਫਰੈਂਡਸ, ਫੈਮਿਲੀ ਸਾਰੇ ਇਕੱਠੇ ਹੁੰਦੇ ਆ ਤੇ ਕਿੰਨਾ ਵਧੀਆ ਜਿਹਾ ਮਾਹੌਲ ਹੋ ਜਾਂਦਾ ਹੈ। ਤੇ ਜਿਹਨਾਂ ਦੇ ਘਰਾਂ 'ਚ ਪਾਰਟੀਜ਼ ਨੇ ਤੇ ਆਪਣੀ ਤਿਆਰੀ ਦੇ ਵਿੱਚ ਹੋਵੋਗੇ ਤੁਸੀਂ, ਤੇ ਹੋਪਫੁਲੀ ਸਾਰੇ ਇੰਜੋਏ ਕਰ ਰਹੇ ਹੋਣਗੇ। ਤੇ ਟਾਟ ਟਰਾਂਸਫਲਾਈਟ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ A to Z ਡਰਾਈਵਰਸ ਇਹਨਾਂ ਦਿਨ ਲੋਡ ਹੈ। USA ਦੇ ਲਈ ਸ਼ਾਰਟ ਹੋਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਜੇ ਤੁਹਾਡੇ ਕੋਲ AZ ਲਾਇਸੈਂਸ ਹੈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਵੈਰੀਫਾਈਡ ਤੁਹਾਡੇ ਕੋਲ 2 ਸਾਲ ਦਾ ਲਾਇਸੈਂਸ ਹੋਣਾ ਚਾਹੀਦਾ, 23 ਸਾਲ ਦੀ ਤੁਹਾਡੀ ਏਜ ਹੋਣੀ ਚਾਹੀਦੀ ਹੈ ਅਤੇ ਤੁਹਾਡਾ ਕਲੀਨ ਰੈਕਡ ਹੋਵੇ। ਅਤੇ ਤੁਸੀਂ ਸੁੱਖੀ ਟੱਟ ਜੀ ਨੂੰ ਕਾਲ ਕਰੋ। ਜਿੰਨੇ ਵੀ ਡਰਾਈਵਰਸ ਨੇ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਇੱਕ ਵੀਕ ਦੇ ਵਿੱਚ ਕਮਾ ਸਕਦੇ ਆ। ਅਤੇ ਨਾਲ ਹੀ ਇਹਨਾਂ ਦੇ ਕੋਲ ਰੋਇਲ ਐਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ। 1951 ਤੋਂ ਲੈ ਕੇ 2020 ਦੇ ਬੁਲਟ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਟੱਟ ਟਰਾਂਸਫਰਾਈਟ ਦੇ ਸੁੱਖੀ ਟੱਟ ਜੀ ਨੂੰ ਕਾਲ ਕਰੋ। ਨੰਬਰ ਹੈ 416-6695-20, 416-666-9520 ਟੱਟ ਟਰਾਂਸਫਰਾਈਟ ਦਾ ਨੰਬਰ ਹੈ।

0: ਤੇ ਨਾਲ ਦੀ ਨਾਲ ਹੀ ਤੁਸੀਂ ਸਟੂਡੀਓ ਦੇ ਵਿੱਚ ਹਜੇ ਵੀ ਕਾਲਸ ਕਰ ਸਕਦੇ ਹੋ, ਕਿਸੇ ਵੀ ਸਪੋਂਸਰ ਦੇ ਬਾਰੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਟੂਡੀਓ ਨੰਬਰ 905-500-64-4-944-6444 ਸਟੂਡੀਓ ਦਾ ਨੰਬਰ ਹੈ। ਤੇ ਇੱਕ ਮੈਸੇਜ ਲੈ ਲਈਏ ਆਪਾਂ ਛੋਟਾ ਜਿਹਾ।
1: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਐਮੀ ਵੇਅਰ,
2: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
1: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਅਰ ਲਾਈਵ ਇਨ ਟੋਰਾਂਟੋ। August at Great Canadian Casino Resort. Ready, hold on. Buy your tickets at ticketmaster.ca or call 647-964-8573.
0: ਬਿਲਕੁਲ, ਐਮੀ ਵਿਰਕ ਜੀ ਦਾ ਸ਼ੋਅ ਮੋਡੀਫਾਈ ਹੋ ਗਿਆ, ਥੋੜਾ ਜਿਹਾ ਚੇਂਜ ਹੋ ਗਿਆ ਆ, ਤੇ ਇਹ 30 ਅਗਸਤ ਨੂੰ ਹੋਣ ਜਾ ਰਿਹਾ ਆ ਗ੍ਰੇਟ ਕੈਨੇਡੀਅਨ ਕਜ਼ੀਨੋ ਰਿਜ਼ੋਰਟ ਦੇ ਵਿੱਚ। ਇਹਦੇ ਲਈ ਤੁਸੀਂ ਆਪਣੇ ਟਿਕਟਸ ਨੂੰ ਬੁੱਕ ਕਰੋ ticketmaster.ca ਦੇ ਉੱਪਰ ਜਾ ਕੇ। 30 ਅਗਸਤ ਨੂੰ ਇਹ ਸ਼ੋਅ ਹੋਣ ਜਾ ਰਿਹਾ ਐਮੀ ਵਿਰਕ ਜੀ ਦਾ, ਤੇ ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਦੇ ਵੱਲੋਂ ਇਹ ਪ੍ਰੈਜ਼ੈਂਟ ਕੀਤਾ ਜਾ ਰਿਹਾ। ਤੇ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਟਿਕਟਸ ਲੈ ਲਈਆਂ ਸੀਗੀਆਂ ਸਕੋਸ਼ੀਆ ਬੈਂਕ ਅਰੀਨਾ ਦੇ ਲਈ, ਤੇ ਉਹ ਤੁਸੀਂ ਆਪਣੇ ਟਿਕਟਸ ਨੂੰ ਰਿਫੰਡ ਵੀ ਲੈ ਸਕਦੇ ਹੋ, ਅਦਰਵਾਈਜ਼ ਤੁਸੀਂ ਟਿਕਟ ਨੂੰ ਆਪਣਾ ਮੋਡੀਫਾਈ ਵੀ ਕਰਵਾ ਸਕਦੇ ਹੋ। ਮਤਲਬ ਕਿ ਤੁਸੀਂ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਵਿੱਚ ਹੁਣ ਜਾਓਗੇ 30 ਅਗਸਤ ਨੂੰ। ਪਹਿਲਾਂ ਇਹ ਸ਼ੋਅ 14 ਅਗਸਤ ਨੂੰ ਹੋ ਰਿਹਾ ਸੀਗਾ, ਬਟ ਹੁਣ 30 ਅਗਸਤ ਨੂੰ ਹੋ ਰਿਹਾ।

0: ਚਲਾਵਾਂਗੇ।
1: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
0: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੋਰਗੇਜ, ਸੈਕੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
2: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
0: ਜਾਂ ਕਾਲ ਕਰੋ 647-254-5503।
2: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
3: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96, 905-857-7596। ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
4: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
5: ਹੈਂ, ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
4: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
5: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
6: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000, ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।

0: 1-800-875-2015
1: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711।

0: checker legal.
1: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਹੁੰਦਾ ਆ। ਇੱਕ ਕਾਲਰ ਮੇਰੇ ਨਾਲ ਜੁੜ ਰਹੇ ਨੇ 6634। ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਮੈਂ ਸਿਕਿਉਰਿਟੀ ਗਾਰਡ ਬੋਲ ਰਿਹਾ ਆਪਣੇ ਘਰ ਤੋਂ।
1: ਹਾਂਜੀ,
2: ਸਿਕਿਉਰਿਟੀ ਗਾਰਡ ਬੋਲ ਰਿਹਾ ਜੀ।
1: ਸਿਕਿਉਰਿਟੀ ਗਾਰਡ?
2: ਹਾਂਜੀ ਹਾਂਜੀ।
1: ਕਿੱਥੇ ਖੜੇ ਹੋ ਤੁਸੀਂ?
2: ਨਹੀਂ, ਅਜੀਤਪਾਲ ਜੀ ਦਾ ਫੋਨ ਨਹੀਂ ਹੈ?
1: ਨਹੀਂ ਨਹੀਂ, ਤੁਸੀਂ ਤਾਂ ਰੇਡੀਓ ਸਟੇਸ਼ਨ ਤੇ ਕਾਲ ਕਰ ਰਹੇ ਹੋ।
2: ਹਾਂਜੀ,
1: ਤੁਸੀਂ ਰੇਡੀਓ ਤੇ ਕਾਲ ਕਰ ਰਹੇ ਹੋ? ਰੇਡੀਓ?
2: ਓ ਸੌਰੀ ਸੌਰੀ ਸੌਰੀ।
1: ਹਾਂਜੀ ਹਾਂਜੀ, ਆਈ ਥੋਟ, ਪਤਾ ਨਹੀਂ, ਚਲੋ ਕੋਈ ਗੱਲ ਨਹੀਂ, ਕਈ ਵਾਰ ਮਿਸਟੇਕ ਹੋ ਜਾਂਦੀ ਆ, ਬਟ ਦੈਟਸ ਓਕੇ। ਅਤੇ ਮੈਂ ਤੁਹਾਨੂੰ ਦੱਸਦਾ ਕਿ ਰੇਡੀਓ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਵੀ ਸਪੋਂਸਰ ਦੇ ਰਿਗਾਰਡਿੰਗ, ਜਾਂ ਤੁਸੀਂ ਆਪਣੀ ਰੇਡੀਓ ਦੇ ਵਿੱਚ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪਲੀਜ਼ ਹੈੱਡ ਆਫਿਸ 'ਤੇ ਕਾਲਸ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਅਤੇ ਤੁਹਾਨੂੰ ਰੀਚ ਆਊਟ ਕਰ ਲੈਣਗੇ ਸਿੱਧੂ ਸਰ ਅਤੇ ਜਾਂ ਸਮਰਾਜ ਸਿੱਧੂ ਜੀ। ਨੰਬਰ 416-725-2551, 416-725-2551, ਜਾਂ ਫਿਰ 416-457-3381, 416-457-3381। ਇਹਨਾਂ ਦੋਨਾਂ ਨੰਬਰ 'ਤੇ ਤੁਸੀਂ ਕਾਲਸ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਅਤੇ ਤੁਹਾਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰ ਦੇਣਗੇ। 1809 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਬੇਟੇ, ਬਹੁਤ ਵਧੀਆ ਪ੍ਰੋਗਰਾਮ ਹੈ। ਜਦੋਂ ਟਾਈਮ ਲੱਗਿਆ ਗੀਤ ਆਲੇ ਮਾਏ ਸਾਂਭ ਕੁੰਜੀਆਂ ਧੀਆਂ ਘਰ ਚੱਲੀਆਂ ਸਰਦਾਰ ਜੀ ਨਰਿੰਦਰ ਬੀਬਾ ਦਾ।
1: ਤੁਸੀਂ ਨਾ ਥੋੜਾ ਜਿਹਾ ਲੇਟ ਹੋ ਗਏ, ਮੈਂ ਤਾਂ ਹੁਣ ਜਸਟ 1 ਮਿੰਟ ਚ ਬੰਦ ਕਰਨ ਲੱਗੀ ਆ, ਬਟ ਮੈਂ ਤੁਹਾਡਾ ਮੈਂ ਕੱਲ ਨੂੰ ਲਗਾ ਦੂੰਗੀ ਪੱਕਾ। ਹਾਂਜੀ, ਮੈਂ ਲਿਖ ਲਿਆ ਤੁਹਾਡਾ ਗਾਣਾ, ਬਟ ਮੈਂ ਕੱਲ ਜ਼ਰੂਰ ਸੁਣਾਉਂਗੀ ਤੁਹਾਨੂੰ 1 ਤੋਂ 4। ਬੜਾ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਹੁਣ ਕੱਲ੍ਹ ਨੂੰ ਹੋਏਗੀ 1 to 4 PM ਦੁਪਹਿਰ ਦੇ ਟਾਈਮ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬੜਾ ਸਾਰਾ ਗੀਤ ਸੰਗੀਤ ਹੋਏਗਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ। ਅਤੇ ਫਿਲਹਾਲ ਤੁਸੀਂ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਵੀਕਐਂਡ ਸਾਰਿਆਂ ਦਾ ਬੜਾ ਵਧੀਆ ਹੋਵੇ। ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਕੱਲ੍ਹ ਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478. ਰੋਇਲ ਆਟੋ ਸੈਂਟਰ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 905-204-1313, 905-204-1313.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 416-671-0577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577, 416-671-0577।
5: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
6: Second, third mortgage, home equity, business loan, debt consolidation, refinance, rent to own le, call karo Devinder Pawar nu 647-988-8731, 647-988-8731.
5: Je nahi hona khajjal khwar, ta call karo
6: Devinder Pawar.
5: Jekar ek var inna tuhadi file vekh ke haan keh ditti, ta apne vaade te hamesha khare utarde han. License number 10845, independently owned and operated.
7: Hello, hello.
2: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ, ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
7: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।

ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ ਜੀ। ਮੈਂ ਹਾਂ ਤੁਹਾਡਾ ਆਪਣਾ ਸਰਵਜੀਤ ਸਿੰਘ ਤੇ ਲੈ ਕੇ ਹਾਜ਼ਰ ਆ ਪ੍ਰੋਗਰਾਮ ਪੰਜਾਬੀ ਲਹਿਰਾਂ। ਸਾਰਿਆਂ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਐਕਸਾਈਟਮੈਂਟ ਚਾਰ ਚਪੇਰੇ ਅੱਜ ਦਿਨ ਫਰਾਈਡੇ ਦਾ। ਤੇ ਥੈਂਕ ਗੋਡ ਇਟਸ ਫਰਾਈਡੇ ਤੇ ਫਰਾਈਡੇ ਦੀ ਸ਼ਾਮ ਤੇ ਸ਼ਾਮ ਤੋਂ ਬਾਅਦ ਤੇ ਹੁਣ ਸ਼ੁਰੂ ਹੋ ਗਿਆ ਬਸ ਲੌਂਗ ਵੀਕਐਂਡ। ਹਰ ਇੱਕ ਇਨਸਾਨ ਤਿਆਰੀਆਂ ਦੇ ਵਿੱਚ ਜੁੱਟ ਗਿਆ ਵੀ ਯਾਰ ਕੀ ਕਰੀਏ ਲੌਂਗ ਵੀਕਐਂਡ ਤੇ, ਸ਼ਨੀ ਐਤ ਸੋਮਵਾਰ ਤੱਕ ਕੀ ਕਰੀਏ। ਅੱਜ ਹੀ ਕਈ ਸੱਜਣ ਤੇ ਅੱਜ ਹੀ ਸ਼ਹਿਰੋਂ ਨਿਕਲਣੇ ਸ਼ੁਰੂ ਹੋ ਗਏ ਆ ਵੀ ਯਾਰ ਕਿਤੇ ਕੋਟੇਜ ਚੱਲੀਏ ਬਾਹਰਲੇ ਪਾਸੇ ਤੇ ਹੋਰ ਵੱਖਰੀਆਂ ਵੱਖਰੀਆਂ ਥਾਵਾਂ ਤੇ ਚੱਲੀਏ, ਕਿਤੇ ਕੈਂਪਿੰਗ ਕਰੀਏ। ਤੇ ਯਾਰ ਐਵੇਂ ਦਾ ਜੇ ਪਲੈਨ ਹਜੇ ਤੱਕ ਨਹੀਂ ਬਣਿਆ ਤੇ ਜ਼ਰੂਰ ਬਣਾਓ, ਬਣਾਉਣਾ ਚਾਹੀਦਾ। ਸਮਰ ਦਾ ਟਾਈਮ ਹੈ, ਜੇ ਹੁਣ ਨਹੀਂ ਤੇ ਫਿਰ ਕਦੋਂ। ਹੱਸ ਵੇ ਮਣਾ, ਖੇਡ ਵੇ ਮਣਾ, ਜਾਗੀ ਉੱਤੇ ਆਉਣਾ ਨਹੀਂ ਓ ਫੇਰ ਵੇ ਮਣਾ।

ਭਾਜੀ ਵਾਹ, ਬੜਾ ਸ਼ਾਨਦਾਰ ਗੀਤ ਸੰਗੀਤ ਹੈ ਤੇ ਉਮੀਦ ਹੈ ਤੁਸੀਂ ਇਹਨੂੰ ਪਸੰਦ ਕਰ ਰਹੇ ਹੋ ਗੀਤ ਨੂੰ। ਤੇ ਜ਼ਿੰਦਗੀ ਦੇ ਵਿੱਚ ਕਹਿੰਦੇ ਆ ਬੰਦੇ ਨੂੰ ਬੜਾ ਕੁਛ ਕਰਨਾ ਚਾਹੀਦਾ, ਤੇ ਇੱਕ ਗੱਲ, ਕਈ ਵਾਰ ਬੰਦਾ ਤਿੜਕ ਜਾਂਦਾ, ਕਈ ਵਾਰ ਬੰਦਾ ਰੁੱਸ ਜਾਂਦਾ, ਕਈ ਵਾਰ ਬੰਦਾ ਗੁੱਸੇ ਵੀ ਹੋ ਜਾਂਦਾ ਵੀ ਕਹਿੰਦਾ ਯਾਰ ਰੋਟੀ ਜੇ ਖਾਣੀ ਹੈ ਤੇ ਗਰਮ ਮਿਲੇ ਸਾਨੂੰ, ਐਨ ਚੁੱਲ੍ਹੇ ਤੋਂ ਲੱਥਦੀ। ਪਰ ਕਹਿੰਦੇ ਆ ਸਬਰ ਸ਼ੁਕਰ ਨਾ ਖਾ ਲਓ ਜਿਹੜੀ ਮੌਲਾ ਦੇ ਦੇਵੇ, ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ, ਸਿਰਫ ਇੱਕ ਮਾਂ ਨੂੰ ਛੱਡ ਕੇ, ਕਿਉਂਕਿ ਮਾਂ ਨੂੰ ਹੁੰਦਾ ਵੀ ਮੈਂ ਆਪਣੇ ਬੱਚੇ ਨੂੰ ਜਦ ਕਦੇ ਵੀ ਕੋਈ ਖਾਣਾ ਦਵਾਂ, ਰੋਟੀ ਦਵਾਂ ਤੇ ਉਹ ਗਰਮ ਹੀ ਹੋਵੇ, ਇੱਕ ਮਾਂ ਦਾ ਪਿਆਰ ਹੀ ਹੁੰਦਾ। ਬੜ ਉਸ ਤੋਂ ਇਲਾਵਾ ਜੇ ਦੇਖੀਏ ਤੇ ਫਿਰ ਯਾਰ ਫਰਕ ਉਦਾਂ ਪੈਂਦਾ ਕੋਈ ਨਹੀਂ, ਠੰਡੀ ਮਿਲ ਗਏ, ਗਰਮ ਮਿਲ ਜੇ ਤੇ ਬਸ ਸ਼ੁਕਰ ਬਣਾਓ ਵੀ ਘੱਟੋ ਘੱਟ ਰੋਟੀ ਨਸੀਬ ਹੋ ਤਾਂ ਗਈ ਹੈ। ਚਿੰਤਾ ਨੂੰ, ਚਿੰਤਾ ਨੂੰ ਭੁੱਲ ਜਾਓ, ਕਿਉਂਕਿ ਆਪਣਾ ਸਾਥ ਬਣਿਆ ਰਹਿਣਾ 6 ਤੋਂ 9 ਪੰਜਾਬੀ ਲਹਿਰਾਂ ਤੁਹਾਡੇ ਹਰਮਨ ਪਿਆਰੇ ਸਰਵਜੀਤ ਸਿੰਘ ਦੇ ਨਾਲ। ਤੇ ਚਿੰਤਾ ਆਪਾਂ ਚੱਕ ਦੇਣੀ ਹੈ, ਚਿੰਤਾ ਨੂੰ ਆਪਾਂ ਛੱਡ ਦੇਣਾ। ਕਹਿੰਦੇ ਆ ਮਤ ਕਰ ਚਿੰਤ, ਚਿੰਤਾ ਹੈ ਕਰਤੇ, ਤੇ ਰੱਬ ਚਿੰਤਾ ਕਰ ਰਿਹਾ, ਸਾਨੂੰ ਕੋਈ ਪਰਵਾਹ ਨਹੀਂ, ਸਾਨੂੰ ਕੋਈ ਲੋੜ ਨਹੀਂ ਜ਼ਿਆਦਾ ਚਿੰਤਾ ਕਰਨ ਦੀ। ਤੇ ਜੇ ਚਿੰਤਾ ਕਰਾਂਗੇ ਜਿਹੜੀ ਚੀਜ਼ ਸਾਡੇ ਹੱਥ ਵੱਸ ਹੈ ਹੀ ਨਹੀਂ, ਤੇ ਉਹਦਾ ਫਿਰ ਅਸੀਂ ਕੁਛ ਕਰ ਵੀ ਨਹੀਂ ਸਕਦੇ। ਮਤ ਕਰ ਚਿੰਤ, ਚਿੰਤਾ ਹੈ ਕਰਤੇ, ਤੇ ਫਿਰ ਗੀਤ ਨੂੰ ਇੰਜੋਏ ਕਰਦੇ ਹਾਂ, ਉਸ ਤੋਂ ਬਾਅਦ ਕਾਲਸ ਵੱਲ ਵੀ ਚੱਲਦੇ ਹਾਂ। 905-600-7337 ਤੇ ਕਾਲ ਆ ਰਹੀਆਂ ਨੇ, ਆਪਾਂ ਬਸ ਮਾੜਾ ਜਿਹਾ ਹੋਰ ਸੁਣੀਏ ਗੀਤ ਤੇ ਫਿਰ ਜੁੜਦੇ ਹਾਂ ਦੁਬਾਰਾ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਜੀ ਵਾਹ, ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਲੌਂਗ ਵੀਕਐਂਡ ਦੀ ਸ਼ੁਰੂਆਤ, ਫਰਾਈਡੇ ਸ਼ਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਤੇ ਨਿੱਘਾ ਠੰਡਾ ਹਰ ਕਿਸਮ ਦਾ ਲਾ ਲਓ ਤੇ ਇਸ ਪਰ ਤੁਹਾਡਾ ਸਵਾਗਤ ਹੈ ਦਿਲੋਂ ਜੀ ਆਇਆਂ ਨੂੰ। ਤੇ ਅੱਜ ਹੈ 31 ਤਰੀਕ ਤੇ ਲਓ ਜੀ ਮਹੀਨੇ ਦਾ ਅੱਜ ਲਾਸਟ ਦਿਨ ਹੈ 31 ਤਰੀਕ, ਅੱਜ ਸ਼ਾਮ ਹੋ ਗਈ ਤੇ ਜੁਲਾਈ ਦਾ ਮਹੀਨਾ ਵੀ ਨਿਕਲ ਗਿਆ ਤੇ ਕੱਲ੍ਹ ਤੋਂ ਅਗਸਤ। ਕਿੱਦਾਂ ਫੜਾਫੜ ਮਹੀਨੇ, ਦੋ ਮਹੀਨੇ, ਤਿੰਨ ਮਹੀਨੇ ਕਰਦੇ ਕਰਦੇ ਦੇਖ ਲਓ ਕਿੱਦਾਂ ਕਿੰਨੇ ਮਹੀਨੇ ਲੰਘ ਗਏ ਆ, 7 ਮਹੀਨੇ ਤੇ ਹੁਣ 8ਵੇਂ ਮਹੀਨੇ ਦੇ ਵਿੱਚ ਕੱਲ੍ਹ ਨੂੰ ਆਪਾਂ ਪਹੁੰਚ ਜਾਣਾ ਅਗਸਤ ਦੇ ਵਿੱਚ ਤੇ ਨਾਲ ਦੀ ਨਾਲ ਲੌਂਗ ਵੀਕਐਂਡ ਵੀ ਸਾਰੇ ਆਪਾਂ ਇੰਜੋਏ ਕਰੀਏ, ਮਨਾਈਏ, ਹੱਸੀਏ, ਖੇਡੀਏ ਤੇ ਹੋਰ ਜਸ ਜਿੰਦੜੀ ਨੂੰ ਕੀ ਚਾਹੀਦਾ। ਚਲੀਏ ਕਾਲ ਦੇ ਵੱਲ ਜੀ, ਆਪਣਾ ਬਲਦੇਵ ਜੀ, ਸਤਿ ਸ੍ਰੀ ਅਕਾਲ
1: ਬੱਚੇ
0: ਜੀ, ਕੀ ਹਾਲ ਚਾਲ ਹੈ?
1: ਜਿੰਦਾਬਾਦ, ਸਾਡਾ ਬੱਚਾ ਬਹੁਤ ਵਧੀਆ ਪ੍ਰੋਗਰਾਮ ਕਰਦਾ, ਸੁਣਦੇ ਆ।
0: ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ ਬਲਦੇਵ ਜੀ।
1: ਮੇਰਾ ਪਹਿਲਾਂ ਗੀਤ ਲਿਖ ਲਾ ਛੇਤੀ ਜੀ।
0: ਲਿਖਾਓ ਜੀ, ਲਿਖਾਓ ਫਟਾਫਟ।
1: ਸੁਰਜੀਤ ਭੁੱਲਰ ਦਾ ਫੈਰ,
0: ਉਹ ਕੱਲ ਲਾਇਆ ਤਾਂ ਸੀ ਆਪਾਂ।
1: ਨਹੀਂ, ਕੱਲ ਦਾ ਹੋਰ ਲਾਇਆ ਸੀ,
0: ਸੁਰਜੀਤ ਭੁੱਲਰ ਦਾ ਫਾਇਰ ਹੀ ਲਾਇਆ ਸੀ ਆਪਾਂ।
1: ਸੁਰਜੀਤ ਭੁੱਲਰ ਦਾ,
0: ਸੁਰਜੀਤ ਭੁੱਲਰ ਦਾ ਉਹ
1: ਲਾਇਆ ਸੀ,
0: ਲਾਇਆ ਸੀ ਜੀ। ਲੈ ਪਹਿਲਾਂ ਗੀਤ ਆਪਾਂ ਲਾਇਆ ਹੀ ਤੁਹਾਡਾ ਸੀ,
1: ਇਹ ਆਰਨੇ ਦਾ ਲਾ ਲਈ, ਟਰੱਕਾਂ ਵਾਲੇ, ਟਰੱਕਾਂ ਵਾਲੇ ਜਾਂ ਮੈਡੀਸਨ
0: ਆਰਨੇ ਇਦਾਂ।
1: ਤੇ ਇੱਕ ਗੱਲ ਹੋਰ ਸੁਣ,
0: ਹਾਂਜੀ,
1: ਤੇਰਾ ਬਾਪੂ ਮੈਨੂੰ ਵੀਡੀਓ ਭੇਜਣਾ, ਵੀਡੀਓ ਬੋਲ ਬਹੁਤ ਸਾਡੇ ਇੱਕ ਦੂਜੇ ਨਾਲ ਹੈਗੀ ਹੈਗੀ, ਆਪਾਂ ਪਰਿਵਾਰ ਹੀ ਆ
0: ਜੀ।
1: ਇੱਕ ਤੁਹਾਨੂੰ ਸ਼ੇਅਰ ਸੁਣਾਉਣਾ, ਦਿਲ ਨੂੰ ਦਿਲ ਬਣਾ ਕੇ ਰੱਖ,
0: ਆਹਾ,
1: ਇੱਕੋ ਥਾਂ ਤੇ ਲਾ ਕੇ ਰੱਖ,
0: ਆਏ ਹਾਏ,
1: ਇਸ ਕੀ ਕਰਨਾ ਆਉਂਦਾ ਨੀ, ਫਿਰ ਅੱਖ ਨੂੰ ਸਮਝਾ ਕੇ ਰੱਖ ਵੀ, ਦੁਨੀਆ ਰੋਜ਼ ਤਮਾਸ਼ੇ ਲੱਭੇ, ਦਿਲ ਤੇ ਪਰਦੇ ਪਾ ਕੇ ਰੱਖ, ਮੁਹੱਬਤ ਇੱਕੋ ਵਾਰੀ ਹੁੰਦੀ, ਕਿਸੇ ਦਿਲ ਵਾਲੇ ਲਈ ਬਚਾ ਕੇ ਰੱਖੀ।
0: ਕਿਆ ਬਾਤ ਹੈ, ਲੁੱਟ ਲਿਆ ਮੇਲਾ,
1: ਮੰਨਦਾ ਫਿਰ ਸਿੱਧੂ ਸਾਹਿਬ ਨੂੰ,
0: ਕਿਆ ਬਾਤ ਹੈ, ਮੰਨ ਗਏ ਜੀ, ਮੰਨ ਗਏ, ਪੂਰਾ ਮੰਨ ਗਏ ਅੱਜ ਤੇ, ਕਮਾਲ ਹੀ ਕਰਦੇ,
1: ਜਿੰਦਾਬਾਦ,
0: ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਜੀ, ਧੰਨਵਾਦ।

ਬਾਤ ਹੈ, ਬੜੀ ਸ਼ਾਨਦਾਰ ਸ਼ੇਰੋ ਸ਼ਾਇਰੀ ਗੀਤ ਵੀ ਆਪਾਂ ਲਾਈਨ ਅਪ ਕਰਦੇ ਹਾਂ ਅਤੇ ਨਾਲ ਦੀ ਨਾਲ ਕੁਛ ਸੁਨੇਹੇ ਵੀ ਆਪਾਂ ਲੈ ਲਈਏ ਯਾਰ, ਕਿਉਂਕਿ ਹੁਣ ਲੌਂਗ ਵੀਕਐਂਡ ਹੈ, ਲੌਂਗ ਵੀਕਐਂਡ 'ਤੇ ਬੜਾ ਕੁਛ ਸਪੈਸ਼ਲ ਵੀ ਮਿਲਦਾ। ਜੇ ਗੱਲਬਾਤ ਕਰੀਏ ਅਪਲਾਇੰਸਿਸ ਲੈਣੇ ਹੈ ਅਤੇ ਅਪਲਾਇੰਸ ਜੰਕਸ਼ਨ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਮਨਜੀਤ ਭਾਅ ਜੀ ਵੀ ਗੱਲਬਾਤ ਕਰਨਗੇ, ਦੱਸਣਗੇ ਡੀਲ ਅੱਜ ਬਾਰੇ। ਅਤੇ ਨਾਲ ਦੀ ਨਾਲ ਤੁਸੀਂ ਫਰਨੀਚਰ ਜੇ ਲੱਭ ਰਹੇ ਹੋ, ਦੇਖ ਰਹੇ ਹੋ, ਫਰਨੀਚਰ ਲੈ ਲਈਏ ਯਾਰ, ਸ਼ਾਨਦਾਰ ਕੋਈ ਵਧੀਆ ਜਾਂ ਅਤੇ ਨਾਲੇ ਪ੍ਰਾਈਜ਼ ਵੀ ਹੋਵੇ ਰੀਜ਼ਨੇਬਲ, ਅਫੋਰਡੇਬਲ, ਅਤੇ ਫਿਰ ਆਪਾਂ ਥੋੜ੍ਹੀ ਦੇਰ ਬਾਅਦ ਅੱਗੇ ਚੱਲ ਕੇ ਗ੍ਰੈਂਡ ਹੋਮ ਫਰਨੀਚਰ ਸੁੱਖ ਬਾਈ ਨਾਲ ਵੀ ਗੱਲਬਾਤ ਕਰਾਂਗੇ। ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਤੋਂ, ਅਤੇ ਜਾਂ ਫਿਰ 6685 ਟੋਮਕਨ ਰੋਡ 'ਤੇ। ਅਤੇ ਦੇਖਾਂਗੇ ਅੱਜ ਕਿਹੜੀਆਂ ਕਿਹੜੀਆਂ ਡੀਲ ਸਾਡੇ ਲਈ ਲੈ ਕੇ ਆਉਂਦੇ ਨੇ। ਲੌਂਗ ਵੀਕਐਂਡ ਹੈ ਬਾਈ, ਅਤੇ ਕੁਛ ਨਾ ਕੁਛ ਤਾਂ ਫਿਰ ਸਪੈਸ਼ਲ ਸਾਰੇ ਪਾਸੇ ਸਾਨੂੰ ਮਿਲਣੇ ਹੀ ਚਾਹੀਦੇ ਆ। ਜ਼ਿੰਦਗੀ ਵਿੱਚ ਕਹਿੰਦੇ ਅੱਖਾਂ ਬੜੀ ਜ਼ਰੂਰੀ ਨੇ, ਅਤੇ ਅੱਖਾਂ ਆਪਾਂ ਅਕਸਰ ਹੀ ਵਧੀਆ ਰੱਖੀਏ। ਜੇ ਕਿਤੇ ਕੋਈ ਪ੍ਰੋਬਲਮ ਲੱਗਦੀ ਹੈ, ਕੋਈ ਸਾਨੂੰ ਪ੍ਰਿਸਕ੍ਰਿਪਸ਼ਨ ਗਲਾਸਿਸ ਦੀ ਲੋੜ ਪੈ ਗਈ ਹੈ, ਤਾਂ ਆਪਾਂ ਜ਼ਰੂਰ ਗੱਲਬਾਤ ਕਰੀਏ, ਕਾਲ ਕਰਕੇ ਅਪੁਆਇੰਟਮੈਂਟ ਬਣਾ ਕੇ ਅਤੇ ਪਹੁੰਚੀਏ ਬਿਯੋਂਡ ਆਈ ਵੇਅਰ 'ਤੇ, ਜਿੱਥੇ ਤੁਹਾਨੂੰ ਸਨ ਗਲਾਸਿਸ ਮਿਲਦੇ ਆ ਬੜੇ ਸ਼ਾਨਦਾਰ। ਕੋਈ ਤੁਸੀਂ ਗਲਾਸਿਸ ਲੈਣੇ ਆ, ਕੋਈ ਬ੍ਰਾਂਡਿਡ ਗਲਾਸਿਸ ਅਗਰ ਦੇਖ ਰਹੇ ਹੋ, ਤਾਂ ਬੜੀ ਸ਼ਾਨਦਾਰ ਟੀਮ ਹੈ, ਡਾਕਟਰ ਵੀ ਬੜੇ ਕਮਾਲ ਦੇ ਨੇ, ਅਤੇ ਆਪਾਂ ਬੜੀ ਵਾਰ ਮੌਕਾ ਮਿਲਿਆ ਰੋਮੀ ਨੂੰ ਮਿਲਣ ਦਾ ਉੱਥੇ, ਅਤੇ ਬੜੇ ਹੀ ਸ਼ਾਨਦਾਰ ਸੱਜਣ ਬਿਯੋਂਡ ਆਈ ਵੇਅਰ। ਤੁਸੀਂ ਵੀ ਅਪੁਆਇੰਟਮੈਂਟ ਬਣਾਓ ਅਤੇ ਜਾ ਕੇ ਆਪਣੀ ਅੱਖਾਂ ਜ਼ਰੂਰ ਤੁਸੀਂ ਟੈਸਟ ਕਰਵਾਓ। ਅਤੇ ਨੰਬਰ ਹੈ 905-793-3937 ਬਿਯੋਂਡ ਆਈ ਵੇਅਰ। ਅਤੇ ਨੰਬਰ ਹੈ ਸਟੂਡੀਓ ਦਾ 905-673-3337 905-673-3337। ਅਤੇ ਅੱਜ ਯਾਰ ਬੜਾ ਜ਼ਰੂਰੀ ਹੈ ਕਾਲ ਕਰਕੇ, ਜਿਹੜੇ ਵੀ ਤੁਸੀਂ ਪ੍ਰੋਗਰਾਮ ਬਾਹਰ ਘੁੰਮਣ ਵਾਲੇ ਬਣਾਏ ਆ ਨਾ, ਉਹਦੇ ਬਾਰੇ ਜ਼ਰੂਰ ਦੱਸਿਓ। ਜਿਵੇਂ ਹੁਣ ਚਲੋ ਨਾਇਗਰਾ ਫੋਲਸ ਹੋ ਗਿਆ, ਆਹ ਜਿਹੜੀਆਂ ਕਾਮਨ ਚੀਜ਼ਾਂ 'ਤੇ ਤਾਂ ਆਪਾਂ ਚਲੇ ਜਾਂਦੇ ਹਾਂ, ਬੰਦਾ ਕਹੇ ਯਾਰ ਵੀ ਮੈਂ ਗਿਆ ਸੀ, ਬੜੇ ਘੱਟ ਸੱਜਣ ਦਿਸੇ ਪਰ ਜਗ੍ਹਾ ਬੜੀ ਸੋਹਣੀ ਹੈ, ਅਤੇ ਇਹੋ ਜਿਹੀ ਕੋਈ ਤੁਹਾਡੇ ਜ਼ਹਿਨ ਦੇ ਵਿੱਚ ਹੋਏ ਨਾ, ਅਤੇ ਅੱਜ ਸ਼ੇਅਰ ਜ਼ਰੂਰ ਕਰਿਆ ਜੇ, ਕਿਉਂਕਿ ਲੌਂਗ ਵੀਕਐਂਡ ਆ, ਬੰਦੇ ਨੂੰ ਹੁੰਦਾ ਵੀ ਯਾਰ ਕੋਈ ਦੱਸੋ ਨਵੀਂ ਜਗ੍ਹਾ ਵੀ ਕਿੱਥੇ ਘੁੰਮ ਕੇ ਆਈਏ, ਕਿੱਥੇ ਟਹਿਲ ਕੇ ਆਈਏ, ਆ ਹੈ ਅਤੇ ਟਹਿਲਣਾ ਚਾਹੀਦਾ ਜੀ। ਅਤੇ ਜ਼ਰੂਰ ਕਾਲ ਕਰਕੇ ਦੱਸਿਓ ਨਵੀਆਂ ਨਵੀਆਂ ਥਾਵਾਂ ਕਿਹੜੀਆਂ ਨੇ, ਇੱਕ ਦੋ ਘੰਟੇ ਜਾਂ 2.5 ਘੰਟੇ ਦੀ ਲਾ ਲਓ, ਟੋਰੋਂਟੋ ਤੋਂ ਆਪਣੇ ਜੀ ਟੀ ਏ ਤੋਂ 905-673-3337 905-673-3337।

0: ਅੱਜ ਇੱਕ ਟੌਪਿਕ ਬੜਾ ਵਧੀਆ, ਇੱਕ ਵਿਸ਼ਾ ਬੜਾ ਸੋਹਣਾ। ਅੱਜ ਬਸ ਗੀਤ ਸੰਗੀਤ ਹੀ ਲਾਣੇ ਆ, ਕਿਉਂਕਿ ਲੌਂਗ ਵੀਕਐਂਡ ਹੋਵੇ ਅਤੇ ਬੰਦਾ ਉੱਦਾਂ ਹੀ ਬੜਾ ਖੁਸ਼ ਹੁੰਦਾ ਅਤੇ ਗੀਤ ਸੰਗੀਤ ਆਪਣੇ ਹਿਸਾਬ ਦਾ ਲੱਗ ਜੇ ਅਤੇ ਬੰਦਾ ਤਾਂ ਫਿਰ ਸੀਟ 'ਤੇ ਬੈਠਾ ਲੁੱਡੀਆਂ ਪਾਉਂਦਾ ਕਿ ਨਹੀਂ। ਅਤੇ ਜ਼ਰੂਰ ਆਪਾਂ ਅੱਜ ਇੱਕ ਵਿਸ਼ਾ ਤੁਹਾਡੇ ਨਾਲ ਵੀ ਆਪਾਂ ਸਾਂਝਾ ਕਰਦੇ ਹਾਂ, ਅਤੇ ਫਿਰ ਇੱਦਾਂ ਦਾ ਕੰਮ ਹੋ ਜਾਣਾ ਕਿਤੇ ਡੀ ਜੇ ਵਾਲਾ ਕੰਮ ਨਾ ਬਣ ਜੇ ਅੱਜ, ਜਿਵੇਂ ਫਿਰ ਤੁਹਾਡੀਆਂ ਕਾਲ ਵੱਜਣੀਆਂ ਸ਼ੁਰੂ ਹੁੰਦੀਆਂ ਕਈ ਵਾਰ ਅਤੇ ਐਨ ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਹੁੰਦੀਆਂ, ਅਤੇ ਉਹ ਵੀ ਆਪਾਂ ਜ਼ਰੂਰ ਸ਼ੇਅਰ ਕਰਦੇ ਹਾਂ। ਪਰ ਸਟੂਡੀਓ ਦਾ ਨੰਬਰ 905-673-3337-3337। ਜੇ ਪੀਜ਼ਾ ਖਾਣਾ ਹੈ ਤਾਂ ਮਿਸਟਰ ਸਿੰਘ ਪੀਜ਼ਾ ਜ਼ਰੂਰ ਤੁਸੀਂ ਆਰਡਰ ਕਰੋ, ਫਰੈਸ਼ ਪੀਜ਼ਾ। ਕੋਈ ਵਿੰਗਸ ਜਾਂ ਫਿਰ ਕੋਈ ਡਿਲੀਸ਼ੀਅਸ ਸਾਈਡਸ ਤੁਹਾਨੂੰ ਚਾਹੀਦੀਆਂ ਨੇ ਤਾਂ ਜ਼ਰੂਰ ਮਿਸਟਰ ਸਿੰਘ ਪੀਜ਼ਾ ਤੁਸੀਂ ਆਪਣੇ ਨੇੜੇ ਵਾਲੀ ਲੋਕੇਸ਼ਨ 'ਤੇ ਪੀਜ਼ਾ ਆਰਡਰ ਕਰੋ ਅਤੇ ਸ਼ਾਨਦਾਰ ਸਵਾਦ ਵਾਲਾ ਪੀਜ਼ਾ ਜ਼ਰੂਰ ਖਾਓ। ਮਿਸਟਰ ਸਿੰਘ ਪੀਜ਼ਾ ਕਾਲ ਕਰੋ, ਆਪਣਾ ਆਰਡਰ ਪਲੇਸ ਕਰੋ 905-500-4000-905-500-4000 905-500-4000 ਮਿਸਟਰ ਸਿੰਘ ਪੀਜ਼ਾ।
1: ਸੁਜੋਗ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬ੍ਰੀਦਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਗ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ, ਸਕਿਨ ਇਸ਼ੂਜ, ਐਗਜ਼ੀਮਾ, ਸੋਰਾਇਸਿਸ, experienced homeopaths there in a effective ilaaj, care you can trust, healing you can feel. Appointment delay call karo 647-856-2516. Do locations Mississauga and Brampton de vich available, 647-856-2516.

0: ਤਾਂ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਮੈਂ ਤੁਹਾਡਾ ਹੋਸਟ ਸਰਵਜੀਤ ਸਿੰਘ ਦੇ ਨਾਲ। ਤੇ ਅੱਜ ਦੇ ਵਿਸ਼ੇ ਵੱਲ ਵੀ ਚੱਲਦੇ ਹਾਂ, ਬੜਾ ਸ਼ਾਨਦਾਰ ਇੰਟਰਸਟਿੰਗ। ਉਸ ਤੋਂ ਪਹਿਲਾਂ ਜਿਹੜੇ ਵੀ ਘੁੰਮਣ ਫਿਰਨ ਦੇ ਸ਼ੌਕੀਨ ਨੇ, ਤੇ ਖਾਸ ਕਰਕੇ ਬੰਦਾ ਜਾਂਦਾ ਟੋਰਾਂਟੋ ਵੱਲ ਨੂੰ, ਟੋਰਾਂਟੋ ਤੋਂ ਕਹਿੰਦਾ ਯਾਰ ਵੀ ਸੈਂਟਰ ਆਈਲੈਂਡ ਜਾਇਆ ਜਾਵੇ, ਤੇ ਬੜਾ ਹੀ ਇੱਕ ਸ਼ਾਨਦਾਰ ਟੋਰਾਂਟੋ ਦੇ ਮੇਅਰ ਨੇ ਕੀਤਾ ਓਲੀਵੀਆ ਚਾਓ, ਜੋ ਕਹਿੰਦੇ ਆ ਅਗਸਤ ਦੇ ਮਹੀਨੇ ਦੇ ਵਿੱਚ ਬੱਚੇ ਹੋਣ ਸੀਨੀਅਰਸ, ਤੇ ਉਹਨਾਂ ਲਈ ਜਿਹੜੀ ਫੈਰੀ ਹੈ, ਜਿਹੜੀ ਆਈਲੈਂਡ ਫੈਰੀ ਹੈ, ਉਹ ਫ੍ਰੀ ਕੀਤੀ ਗਈ ਹੈ। ਤੁਸੀਂ ਵੀ ਜ਼ਰੂਰ ਅਗਰ ਜਾਣਾ ਤਾਂ ਚੱਕਰ ਲਾ ਕੇ ਆਉਣਾ, ਜ਼ਰੂਰ ਜਾ ਸਕਦੇ ਹੋ ਅਗਸਤ ਦੇ ਮਹੀਨੇ ਦੇ ਵਿੱਚ। ਅਤੇ ਬੜਾ ਕੁਛ ਚੱਲ ਰਿਹਾ ਹਰ ਪਾਸੇ, ਬੜੀਆਂ ਚੀਜ਼ਾਂ ਚੱਲ ਰਹੀਆਂ। ਅਤੇ ਸਮਰ ਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਸਾਰਿਆਂ ਨੂੰ, ਲੋਕ ਇੱਕ ਵਾਰ ਜਾਂਦੇ ਆ, ਦੋ ਵਾਰ ਜਾਂਦੇ ਆ, ਕਈ ਤਾਂ ਸੀਜ਼ਨ ਪਾਸ ਬਣਾਇਆ ਹੁੰਦਾ, ਅਤੇ ਉਹ ਜਗ੍ਹਾ ਦਾ ਨਾਮ ਹੈ ਕੈਨੇਡਾਸ ਵੰਡਰਲੈਂਡ। ਅਤੇ ਯਾਰ ਇੰਨੇ ਸਾਲ ਹੋ ਗਏ ਕੈਨੇਡਾ ਵੰਡਰਲੈਂਡ ਨੂੰ ਚੱਲਦਿਆਂ, 45ਵੀਂ ਐਨੀਵਰਸਰੀ ਬਣਾਈ ਹੈ, 45ਵੀਂ, ਇੰਨੇ ਸਾਲ ਪਹਿਲਾਂ ਦਾ ਚੱਲ ਰਿਹਾ। ਅਤੇ ਪਤਾ ਹੀ ਨਹੀਂ ਹੋਣਾ ਵੀ ਸਾਰਿਆਂ ਨੂੰ ਅਸੀਂ ਕਿੰਨੀ ਕਿੰਨੀ ਕੁ ਵਾਰ ਜਾਏ ਹਾਂ ਉੱਥੇ, ਅਤੇ ਕਈ ਐਵੇਂ ਸੱਜਣ ਵੀ ਹੋ ਸਕਦੇ ਆ ਜੋ ਹਜੇ ਤੱਕ ਇੱਕ ਵਾਰ ਵੀ ਨਹੀਂ ਗਏ, ਅਤੇ ਪਰ ਜਾ ਕੇ ਆਉਣਾ ਚਾਹੀਦਾ ਯਾਰ। ਬੜਾ ਸ਼ਾਨਦਾਰ ਵਰਲਡ ਫੇਮਸ ਕੈਨੇਡਾ ਵੰਡਰਲੈਂਡ ਝੂਲੇ ਜੋ ਬਣੇ ਹੋਏ ਆ, ਅਤੇ ਉੱਥੇ ਜਾ ਕੇ ਆਓ। ਅਤੇ ਰੀਸੈਂਟਲੀ ਉਹਨਾਂ ਨੇ ਇੱਕ ਰਾਈਡਰ ਜਿਹੜਾ ਕੱਢਿਆ, ਕਹਿੰਦੇ ਵੀ ਤੁਸੀਂ ਸਾਡਾ ਇੱਕ ਬਿਲੀਅਨ ਰਾਈਡਰ 45 ਸਾਲਾਂ ਦੇ ਵਿੱਚ 1 ਬਿਲੀਅਨ ਲੋਕਾਂ ਨੇ ਉੱਥੇ ਰਾਈਡ ਲਈ ਹੈ, ਅਤੇ ਇੱਕ ਜਣੇ ਨੂੰ ਕੱਢਿਆ, ਕਹਿੰਦੇ ਤੁਸੀਂ ਸਾਡਾ ਲੱਕੀ ਨੰਬਰ 1 ਬਿਲੀਅਨਥ ਰਾਈਡਰ ਹੈ। 45ਵੇਂ ਸਾਲ ਦੇ ਵਿੱਚ ਜਾ ਕੇ ਦੇਖ ਲਓ ਵੀ ਕਿੰਨੇ ਕੁ ਇਨਸਾਨ ਇੱਕ ਸੀਜ਼ਨ ਦੇ ਵਿੱਚ ਜਾਂਦੇ ਹੋਣੇ ਆ, ਇੰਨਾ ਪਾਪੂਲਰ। ਅਤੇ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਉਹ ਵੀ ਕਹਿੰਦਾ ਚਲੋ ਬਈ ਚੱਲੀਏ ਕੈਨੇਡਾ ਵੰਡਰਲੈਂਡ। ਇੱਥੇ ਵੀ ਬੰਦਾ ਜਾਂਦਾ, ਅਤੇ ਜਾਂਦਾ ਜਲੰਧਰ ਵਾਲੇ ਪਾਸੇ ਵੀ ਹੈ, ਉੱਥੇ ਵੀ ਬੰਦਾ ਜ਼ਰੂਰ ਜਾਂਦਾ। ਵਿਸ਼ੇ ਦੀ ਗੱਲ ਕਰਦੇ ਹਾਂ, ਗਾਣੇ ਦੀ ਗੱਲ ਕਰਦੇ ਹਾਂ, ਗੱਲ ਆਪਾਂ ਉਹੀ ਰੱਖਣੀ ਹੈ, ਬੜੀ ਸੌਖੀ ਜੀ, ਲਾਈਟ ਜਾਂ ਮੂਡ, ਫਰਾਈਡੇ ਵਾਲਾ ਦਿਨ, ਅਤੇ ਗੀਤ ਸੰਗੀਤ ਆਪਾਂ ਕੋਈ ਇਹੋ ਜਿਹਾ ਗਾਣਾ ਦੱਸਣਾ ਜਿਹੜੇ ਗਾਣੇ ਦੇ ਵਿੱਚ ਬੜਾ ਸੌਖਾ ਜਿਹਾ ਵਰਡ ਆਉਂਦਾ, ਬੜਾ ਸੌਖਾ ਜਿਹਾ, ਮਤਲਬ ਤਕਰੀਬਨ ਗੀਤ ਬਹੁਤ ਸਾਰੇ ਬਣੇ ਹੋਏ ਆ, ਅਤੇ ਗਾਣਾ ਤੁਸੀਂ ਦੱਸਣਾ ਜਿਸ ਗਾਣੇ ਦੇ ਵਿੱਚ ਆਵੇ ਦਿਲ। ਹੁਣ ਜੇ ਦਿਲ ਨਾ ਹੋਵੇ ਤਾਂ ਫਿਰ ਕੋਈ ਵੀ ਚੀਜ਼ ਨਹੀਂ ਬਣਦੀ, ਪਿਆਰ ਮੁਹੱਬਤ ਸਾਰਾ ਕੁਛ ਹੀ ਰਹਿ ਜਾਂਦਾ। ਚਲੋ ਗਾਣਾ ਤੁਸੀਂ ਦੱਸਣਾ, ਅਤੇ ਗਾਣੇ ਦੇ ਵਿੱਚ ਹੋਵੇ ਸ਼ਬਦ ਅੱਖਰ ਜਿਹੜਾ ਆਉਂਦਾ, ਸ਼ਬਦ ਆਉਂਦਾ ਦਿਲ। ਦੇਖਦੇ ਹਾਂ ਸਭ ਤੋਂ ਪਹਿਲਾਂ ਕਿਹੜਾ ਗੀਤ ਤੁਸੀਂ ਦੱਸਦੇ ਹੋ ਦਿਲ ਵਾਲਾ, ਜਿਹੜੇ ਗਾਣੇ ਦੇ ਵਿੱਚ, ਕੋਈ ਵੀ ਹੋ ਸਕਦਾ, ਇਹ ਤੁਸੀਂ ਪੰਜਾਬੀ ਹੋਵੇ, ਹਿੰਦੀ ਹੋਵੇ, ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਦਿਲ ਆਉਂਦਾ ਹੋਵੇ ਬਸ, ਅਤੇ ਸਾਨੂੰ ਸਮਝ ਲੱਗ ਜੇ। ਅਤੇ ਦੇਖਦੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਜ਼ਿਹਨ ਦੇ ਵਿੱਚ ਕਿਹੜਾ ਗਾਣਾ ਆਇਆ ਹੈ ਜਿਹਦੇ ਵਿੱਚ ਆਉਂਦਾ ਹੈ ਦਿਲ। 905-673-3337 905-673-3337। ਜ਼ਿਹਨ ਦੇ ਵਿੱਚ ਬੜੇ ਗਾਣੇ ਆਉਣਗੇ, ਪਰ ਤੁਹਾਨੂੰ ਜਿਹੜਾ ਟੌਪ ਦਾ ਬੜਾ ਸ਼ਾਨਦਾਰ ਗੀਤ ਲੱਗੇ ਵੀ ਯਾਰ ਆਹਾ ਹੈ, ਆਹ ਵਾਲਾ ਗੀਤ ਲਵਾਈਏ ਜਿਹਦੇ ਵਿੱਚ ਆਉਂਦਾ ਹੋਵੇ ਦਿਲ। 905-673-3337 ਚਲਦੇ ਹਾਂ ਜੀ ਕਾਲ ਦੇ ਵੱਲ। ਜੀ ਬਾਈ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਵੀਰੇ, ਕਿਵੇਂ ਹੋ ਜੀ?
1: ਬਹੁਤ ਵਧੀਆ ਸਰ, ਤੁਸੀਂ ਸੁਣਾਓ?
2: ਐਨ ਵਧੀਆ ਜੀ, ਮੈਂ ਕਿਹਾ ਸਾਰਾ ਕੁਝ ਮਿਕਸ ਕਰ ਦਈਏ, ਵੀਕਐਂਡ ਆ ਗਿਆ, ਕਹਿੰਦਾ ਦਿਲ ਦੇ ਵਿੱਚ ਵਸਾ ਕੇ ਦਿਲ ਚੋਂ ਕੱਢਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ, ਛੱਡਣੇ ਸੌਖੇ ਨਹੀਂ।
1: ਹਾਏ ਹਾਏ ਹਾਏ ਹਾਏ, ਬਾਈ ਜੀ ਤੁਸੀਂ ਸਾਰਾ ਕੁਝ ਮਿਕਸ ਕਰਤਾ ਹੈ। ਇਹ ਗਾਣਾ ਥੋੜਾ ਸੈਡ ਜੀ ਟੋਨ ਦੇ ਵਿੱਚ ਆ ਗਿਆ ਨਾ? ਚੱਕਣਾ ਚਾਹੀਦਾ ਜੀ ਕੰਮ, ਫਰਾਈਡੇ ਵਾਲਾ ਦਿਨ ਹੈ। ਅਗਲੀ ਕਾਲ ਜੀ 2118, ਸਤਿ ਸ਼੍ਰੀ ਅਕਾਲ ਜੀ। ਹੈਲੋ 2118, ਮਾਫ ਕਰਨਾ ਜੀ, ਪਰ ਆਪਾਂ ਚੱਲਦੇ ਹਾਂ ਅੱਗੇ, ਸਾਡੇ ਨਾਲ ਜੁੜ ਚੁੱਕੇ ਨੇ ਮਨਜੀਤ ਜੀ। ਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ।
3: ਥੈਂਕ ਯੂ ਸੋ ਮਚ ਭਾਜੀ, ਤੇ ਮੇਰੇ ਵੱਲੋਂ ਤੇ ਅਪਲਾਈਅੰਸ ਸਿੰਕਸ਼ਨ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ
1: ਸਤਿ ਸ਼੍ਰੀ ਅਕਾਲ। ਬਾਈ ਜੀ ਲੌਂਗ ਵੀਕਐਂਡ ਹੈ ਤੇ ਅਸੀਂ ਐਕਸਪੈਕਟ ਕਰ ਰਹੇ ਹਾਂ ਵੀ ਸ਼ਾਨਦਾਰ ਡੀਲ ਆਉਣੀ ਚਾਹੀਦੀਆਂ ਨੇ ਅਪਲਾਈਅੰਸਿਸ ਦੇ ਉੱਤੇ।
3: ਹਾਂ ਬਿਲਕੁਲ ਭਾਜੀ, ਸਭ ਤੋਂ ਪਹਿਲੀ 3 ਪੀਸ ਦੀ ਪ੍ਰੀਮੀਅਮ ਅਪਲਾਈਅੰਸਿਸ ਦੀ ਡੀਲ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫ੍ਰਿਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਅੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਅੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਚ ਇਸ ਲੌਂਗ ਵੀਕਐਂਡ ਅਪਲਾਈਅੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ ਲੇਟੈਸਟ ਮਾਡਲ ਹੈ 2026 ਦਾ, $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਈਅੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਹੈ 905-450-0054, 905-450-0054, ਅਪਲਾਈਅੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ।
1: ਬਾਤ ਹੈ ਮਨਜੀਤ ਜੀ, ਤੇ ਨਾਲ ਦੀ ਨਾਲ ਸਮਰ ਦਾ ਟਾਈਮ ਹੈ, ਕੋਈ ਬੰਦਾ ਪੈਟੀਓ ਦੇ ਵਿੱਚ ਵੀ ਆਊਟਡੋਰ ਟੀਵੀ ਲਾਉਂਦੇ ਹੁੰਦੇ ਆ, ਤੇ ਪਰ ਉਹਦੇ ਬਾਰੇ ਵੀ ਆਪਾਂ ਅੱਗੇ ਚੱਲ ਕੇ ਇਨਫੋਰਮੇਸ਼ਨ ਲਵਾਂਗੇ ਮਨਜੀਤ ਜੀ ਤੋਂ। ਤੇ ਨੰਬਰ ਸਟੂਡੀਓ ਦਾ 905-673-3337-9053-3337। ਕਿਹੜੇ ਯਾਰ ਇਹੋ ਜਿਹੇ ਗੀਤ ਨੇ ਜਿਹਦੇ ਵਿੱਚ ਆਉਂਦਾ ਹੋਵੇ ਸ਼ਬਦ ਦਿਲ, ਤੇ ਆਪਾਂ ਪਹਿਲਾਂ ਸ਼ੁਰੂਆਤ ਕਰ ਦਈਏ ਫਿਰ। ਬੜਾ ਸ਼ਾਨਦਾਰ ਗੀਤ ਹੈ ਹੰਸ ਰਾਜ ਹੰਸ ਜੀ ਦਾ, ਦਿਲ ਚੋਰੀ ਸਾਡਾ ਹੋ ਗਿਆ। ਆਏ ਹਾਏ ਕਿਆ ਬਾਤ ਹੈ, ਉਹ ਗੀਤ ਨੂੰ ਇੰਜੋਏ ਕਰੀਏ। ਬਾਕੀ ਤੁਹਾਡੀ ਵੇਟ ਕਰਦੇ ਹਾਂ ਕਿਹੜੇ ਕਿਹੜੇ ਗੀਤ ਤੁਹਾਨੂੰ ਯਾਦ ਆਉਂਦੇ ਆ ਜਿਹਦੇ ਵਿੱਚ ਆਵੇ ਦਿਲ।

ਧੰਨਵਾਦ ਹੈ, ਬੜਾ ਸ਼ਾਨਦਾਰ ਗੀਤ। ਤੇ ਨੈਕਸਟ ਗੀਤ ਬੈਕ ਟੂ ਬੈਕ ਹਰਜੀਤ ਹਰਮਨ ਦਾ ਗੱਲ ਦਿਲ ਦੀ ਦੱਸ ਸੱਜਣਾ, ਤੇ ਦਿਲ ਫਿਰ ਆ ਗਿਆ ਵਿੱਚ, ਤੇ ਅੱਗੇ ਦੇਖਦੇ ਹਾਂ ਕਿਹੜੇ ਸੱਜਣ ਕਿਹੜਾ ਗਾਣਾ ਦੱਸਦੇ ਆ ਜਿਹਦੇ ਵਿੱਚ ਆਵੇ ਦਿਲ।

0: ਬੜਾ ਸ਼ਾਨਦਾਰ ਗੀਤ ਹਰਜੀਤ ਹਰਮਨ ਗੱਲ ਦਿਲ ਦੀ ਦੱਸ ਸਜਣਾ। ਤੇ ਚਲਦੇ ਅਗਲੀ ਕਾਲ ਦੇ ਵੱਲ। ਜੀ ਸਤਿ ਸ੍ਰੀ ਅਕਾਲ
1: ਜੀ। ਸਰ ਸਤਿ ਸ੍ਰੀ ਅਕਾਲ ਜੀ।
0: ਜੀ ਸਰ
1: ਹਾਂਜੀ, ਆ ਲਾਓ ਫਿਰ ਨੱਚਣ ਵਾਲਾ ਗਾਣਾ ਕਹਿੰਦਾ, ਨੱਚਣੇ ਤੋਂ ਪਹਿਲਾਂ ਹੁਕਾ ਦਿਆਂਗੇ, ਸਵਨਾ ਨੂੰ ਇੱਕ ਮੌਕਾ ਦਿਆਂਗੇ, ਇੱਕ ਸੋਨੇ ਦਾ ਕੋਕਾ ਦਿਆਂਗੇ, ਇੱਕ ਸੋਨੇ ਦਾ ਕੋਕਾ ਦਿਆਂਗੇ, ਆ 121 ਰਮਾਲ ਓਏ ਉਹਨੂੰ ਦਿਲ ਵੀ ਦਿਆਂਗੇ,
0: ਵਾਹ
1: ਓਏ ਨੱਚੂ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਆ ਜਾ ਨੱਚ ਲੈ
0: ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਕਿਆ ਬਾਤ ਹੈ। ਇੱਕ ਤੇ ਓਰੀਜਨਲ ਓਰੀਜਨਲ ਦੀ ਆਵਾਜ਼ ਦਾ ਥੋੜਾ ਚੱਕਰ ਪੈਣਾ, ਪਰ ਬਾਕੀ ਜਿਹੜਾ ਬਾਅਦ ਦੇ ਵਿੱਚ ਬਣ ਕੇ ਆਇਆ ਸੀ ਉਸ ਤੋਂ ਬਾਅਦ ਉਹਦੀ ਵੀ ਸਾਊਂਡ ਕੁਆਲਿਟੀ ਬੜੀ ਸ਼ਾਨਦਾਰ ਹੈ। ਤੇ ਉਹ ਵਾਲਾ ਸੁਣਦੇ ਹਾਂ, ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਦੇਖਦੇ ਹਾਂ ਹੋਰ ਕਿਹੜੇ ਗੀਤ ਆਉਂਦੇ ਆ। ਤੇ ਨੰਬਰ ਸਟੂਡੀਓ ਦਾ 905-673-3337। ਗੀਤ ਇਹੋ ਜਿਹੇ ਜਿਹਦੇ ਵਿੱਚ ਸ਼ਬਦ ਆਵੇ ਦਿਲ ਦਿਲ ਦਿਲ ਦਿਲ। ਕਿਆ ਕਾਲ ਦੇ ਬਾਅਦ ਚੱਲਦੇ ਆ। ਜੀ ਪਰਮਜੀਤ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ, ਕਿਵੇਂ ਹਾਲ ਚਾਲ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
2: ਬਹੁਤ ਵਧੀਆ ਬਹੁਤ ਵਧੀਆ। ਮੈਂ ਵੀ ਗਾਣਾ ਦੱਸਣਾ ਸੀ ਦਿਲ ਤੋਂ।
0: ਹਾਂਜੀ
2: ਕਰਦੇ ਆ ਜੀ ਸ਼ੁਰੂ ਫਿਰ
0: ਆਣ ਦੋ।
2: ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਹਾ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਹੋ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਹੋ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਿਲ ਦਾ ਮਾਮਲਾ ਹੈ ਟੜੜੜ।
0: ਆਣ ਦੋ ਬੜਾ ਵਧੀਆ ਗਾ ਰਹੇ ਸੀ ਤੁਸੀਂ ਦਿਲ ਦਾ ਮਾਮਲਾ। ਬਹੁਤ ਸ਼ਾਨਦਾਰ ਗੀਤ ਹੈ। ਤੇ ਦਿਲ ਦਾ ਮਾਮਲਾ ਇੱਕ ਬਹੁਤ ਪਹਿਲਾਂ ਇੱਕ ਐਡ ਵੀ ਆਉਂਦੀ ਸੀ ਹਨਾ, ਜਿੱਥੇ ਉਹ ਟੀਵੀ ਦੀ ਐਡ ਸੀ। ਕਿਸੇ ਨੂੰ ਯਾਦ ਹੈ ਉਹ ਟੀਵੀ ਕੰਪਨੀ ਕਿਹੜੀ ਸੀ? ਬੱਚਿਆਂ ਦਾ ਨਹੀਂ ਨਹੀਂ ਬੀਵੀ ਦਾ ਮਾਮਲਾ ਹੈ। ਉਹਦੇ ਵਿੱਚ ਇੱਕ ਐਡ ਸੀ ਜਿਹੜਾ ਇਹ ਗੀਤ ਇੱਕ ਐਡ ਦੇ ਰੂਪ ਦੇ ਵਿੱਚ ਵੀ ਆਇਆ ਸੀ। ਟੀਵੀ ਸੀ ਉਹ ਕੋਈ, ਤੇ ਕਿਸੇ ਨੂੰ ਪਤਾ ਉਹ ਟੀਵੀ ਵਾਲੀ ਕੰਪਨੀ ਕਿਹੜੀ ਸੀ? ਸੋਚ ਕੇ ਦੇਖੋ, ਤੁਹਾਨੂੰ ਐਡ ਯਾਦ ਆਏਗੀ ਉਹ। ਤੇ ਅਗਲੀ ਕਾਲ ਦੇ ਬਾਅਦ ਚੱਲਦੇ ਆ। ਜੀ ਬਲਵਿੰਦਰ ਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਭਾਜੀ,
0: ਕੀ ਹਾਲ ਚਾਲ ਹੈ ਸਰ?
3: ਵਧੀਆ ਜੀ ਵਧੀਆ
0: ਜੀ। ਆਣ ਦੋ ਕਿਹੜਾ ਕਿਹੜਾ ਯਾਦ ਆਇਆ ਦਿਲ ਤੋਂ?
3: ਭਾਜੀ ਦਲਜੀਤ ਦਾ ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ।
0: ਇਹ ਤੁਹਾਨੂੰ ਪਤਾ ਕਦੋਂ ਆਇਆ ਸੀ ਗੀਤ ਇਹ ਵਾਲਾ?
3: ਇਹ ਭਾਜੀ ਕੋਈ 2000 ਸਾਲ ਦੇ ਲਾਗੇ ਬੰਨੇ ਸੀਗਾ ਸ਼ਾਇਦ, ਬਾਅਦ ਚ ਹੋਊ ਇੱਕ ਅੱਧਾ ਸਾਲ।
0: ਦਿਲ ਸਾਡੇ ਨਾਲ ਲਾਲਾ ਚੁੱਪ ਕਰਕੇ ਨੀ, ਲੋਕਾਂ ਨੂੰ ਬੋਲਣ ਦੇ।
3: ਸਮਾਈਲ, ਹਾਂਜੀ ਸਮਾਈਲ ਕੈਸਟ ਸੀ ਉਹ ਤਾਂ ਸੀ।
0: ਸਮਾਈਲ ਤੇ ਸਭ ਤੋਂ ਪਹਿਲੀ ਕੈਸਟ ਨੀ ਸੀ? ਨਹੀਂ ਉਹ ਸੀ ਇਸ਼ਕ ਦਾ ਉੜਾੜਾ। ਅੱਛਾ ਅੱਛਾ ਠੀਕ ਹੈ ਠੀਕ ਹੈ, ਮੈਨੂੰ ਆਪ ਹੀ ਹੋ ਗਿਆ। ਇਹ ਦੂਜੀ ਹੋਣੀ ਹੈ ਫਿਰ ਉਸ ਤੋਂ ਬਾਅਦ ਸਮਾਈਲ?
3: ਹਾਂਜੀ ਹਾਂਜੀ ਹਾਂਜੀ, ਦੂਸਰੀ ਕੈਸਟ ਸੀ।
0: ਦਿਲ ਸਾਡੇ ਨਾਲ ਲਾਲਾ ਚੁੱਪ ਕਰਕੇ ਨੀ, ਲੋਕਾਂ ਨੂੰ ਬੋਲਣ ਦੇ। ਕਿਆ ਬਾਤ ਹੈ, ਇਹ ਵੀ ਗੀਤ ਲਾਉਂਦੇ ਹਾਂ ਬਾਈ ਜੀ, ਲਾਈਨਅਪ ਕਰਤਾ, ਬਹੁਤ ਸ਼ੁਕਰੀਆ, ਥੈਂਕ ਯੂ।
3: ਠੀਕ ਹੈ ਜੀ,
0: ਚਲੋ ਬਹੁਤ ਧੰਨਵਾਦ ਸਰ, ਥੈਂਕ ਯੂ। ਲਓ ਜੀ ਪਹਿਲਾਂ ਆਪਾਂ ਚੱਲਦੇ ਹਾਂ, ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਕਿੱਡਾ ਹੀ ਸ਼ਾਨਦਾਰ ਗੀਤ ਹੁੰਦੇ ਸੀ ਨਾ, ਵੀ ਕੋਈ ਨੱਚੇ ਤੇ ਦਿਲ ਵੀ ਦਿਆਂਗੇ ਪਰ ਨੱਚਣਾ ਪੈਣਾ। ਤੇ ਆਓ ਫਿਰ ਸੁਣਦੇ ਹਾਂ ਗੀਤ ਹੰਸ ਰਾਜ ਹੰਸ ਦੀ ਜਾ ਨੱਚੀ ਜੋ ਸਾਡੇ ਨਾਲ, ਤੇ ਉਸ ਤੋਂ ਬਾਅਦ ਬਾਕੀ ਦੇ ਗਾਣੇ ਵੀ, ਦਿਲ ਦਾ ਮਾਮਲਾ ਤੇ ਹੋਰ ਵੀ ਗੀਤ ਲਾਈਨਅਪ ਕੀਤੇ ਆ। ਤੁਸੀਂ ਕੀ ਕਹਿਣਾ ਚਾਹੋਗੇ, ਕਿਹੜਾ ਗੀਤ ਤੁਹਾਨੂੰ ਯਾਦ ਆਇਆ ਜਿਹੜਾ ਸ਼ੁਰੂ ਹੋਵੇ ਜਿਹਦੇ ਵਿੱਚ ਦਿਲ ਆਵੇ? 905-673-3337।

0: ਦਿਲ ਦਿਲ ਕਿਆ ਬਾਤ ਹੈ ਦਿਲ ਯਾਰ ਗੀਤ ਬੜੇ ਸੋਹਣੇ ਸੋਹਣੇ ਨੇ ਇੱਕ ਤੋਂ ਇੱਕ ਚੜ੍ਹਦੇ ਹਜੇ ਤੱਕ ਕਿਸੇ ਹਿੰਦੀ ਗੀਤ ਦੀ ਫਰਮਾਇਸ਼ ਨਹੀਂ ਆਈ ਜਿਹਦੇ ਵਿੱਚ ਦਿਲ ਆਉਂਦਾ ਹੋਵੇ ਤੇ ਕਹਿੰਦੇ ਆ ਜਿਸ ਦਿਲ ਵਿੱਚ ਪਿਆਰ ਵਸਦਾ ਹੋਵੇ ਉੱਥੇ ਰੱਬ ਵੀ ਆਪਣਾ ਘਰ ਬਣਾ ਲੈਂਦਾ ਤੇ ਪਿਆਰ ਯਾਰ ਦਿਲ 'ਚ ਵਸਣਾ ਚਾਹੀਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦਿਲ ਦਿਲ ਦੀ ਆਪਾਂ ਸ਼ਾਇਰੀ ਵੀ ਕਰ ਸਕਦੇ ਹਾਂ ਇਹੋ ਜਿਹੀ ਗੱਲ ਨਹੀਂ ਕਹਿੰਦੇ ਆ ਦਿਲ ਨੂੰ ਹਮੇਸ਼ਾ ਸਾਫ਼ ਰੱਖੋ ਕਿਉਂਕਿ ਰੱਬ ਚਿਹਰਾ ਨਹੀਂ ਦਿਲ ਵੇਖਦਾ ਤੇ ਦਿਲ ਫਿਰ ਹੋਣੇ ਚਾਹੀਦੇ ਨੇ ਸ਼ਾਨਦਾਰ ਵਧੀਆ ਚਿਹਰਾ ਨਹੀਂ ਰੱਬ ਕੀ ਦੇਖਦਾ ਦਿਲ ਤੇ ਕਾਲ ਦੇ ਬਾਅਦ ਚੱਲੀਏ 3631 ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
0: ਜੀ ਸਰ ਕੀ ਹਾਲ ਚਾਲ ਹੈ ਹਾਂਜੀ
1: ਬਲਰਾਜ ਦਾ ਉਸ ਵੀ ਆਉਣਾ ਦਿਲ ਤੇਰਾ ਦਿਲ ਲੁੱਟ ਲਿਆ ਮੇਰਾ
0: ਅੱਛਾ ਇੱਕ ਮਿੰਟ ਦੁਬਾਰਾ ਦੱਸਿਓ ਕਿਹੜੇ ਗੀਤ ਦਾ ਕਹਿ ਰਹੇ ਤੁਸੀਂ ਉਹ ਦੁਬਾਰਾ ਦੱਸੋ ਆਪਾਂ ਉਹੀ ਲਾਨੇ ਆ ਪਹਿਲੇ ਵਾਲਾ ਬੁੱਗੇ ਦਾ
1: ਦਿਲ ਤੇਰਾ ਨਵਾਂ ਨਕੋਰ ਸੁਤੰਦਰ ਬੁੱਗੇ ਦਾ
0: ਦਿਲ ਤੇਰਾ ਨਵਾਂ ਨਕੋਰ ਇਹ ਕਦੋਂ ਦਾ ਗੀਤ ਆਇਆ ਬਹੁਤ ਪਹਿਲਾਂ ਦਾ ਲੱਗਦਾ
1: ਇਹ ਮੇਰਾ ਖਿਆਲ 10 ਸਾਲ ਦਾ ਪਹਿਲਾਂ
0: 9-10 ਸਾਲ ਕੀ ਪਤਾ ਵੱਧ ਹੀ ਹੋ ਗਿਆ ਹੋਵੇ ਉਹ ਬੜੇ ਘੈਂਟ ਬੜੇ ਵਧੀਆ ਸਿੰਗਰ ਹੈਗੇ ਆ ਸਤਵਿੰਦਰ ਬੁੱਗਾ ਪਰ ਕੋਈ ਨਾ ਇਹ ਵੀ ਆਪਾਂ ਗੀਤ ਕਰ ਲਿਆ ਜੀ ਲਾਈਨ ਅਪ ਕੋਈ ਚੱਕਰ ਨਹੀਂ ਬਹੁਤ ਸ਼ੁਕਰੀਆ ਸਰ ਬਹੁਤ ਧੰਨਵਾਦ ਥੈਂਕ ਯੂ ਵਾਹ ਜੀ ਵਾਹ ਹਰਜੀਤ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਰ
2: ਵਧੀਆ ਬਾਈ ਜੀ ਬੜੇ ਇੱਕ ਦਲਜੀਤ ਦਾ ਸੌਂਗ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ
0: ਬਾਈ ਜੀ ਜਿਵੇਂ ਤੁਹਾਡੀ ਆਵਾਜ਼ ਹੈ ਨਾ ਮੈਨੂੰ ਏਦਾਂ ਪਤਾ ਨਹੀਂ ਕਿਉਂ ਲੱਗ ਰਿਹਾ ਤੁਸੀਂ ਗਾ ਕੇ ਸੁਣਾ ਦੋਗੇ
2: ਹਾਂਜੀ ਹਾਂਜੀ ਜ਼ਰੂਰ ਵੀਰੇ ਇੱਕ ਸ਼ੈਰੀ ਮੰਨਦਾ ਵੀਰੇ ਸੋਹਣੇ ਮੁਖੜੇ ਦਾ ਕੀ ਕਰੀਏ ਜੇ ਤੇਰਾ ਦਿਲ ਹੀ ਜੱਜਦਾ ਨਾ ਹਨਾ
0: ਹਾਏ ਨਹੀਂ ਸੋਹਣੇ ਮੁਖੜੇ ਦਾ ਤੂੰ ਆਣ ਦੋ ਗੀਤ ਆਣ ਦੋ ਸੁਣਾਓ ਫਿਰ ਦੇਖਿਓ ਹੋਰ ਨਜ਼ਾਰਾ
2: ਨਹੀਂ ਨਹੀਂ ਵੀਰੇ ਇੰਨਾ ਨਹੀਂ ਹੈਗਾ ਬਸ ਆਹੀ ਇੰਨੇ ਨਹੀਂ ਹੈਗੇ ਭਲਾ ਇੱਕ ਵੀ ਸੌਂਗ ਸੁਣਾ ਸਕਦੇ ਹਰੇਕ 'ਚ ਆਪਣਾ ਆਪਣਾ ਗੁਣ ਹੁੰਦਾ ਕੋਈ ਨਾ ਕੋਈ ਆਪਣੇ 'ਚ ਗੁਣ ਨਹੀਂ ਹੈਗਾ ਵੀਰੇ
0: ਨਹੀਂ ਏਦਾਂ ਦੀ ਗੱਲ ਨਹੀਂ ਹਾਂ ਚਲੋ ਗੁਣ ਰੱਬ ਨੇ ਕੋਈ ਨਾ ਕੋਈ ਤਾਂ ਗੁਣ ਦਿੱਤਾ ਹੀ ਆ ਪਰ ਫਿਕਰ ਨਹੀਂ ਕਰੀਦੀ ਨਜ਼ਾਰੇ ਲੈਦੇ ਜ਼ਿੰਦਗੀ ਦੇ
2: ਹਾਂਜੀ ਨਜ਼ਾਰੇ ਫੁੱਲ ਜੀ ਮੈਂ ਮਹਾਰਾਜ ਨਜ਼ਾਰੇ ਫੁੱਲ ਆ ਉੱਦਾਂ ਵੈਸੇ ਗੱਲ ਕਰ ਰਿਹਾ ਜਿਹਦਾ ਕੰਮ ਆ ਉਹਨੂੰ ਸੌਂਪਦਾ ਨਾ ਮੈਨੂੰ ਨਹੀਂ ਹੁਣ ਲੱਗ ਰਿਹਾ
0: ਚਲੋ ਕੋਈ ਗੱਲ ਨਹੀਂ ਬਾਈ ਜੀ ਆਪਾਂ ਲਾ ਦਿੰਦੇ ਹਾਂ ਜ਼ਰੂਰ ਲਾ ਦਿੰਦੇ ਹਾਂ
2: ਓਕੇ ਸਰ
0: ਬਹੁਤ ਧੰਨਵਾਦ ਸਰ ਥੈਂਕ ਯੂ

0: ਕਿਸੇ ਨੂੰ ਯਾਦ ਆਇਆ ਹਜੇ ਤੱਕ ਵੀ ਜਿਹੜਾ ਇੱਕ ਐਡ ਆਉਂਦੀ ਸੀ ਬੜੇ ਪਹਿਲਾਂ ਦੂਰਦਰਸ਼ਨ ਤੇ ਡੀਡੀ ਪੰਜਾਬੀ ਤੇ, ਉਹ ਟੀਵੀ ਦੀ ਐਡ ਸੀ ਤੇ ਆਹੀ ਗੀਤ ਕਿਤੇ ਹੁੰਦਾ ਸੀ, ਪਰ ਉਹ ਟੀਵੀ ਦੀ ਕੰਪਨੀ ਦਾ ਨਾਮ ਕਿਹਨੂੰ ਯਾਦ ਆ? ਦੇਖਦੇ ਹਾਂ ਵੀ ਕਿਹਨੂੰ ਯਾਦ ਆ। ਅਗਲੀ ਕਾਲ ਦੇ ਬਾਅਦ ਚੱਲਦੇ ਹਾਂ। 1695 ਜੀ, ਸਤਿ ਸ੍ਰੀ ਅਕਾਲ
1: ਜੀ। ਹਿੰਦੀ ਦਾ ਗਾਣਾ ਜੇ ਦਿਲ ਦਿਆ ਹੈ ਜਾਂ ਵੀ ਦੇਂਗੇ ਐ ਸਨਮ ਤੇਰੇ ਲਈ,
0: ਇਹ ਕਿਹੜੀ ਫਿਲਮ ਦਾ ਗਾਣਾ ਹੈ? ਮੈਨੂੰ

0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਕਾਲ ਦੇ ਲਈ,
1: ਥੈਂਕ ਯੂ।
0: ਬਹੁਤ ਧੰਨਵਾਦ। ਚਲੋ ਜੀ, ਇਹ ਹੁਣ ਦੱਸਿਓ ਇੱਕ ਜਿਹੜਾ ਗੁਰਦਾਸ ਮਾਨ ਜੀ ਦਾ ਗੀਤ ਹੈ ਦਿਲ ਦਾ ਮਾਮਲਾ, ਕਿਸੇ ਨੂੰ ਆ ਰਿਹਾ ਚੇਤੇ ਕਿ ਨਹੀਂ ਅਜੇ? ਤੇ ਉਨੀ ਚਿਰ ਚ ਫਿਰ ਆਪਾਂ ਅਗਲਾ ਗੀਤ ਲਾਈਏ। ਵੈਸੇ ਦਿਲਜੀਤ ਬਾਈ ਦੇ ਗਾਣੇ ਦਿਲ, ਇੱਕ ਤੇ ਬੰਦੇ ਦਾ ਆਪ ਨਾਮ ਹੋਵੇ ਦਿਲਜੀਤ, ਇੱਕ ਤੇ ਬੰਦਾ ਆਪ ਹੀ ਦਿਲ ਜਿੱਤੀ ਜਾਂਦਾ, ਤੇ ਉੱਪਰੋਂ ਦੀ ਫਿਰ ਗਾਣੇ ਵੀ ਬੜੇ ਦਿਲ ਤੇ ਬਣਾਏ ਹੋਏ ਆ ਦਿਲਜੀਤ ਨੇ। ਤੇ ਸੁਣੀਏ ਫਿਰ ਇੱਕ ਬੜਾ ਮਿੱਠਾ ਮਿੱਠਾ ਜਿਹਾ ਗੀਤ, ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ, ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ। ਤੇ ਆਓ ਫਿਰ ਇਹ ਗੀਤ ਨੂੰ ਸੁਣਦੇ ਆ। ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ। ਇਹ ਗੀਤ ਨਾ ਆਪਾਂ ਸ਼ੁਰੂ ਤੋਂ ਸੁਣਦੇ ਆ, ਤੇ ਤੁਹਾਨੂੰ ਯਾਦ ਆਏਗਾ ਜਿਹੜਾ ਪਹਿਲਾਂ ਚੱਲਦੀ ਸੀ ਨਾ, ਬੈਲ ਵੱਜਦੀ ਸੀ ਕਹਿੰਦੇ ਹੂਸ ਦਿਸ, ਯਾਦ ਆ ਕਿਸੇ ਨੂੰ? ਆਹ ਸੁਣਿਓ ਫਿਰ ਕਿੰਨੀ ਨਜ਼ਾਰੇ ਵਾਲੀ ਟਿਊਨਿੰਗ।
2: ਐਕਸਕਿਊਜ਼ ਮੀ,
3: ਯੈਸ,
2: ਹੈਲੋ,
3: ਹਾਈ,
2: ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਸੀ।
3: ਦੱਸੋ।
2: ਮੈਂ ਕਹਿਣਾ ਸੀਗਾ ਤੁਸੀਂ ਠੀਕ ਠਾਕ ਹੋ?
3: ਯਾ, ਆਫ ਕੋਰਸ।
0: ਤੁਸੀਂ ਠੀਕ ਹੋ? ਆਫ ਕੋਰਸ, ਕਿਆ ਬਾਤ ਹੈ, ਉਦੋਂ ਨਹੀਂ ਸੀ ਸਾਨੂੰ ਸਲੈਂਗ ਆਉਂਦੀ, ਹੁਣ ਮਾੜੀ ਮੋਟੀ ਆ ਗਈ ਹੈ। ਛੱਤੀ ਛੱਤੀ ਮਾਫ਼ ਕਰਾਂ, ਤੁਹਾਡੀ ਕਾਲ ਕੱਟੀ ਗਈ ਹੈ, ਪਰ ਅਗਲੀ ਕਾਲ ਦੇ ਬਾਅਦ ਚੱਲਦੇ ਹਾਂ। 91-81, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
1: ਬਸ ਠੀਕ ਆ, ਮੈਂ ਤਾਂ ਹੁਣੇ ਲਾਇਆ ਸੀ, ਮੈਂ ਲੱਗਦਾ ਦਿਲ ਦੇ ਗਾਣਿਆਂ ਤੇ ਚੱਲਦਾ ਸੀ ਪ੍ਰੋਗਰਾਮ।
0: ਸਹੀ ਸਹੀ ਜੀ, ਬਿਲਕੁਲ।
1: ਮੈਂ ਕਿਹਾ ਗਾਣਾ ਆ ਅਲਗ ਅਲਗ ਫਿਲਮ ਦਾ, ਦਿਲ ਮੇ ਆਗ ਲਗਾਏ ਸਾਵਨ ਕਾ ਮਹੀਨਾ।
0: ਬਾਈ ਜੀ, ਇਹ ਗਾਣਾ ਕਿੱਥੋਂ ਤੁਹਾਨੂੰ ਯਾਦ ਆਇਆ?
1: ਬਾਈ ਪੁਰਾਣੇ ਗਾਣੇ ਆ ਅਸੀਂ।
0: ਇਹ ਗਾਣਾ, ਇਹ ਕਿਹਨਾਂ ਦਾ ਗਾਣਾ? ਰਾਜੇਸ਼ ਖੰਨਾ ਜੀ ਦਾ ਗਾਣਾ ਹੈ ਕਿਹੜਾ?
1: ਹਾਂ, ਮੇਰਾ ਖਿਆਲ ਆ ਰਾਜੇਸ਼ ਖੰਨਾ ਤੇ ਟੀਨਾ ਮਨੀਮ ਨਾਲ ਗਾਣਾ।
0: ਅੱਛਾ ਜੀ, ਅੱਛਾ, ਕਿਆ ਬਾਤ ਹੈ, ਲਾ ਦਿੰਦੇ ਹਾਂ ਸਰ, ਜ਼ਰੂਰ ਲਾ ਦਿੰਦੇ ਹਾਂ। ਥੈਂਕ ਯੂ ਵੀਰੇ, ਥੈਂਕ ਯੂ ਕਾਲ ਦੇ ਲਈ, ਬਹੁਤ ਸ਼ੁਕਰੀਆ, ਥੈਂਕ ਯੂ। ਚਲੋ ਆਓ ਜੀ, ਗੀਤ ਨੂੰ ਕਰਦੇ ਹਾਂ ਕੰਟੀਨਿਊ। ਦਿਲਜੀਤ ਦੋਸਾਂਝ ਦਾ, ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ, ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ।

ਕਿਆ ਬਾਤ ਹੈ, ਸ਼ਾਨਦਾਰ ਗੀਤ। ਪਰ ਆਪਾਂ ਥੋੜ੍ਹੀ ਜਿਹੀ ਮੈਨੂੰ ਲੱਗਦਾ ਸਾਊਂਡ ਕੁਆਲਿਟੀ ਦੇ ਵਿੱਚ ਚੱਕਰ ਹੈ, ਪਰ ਆਪਾਂ ਇੱਕ ਵਧੀਆ ਜਿਹੀ ਸਾਊਂਡ ਲੱਭ ਕੇ ਉਹਨੂੰ ਉੱਥੋਂ ਕੰਟੀਨਿਊ ਕਰਦੇ ਹਾਂ।

ਟੈਕਸ ਲਾਣੀ ਬਾਈ ਜੀ, ਇਹ ਹੈ ਟੀ ਸੀਰੀਜ਼। ਦੇਖ ਲਓ ਟੀ ਸੀਰੀਜ਼ ਦਾ ਵੀ ਟੀਵੀ ਹੁੰਦਾ ਸੀ ਉਦੋਂ, ਅਤੇ ਦੇਖ ਲਓ ਜ਼ਹਿਨ ਦੇ ਵਿੱਚ ਫਿਰ ਵੀ ਆ ਸੀ ਵੀ ਵਾਕਈ ਨਾ ਇਹ ਕੁਛ ਹੈ, ਪਰ ਹੁਣ ਧਿਆਨ ਨਹੀਂ ਆ ਰਿਹਾ। ਟੀ ਸੀਰੀਜ਼ ਦਾ ਟੀਵੀ ਸੀ, ਟੀ ਸੀਰੀਜ਼ ਦੇ ਟੀਵੀ ਵੀ ਆਉਂਦੇ ਸੀ, ਆਪਾਂ ਤਾਂ ਹੁਣ ਭੁੱਲੀ ਬੈਠੇ ਹਾਂ ਇਹ ਚੀਜ਼ ਨੂੰ। ਪਰ ਕੋਈ ਨਾ, ਆਪਾਂ ਅਗਲੇ ਗੀਤ ਵੱਲ ਵੀ ਚੱਲਦੇ ਹਾਂ। ਕਾਲ ਵਿੱਚ ਆਉਂਦੀਆਂ ਕਈ ਵਾਰ ਡਿਸਕਨੈਕਟ ਹੋ ਜਾਂਦੀਆਂ, ਪਰ ਜੇ ਹੋਲਡ ਰੱਖੋ ਤਾਂ ਆਪਾਂ ਜ਼ਰੂਰ ਤੁਹਾਡੇ ਵਾਲਾ ਗੀਤ ਵੀ ਆਪਾਂ ਜ਼ਰੂਰ ਲਾਵਾਂਗੇ। ਅਤੇ ਇਹ ਗੀਤ ਲਾ ਲਈਏ ਹੁਣ, ਜਿਹੜਾ ਹਿੰਦੀ ਦਾ ਆਪਾਂ ਕਿਹਾ ਸੀ ਅਤੇ ਪਹਿਲਾਂ ਹੀ ਆਇਆ ਸੀ, ਦਿਲ ਦੀ ਆ ਹੈ ਜਾਂ ਵੀ ਦੇਂਗੇ। ਉਸ ਤੋਂ ਬਾਅਦ ਫਿਰ ਕਾਲ ਦੇ ਵੱਲ ਚੱਲਦੇ ਹਾਂ। ਛੋਟਾ ਜਿਹਾ ਲਾਈਨ ਜ਼ਰੂਰ ਸੁਣ ਕੇ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਬਾਤ ਆ, ਬੜਾ ਸ਼ਾਨਦਾਰ। ਬੜੇ ਟਾਈਮ ਬਾਅਦ ਕਿਤੇ ਆਹ ਵਾਲਾ ਗੀਤ ਸੁਣਿਆ। ਤੇ ਸਮਰ ਦੇ ਟਾਈਮ ਦੇ ਵਿੱਚ ਤੁਸੀਂ ਅਗਰ ਯਾਰ ਕੋਈ ਐਕਟੀਵਿਟੀ ਹੋਣੀ ਚਾਹੀਦੀ ਹੈ ਤੇ ਖਾਸ ਕਰਕੇ ਕੋਈ ਗੇਮਸ ਹੋਣ ਤੇ ਬੰਦਾ ਵੱਧ ਚੜ ਕੇ ਹਿੱਸਾ ਲਵੇ, ਤੇ ਸਿੱਖ ਗੇਮਸ, ਤੁਸੀਂ ਇਹਨਾਂ ਸਿੱਖ ਗੇਮਸ ਨੂੰ ਜ਼ਰੂਰ ਸਪੋਰਟ ਕਰੋ, ਪਾਰਟੀਸਪੇਟ ਕਰੋ। ਤੇ ਬੜੀਆਂ ਸ਼ਾਨਦਾਰ ਗੇਮਸ ਆਪਣੀ ਕਮਿਊਨਿਟੀ ਦੇ ਵਿੱਚ ਆਈਆਂ ਤੇ ਸਪੋਰਟਸ ਐਂਡ ਕਲਚਰ ਨੂੰ ਆਪਣੇ ਸਾਰੇ ਨੂੰ ਇਕੱਠਾ ਕਰਦੀਆਂ ਨੇ ਸਿੱਖ ਗੇਮਸ। ਤੁਸੀਂ ਜ਼ਰੂਰ ਇਹਦੇ ਵਿੱਚ ਹਿੱਸਾ ਲਓ, ਪਾਰਟੀਸਪੇਟ ਕਰੋ। ਤੇ ਆਪਾਂ ਅਗਲੀ ਕਾਲ ਦੇ ਵੱਲ ਚੱਲਦੇ ਹਾਂ। 2118 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ।
1: ਬੜਾ ਵਧੀਆ ਟੌਪਿਕ ਹੈ
0: ਜੀ। ਜੀ ਥੈਂਕ ਯੂ।
1: ਇੱਕ ਕਸ਼ਤੀ ਕੇ ਮੁਸਾਫਰ ਨੇ ਸਮੁੰਦਰ ਨਹੀਂ ਦੇਖਾ।
0: ਹਾਂ,
1: ਕਸ਼ਤੀ ਕੇ ਮੁਸਾਫਰ ਨੇ ਸਮੁੰਦਰ ਨਹੀਂ ਦੇਖਾ, ਆਂਖੋਂ ਕੋ ਦੇਖਾ ਪਰ ਦਿਲ ਕੋ ਅੰਦਰ ਨਹੀਂ ਦੇਖਾ। ਪੱਥਰ ਸਮਝਤੇ ਥੇ ਮੁਝੇ ਚਾਹਨੇ ਵਾਲੇ, ਪੱਥਰ ਸਮਝਤੇ ਥੇ ਮੁਝੇ ਚਾਹਨੇ ਵਾਲੇ, ਹਮ ਤੋ ਮੋਮ ਥੇ ਕਿਸੀ ਨੇ ਸ਼ੁਕਰ ਨਹੀਂ ਦੇਖਾ।
0: ਆਏ ਹਾਏ ਹਾਏ ਹਾਏ ਹਾਏ, ਕੀ ਬਾਤ ਹੈ, ਵਾਹ ਜੀ ਵਾਹ। ਬਾਈ ਜੀ, ਇਹ ਤੁਸੀਂ, ਤੁਹਾਨੂੰ ਯਾਦ ਸੀ ਇਹ ਵਾਲਾ ਪੂਰਾ ਸ਼ੇਅਰ? ਜਿਵੇਂ ਕੋਈ ਹੁੰਦਾ ਨਾ ਬੰਦੇ ਨੂੰ ਕਈ ਵਾਰ ਰਟੇ ਹੁੰਦੇ ਆ ਕਈ ਚੀਜ਼ਾਂ।
1: ਨਹੀਂ, ਮੈਂ ਲਿਖ ਕੇ ਰੱਖਦਾ ਨਾ ਜੀ, ਮੈਂ ਕਦੇ ਕਦੇ ਮੈਨੂੰ ਚੰਗੇ ਲੱਗਦੇ ਮੈਂ ਲਿਖ ਲੈਣਾ ਉਹਨਾਂ ਤੇ, ਫਿਰ ਮੈਂ ਸੁਣਾ ਦਿੰਦਾ ਉਹਨਾਂ ਕਦੀ ਕਦੇ।
0: ਮੈਨੂੰ ਯਾਦ ਆ ਗਿਆ, ਮੈਂ ਜਾਣਦਾ ਸੀ ਜਿੰਨਾ ਕਈ ਸੱਜਣਾਂ ਨੂੰ ਪਹਿਲੇ, ਤੇ ਉਹ ਡਾਇਰੀ ਰੱਖਦੇ ਸੀ ਆਪਣੇ ਕੋਲ, ਉਹ ਚ ਸ਼ੇਅਰ ਲਿਖੇ ਹੁੰਦੇ ਸੀ ਸਾਰੇ।
1: ਹਾਂ, ਮੇਰੇ ਕੋਲ ਪੇਪਰ ਆ ਗਿਆ, ਮੈਂ ਪੇਪਰ ਲਿਖ ਕੇ ਆਪਣੀ ਕਾਪੀ ਚ ਰੱਖਦਾ ਹੁੰਦਾ।
0: ਕਾਪੀ ਤੁਸੀਂ ਵੀ ਲਾਈ ਹੋਈ ਆ ਸ਼ੇਰੋ ਸ਼ਾਇਰੀ ਵਾਲੀ? ਕਿਆ ਬਾਤ!
1: ਹਾਂਜੀ, ਮੈਂ ਰਾਤ ਨੂੰ ਸੁਣਦਾ ਪ੍ਰੋਗਰਾਮ, ਜਿਹੜੇ ਮੈਨੂੰ ਚੰਗੇ ਲੱਗਦੇ ਨੇ ਉਹ ਲਿਖ ਲੈਂਦਾ।
0: ਅੱਛਾ,
1: ਤੇ ਕੁਛ ਮੈਂ ਆਪਣੇ ਵੀ ਲਿਖੇ ਹੁੰਦੇ ਨੇ ਉਹ ਵੀ ਸੁਣਾ ਦਿੰਦਾ, ਕੁਛ ਜਿਹੜੇ ਮੈਨੂੰ ਬਹੁਤ ਚੰਗੇ ਲੱਗਦੇ ਉਹ ਮੈਂ ਸੁਣਾ ਦਿੰਦਾ, ਹਨਾ, ਚਲੋ ਕੋਈ ਹੋਰ ਵੀ ਸੁਣ ਲੈਂਦਾ।
0: ਵੈਰੀ ਨਾਈਸ। ਤੁਹਾਡਾ ਨਾਮ ਬਾਈ ਜੀ?
1: ਪ੍ਰਿਥਵੀਪਾਲ ਸਿੰਘ।
0: ਪ੍ਰਿਥਵੀਪਾਲ ਸਿੰਘ ਜੀ, ਮੈਂ ਕਹਿੰਦਾ ਇਹ ਬੜੇ ਜ਼ਰੂਰੀ ਹੈ ਕਿ ਨਹੀਂ? ਦਿਮਾਗ ਦੀ ਐਕਸਰਸਾਈਜ਼ ਹੁੰਦੀ ਰਹਿੰਦੀ ਹੈ, ਨਵੇਂ ਨਵੇਂ ਆਈਡੀਆ ਆਉਂਦੇ ਰਹਿੰਦੇ ਆ, ਤੇ ਬੰਦਾ ਲਿਖਦਾ, ਜੇ ਬੰਦਾ ਸਾਲ ਬਾਅਦ ਪੜ੍ਹਦਾ ਹੈ ਨਾ ਉਸ ਚੀਜ਼ ਨੂੰ, ਕਹਿੰਦਾ ਵਾਹ ਯਾਰ ਇਹ ਕਿਆ ਚੀਜ਼ ਲਿਖਤੀ, ਮੈਨੂੰ ਆਪ ਨੀ ਧਿਆਨ।
1: ਕੱਲ ਮੈਂ ਗਜ਼ਲ ਸੁਣੀ ਸੀ, ਇਹਦੀ ਪਿਆਰੀ ਗਜ਼ਲ ਸੀ, ਮੈਂ ਲਿਖ ਲਈ।
0: ਹਾਂ,
1: ਉਹਦਾ ਤੁਹਾਨੂੰ ਮੁਖੜਾ ਸੁਣਾ ਦਿੰਦਾ।
0: ਹਾਂਜੀ, ਆਣ ਦੋ।
1: ਇਸ ਤਰ੍ਹਾਂ ਮੁਹੱਬਤ ਕੀ ਸ਼ੁਰੂਆਤ ਕੀਜੀਏ, ਇਸ ਤਰ੍ਹਾਂ ਮੁਹੱਬਤ ਕੀ ਸ਼ੁਰੂਆਤ ਕੀਜੀਏ, ਏਕ ਬਾਰ ਅਕੇਲੇ ਮੇ ਮੁਲਾਕਾਤ ਕੀਜੀਏ।
0: ਆਏ ਹਾਏ, ਆਏ ਹਾਏ।
1: ਸੂਖੀ ਪੜੀ ਹੈ ਦਿਲ ਕੀ ਜ਼ਮੀਨ ਮੁਦਤੋਂ ਸੇ ਯਾਰ, ਸੂਖੀ ਪੜੀ ਹੈ ਦਿਲ ਕੀ ਜ਼ਮੀਨ ਮੁਦਤੋਂ ਸੇ ਯਾਰ, ਬਣ ਕੇ ਘਟਾਏ ਪਿਆਰ ਕੀ ਬਰਸਾਤ ਕੀਜੀਏ, ਬਣ ਕੇ ਘਟਾਏ ਬਰਸਾਤ ਕੀਜੀਏ।
0: ਕਿਆ ਬਾਤ ਹੈ,
1: ਇਸ ਤਰ੍ਹਾਂ ਮੁਹੱਬਤ ਕੀ ਸ਼ੁਰੂਆਤ ਕੀਜੀਏ।
0: ਵਾਹ ਜੀ ਵਾਹ। ਇਹ ਤੁਸੀਂ, ਮੈਨੂੰ ਲੱਗਦਾ ਹੈ ਵੀ ਤੁਸੀਂ ਆਪਣੀ ਵਾਈਫ ਨੂੰ ਬਹੁਤ ਖੁਸ਼ ਰੱਖਿਆ ਸ਼ੇਰੋ ਸ਼ਾਇਰੀ ਸੁਣਾ ਸੁਣਾ ਕੇ।
1: ਮੈਂ ਆਪਣੀ ਵਾਈਫ ਨੇ 45 ਸਾਲ ਕੱਟੇ ਮਾਰਾ, ਸ਼ੀ ਇਜ਼ ਨੋ ਮੋਰ, ਸ਼ੀ ਗੋਇੰਗ ਟੂ ਗੋਡ ਹਾਊਸ।
0: ਪਰ ਬਲੈਸ ਜੀ, ਤੁਸੀਂ ਜਿਵੇਂ ਸੁਣਾਉਂਦੇ ਹੋਗੇ ਸ਼ੇਰੋ ਸ਼ਾਇਰੀ, ਤੇ ਵਾਕਈ ਹੱਸਦੇ ਹੋਣਗੇ ਅੱਗਿਓ।
1: ਅਸੀਂ ਮਹਾਰਾਜ ਲੌਂਗ ਡਰਾਈਵ ਤੇ ਜਾਂਦੇ ਸੀ ਤੇ ਬਸ ਮੈਂ ਗਾਣੇ ਸੁਣਾਉਣਾ ਜਾਂਦਾ ਸੀ ਇਹਨੂੰ, ਮੈਂ ਹਿੰਦੀ ਗਾਣਾ ਦਾ ਬਹੁਤ ਸ਼ੌਕੀਨ ਆ।
0: ਵਾਹ ਜੀ ਵਾਹ, ਵਾਹ ਜੀ ਵਾਹ।
1: ਤੇ ਜਿਹੜਾ ਤੁਸੀਂ ਦਿਲ ਦੀ ਗੱਲ ਕੀਤੀ, ਉਹ ਚ ਗਾਣਾ ਸੀਗਾ ਇੱਕ, ਦਿਲ ਕੇ ਟੁਕੜੇ ਟੁਕੜੇ ਕਰਕੇ ਮੁਸਕਰਾ ਕੇ ਚੱਲਦੀ ਏ, ਜਾਤੇ ਜਾਤੇ ਯੇ ਤੋ ਬਤਾ ਦੋ ਹਮ ਜੀਏਂਗੇ ਕਿਸਕੇ ਲੀਏ, ਦਿਲ ਕੇ ਟੁਕੜੇ ਟੁਕੜੇ ਕਰਕੇ ਮੁਸਕਰਾ ਕੇ ਚੱਲ।
0: ਵਾਹ ਜੀ ਵਾਹ। ਬਾਈ ਜੀ, ਤੁਸੀਂ ਬਹੁਤ ਟੈਲੈਂਟਡ ਪਰਸਨ ਹੋ, ਗੀਤ ਸੰਗੀਤ ਤੁਹਾਡਾ ਸੁਰ ਬੜੇ ਸ਼ਾਨਦਾਰ ਨੇ, ਤੇ ਉੱਪਰ ਤੁਸੀਂ ਲਿਖਦੇ ਹੋ, ਬਾ ਕਮਾਲ। ਏਦਾਂ ਹੀ ਬਾਈ ਜੀ ਲਿਖਿਆ ਕਰੋ ਹਮੇਸ਼ਾ, ਤੇ ਸੁਣਾਇਆ ਕਰੋ ਰੇਡੀਓ ਤੇ ਆ ਕੇ।
1: ਠੀਕ ਹੈ ਜੀ, ਥੈਂਕ ਯੂ।
0: ਕਿਆ ਬਾਤ ਹੈ ਬਾਈ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬੜਾ ਵਧੀਆ ਲੱਗਾ ਕਿ ਨਹੀਂ ਯਾਰ, ਬੜਾ ਸ਼ਾਨਦਾਰ। ਅਗਲੀ ਕਾਲ 8731 ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਦਵਿੰਦਰ ਪਵਾਰ ਬੋਲਦਾ ਜੀ।
0: ਦਵਿੰਦਰ ਪਵਾਰ ਸਾਹਿਬ, ਕੀ ਹਾਲ ਚਾਲ ਹੈ?
2: ਬਹੁਤ ਵਧੀਆ, ਚੜ੍ਹਦੀ ਕਲਾ। ਤੁਸੀਂ
0: ਕੀ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਜੀ, ਤੇ ਜ਼ਰੂਰ ਤੁਹਾਡੀ ਐਡਵਾਈਸ ਚਾਹੀਦੀ ਹੈ। ਮੌਰਗੇਜ ਸਪੈਸ਼ਲਿਸਟ ਜੋ ਤੁਹਾਨੂੰ ਬੜੇ ਸ਼ਾਨਦਾਰ ਪ੍ਰੋਡਕਟ ਬਾਰੇ ਜਾਣਕਾਰੀ ਦਿੰਦੇ ਆ, ਤੇ ਨਾਲ ਦੀ ਨਾਲ ਫਸਟ ਜਾਂ ਸੈਕਿੰਡ ਮੌਰਗੇਜ, ਜਾਂ ਕਈ ਵਾਰ ਸਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਤੇ ਦਵਿੰਦਰ ਪਰਿਵਾਰ ਇਜ਼ ਦਾ ਨੇਮ, ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ 647-988-8731 ਜੀ। ਦਵਿੰਦਰ ਪਵਾਰ ਜੀ,
2: ਤੇ ਬਹੁਤ ਬਹੁਤ ਧੰਨਵਾਦ ਜੀ, ਤੇ ਪੰਜਾਬੀ ਲੈਣ ਜਿਹੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਤੇ ਜੀ ਵੀਕ ਲੌਂਗ ਵੀਕਐਂਡ ਦੀਆਂ ਸ਼ੁਭ ਇਛਾਵਾਂ ਸਾਰਿਆਂ ਨੂੰ
0: ਜੀ।
2: ਤੇ ਬਿਲਕੁਲ ਜੀ, ਜਿਹੜੇ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਮੌਰਗੇਜ ਦੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈਗਾ, ਉਹਨਾਂ ਦਾ ਕੋਈ ਪਰਚੇਜ਼ ਆ, ਰੀਸੇਲ ਆ, ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ ਰਹੀ ਆ, ਤੇ ਕਾਲ ਕਰ ਲਓ। ਜਿਹੜਾ ਰੇਟ ਅੱਜ ਦਾ ਤੁਹਾਡਾ ਹੋਲਡ ਕਰਾਂਗੇ, 120 ਦਿਨ ਲਈ ਵੈਲਿਡ ਰਹੂਗਾ। ਅਗਰ ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ, ਅਗਰ ਰੇਟ ਵੱਧ ਗਿਆ ਤੇ ਤੁਹਾਨੂੰ ਹੋਲਡ ਕੀਤਾ ਹੋਇਆ ਰੇਟ ਮਿਲੂਗਾ। ਕਿਉਂਕਿ ਇਸ ਵੇਲੇ ਸਾਡੇ ਕੋਲ ਬਹੁਤ ਵਧੀਆ ਰੇਟ ਚੱਲ ਰਹੇ ਆ ਜੀ, ਕਿਉਂਕਿ ਬਹੁਤ ਸਾਰੇ ਭੈਣਾਂ ਕਾਲ ਕਰਦੇ ਆ ਜੀ ਪਰਚੇ, ਕਿਹਦਾ ਪਰਚੇ ਦੇ ਰੇਟ ਡਿਫਰੈਂਟ ਹੁੰਦੇ ਆ ਤੇ ਰੀਫਨਾਂਸ ਦੇ ਰੇਟ ਡਿਫਰੈਂਟ ਹੁੰਦੇ ਆ, ਇਸ ਕਰਕੇ ਹਮੇਸ਼ਾ ਇਸ ਗੱਲ ਨੂੰ ਸੋਚ ਕੇ ਦੇਖਿਆ ਕਰੋ ਕਿ ਜਿਹੜਾ ਰੇਟ ਆਪਾਂ ਅੱਜ ਲੈ ਰਹੇ ਹਾਂ ਉਹ ਪਰਚੇਜ ਦਾ ਨੀ ਰੀਫਨਾਂਸ ਦਾ ਆ, ਰੀਫਨਾਂਸ ਦੇ ਰੇਟ ਥੋੜੇ ਜਿਹੇ ਅੱਪ ਹੁੰਦੇ ਆ ਜਿਹੜੇ ਪਰਚੇਜ ਦੇ ਰੇਟ ਨਾਲੋਂ, ਤੇ ਜਿਹੜੇ ਇੰਸ਼ੋਰ ਰੇਟ ਆ ਉਹ ਜਿਹੜੇ ਕਨਵੈਨਸ਼ਨਲ ਰੇਟ ਆ ਉਹਨਾਂ ਦੇ ਨਾਲੋਂ ਡਿਫਰੈਂਟ ਹੁੰਦੇ ਆ। ਕਈ ਦਫ਼ਾ ਭੈਣ ਸਾਡਾ ਜਿਹਦੇ ਨਾਲ ਆਪਾਂ ਕਿ ਸਾਨੂੰ ਆਹ ਰੇਟ ਚਾਹੀਦਾ ਆ, ਕਿਉਂਕਿ ਜਿਹੜੀ ਇੰਸ਼ੋਰਡ ਮੋਰਗੇਜ ਆ ਉਹਦੇ ਵਿੱਚ ਆਪਾਂ 10-15% ਡਾਊਨ ਪੇਮੈਂਟ ਪਾਉਂਦੇ ਆ, ਕਨਵੈਨਸ਼ਨਲ ਮੋਰਗੇਜ ਦੇ ਵਿੱਚ 20% ਡਾਊਨ ਪੇਮੈਂਟ ਹੁੰਦੀ ਆ। ਇਸ ਕਰਕੇ ਹਰ ਇੱਕ ਚੀਜ਼ ਆਪਾਂ ਸਮਝ ਕੇ ਕਰੀਏ ਤੇ ਆਪਾਂ ਨੂੰ ਵਧੀਆ ਢੰਗ ਨਾਲ ਰੇਟ ਵੀ ਲਿਆ ਜਾ ਸਕਦਾ ਆ। ਇਸ ਵੇਲੇ ਕਿਸੇ ਵੀ ਭੈਣ ਵਧੀਆ ਰੀਫਨਾਂਸ ਆ ਰਹੀ ਹੈ ਕਾਲ ਕਰ ਲਓ, ਸਾਡੇ ਕੋਲ ਬਹੁਤ ਵਧੀਆ ਰੇਟ ਚੱਲ ਰਿਹਾ ਜੀ, ਜਿਹੜਾ ਵੇਰੀਏਬਲ ਰੇਟ ਹੈ ਸਾਡੇ ਕੋਲ 345 ਤੋਂ ਸ਼ੁਰੂ ਹੋ ਰਿਹਾ ਆ, ਤੇ ਕਾਲ ਕਰਨ ਲਈ ਨੰਬਰ ਹੈ 6479888731। ਤੇ ਦੂਜੀ ਗੱਲ ਹਮੇਸ਼ਾ ਕਰੀਦੀ ਹੈ ਜੀ, ਜਿਹੜੀ ਹਮੇਸ਼ਾ ਕਰਦੇ ਰਹੇ ਹਾਂ ਕਿ ਸਿਕਿਓਰ ਲਾਈਨ ਆਫ ਪ੍ਰੋਪਰਟੀ ਤੇ ਜ਼ਰੂਰ ਲੈ ਕੇ ਰੱਖੋ। ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਤੁਹਾਨੂੰ ਬਹੁਤ ਐਵਰੀ ਟਾਈਮ ਲੋੜ ਪੈ ਸਕਦੀ ਹੈ, ਐਨੀ ਟਾਈਮ ਲੋੜ ਪੈ ਸਕਦੀ ਹੈ, ਕਿਉਂ ਕੈਨੇਡਾ ਦੇ ਵਿੱਚ ਕੋਈ ਨਹੀਂ ਕਿਸੇ ਦੀ ਬਾਂਹ ਫੜਦਾ, ਜਦੋਂ ਪੈਸੇ ਧੇਲੇ ਲੋੜ ਪੈਂਦੀ ਆ ਤੇ ਉਦੋਂ ਸਾਡੇ ਕੋਲ ਆਪਣਾ ਪੈਸਾ ਪਿਆ, ਉਦੋਂ ਜਿੰਨਾ ਤੇ ਜਦੋਂ ਯੂਜ਼ ਕਰਾਂਗੇ ਉਦੋਂ ਉਹਦੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਥੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਊਟ ਕਰ ਸਕਦੇ ਹਾਂ। ਜੇ ਤੁਹਾਡੀ ਮੌਰਗੇਜ ਲੋਕ ਵੀ ਆ ਤਾਂ ਵੀ ਕੋਈ ਪ੍ਰੋਬਲਮ ਨਹੀਂ, ਕ੍ਰੈਡਿਟ ਗੁੱਡ ਆ, ਬੈਡ ਆ, ਜਾਂ ਬੈਂਕਰਪਸੀ ਆ, ਪ੍ਰਪੋਜ਼ਲ ਕੀਤੀ ਆ, ਤਾਂ ਵੀ ਕਾਲ ਕਰ ਲਓ, ਤੁਹਾਨੂੰ ਲਾਈਨ ਆਫ ਕ੍ਰੈਡਿਟ ਜ਼ਰੂਰ ਲੈ ਕੇ ਦੇਵਾਂਗੇ। ਕਾਲ ਕਰਨ ਲਈ ਨੰਬਰ ਹੈ 6479887831। ਤੇ ਜਾਂਦੇ ਜਾਂਦੇ ਗੱਲ ਕਰਾਂਗੇ, ਜੇ ਹੋਰ ਵੀ ਕੋਈ ਫਾਈਨੈਂਸ਼ੀਅਲ ਆਪਸ਼ਨ ਹੈਗੀ ਤੁਹਾਡੇ ਕੋਲ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕਿਸੇ ਭੈਣ ਭਰਾ ਨੇ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਆ ਜਾਂ ਬਿਜ਼ਨਸ ਲੋਨ ਲੈਣਾ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। 6479888731, 6479887831। ਹਮੇਸ਼ਾ ਗੱਲ ਕਹੀ ਦੀ ਕਿ ਇੱਕ ਵਾਰੀ ਕਾਲ ਮੋਰਗੇਜ ਦੇ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ।
0: ਕੀ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ। 6479887831 ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਦਵਿੰਦਰ ਪਵਾਰ ਜੀ ਨਾਲ। ਥੈਂਕ ਯੂ ਸੋ ਮਚ ਜੀ।
3: ਛੋਟਾ ਜਿਹਾ ਸੁਣਾ ਦੇ ਮੈਨੂੰ ਸ਼ਾਇਰੀ ਨਾਲ ਸ਼ਗਫ ਹੈ ਥੋੜਾ।
0: ਕੀ ਬਾਤ ਹੈ ਇਰਸ਼ਾਦ ਜੀ, ਇਰਸ਼ਾਦ।
3: ਇਨ ਬਾਦਲੋ ਸੇ ਦੋਸਤੀ ਅੱਛੀ ਨਹੀਂ ਫਰਾਸ, ਕੱਚਾ ਤੇਰਾ ਮਕਾਨ ਹੈ ਕੁਛ ਤੋਂ ਖਿਆਲ ਕਰ। ਇਸਕੋ ਮੈਨੇ ਇਸਕੋ ਦੂਸਰੇ ਤਰੀਕੇ ਸੇ ਬਣਾਇਆ ਕੈਨੇਡਾ ਮੈਂ ਆ ਕੇ।
0: ਅੱਛਾ,
3: ਕੈਨੇਡਾ ਚ ਆ ਕੇ ਮੈਂ ਇਹਨੂੰ ਆਪਣਾ ਸ਼ੇਅਰ ਕਨਵਰਟ ਕੀਤਾ।
0: ਹਾਂਜੀ।
3: ਇਨ ਬੈਂਕਰੋਂ ਸੇ ਦੋਸਤੀ ਅੱਛੀ ਨਹੀਂ ਫਰਾਸ, ਇਨ ਬੈਂਕਰੋਂ ਸੇ ਦੋਸਤੀ ਅੱਛੀ ਨਹੀਂ ਨਵਾਜ, ਮਰ ਗਏ ਜੀ ਤੇਰਾ ਮਕਾਨ ਹੈ ਕੁਛ ਤੋਂ ਖਿਆਲ ਕਰ। ਖੋਲਣਗੇ ਮਕਾਨ।
0: ਕੀ ਬਾਤ ਹੈ, ਗੱਲ ਤਾਂ ਸਹੀ ਹੈ ਨਾ।
3: ਅੱਛਾ ਸਰ ਜੀ, ਮੇਰੀ ਕੰਪਨੀ ਹੈ ਇਹਦੇ ਚ ਐਮ ਐਨ ਟੋਪ ਸਕਿਉਰਿਟੀ ਦੇ ਨਾਮ ਤੇ ਸਕਿਉਰਿਟੀ ਸਰਵਿਸਿਸ ਲਾਇਸੈਂਸ ਬਣਾ ਕੇ ਦਿੰਦੇ ਹਾਂ ਅਸੀਂ।
0: ਹਾਂਜੀ।
3: ਫਸਟ ਏਡ CPR ਕੋਰਸ ਕਰਾਉਂਦੇ ਹਾਂ, WHMIS ਕੋਰਸ ਕਰਾਉਂਦੇ ਹਾਂ, 5 ਦਿਨ ਚ ਪੰਜਾਬੀਆਂ ਵਾਸਤੇ 40% ਡਿਸਕਾਊਂਟ।
0: ਓ ਬੱਲੇ ਬੱਲੇ ਬੱਲੇ ਬੱਲੇ, ਨੰਬਰ ਜ਼ਰੂਰ ਦਿਓ ਆਪਣਾ ਫਿਰ ਲਾਇਸੈਂਸ
3: ਨੰਬਰ 416-450-5837, 416-450-5837,
0: 416-450-5837
3: ਦੇ ਨਾਮ ਤੇ। ਨਵਾਜ਼ ਮਲਿਕ ਨਾਮ ਹੈ।
0: ਨਵਾਜ਼ ਮਲਿਕ ਸਾਹਿਬ ਬਹੁਤ ਸ਼ੁਕਰੀਆ ਬਾਈ ਜੀ, ਬੜਾ ਵਧੀਆ ਲੱਗਿਆ
3: ਸ਼ੇਅਰ, ਚੰਗਾ ਮੇਰਾ ਖਿਆਲ ਪਸੰਦ ਆਇਆ ਹੋਣਾ।
0: ਮੈਂ ਕਹਿੰਦਾ ਜੀ ਬਹੁਤ ਵਧੀਆ, ਮੈਨੂੰ ਵਿੱਚ ਏਦਾਂ ਵੀ ਲੱਗ ਰਿਹਾ ਸੀ ਵੀ ਆਪਣੇ ਮੁਲਕਾਂ ਚ ਉੱਥੇ ਮੀਂਹ ਪੈਂਦਾ, ਕਿਤੇ ਤੁਸੀਂ ਸਨੋਅ ਦੀ ਗੱਲ ਨਾ ਕਰ ਦੋ ਵਿੱਚ।
3: ਸਨੋਅ ਤੇ ਆਏਗੀ ਤੇ ਫਿਰ ਉਹਦਾ ਵੀ ਸ਼ੇਅਰ ਸੁਣਾਂਗੇ। ਫਿਲਹਾਲ ਤੇ ਸਾਵਣ ਦਾ ਮੌਸਮ ਹੈ, ਤੁਹਾਨੂੰ ਪਤਾ ਹੈ ਮੌਸਮ।
0: ਹਾਂ ਬਿਲਕੁਲ ਬਿਲਕੁਲ, ਕੀ ਬਾਤ ਹੈ ਮਲਿਕ ਸਾਹਿਬ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਕਾਲ ਦੇ ਲਈ।
3: ਨਾਈਸ ਟੂ ਟਾਕ ਵਿਦ ਯੂ, ਥੈਂਕ ਯੂ ਵੈਰੀ ਮਚ।
0: ਲਾਈਕ ਵਾਈਜ਼ ਬਾਈ ਜੀ, ਲਾਈਕ ਵਾਈਜ਼, ਥੈਂਕ ਯੂ, ਥੈਂਕ ਯੂ,
3: ਬਾਈ।
4: ਕੱਚੀ ਡੋਰੀਆਂ।
0: ਉਹ ਨਹੀਂ ਨਹੀਂ ਨਹੀਂ, ਇਹ ਗੀਤ ਨਹੀਂ ਸੀ, ਗੀਤ ਜਿਹੜਾ ਆਪਾਂ ਹੁਣੇ ਲਾਇਆ ਸੀ ਉਹਨੂੰ ਹੀ ਪੂਰਾ ਕਰਨਾ। ਐ ਨਾ ਕਰ ਯਾਰ ਸਿਸਟਮ,

0: ਜੀ ਵਾਕਿਆ ਬਾਤ ਹੈ, ਕਾਲ ਦੇ ਵੱਲ ਚੱਲਦੇ ਹਾਂ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਹੈਲੋ ਕੁਲਦੀਪ ਜੀ। ਨਹੀਂ ਜੀ ਕੁਲਦੀਪ ਜੀ ਤੁਹਾਡੀ ਆਵਾਜ਼ ਨਹੀਂ ਆਈ। ਪਰ ਉਸ ਤੋਂ ਪਹਿਲਾਂ ਹੁਣ ਚੱਲਦੇ ਹਾਂ ਆਪਾਂ ਯਾਰ, ਲੌਂਗ ਵੀਕਐਂਡ ਹੋਵੇ, ਲੌਂਗ ਵੀਕਐਂਡ ਦੇ ਬੰਦਾ ਸੋਚਦਾ ਖੁੱਲ੍ਹਾ ਟਾਈਮ ਹੈ ਅਤੇ ਖੁੱਲ੍ਹੇ ਟਾਈਮ ਦੇ ਵਿੱਚ ਸ਼ੋਪਿੰਗ ਕਰਨੀ ਹੈ ਅਤੇ ਸ਼ੋਪਿੰਗ ਵੀ ਕਰਨੀ ਹੈ ਘਰ ਦੇ ਲਈ। ਸ਼ਾਨਦਾਰ ਫਰਨੀਚਰ ਜੇ ਉੱਤੇ ਤੁਹਾਨੂੰ ਵਧੀਆ ਪ੍ਰਾਈਜ਼ ਡਿਸਕਾਊਂਟ ਲੱਭ ਜਾਣ, ਬੰਦਾ ਕਹਿੰਦਾ ਜੀ ਸਾਨੂੰ ਹੁਣੇ ਦੱਸੋ ਕਿੱਥੇ ਪਹੁੰਚੀ ਹੈ। ਸੁੱਖ ਬਾਈ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ। ਬਿਲਕੁਲ ਪਹੁੰਚ ਜਾਓ, 6850 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਨੂੰ ਪਰਵਾਰ ਜਾਦਣਾ। ਯਾਦ ਰੱਖਣਾ ਇਸ ਲੌਂਗ ਵੀਕਐਂਡ ਦੇ ਉੱਪਰ ਭਾਰੀ ਡਾਲਰਾਂ ਦੀ ਸੇਵਿੰਗ ਦੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ। ਡਾਇਨਿੰਗ ਟੇਬਲ ਦੀ ਗੱਲਬਾਤ ਕਰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਡਾਇਨਿੰਗ ਟੇਬਲ ਆਪਣੇ ਘਰ ਲੈ ਕੇ ਜਾਣਾ, ਵਾਈਟ ਕਲਰ ਦਾ ਟੋਪ, ਡਾਇਨਿੰਗ ਟੇਬਲ ਤੇ 6 ਚੇਅਰਾਂ, ਡਾਇਨਿੰਗ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ 1500 ਸੀ, 499 ਦਾ ਲੌਂਗ ਵੀਕਐਂਡ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 499 ਦਾ। ਤੇ ਜਦੋਂ ਤੁਸੀਂ ਆ ਕੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, ਮਾਈਕਰੋਵੇਵ ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 499 ਦਾ ਤੇ ਨਾਲ ਮਾਈਕਰੋਵੇਵ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਲੈਣ ਲਈ ਪਹੁੰਚਣਾ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ। 6885 ਟੋਮਗਨ ਰੋਡ ਭਾਜੀ, ਧੰਨਵਾਦ।
0: ਕੀ ਬਾਤ ਹੈ ਸੁੱਖ ਬਾਈ, ਤੇ ਨਾਲੇ ਦੱਸਿਓ ਯਾਰ ਵੀ ਲੌਂਗ ਵੀਕਐਂਡ ਤੇ ਆਪਾਂ ਕਿਹੜੇ ਕਿਹੜੇ ਦਿਨ ਖੁੱਲੇ ਆ।
1: ਬਿਲਕੁਲ ਬਾਈ ਜੀ, ਅੱਜ ਵੀ ਅਸੀਂ 8 ਵਜੇ ਤੱਕ ਓਪਨੇ ਆ, ਸੈਟਰਡੇ ਸੰਡੇ ਤੇ ਮੰਡੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਹੈ। ਫਿਰ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472200000, 647-200-00-00, ਜਾਂ ਪਹੁੰਚ ਸਕਦੇ ਹੋ 6885 ਟੋਮਗਨ ਰੋਡ ਦੇ ਉੱਤੇ, 6685 ਟੋਮਗਨ ਰੋਡ ਭਾਜੀ।
0: ਕਿਆ ਬਾਤ ਹੈ, ਹੁਣ ਲੌਂਗ ਵੀਕਐਂਡ ਹੈ, ਬੰਦਾ ਕਹੇ ਨਹੀਂ ਯਾਰ ਵੀ ਬੰਦ ਨੇ, ਨਹੀਂ ਬੰਦ ਨਹੀਂ, ਤਿੰਨੋ ਦਿਨ ਖੁੱਲ੍ਹੇ ਆ। ਸ਼ਨੀਵਾਰ ਪਹੁੰਚੋ, ਅੱਜ ਪਹੁੰਚੋ, ਐਤਵਾਰ ਪਹੁੰਚੋ, ਤੀਜਾ ਸੋਮਵਾਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ ਜਾ ਕੇ, ਸ਼ਾਨਦਾਰ ਫਰਨੀਚਰ, ਉਹ ਵੀ ਡਿਸਕਾਊਂਟਿਡ ਪ੍ਰਾਈਸ ਤੇ, ਗ੍ਰੈਂਡ ਹੋਮ ਫਰਨੀਚਰ, 6885 ਟੋਮਕਨ ਰੋਡ।

ਜੀ ਵਾਹ, ਬੜਾ ਹੀ ਐਨਰਜੀ ਵਾਲਾ ਗੀਤ ਦਿਲਜੀਤ ਦੋਸਾਂਝ ਦਾ। ਅਤੇ ਨਾਲ ਦੀ ਨਾਲ ਇੱਕ ਮੈਸੇਜ ਆਪਾਂ ਜ਼ਰੂਰ ਦੇ ਦਈਏ, ਤੁਸੀਂ ਘਰ ਅਪਗ੍ਰੇਡ ਕਰਨਾ ਅਤੇ ਘਰ ਦੇ ਲਈ ਸਮਾਨ ਲੈਣਾ ਚਾਹ ਰਹੇ ਹੋ, ਅਪਗ੍ਰੇਡ ਕਰੋ ਆਪਣਾ ਹੋਮ, ਆਪਣਾ ਘਰ ਨੂੰ ਵਧੀਆ ਬਣਾਓ। ਹਾਰਡਵੁੱਡ, ਵਾਈਨਲ ਜਾਂ ਲੈਮੀਨੇਟ ਫਲੋਰ ਫਲੋਰਿੰਗ ਤੁਸੀਂ ਲੈਣੀ ਹੈ ਅਤੇ ਜ਼ਰੂਰ ਹਾਰਡਵੁੱਡ ਜੁਆਇੰਟ 'ਤੇ ਵਿਜ਼ਿਟ ਕਰੋ, ਕਾਲ ਕਰੋ ਅਤੇ ਸ਼ਾਨਦਾਰ ਪ੍ਰੋਡਕਟ ਤੁਸੀਂ ਲੈ ਸਕਦੇ ਹੋ ਹਾਰਡਵੁੱਡ ਵਾਈਨਲ ਅਤੇ ਲੈਮੀਨੇਟ ਫਲੋਰਿੰਗ। ਸੰਪਰਕ ਨੰਬਰ ਹਾਰਡਵੁੱਡ ਜੁਆਇੰਟ ਦਾ 6479256309 647923609 'ਤੇ ਤੁਸੀਂ ਜ਼ਰੂਰ ਗੱਲਬਾਤ ਕਰੋ, ਕਾਲ ਕਰੋ। ਹਾਰਡਵੁੱਡ ਜੁਆਇੰਟ।

ਐਂਟਰਟੇਨਮੈਂਟ ਦਾ ਸਮਾਨ ਤੁਸੀਂ ਲੈਣਾ ਹੈ ਘਰ ਦੇ ਵਿੱਚ, IPTV ਬਾਕਸ ਚਾਹੀਦਾ ਹੈ, ਕਰੋ ਸਟ੍ਰੀਮ ਚਾਹੀਦਾ ਹੈ, ਤੇ ਢਿੱਲੋਂ ਵੀਡੀਓ ਤੁਸੀਂ ਜ਼ਰੂਰ ਗੱਲਬਾਤ ਕਰੋ। ਬੜੇ ਸ਼ਾਨਦਾਰ ਪ੍ਰੋਡਕਟ, 40 ਸਾਲ ਤੋਂ ਵੱਧ ਸਮਾਂ ਹੋ ਗਿਆ ਅਤੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਅਤੇ ਲੋਕਾਂ ਦੇ ਲਈ, ਲੋਕਾਂ ਦੇ ਐਂਟਰਟੇਨਮੈਂਟ ਦੇ ਲਈ ਬੜਾ ਕੁਛ ਤੁਹਾਨੂੰ ਦਿੰਦੇ ਆ। ਤੁਸੀਂ ਗੁਰਬਾਣੀ ਰੇਡੀਓ ਲੈਣਾ ਹੈ ਤਾਂ ਵੀ, ਅਤੇ ਢਿੱਲੋਂ ਵੀਡੀਓ 905-204-1313 'ਤੇ ਸੰਪਰਕ ਕਰੋ। ਕੋਈ IPTV ਬਾਕਸ, ਕਰੋ ਸਟ੍ਰੀਮ ਐਪ ਦਾ ਕੋਈ ਚੀਜ਼ ਤੁਸੀਂ ਲੈਣੀ ਹੈ, 905-204-1313, 905-204-1313, 1313, ਢਿੱਲੋਂ ਵੀਡੀਓ।

0: ਸ਼ਾਨਦਾਰ ਖਾਣਾ ਖਾਣਾ ਤੇ ਪੰਜਾਬੀ ਬਾਏ ਨੇਚਰ ਤੁਹਾਨੂੰ ਮਲਟੀਪਲ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਉਹੀ ਸਵਾਦ ਬੜਾ ਸ਼ਾਨਦਾਰ ਖਾਣਾ ਪੰਜਾਬੀ ਬਾਏ ਨੇਚਰ, ਤੇ ਨਾਲ ਦੀ ਨਾਲ ਤੁਸੀਂ ਕੋਈ ਪਾਰਟੀ ਕਰਨੀ ਹੈ ਤੇ ਬੜਾ ਇੱਕ ਸ਼ਾਨਦਾਰ ਬੈਂਕੁਏਟ ਹਾਲ ਵੀ ਹੈ ਆਈਕੋਨ, ਤੇ ਕੋਈ ਜਾਣਕਾਰੀ ਲੈਣੀ ਹੈ, ਕੋਈ ਬੁਕਿੰਗ ਕਰਵਾਉਣੀ ਹੈ, ਕੋਈ ਰਿਜ਼ਰਵੇਸ਼ਨ ਕਰਵਾਉਣੀ ਹੈ ਤੇ ਪੰਜਾਬੀ ਬਾਏ ਨੇਚਰ ਜਾਂ ਆਈਕੋਨ ਈਵੈਂਟ ਸੈਂਟਰ ਤੇ ਤੁਸੀਂ ਕਾਲ ਕਰ ਸਕਦੇ ਹੋ 416-937-2061 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਚਲੀਏ ਕਾਲ ਦੇ ਵੱਲ 9181 ਜੀ, ਸਤਿ ਸ੍ਰੀ ਅਕਾਲ। ਓ ਵਾਹ ਜੀ ਵਾਹ, ਦੁਬਾਰਾ ਵੈਲਕਮ ਹੈ ਬਾਈ ਜੀ।
1: ਮੈਂ ਕਿਹਾ ਇੱਕ ਪੰਜਾਬੀ ਜਗ੍ਹਾ ਨੂੰ ਸਭ ਪੁਰਾਣਾ ਜਿਹਾ।
0: ਹਾਂਜੀ
1: ਪੰਜਾਬੀ ਜਗ੍ਹਾ ਨੂੰ ਸਭ ਪੁਰਾਣਾ।
0: ਹਾਂਜੀ
1: ਉਹ ਕਹਿੰਦੀ ਜੀ ਦਿਲ ਮੈਂ ਤੇਰਾ ਲੈ ਲਿਆ, ਤੂੰ ਕਹੇ ਖੋਤੇ ਬਹਿ ਜਾ ਖੇਤਾਂ ਨੂੰ ਪਾਣੀ ਲਾ ਦੇ, ਮਾਰ ਕੇ ਛਾਲਾ ਜਾਵਾ ਤੇ ਮੇਰੀ ਮਹਿੰਦੀ ਲੈਂਦੀ
0: ਮਹਿੰਦੀ ਲੈਂਦੀ ਓਏ ਕਣਕ ਦੀ ਰਾਖੀ। ਆਏ ਹਾਏ ਹਾਏ, ਜਰੂਰ ਜਰੂਰ ਲਾ ਦਿੰਦੇ ਆ ਵਾਲਾ ਗੀਤ, ਕਣਕ ਦੀ ਰਾਖੀ ਤੇ ਬੜਾ ਬਹੁਤ ਚੱਲਿਆ ਜੀ ਗੀਤ ਹੈ, ਲਾ ਦਿੰਦੇ ਆ ਲਾ ਦਿੰਦੇ ਲਾ ਦਿੰਦੇ, ਬਹੁਤ ਸ਼ੁਕਰੀਆ ਜੀ। ਉਹ ਯਾਰ ਇਹ ਵੀ ਡੀਜਿਆਂ ਦੇ ਉੱਤੇ ਬੜਾ ਗੀਤ ਚੱਲਿਆ, ਜਦੋਂ ਦੁਬਾਰਾ ਰੀਮਿਕਸ ਹੋ ਕੇ ਆਇਆ ਤੇ ਇਸ ਗੀਤ ਨੇ ਵੀ ਬੜਾ ਪੜਥੂ ਪਾਇਆ, ਬਹੁਤ ਸਾਰਿਆਂ ਨੇ ਸੁਣਿਆ। ਤੇ ਦੇਖ ਲਓ ਇਹ ਗੀਤ ਕਦੋਂ ਦਾ ਆਇਆ, ਮੈਨੂੰ ਲੱਗਦਾ 1960 ਤੋਂ ਪਹਿਲਾਂ ਦਾ ਗੀਤ ਆ ਕਿਤੇ। ਕਮਾਲ ਯਾਰ, ਇੰਨੇ ਸਾਲ ਹੋ ਗਏ ਇਸ ਗੀਤ ਨੂੰ ਤੇ ਹਜੇ ਵੀ ਸਾਡੀਆਂ ਜ਼ਮਾਨਾਂ ਦੇ ਉੱਪਰ ਚੜ੍ਹਿਆ, ਸਾਨੂੰ ਯਾਦ ਆ, ਦੇਖ ਲਓ ਕਿਆ ਬਾਤ ਹੈ। ਇਹੀ ਗੀਤ ਸੁਣੀਏ ਪਹਿਲਾਂ ਤੇ ਬਾਕੀ ਵੀ ਆਪਾਂ ਕਰਦੇ ਹਾਂ। ਲਾਈਨ ਅਪ 905-673-33-7-9-05-673-33-37 ਦਿਲ ਦੇ ਉੱਤੇ ਗਾਣਾ ਜਾਂ ਦਿਲ ਦੇ ਉੱਤੇ ਸ਼ਾਇਰੀ, ਦਿਲ ਦਿਲ ਹੋ ਜਾਣੀ ਅੱਜ ਤੇ ਜ਼ਰੂਰ ਕਾਲ ਕਰ ਸਕਦੇ ਹੋ 905-673-33-7-9-05-673-33-37। ਥੋੜ੍ਹੀ ਆਵਾਜ਼ ਆਪਾਂ ਵਧੀਆ ਲੱਭ ਕੇ ਲਾ ਲਈਏ ਕਿਉਂਕਿ ਫਿਰ ਸੁਣ ਕੇ ਵੀ ਥੋੜ੍ਹਾ ਨਜ਼ਾਰਾ ਆਵੇ ਕਿ ਨਹੀਂ, ਜੇ ਥੋੜ੍ਹੀ ਆਵਾਜ਼ ਨਹੀਂ ਸਹੀ ਤਾਂ ਫਿਰ ਸੁਣਨ ਦਾ ਮਜ਼ਾ ਨਹੀਂ।

905-673-3337 ਸਟੂਡੀਓ ਦਾ ਨੰਬਰ 905-673-3337 ਤੇ ਤੁਸੀਂ ਕਾਲ ਕਰਕੇ ਦਿਲ ਵਾਲਾ ਗੀਤ ਜਿਹੜਾ ਵੀ ਗਾਣੇ ਵਿੱਚ ਦਿਲ ਆਵੇ ਉਹਦੀ ਫਰਮਾਇਸ਼ ਕਰਕੇ ਆਪਾਂ ਉਹੀ ਗੀਤ ਲਾਉਂਦੇ ਹਾਂ। ਗਾਣਾ ਸਾਨੂੰ ਲੱਭ ਗਿਆ ਸੀ ਪਰ ਕਿਸੇ ਹੋਰ ਦਾ ਗਾਇਆ ਤੇ ਅਸੀਂ ਕਿਹਾ ਓਰਿਜਿਨਲ ਵਾਲਾ ਹੀ ਲਾਵਾਂਗੇ ਤੇ ਉਹੀ ਸੁਣਦੇ ਹਾਂ। ਆਓ

0: ਹੈਲੋ ਜੀ, ਹੈਲੋ 230।
1: ਹਾਂਜੀ ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ
0: ਜੀ। ਸਰ
1: ਭਾਈ, ਇੱਕ ਗਾਣਾ ਹੈਗਾ ਜੀ, ਬਹੁਤ ਪੁਰਾਣਾ, ਵੈਸੇ ਮੇਰੇ ਤੋਂ ਪਹਿਲਾਂ ਹੀ ਆਇਆ ਹੋਣਾ ਜਦ ਮੈਂ ਪੈਦਾ ਹੋਇਆ, ਪਰ ਸੁਣਿਆ ਬਹੁਤ ਆ।
0: ਕਿਹੜਾ ਜੀ?
1: ਇਹ ਹੈਗਾ ਜੀ, ਦਿਲ ਤੋਂ ਹੈ ਦਿਲ, ਦਿਲ ਕਾ ਕਿਆ ਕੀਜੀਏ।
0: ਇਹ ਤੁਸੀਂ ਕਿਨੂੰ ਸੁਣਦੇ ਹੋਏ ਦੇਖਿਆ, ਆਹ ਦੱਸੋ।
1: ਇਹ ਐਕਚੁਲੀ ਨਾ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਆ, ਉਹਨਾਂ ਦੀ ਆਦਤ ਆ, ਸੰਡੇ ਨੂੰ ਛੁੱਟੀ ਹੁੰਦੀ ਸੀ ਇੰਡੀਆ,
0: ਹਾਂਜੀ,
1: ਤੇ ਸੰਡੇ ਨੂੰ ਟੀਵੀ ਲਾ ਲੈਣਾ, ਉਸ ਵੇਲੇ ਦੂਰਦਰਸ਼ਨ ਆਉਂਦਾ ਸੀਗਾ, ਸਾਰੇ ਚੈਨਲ ਆਉਂਦੇ ਸੀਗੇ
0: ਜੀ,
1: ਤੇ ਦਿਨੇ ਗਾਣੇ ਚੱਲੀ ਜਾਣੇ ਆ।
0: ਅੱਛਾ,
1: ਛੋਟੇ ਹੁੰਦੇ ਸੰਡੇ ਨੂੰ ਸੁਣੇ ਸੀ ਗਾਣੇ ਜੀ ਨਾਲ,
0: ਤੇ ਤੁਹਾਨੂੰ ਯਾਦ ਵੀ ਹੋਣਗੇ ਫਿਰ?
1: ਨਹੀਂ, ਗਾਣਾ ਪੂਰਾ ਯਾਦ ਨੀ ਜੀ, ਵਰਡਸ ਪਰ ਗਾਣੇ ਦੀ ਮਤਲਬ ਬੋਲ ਵਧੀਆ,
0: ਸਕੂਨ ਵਾਲਾ ਗਾਣਾ ਹੈ।
1: ਹਾਂਜੀ,
0: ਸੁਣ ਕੇ ਵਧੀਆ ਲੱਗਦਾ। ਵਾਹ ਜੀ ਵਾਹ, ਬੜਾ ਸ਼ਾਨਦਾਰ ਗੀਤ ਹੈ, ਲਾਨੇ ਆਪਾਂ ਇਹ ਵੀ। ਮੁਕੱਦਰ ਕਾ ਸਿਕੰਦਰ ਮਿਲਾ ਦਾ ਉਸ ਫਿਲਮ ਦਾ ਗੀਤ ਹੈ, ਤੇ ਲਾ ਦਿੰਦੇ ਆ ਜ਼ਰੂਰ ਬਾਈ ਜੀ।
1: ਓਕੇ,
0: ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ। ਕਹਿੰਦੇ ਆ ਦਿਲਾਂ ਦੇ ਮੇਲ ਨਾਲ ਹੀ ਰਿਸ਼ਤੇ ਬਣਦੇ ਨੇ, ਨਹੀਂ ਤਾਂ ਹੱਥ ਮਿਲਾਉਣ ਵਾਲੇ ਤਾਂ ਹਰ ਰੋਜ਼ ਮਿਲਦੇ ਨੇ। ਦਿਲਾਂ ਦੇ ਮੇਲ ਦੀ ਗੇਮ ਹੈ ਸਾਰੀ ਇਹ। ਅਗਲੀ ਕਾਲ ਦੇ ਬਾਅਦ ਚੱਲਦੇ ਹਾਂ। ਅਲੀ ਇਮਰਾਨ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਠੀਕ ਹਾਂ,
0: ਮੈਂ ਕਹਿੰਦਾ ਸਭ ਖੈਰੀਅਤ, ਤੁਸੀਂ ਸੁਣਾਓ ਕੀ ਹਾਲ ਹੈ?
2: ਠੀਕ ਠਾਕ, ਠੀਕ ਠਾਕ
0: ਜੀ।
2: ਗਾਣਾ ਦਿਲ ਤੋਂ ਮੈਂ ਯਾਦ ਆਇਆ, ਦਿਲ ਕੀ ਤਨਹਾਈ ਕੋ, ਸ਼ਾਹਰੁਖ ਖਾਨ ਸੀ ਇਸ ਗਾਣੇ ਵਿੱਚ,
0: ਆਵਾਜ਼ ਖਾਨ ਸੀ ਗਾਣੇ ਦੇ ਵਿੱਚ।
2: ਦਿਲ ਕੀ ਤਨਹਾਈ ਕੋ ਆਵਾਜ਼ ਬਣਾ ਲੈਤੇ ਹੈ, ਦਰਦ ਜਬ ਹੰਸੇ ਗੁਜ਼ਰਦਾ ਹੈ ਤੋ ਗਾ ਲੈਤੇ ਹੈ।
0: ਓਏ ਹੋਏ ਹੋਏ ਬਾਈ ਜੀ, ਕਿਹੜੇ ਮਤਲਬ ਕਿ ਗੀਤ ਤਾਂ ਦਿਲ ਵਾਲਾ, ਬਿਲਕੁਲ ਸਹੀ ਗੱਲ ਹੈ। ਤੁਹਾਨੂੰ ਇਹ ਕਿਵੇਂ ਆਇਆ ਯਾਦ ਇਹ ਵਾਲਾ ਗੀਤ?
2: ਮੈਂ ਕਿਸ ਟਾਈਮ ਦਾ ਪ੍ਰੋਗਰਾਮ ਸੁਣ ਰਿਹਾ ਤੇ ਯਕਦਮ ਮਨ ਚ ਗੱਲ ਆਈ ਤੇ ਮੈਨੂੰ ਬਸ ਸਾਂਗ ਯਾਦ ਆਇਆ, ਤੇ ਮੈਂ
0: ਆਹੀ ਸੌਂਗ ਯਾਦ ਆਇਆ। ਇਹ ਸੌਂਗ ਤੁਸੀਂ ਸੁਣਿਆ ਲੱਗਦਾ ਬੜਾ।
2: ਹਾਂਜੀ, ਬਗੈਰ ਕਿਸੇ ਫੀਲਿੰਗ ਤੋਂ ਸੁਣਿਆ, ਲੇਕਿਨ ਐਸੀ ਕੋਈ ਵਜ੍ਹਾ ਨੀ।
0: ਅੱਛਾ,
2: ਲੇਕਿਨ ਇਹ ਕਿ ਡਰਾਈਵ ਟਾਈਮ ਲਾਈਕ ਰਾਤ ਨੂੰ ਥੋੜਾ।
0: ਓ ਅੱਛਾ ਅੱਛਾ,
2: ਇੰਟਰਸਟਿੰਗ ਲੱਗਦਾ।
0: ਕੀ ਬਾਤ ਹੈ ਬਾਈ ਜੀ, ਜ਼ਰੂਰ ਲਾਈਨ ਅਪ ਕਰ ਲਿਆ ਆਪਾਂ, ਇਹਨੂੰ ਵੀ ਲਾ ਦਿੰਦੇ ਆ।
2: ਹਾਂਜੀ, ਜ਼ਿਆਦਾ ਬੇਸ਼ੱਕ ਨਾ ਲਾਓ, ਲਾਈਕ ਦੋ ਲਾਈਨਾਂ ਲਾ ਦੋ, ਕਿਉਂਕਿ ਮੇਰੇ ਤਾਂ ਐਵੇਂ ਮਾਈਂਡ ਚ ਆਇਆ।
0: ਹਾਂ,
2: ਮੇਰੇ ਤੋਂ ਬਹੁਤ ਜ਼ਿਆਦਾ ਡੂੰਘੇ ਡੂੰਘੇ ਲੋਕੀ ਗਾਣੇ ਦੱਸ ਰਹੇ ਨੇ ਤੇ ਮੈਂ ਤੇ ਬਸ।
0: ਜੀ ਬਿਲਕੁਲ, ਮੈਂ ਕਿਹਾ ਵੀ ਦਿਲ ਤੇ ਹੋਵੇ ਪਰ ਥੋੜਾ ਜਿਹਾ ਫਰਾਈਡੇ ਸ਼ਾਮ ਹੈ ਨਾ, ਬੜਾ
2: ਮੈਂ ਉਹੀ ਸੋਚ ਰਿਹਾ, ਅੱਗੂ ਥੋੜਾ ਸੁਰਦਾ ਹੋ ਜਾਂਦਾ।
0: ਹਾਂ,
2: ਕੋਈ ਐਸੀ ਗੱਲ ਨੀ ਹੈ, ਮੈਨੂੰ ਬਸ ਯਾਦ ਆਇਆ।
0: ਪਰ ਬਹੁਤ ਸ਼ੁਕਰੀਆ ਬਾਈ ਜੀ, ਤੁਸੀਂ, ਤੁਹਾਨੂੰ ਯਾਦ ਆਇਆ, ਤੁਸੀਂ ਸਾਨੂੰ ਦੱਸਿਆ, ਤੇ ਬਹੁਤ ਸ਼ੁਕਰੀਆ ਤੁਹਾਡਾ ਇਮਰਾਨ ਸਾਹਿਬ, ਥੈਂਕ ਯੂ, ਬਹੁਤ ਸ਼ੁਕਰੀਆ। ਕੀ ਬਾਤ ਹੈ, ਇੱਕਦਮ ਕਹਿੰਦੇ ਯਾਦ ਆਇਆ, ਮੈਂ ਕਿਹਾ ਚੱਕ ਦਿੰਦੇ ਆ ਫੱਟੇ ਤੇ ਪਹਿਲਾਂ ਸੁਣ ਲਈਏ। ਇਹ ਲਾਈਨ ਕੀਤਾ ਹੋਇਆ ਆਪਾਂ ਲਾਈਨ ਅਪ, ਸਤਵਿੰਦਰ ਬੁੱਗੇ ਦਾ ਗੀਤ ਜਿਹੜਾ ਕਿਹਾ ਸੀ ਨਾ, ਦਿਲ ਤੇਰਾ ਨਵਾਂ, ਇਹ ਗੀਤ ਨੂੰ ਆਪਾਂ ਸੁਣ ਲਈਏ, ਫਿਰ ਬਾਕੀ ਦੇ ਗੀਤ ਵੀ ਨੇ, ਮੜੇ ਮੜੇ ਬੋਲ ਲਾ ਹੀ ਦਈਏ।

0: ਬਸ ਅੱਜ ਤੱਕ ਇਹੀ ਨਹੀਂ ਸਮਝ ਆਈ ਇਸ ਗੀਤ ਦੇ ਵਿੱਚ ਜਿਹੜਾ ਹੁਣ ਗਾ ਰਿਹਾ ਸੀ ਇਨਸਾਨ ਉਹ ਕੀ ਗਾ ਰਿਹਾ ਸੀ। ਅਤੇ ਜੇ ਆਪਾਂ ਗੱਲਬਾਤ ਕਰੀਏ ਬੰਦਾ ਉੱਦਾਂ ਹੀ ਬਸ ਇਸ਼ਾਰਿਆਂ ਦੇ ਨਾਲ ਹੀ ਇੱਦਾਂ ਦੇ ਗੀਤ ਗਾਉਂਦਾ ਜਿਹੜੇ ਵਿਚਕਾਰ ਚੱਲਦਾ ਨਾ ਰੈਪ ਚੱਲਦਾ ਇਹ ਵਾਲਾ। ਸਾਡੇ ਤਾਂ ਹਜੇ ਪਹਿਲਾਂ ਵੀ ਉੱਤੋਂ ਹੀ ਲੰਘਦਾ ਸੀ ਅਤੇ ਹਜੇ ਵੀ ਉੱਤੋਂ ਹੀ ਲੰਘਦਾ। ਇਹ ਵਾਲਾ ਦੱਸੋ ਕੌਣ ਵੀ ਇਹ ਕੀ ਕਹਿ ਰਿਹਾ, ਮੈਨੂੰ ਤਾਂ ਸਮਝ ਨਹੀਂ ਲੱਗੀ। ਜੇ ਤੁਹਾਨੂੰ ਸਮਝ ਲੱਗੀ ਹੈ ਜ਼ਰੂਰ ਦੱਸੋ ਆਹ ਕੀ ਹੈ ਰੈਪ। ਬੱਲੇ ਬੱਲੇ ਬੱਲੇ ਕਿਆ ਬਾਤ ਹੈ, ਅਗਲੀ ਕਾਲ ਦੇ ਬਾਅਦ ਚੱਲਦੇ ਹਾਂ। ਜੀ ਸਤਿ ਸ਼੍ਰੀ ਅਕਾਲ।
1: ਹੈਲੋ
0: ਜੀ। ਹੈਲੋ ਜੀ। ਹੈਲੋ।
1: ਹਾਂਜੀ ਆਵਾਜ਼ ਆ ਰਹੀ ਨਵਜੀ?
0: ਬਿਲਕੁਲ ਆ ਰਹੀ, ਟਣਕਦੀ ਆ ਰਹੀ ਹੈ ਜੀ ਆਵਾਜ਼ ਪੂਰੀ।
1: ਗਾਣਾ ਹੈਗਾ ਨਾ, ਮੁਝੇ ਨੀਂਦ ਨਾ ਆਏ ਮੁਝੇ ਚੈਨ ਨਾ ਆਏ, ਕੋਈ ਜਾਏਗਾ ਡੂੰਡ ਕੇ ਲਾਏ ਨਾ ਜਾਣੇ ਕਹਾਂ ਦਿਲ ਪਾਉਂਦੇ।
0: ਹੁਣ ਨੀਂਦ ਹਜੇ ਵੀ ਨੀ ਆਉਂਦੀ, ਹੁਣ ਤਾਂ ਆ ਜਾਂਦੀ ਹੋਣੀ ਹੈ।
1: ਨਹੀਂ ਜੀ ਉਹ ਨੀਂਦਾਂ ਪੰਜ ਘੰਟਾ ਚਾਹੇ ਉਦੋਂ ਦੀਆਂ ਉੱਡੀਆਂ, ਚਾਰ ਤੋਂ ਛੇ ਘੰਟੇ।
0: ਨਹੀਂ ਨੀਂਦਾਂ ਕਦੋਂ ਦੀ ਉੱਡੀਆਂ ਨੇ ਇਹ ਦੱਸੋ ਪਹਿਲਾਂ।
1: ਉਹ ਨੀਂਦਾਂ ਇੱਥੇ ਜਦੋਂ ਆਏ ਉਦੋਂ ਪਿੱਛੇ, ਤੇ ਜਦੋਂ ਸੌਂਦੇ ਸਾਂ ਮਾਪੇ ਜ਼ਿੰਦਾ ਸੀ, ਪਤਾ ਹੀ ਨਹੀਂ ਸੀ ਹੁੰਦਾ ਕਿ ਕਿੱਥੇ ਸੁੱਤੇ ਤੇ ਕਿੱਥੇ ਉੱਠੇ।
0: ਕੈਨ
1: ਯੂ ਬਿਲੀਵ, ਇਹ ਮਾਪੇ ਵੀ ਜਿਹੜੇ ਨਾ ਗੱਲ ਕਿਸੇ ਦੀ ਕਿਸੇ ਪਾਸੇ ਨਿਕਲ ਗਈ, ਉਹ ਵੀ ਸਮਝ ਲਓ ਕਿ ਇੱਕ ਸਾਇਆਦਾਰ ਦਰਖਤ ਹੀ ਹੁੰਦੇ ਜਿੰਨਾ ਦੇ ਹੈਗੇ ਆ। ਮੈਂ ਇਹ ਤੁਹਾਡੇ ਚੈਨਲ ਦੇ ਰਾਹੀਂ ਮੈਸੇਜ ਦਿੰਦਾ ਕਿ ਰੱਜ ਕੇ ਖਿਦਮਤ ਕਰ ਲਓ, ਬਾਅਦ ਚ ਪਛਤਾਵਾ ਜੀ।
0: ਬਸ ਜਿਹਨੂੰ ਇਸ ਚੀਜ਼ ਦਾ ਪਤਾ ਲੱਗ ਜਾਏ ਨਾ ਜੀ, ਮੈਂ ਕਹਿੰਦਾ ਉਹ ਬੰਦਾ ਫਿਰ ਨਾ ਦਿਲੋਂ ਕਰਦਾ, ਤੇ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ। ਪਰ ਜ਼ਿਆਦਾਤਰ ਇਹੀ ਦੇਖਦੇ ਆਪਾਂ ਬਾਅਦ ਦੇ ਵਿੱਚ,
1: ਜਦੋਂ ਮਾਪੇ ਜਿੰਨਾ ਹੁੰਦੇ ਤੇ ਨੀਂਦਾਂ ਵੀ ਸੋਹਣੀਆਂ ਆਉਂਦੀਆਂ, ਉਸ ਤੋਂ ਬਾਅਦ ਫਿਰ ਜਦੋਂ ਆਪ ਮਾਪੇ ਬਣਦੇ ਆ ਲੱਗ ਪਤਾ ਜਾਂਦਾ,
0: ਲੱਗ ਪਤਾ ਜਾਂਦਾ ਹੈ। ਤੇ ਫਿਰ ਜਦੋਂ ਕੋਈ ਪਹਿਲਾਂ ਕੋਈ ਦਰਦ ਹੁੰਦਾ ਸੀ ਨਾ, ਕੋਈ ਵੀ ਗੱਲ ਹੁੰਦੀ ਸੀ ਤੇ ਮਾਪਿਆਂ ਨੂੰ ਗੱਲ ਕਰ ਲੈਂਦੇ ਸੀ, ਅੱਗੇ ਜਵਾਬ ਮਿਲਦਾ ਸੀ ਏਦਾਂ ਨੀ ਤੇ ਏਦਾਂ ਕਰ ਲਓ। ਤੇ ਹੁਣ ਜਦੋਂ ਨਿਆਣੇ ਤੁਹਾਨੂੰ ਪੁੱਛਦੇ ਆ, ਫਿਰ ਬੰਦਾ ਆਲਾ ਦੁਆਲਾ ਵੇਖਦਾ ਵੀ ਹਾਂ ਯਾਰ ਮਾਪਿਆਂ ਦੀ ਛਾਂ ਕਿੱਡੀ ਸ਼ਾਂਤ ਹੈ।
1: ਵੱਡੇ ਭਰਾ ਨੇ ਕੁਛ ਕਹਿਣਾ ਤੇ ਮਾਂ ਨੇ ਥਾਪੀ ਦੇਣੀ, ਕੋਈ ਤੇਰਾ ਵੱਡਾ ਵੀਰ ਆ ਕੋਈ ਨੀ,
0: ਕੋਈ ਗੱਲ ਨੀ,
1: ਛੋਟੇ ਨੇ ਕਹਿਣਾ ਕੋਈ ਨੀ ਤੇਰਾ ਛੋਟਾ ਵੀਰ ਆ ਕੋਈ ਗੱਲ ਨੀ। ਉਹ ਤੇ ਕੱਜ ਲੈਂਦੇ ਸੀ ਸਾਰੇ, ਜਿਵੇਂ ਉਹ ਮੋਰ ਆ ਨਾ ਪਰ ਫਲਾਉਂਦਾ ਤੇ ਸਾਰੇ ਥੱਲੇ, ਜਾਂ ਮੁਰਗੀ ਆ ਆਪਣੇ ਚੂਚਿਆਂ ਨੂੰ ਥੱਲੇ ਲੈ ਲੈਂਦੀ। ਮਾਪੇ ਐਵੇਂ ਹੁੰਦੇ ਨੇ,
0: ਉਹਨਾਂ
1: ਦੀ ਕਦਰ ਕਰੋ, ਤੁਹਾਡੀ ਮਿਹਰਬਾਨੀ ਸਾਰਿਆਂ ਦੀ।
0: ਬਸ ਇਹ ਤੁਹਾਡਾ ਬਹੁਤ ਸੋਹਣਾ ਮੈਸੇਜ ਆ, ਇਹ ਆਪਾਂ ਬਾਅਦ ਦੇ ਵਿੱਚੋਂ ਨਾ ਗੱਲ ਕਰੀ, ਜਦੋਂ ਹੈ ਨੇ ਉਸ ਟਾਈਮ ਤੇ ਸੇਵਾ ਕਰੋ, ਬਾਅਦ ਦੇ ਵਿੱਚ ਪਛਤਾਉਣ ਨਾਲ ਕੁਛ ਨਹੀਂ ਹੋਣਾ। ਹਾਂ
1: ਮੈਂ ਜੀ ਜਦੋਂ ਤੱਕ ਮੇਰੀ ਮਾਂ ਪੇ ਜ਼ਿੰਦਾ ਰਹੇ, ਕਦੀ ਐਸੀ ਰਾਤ ਨਹੀਂ ਸੀ ਜਦੋਂ ਉਹਨਾਂ ਨੂੰ ਨਾ ਦਬਾ ਕੇ ਘੁੱਟ ਕੇ ਨਾ ਖਤਮ।
0: ਕਿਆ ਬਾਤ,
1: ਥੈਂਕ ਗੋਡ ਥੈਂਕ ਗੋਡ।
0: ਇਹੀ ਇੱਕ ਬੰਦੇ ਨੂੰ ਸਕੂਨ ਮਿਲਦਾ ਕੰਮ ਕਰ ਕਰਕੇ, ਬੰਦਾ ਕਹਿੰਦਾ।
1: ਦੂਸਰੀ ਗੱਲ ਇਹ ਵੀ ਦੱਸ ਦੇਵਾਂ ਕਿ ਜੇ ਅਗਰ ਮੇਰੇ ਮਾਂ ਪਿਓ ਹਯਾਤ ਹੁੰਦੇ ਨਾ, ਤੇ ਸ਼ਾਇਦ ਮੈਂ ਕੈਨੇਡਾ ਨਾ ਆਉਂਦਾ ਤੇ ਨਾ ਹੀ ਉਹਨਾਂ ਨੇ ਆਉਣ ਦੇਣਾ ਸੀ।
0: ਅੱਛਾ
1: ਗੱਲ ਨਾਲ ਜੀ,
0: ਹਾਂ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਪਰ ਦੇਖੋ ਜੀ ਗੱਲ ਉਹੀ ਹੈ ਸਾਰੀ ਦਾਣਾ ਪਾਣੀ ਦੀ, ਕਈ ਵਾਰ ਬੰਦਾ ਤਾਂ ਬੜਾ ਕੁਛ ਸੋਚਦਾ, ਬੰਦਾ ਤਾਂ ਬੜੀਆਂ ਪਲੈਨਿੰਗ ਕਰਦਾ, ਮੈਂ ਆਹ ਕਰੂੰ ਤੇ ਮੈਂ ਆਹ ਕਰੂੰ, ਪਰ ਰੱਬ ਨੂੰ ਪਤਾ ਹਰ ਚੀਜ਼ ਦਾ, ਉਹਨਾਂ ਨੇ ਪਹਿਲਾਂ ਹੀ ਤੁਹਾਡੇ ਲਈ ਰਸਤੇ ਬਣਾਏ ਹੋਏ ਆ। ਬੰਦਾ ਜੋ ਮਰਜ਼ੀ ਸੋਚੇ, ਹੋਣਾ ਉਹੀ ਹੈ ਜੋ ਰੱਬ ਚਾਹੇ, ਤੇ ਚੰਗੇ ਕਰਮਾਂ ਨਾਲ ਚੀਜ਼ਾਂ ਵਧੀਆ ਬਣ ਜਾਂਦੀਆਂ ਨੇ। ਧੋਖਾਧੜੀ ਇਹੋ ਜਿਹੇ ਕੰਮ ਕਰੀਏ ਤੇ ਉਸ ਟਾਈਮ ਪੈਸਾ ਤਾਂ ਭਾਵੇਂ ਬਣਾ ਲਓਗੇ, ਪਰ ਉਹ ਸਕੂਨ ਦੀ ਜ਼ਿੰਦਗੀ ਨਹੀਂ ਕਦੇ ਹਾਸਲ ਹੋਣੀ। ਚਲੋ ਆਪਾਂ ਖੈਰ ਅਗਲੀ ਕਾਲ ਦੇ ਵੱਲ ਚੱਲਦੇ ਹਾਂ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕੀ ਫਤਿਹ, ਕੀ ਹਾਲ ਚਾਲ ਹੈ?
2: ਬਹੁਤ ਸੋਹਣਾ ਬਾਈ ਜੀ, ਮੈਂ ਗੱਡੀ ਚਲਾਉਂਦੇ ਆ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਮਨ ਖੁਸ਼ ਹੋ ਜਾਂਦਾ ਤੁਹਾਡੀਆਂ ਆਵਾਜ਼ਾਂ ਸੁਣ ਕੇ ਜੀ।
0: ਕੀ ਬਾਤ ਹੈ, ਤੁਸੀਂ ਸਾਨੂੰ ਕਾਲ ਕੀਤੀ ਆ ਤੇ ਅਸੀਂ ਵੀ ਗਾਰਡਨ ਗਾਰਡਨ ਹੋ ਗਏ ਆ ਬਾਗੋ ਬਾਗ।
2: ਕੋਈ ਮੈਂ ਜ਼ਿਆਦਾ ਤਰੀ ਜਾਂਦਾ ਵੀ ਚਲੋ ਪੂਰਾ ਗਾਣਾ, ਕਿਉਂਕਿ ਟਾਈਮ ਆਪਾਂ ਸਾਰੇ ਸਰੋਤਿਆਂ ਦੀ ਤੁਸੀਂ ਮੰਗ ਪੂਰੀ ਕਰਦੇ ਹੋ, ਤੁਹਾਡਾ ਥੈਂਕ ਯੂ ਬਹੁਤ ਬਹੁਤ
0: ਜੀ, ਬਹੁਤ ਸ਼ੁਕਰੀਆ।
2: ਤੇ ਇਹਨਾਂ ਵੀ ਸਾਡੀ ਵੀ ਛੋਟੀ ਜੀ, ਮੈਂ ਕਿਹਾ ਦੱਸੋ ਵੀ ਸਿੱਧੂ ਮੂਸੇਵਾਲਾ ਜੱਟ ਦਾ ਕੋਈ ਟੱਪਾ ਸੁਣਾ ਦਿਓ ਜੀ, ਭਾਵੇਂ ਇੱਕ ਹੀ ਸੁਣਾ ਦਿਓ।
0: ਅੱਛਾ ਕਿਹੜਾ ਗੀਤ ਹੈ ਜਿਹਦੇ ਵਿੱਚ ਦਿਲ ਆਵੇ, ਆਪਾਂ ਹੁਣੇ ਖੜਕਾ ਦਿੰਦੇ ਹਾਂ?
2: ਨਹੀਂ ਸਿੱਧੂ ਮੁਕਵਾ ਹੀ ਜਿਹੜੀ ਜੱਟ ਦੇ ਸਾਰੇ ਗਾਣੇ ਜੀ, ਤੇ ਮੈਂ ਆਖੀਏ ਤਾਕੀ ਪਾਤੀ ਜੱਟ ਨੇ ਜੀ, ਉਹਦਾ ਕੋਈ ਸੁਣਾ ਦਿਓ।
0: ਕਿਹੜਾ ਆਏ ਸੁਣਾ ਦਈਏ, ਟਿੱਬਿਆਂ ਦੇ ਪੁੱਤ?
2: ਮੈਂ ਜਿਹੜਾ ਮਰਜ਼ੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹੀ ਸੁਣਾ ਦਿਓ। ਉਹਨੇ ਦੇ ਇੰਡਸਟਰੀ ਨੂੰ ਫੜ ਕੇ ਧੂਪ ਆ ਗਿਆ ਸੀ, ਚਲੋ ਉਹਦੀ ਉਮਰ ਹੀ ਇੰਨੀ।
0: ਹਾਂ ਮੇਰਾ ਵੀ ਦਿਲ ਸੀ ਗੀਤ ਲਾਉਣ ਦਾ, ਤੁਸੀਂ ਕਹਿਤਾ ਤੇ ਪਹਿਲਾਂ ਆਪਾਂ ਇਹੀ ਲਾਵਾਂਗੇ। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ, ਤੇ ਨੰਬਰ ਸਟੂਡੀਓ ਦਾ 905-673-3337-9053-33337। ਕਿਸੇ ਨੇ ਵੀ ਘਰ ਦੇ ਵਿੱਚ ਡੱਟ ਕਲੀਨਿੰਗ ਕਰਵਾਉਣੀ ਹੈ ਤੇ 5 ਰਿਵਰਸ ਡੱਟ ਕਲੀਨਿੰਗ ਦੀ ਟੀਮ ਦਾ ਨੰਬਰ ਤੁਸੀਂ ਜ਼ਰੂਰ ਯਾਦ ਰੱਖੋ, ਤੁਹਾਡੇ ਘਰ ਦੀ ਏਅਰ ਕੁਆਲਿਟੀ ਨੂੰ ਬੜਾ ਸ਼ਾਨਦਾਰ ਬਣਾ ਦੇਣਗੇ ਪ੍ਰੋਫੈਸ਼ਨਲ ਡੱਟ ਕਲੀਨਿੰਗ। ਫਰੋਮ 5 ਰਿਵਰਸ ਡਟ ਕਲੀਨਿੰਗ ਪ੍ਰੋਵਾਈਡ ਕਰਦੇ ਨੇ 437-688-7750 ਨੰਬਰ ਇਹਨਾਂ ਦਾ 437-688-7750 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਅਤੇ ਨਾਲ ਦੀ ਨਾਲ ਕੋਈ ਰਿਪੇਅਰ ਜਾਂ ਕੋਈ ਕਾਰ ਦੀ ਤੁਸੀਂ ਮੇਨਟੇਨੈਂਸ ਕਰਵਾਉਣੀ ਹੈ ਅਤੇ ਰੋਇਲ ਆਟੋ ਸੈਂਟਰ ਬੜਾ ਹੀ ਇੱਕ ਟਰੱਸਟਵਰਦੀ ਨਾਮ ਹੈ, ਰਿਲਾਇਬਲ ਸਰਵਿਸ ਅਤੇ ਐਕਸਪੀਰੀਅੰਸਡ ਟੈਕਨੀਸ਼ੀਅਨ ਨੇ ਇਹਨਾਂ ਦੇ ਕੋਲ ਰੋਇਲ ਆਟੋ ਸੈਂਟਰ, ਅਤੇ ਤੁਸੀਂ ਜ਼ਰੂਰ ਆਪਣੀ ਗੱਡੀ ਦਾ ਆਇਲ ਚੇਂਜ ਕਰਵਾਉਣਾ ਅਤੇ ਰੋਇਲ ਆਟੋ ਸੈਂਟਰ 'ਤੇ ਪਹੁੰਚ ਸਕਦੇ ਹੋ ਕਾਲ ਕਰਕੇ 905-799-1478 905-799-1478 ਲਓ ਜੀ ਫਿਰ ਸੁਣਦੇ ਹਾਂ ਗੀਤ ਸਿੱਧੂ ਮੂਸੇਵਾਲੇ ਦਾ ਟਿੱਬਿਆਂ ਦਾ ਪੁੱਤ।

ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ, ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-7960-7800 905-7960-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਮੈਂ ਤੁਹਾਡਾ ਹੋਸਟ ਸਰਵਜੀਤ ਸਿੰਘ ਦੇ ਨਾਲ ਤੇ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਤੇ ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਡੇਲ ਮੁੰਡੀ ਜੀ ਤੇ ਦੇਖਦੇ ਹਾਂ ਕਿਹੜਾ ਕੋਈ ਸ਼ਾਨਦਾਰ ਪ੍ਰੋਜੈਕਟ ਸਾਡੇ ਸਰੋਤਿਆਂ ਨੇ ਲੈ ਕੇ ਆਏ ਨੇ ਡੇਲ ਮੁੰਡੀ ਸਾਹਿਬ ਸਤਿ ਸ਼੍ਰੀ ਅਕਾਲ ਆਵਾਜ਼ ਡੇਲ ਮੁੰਡੀ ਸਾਹਿਬ ਦੀ ਪਹੁੰਚ ਨਹੀਂ ਜੀ ਡੇਲ ਮੁੰਡੀ ਜੀ ਹੈਲੋ
1: ਜੀ
0: ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
1: ਬਸ ਬਹੁਤ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ
0: ਕੀ ਬਾਤ ਹੈ ਸਰ ਤੇ ਕਿਹੜਾ ਕੋਈ ਨਵਾਂ ਪ੍ਰੋਜੈਕਟ ਆਪਾਂ ਅੱਜ ਸਰੋਤਿਆਂ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ
1: ਇਹ ਨਾਇਗਰਾ ਫਾਲ ਦੇ ਵਿੱਚ ਆ ਜੀ ਕਈ ਵਾਰੀ ਕੋਈ ਇਹੋ ਜਿਹਾ ਪ੍ਰੋਜੈਕਟ ਆਉਂਦਾ ਹੁੰਦਾ ਪਰ ਬੜੀ ਪੰਜਾਬੀ ਦੀ ਕਹਿ ਲਓ ਕਿ ਇੱਕ ਬੜੀ ਪਾਪੂਲਰ ਕਹਾਵਤ ਆ ਸੌ ਹੱਥ ਰੱਸਾ ਸਿਰੇ ਤੇ ਗੰਢ ਸੋ ਬੜਾ ਠੋਕਵੀਂ ਕਹਾਵਤ ਆ ਜੀ ਇਹਨੂੰ ਬੜਾ ਡੀਪਲੀ ਇਹਦਾ ਮਤਲਬ ਆਉਂਦਾ ਆ ਜੇ ਤੁਸੀਂ ਇਹਨੂੰ ਸਮਝਿਆ ਜਾਵੇ ਸੋ ਜਿਹੜੇ ਹੱਥ ਦੇ ਵਿੱਚ ਗੰਢ ਹੈ ਸੋ ਉਹਦੇ ਤੇ ਕਾਫੀ ਕੰਟਰੋਲ ਰਹਿੰਦਾ ਸੋ ਇੱਥੇ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਇਹਦੇ ਤੇ ਜਿੰਨੀ ਵੀ ਗੰਢ ਆ ਬਾਹਰ ਦੇ ਹੱਥ ਦੇ ਵਿੱਚ ਰਹਿਣੀ ਆ ਸੋ ਇਹ ਇੱਕ ਇਹੋ ਜਿਹਾ ਪ੍ਰੋਡਕਟ ਆ ਜੀ ਅੰਟਾਰੀਓ ਦੇ ਵਿੱਚ ਪਹਿਲੋਂ ਇਹੋ ਜਿਹਾ ਪ੍ਰੋਡਕਟ ਪਹਿਲੋਂ ਕਦੀ ਬਣਿਆ ਨੀ ਇਹੋ ਜਿਹੀ ਪ੍ਰਾਈਸ ਆਈ ਨੀ ਅੰਟਾਰੀਓ ਗਵਰਨਮੈਂਟ ਨੇ HST ਦਾ ਰਿਬੇਟ ਦਿੱਤਾ ਨੀ ਆਮ ਲੋਕਾਂ ਲਈ CMSC ਨੇ ਜਿਹੜਾ ਕੋਈ ਪ੍ਰੋਜੈਕਟ ਅਪਰੂਵ ਕੀਤਾ ਨੀ ਸੋ ਇਹ ਇੱਕ CHMC ਵੱਲੋਂ ਅਪਰੂਵਡ ਸਾਈਟ ਹੈਗੀ ਆ ਤੁਸੀਂ ਇਹਨੂੰ 10% ਤੇ ਡਾਊਨ ਪੇਮੈਂਟ ਦੇ ਕੇ ਤੇ ਇਹਦੇ ਵਿੱਚ ਤੁਸੀਂ 45 ਸਾਲ ਤੱਕ ਐਮੋਟਾਈਜੇਸ਼ਨ ਦੇ ਲਈ ਕੁਆਲੀਫਾਈ ਹੋ ਸਕਦੇ ਆ ਸੋ 45 ਸਾਲ ਦੀ ਐਮੋਟਾਈਜੇਸ਼ਨ ਜਿਹੜੀ ਮੌੜ ਗਿਆ ਤੁਸੀਂ 45 ਸਾਲਾਂ ਚ ਪੇ ਕਰਨੀ ਆ ਕੈਸ਼ ਫਲੋ ਆ ਜਿੱਦਾਂ 25 ਸਾਲ ਦੀ ਐਮੋਟਾਈਜੇਸ਼ਨ ਆ ਜਾਂ 30 ਸਾਲ ਦੀ ਐਮੋਟਾਈਜੇਸ਼ਨ ਆ ਸੋ ਜੇ ਤੁਹਾਡੀ 3000 ਕਿਸ਼ਤ ਆ ਇੱਥੇ 2200 ਜਾਂ $2000 ਕਿਸ਼ਤ ਰਹਿ ਜਾਂਦੀ ਆ ਤੇ ਤੁਹਾਡਾ ਕੈਸ਼ ਫਲੋ ਸਿੱਧਾ ਡਾਇਰੈਕਟਲੀ $1000 ਟਨ ਟਨ ਟਨ ਕਰਦਾ ਤੁਹਾਡੇ ਅਕਾਊਂਟ ਦੇ ਵਿੱਚ ਡਿੱਗਣ ਲੱਗ ਜਾਂਦਾ ਸੋ ਇੱਕ ਇਹ ਤਾਂ ਇੱਕ ਪਾਸੇ ਦੀ ਬਿਊਟੀ ਆ ਜੀ ਦੂਜੇ ਪਾਸੇ ਦੀ ਬਿਊਟੀ ਹੁਣ ਇਹਦੀ ਆ 13% ਤੁਹਾਨੂੰ HST ਦਾ ਕ੍ਰੈਡਿਟ ਔਨ ਸਾਈਟ ਜਿੱਦਣ ਤੁਹਾਡੀ ਕਲੋਜ਼ਿੰਗ ਆ ਸਿੱਧਾ ਹੀ 13% ਕਲਿੱਕ ਕਰਕੇ ਘਟਣਾ ਤੁਹਾਡਾ ਤੇ ਇਹ ਤੁਸੀਂ ਆਪਣੀ ਇਹਨੂੰ ਡਾਊਨ ਪੇਮੈਂਟ ਚ ਪਾ ਸਕਦੇ ਹੋ ਜੇ ਤੁਸੀਂ ਪਹਿਲੇ ਡਿਪੋਜ਼ਿਟ 20% ਕੀਤਾ ਜਾਂ 10% ਕੀਤਾ ਤੇ ਤੁਹਾਡੀ ਡਾਊਨ ਪੇਮੈਂਟ ਹੋ ਸਕਦੀ ਆ ਜੇ ਤੁਸੀਂ 10% ਤੇ ਕੁਆਲੀਫਾਈ ਹੋਣਾ ਤਾਂ 13% ਤੁਹਾਨੂੰ ਮੋੜਨਾ 3% ਤੁਸੀਂ ਜੇਬ ਚ ਪਾਓ 10% ਗਵਰਨਮੈਂਟ ਦੇ ਪੈਸਿਆਂ ਦੇ ਨਾਲ ਹੀ ਆਪਣੀ ਕਲੋਜ਼ਿੰਗ ਕਰ ਲਓ ਤੁਹਾਨੂੰ ਕੈਸ਼ ਫਲੋ ਫਿਰ ਵੀ ਇਹਨਾਂ ਘਰਾਂ ਚੋਂ ਆਈ ਜਾਣਾ ਇੱਕ ਸਮਾਰਟ ਇਨਵੈਸਟਮੈਂਟ ਇੱਕ ਸੋਲਿਡ ਬੋਲਡ ਜਿਹਨੂੰ ਪੰਜਾਬੀ ਚ ਬੋਲਡ ਕਹਿੰਦੇ ਨਾ ਬੋਲਡ ਆ ਇਹਨੇ ਬਸ ਸਿਰਾ ਹੀ ਹੈ ਕਿਸਮ ਦਾ ਇਹ ਇੱਕ ਇਹੋ ਜਿਹਾ ਪ੍ਰੋਡਕਟ ਆ ਹੁਣ ਇੱਥੇ ਗੱਲ ਆਉਂਦੀ ਹੈ ਇਹ ਲਈ ਕੁਆਲੀਫਾਈ ਕੌਣ ਹੁੰਦਾ ਹਰੇਕ ਭੈਣ ਭਰਾ ਲਈ ਕੁਆਲੀਫਾਈ ਹੁੰਦਾ ਜੇ ਇਨਵੈਸਟਰ ਹੋ ਤੁਹਾਡੀਆਂ ਪੌਂ 12 ਤੁਹਾਡੀ ਚਾਂਦੀ ਆ ਇੱਥੇ ਕਹਿ ਲਓ ਇੱਕ ਕਿਸਮ ਦੀ ਤੁਸੀਂ ਪੈਸੇ ਘੱਟ ਪਾਏ ਤੁਹਾਨੂੰ ਰਿਟਰਨ ਜ਼ਿਆਦਾ ਪ੍ਰੋਡਕਟ ਦੀ ਵੈਲਿਊ ਜ਼ਿਆਦਾ ਐਪਰੀਸ਼ੀਏਟ ਹੋ ਰਹੀ ਆ ਤੇ ਤੁਹਾਡੀ ਪ੍ਰਾਈਸ ਰਿਡਕਸ਼ਨ ਜਾ ਕੇ ਕਲੋਜ਼ਿੰਗ ਦੇ ਉੱਤੇ ਹੋ ਰਹੀ 13% ਤੁਹਾਨੂੰ ਮਿਲ ਰਿਹਾ ਤੇ ਇੱਕ ਘਰ ਦੇ ਵਿੱਚ 3 ਘਰ ਆ
0: ਜੀ
1: ਤੁਸੀਂ ਬਾਏ ਬੇਸਿਕਲੀ ਇੱਕ ਘਰ ਕਰਦੇ ਆ ਤੁਹਾਨੂੰ ਮਿਲਦੇ 3 ਘਰ ਆ $3.5 ਲੱਖ ਦੇ ਵਿੱਚ ਮਾਫ ਕਰਨਾ $7.5 ਲੱਖ ਦੇ ਵਿੱਚ ਤੁਹਾਨੂੰ 3 ਘਰ ਮਿਲਦੇ ਇੱਕ 3 ਬੈਡਰੂਮ ਦਾ ਇੱਕ 2 ਬੈਡਰੂਮ ਦਾ ਇੱਕ ਬੈਡਰੂਮ ਦਾ ਪ੍ਰੋਪਰ ਪਾਰਕਿੰਗ ਮਿਲਦੀ ਆ ਪ੍ਰੋਪਰ ਗਰਾਜ ਮਿਲਦਾ 3 ਕਿਚਨਾਂ ਮਿਲਦੀਆਂ ਤੁਹਾਨੂੰ 3 ਲੀਗਲ ਯੂਨਿਟ ਅੰਟਾਰੀਓ ਗਵਰਨਮੈਂਟ ਤੋਂ ਸਿਟੀ ਤੋਂ ਸਾਰੇ ਤੋਂ ਅਪਰੂਵਡ ਆ ਤਿੰਨੇ ਤੁਸੀਂ ਸੈਪਰਲੀ ਰੈਂਟ ਕਰ ਸਕਦੇ ਹੋ ਇੱਕ ਦੇ ਵਿੱਚ ਰਹਿ ਸਕਦੇ ਹੋ ਜੇ ਤੁਹਾਡਾ ਛੋਟਾ ਪਰਿਵਾਰ ਤੁਸੀਂ 2 ਬੈਡਰੂਮ ਵਾਲੇ ਚ ਰਹਿ ਲਓ 3 ਬੈਡਰੂਮ ਵਾਲਾ 1 ਬੈਡਰੂਮ ਵਾਲਾ ਰੈਂਟ ਕਰ ਦਿਓ ਜੇ ਤੁਸੀਂ 2 ਜੀਅ ਜਾਣੇ ਹੈਗੇ ਆਪ 1 ਬੈਡਰੂਮ ਚ ਵਾਲੇ ਚ ਰਹਿ ਜਾਓ 3 ਬੈਡਰੂਮ ਵਾਲਾ ਵੀ ਰੈਂਟ ਕਰ ਦਿਓ 2 ਬੈਡਰੂਮ ਵਾਲਾ ਵੀ ਰੈਂਟ ਕਰ ਤੁਸੀਂ ਫ੍ਰੀ ਚ ਰਹੋਗੇ ਤੀਜਾ ਬੰਦਾ ਤੁਹਾਡੀ ਇੱਕ ਕਿਸ਼ਤਾਂ ਦਊਗਾ ਤੇ ਜੇ ਤੁਸੀਂ ਇਨਵੈਸਟਰ ਹੋ ਪ੍ਰੋਪਰਟੀ ਤੁਸੀਂ ਰੈਂਟ ਕਰਨਾ ਫਿਰ ਤਾਂ ਤੁਹਾਡੀਆਂ ਵਾਧੀ ਮੌਜਾਂ ਤਿੰਨੇ ਹਿੱਸੇ ਰੈਂਟ ਕਰੋ 1500-1600 ਆਪਣੀ ਜੇਬ ਦੇ ਵਿੱਚ ਪਰ ਮੰਥ ਪਾਓ ਤੇ ਆਰਾਮ ਦੇ ਨਾਲ ਤੁਸੀਂ ਬੈਠੋ ਤੁਹਾਡੇ ਕੋਲ ਆਪਸ਼ਨ ਆ ਤੁਸੀਂ ਪੂਰਾ ਬਲੌਕ ਵੀ ਲੈ ਸਕਦੇ ਹੋ ਇਹ ਇੱਕ ਇਹੋ ਜਿਹੀ ਪ੍ਰੋਪਰਟੀ ਆ ਜੀ ਪੂਰੇ ਅੰਟਾਰੀਓ ਦੇ ਵਿੱਚ ਇਹੋ ਜਿਹੀ ਤੁਹਾਨੂੰ ਪ੍ਰੋਪਰਟੀ ਨਹੀਂ ਇਸ ਟਾਈਮ ਮਿਲਦੀ ਡਿਜ਼ਾਈਨ ਮੈਂ ਕਹਿੰਦਾ ਇੰਡੀਆ ਦੀਆਂ ਕੋਠੀਆਂ ਨੂੰ ਪਿੱਛੇ ਛੱਡਦਾ ਡਿਜ਼ਾਈਨ ਬਾਲਕੋਨੀਆਂ ਬਣੀਆਂ ਆ ਸੋਹਣੀਆਂ ਤੁਹਾਨੂੰ ਹਵਾ ਆਉਂਦੀ ਚਾਰੇ ਪਾਸਿਓਂ ਘਰ ਦੇ ਵਿੱਚ ਔਰ ਗਲਾਸ ਵਾਲੀਆਂ ਬਾਲਕੋਨੀ ਜੂਲੀਅਟ ਬਾਲਕੋਨੀ ਇਹਦੇ ਵਿੱਚ ਡਿਜ਼ਾਈਨ ਕੀਤੀਆਂ ਗਈਆਂ ਔਰ ਜਿਹੜੀਆਂ ਕਿਚਨਾਂ ਵੀ ਆ ਟਾਪ ਆਫ ਦਾ ਲਾਈਨ ਸਾਰੇ ਘਰ ਦੇ ਵਿੱਚ ਟਾਪ ਆਫ ਦਾ ਲਾਈਨ ਜਿਹੜੀ ਲੈਮੀਨੇਟ ਆ ਹਾਰਡਵੁੱਡ ਦੀ ਹਾਰਡਵੁੱਡ ਸਸਤੀ ਆ ਜਿਹੜੀ ਟਾਪ ਆਫ ਦਾ ਲਾਈਨ ਲੈਮੀਨੇਟ ਆ $1.5-$2 ਹਾਰਡਵੁੱਡ ਦੇ ਨਾਲੋਂ ਮਹਿੰਗੀ ਮਿਲਦੀ ਆ ਸਾਰੇ ਘਰ ਦੇ ਵਿੱਚ ਓਕ ਦੀਆਂ ਸਟੇਅਰਸ ਆ ਕੁਆਰਟਸ ਤੇ ਕਾਊਂਟਰ ਟਾਪ ਤੁਹਾਨੂੰ ਮਿਲਣੇ ਆ ਤੇ ਪਾਣੀ ਦੇ ਕੰਢੇ ਦੇ ਉੱਤੇ ਬਿਲਕੁਲ ਪਾਣੀ ਦੇ ਕੰਢੇ ਦੇ ਉੱਤੇ ਤੁਹਾਡੇ ਘਰ ਹੈਗੇ ਆ ਤੁਹਾਡੇ ਘਰਾਂ ਦੇ ਮੋਹਰੇ ਕਿਸ਼ਤੀਆਂ ਚੱਲਦੀਆਂ ਲੋਕੀ ਪਿਕਨਿਕ ਕਰਦੇ ਉੱਥੇ ਆ ਕੇ ਲੋਕੀ ਮੱਛੀਆਂ ਫੜਦੇ ਰਿਵਰ ਨੂੰ ਫੇਸ ਆ ਮੈਂ ਕਹਿੰਦਾ ਕਿ ਨਜ਼ਾਰਾ ਹੀ ਵੱਖਰਾ, ਤੁਹਾਨੂੰ ਏਦਾਂ ਲੱਗਦਾ ਕਿਤੇ ਸਵਿਟਜ਼ਰਲੈਂਡ ਵਰਗੀ ਜਗ੍ਹਾ ਦੇ ਉੱਤੇ ਤੁਸੀਂ ਅੰਟਾਰੀਓ ਦੇ ਵਿੱਚ ਆ ਕੇ ਬੈਠ ਗਏ ਹੋ। ਇਹ ਨਾਇਗਰਾ ਫਾਲ ਦੇ ਵਿੱਚ ਆ, ਰੈਂਟ ਰੇਟ ਵੀ ਸਿਰਾ ਹੀ ਆ, ਇੱਥੇ ਹਾਈਐਸਟ ਰੈਂਟ ਰੇਟ ਇਸ ਏਰੀਆ ਦੇ ਵਿੱਚ ਹੈਗਾ। ਸੋ ਜੇਕਰ ਕੋਈ ਵੀ ਭੈਣ ਭਰਾ ਸੋਚਦਾ ਇੱਥੇ ਇਨਵੈਸਟ ਕਰਨਾ, ਮੂਵ ਕਰਨਾ, ਜਾਂ ਤੁਸੀਂ ਰਿਟਾਇਰਮੈਂਟ ਲੈਣੀ, ਜਾਂ ਤੁਸੀਂ ਫਸਟ ਟਾਈਮ ਬਾਹਰ ਆ, ਹਰੇਕ ਲਈ ਇਹ ਪ੍ਰੋਡਕਟ ਆ ਜਿਹੜਾ ਹਰੇਕ ਲਈ ਘਰ ਫਿੱਟ ਹੁੰਦਾ। ਤੇ ਜੇ ਤੁਸੀਂ ਚੰਗੇ ਇਨਵੈਸਟਰ ਹੋ, ਚਾਰ ਤੁਸੀਂ ਯੂਨਿਟ ਲੈ ਲਓ, ਤੁਹਾਨੂੰ ਉਹਦੇ ਵਿੱਚ ਚਾਰ ਘਰ ਲੈ ਲਓ ਚ 12 ਯੂਨਿਟ ਮਿਲਦੇ, ਪੂਰੇ ਦਾ ਪੂਰਾ ਬਲਾਕ ਲੈ ਲਓ, ਇੱਕ 56 ਮਿੱਤਰਾਂ ਦਾ ਹੋ ਜਾਣਾ, ਅੱਧੀ ਸਟੇਟ ਹੀ ਇੱਕ ਪਾਸੇ ਤੁਹਾਡੀ ਹੋ ਜਾਣੀ ਆ, ਤੇ ਉਹ ਵੀ ਸਸਤੇ ਦੇ ਵਿੱਚ 10% ਚ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 416-313-1313। ਇੱਕ ਮੇਰੀ ਹੋਰ ਬੜੀ ਛੋਟੀ ਜੀ ਇੱਥੇ ਬੇਨਤੀ ਆ ਜੀ, ਸਾਡੇ ਕੋਲੇ ਆ ਕੇ ਤੁਸੀਂ ਪ੍ਰੋਡਕਟ ਨੂੰ ਸਮਝੋ, ਲੋਕੇਸ਼ਨ ਦੇਖ ਕੇ ਆਵੋ, ਆਲਾ ਦੁਆਲਾ ਦੇਖ ਕੇ ਆਓ, ਤੁਸੀਂ ਆਪੇ ਉੱਥੋਂ ਹੀ ਫੋਨ ਕਰਨਾ ਕਿ ਸਾਡਾ ਘਰ ਜ਼ਰੂਰ ਬੁੱਕ ਹੋਣਾ ਚਾਹੀਦਾ। 416-313-1313। ਬੜਾ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੇ ਤੁਸੀਂ ਵੀ ਅਗਰ ਦੇਖ ਰਹੇ ਹੋ ਤੇ ਜ਼ਰੂਰ ਕਾਲ ਕਰੋ ਡੇਲ ਮੁੰਡੀ ਜੀ ਨੂੰ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ, ਤੇ ਇੱਕ ਗੀਤ ਮੈਸੇਜ ਰਾਹੀਂ ਵੀ ਆਇਆ, ਤੇ ਕਹਿੰਦੇ ਆ ਵੀ ਇੱਕ ਗਾਣਾ ਬੜਾ ਸ਼ਾਨਦਾਰ ਹੈ ਸਲਮਾਨ ਖਾਨ ਕੈਟਰੀਨਾ ਕੈਫ ਇਸ ਗਾਣੇ ਦੇ ਵਿੱਚ, ਤੇ ਮੂਵੀ ਦਾ ਨਾਮ ਹੈ ਟਾਈਗਰ ਜ਼ਿੰਦਾ ਹੈ, ਤੇ ਗੀਤ ਦਾ ਨਾਮ ਹੈ ਦਿਲ ਦੀਆਂ ਗੱਲਾਂ। ਇਹ ਵਾਕਈ ਯਾਰ ਗੀਤ ਬੜਾ ਖੂਬਸੂਰਤ, ਬਹੁਤ ਸੋਹਣਾ ਗੀਤ ਹੈ, ਤੇ ਆਓ ਇਸ ਟਰੈਕ ਨੂੰ ਕਰਦੇ ਹਾਂ ਇੰਜੋਏ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ।

0: ਵਾਹ ਜੀ ਵਾਹ, ਸ਼ਾਨਦਾਰ ਗੀਤ, ਸਕੂਨ ਵਾਲਾ ਮਿੱਠਾ ਮਿੱਠਾ ਜਿਹਾ ਗੀਤ, ਦਿਲ ਦੀਆਂ ਗੱਲਾਂ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ, ਅਤੇ ਨੰਬਰ ਸਟੂਡੀਓ ਦਾ 905-673-3337 'ਤੇ ਗੱਲਬਾਤ ਹੋ ਰਹੀ ਹੈ, ਅਤੇ ਨਾਲ ਦੀ ਨਾਲ ਆਪਾਂ ਮੈਸੇਜ ਜ਼ਰੂਰ ਦਈਏ। ਯੂਨੀ ਗਲੋਬਲ ਐਡਵਾਈਜ਼ਰੀ, ਤੁਸੀਂ ਪ੍ਰੋਫੈਸ਼ਨਲ ਬਿਜ਼ਨਸਿਸ ਕੋਈ ਐਡਵਾਈਜ਼ਰੀ ਲੈਣੀ ਹੈ, ਯੂਨੀ ਗਲੋਬਲ ਐਡਵਾਈਜ਼ਰੀ ਤੋਂ ਤੁਸੀਂ ਗੱਲਬਾਤ ਕਰੋ, ਕਾਲ ਕਰੋ। ਸੈਕਿੰਡ ਕੈਰੀਅਰ ਤੁਸੀਂ ਕਰਨਾ ਹੈ ਅਤੇ ਕਿਵੇਂ ਤੁਸੀਂ ਸਟੱਡੀ ਦੇ ਲਈ ਗ੍ਰਾਂਟ ਲੈ ਸਕਦੇ ਹੋ, ਕੀ ਕੁਛ ਫੋਰਮੈਲਿਟੀਜ਼ ਨੇ ਉਹਦੇ ਲਈ, ਯੂਨੀ ਗਲੋਬਲ ਐਡਵਾਈਜ਼ਰੀ ਦਾ ਨੰਬਰ ਨਾਗਪਾਲ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 437-264-2674-3175 'ਤੇ ਗੱਲਬਾਤ ਹੋ ਸਕਦੀ ਹੈ, ਯੂਨੀ ਗਲੋਬਲ ਐਡਵਾਈਜ਼ਰੀ। ਚੱਲਦੇ ਹਾਂ ਨੈਕਸਟ ਕਾਲ ਦੇ ਵੱਲ। 5411 ਜੀ, ਸਤਿ ਸ਼੍ਰੀ ਅਕਾਲ। 5411
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਹੋ ਜੀ?
1: ਸਾਹਿਬ ਜੀ ਬਾਤ ਬੜੀ ਕਿਰਪਾ ਜੀ, ਚੜ੍ਹਦੀ ਕਲਾ।
0: ਆਹਾ, ਚੜ੍ਹਦੀ ਕਲਾ ਚਾਹੀਦੀ ਹੈ, ਹੁਕਮ ਕਰੋ।
1: ਵਾਹ ਜੀ ਵਾਹ, ਉਹ ਨਾ ਜੀ ਇੱਕ ਗਾਣਾ ਸੀਗਾ, ਛੋਟੇ ਹੁੰਦੇ ਬੜਾ ਸੁਣਦੇ ਹੁੰਦੇ ਸੀ, ਤੇ ਉਹ ਗਾਣਾ ਹੈਗਾ ਸੀ ਜੀ ਆਪਣਾ, ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਓ, ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਓ। ਇਹ ਗਾਣਾ ਵੇਖੋ ਜੀ ਜੇ ਪਲੇ ਹੋ ਸਕਦਾ ਸੀ।
0: ਅੱਛਾ, ਇਹ ਗਾਣਾ ਕਿਹੜੀ ਐਲਬਮ ਦੇ ਵਿੱਚੋਂ ਸੀ, ਕਿਹੜੀ ਕੈਸਟ ਵਿੱਚੋਂ ਸੀ?
1: ਇਹ ਬੱਬੂ ਮਾਨ ਦਾ ਗਾਣਾ ਸੀ ਜੀ, ਉਦੋਂ ਮਿੱਤਰਾਂ ਦੀ ਛੱਤਰੀ ਨਹੀਂ, ਛੱਤਰੀ ਬਾਅਦ ਚ ਆਈ ਹੈ,
0: ਛੱਤਰੀ ਬਾਅਦ ਚ ਆਈ ਹੈ, ਉਸ ਤੋਂ ਪਹਿਲਾਂ ਸੌਣ ਦੀ ਝੜੀ ਲੱਗ ਗਈ ਸੀ।
1: ਹਾਂ, ਸੌਣ ਦੀ ਝੜੀ, ਇਹ ਸੌਣ ਦੀ ਝੜੀ ਭਾਜੀ ਗਾਣਾ।
0: ਮੈਨੂੰ ਲੱਗਦਾ ਹੈ ਇਹ ਜਿਹੜਾ ਗੀਤ ਹੈ ਨਾ, ਜਿਹੜੀ ਆ ਕੈਸਟ ਆਈ ਸੀ ਉਸ ਟਾਈਮ ਤੇ, ਪਹਿਲਾਂ ਕੈਸਟ ਦਾ ਪ੍ਰਿੰਟ ਆਇਆ ਜਿਹੜਾ ਪਹਿਲਾਂ ਸ਼ੁਰੂ ਚ ਆਇਆ, ਇੰਨੀ ਪੋਪੂਲਰ ਕੈਸਟ ਹੋਈ, ਇੰਨੀ ਪੋਪੂਲਰ, ਮੁੜ ਕੇ ਇਹਨਾਂ ਨੇ ਇੱਕ ਹੋਰ ਕੈਸਟ ਦੁਬਾਰਾ ਰੀਪ੍ਰਿੰਟ ਕੀਤਾ ਸਾਰਾ, ਉਹਦਾ ਜਿਹੜਾ ਮੇਨ ਪੇਜ ਸੀ ਨਾ ਅੱਗੇ ਵਾਲਾ, ਉਹ ਹੋਰ ਹੋ ਗਿਆ, ਫਿਰ ਉਹ ਐਡੀ ਵਿਕੀ, ਐਡੀ ਹਿੱਟ ਹੋਈ, ਤੀਜੀ ਵਾਰੀ ਫਿਰ ਇੱਕ ਹੋਰ ਜਿਹੜਾ ਫਰੰਟ ਹੁੰਦਾ ਨਾ ਕੈਸਟ ਦਾ, ਇਹ ਬਹੁਤ ਕੈਸਟ ਵਿਕੀ ਉਸ ਟਾਈਮ ਤੇ, ਇਹਨੇ ਕਮਾਲ ਹੀ ਕਰਤੀ। ਤੇ ਦਿਲ ਤੋਂ ਪਾਗਲ ਨਹੀਂ, ਦਿਲ ਤਾਂ ਪਾਗਲ ਹੈ, ਇਹ ਬੜਾ ਗੀਤ
1: ਪਾਗਲ ਹੈ।
0: ਹਾਂ, ਇਹ ਜ਼ਰੂਰ ਲਾ ਦਿੰਦੇ ਹਾਂ ਆਪਾਂ, ਇਹ ਤਾਂ ਗੀਤ ਬਣਦਾ ਹੀ ਹੈ ਕਿਉਂਕਿ ਆਪਾਂ ਸੁਣਿਆ ਹੀ ਬਹੁਤ ਹੈ, ਤੇ ਬਹੁਤ ਸ਼ੁਕਰੀਆ ਮੇਰੇ,
1: ਬੜਾ ਸੁਣਿਆ ਜੀ।
0: ਹਾਂ, ਬਹੁਤ ਸੁਣਿਆ ਸੁਣਿਆ, ਇਹ ਬੈਕ ਟੂ ਬੈਕ ਲਾ ਲਾ ਕੇ।
1: ਵਾਹ ਜੀ ਵਾਹ,
0: ਚਲੋ ਲਾ ਦੇਣਾ ਵੀਰੇ, ਬਹੁਤ
1: ਠੀਕ ਹੈ ਭਾਜੀ, ਓਕੇ, ਧੰਨਵਾਦ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ। 6972 ਜੀ, ਸਤਿ ਸ੍ਰੀ ਅਕਾਲ ਜੀ।
2: ਨਮਸਤੇ ਬਾਬੂ ਜੀ।
0: ਨਮਸਤੇ ਸਰ, ਕੀ ਹਾਲ ਹੈ? ਵਾਲੇਕੁਮ ਸਲਾਮ ਜੀ, ਵਾਲੇਕੁਮ ਸਲਾਮ, ਸਭ ਖੈਰੀਅਤ ਹੈ?
2: ਖੈਰੀਅਤ, ਰੇਡੀਓ ਵਾਲੇ ਬਾਬਾ ਮੁਝੇ ਗਾਣਾ ਸੁਣਾ ਦੇ, ਗਾਣਾ ਸੁਣਾ ਦੇ, ਦਿਲ ਹੈ ਕਿ ਮਾਨਤਾ ਨਹੀਂ,
0: ਟਿਉਂ ਟਿਉਂ, ਦਿਲ ਹੈ ਕਿ ਮਾਨਤਾ ਨਹੀਂ, ਇਹ ਗੀਤ ਲਾ ਦਿੰਦੇ ਹਾਂ, ਇਹ ਵੀ ਆਪਣੇ ਟਾਈਮ ਦਾ ਬੜਾ ਬਿਊਟੀਫੁਲ ਗੀਤ ਹੈ, ਤੇ ਇਹਨੂੰ ਵੀ ਆਪਾਂ, ਤੁਹਾਨੂੰ ਯਾਦ ਹੈ ਫਿਲਮ ਦਾ ਨਾਮ ਕੀ ਸੀ?
2: ਆਹੀ ਸੀ ਆਸ਼ਕੀ,
0: ਆਸ਼ਕੀ,
2: ਮੈਨੂੰ ਲੱਗਦਾ ਇਹੀ ਹੋਣੀ ਹੈ।
0: ਨਹੀਂ, ਮੈਨੂੰ ਲੱਗਦਾ ਦਿਲ ਹੈ ਕਿ ਮਾਨਤਾ ਨਹੀਂ, ਕਿਤੇ

0: ਸੈਗਮੈਂਟ ਦੇ ਵਿੱਚ ਆਪਾਂ ਆਪਣੀ ਲਾਈਫ ਦੀ ਪਲੈਨਿੰਗ ਨਾ ਭੁੱਲਿਆ ਜੇ, ਕਿਉਂਕਿ ਜਿਹੜੀ ਇੰਸ਼ੋਰੈਂਸ ਹੈ ਜ਼ਿੰਦਗੀ ਦੇ ਵਿੱਚ ਬੜੀ ਜ਼ਰੂਰੀ ਹੈ। ਜਿਸ ਹਿਸਾਬ ਨਾਲ ਸਾਡੀਆਂ ਲਾਇਬਿਲਿਟੀਜ਼ ਵੱਧ ਗਈਆਂ ਨੇ ਅਤੇ ਉਹਦੇ ਮੁਤਾਬਕ ਸਾਨੂੰ ਇੰਸ਼ੋਰੈਂਸ ਆਪਣੀਆਂ ਅਤੇ ਪਰਿਵਾਰ ਦੀ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਕਿ ਨਹੀਂ ਸਿਮਰਨ ਜੀ?
1: ਬਿਲਕੁਲ 100% ਜੀ, ਕਿਉਂਕਿ ਜਿੱਥੇ ਹੁਣ ਲੌਂਗ ਵੀਕਐਂਡ ਹੈ ਅਸੀਂ ਹਰ ਚੀਜ਼ ਦੀ ਪਲੈਨਿੰਗ ਕਰਦੇ ਹਾਂ, ਈਵਨ ਅਸੀਂ ਛੋਟਾ ਜਿਹਾ ਕੋਈ ਟ੍ਰਿਪ ਹੀ ਕਰਨਾ ਹੋਏ, ਕਿਤੇ ਤੁਸੀਂ ਬਾਹਰ ਜਾ ਰਹੇ ਹੋ, ਅਸੀਂ ਉਹਦੇ ਲਈ ਵੀ ਪਲੈਨਿੰਗ ਕਰਕੇ ਚੱਲਦੇ ਹਾਂ ਕਿ ਹਾਂਜੀ ਇਹ ਸਮਾਨ ਨਾਲ ਲੈ ਕੇ ਜਾਣਾ, ਇਹ ਚੀਜ਼ ਹੋਣੀ ਜ਼ਰੂਰੀ ਹੈ, ਇਹ ਚੀਜ਼ ਹੋਣੀ ਜ਼ਰੂਰੀ ਹੈ। ਔਰ ਜਿੱਥੇ ਸਾਡੀ ਲਾਈਫ ਇੰਨੀ ਲੰਬੀ ਹੈ ਔਰ ਸਾਨੂੰ ਨਹੀਂ ਪਤਾ ਕਿ ਅਗਲੇ ਮੋੜ ਤੇ ਕੀ ਹੋਣਾ, ਕਿ ਅਗਲੇ ਦਿਨ ਸਾਲ ਮਹੀਨਿਆਂ 'ਚ ਕੀ ਹੋਣਾ ਹੈਗਾ, ਉਸ ਚੀਜ਼ ਦੀ ਅਗਰ ਅਸੀਂ ਪਲੈਨਿੰਗ ਨਹੀਂ ਕਰਕੇ ਚੱਲਦੇ ਤੇ ਆਪਾਂ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਮਿਸਟੇਕ ਕਰਦੇ ਹਾਂ। ਬਿਕੋਜ਼ ਪਲੈਨਿੰਗ ਦੇ ਨਾਲ ਹਰ ਚੀਜ਼ ਸਮੂਥ ਹੋ ਜਾਂਦੀ ਹੈ। ਕੁਝ ਲਾਈਫ ਦੇ ਵਿੱਚ ਇਵੈਂਟ ਹੁੰਦੇ ਨੇ ਜਿਹਨਾਂ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਬਟ ਉਹਨਾਂ ਦਾ ਇੰਪੈਕਟ ਜ਼ਰੂਰ ਰਿਡਿਊਸ ਕਰ ਸਕਦੇ ਹੁੰਦੇ ਹੋ। ਸੋ ਉਹ ਰਿਡਿਊਸ ਹੋਣਾ ਕਿੱਦਾਂ, ਉਹ ਪਲੈਨਿੰਗ ਦੇ ਨਾਲ ਹੋਣਾ, ਚਾਹੇ ਉਹ ਅਸੀਂ ਪਰਸਨਲ ਇੰਸ਼ੋਰੈਂਸ ਦੀ ਗੱਲ ਕਰ ਲਈਏ, ਚਾਹੇ ਅਸੀਂ ਉਹ ਬਿਜ਼ਨਸ ਦੀ ਗੱਲ ਕਰ ਲਈਏ, ਕਾਰਪੋਰੇਸ਼ਨ ਦੀ ਗੱਲ ਕਰ ਲਈਏ, ਕੋਈ ਵੀ ਚੀਜ਼ ਜਿਹੜੀ ਕਿ ਰਿਸਕ ਦੇ ਅੰਡਰ ਹੈ, ਜਿਹੜੀ ਚੀਜ਼ ਸਾਡਾ ਐਸੈਟ ਹੈ, ਚਾਹੇ ਉਹ ਘਰ ਬਾਰ ਨੇ, ਸਾਡੇ ਬਿਜ਼ਨਸ ਨੇ, ਇਹ ਸਾਰੀਆਂ ਚੀਜ਼ਾਂ ਉਹ ਸਾਡੇ ਨਾਲ ਚੱਲ ਰਹੀਆਂ ਨੇ ਕਿਉਂਕਿ ਅਸੀਂ ਬੈਠੇ ਹੋਏ ਹਾਂ, ਅਸੀਂ ਇਹ ਸਾਰੇ ਸਿਸਟਮ ਨੂੰ ਚਲਾ ਰਹੇ ਹਾਂ। ਹੁਣ ਜਿਹੜਾ ਪਰਸਨ ਮੇਨ ਹੈ ਜਿਹੜਾ ਸਾਰਾ ਸਿਸਟਮ ਚਲਾ ਰਿਹਾ ਹੈਗਾ, ਉਹਨਾਂ ਨੂੰ ਅਗਰ ਇਹ ਪ੍ਰੋਬਲਮ ਆਉਂਦੀ ਹੈਗੀ ਹੈ ਤੇ ਸਾਰਾ ਸਿਸਟਮ ਹਿਲਣਾ ਹੀ ਹਿਲਣਾ। ਅਗਰ ਤੁਸੀਂ ਪ੍ਰੋਪਰ ਪਲੈਨਿੰਗ ਨਹੀਂ ਕੀਤੀ ਤਾਂ ਸਾਰੀ ਚੀਜ਼ਾਂ ਨੇ, ਇਹ ਨਾ ਹੋਏ ਕਿ ਤੁਸੀਂ ਸ਼ੁਰੂਆਤ ਕੀਤੀ ਸੀਗੀ ਪਹਿਲੇ ਡੰਡੇ ਤੋਂ, ਤੁਸੀਂ ਆਖਰੀ ਸੀੜੀ ਤੱਕ ਪਹੁੰਚੇ ਔਰ ਤੁਸੀਂ ਪਲੈਨਿੰਗ ਤੋਂ ਬਿਨਾਂ ਫਿਰ ਉਹ ਦੁਬਾਰਾ ਫਿਰ ਸ਼ੁਰੂਆਤ ਜਿਹੜੀ ਹੈ ਜਿੱਥੋਂ ਕੀਤੀ ਸੀ ਉੱਥੇ ਹੀ ਆ ਕੇ ਡਿੱਗ ਜਾਓ। ਸੋ ਇਸ ਕਰਕੇ ਮੈਂ ਸਪੈਸ਼ਲੀ ਅੱਜ ਗੱਲ ਕਰੂੰਗੀ ਜਿਹੜੇ ਸਾਡੇ ਲਿਸਨਰ ਬਿਜ਼ਨਸ ਓਨ ਕਰ ਰਹੇ ਨੇ, ਚਾਹੇ ਉਹ ਸਮਾਲ ਬਿਜ਼ਨਸ ਹੈ, ਕੋਈ ਵੱਡੀ ਕੰਪਨੀ ਹੈ, ਚਾਹੇ ਪਾਰਟਨਰਸ਼ਿਪ ਹੈ, ਜਾਂ ਤੁਸੀਂ ਕੋਈ 2-4-5 ਪ੍ਰੋਪਰਟੀਜ਼ ਲਈਆਂ ਹੋਈਆਂ ਨੇ ਪਾਰਟਨਰਸ਼ਿਪ ਦੇ ਵਿੱਚ, ਚਾਹੇ ਤੁਹਾਡਾ ਕੋਈ ਆਪਣਾ ਪਰਸਨਲ ਇਕੱਲਿਆਂ ਦਾ ਬਿਜ਼ਨਸ ਹੈਗਾ, ਜਦੋਂ ਤੁਸੀਂ ਕਾਰਪੋਰੇਸ਼ਨ ਓਪਨ ਕਰ ਲੈਂਦੇ ਹੈਗੇ ਹੋ, ਸਾਡੀ ਕਮਿਊਨਿਟੀ ਦੇ ਵਿੱਚ ਬੜੀ ਕਾਮਨ ਜਿਹੀ ਚੀਜ਼ ਹੈ, ਕਾਰਪੋਰੇਸ਼ਨ ਓਪਨ ਕਰਕੇ ਅਸੀਂ ਪ੍ਰੋਪਰਟੀਜ਼ ਬਾਏ ਕਰਦੇ ਹਾਂ ਜਾਂ ਅਸੀਂ ਇੱਕ ਦੂਜੇ ਨਾਲ ਫਰੈਂਡ ਸਰਕਲ ਦੇ ਵਿੱਚ ਬਿਜ਼ਨਸ ਓਪਨ ਕਰ ਲੈਂਦੇ ਹੈਗੇ ਹਾਂ, ਮੇਕ ਸ਼ੋਰ ਅਗਰ ਤੁਹਾਡੀ ਕਾਰਪੋਰੇਸ਼ਨ ਹੈ ਤਾਂ ਤੁਹਾਡੇ ਕੋਲ ਬਾਏ ਸੈਲ ਐਗਰੀਮੈਂਟ ਜ਼ਰੂਰ ਹੋਣਾ ਚਾਹੀਦਾ ਕਿ ਤੁਹਾਡੇ ਤੋਂ ਬਾਅਦ ਜਿਹੜੀ ਕਾਰਪੋਰੇਸ਼ਨ ਦੇ ਸ਼ੇਅਰਸ ਨੇ ਉਹਨਾਂ ਨੇ ਡੀਮ ਡਿਸਪੋਜ ਹੋਣਾ, ਯਾਨੀ ਕਿ ਉਹ ਸ਼ੇਅਰ ਜਿਹੜੇ ਨੇ ਉਸ ਟਾਈਮ ਦੀ ਮਾਰਕੀਟ ਪ੍ਰਾਈਸ ਦੇ ਹਿਸਾਬ ਨਾਲ ਸੈੱਲ ਹੋਣੇ ਨੇ, ਚਾਹੇ ਤੁਸੀਂ ਬਿਜ਼ਨਸ ਛੱਡ ਰਹੇ ਹੋ, ਚਾਹੇ ਪਰਸਨ ਦੀ ਡੈਥ ਹੋ ਰਹੀ ਹੈ। ਹੁਣ ਉਸ ਟਾਈਮ ਤੇ ਜਿਹੜੀ ਕੈਪੀਟਲ ਗੇਨ ਟੈਕਸਿਸ ਉਹ ਚੀਜ਼ਾਂ ਜਿਹੜੀਆਂ ਨੇ ਪੇ ਕਰਨੀਆਂ ਪੈਣੀਆਂ ਨੇ ਪਿੱਛੋਂ ਤੁਹਾਡੀ ਅਸਟੇਟ ਨੂੰ, ਤਾਂ ਉਹ ਪੈਸੇ ਕਿੱਥੋਂ ਆਉਣੇ ਨੇ? ਅਗਰ ਪਾਰਟਨਰਸ ਹੈਗੇ ਹੋ, ਅਗਰ ਇੱਕ ਪਾਰਟਨਰ ਨੂੰ ਕੁਝ ਹੋ ਗਿਆ ਤਾਂ ਉਹ ਪਾਰਟਨਰ ਦਾ ਹਿੱਸਾ ਜਿਹੜਾ ਹੈਗਾ ਦੂਸਰੇ ਪਾਰਟਨਰ ਨੇ ਉਹ ਬਾਏ ਕਰਨਾ ਹੈਗਾ, ਉਹ ਬਾਏ ਕਿੱਦਾਂ ਕਰਨਾ, ਉਹਦੇ ਲਈ ਪਲੈਨਿੰਗ ਕੀ ਹੈਗੀ ਹੈ, ਉਹਦੇ ਲਈ ਫੰਡਸ ਕਿੱਥੋਂ ਆਉਣੇ ਹੈਗੇ ਨੇ, ਇਹ ਚੀਜ਼ਾਂ ਅਗਰ ਤੁਸੀਂ ਪਹਿਲਾਂ ਪਲਾਨ ਨਹੀਂ ਕਰਦੇ ਤਾਂ ਬਾਅਦ ਵਿੱਚ ਬਹੁਤ ਵੱਡਾ ਮੈਸ ਕ੍ਰੀਏਟ ਹੋ ਜਾਂਦਾ, ਬਿਕੋਜ਼ ਟੈਕਸਿਸ ਤਾਂ ਲੱਗਣੇ ਹੀ ਲੱਗਣੇ ਨੇ, ਇਸ ਚੀਜ਼ ਤੋਂ ਤੁਸੀਂ ਬਚ ਹੀ ਨਹੀਂ ਸਕਦੇ। ਕੈਨੇਡਾ ਵਿੱਚ ਤੁਸੀਂ ਕਹਿ ਦੋ ਕਿ ਨਹੀਂ ਜੀ ਮੈਂ ਟੈਕਸਿਸ ਤੋਂ ਬਚ ਜੂੰਗਾ, ਨੋ, ਨਾ ਤਾਂ ਤੁਸੀਂ ਜਿੰਦੇ ਜੀ ਬਚਣਾ ਹੈ ਨਾ ਮਰਨ ਤੋਂ ਬਾਅਦ ਬਚਣਾ ਹੈ, ਆਪਾਂ ਨੂੰ ਟੈਕਸ ਪੇ ਕਰਨੇ ਹੀ ਪੈਣੇ ਨੇ, ਆਪਣੀ ਸਟੇਟ ਨੂੰ ਉਨੀ ਦੇਰ ਤੱਕ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲਣਾ ਹੈਗਾ। ਸੋ ਇਸ ਕਰਕੇ ਇਸ ਚੀਜ਼ ਦੀ ਤੁਸੀਂ ਪਲੈਨਿੰਗ ਕਰਕੇ ਚੱਲੋਗੇ, ਆਪਣੀਆਂ ਕਾਰਪੋਰੇਟ ਪਾਲਿਸੀਜ਼ ਲੈ ਕੇ ਚੱਲੋਗੇ, ਜਾਂ ਆਪਣੇ ਕੋਲ ਇੰਨਾ ਕੁ ਲਿਕੁਇਡ ਮਨੀ ਰੱਖੋਗੇ ਕਿ ਤੁਹਾਡੇ ਪਿੱਛੋਂ ਉਹ ਟੈਕਸਿਸ ਪੇ ਹੋ ਜਾਣ, ਕੈਪੀਟਲ ਗੇਨ ਜਿਹੜੇ ਲੱਗਣੇ ਨੇ ਤੁਹਾਡੇ ਬਿਜ਼ਨਸ ਨੂੰ ਉਹ ਪੇ ਹੋ ਜਾਣ, ਔਰ ਉਹਦੇ ਨਾਲ ਦੀ ਨਾਲ ਸਭ ਤੋਂ ਜ਼ਰੂਰੀ ਤੁਹਾਡਾ ਬਾਏ ਸੈਲ ਐਗਰੀਮੈਂਟ, ਆਪਣਾ ਐਗਰੀਮੈਂਟ ਜ਼ਰੂਰ ਬਣਾ ਕੇ ਰੱਖੋ ਕਿ ਕਿਸ ਕਿਸ ਹਾਲਾਤ ਦੇ ਵਿੱਚ ਜਿਹੜਾ ਹੈਗਾ ਬਿਜ਼ਨਸ ਕਿਸ ਤਰ੍ਹਾਂ ਦੂਜੇ ਪਾਰਟਨਰ ਕੋਲ ਜਾਏਗਾ, ਜਾਂ ਅਗਰ ਤੁਸੀਂ ਇਕੱਲੇ ਸੋਲ ਓਨਰ ਹੈਗੇ ਹੋ ਤਾਂ ਤੁਹਾਡੀ ਫੈਮਲੀ ਕੋਲੋਂ ਬਿਜ਼ਨਸ ਕਿੱਦਾਂ ਜਾਏਗਾ। ਸੋ ਉਹਦੇ ਲਈ ਬਹੁਤ ਜ਼ਰੂਰੀ ਹੈ ਪਲੈਨਿੰਗ ਕਰਨੀ। ਸੋ ਜਿੰਨੇ ਵੀ ਸਾਡੇ ਲਿਸਨਰ, ਅਗਰ ਤੁਸੀਂ ਆਪਣੀ ਕਾਰਪੋਰੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਆਪਣੀ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੋ, ਆਪਣੀ ਬਿਜ਼ਨਸ ਨੂੰ ਤੁਸੀਂ ਕਿਸ ਤਰ੍ਹਾਂ ਨੈਕਸਟ ਜਨਰੇਸ਼ਨ ਤੱਕ ਟ੍ਰਾਂਸਫਰ ਕਰਨਾ ਹੈਗਾ, ਸਕਸੈਸ਼ਨ ਪਲੈਨਿੰਗ ਕਰਨਾ ਚਾਹੁੰਦੇ ਹੋ, ਤੇ ਡੈਫੀਨੇਟਲੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 416-992-7200-916-994-72-7272-72-72 ਔਰ ਬਿਜ਼ਨਸ ਇੰਸ਼ੋਰੈਂਸ ਤੋਂ ਇਲਾਵਾ ਅਗਰ ਤੁਹਾਡੀਆਂ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਨੇ, ਚਾਹੇ ਉਹ ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਉਹਨਾਂ ਨਾਲ ਰਿਲੇਟਡ ਤੁਹਾਡੇ ਕੋਈ ਕੁਐਸਚਨਸ ਨੇ, ਇਨਵੈਸਟਮੈਂਟਸ ਨੇ, RRSP, TFSA, ਫਸਟ ਹੋਮ ਸੇਵਿੰਗ ਅਕਾਊਂਟ, ਬੱਚਿਆਂ ਦੇ ਐਜੂਕੇਸ਼ਨ ਪਲਾਨ, ਜਾਂ ਕੋਈ ਪੁਰਾਣੀ ਪਾਲਿਸੀਜ਼ ਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਨੇ, ਕੋਈ ਵੀ ਕੁਐਸਚਨ ਹੈ ਤਾਂ ਤੁਸੀਂ ਮੈਨੂੰ ਆਫਿਸ ਆ ਕੇ ਵੀ ਬਾਏ ਅਪਾਇੰਟਮੈਂਟ ਮਿਲ ਸਕਦੇ ਹੋ। ਆਲ ਕੈਨ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ 416-992-7200-916-994-72-72-72।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਇਨਫੋਰਮੇਸ਼ਨ ਦੇ ਲਈ, ਤੇ ਤੁਸੀਂ ਵੀ ਜ਼ਰੂਰ ਕੰਟੈਕਟ ਕਰੋ। ਨੰਬਰ ਸਿਮਰਨ ਸੈਣੀ ਜੀ ਦਾ ਇੱਕ ਵਾਰੀ ਹੋਰ ਦਿਆ ਜਾਏ ਪਲੀਜ਼,
1: 416-994-7200-916-994-72-72-72।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ, ਤੇ ਇੰਜੋਏ ਦ ਲੌਂਗ ਵੀਕਐਂਡ, ਥੈਂਕ ਯੂ ਸੋ ਮਚ ਜੀ,
1: ਥੈਂਕ ਯੂ ਜੀ।

0: ਪੰਜਾਬੀ ਲਹਿਰਾਂ ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ ਅਤੇ ਸਟੂਡੀਓ ਦਾ ਨੰਬਰ ਹੈ 905-673-3337। ਇਹ ਕਾਲ ਬੜੇ ਚਿਰ ਤੋਂ ਹੋਲਡ 'ਤੇ ਆ ਅਤੇ ਕਾਲ ਦੇ ਵੱਲ ਚੱਲਦੇ ਹਾਂ। ਮਾਨ ਸਾਹਿਬ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਸਰਬਜੀਤ ਜੀ, ਬੋਬੀ ਪੰਧੇਰ ਬੋਲਦਾ ਜੀ।
0: ਜੀ ਪੰਧੇਰ ਸਾਹਿਬ, ਕੀ ਹਾਲ ਚਾਲ ਹੈ?
1: ਬਸ ਬੱਲੇ ਬੱਲੇ ਆ ਸਰਬਜੀਤ ਜੀ, ਚੜ੍ਹਦੀ ਕਲਾ।
0: ਕਿਆ ਬਾਤ ਹੈ, ਕੋਈ ਕੱਢਿਆ ਕਿ ਨਵਾਂ ਗੀਤ ਸੰਗੀਤ ਹਜੇ ਕਿ ਹਜੇ ਵੇਟ ਕਰ ਰਹੇ ਹੋ?
1: ਨਹੀਂ, ਵੇਟ ਦਾ ਵੀ ਕਰਨੇ ਆ ਜੀ। ਅੱਜ ਅੱਜ ਸਰਦਾਰ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਜੀ।
0: ਤੇ ਆਪਣਾ ਤੁਸੀਂ ਮੈਨੂੰ ਪਤਾ ਤੁਹਾਡਾ ਗੀਤ ਹੈਗਾ ਬਣਾਇਆ ਬਹੁਤ ਸੋਹਣਾ।
1: ਉਹ ਭਗਤ ਸਿੰਘ ਦਾ ਸੀਗਾ ਜੀ ਜਿਹੜਾ ਆਇਆ ਸੀ ਉਹ।
0: ਅੱਛਾ, ਭਗਤ ਸਿੰਘ ਜੀ ਦਾ ਸੀ? ਅੱਛਾ ਅੱਛਾ ਅੱਛਾ।
1: ਉਹ ਭਗਤ ਸਿੰਘ ਦਾ ਸੀਗਾ, ਉਹ ਬਾਜਵਾ ਸਾਹਿਬ ਨੇ ਲਿਖਿਆ ਸੀ, ਪਰ ਇਹ ਊਧਮ ਸਿੰਘ ਦਾ ਇਹ ਹਲੇ ਆਪਾਂ ਅਨਰਿਕਾਰਡਡ ਗੀਤ ਹੈ, ਤੁਹਾਨੂੰ ਸੁਣਾ ਦਿੰਦੇ ਹਾਂ।
0: ਮੈਂ ਕਹਿੰਦਾ ਆਣ ਦੋ ਜੀ, ਆਣ ਦੋ।
1: ਆਪਣੇ ਕੋਲ ਸਾਰੇ ਸ਼ਹੀਦਾਂ ਦੇ ਨੇ, ਕਰਤਾਰ ਸਿੰਘ ਸਰਾਭੇ ਦਾ ਵੀ ਹੈ ਜੀ, ਅੱਜ ਊਧਮ ਸਿੰਘ ਦੀ ਅੱਜ ਦਿਨ, ਅੱਜ ਊਧਮ ਸਿੰਘ ਦੀ ਗੱਲ ਕਰਦੇ।
0: ਬਹੁਤ ਜ਼ਰੂਰੀ ਹੈ ਜੀ, ਬਹੁਤ ਸੋਹਣਾ ਤੁਸੀਂ ਸਾਰਿਆਂ ਦੇ ਲਈ ਲਿਖਿਆ ਤੇ ਗਾ ਰਹੇ ਹੋ, ਤੇ ਆਣ ਦੋ ਫਿਰ।
1: ਬੰਦਾ ਬੁੱਝ ਦਿਲ ਅਣਖ ਵਗੈਰ ਹੋਵੇ ਤੇ ਅਣਖਾਂ ਨਾਲ ਹੀ ਸੱਜਣੋ ਤੜੀ ਹੁੰਦੀ, ਅਣਖਾਂ ਬਾਜ ਨਾ ਬਦਲੇ ਲੈ ਜਾਂਦੇ ਤੇ ਬਿਨਾਂ ਅਣਖ ਤੋਂ ਮੁੱਛ ਨਾ ਖੜੀ ਹੁੰਦੀ। ਬਾਵੀ ਪੰਧੇਰ ਸਿਆਂ ਅਣਖ ਅਣਖੀਲਿਆਂ ਦੀ ਇਤਿਹਾਸ ਦੇ ਪੰਨੇ ਤੇ ਚੜੀ ਹੁੰਦੀ। ਊਧਮ ਸਿੰਘ ਸਿਰਦਾਰ ਨੇ ਸੀ ਫਰਜ਼ ਨਿਭਾਤਾ, ਊਧਮ ਸਿੰਘ ਸਿਰਦਾਰ ਨੇ ਸੀ ਫਰਜ਼ ਨਿਭਾਤਾ, ਉਹ ਜਲਿਆਂ ਵਾਲੇ ਬਾਗ ਦਾ ਸੀ ਕਰਜ਼ ਚੁਕਾਤਾ, ਛਾਤੀ ਵਿੱਚ ਦੁਪਹਿਰ ਦੇ ਸੀ ਗੋਲੀਆਂ ਜੜੀਆਂ, ਮੈਨੂੰ ਫੜ ਲਓ ਲੰਦਨ ਵਾਸੀ ਉਹ ਲਾ ਲਓ ਹੱਥ ਕੜੀਆਂ, ਮੈਨੂੰ ਫੜ ਲਓ ਲੰਦਨ ਵਾਸੀ ਉਹ ਲਾ ਲਓ ਹੱਥ ਕੜੀਆਂ, ਮੈਨੂੰ ਮੌਤ ਦਾ ਪੂਰਾ ਡਰ ਨਹੀਂ ਮੈਂ ਫਾਂਸੀ ਚੜ ਜੂ, ਮੈਂ ਆਪਣੇ ਸੋਹਣੇ ਦੇਸ਼ ਲਈ ਜਿੰਦ ਅਰਪਣ ਕਰ ਜੂ, ਮੈਨੂੰ ਮੌਤ ਦਾ ਪੂਰਾ ਡਰ ਨਹੀਂ ਮੈਂ ਫਾਂਸੀ ਚੜ ਜੂ, ਮੈਂ ਆਪਣੇ ਸੋਹਣੇ ਦੇਸ਼ ਲਈ ਜਿੰਦ ਅਰਪਣ ਕਰ ਜੂ। ਬੋਵੀ ਬੁਰਕੜੇ ਵਾਲੇ ਕੌਮਾਂ ਦੇਸ਼ ਲਈ ਲੜੀਆਂ, ਮੈਨੂੰ ਫੜ ਲਓ ਲੰਦਨ ਵਾਸੀ ਉਹ ਲਾ ਲਓ ਹੱਥ ਕੜੀਆਂ।
0: ਕਿਆ ਬਾਤ ਹੈ ਪੰਧੇਰ ਸਾਹਿਬ, ਸ਼ਾਗੇ ਬੋਬੀ ਪੰਧੇਰ ਜੀ, ਬੜਾ ਸ਼ਾਨਦਾਰ ਗੀਤ ਸੁਣਾਇਆ ਤੁਸੀਂ, ਤੁਹਾਡਾ ਬਹੁਤ ਸ਼ੁਕਰੀਆ, ਤੇ ਆਪਣਾ ਵੀ ਤੁਸੀਂ ਯੋਗਦਾਨ ਪਾਉਂਦੇ ਹੋ ਬਾਈ ਜੀ। ਏਦਾਂ ਹੀ ਚੱਕ ਕੇ ਰੱਖੋ ਕੰਮ ਤੇ ਜ਼ਰੂਰ ਨਵਾਂ ਗੀਤ ਵੀ ਕੱਢੋ। ਤੁਸੀਂ ਲਾਸਟ ਟਾਈਮ ਕਿਹਾ ਸੀ, ਪਤਾ ਨੀ ਹਜੇ ਮੈਨੂੰ ਲੱਗਦਾ ਕੰਮ ਚੱਲ ਰਿਹਾ ਹੋਣਾ ਉੱਤੇ, ਪਰ ਛੇਤੀ
1: ਗੀਤ ਕੱਢੋ। ਉਹ ਗੀਤ ਤਿਆਰ ਹੈ ਜੀ, ਉਹ ਤੁਹਾਨੂੰ ਸੁਣਾਵਾਂਗੇ ਇਸ ਦਿਨ।
0: ਚਲੋ ਠੀਕ ਹੈ, ਕਿਆ ਬਾਤ ਹੈ ਪੰਧੇਰ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ। ਨਵਰੂਪ ਜੀ, ਕੀ ਹਾਲ ਚਾਲ ਹੈ?
2: ਬਹੁਤ
0: ਸੋਹਣੀ ਆਵਾਜ਼, ਦੇਖ ਲੋ ਹਜੇ ਫੋਨ ਦੇ ਰਾਹੀ ਸੀ, ਜੇ ਕਿਤੇ ਮਾਈਕ ਹੋਵੇ ਤੇ ਬੰਦਾ ਖੜਕਾ ਦੇ ਪੂਰਾ ਕੰਮ।
2: ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਮੈਂ ਵੀ ਸਕੂਲ ਟਾਈਮ ਚ ਬਹੁਤ ਊਧਮ ਸਿੰਘ ਦੇ ਗਾਣੇ ਗੁਣੇ ਗਾਉਂਦਾ ਰਿਹਾ ਨਾ, ਮਤਲਬ
0: ਸਟੇਜ ਤੇ ਹੈ ਪੂਰੇ ਕੰਪੀਟੀਸ਼ਨ ਚ।
2: ਹਾਂਜੀ ਹਾਂਜੀ,
0: ਵਾਹ ਜੀ ਵਾਹ, ਤੁਹਾਨੂੰ ਤਾਂ ਫਿਰ ਜ਼ਿਆਦਾ ਖਿੱਚ ਪਈ ਇਸ ਚੀਜ਼ ਦੀ ਵੀ ਯਾਰ। ਮੈਂ ਵੀ
2: ਮੈਂ ਭਾਜੀ ਬਹੁਤ ਫੈਨ ਹਾਂ ਊਧਮ ਸਿੰਘ ਦਾ।
0: ਵਾਹ ਜੀ ਵਾਹ, ਹੋਣਾ ਚਾਹੀਦਾ ਜੀ, ਸਾਡੇ ਸ਼ਹੀਦ ਜਿਹੜੇ ਹੀਰੋ ਨੇ ਹੋਣਾ ਚਾਹੀਦਾ ਫੈਨ। ਬਿਲਕੁਲ
2: ਬਿਲਕੁਲ ਬਿਲਕੁਲ, ਤੇ ਦਿਲ ਤੋਂ ਭਾਜੀ ਗਾਣਾ ਮੈਨੂੰ ਯਾਦ ਆਇਆ ਸੀਗਾ ਦੇਬੀ ਭਾਜੀ ਦਾ, ਦਿਲ ਮੇਰਾ ਕਿੰਨਾ ਕਮਲਾ, ਹਲੇ ਵੀ ਆਖੀ ਜਾਂਦਾ ਇੱਕ ਵਾਰ ਹੀ ਉੱਥੇ ਜਾਣਾ, ਉਹ ਜਿਹੜੇ ਮੁਲਕ ਵਿਆਹ ਜੀ
0: ਪਹੁੰਚੇ ਕਿ ਨਹੀਂ ਹਜੇ ਤੱਕ
2: ਭਾਜੀ, ਨਾਲ ਹੀ ਲੈਣ ਦਾ।
0: ਵਾਹ ਜੀ ਵਾਹ, ਵਾਹ ਜੀ ਵਾਹ, ਇਹ ਗੀਤ ਬੜਾ ਬੜਾ ਚੱਲਿਆ ਸੀ ਹਨਾ ਇਹ।
2: ਹਾਂਜੀ, ਦੇਬੀ ਭਾਈ ਦੀ ਮੈਂ ਇੰਟਰਵਿਊ ਸੁਣੀ, ਉਹ ਗੱਲ ਸੱਚ ਸੀ, ਕਹਿੰਦੇ ਕਹਿੰਦੇ ਮੈਨੂੰ ਬੰਦੇ ਮਿਲਦੇ ਆ ਕਿ ਤੁਹਾਡੀ ਗਾਣੇ ਸੁਣ ਕੇ ਸਾਨੂੰ ਐਂ ਲੱਗਦਾ ਵੀ ਸਾਡੀ ਦਿਲ ਦੁਲ ਟੁੱਟਾਣੀ ਹੈ, ਪਰ ਫੀਲਿੰਗ ਇਦਾਂ ਦੀ ਆਈ ਨੀ ਜਦੋਂ ਟੁੱਟਾ ਹੁੰਦਾ।
0: ਜਿਵੇਂ ਤੁਸੀਂ ਫਰਮਾਇਸ਼ ਕੀਤੀ ਨਾ ਤੇ ਮੈਨੂੰ ਲੱਗਿਆ ਵੀ ਕਿਤੇ ਹੈ। ਕੋਈ ਨਾ ਬਾਈ ਜੀ, ਇਹ ਗੀਤ ਮੈਂ ਵੀ ਬਹੁਤ ਸੁਣਿਆ, ਬਹੁਤ ਸੁਪਰ ਡੁਪਰ ਹਿੱਟ ਗਈ ਸੀ ਇਹ ਤੇ ਆਪਾਂ।
2: ਹਾਂਜੀ ਭਾਜੀ, ਇਹ ਗਾਣਾ ਬਹੁਤ ਵਧੀਆ ਸੀਗਾ, ਤੇ ਇੱਕ ਭਾਰੀ ਛੋਟੇ ਹੁੰਦੇ ਸੁਣਿਆ ਸੀ ਦਿਲਾ ਮੇਰਿਆ, ਕਮਲ ਹੀਰ ਦਾ।
0: ਕਮਲ ਹੀਰ ਦਾ
2: ਜਿਹਦੇ ਪਿੱਛੇ ਹੋ ਗਿਆ ਸਦਾਈ ਦਿਲਾ ਮੇਰਿਆ,
0: ਉਹੀ ਚੀਜ਼ ਨਿਕਲੀ
2: ਪਰਾਈ ਦਿਲਾ ਮੇਰਿਆ
0: ਬਾਈ ਜੀ। ਪਰ ਇੱਕ ਗੱਲ ਮੰਨੋ ਜਾਂ ਨਾ ਮੰਨੋ, ਗੀਤ ਤੁਹਾਡੇ ਸਾਰੇ ਇੱਕੋ ਸੁਰ ਦੇ ਨੇ।
2: ਇਹ ਭਾਜੀ ਪਤਾ ਗੱਲ ਕੀ ਆ,
0: ਲੋੜ ਨੀ